0: ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557। ਵੈਰੀ ਗੁੱਡ। ਸੋ ਇੱਕ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਜੋ ਪੈਰਾਡਾਈਜ਼ ਡਿਵੈਲਪਮੈਂਟਸ ਦੇ ਨਵੇਂ ਘਰ ਆ ਰਹੇ ਨੇ, 6.5 ਲੱਖ ਤੋਂ ਪ੍ਰਾਈਸ ਸ਼ੁਰੂ ਹੋਇਆ ਟਾਊਨ ਹਾਊਸਿਸ ਦੀ। ਉਹ ਬੱਲੇ ਬੱਲੇ ਨਾ ਵੀ ਬਹਿ ਰਿਹਾ ਫਿਰ ਤਾਂ।
1: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: multiple locations in GTA. For more information, visit rajdhanisweets.ca.
1: Oh, kya baat hai, Rajdhani Sweets da khana kha ke ta banda kehnda ke ji karda bas bina gidke hai ni Gurdas Mann sahab de bol ke makki di rotiyan main bina gin khai jaawan, ohi sahab hai. ਕਿਉਂਕਿ ਸਵਾਦ ਹੀ ਯਾਰ ਬੜਾ ਵੱਖਰਾ। ਲਵਾਨਾ ਵੈਲਨੈਸ ਸਪਾ ਲੇਡੀਜ਼, ਵੀਕਐਂਡ ਆ ਰਿਹਾ, ਉਹ ਵੀ ਲੌਂਗ ਵੀਕਐਂਡ, ਕਿਉਂ ਨਾ ਥੋੜ੍ਹੇ ਜਿਹਾ ਕਹਿੰਦੇ ਹੁੰਦੇ ਕਿ ਟੌਰ ਟੂਰ ਕੱਢ ਲਓ। ਸੋ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਤੇ ਸਟੀਲਸ ਤੇ ਹੈ, 341 ਪਾਰਕਰ ਸਕੁਐਰ, ਏਅਰਪੋਰਟ ਸਟੀਲਸ। ਹਾਈਡਰਾ ਫੇਸ਼ੀਅਲ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ $200 ਦੇ ਵਿੱਚ, ਵੈਕਸਿੰਗ 120 ਦੀ ਥਾਂ ਤੇ $100 ਚ, ਅੰਡਰ ਆਰਮ ਫੇਸ਼ੀਅਲ ਸਪੈਸ਼ਲ 60 ਦੀ ਥਾਂ ਤੇ 50 ਚ, ਬੈਕ ਫੇਸ਼ੀਅਲ 80 ਦੀ ਥਾਂ ਤੇ $60 ਚ। ਮਸਾਜ ਆਦਿ ਕਰਵਾਉਣਾ ਤਾਂ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ, ਬਹੁਤ ਵਧੀਆ ਐਕਸਪੀਰੀਅੰਸ ਥੈਰੇਪਿਸਟ ਨੇ। ਪੋਸਟ ਨੇਟਲ ਮਸਾਜ, ਸਰਵਾਈਕਲ ਇਸ਼ੂ ਹੈ, ਮਸਲ ਸਟਿਫ ਨੇ, ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭਰਾ ਨੇ, ਸਾਇਟਿਕਾ ਬੈਕ ਪੇਨ ਕੋਈ ਹੋ ਰਹੀ ਹੈ, ਬੈਠੇ ਬੈਠੇ ਬੈਕ ਦਰਦ ਕਰ ਰਹੀ ਹੈ, ਸਪੈਸ਼ਲੀ ਟ੍ਰੀਟ ਕਰਦੇ ਨੇ। ਲਵਾਨਾ ਵੈਲਨੈਸ ਸਪਾ ਨੰਬਰ ਹੈ 416-881, ਸੋ 416-881-5385, 416-881-5385 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਅਤੇ ਤੁਹਾਡੇ ਲਈ ਹਾਜ਼ਰ ਨੇ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਅੱਜ ਹੋ ਰਹੀ ਹੈ। 905-673-3337 ਨੰਬਰ, ਐਨੀ ਟਾਈਮ ਕਾਲ ਕਰ ਲਓ ਅਤੇ ਤੁਹਾਡੇ ਲਈ ਹਾਜ਼ਰ ਹਾਂ। ਕੋਈ ਵੀ ਤੁਸੀਂ ਸਾਡੇ ਤੋਂ ਨੰਬਰ ਲੈਣੇ ਆ, ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABI LEHRAN, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਕਿ ਨਵੀਂ ਜੀ ਆਹ ਨੰਬਰ ਭੇਜ ਦਿਓ, ਭੇਜ ਦਿਓ, ਅਸੀਂ ਨਾਲ ਹੀ ਭੇਜ ਦਿਆਂਗੇ। ਤੁਸੀਂ ਆਪ ਕਹੋਗੇ ਇੰਨੀ ਛੇਤੀ ਯਾਰ ਘਰ ਵਾਲੀ ਨਹੀਂ ਫੋਨ ਚੱਕਦੀ, ਜਿੰਨਾ ਛੇਤੀ ਨਵੀਂ ਨੇ ਮੈਸੇਜ ਕਰਤਾ ਸਾਨੂੰ ਵਾਪਸ। ਸੋ ਕੋਈ ਵੀ ਨੰਬਰ ਕਿਸੇ ਵੀ ਬਿਜ਼ਨਸ ਪਰਸਨ ਦਾ ਲੈਣਾ ਹੋਵੇ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABI LEHRAN। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਮਲਟੀਪਲ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਇੰਡੀਅਨ ਫਰੂਟਲੈਂਡ 'ਤੇ ਜਾਓ, ਹਰ ਇੱਕ ਗਰੋਸਰੀ ਸਟੋਰ ਦੇ ਨਾਲ ਇਹਨਾਂ ਦਾ ਬਹੁਤ ਹੀ ਵਧੀਆ, ਬੜਾ ਹੀ ਸ਼ਾਨਦਾਰ ਆਪਣਾ ਕੀ ਕਹਿੰਦੇ ਆ ਰੈਸਟੋਰੈਂਟ ਵੀ ਹੈ, ਇੰਡੀਅਨ ਫਰੂਟਲੈਂਡ। ਸੋ ਮਲਟੀਪਲ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ, ਮਕਵੀਨ ਕੈਸਲ ਮੋਰ, 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਸ਼ਿੰਕਿਊਜ਼ੀ, 33 ਫਾਰਲੀ ਡਰਾਈਵ ਗੁਆਲਫ, 600 ਹੈਸਪਿਲਰ ਰੋਡ ਕੇਮਬ੍ਰਿਜ, 25 ਸੈਂਡਲਵੁੱਡ ਪਾਰਕਵੇ ਬ੍ਰੈਂਪਟਨ। ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਐਂਡ ਵਧੀਆ ਡੀਲਾਂ ਡੁੱਲਾਂ ਲਓ। ਹੋਰ ਨਵੀਂ ਕਿਹਦਾ ਨੰਬਰ ਰਹਿ ਗਿਆ, ਕੋਈ ਰਹਿ ਨਾ ਰਿਹਾ, ਮੈਨੂੰ ਤਾਂ ਇਹ ਹੁੰਦਾ ਸਾਡਾ ਕੋਈ ਵੀ ਸਪੋਂਸਰ, ਸਾਡੇ ਬਿਜ਼ਨਸ ਪਰਸਨ ਜਿੰਨ ਜਾਣੇ, ਸਾਡੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਆ, ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਦੀ ਨੰਬਰ 1 ਰਿਪੇਅਰ ਮਿਸਟਰ ਪ੍ਰਦੀਪ, ਪੁਰਾਣੇ ਅਪਲਾਇੰਸਿਸ ਨੂੰ ਨਵੇਂ ਬਣਾ ਦੇਣਗੇ। ਪ੍ਰਦੀਪ ਭਾਈ ਦਾ ਨੰਬਰ ਨੋਟ ਕਰ ਲਓ, 647-622-3203 ਤੇ ਕਾਲ ਕਰੋ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਦਵਿੰਦਰ ਪਵਾਰ ਸਾਹਿਬ, ਅਕਾਲ ਮੋਰਗੀ ਦੇ। ਸੋ ਪਵਾਰ ਸਾਹਿਬ ਵੈਲਕਮ,
2: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਦਾ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਕਿਸੇ ਤਰ੍ਹਾਂ ਦੀ ਕੋਈ ਰਿਨਿਊਲ ਆ, ਰੀਫਾਈਨਾਂਸ ਕਰਨਾ ਘਰ ਨੂੰ, ਜਾਂ ਕੋਈ ਪਰਚੇਸ ਦੀ ਮੋਰਗੇਜ ਆ, ਤੇ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6478887 31, 647-988-8731। ਤੇ ਬਹੁਤ ਸਾਰੇ ਭੈਣਾਂ ਦੀਆਂ ਕਾਲਸ ਆਉਂਦੀਆਂ ਜੀ ਰੇਟਸ ਬਾਰੇ। ਇਸ ਵੇਲੇ ਸਾਡੇ ਕੋਲ ਜਿਹੜੇ ਰੇਟਸ ਹੈਗੇ ਆ, ਇਸ ਵੇਲੇ ਜਿਹੜੇ ਸਭ ਤੋਂ ਬੈਸਟ ਰੇਟ ਹੈ, ਵੇਰੀਏਬਲ ਦਾ ਰੇਟ ਚੱਲ ਰਿਹਾ ਜੀ, ਜਿਹੜਾ ਉਹ ਪ੍ਰਾਈਮ ਮਾਈਨਸ 0.80 ਚੱਲ ਰਿਹਾ ਜੀ। ਅਗਰ ਕਿਸੇ ਭੈਣ ਭਰਾ ਦੀ 45 ਡੇਜ਼ ਦੇ ਵਿੱਚ ਕਲੋਜਿੰਗ ਹੈਗੀ ਹੈ ਤੇ ਕਾਲ ਕਰ ਲਓ, ਅਸੀਂ ਤੁਹਾਨੂੰ ਰੇਟ ਲੈ ਕੇ ਦੇ ਸਕਦੇ ਹਾਂ ਜੀ, ਉਹਦਾ ਬਣ ਜਾਂਦਾ 3.60। ਇਸੇ ਤਰ੍ਹਾਂ ਜਿਹੜੇ ਆਲਟਰਨੇਟਿਵ ਲੈਂਡਰ ਹੈ, ਉਹਨਾਂ ਦਾ ਰੇਟ ਸਾਡੇ ਕੋਲ 4.69 ਤੋਂ ਸ਼ੁਰੂ ਹੋ ਰਿਹਾ। ਇਸੇ ਤਰ੍ਹਾਂ ਪ੍ਰਾਈਵੇਟ ਮੋਰਗੇਜ ਦੇ ਰੇਟ ਜਿਹੜੇ 5.74 ਤੋਂ ਸ਼ੁਰੂ ਹੋ ਰਿਹਾ। ਹਰ ਇੱਕ ਭੈਣ ਭਰਾ ਦੀ ਆਪੋ ਆਪਣੀ ਨੀਡ ਹੈ, ਉਹਦੇ ਆਧਾਰ ਤੇ ਉਹਨੂੰ ਜਿਹੜਾ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਕਾਲ ਕਰਨ ਲਈ ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਇਕੁਇਪਮੈਂਟ ਫਾਈਨੈਂਸਿੰਗ ਕਰਾਉਣੀ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ ਜੀ। ਜਾਂ ਤੁਸੀਂ ਆਪਣੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਕਾਲ ਕਰਕੇ ਗੱਲਬਾਤ ਕਰੋ 6479888731 6479888731 ਤੇ ਹਮੇਸ਼ਾ ਗੱਲ ਕਹਿ ਦੀਏ ਕਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਕਰੇ ਉਤਰੀ ਦਾ ਜੀ। ਬਹੁਤ ਬਹੁਤ ਧੰਨਵਾਦ ਜੀ।
1: ਕਿਆ ਬਾਤ ਹੈ ਨਹੀਂ ਰੀਸਾ, ਸੋ ਦਵਿੰਦਰ ਪਵਾਰ ਜੀ ਨੂੰ ਕਾਲ ਕਰੋ। ਮੈਂ ਨਾ ਕੁਝ ਦਿਨਾਂ ਤੋਂ ਸੁਰਜੀਤ ਖਾਨ ਹੋਣਾ ਦੀ ਕੁਝ ਵੀਡੀਓ ਦੇਖ ਰਿਹਾ, ਕਿਆ ਸੁਰਜੀਤ ਖਾਨ ਬਾਈ ਦੀ ਆਵਾਜ਼ ਆ ਯਾਰ, ਬੱਲੇ ਬੱਲੇ ਬੱਲੇ ਬੱਲੇ, ਬੜੇ ਯਾਰ ਕਮਾਲ ਦੇ ਗੀਤ। ਇੱਕ ਜਿਹੜੀ ਉਹ ਆਵਾਜ਼ ਹੈ ਨਾ, ਮੈਂ ਕਹਿੰਦਾ ਜਿਮ 'ਚ ਬੰਦਾ ਜੇ ਹਰ ਆਪਣੇ ਸੁਰਜੀਤ ਖਾਨ ਹੋਰਾਂ ਦੀ ਕੋਈ ਐਲਬਮ ਲਾ ਲਵੇ, ਕੋਈ ਗੀਤ ਲਾ ਲਵੇ ਤਾਂ ਜੀ ਕਰਦਾ ਬਸ ਸਾਰੀ ਜਿਮ ਹੀ ਚੱਕਦੀ। ਕਿਹੜਾ ਲਾਈਏ ਪਰ ਹੁਸਨ, ਹੁਸਨ ਥੋੜ੍ਹਾ ਜਿਹਾ ਵਧੀਆ ਗਾਣਾ, ਕੁੜੀਆਂ ਕੜੀਆਂ ਲਈ ਵੀ ਬਹੁਤ।

0: ਸੁਰਜੀਤ ਖਾਨ ਜੀ, ਕਿਆ ਦਮਦਾਰ ਆਵਾਜ਼, ਹਜੇ ਵੀ ਉਵੇਂ ਦੀ ਉਵੇਂ ਪਈ ਆ ਯਾਰ। ਮੈਂ ਕਹਿੰਦਾ ਹੁਣ ਤਾਂ ਆਵਾਜ਼ ਦੇ ਵਿੱਚ ਹੋਰ ਵੀ ਦਮ ਆ ਗਿਆ, ਪਤਾ ਨਹੀਂ ਕਈ ਵਾਰ ਹੋ ਹੀ ਜਾਂਦਾ ਵਿੱਚ ਏਜ ਬੰਦਾ। ਕਹਿੰਦਾ ਮੈਂ ਸਗਾ ਤੇ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਐਵੇਂ ਨਹੀਂ ਮੈਨੂੰ ਸੁਰਜੀਤ ਖਾਨ ਕਹਿੰਦੇ। ਸੋ ਅਮੇਜ਼ਿੰਗ ਯਾਰ, ਬਹੁਤ ਖੂਬਸੂਰਤ ਗੀਤ, ਐ ਨਹੀਂ ਸੀ ਕਿੱਕਲੀ ਪਾ ਕੇ ਬੱਲੇ ਬੱਲੇ ਬੱਲੇ, ਕਿਆ ਗੀਤ ਸੀਗਾ ਹੈ। ਤੁਹਾਨੂੰ ਵੀ ਇਹ ਗਾਣਾ ਸੁਣ ਕੇ ਥੋੜ੍ਹਾ ਜਿਹਾ ਆ ਗਿਆ ਹੋਗਾ ਜੋਸ਼ ਜਿਹਾ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ, 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। 40 ਦਿਨ ਫਿਲਮ ਯਾਰ ਤੁਸੀਂ ਹਜੇ ਤੱਕ ਨਹੀਂ ਦੇਖੀ, ਕੀ ਕਰ ਰਹੇ ਹੋ? 40 ਦਿਨ ਦੇਖੋਗੇ, ਕਹੋਗੇ ਨਵੀਂ ਯਾਰ ਬਸ ਜੀ ਕੀਤਾ ਕਿ ਸ਼ੁਰੂ ਤੋਂ ਫਿਰ ਦੇਖ ਲਈਏ। ਸੋ 40 ਦਿਨ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਘੁੱਗੀ ਸਾਹਿਬ ਦਾ ਬੇਟਾ, ਬਹੁਤ ਸੋਹਣੀ ਫਿਲਮ ਬਣੀ ਹੈ, ਤਰਨਵੀਰ ਜਗਪਾਲ ਉਹਨਾਂ ਦੀ ਕੀਤੀ ਹੋਈ ਡਾਇਰੈਕਟ। ਸੋ ਅੱਜ 9 ਵਜੇ ਵੀ ਸ਼ੋਅ ਹੈ ਬਰੈਂਪਟਨ ਸਿਲਵਰ ਸਿਟੀ ਵੌਨ ਦੇ ਵਿੱਚ ਵੀ 9 ਵਜੇ, ਸਿਨੇਪਲੈਕਸ ਕੋਰਟਨੀ ਪਾਰਕ 10-10 ਤੇ, ਸਿਨੇਪਲੈਕਸ ਕਾਰਬਰੋ 10 ਵਜੇ, ਸਿਨੇਪਲੈਕਸ ਗੋਲਫ 9:20 ਤੇ, ਵਿਟਬੀ 9:35 ਤੇ। ਸੋ 40 ਦਿਨ ਫਿਲਮ, ਤੁਸੀਂ ਜ਼ਰੂਰ ਆਪਣੇ ਨੇੜਲੇ ਸਿਨੇਮਾ ਘਰਾਂ ਜਾਓ, ਦੇਖੋ, ਸਪੋਰਟ ਕਰੋ ਨਾਲੇ ਯਾਰ। ਇੱਡੀ ਵੱਡੀ ਫਿਲਮ, ਏਡਾ ਕਮਾਲ ਦਾ ਸਟਾਰ ਕਾਸਟ, ਦੇਬੀ ਜੀ ਪਹਿਲੀ ਯਾਰ ਐਜ਼ ਅ ਲੀਡ ਰੋਲ ਦੇ ਵਿੱਚ ਆਏ ਨੇ। ਸੋ ਤੁਸੀਂ ਦੇਖੋਗੇ, ਆਪ ਕਹੋਗੇ ਨਾ ਵੀ ਕਮਾਲ ਹੀ ਸੀ। ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਏਅਰਪੋਰਟ ਰੋਡ ਤੇ, ਮੇਫੀਲਡ 6231 ਮੇਫੀਲਡ ਰੋਡ, ਨਵਾਂ ਜਿਹੜਾ ਏਅਰਪੋਰਟ ਮੇਫੀਲਡ ਵਾਲਾ ਪਲਾਜ਼ਾ ਉਹਦੇ ਵਿੱਚ ਖੁੱਲ੍ਹੇ ਨੇ। ਸੋ ਮਾਸਟਰ ਜੂਲਰਸ ਏਅਰਪੋਰਟ ਮੇਫੀਲਡ ਦੂਜੀ ਲੋਕੇਸ਼ਨ, ਤੁਸੀਂ ਜਾਓ ਅਤੇ ਵਧੀਆ ਆਪਣੇ ਮਨਪਸੰਦ ਦੀ ਖਰੀਦਦਾਰੀ ਕਰੋ। ਸੋਨੇ ਦੇ ਰਾਣੀ ਹਾਰ, ਕੋਈ ਝੁਮਕੇ, ਬੈਂਗਲਸ ਜ਼ਰੂਰ ਪਹੁੰਚੋ। ਅਤੇ ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ ਇਨ ਕੈਲੇਡਨ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਜਾਓ ਅਤੇ ਮਨਪਸੰਦ ਦੀ ਤੁਸੀਂ ਗਰੋਸਰੀ ਕਰੋ ਐਟ ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਅਤੇ ਜਿਹਨਾਂ ਜਿਹਨਾਂ ਨੇ ਇੱਕ ਤਾਂ ਰੂਫ ਦਾ ਕੋਈ ਕੰਮ ਕਰਵਾਉਣਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਫੁੱਲੀ ਇੰਸ਼ੋਰਡ ਕੰਪਨੀ, ਨਵੀਂ ਰੂਫ ਪੂਰੀ ਦੀ ਪੂਰੀ ਬਹੁਤ ਰੀਜ਼ਨੇਬਲ ਰੇਟ। ਇੱਕ ਵਾਰ ਐਸਟੀਮੇਟ ਲੈ ਲਓ ਕਾਲ ਕਰਕੇ, ਜਾਂ ਕੋਈ ਛੱਤ ਲੀਕ ਹੋ ਰਹੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਨਿੱਕੀ ਮੋਟੀ, ਤਾਂ 647-9194-13 ਨੰਬਰ ਹੈ, 6479199413, ਪੈਸ਼ਨ ਰੂਫਿੰਗ 6479199413 ਤੇ ਸੰਪਰਕ ਕਰੋ, ਕਾਲ ਕਰੋ ਅਤੇ ਇਨਫੋਰਮੇਸ਼ਨ ਸਾਰੀ ਦੀ ਸਾਰੀ ਲੈ ਲਵੋ। ਤੁਸੀਂ ਗੁਰਲਾਲ ਭਾਅ ਜੀ ਆ ਕੇ ਅੱਜ ਕਾਲ ਕਰੋ, ਕੱਲ੍ਹ ਨੂੰ ਆ ਕੇ ਐਸਟੀਮੇਟ ਦੇ ਦੇਣਗੇ। ਅਬਲਾ ਤਾਂ ਬੰਦੇ ਵਧੀਆ, ਅੱਜ ਕਾਲ ਕਰੋ, ਮੈਂ ਵੀ ਅੱਜ ਵੀ ਆ ਜਾਣਾ, ਕਹਿ ਦਿਓ ਨਵੀਂ ਬਾਈ ਜੀ ਨੇ ਕਿਹਾ, ਅਤੇ ਜੇ ਫਰੀ ਹੋਏ ਤਾਂ ਪਹੁੰਚ ਵੀ ਜਾਣਗੇ। ਸੋ ਓਕੇ, ਦੇਖੀਏ ਕੀ ਸਕੋਰ ਹੈ ਬ੍ਰਾਜ਼ੀਲ ਦਾ, ਅਤੇ ਬ੍ਰਾਜ਼ੀਲ ਨੇ 3-0 ਦੇ ਫਰਕ ਦੇ ਨਾਲ ਹਰਾ ਦਿੱਤਾ ਸਕਾਟਲੈਂਡ ਨੂੰ। ਸੋ ਹੁਣ ਬ੍ਰਾਜ਼ੀਲ ਆਪਣੇ ਗਰੁੱਪ ਸੀ ਦੇ ਵਿੱਚ ਟਾਈਡ ਨੇ ਮੋਰਾਕੋ ਦੇ ਨਾਲ 7-7 ਪੁਆਇੰਟਾਂ ਨਾਲ। ਸੋ ਦੇ ਵਿਲ ਮੂਵ ਔਨ, ਲਾਈਕਲੀ ਨਹੀਂ ਮਿਲਦਾ, ਹੁਣ ਤਾਂ ਮੂਵ ਔਨ ਕਰਨਗੇ ਕਰਨਗੇ। ਅੱਜ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ ਹਰਾਇਆ ਯਾਰ। ਸੋ ਚਲੋ ਕੋਈ ਗੱਲ ਨਹੀਂ, ਆਈ ਥਿੰਕ ਗੋਲ ਡਿਫਰੈਂਸ਼ਲ ਕੈਨੇਡਾ ਕੋਲ ਹੀ ਹੈ, ਸੋ ਕੈਨੇਡਾ ਵੀ ਐਡਵਾਂਸ ਕਰੇਗਾ। ਹੂਵਲ ਦੇ ਫੇਸ ਦੇਖਦੇ ਹਾਂ, ਮੈਨੂੰ ਲੱਗਦਾ ਇਫ ਆਈ ਐਮ ਨਾਟ ਰੋਂਗ ਬੈਲਜੀਅਮ ਮੇ ਬੀ, ਜਾਂ ਮੈਂ ਦੇਖਦਾ ਯਾਰ ਕਿਹੜੀ ਟੀਮ, ਹੂ ਵਿਲ ਕੈਨੇਡਾ ਫੇਸ ਇਨ ਨੌਕਆਊਟ 32, ਮੈਂ ਪਤਾ ਕਰਾਂ। ਅਤੇ ਪਹਿਲਾਂ ਸੁੱਖ ਭਾਅ ਜੀ ਨੂੰ ਲੈ ਲੈਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ, ਸੁੱਖ ਜੀ ਸਾਡੇ ਨਾਲ ਜੀ। ਸੁੱਖ ਭਾਅ ਜੀ ਵੈਲਕਮ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ, ਬਿਲਕੁਲ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਜਿਹੜੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੁਸੀਂ ਆਪਣੇ ਮਾਸਟਰ ਬੈਡਰੂਮ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਚਾਹੀਦਾ, ਰੀਅਲ ਮਾਰਬਲ ਦਾ ਆਡੀ ਵਾਲਾ ਡਾਇਨਿੰਗ ਟੇਬਲ ਚਾਹੀਦਾ, ਸੋਫਾ ਕਮ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਆਪਣੀ ਮਰਜ਼ੀ ਨਾਲ ਕਸਟਮ ਕਰਵਾਉਣਾ ਚਾਹੁੰਦੇ ਹੋ, ਤੇ ਵੀਕਐਂਡ ਨੂੰ ਮਿਸ ਨਾ ਕਰਿਓ, ਸਾਲ ਦੀ ਸਭ ਤੋਂ ਵੱਡੀ ਸੇਲ ਕੈਨੇਡਾ ਦੀ ਸੇਲ ਲੱਗਣ ਜਾ ਰਹੀ ਹੈ, ਪਰ ਸੇਲ ਵੱਡੀ ਹੋਣੀ ਆ, ਪ੍ਰਾਈਜ਼ਾਂ ਬਹੁਤ ਛੋਟੀਆਂ ਛੋਟੀਆਂ, ਲੋਐਸਟ ਪ੍ਰਾਈਜ਼ ਦਿੱਤੀਆਂ ਜਾਣੀਆਂ, ਗਰੰਟੀ ਆ, ਤੇ ਨਾਲ ਵੱਡੇ ਵੱਡੇ ਅਪਲਾਈਂਸਿਸ ਦੇ ਜਿਹੜੇ ਤੁਹਾਨੂੰ ਤੋਹਫੇ ਦਿੱਤੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਤੁਸੀਂ ਮਿਸ ਨਹੀਂ ਕਰਨੇ, ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਤੇ ਲੱਗਣ ਜਾ ਰਹੀ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ, ਸੇਲ, ਸੇਲ ਨਵੀਂ ਬਾਜੀ,
0: ਕੀ ਬਾਤ ਹੈ, ਕੈਨੇਡਾ ਡੇ, ਕੈਨੇਡਾ ਡੇ ਸੇਲ। ਸੋ ਕਹਿੰਦੇ ਕਿ ਹਜੇ ਜਿਹੜਾ ਅਪੋਨੈਂਟ ਹੈ ਕੈਨੇਡਾ ਦਾ ਉਹ ਡਿਟਰਮਿਨ ਨਹੀਂ ਕੀਤਾ ਗਿਆ, ਮੈਕਸੀਕੋ, ਸਾਊਥ ਕੋਰੀਆ, ਚੈੱਕ ਜਾਂ ਸਾਊਥ ਅਫਰੀਕਾ, ਲਾਈਕਲੀ ਆਈ ਥਿੰਕ ਸਾਊਥ ਕੋਰੀਆ ਜਿਹੜੀ ਵੀ ਗਰੁੱਪ ਗਰੁੱਪ ਏ ਦੇ ਵਿੱਚ ਸੈਕਿੰਡ ਮੈਨੂੰ ਲੱਗਦਾ ਫਿਨਿਸ਼ ਕਰੇਗੀ, ਦੇ ਵਿਲ ਬੀ ਫੇਸਿੰਗ ਕੈਨੇਡਾ। ਸੋ ਗੋ ਕੈਨੇਡਾ ਗੋ, ਕੋਈ ਗੱਲ ਨਹੀਂ, ਚੱਕ ਦਿਓ ਫੱਟੇ, ਹੁਣ ਅਗਲੇ ਮੈਚ ਦੇ ਵਿੱਚ ਕਿਤੇ ਨੌਕਆਊਟ ਨਾ ਹੋ ਜਾਵੇ ਤੁਹਾਡਾ। ਅੱਜ ਵੀ ਗੇਮ ਬੜੀ ਵਧੀਆ ਸੀ ਯਾਰ, ਅੱਜ ਸਵਿਟਜ਼ਰਲੈਂਡ ਨੇ ਚਲੋ 2 ਗੋਲ ਕੀਤੇ, ਬਟ ਕੈਨੇਡਾ ਵਾਲੇ ਥੋੜੇ ਜਿਹੇ ਲੇਟ ਹੋ ਗਏ। 3332 ਹੈਲੋ,
2: ਹਾਂਜੀ ਨਵੀਂ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਵਧੀਆ ਜੀ, ਮੈਂ ਕਿਹਾ ਪਹਿਲਾਂ ਵੀ ਫੋਨ ਲਾਇਆ ਸੀ, ਉਹ ਥੋੜਾ ਜਿਹਾ ਮੈਟਰ ਥੋੜਾ ਸੰਜੀਦਾ ਚੱਲ ਰਿਹਾ ਸੀਗਾ, ਮੈਂ ਕੱਟਤਾ ਸੀ।
0: ਨਹੀਂ ਨਹੀਂ ਦੇਖੋ ਭਾਜੀ, ਥੋੜਾ ਜਿਹਾ ਨਾ ਵਰਡਿੰਗ ਠੀਕ ਰੱਖਿਆ ਕਰੋ ਯਾਰ, ਪਲੀਜ਼। ਹੋਰ ਸੁਣਾਓ, ਤੁਸੀਂ ਕਿਵੇਂ ਇੰਜੋਏ ਕਰ ਰਹੇ ਆਪਣੀ ਸ਼ਾਮ ਨੂੰ?
2: ਸ਼ਾਮ ਡਰਾਈਵ ਕਰਕੇ ਇੰਜੋਏ ਕਰ ਰਹੇ ਜੀ।
0: ਡਰਾਈਵ ਕਰ ਰਹੇ ਹੋ?
2: ਹਾਂਜੀ।
0: ਚਲੋ ਕੰਮ ਘੁੰਮ ਡਨ ਹੈ, ਕੰਮ ਕਰ ਰਹੇ ਹੋ?
2: ਸਟਾਰਟ ਕੀਤਾ ਸ਼ਾਮ ਨੂੰ 5:30 ਵਜੇ।
0: ਅੱਛਾ, ਸ਼ਾਮੀ 5:30 ਵਜੇ ਸਟਾਰਟ ਕੀਤਾ?
2: ਹਾਂਜੀ ਹਾਂਜੀ।
0: ਉਬਰ ਕਰ ਰਹੇ ਹੋ?
2: ਨਹੀਂ ਨਹੀਂ ਨਹੀਂ, ਟਰੱਕ ਤੇ ਜੀ।
0: ਟਰੱਕ ਤੇ ਹੋ, ਠੀਕ ਹੈ। ਕਿੰਨੇ ਵਜੇ ਤੱਕ ਹੈ ਕੰਮ ਫਿਰ?
2: 2 ਵਜਣੇ ਜੀ।
0: 2 ਵਜਣੇ, ਚਲੋ ਥੈਂਕ ਯੂ ਵੀਰੇ ਤੁਹਾਡੀ ਕਾਲ ਲਈ, ਤੇ ਇੰਜੋਏ ਕਰੋ।
2: ਓਕੇ ਜੀ, ਓਕੇ
0: ਓਕੇ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਦਾ, ਆਪਾਂ ਨਾ ਕਈ ਵਾਰ ਕਹਿਣਾ ਕੁਝ ਚਾਹੁੰਦੇ ਹਾਂ ਤੇ ਆਪਣੀ ਕਈ ਵਾਰ ਵਰਡਿੰਗ ਗਲਤ ਹੁੰਦੀ ਹੈ। ਮੈਂ ਨਹੀਂ ਕਹਿ ਰਿਹਾ ਵੀ ਆਪਾਂ ਕੁਛ ਗਲਤ ਕਹਿੰਦੇ ਹੁਣ ਜੇ ਤੁਸੀਂ, ਪਰ ਉਹੀ ਹੈ ਨਾ ਆਪਣਾ ਥੋੜ੍ਹਾ ਜਿਹਾ, ਆਪਾਂ ਸਾਰੀ ਮੈਂ ਵੀ ਵਿੱਚ ਹੀ ਹਾਂ, ਆਪਾਂ ਥੋੜ੍ਹਾ ਜਿਹਾ ਆਪਣੀ ਬੋਲੀ ਪੇਂਡੂ ਆ ਨਾ, ਸੋ ਉਹ ਆਪਾਂ ਪਿਆਰ ਨਾਲ ਹੀ ਕਹਿ ਰਹੇ ਹੁੰਦੇ ਹਾਂ, ਅਗਲੇ ਨੂੰ ਕਈ ਵਾਰ ਲੱਗਦਾ ਵੀ ਕਿਹੜੇ ਹਿਸਾਬ ਨਾਲ ਗੱਲ ਕੀਤੀ ਗਈ ਹੈ। ਸਾਡੇ ਨਾਲ ਸਰਾਂਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਸੋ ਦਵਾਉਂਦੇ ਹਾਂ ਤੁਹਾਨੂੰ ਥੋੜ੍ਹੇ ਜਿਹੇ ਪੈਸੇ, ਗਵਰਨਮੈਂਟ ਗ੍ਰਾਂਟ ਦੇ ਰਹੀ ਹੈ ਆਪਣੇ ਐਜੂਕੇਸ਼ਨ ਦੇ ਵਿੱਚ, ਤੁਸੀਂ ਨਾਲੇ ਤਾਂ ਵਾਧਾ ਕਰੋ, ਆਪਣੇ ਆਪ ਨੂੰ ਹੋਰ ਕੁਆਲੀਫਾਈਡ ਬਣਾਓ, ਨਾਲੇ ਗਵਰਨਮੈਂਟ ਤੁਹਾਡੇ ਸਾਰੇ ਦੇ ਸਾਰੇ ਖਰਚੇ ਪੂਰੇ ਕਰੇਗੀ। ਸੋ ਪਹਿਲਾਂ ਤਾਂ ਸਰਾਂਸ਼ ਕਿਵੇਂ ਹੋ?
3: ਵਧੀਆ ਜੀ, ਸਤਿ ਵਧੀਆ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ
0: ਕੀ ਬਣਦਾ?
3: ਬੜੀਆ, ਬਸ ਘੁੰਮ ਹੀ ਰਹੇ ਤੇ ਬਾਹਰ ਆਪਕੋ ਫੋਨ ਆ ਗਿਆ।
0: ਘੁੰਮ ਰਹੇ ਹੋ? ਕਹਾਂ ਘੁੰਮ ਰਹੇ ਹੋ?
3: ਅਜੀ ਆਫਿਸ ਸੇ ਛੁੱਟੀ ਹੋਈ ਹੈ, ਮੈਨੇ ਕਿਹਾ ਰੈਸਟੋਰੈਂਟ ਪੇ ਪਹਿਲੇ ਖਾ ਕੇ ਫਿਰ ਘਰ ਜਾਏਗੀ।
0: ਵਾਹ ਬਈ ਵਾਹ, ਛੁੱਟੀ ਆਜ ਆਪਨੇ ਜਲਦੀ ਕਰ ਲਈ, ਕੀ ਬਾਤ ਹੈ?
3: ਛੁੱਟੀ, ਹਾਂ ਥੋੜੇ, ਆਜ ਆਧਾ ਘੰਟਾ ਜਲਦੀ ਫ੍ਰੀ ਹੋ ਗਏ।
0: ਚਲੋ ਅੱਛੀ ਬਾਤ ਹੈ ਯਾਰ, ਬਿਜ਼ੀ ਰਹਿਤੇ ਹੋ ਆਪ। ਸੋ ਸਰਾਸ਼ ਥੋੜੇ ਦੱਸੀਏ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਹਜੇ ਗਵਰਨਮੈਂਟ ਦੀ ਗ੍ਰਾਂਟ ਦਾ ਫਾਇਦਾ ਨਹੀਂ ਲਿਆ, ਸੋ ਦੱਸੋ ਕਿਹੜਾ ਕਿ ਗ੍ਰਾਂਟਸ ਕਿਹਨੂੰ ਕਿਹਨੂੰ ਮਿਲ ਰਹੀਆਂ ਨੇ ਤੇ ਕਿੰਨੇ ਕੁ ਤੱਕ ਦੀ ਗ੍ਰਾਂਟ ਹੈ?
3: ਹਾਂਜੀ, ਹਮਨੇ ਨਾ ਇਸ ਦੇਸ਼ ਮੇ ਆਨੇ ਕੇ ਲਈ, ਕੈਨੇਡਾ ਮੇ ਪੀਆਰ ਲੇਨੇ ਕੇ ਲਈ, ਕੋਈ ਵੀ ਸਟੇਟਸ ਲੇਨੇ ਕੇ ਲਈ, ਸਿਟੀਜ਼ਨਸ਼ਿਪ ਲੇਨੇ ਕੇ ਲਈ ਕਿਤਨੀ ਮਿਹਨਤ ਕਰੀ ਹੈ, ਕਿਉਂ ਕਰੀ ਹੈ? ਕਿਉਂਕਿ ਗਵਰਨਮੈਂਟ ਯਹਾਂ ਪੇ ਸਪੋਰਟ ਕਰਤੀ ਹੈ ਹਮੇ, ਚਾਹੇ ਵੋ ਚਾਈਲਡ ਬੈਨੀਫਿਟ ਹੈ, ਡੈਂਟਲ ਕੇ ਬੈਨੀਫਿਟ ਹੈ, ਯਾ ਔਰ ਕਿਤੇ ਤਰੀਕੇ ਕੇ ਬੈਨੀਫਿਟ ਹੈ। ਜਿਨਕੋ ਪਤਾ ਹੈ ਐਡੂਕੇਸ਼ਨ ਕੇ ਬਾਰੇ ਮੇ, ਕਿ ਗਵਰਨਮੈਂਟ ਐਡੂਕੇਸ਼ਨ ਪੇ ਸਪੈਂਡ ਕਰਤੀ ਹੈ, ਵੋ ਸੈਕਿੰਡ, ਥਰਡ, ਫੋਰਥ ਈਅਰ ਵਾਲੇ ਕੋਰਸ ਕਰਕੇ ਫੰਡਿੰਗ ਲੇਤੇ ਜਾ ਰਹੇ ਹੈ। ਜਿਨਕੋ ਨਹੀਂ ਪਤਾ, ਵੋ ਵੀ ਸੋਚ ਰਹੇ ਹੈ ਐਸਾ ਹੋ ਜਾਏਗਾ, ਵੈਸਾ ਹੋ ਜਾਏਗਾ, ਯੇ ਹੋ ਜਾਊਗਾ, ਵੋ ਹੋ ਜਾਊਗਾ, ਬਟ ਹਮ ਸਿਰਫ ਐਡੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਕੋਈ ਕੈਚ ਨਹੀਂ ਹੈ ਜੀ ਇਸਕੇ ਅੰਦਰ, ਕੋਈ ਹਿਡਨ ਚੀਜ਼ ਨਹੀਂ ਹੈ, ਹਮ ਔਰ ਕਿਸੀ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ, ਕਿਉਂਕਿ ਉਨ ਸਭ ਮੇ ਕੈਚ ਹੈ, ਕੋਈ ਹਿਡਨ ਚੀਜ਼ ਹੈ ਬਾਕੀ ਸਾਰੀ ਫੰਡਿੰਗ ਮੇ। ਤੋ ਆਪ ਅਗਰ ਗਵਰਨਮੈਂਟ ਫੰਡਡ ਐਡੂਕੇਸ਼ਨ ਪ੍ਰੋਗਰਾਮਸ ਕਰਨਾ ਚਾਹਤੇ ਹੈ, ਸਕਿੱਲ ਹਾਸਿਲ ਕਰੇ, ਫੁੱਲੀ ਆਨਲਾਈਨ ਆਸਾਨ ਸੇ ਕੋਰਸਿਸ ਹੈ, ਹਾਰਡ ਨਹੀਂ ਹੈ, ਆਪਣੇ 2 ਸੇ 3 ਘੰਟੇ ਦੇਣੇ ਐਵਰੀ ਡੇ, ਅਟੈਂਡੈਂਸ ਲਗਾਨੀ ਹੈ, ਯੈਸ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਆਪ ਅਸਾਈਨਮੈਂਟਸ ਕਰਤੇ ਆ, ਪਾਸ ਹੋ ਜਾਤੇ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ 30 ਕੇ 75 ਕੇ ਪੈਨਸ਼ਨ ਪੇ ਆਪ ਐਲੀਜੀਬਲ ਹੈ। 30 ਸੇ ਲੈ ਕੇ 100,000 ਕੀ ਫੰਡਿੰਗ ਆਤੀ ਹੈ, ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਆਤੀ ਹੈ, ਹਮਾਰੇ ਅਕਾਊਂਟ ਮੇ ਨਹੀਂ ਆਤੀ। ਆਜ ਕੀ ਡੇਟ ਮੇ ਇਸ ਫੰਡਿੰਗ ਕਾ ਹਾਫ ਪੋਰਸ਼ਨ ਕਿਆ ਹੈ? ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ, टैक्स नहीं है उसके ऊपर, टैक्स फ्री ग्रांट्स है वो, डायरेक्ट क्लाइंट के अकाउंट में आता है। तो कॉल करें, असेसमेंट कराएं, आप अभी भी कॉल कर सकते हैं हमें।
0: सो नंबर है सरांशुण दा 437-264-3175, 437-264-3175। सरांश रिक्वायरमेंट्स की है?
3: हाँ जी, आपके पास स्टेटस होना चाहिए ओंटारियो में, पीआर सिटीजन या प्रोटेक्टेड पर्सन का। और सबसे इंपॉर्टेंट थिंग, अगर आप लो इनकम मिडिल इनकम में है, अनएम्प्लॉयड, उबर ड्राइवर, सेल्फ एम्प्लॉयड है, क्योंकि सेल्फ एम्प्लॉयड लोग अपना टैक्स खुद भरते तो अपना टैक्स कम भरते हैं, राइट, उन्हीं को इसका बेनिफिट है। अगर आपकी फैमिली इनकम लेस देन $70,000 है, अनएम्प्लॉयड है, हाउसवाइफ है, बड़े हाउसवाइफ हमारे क्लाइंट है, आप पेंशन पे हैं, आप एलिजिबल हैं, चाहे आप स्कार्बो रहते हैं, चाहे आप जीटी रहते हैं, दैट डजंट मैटर। क्यों? कोविड के बाद से मिनिस्ट्री ने ऑनलाइन कोर्सेज को अलाउ कर रखा है, कितने क्लाइंट्स आसान से ऑनलाइन कोर्स कर रहे हैं और 30 से 90 डेज में अपने अकाउंट में फंडिंग हासिल कर चुके हैं और खर्च भी कर चुके हैं फंडिंग को।
0: एंड इस तरह थोड़ी कितनी फीस है?
3: काम होने के बाद हमारी छोटी सी फीस है जी, $199 या $499 है, डिपेंडिंग ऑन कोर्स। कोई परसेंटेज कमीशन नहीं है, मीठी बातें नहीं करते। ऑन एयर भी ये फीस है, ऑफ एयर भी ये फीस है, ऑफिस में भी ये फीस है। कोई बंदा अपनी फीस अगर लाइक थक करके रेडियो पे नहीं बताएगा जो ये काम करता होगा। मोर्टेज वाले को आपने सुना बताते हैं फीस मेरी इतनी परसेंटेज है, क्यों? हम लाइक इसमें कुछ कैच नहीं है। आप हमें कॉल करेंगे तो भी आपके नंबर्स उतने आने जब हमने कैलकुलेटर में डालने हैं, और जब आप लाइक इट्स देयर इज नो हिडन थिंग इन इट। आप इसमें हेजिटेट ना करें, 28 दिन रह गए हैं, गवर्नमेंट पॉलिसी चेंज कर रही है, उसके बाद सिर्फ आपको लोन आएगा। ग्रॉस इज सेम, आज फैमिली ऑफ फोर को 80,000 आ रहा है, उसमें से 40,000 ग्रांट है, 40,000 लोन है, जो कि नो क्रेडिट चेक के बिना क्रेडिट चेक के होता है। आप अगर 28 दिन बाद एनरोल करेंगे 80,000 ही आएगा, लेकिन सारा लोन आएगा। तो इसलिए अच्छा आप भी एनरोल करें, आप पीछे ना रहे, आपके सारे फ्रेंड्स ले चुके हैं फंडिंग को, उसके हासिल कर रहे हैं, आप पीछे ना रहे।
0: नंबर है सराज दा 437-264-3175, 437-264-3175। सराज आप भी तीन बार चार बार जितनी बार नंबर देना चाहते हैं दो।
3: बिल्कुल जी, यही टाइम है बिजनेस क्रिएट करने का। आज की डेट में 10 कॉल आती तो 8 बंदे रिटेन हो जाते हैं, क्योंकि उनके फायदे की चीज है, उनको पता लग जाता है।
0: हाँ।
3: नंबर हमारा है जी 437-264-3175, 437-264-3175। हमें कॉल करो तो एस्टिमेट चेक को साढ़े ऑफिस आओ, टीम ऑर्डर में नहीं मिलते जी सर, प्रॉपर ऑफिस है, 7-8 बंदों का स्टाफ है। आए कोकोनट वाटर की 200 लाइक बॉटल आपके इंतजार कर रही है कोकोनट वाटर की। तो कॉल करें 437-264-3175, 437-264-3175,
0: 437-264-3175। थैंक यू सो मच सरांश, बहुत शुक्रिया। थैंक यू सो प्रोग्राम है पंजाबी रहा, ते नंबर है अपना 905-673-3337, 905-673-3337। सुनाइए फिर तुहानू चमकीला साहब प्रभ, सॉरी है थोड़ा गाना मैं चोरी कर रहा, सो चमकीला साहब का गीत तुहानू सुनाने आ, तुसी इंजॉय करो। सिंपली इंडियन स्वीट्स एंड रेस्टोरेंट ते अज तुसी जाना, अज रात 10 बजे तक सिर्फ $9.99 ਦੇ ਵਿੱਚ ਗੋਲ ਗੱਪੇ ਅਨਲਿਮਿਟਡ ਜਿੰਨੇ ਮਰਜ਼ੀ ਖਾਓ। ਆਈਸ ਗੋਲਾ 3.99, ਦਹੀਂ ਟਿੱਕੀ ਚਾਟ 5.99, ਲਾਈਵ ਫੂਡ ਦੇ ਸਟੇਸ਼ਨ ਲਾਏ ਹੋਏ ਆ ਸਿੰਪਲ ਇੰਡੀਅਨ ਨੇ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, ਜਾਂ 85 ਮੌਂਟਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਜਾਣਾ ਕਿੱਥੇ ਹੈ? ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਤੇ ਆਪਣੇ ਫਿਊਨਰਲ ਦੀ ਹੁਣ ਪ੍ਰੀ ਪਲੈਨਿੰਗ ਕਰ ਸਕਦੇ ਹੋ। ਫਿਊਨਰਲ ਪ੍ਰੀ ਪਲੈਨ ਕਿਉਂ ਬੰਦਾ ਕਰੇ? ਫਾਇਦਾ ਬਹੁਤ ਵੱਡਾ कि तुसी आज दा रेट लॉक करो, ठीक है, बड़ा बेनिफिट है। आज दा रेट थोनू मिल रहा, भावे फ्यूनरल 25-30-50 साल बाद है, डजन मैटर, आज दा रेट लॉक कर लो। ते तुसी कॉल करो ब्रैम्पटन क्रेमेटोरियम नू 905-458-2222, 905-458-2222, ब्रैम्पटन क्रेमेटोरियम, एजैक्स क्रेमेटोरियम। ते बड़ी जल्द थोनू यह मिलणगे बर्लिंगटन दे विच भी, सो जरूर तुसी एक बार इन्हां नूं कॉल कर लो 905-458-2222 दे उत्ते तुसी फोन कर सकदे हो। ते चलो फिर सुनदे हां वन एंड ओनली चमकीला साहब नूं, ते फिर वापस आउंदे हां। इंस्टाग्राम पेज है पंजाबी लर्न।

ਅੱਛਾ ਕੱਚੀ ਕੁੜੀ ਕੈਲ ਵਰਗੀ, ਕੈਲ ਕਿਹਨੂੰ ਕਿਹਾ ਗਿਆ ਆ? ਮੈਂ ਸਮਝ ਕੋਸ਼ਿਸ਼ ਕਰ ਰਿਹਾ ਸੀਗਾ ਕੈਲ ਕੀ ਹੁੰਦਾ ਆ। 905-673-33-37 ਕੱਚੀ ਕੁੜੀ ਕੈਲ ਵਰਗੀ, ਕੈਲ ਕੋਈ ਕੋਈ ਪੇੜ ਪੌਦਾ ਆ, ਕੋਈ ਫੁੱਲ ਆ, ਕੋਈ ਫਲ ਆ, ਕੀ ਹੁੰਦਾ ਕੈਲ ਕੋਈ ਦੱਸ ਸਕਦਾ? 905-673-33-37 ਮੈਨੂੰ ਲੱਗਦਾ ਕਿ ਚਮਕੀਲਾ ਸਾਹਿਬ ਆਪ ਹੀ ਬੜੇ ਖੂਬਸੂਰਤ ਰਾਈਟਰ ਸੀਗੇ। 905-673-33-37 ਕਿਸੇ ਨੂੰ ਪਤਾ ਕਿ ਕੱਚੀ ਕੁੜੀ ਕੈਲ ਵਰਗੀ ਕੀ ਹੁੰਦਾ? ਕੈਲ ਕੀ ਚੀਜ਼ ਆ? ਕੋਈ ਸੋਫਟ ਚੀਜ਼ ਹੀ ਹੋਣੀ ਆ। ਆਪਾਂ ਕਹਿ ਦਿੰਦੇ ਅਕਸਰ ਕਰਕੇ ਮੇਰਾ ਗੁਲਾਬ ਮੇਰਾ ਸੋਹਣਾ, ਹੈ ਨਾ, ਸੋਫਟ। ਹਮੇਸ਼ਾ ਆਪਾਂ ਮਹਿਬੂਬ ਨੂੰ, ਸੋਹਣੇ ਨੂੰ, ਸੱਜਣ ਨੂੰ ਆਪਾਂ ਸੋਫਟ, ਪਿਆਰਾ ਅਤੇ ਕੋਮਲ ਕਹਿ ਕੇ ਹੀ ਬੁਲਾਉਂਦੇ ਹਾਂ, ਅਤੇ ਮੈਨੂੰ ਲੱਗਦਾ ਕੋਈ ਕੋਮਲ ਅਤੇ ਸੋਫਟ ਚੀਜ਼ ਹੀ ਹੋਣੀ ਆ। ਤੁਸੀਂ ਕੀ, ਤੁਹਾਨੂੰ ਪਤਾ ਕਿ ਕੈਲ ਕੀ ਚੀਜ਼ ਹੁੰਦੀ ਹੈ? 905-673-33-37 9056733-3337

0: 905-673-3337 ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਹਰਵਿੰਦਰ ਜੀ। ਕੋਈ ਦਰਖਤ ਹੁੰਦਾ ਜੀ? ਦਰਖਤ, ਪਰ ਉਹ ਦਰਖਤ ਜਿਹੜੇ ਹੁੰਦੇ ਉਹ ਸਖਤ ਹੁੰਦੇ ਆ, ਪੇੜ ਪੌਦੇ ਤਾਂ ਫਿਰ ਲਾਓ ਖਾ ਦਿਮਾਗ ਥੋੜ੍ਹਾ ਵੇਖੀਏ, ਮਤਲਬ ਚਮਕੀਲਾ ਸਾਹਿਬ ਕਹਿ ਕੀ ਗਏ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। 905-673-3337 4723 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ,
1: ਦਰਖਤ ਆ ਜੀ।
0: ਅੱਛਾ, ਦਰਖਤ ਹੁੰਦਾ ਬਾਈ ਜੀ ਵੀ ਕਹਿ ਕੇ, ਦਰਖਤ ਪਰ ਦਰਖਤ ਤਾਂ ਬਾਈ ਜੀ ਸਖਤ ਹੁੰਦੇ ਆ, ਕੈਲ ਦੀ ਲੱਕੜ ਕੋਈ ਓਕੇ, ਇਹ ਸਖਤ ਲੱਕੜ ਹੁੰਦੀ ਜਾਂ ਸੋਫਟ ਲੱਕੜ ਹੁੰਦੀ ਹੈ? ਅੱਛਾ, ਸੋਫਟ ਹੀ ਲੱਕੜ ਹੁੰਦੀ ਹੈ, ਇਹ ਵੈਸੇ ਪਹਿਲੀ ਵਾਰ ਸੁਣਿਆ ਮੈਂ, ਸੋਫਟ ਸਮਝੇ ਸੀ ਕਿ ਪੋਲਰ ਦੀ ਲੱਕੜ ਹੁੰਦੀ ਹੈ, ਸੋ ਕੈਲ ਵੀ ਹੁੰਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬੈਟੀ ਦਸਾਂਝ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਆਲ ਗੁੱਡ ਜੀ, ਚੜ੍ਹਦੀ ਕਲਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਓਕੇ, ਦੈਟਸ ਗ੍ਰੇਟ। ਚਮਕੀਲੇ ਦਾ ਫੈਨ ਹੈ ਕੌਣ ਨਹੀਂ, ਤੁਸੀਂ ਦੱਸੋ। ਅੱਛਾ, ਤੁਹਾਡੇ ਵਿਆਹ ਤੇ ਚਮਕੀਲਾ ਜੀ ਨੇ ਗਾਇਆ?
2: ਨਹੀਂ ਨਹੀਂ, ਮੇਰੇ ਵਿਆਹ ਤੇ ਨਹੀਂ, ਉਹ ਕਿਸੇ ਦੇ ਵਿਆਹ।
0: ਅੱਛਾ, ਕਿਸੇ ਦੇ ਵਿਆਹ ਤੇ? ਓਕੇ,
2: ਬਰਾਤ ਆਉਣੀ ਸੀ
0: ਜੀ,
2: ਤੇ ਕਹਿੰਦੇ ਅਮਰਜੋਤ ਤੇ ਚਮਕੀਲਾ ਨੇ ਆਉਣਾ ਆ।
0: ਹਾਂ,
2: ਤੇ ਅਸੀਂ ਜੀ ਪਹਿਲਾਂ ਜਾ ਕੇ ਕੰਧਾ ਤੇ ਚੜ ਗਏ ਵੀ ਅਸੀਂ ਨੇੜੇ ਉਹ ਦੇਖਾਂਗੇ ਉਹਨਾਂ ਨੂੰ।
0: ਹਾਂ,
2: ਤੇ ਜਦੋਂ ਬਰਾਤ ਆਈ, ਸਿੰਗਰ ਆਇਆ, ਕੋਈ ਟੁੱਟਾ ਫੁੱਟਾ ਜਿਹਾ ਆ ਗਿਆ, ਸਾਨੂੰ ਪਤਾ ਨਾ ਲੱਗਿਆ।
0: ਅੱਛਾ ਅੱਛਾ, ਇਹ ਨਾ ਇਹ ਅਸਲ ਵੀ ਉਹਨਾਂ ਸਮਿਆਂ ਦੇ ਵਿੱਚ ਹੁੰਦਾ ਸੀ, ਇਹ ਪਹਿਲਾਂ ਅਫਵਾਹਾਂ ਉੱਡ ਜਾਣੀਆਂ ਕਿ ਅੱਜ ਹੰਸਰਾਜ ਨੇ ਆਉਣਾ। ਅਸੀਂ ਵੀ ਇੱਕ ਵਾਰ, ਸਾਨੂੰ ਕਿਸੇ ਨੇ ਕਿਹਾ ਕਿ ਹੰਸਰਾਜ ਸਾਹਿਬ ਆ ਰਹੇ, ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਅਤੇ ਮੈਂ ਬੜਾ ਗਾਣਾ ਸੁਣਨਾ ਵਿਆਹਾਂ ਦੇ ਵਿੱਚ ਨੱਚਣੇ ਤੋਂ ਪਹਿਲਾਂ ਹੋਕਾ ਦੇ, ਮੈਂ ਕਿਹਾ ਵੀ ਅੱਜ ਵੇਖ ਕੇ ਆਉਣੇ ਆ, ਉਹ ਗਾਂਹ ਕੋਈ ਹੋਰ ਹੀ ਸੱਪ ਦੀ ਮਣੀ ਦੇ ਵਾਲਾ ਕੋਈ ਲੱਗਿਆ ਵਾਲਾਂ ਜਿਹੇ ਵਾਲਾ, ਉਹਦੇ ਵਰਗਾ ਹੀ ਸੀ ਵੈਸੇ। ਸੋ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਸੀਗਾ। ਨਹੀਂ, ਪੂਰੇ ਬੱਚੇ ਆਪਾਂ ਮੰਨਦੇ ਸੱਚੇ ਸੀ, ਚਲਾਕ ਵੀ ਪੂਰੇ ਸੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਅੱਛਾ, ਮੈਨੂੰ ਇਹ ਪਤਾ ਨਹੀਂ ਲੱਗਿਆ ਕਿ ਕੱਚੀ ਕੁੜੀ ਕੈਲ ਵਰਗੀ, ਕੈਲ ਪੈ ਜੀ ਕਹਿੰਦੇ ਲੱਕੜ ਹੁੰਦੀ ਹੈ, ਦਰਖਤ ਹੁੰਦਾ ਪਰ ਦਰਖਤ ਤਾਂ ਸਖਤ ਹੁੰਦਾ ਜੀ। ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਪਤਲੀ ਲੰਬਾਈ ਚ। ਓਕੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ ਬਈ, ਉਹਨੇ ਇਸ ਕਰਕੇ ਕਿਹਾ ਸੋਫਟ ਕੋਮਲ ਨੀ, ਉੱਚੀ ਲੰਬੀ ਕੁੜੀ ਕਰਕੇ ਉਹਨੇ ਕਿਹਾ ਕਿ ਕੁੜੀ ਕਹਿਲ ਵਰਗੀ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਸ ਵਧੀਆ, ਨਵੀਂ ਰੌਣਕ ਮੇਲੇ ਲਾ ਗਿਆ, ਨਵੀਂ ਐਸਾ ਗਾਣਾ ਲਾ ਗਿਆ ਚਮਕੀਲੇ ਦਾ, ਤੇ ਮੈਂ ਕਿਹਾ ਫਿਰ ਮੈਨੂੰ ਚੱਕਰਾਂ ਜੀ ਪੈ ਗਿਆ ਵੀ ਕਹਿਲ ਕੀ ਚੀਜ਼ ਹੁੰਦੀ ਆ।
3: ਦੇਖੋ, ਕਈ ਚੀਜ਼ਾਂ ਇਸ ਤਰ੍ਹਾਂ ਲੱਭਦੀਆਂ ਸੁਣਦੀਆਂ, ਜਿਹੜੇ ਦੱਸ ਕੇ ਗਏ ਨੇ ਵਧੀਆ, ਉਹਨਾਂ ਨੇ ਦੱਸਿਆ ਹੈ।
0: ਬਹੁਤ ਅਮੇਜ਼ਿੰਗ ਗਾਣਾ, ਉਹ ਮਤਲਬ ਜ਼ਿੰਦਗੀ ਦੀ ਸੱਚਾਈ ਆ। ਤੁਸੀਂ ਕਿੰਨਾ ਪਿਆਰ ਕਰਦੇ ਹੋ ਬਈ ਜੀ। ਸਤਿ ਸ਼੍ਰੀ ਅਕਾਲ ਜੀ, 0691 ਤੁਸੀਂ ਆਨਰ ਹੋ।
4: ਸਤਿ
0: ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
4: ਵਧੀਆ
0: ਬਾਈ ਜੀ।
4: ਆਪਣੇ ਜੀ ਕੈਲ ਕਹਿੰਦੇ ਕੈਲਾਂ ਜਦੋਂ ਦਰਖਤ ਫੁੱਟਦੇ ਆ ਆਪਣੇ ਸਾਰੇ,
0: ਜਦੋਂ ਓਕੇ ਜਿਹਨੂੰ ਕਰੂੰਬਲਾ ਕਹਿੰਦੇ ਆਪਾਂ,
4: ਜਦੋਂ ਰੁੱਤ ਆਉਂਦੀ ਹੈ ਦਰਖਤਾਂ ਦੀ, ਉਹ ਜਿਹੜੇ ਕੱਢਦੇ ਉਹਨਾਂ ਨੂੰ ਕੈਲਾਂ ਕਹਿੰਦੇ ਆ, ਕੱਚੀਆਂ ਕੈਲਾਂ।
0: ਓਕੇ, ਜਿਹੜੀਆਂ ਛੋਟੀਆਂ ਛੋਟੀਆਂ ਕਰੂ, ਅਸੀਂ ਕਹਿੰਦੇ ਮਾਲਵੇ ਚ ਕਰੂੰਬਲਾ।
4: ਮੈਂ ਵੀ ਮਾਲਵੇ ਤੋਂ ਬਠਿੰਡੇ ਤੋਂ ਹੀ।
0: ਆਪਣੇ ਕਰੂੰਬਲਾ ਕਹਿੰਦੇ ਆ, ਪਰ ਉਹਨਾਂ ਨੂੰ ਕਰੂੰਬਲਾ ਕਹਿੰਦੇ ਆ?
4: ਆਪਣੇ ਕਰੂੰਬਲਾ ਵੀ ਕਹਿੰਦੇ, ਕੈਲਾਂ ਵੀ ਕਹਿੰਦੇ।
0: ਅੱਛਾ, ਕੈਲਾਂ ਵੀ ਕਹਿ ਦਿੰਦੇ ਆ ਉਹਨੂੰ? ਓਕੇ ਉਹ ਫਿਰ ਉਹ ਤਾਂ ਹਾਂ ਉਹ ਥੋੜੀ ਗੱਲ ਸਹੀ ਹੈ, ਉਹ ਸੌਫਟ ਹੁੰਦੀਆਂ, ਉਹ ਕੋਮਲ ਜਿਹੀਆਂ ਹੁੰਦੀਆਂ,
4: ਹਾਂਜੀ ਉਹ ਕੱਚੀਆਂ ਹੁੰਦੀਆਂ ਬਸ ਕੱਚੀਆਂ, ਹਾਂ ਉਹ ਜਦੋਂ ਮਾੜਾ ਜਿਹਾ ਹੱਥ ਲਾਉਣੇ ਆਪਾਂ ਉਹ ਟੁੱਟ ਵੀ ਜਾਂਦੇ
0: ਇਹ ਚਮਕੀਲਾ ਦੂਰਅੰਦੇਸ਼ੀ ਬੰਦਾ ਸੀਗਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਠਿੰਡੇ ਵਾਲਿਓ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕਿਆ ਬਾਤ ਹੈ। ਸਾਡੇ ਪੇਂਡੂ ਬਾਈ 905-673-3337 905-673-3337। ਚਮਕੀਲਾ ਯਾਰ ਦੇਖੋ ਤੁਸੀਂ ਇੱਕ ਗੱਲ ਨਾਲ ਰਿਲੇਟ ਕਰੋਗੇ ਕਿ ਜਿਹੜੇ ਵੀ ਲੈਜੈਂਡ ਗਾਇਕ ਸਿੰਗਰ ਫਿਲਮਕਾਰ ਹੋਏ ਆ ਨਾ, ਉਹਨਾਂ ਦਾ ਕਤਲ ਹੋਇਆ ਅਤੇ ਤੁਸੀਂ ਦੇਖੋ ਕਿੰਨੀ ਅਜੀਬ ਗੱਲ ਆ ਕਿ ਉਹਨਾਂ ਦੇ ਕਾਤਲ ਨਹੀਂ ਕਦੀ ਪਤਾ ਲੱਗਿਆ, ਇਹ ਨਾ ਕਨਫਿਊਜ਼ਨ ਹੀ ਰਹਿ ਗਿਆ। ਜੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਮਾਰਿਆ ਗਿਆ, ਕਤਲ ਕੀਤਾ ਗਿਆ, ਅਤੇ ਦੇਖੋ ਉਹ ਵੀ ਇੱਕ ਪਹੇਲੀ ਬਣੀ ਆ, ਕਦੀ ਕਿਸੇ ਦਾ ਇਨਕਾਊਂਟਰ ਕਰਤਾ, ਕਦੇ ਕਿਸੇ ਨੂੰ ਕਹਿਤਾ ਇਹਨੇ ਮਾਰਿਆ, ਉਹ ਮਤਲਬ ਇੱਕ ਨਾ ਪਹੇਲੀ ਆ, ਕੁਛ ਕਲੀਅਰ ਨਹੀਂ ਆ। ਅਮਰ ਸਿੰਘ ਚਮਕੀਲਾ, ਅਮਰਜੋਤ, ਫਿਰ ਇੱਕ ਫਿਲਮੀ ਅਦਾਕਾਰ ਹੋਏ ਵਰਿੰਦਰ, ਅਤੇ ਉਸ ਤੋਂ ਬਾਅਦ ਫਿਰ ਦੀਪ ਸਿੱਧੂ, ਇਹ ਵੀ ਇੱਕ ਪਹੇਲੀ ਆ, ਐਕਸੀਡੈਂਟ ਹੋਇਆ ਕਿ ਨਹੀਂ ਹੋਇਆ, ਫਿਰ ਉਹਨਾਂ ਨੂੰ ਵਰਿੰਦਰ ਨੂੰ ਵਰਿੰਦਰ ਸਾਹਿਬ ਉਹਨਾਂ ਨੂੰ ਕੌਣ ਮਾਲ ਗਿਆ ਵਿੱਚੋਂ, ਜਿੱਥੇ ਕਹਿੰਦੇ ਰਹੇ ਕਿ ਉਹਨੂੰ ਕਿਸੇ ਨਾ ਫਿਲਮ ਦੇ ਕੁਛ ਜਿਹੜਾ ਹੁੰਦਾ ਸੀਗਾ, ਆਈ ਥਿੰਕ ਕੋਈ ਵਿਲਨ ਹੁੰਦਾ ਸੀ, ਕਹਿੰਦੇ ਉਹਨੇ ਮਰਵਾਇਆ ਆ, ਆਈ ਡੋਂਟ ਨੋ, ਪਰ ਪਹੇਲੀਆਂ ਆ ਇਹ। ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦਾ ਕਿ ਇਹ ਪਹੇਲੀਆਂ ਹੀ ਬਣੀਆਂ ਰਹਿ ਗਈਆਂ? ਵਰਿੰਦਰ ਜੀ ਨੂੰ ਮਾਰਿਆ, ਉਸ ਟਾਈਮ ਵਰਿੰਦਰ ਦੀ ਤੂਤੀ ਬੋਲਦੀ ਸੀ ਪੰਜਾਬੀ ਫਿਲਮ ਇੰਡਸਟਰੀ ਵਿੱਚ, ਬਾਲੀਵੁੱਡ 'ਚ ਜਾਣ ਹੀ ਵਾਲਾ ਸੀ। ਇੱਦਾਂ ਹੀ ਸਿੱਧੂ ਮੂਸੇਵਾਲੇ ਦੀ ਪੀਕ 'ਤੇ ਨਾਮ ਚਲਾ ਗਿਆ, ਉਹਨੇ ਦੁਨੀਆ 'ਚ ਨਾਮ ਰਸ਼ਨਾਉਣ ਹੀ ਵਾਲਾ ਸੀ, ਵੈਸੇ ਨਾਮ ਰਸ਼ਨਾ ਗਿਆ ਉਹ ਆਪਣਾ, ਪਰ ਉਹਨੇ ਅੱਜ ਕਿੱਥੇ ਹੋਣਾ ਸੀ, ਕਿਹੜੇ ਮੁਕਾਮ 'ਤੇ ਹੋਣਾ ਸੀ, ਤੁਸੀਂ ਇਮੈਜਿਨ ਕਰ ਸਕਦੇ ਹੋ। ਇੱਦਾਂ ਹੀ ਚਮਕੀਲਾ ਸਾਹਿਬ ਸੀਗੇ, ਦੁਨੀਆ ਦੇ ਵਿੱਚ ਬੁਲੰਦੀਆਂ 'ਤੇ ਪਹੁੰਚ ਗਏ, ਵੱਡੇ ਵੱਡੇ ਫਿਲਮ ਸਟਾਰਾਂ ਨਾਲ ਬਹਿਣਾ ਉੱਠਣਾ, ਅਤੇ ਇਹਨਾਂ ਕੋਲ ਸਮਾਂ ਨਹੀਂ ਹੁੰਦਾ ਸੀ ਤਰੀਕਾਂ ਦੇਣ ਦਾ, ਡੇਟਾਂ ਦੇਣ ਦਾ, ਇੰਨੇ ਕੁ ਪ੍ਰੋਗਰਾਮ ਲੱਗਣ ਲੱਗ ਗਏ, ਕੈਸਟਾਂ ਕੱਢਣ ਦਾ ਸਮਾਂ ਨਾ ਹੋਣਾ, ਬਿਜ਼ੀ ਸਕੈਜੂਲ ਇੰਨਾ ਹੋ ਗਿਆ, ਇੰਨੀ ਮਤਲਬ ਤੂਤੀ ਬੋਲਣ ਲੱਗ ਗਈ। ਅਤੇ ਦੇਖੋ ਜਦੋਂ ਜਦੋਂ ਇਹਨਾਂ ਦੀ ਤੂਤੀ ਬੋਲੀ, ਇਵੇਂ ਦੀਪ ਸਿੱਧੂ ਦੀ ਜਿੱਦਾਂ ਚੜ੍ਹਾਈ ਹੋਈ, ਔਰ ਉਸ ਤੋਂ ਬਾਅਦ ਫਿਰ ਜਿੱਦਾਂ ਕਤਲ ਹੋਇਆ, ਜਿੱਦਾਂ ਵੀ ਜਿੰਨੇ ਵੀ ਇਹ ਆਰਟਿਸਟ ਕਤਲ ਹੋਏ ਆ, ਪਰ ਦੇਖੋ ਇਹਨਾਂ ਦੀ ਜਿਹੜੀ ਕਤਲ ਦੀ ਵਜ੍ਹਾ ਸੀ ਨਾ, ਉਹ ਪਹੇਲੀ ਬਣ ਗਈ, ਉਹ ਲੱਭੇ ਨਹੀਂ ਅੱਜ ਤੱਕ, ਨਾ ਹੀ ਉਹਨਾਂ ਦਾ ਪਤਾ ਲੱਗ ਸਕਿਆ, ਬਸ ਇੱਧਰ ਉੱਧਰ ਉਂਗਲਾਂ ਉੱਠਦੀਆਂ ਰਹੀਆਂ। ਤੁਸੀਂ ਇਹ ਕੀ ਸਮਝਦੇ ਹੋ ਕਿ ਕਿਉਂ ਕਾਰਨ ਕੀ ਇਹ ਇੱਕ ਦੂਜੇ ਨਾਲ ਜਦੋਂ ਜ਼ਿਆਦਾ ਵੈਰ ਵਿਰੋਧ ਵੱਧ ਜਾਣਾ ਉਹਦਾ ਕਾਰਨ ਆ, ਜਾਂ ਜ਼ਿਆਦਾ ਕਾਮਯਾਬੀ ਮੌਤ ਦਾ ਕਾਰਨ ਬਣੀ? ਐਨੀਵੇ 905-673-3337 ਕਾਲਸ ਬਹੁਤ ਸਾਰੀਆਂ ਆ, ਪਰ ਸਾਡੀ ਤਾਰ ਕਿਤੇ ਹੋਰ ਲੱਗ ਚੁੱਲੀ ਆ, ਸਾਡੀਆਂ ਤਾਰਾਂ ਕਿਤੇ ਹੋਰ ਜੁੜ ਚੁੱਕੀਆਂ ਆ, 6885 ਟੋਮਕੋ ਰੋਡ 'ਤੇ ਤਾਰਾਂ ਸਾਡੀਆਂ ਜੁੜ ਚੁੱਕੀਆਂ ਆ, ਸੁਖਬਾਈ ਸਾਡੇ ਨਾਲ ਆ ਚੁੱਕੇ ਆ, ਅਤੇ ਤੁਸੀਂ ਤਦ ਤੱਕ ਸਵਾਲ ਲੱਭੋ ਕਿ ਕਿਉਂ ਵਾਏ ਕਿਉਂ ਇੱਦਾਂ ਹੁੰਦਾ ਕਿ ਕੋਈ ਜਦੋਂ ਸਿਖਰਾਂ 'ਤੇ ਪਹੁੰਚ ਜਾਂਦਾ ਅਤੇ ਉਦੋਂ ਉਸਦਾ ਕਤਲ ਹੁੰਦਾ ਅਤੇ ਉਸ ਤੋਂ ਬਾਅਦ ਉਹ ਪਹੇਲੀ ਬਣ ਕੇ ਰਹਿ ਜਾਂਦਾ? 905-673-3337 ਬਹੁਤ ਸਾਰੇ ਹੋਰ ਵੀ ਪਿੱਛੇ ਜੇ ਕੁਛ ਆਪਣੇ ਕਬੱਡੀ ਦੇ ਸਟਾਰੇ ਜਿਹੜੇ ਸਟਾਰ ਸੀਗੇ, ਆਪਣੇ ਖਿਡਾਰੀ ਵੱਡੇ ਵੱਡੇ, ਉਹ ਮਾਰੇ, ਉਹਨਾਂ ਨੂੰ ਉਹ ਵੀ ਅਜੇ ਤੱਕ ਉਲਝਣਾ ਹੀ ਆ, ਉਹ ਵੀ ਐਵੇਂ ਕਹਿੰਦੇ ਹੀ ਆ ਕਿ ਉਹਨੂੰ ਮਾਰਤਾ ਉਹਨੂੰ ਮਾਰਤਾ, ਪਰ ਅਸਲ ਉਹਦੇ ਪਿੱਛੇ ਵਜ੍ਹਾ ਨਹੀਂ ਲੱਭੀ ਗਈ। ਸੋ 905-673-3337 ਜੁੜਿਆ ਪੰਜਾਬੀ ਲਹਿਰਾਂ ਦੇ ਨਾਲ। ਸੁਖਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ। ਸਾਲ ਦੀ ਸਭ ਤੋਂ ਜਿਹੜੀ ਵੱਡੀ ਸੇਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ ਇਸ ਵੀਕਡ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੁਸੀਂ ਸਿਰਫ ਕੱਲ ਦਾ ਦਿਨ ਵੇਟ ਕਰ ਲਓ। ਜੀ ਹਾਂ, ਕੱਲ ਦਾ ਦਿਨ ਰੁਕ ਜਾਓ, ਵੇਟ ਕਰ ਲਓ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ। ਸੇਲ ਵੱਡੀ ਹੋਣੀ ਆ, ਪਰ ਪ੍ਰਾਈਜ਼ਾਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ। ਤੁਸੀਂ ਹਾਈਟੈਕ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ, ਟਰਕੀ ਦੇ ਸੋਫਾ ਸੈੱਟ ਲੈਣੇ ਆ, ਹਾਰਡ ਫੋਮ ਦਾ ਮੈਟਰਸ ਲੈਣਾ, ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਲੈਣਾ, ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਘੱਟ ਘੱਟ ਘੱਟ ਪ੍ਰਾਈਜ਼ਾਂ ਮਿਲਣੀਆਂ, ਤੇ ਨਾਲ ਵੱਡੇ ਵੱਡੇ ਅਪਲਾਈਸ ਤੋਹਫੇ ਉਹਨਾਂ ਦੇ ਨਾਲ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ, ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। 6885 ਟੋਮਕਨ ਰੋਡ, 6685 ਟੋਮਕਨ ਰੋਡ, 6885 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਯਾਦ ਰੱਖਣਾ, ਕਿਉਂਕਿ ਵੀਕਐਂਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ, ਸੇਲ, ਸੇਲ ਬਾਜੀ।
0: ਕੀ ਬਾਤ ਹੈ ਜੀ, 6885 ਟੋਮਕਨ ਰੋਡ, 6885 ਟੋਮਕਨ ਰੋਡ।

973 ਦੇਖੋ ਬੜੀ ਹੈਰਾਨਗੀ ਵਾਲੀ ਗੱਲ ਆ ਹਨਾ ਦੇਖੋ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਅਮਰ ਚਮਕੀਲਾ ਅਮਰਜੋਤ ਕੌਰ ਦਾ ਫਿਰ ਵਰਿੰਦਰ ਪੰਜਾਬੀ ਫਿਲਮ ਇੰਡਸਟਰੀ ਦੇ ਚਮਕਦੇ ਸਿਤਾਰੇ ਉਸ ਟਾਈਮ ਉਹਨਾਂ ਦੀ ਵੀ ਤੂਤੀ ਬੋਲਦੀ ਸੀ ਉਹਨਾਂ ਨੇ ਵੀ ਬਸ ਬਾਲੀਵੁੱਡ 'ਚ ਕਦਮ ਰੱਖ ਲੈਣਾ ਸੀ ਕਿਉਂਕਿ ਜਿਸ ਹਿਸਾਬ ਨਾਲ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਦਾ ਨਾਮ ਬਣ ਗਿਆ ਸੀਗਾ ਹੋਰ ਕੋਈ ਭਾਈ ਨਾਮ ਅੱਗੇ ਆਉਂਦਾ ਹੀ ਨਹੀਂ ਸੀਗਾ ਵਰਿੰਦਰ ਚਾਰੇ ਪਾਸੇ ਹੋ ਗਿਆ ਸੀਗਾ ਸੋ ਮੇ ਬੀ ਜ਼ਿਆਦਾ ਤਰੱਕੀ ਉਹਨਾਂ ਦੇ ਕਤਲ ਦੀ ਵਜ੍ਹਾ ਬਣੀ ਔਰ ਜੇ ਇਹਨਾਂ ਦੇ ਪਿਛੋਕੜ ਵੱਲ ਵੇਖਿਆ ਜਾਈਏ ਤਾਂ ਸਾਰੇ ਹੀ ਬੜੇ ਸੁਲਝੇ ਚੰਗੇ ਇਨਸਾਨ ਸੀ ਹੁਣ ਜੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਜੇ ਗਾਣਿਆਂ ਤੋਂ ਹਟ ਕੇ ਉਹਨਾਂ ਦੀ ਲਾਈਫ ਵੇਖੀ ਜਾਵੇ ਤਾਂ ਬਹੁਤ ਇੱਕ ਮਾਸੂਮ ਬੱਚੇ ਦੀ ਤਰ੍ਹਾਂ ਉਹ ਮੁੰਡਾ ਸੀਗਾ ਸੋ ਜੇ ਦੀਪ ਸਿੱਧੂ ਨੂੰ ਵੇਖਿਆ ਜਾਵੇ ਠੀਕ ਆ ਉਹ ਅੜਬ ਸੀ ਪਰ ਦੇਖੋ ਜੇ ਸਾਰਿਆਂ ਨੂੰ ਰਲਾ ਮਿਲਾ ਕੇ ਵੇਖਿਆ ਜਾਵੇ ਨਾ ਸਾਰੇ ਸੱਚੇ ਇਨਸਾਨ ਸੀਗੇ ਸੋ ਕਿੱਦਾਂ ਇਹ ਪਹੇਲੀਆਂ ਬਣ ਜਾਂਦੇ ਇਹਨਾਂ ਦੇ ਜਿਹੜੇ ਕਤਲ ਆ ਉਹਨਾਂ ਦੇ ਪਿੱਛੇ ਕੋਈ ਪੈਰਵਾਈਆਂ ਨਹੀਂ ਹੁੰਦੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਦੇ ਮੱਥੇ 'ਤੇ ਡੰਮ ਕੇ ਉਹਨਾਂ ਨੂੰ ਰੱਖ ਦਿੱਤਾ ਜਾਂਦਾ ਰਹੱਸ ਬਣ ਜਾਂਦੀਆਂ ਚੀਜ਼ਾਂ ਇਹ ਕਾਰਨ ਕਦੀ ਤੁਸੀਂ ਬਹਿ ਕੇ ਸੋਚਿਆ ਕਿ ਕੀ ਕਾਰਨ ਹੋ ਸਕਦਾ ਕਿਵੇਂ ਵਰਿੰਦਰ ਹਰਾ ਨੂੰ ਉਹਨਾਂ ਸਮਿਆਂ ਦੇ ਵਿੱਚ ਅਮਰਜੋਤ ਇਹਨਾਂ ਨੂੰ ਚਲੋ ਕਿਸੇ ਨੇ ਕਿਹਾ ਕਿ ਇਹਨਾਂ ਨੂੰ ਸਿੰਘਾਂ ਨੇ ਮਾਰਿਆ ਕਿਸੇ ਨੇ ਕਿਹਾ ਜੀ ਇਹਨਾਂ ਨੂੰ ਕਲਾਕਾਰਾਂ ਨੇ ਮਰਵਾਇਆ ਇਹ ਵੀ ਇੱਕ ਪਹੇਲੀ ਆ ਵਿੱਚੋਂ ਹੋ ਸਕਦਾ ਕੋਈ ਥਰਡ ਪਾਰਟੀ ਹੋਵੇ 905-673-3337 ਇਹ ਆਪਾਂ ਕਦੇ ਵੀ ਇਹਨਾਂ ਚੀਜ਼ਾਂ ਤੱਕ ਪਹੁੰਚ ਨਹੀਂ ਪਾਉਂਦੇਗੇ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਹੁੰਦੀਆਂ ਪਰ ਅਸੀਂ ਵੇਖ ਨਹੀਂ ਪਾਉਂਦੇ ਮੇ ਬੀ

905-6379-05-673-3337 ਗੱਲਾਂ ਬਾਤਾਂ ਅੱਜ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਆਪਾਂ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ, ਬਸ ਜੁੜੇ ਰਹੋ, ਸਟੇ ਟਿਊਨ। 905-673-3337-3337 ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋ। ਬਸ ਕੁਛ ਸਮੇਂ ਤੱਕ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਆ ਜਾਣਗੇ, ਪੰਜਾਬ ਦੀ ਧਰਤੀ ਉੱਪਰ ਖਬਰਾਂ ਦੇ ਨਾਲ ਜੁੜਾਂਗੇ, ਸਟੇ ਟਿਊਨ।

0: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293
0: ਨਾਨਕ। ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
2: ਸੋ ਬਿਲਕੁਲ ਜੀ, ਤੁਹਾਡਾ ਸਾਡਾ ਸਾਥ ਹੁਣ ਇੱਥੋਂ ਤੱਕ ਹੀ ਆ। ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਮਿਲਾਂਗੇ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ। ਸੋ ਪੰਜਾਬ ਦੀ ਧਰਤੀ ਤੇ ਚੱਲਦੇ ਹਾਂ, ਖਬਰਾਂ ਦੇ ਨਾਲ ਜੁੜਦੇ ਹਾਂ। ਸੋ 9 ਤੋਂ 10 ਮਿਲਾਂਗੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਸਟੇ ਟਿਊਨਜ। ਸੋ ਹੁਣ ਸਾਨੂੰ ਦਿਓ ਇਜਾਜ਼ਤ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
3: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਆਪਣੇ ਵਿਰੋਧੀ ਧਿਰਾਂ ਤੇ ਤਿੱਖਾ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਇਸ ਵੀਡੀਓ ਸੰਦੇਸ਼ ਰਾਹੀਂ ਕਿਹਾ ਹੈ ਕਿ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਨੇ ਅਤੇ ਇਹੀ ਕਾਰਨ ਹੈ ਕਿ ਹੁਣ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਉਹਨਾਂ ਦੇ ਖਿਲਾਫ਼ ਧਰਮ ਨੂੰ ਇੱਕ ਹਥਿਆਰ ਵਜੋਂ ਵਰਤ ਰਹੀਆਂ ਨੇ ਅਤੇ ਉਹਨਾਂ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਨੇ। ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਨੇ ਤੇ ਅੱਗੇ ਵੀ ਇਹ ਕੰਮ ਜਾਰੀ ਰੱਖਣਗੇ, ਜਦਕਿ ਵਿਰੋਧੀ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਇਹੀ ਕਿਹਾ ਕਿ ਪਿਛਲੇ ਦਿਨੀ ਵਾਇਰਲ ਹੋਈ ਵੀਡੀਓ ਵਿੱਚ ਜਿਸ ਵਿਅਕਤੀ ਨੂੰ ਵਿਖਾ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਉਹ ਵਿਅਕਤੀ ਉਹ ਨਹੀਂ ਅਤੇ ਉਸ ਦੀ ਸਰੀਰਕ ਬਣਤਰ ਵੀ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੀ। ਮੁੱਖ ਮੰਤਰੀ ਦਾ ਕਹਿਣਾ ਕਿ ਇਹ ਸਾਰਾ ਮਾਮਲਾ ਸਿਰਫ ਉਹਨਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਕੁਝ ਵੇਲੇ ਵਿਰੋਧੀ ਧਿਰਾਂ ਹਾਲੇ ਵੀ ਇਸ ਮੁੱਦੇ ਨੂੰ ਕਾਫੀ ਜ਼ਿਆਦਾ ਚਰਚਾ ਵਿੱਚ ਲਿਆ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹੁਣ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਵੀਡੀਓ ਵਿਵਾਦ ਅਤੇ ਜਾਲੀ ਫੋਰੈਂਸਿਕ ਰਿਪੋਰਟ ਹਾਸਲ ਕਰਨ ਲਈ ਪੁਲਿਸ ਤੰਤਰ ਦੀ ਵਰਤੋਂ ਕਰਨ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਦੇ ਹਵਾਲੇ ਕੀਤਾ ਜਾਵੇ। ਇਸ ਮੁੱਦੇ ਨੂੰ ਲੈ ਕੇ ਜਨਤਾ ਵਿੱਚ ਲਹਿਰ ਖੜੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ 5-ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਸ ਕਮੇਟੀ ਨੇ ਧਾਰਮਿਕ ਜਥੇਬੰਦੀਆਂ ਅਤੇ ਸੰਤ ਸਮਾਜ ਤੱਕ ਪਹੁੰਚ ਕਰਨੀ ਹੈ ਅਤੇ ਇਸ ਦੇ ਮੈਂਬਰਾਂ ਨੇ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਹੈ ਕਿ ਸਿਰਫ CBI ਦੀ ਜਾਂਚ ਹੀ ਇਸ ਮਾਮਲੇ ਦੀ ਤਹਿ ਤੱਕ ਜਾ ਸਕਦੀ ਹੈ ਕਿਉਂਕਿ ਇਹ ਮਾਮਲਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਇੱਕ ਇੰਟਰਸਟੇਟ ਮਾਮਲਾ ਬਣ ਗਿਆ ਤੇ ਇਸ ਵਿੱਚ ਪੈਸੇ ਦੇ ਲੈਣ ਦੇਣ ਦੀ ਜਾਂਚ ਹੋਣੀ ਬਾਕੀ ਹੈ। ਉੱਤਰਾਖੰਡ ਸੂਬੇ ਵਿੱਚ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਸਮੇਂ ਦੌਰਾਨ ਦੋ ਵੱਖ ਵੱਖ ਥਾਵਾਂ ਉੱਤੇ ਨਿਹੰਗ ਸਿੰਘਾਂ ਨਾਲ ਸੰਬੰਧਿਤ ਘਟਨਾਵਾਂ ਦੀ ਕਾਫੀ ਚਰਚਾ ਰਹੀ ਹੈ। ਹੁਣ ਨਿਹੰਗ ਸਿੰਘਾਂ ਦੇ ਇੱਕ 5 ਮੈਂਬਰੀ ਵਫਦ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਉਹਨਾਂ ਦੀ ਸਰਕਾਰੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਵਫਦ ਵੱਲੋਂ

ਵਿਖੇ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਹਿਲੀ ਘਟਨਾ ਇੱਕ ਪਾਰਕਿੰਗ ਨੂੰ ਲੈ ਕੇ ਵਾਪਰੀ ਸੀ ਜਿੱਥੇ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਦਰਮਿਆਨ ਝਗੜਾ ਹੋਇਆ ਸੀ। ਉਸ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ ਸੀ। ਦੂਜੀ ਘਟਨਾ ਨਾਗਰਾਸੂ ਗੁਰਦੁਆਰਾ ਸਾਹਿਬ ਦੀ ਸੀ ਜਿੱਥੇ ਕੁਝ ਨਿਹੰਗ ਸਿੰਘਾਂ ਨੇ ਗੁਰਦੁਆਰਾ ਸਾਹਿਬ ਦੇ ਕੰਟਰੋਲ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ। ਉਹਨਾਂ ਦੋਨਾਂ ਮਾਮਲਿਆਂ ਸੰਬੰਧੀ ਉੱਤਰਾਖੰਡ ਦੀ ਸਰਕਾਰ ਨੇ ਵਾਜਬ ਕਾਰਵਾਈ ਦਾ ਭਰੋਸਾ ਦਵਾਇਆ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਵੀ ਇੱਕ ਨਵੀਂ ਕਵਾਇਦ ਚੱਲ ਰਹੀ ਹੈ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਰੱਦ ਕਰਨ ਅਤੇ ਇਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਸੰਬੰਧੀ ਗੁਰਮਤਾ ਵੀ ਜਾਰੀ ਕੀਤਾ ਹੈ। ਇਹ ਫੈਸਲਾ ਪੰਜ ਪਿਆਰਿਆਂ ਅਤੇ ਵੱਖ ਵੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਇੱਕ ਉੱਚ ਪੱਧਰੀ ਇਕੱਤਰਤਾ ਤੋਂ ਬਾਅਦ ਲਿਆ ਗਿਆ। ਵਿਚਾਰ ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਮੂਲ 1956 ਦੇ ਐਕਟ ਨੂੰ ਬਰਕਰਾਰ ਰੱਖਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਉੱਥੇ ਹੀ ਗੁਰਮਤੇ ਵਿੱਚ ਕਿਹਾ ਗਿਆ ਹੈ ਕਿ ਹਜ਼ੂਰ ਸਾਹਿਬ ਦਾ ਮੌਜੂਦਾ ਪ੍ਰਬੰਧਕੀ ਢਾਂਚਾ ਸਿੱਖ ਵਿਦਵਾਨਾਂ ਦੁਆਰਾ ਤੈਅ ਕੀਤੇ ਗਏ ਸਿਧਾਂਤਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਉੱਤੇ ਆਧਾਰਿਤ ਹੈ ਅਤੇ ਇਸ ਕਰਕੇ ਇਸ ਨੂੰ ਰੱਦ ਨਹੀਂ ਕੀਤਾ ਜਾਣਾ ਚਾਹੀਦਾ। ਦਰਅਸਲ ਮਹਾਰਾਸ਼ਟਰ ਦੀ ਸਰਕਾਰ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧ ਵਿੱਚ ਵੱਡੀ ਤਬਦੀਲੀ ਦੀ ਤਿਆਰੀ ਖਿੱਚੀ ਹੋਈ ਹੈ। ਉੱਥੋਂ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੀ ਵਜ਼ਾਰਤ ਨੇ ਸੋਮਵਾਰ ਨੂੰ 70 ਸਾਲ ਪੁਰਾਣੇ ਨਾਂਦੇੜ ਸਿੱਖ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਐਕਟ 1956 ਨੂੰ ਰੱਦ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਸੰਬੰਧੀ ਇੱਕ ਨਵਾਂ ਕਾਨੂੰਨ 7 ਦਹਾਕਿਆਂ ਪੁਰਾਣੇ ਮੌਜੂਦਾ ਐਕਟ ਦੀ ਥਾਂ ਲਵੇਗਾ। ਇਸ ਪੇਸ਼ਕਦਮੀ ਨਾਲ ਨਾਂਦੇੜ ਸਥਿਤ ਤਖ਼ਤ ਸਾਹਿਬ ਦੇ ਕੰਮਕਾਜ ਨਾਲ ਜੁੜੇ ਕਾਨੂੰਨੀ ਚੌਖਟੇ ਵਿੱਚ ਵੱਡੀ ਤਬਦੀਲੀ ਆਵੇਗੀ। ਮਹਾਰਾਸ਼ਟਰ ਸਰਕਾਰ ਦੀ ਨਵਾਂ ਐਕਟ ਲਿਆਉਣ ਦੀ ਇਸ ਕਾਰਵਾਈ ਸੰਬੰਧੀ ਹੁਣ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਗੁਰਮਤਾ ਜਾਰੀ ਕਰਕੇ ਇਸ ਨੂੰ ਆਪਣੇ ਵੱਲੋਂ ਰੱਦ ਕੀਤਾ। ਅਮੈਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਅਤੇ ਖਾੜੀ ਖੇਤਰ ਵਿੱਚ ਤਣਾਅ ਘਟਣ ਦੇ ਸੰਕੇਤਾਂ ਦੇ ਵਿਚਕਾਰ ਭਾਰਤ ਸਰਕਾਰ ਨੇ ਈਰਾਨ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਇੱਕ ਨਵੀਂ ਅਤੇ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਪਿਛਲੇ ਕੁਝ ਦਿਨਾਂ ਵਿੱਚ ਈਰਾਨ ਦੇ ਅੰਦਰ ਅੰਦਰੂਨੀ ਸੁਰੱਖਿਆ ਹਾਲਾਤ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਪਰ ਇਸ ਦੇ ਬਾਵਜੂਦ ਬਦਲਦੇ ਹਾਲਾਤ ਨੂੰ ਵੇਖਦਿਆਂ ਸਾਰੇ ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਈਰਾਨ ਦੀ ਕਿਸੇ ਵੀ ਗੈਰ ਜ਼ਰੂਰੀ ਯਾਤਰਾ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ। ਭਾਰਤੀ ਮਿਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਅਧਿਕਾਰਤ ਵੈਬਸਾਈਟ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੇਸ਼ ਦੇ ਨਾਗਰਿਕਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਹਾਲੇ ਵੀ ਈਰਾਨ ਦੀ ਗੈਰ ਜ਼ਰੂਰੀ ਯਾਤਰਾ ਕਰਨ ਤੋਂ ਪਰਹੇਜ਼ ਹੀ ਕਰਨ ਅਤੇ ਜੋ ਪਹਿਲਾਂ ਹੀ ਈਰਾਨ ਵਿੱਚ ਰਹਿ ਰਹੇ ਨੇ ਜਾਂ ਜਿਹਨਾਂ ਨੂੰ ਕਿਸੇ ਜ਼ਰੂਰੀ ਕੰਮ ਲਈ ਉੱਥੇ ਜਾਣਾ ਪੈ ਰਿਹਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਚੌਕਸ ਰਹਿਣ, ਸਥਾਨਕ ਮੀਡੀਆ ਦੀਆਂ ਖ਼ਬਰਾਂ ਉੱਤੇ ਨਜ਼ਰ ਰੱਖਣ ਤੇ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਰੁੱਧ ਕਥਿਤ ਤੌਰ ਤੇ ਇਤਰਾਜ਼ਯੋਗ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਘਿਰੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਲੰਘੇ ਕੱਲ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਯਾਨੀ ਕਿ ਐਸ ਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਸਨਮੁਖ ਪੇਸ਼ ਹੋ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਲਿਖਤੀ ਰੂਪ ਵਿੱਚ ਮਾਫ਼ੀ ਮੰਗ ਲਈ ਹੈ। ਐਸ ਸੀ ਕਮਿਸ਼ਨ ਨੇ

ਪ੍ਰਨੀਤ ਬਿੱਟੂ ਦੀ ਮਾਫ਼ੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਸਮਾਜਿਕ ਅਤੇ ਧਾਰਮਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਚਾਰ ਪ੍ਰਮੁੱਖ ਧਾਰਮਿਕ ਸਥਾਨਾਂ ਉੱਤੇ ਜਾ ਕੇ ਨਤਮਸਤਕ ਹੋਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਮਾਮਲੇ ਦੀ ਸੁਣਵਾਈ ਦੌਰਾਨ ਰਵਨੀਤ ਬਿੱਟੂ ਨੇ ਕਮਿਸ਼ਨ ਦੇ ਸਾਹਮਣੇ ਮੰਨਿਆ ਕਿ ਉਹਨਾਂ ਵੱਲੋਂ ਵਰਤੇ ਗਏ ਸ਼ਬਦ 100% ਕਾਨੂੰਨੀ ਤੌਰ ਤੇ ਗਲਤ ਸਨ। ਇਹ ਮਾਮਲਾ 26 ਮਈ ਦਾ ਹੈ ਜਦੋਂ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਧੂਰੀ ਵਿਖੇ ਵਾਪਰੀ ਘਟਨਾ ਮੌਕੇ ਗਹਿਮਾ ਗਹਿਮੀ ਹੋ ਗਈ ਸੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੇਂਡੂ ਲੋਕਤੰਤਰ ਤੇ ਪਿੰਡਾਂ ਦੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਬਣਾਉਣ ਦੇ ਆਪਣੇ ਪਹਿਲਾਂ ਦੱਸੇ ਇਰਾਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਹੁਣ ₹10,000 ਮਾਣ ਭੱਤਾ ਮਿਲੇਗਾ ਅਤੇ ਇਹ ਯੋਜਨਾ 15 ਅਗਸਤ ਤੋਂ ਸ਼ੁਰੂ ਹੋਵੇਗੀ। ਮੁੱਖ ਮੰਤਰੀ ਨੇ ਬਠਿੰਡਾ ਵਿੱਚ ਸਰਪੰਚਾਂ ਨਾਲ ਮਿਲਣੀ ਸਮਾਗਮ ਦੌਰਾਨ ਇਹ ਐਲਾਨ ਕੀਤਾ। ਉਹਨਾਂ ਕਿਹਾ ਕਿ ਫੰਡਾਂ ਦੀ ਕੋਈ ਕਮੀ ਨਹੀਂ ਹੈ ਪਰ ਇਮਾਨਦਾਰੀ ਅਤੇ ਸਹੀ ਢੰਗ ਨਾਲ ਇਹਨਾਂ ਦੀ ਵਰਤੋਂ ਕੀਤੀ ਜਾਵੇ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪੱਤਰ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਇਸ ਦਰਮਿਆਨ SIT ਦੀ ਜਾਂਚ ਲਗਾਤਾਰ ਚੱਲ ਰਹੀ ਹੈ। ਚੜਾਵਾ ਚੋਰੀ ਹੋਣ ਦੇ ਮਾਮਲੇ ਸੰਬੰਧੀ ਵੀ SIT ਵੱਲੋਂ ਲਗਾਤਾਰ ਤੱਥ ਸਾਹਮਣੇ ਲਿਆਂਦੇ ਜਾ ਰਹੇ ਨੇ। ਬਾਲੀਵੁੱਡ ਅਦਾਕਾਰਾ ਜੈਕੁਲਿਨ ਫਰਨੈਂਡਿਸ ਖਿਲਾਫ਼ ਦਿੱਲੀ ਦੀ ਅਦਾਲਤ ਵਿੱਚ ₹200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ ਤੈਅ ਕਰਨ ਦੇ ਨਿਰਦੇਸ਼ ਖਿਲਾਫ਼ ਅਪੀਲ ਉੱਤੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ। ਸਾਲ 2019 ਤੋਂ ਲੰਡਨ ਦੀ ਜੇਲ੍ਹ ਵਿੱਚ ਬੰਦ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਬ੍ਰਿਟੇਨ ਦੀ ਅਦਾਲਤ ਨੇ ਉਸ ਨੂੰ ਲੋਨ ਰਿਕਵਰੀ ਦੇ ਕੇਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਅਤੇ ਨੀਰਵ ਮੋਦੀ ਇਹ ਕੇਸ ਇੱਕ ਤਰੀਕੇ ਨਾਲ ਹਾਰਿਆ ਹੈ। ਭਾਰਤੀ ਲੋਕਤੰਤਰ ਦੇ ਕਾਲੇ ਅਧਿਆਏ ਐਮਰਜੈਂਸੀ ਜੋ ਕਿ ਸਾਨੂੰ 1970 ਦੇ ਦਹਾਕੇ ਵਿੱਚ ਲੱਗੀ ਸੀ ਉਸ ਬਾਰੇ ਹੁਣ ਸਕੂਲਾਂ ਵਿੱਚ 9ਵੀਂ ਜਮਾਤ ਤੋਂ ਇਤਿਹਾਸ ਵਿੱਚ ਪੜ੍ਹਾਇਆ ਜਾਵੇਗਾ। ਪੰਜਾਬ ਅੰਦਰ ਅੱਜ ਤੋਂ ਯਾਨੀ ਕਿ 25 ਜੂਨ ਦੀ ਤਰੀਕ ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਜਿਸ ਤਹਿਤ PLO ਘਰ ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਇਸ ਦਰਮਿਆਨ ਖਾਸ ਨਿਗਾਹ NRI ਵੋਟਰਾਂ ਉੱਪਰ ਵੀ ਲੱਗੀ ਹੋਵੇਗੀ। ਉਹਨਾਂ ਵੱਲ ਵੀ ਖਾਸ ਧਿਆਨ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਬਟਾਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ 4 ਜਾਨਾਂ ਗਈਆਂ ਨੇ ਅਤੇ ਇੱਕ ਨੌਜਵਾਨ ਨੇ ਆਪਣੀ ਚਾਚੀ ਅਤੇ ਚਚੇਰੇ ਭਰਾ ਦਾ ਕਤਲ ਕਰਨ ਮਗਰੋਂ ਖੁਦ ਦੇ ਆਪਣੇ ਸਾਥੀ ਨੂੰ ਵੀ ਗੋਲੀ ਮਾਰ ਲਈ। ਅੱਜ ਭਾਰਤੀ ਸਮੇਂ ਮੁਤਾਬਕ 25 ਜੂਨ ਦਾ ਦਿਨ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਵਸ ਹੈ ਅਤੇ FIFA ਵਿਸ਼ਵ ਕੱਪ ਵਿੱਚ ਇਸ ਵੇਲੇ ਸਾਊਥ ਅਫਰੀਕਾ ਦਾ ਮੁਕਾਬਲਾ ਸਾਊਥ ਕੋਰੀਆ ਨਾਲ ਅਤੇ ਚੈਕੀਆ ਦਾ ਮੁਕਾਬਲਾ ਮੈਕਸੀਕੋ ਦੇ ਨਾਲ ਸ਼ੁਰੂ ਹੋਣ ਲਈ ਤਿਆਰ ਹੈ। ਜਦਕਿ ਪਹਿਲਾਂ ਹੋਏ ਮੁਕਾਬਲੇ ਵਿੱਚ ਕੈਨੇਡਾ ਦੀ ਟੀਮ ਭਾਵੇਂ ਸਵਿਟਜ਼ਰਲੈਂਡ ਤੋਂ 2-1 ਦੇ ਫਰਕ ਨਾਲ ਹਾਰ ਗਈ ਪਰ ਅਗਲੇ ਰਾਊਂਡ ਵਿੱਚ ਪਹੁੰਚ ਗਈ, ਆਪਣੇ ਗਰੁੱਪ ਵਿੱਚ 2ਨੰਬਰ ਉੱਤੇ ਰਹੀ ਹੈ। FIFA ਵਿਸ਼ਵ ਕੱਪ ਵਿੱਚ ਹੁਣ ਗਰੁੱਪ ਗੇਟ ਦੇ ਅਖੀਰਲੇ ਰਾਊਂਡ ਦੇ ਮੈਚ ਚੱਲ ਪਏ ਨੇ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
4: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
3: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
5: ਸੱਚ ਕਿਹੋ ਜਿਹਾ ਹੁੰਦਾ
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
7: ਮਿੱਟੀ ਚੁਗਦੀ ਫਸਲ ਸੱਚ ਹੈ
6: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ, ਖੂਬਸੂਰਤ ਗੱਲਾਂ ਬਾਤਾਂ ਕਰਨ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਪੰਜਾਬੀ ਪੰਜਾਬੀ ਦਾ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕੀ ਹਾਲ ਚਾਲ ਹੈ? ਸਾਰੇ ਠੀਕ ਠਾਕ? ਬਹੁਤ ਹੀ ਖੂਬਸੂਰਤ ਸ਼ਾਮ ਆ ਵੀ ਅੱਜ। ਸੋ ਅੱਜ ਜਿਵੇਂ ਨਵੀਂ ਕਹਿੰਦਾ ਹੁੰਦਾ ਕਿ ਮਿੰਨੀ ਫਰਾਈਡੇ ਵੱਲ ਇੱਕ ਦਿਨ ਪਹਿਲਾਂ ਆ, ਕੱਲ੍ਹ ਨੂੰ ਮਿੰਨੀ ਫਰਾਈਡੇ ਹੋ ਜਾਣਾ, ਫਿਰ ਫਰਾਈਡੇ ਹੋ ਜਾਣਾ ਅਤੇ ਫਿਰ ਲੌਂਗ ਵੀਕਐਂਡ ਆ ਜਾਣਾ, ਅਤੇ ਲੌਂਗ ਵੀਕਐਂਡ ਫਿਰ ਤੁਸੀਂ ਇੰਜੋਏ ਕਰਨਾ ਆ। ਲੌਂਗ ਵੀਕਐਂਡ ਕੈਨੇਡਾ ਡੇ ਆਈ ਥਿੰਕ, ਉਹਦੇ ਕਰਕੇ ਲੌਂਗ ਵੀਕਐਂਡ ਕਈ ਮੰਡੇ ਨੂੰ ਮਨਾ ਰਹੇ ਆ, ਕਈ ਵੈਨਸਡੇ ਮਨਾ ਰਹੇ ਹੋਣੇ ਆ, ਕਈ ਬੁੱਧਵਾਰ ਨੂੰ ਮਨਾ ਰਹੇ ਹੋ, ਕਈ ਮੰਗਲਵਾਰ ਮਨਾ ਰਹੇ ਆ। ਆਈ ਡੋਂਟ ਨੋ, ਇਹ ਸਾਰਾ ਕੋਚ ਮਚੋਲਾ ਜਿਹਾ ਚੱਲੀ ਜਾਣਾ। ਸੋ 905-673-3333 ਸਾਡਾ ਕੰਮ ਹੋਕਾ ਦੇਣਾ, ਰੇਡੀਓ ਕਰਨਾ, ਤੁਹਾਡੇ ਨਾਲ ਆਪਾਂ ਕਰੀ ਜਾਣਾ ਗੱਲਾਂ ਬਾਤਾਂ ਕਰਨੀਆਂ। 905-673-3333। ਬਹੁਤ ਸਾਰੀਆਂ ਕਾਲਸ ਆਈਆਂ ਸੀ ਮੈਨੂੰ ਜਦੋਂ 8:30 ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਨਾ, ਬਹੁਤ ਹੀ ਕਾਲਸ ਆਈਆਂ ਸੀਗੀਆਂ, ਸਮਾਂ ਥੋੜ੍ਹਾ ਸੀਗਾ, ਨਹੀਂ ਲੈ ਪਾਏ। ਹੁਣ ਆਪਣੇ ਕੋਲ ਪੂਰਾ ਘੰਟਾ ਆ, ਗੱਲਾਂ ਬਾਤਾਂ ਵੀ ਕਰਾਂਗੇ, ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਕੁਛ ਮੇਰੀਆਂ, ਕੁਛ ਤੁਹਾਡੀਆਂ, ਦਿਲ ਦੀਆਂ, ਦਿਮਾਗ ਦੀਆਂ ਰਹਿਣ ਦਿਉ, ਦਿਮਾਗ ਦੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ। ਦਿਮਾਗ ਨਾ, ਦਿਮਾਗ 'ਚ ਸਭ ਸ਼ੈਤਾਨੀਆਂ ਹੀ ਭਰੀਆਂ, ਗੱਲਾਂ ਹੁੰਦੀਆਂ ਹੀ ਮੈਨੂੰ ਲੱਗਦਾ ਐਕਚੁਲੀ ਦਿਲ ਤੋਂ, ਜਿਹੜੀਆਂ ਅਸੀਂ ਉੱਦਾਂ ਹੀ ਸਹਿ ਸੁਭਾਏ ਬੋਲ ਦਿੰਦੇ ਹਾਂ, ਉਹ ਗੱਲਾਂ ਜਿਹੜੀਆਂ ਸੋਚ ਕੇ ਬੋਲੀਆਂ ਗਈਆਂ, ਉਹ ਗੱਲਾਂ ਥੋੜ੍ਹੀ ਆ। ਉਹ ਤਾਂ ਫਿਰ ਕਹਿੰਦੇ ਕੀ ਕਹਿੰਦੇ ਹੁੰਦੇ ਆ, ਉਹ ਤਾਂ ਉਹ ਹੋ ਗਈਆਂ ਨਾ, ਸਾਜ਼ਿਸ਼ਾਂ ਹੋ ਗਈਆਂ। ਦਿਮਾਗ ਨਾਲ ਕੀਤੀ ਗਈ ਗੱਲ ਗੱਲ ਥੋੜ੍ਹੀ ਆ, ਉਹ ਤਾਂ ਫਿਰ ਸਕੀਮ ਹੋ ਗਈ। ਗੱਲਾਂ ਬਸ ਸਹਿ ਸੁਭਾਏ, ਜੋ ਮੂੰਹ 'ਚੋਂ ਨਿਕਲ ਗਿਆ ਬਸ, ਜੋ ਬੋਲਤਾ, ਜਿਹਨੂੰ ਯਾਰਾਂ ਨਾਲ ਬਹਿ ਕੇ ਯੱਕੜਾਂ ਮਾਰਨੀਆਂ, ਸਹੇਲੀਆਂ ਨਾਲ ਬਹਿ ਕੇ ਗੱਲਾਂ ਮਾਰਨੀਆਂ ਘੰਟਾ ਘੰਟਾ, ਦੋ ਦੋ ਘੰਟੇ, ਇਹ ਸੋਸ਼ਲ ਲਾਈਫ ਦੇ ਗੱਫੇ ਭਰ ਭਰ ਦੇਣੇ ਆ ਦਿਮਾਗ ਨੂੰ। ਦੇਖੋ, ਦੋ ਤਰ੍ਹਾਂ ਦੀ ਭੁੱਖ ਆ ਤੁਹਾਡੀ, ਇੱਕ ਤੁਹਾਡੀ ਸਰੀਰ ਦੀ ਭੁੱਖ ਆ, ਇੱਕ ਤੁਹਾਡੀ ਮੈਂਟਲ ਹੈਲਥ ਆ, ਤੁਹਾਡੇ ਜ਼ਿਹਨ ਦੀ, ਤੁਹਾਡੇ ਮਨ ਦੀ ਭੁੱਖ ਆ। ਉਹ ਮਨ ਦੀ ਭੁੱਖ ਕਿਵੇਂ ਤੁਸੀਂ ਆਪਣੀ ਮਿਟਾਉਣੀ ਆ? ਕਈ ਰਿਲੀਜੀਅਸ ਵੇ ਨਾਲ ਗੁਰਬਾਣੀ ਪੜ੍ਹ ਕੇ ਮੰਦਰਾਂ ਮਸੀਤਾਂ ਗੁਰਦੁਆਰਿਆਂ 'ਚ ਜਾ ਕੇ ਆਪਣੀ ਮਿਟਾਉਂਦੇ ਆ, ਕਈ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰਕੇ ਆਪਣੇ ਭਾਰ ਹਲਕਾ ਕਰਕੇ, ਹੈ ਨਾ। ਸੋ ਇਹ ਦੋ ਤਰ੍ਹਾਂ ਦੀਆਂ ਭੁੱਖਾਂ ਆ, ਸੋ ਇਹ ਦੋਨੋਂ ਮਿਟ ਜਾਣੀਆਂ ਜ਼ਰੂਰੀ ਆ। ਜੇ ਤੁਸੀਂ ਢਿੱਡ ਦੀ ਭੁੱਖ ਨੂੰ ਤੁਸੀਂ ਨਹੀਂ ਮਿਟਾ ਪਾਓਗੇ ਤਾਂ ਤੁਸੀਂ ਸਰੀਰਕ ਤੌਰ 'ਤੇ ਬਿਮਾਰ ਹੋ ਜਾਓਗੇ, ਜੇ ਤੁਸੀਂ ਮਨ ਦੀ ਭੁੱਖ ਨਾ ਮਿਟਾਈ ਤਾਂ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਓਗੇ। ਸੋ ਦੋਨੋਂ ਹੀ ਭੁੱਖਾਂ ਬਹੁਤ ਜ਼ਰੂਰੀ ਆ। ਸੋ 905-673-3333 905-673-3333 'ਤੇ ਗੱਲਾਂ ਬਾਤਾਂ ਹੋ ਰਹੀਆਂ। ਰੇਡੀਓ ਪ੍ਰੋਗਰਾਮ ਉਡਾਨ ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ ਪੂਰੇ 10 ਵਜੇ ਤੱਕ ਬਣਿਆ ਰਹਿਣਾ, ਅਤੇ ਗੱਲਾਂ ਬਾਤਾਂ ਕਰਾਂਗੇ ਅੱਜ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ। ਅੱਜ ਕੁਛ ਐਸੀਆਂ ਕਰਨੀਆਂ ਕਿ ਤੁਸੀਂ ਸਾਰੇ ਰਿਲੇਟ ਕਰੋ, ਤੁਹਾਨੂੰ ਸਾਰਿਆਂ ਨੂੰ ਲੱਗੋ ਕਿ ਮੇਰੀ ਗੱਲ ਹੋ ਰਹੀ ਆ, ਕੋਈ ਐਸੀ ਗੱਲਬਾਤ ਕਰਦੇ ਹਾਂ। ਸੋ 905-673-3333 ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਫੈਸ਼ਨ ਆਈ ਕਿਊ, ਟੌਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਪੰਜਾਬੀ ਭਾਈਚਾਰੇ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ 'ਤੇ ਤੁਸੀਂ ਹੁਣ, ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਹੈ, ਜੇ ਤੁਸੀਂ ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਆ ਅਤੇ ਤੁਸੀਂ ਕੋਈ ਥੀਮ ਵੈਡਿੰਗ ਕਰਾਉਣੀ ਆ, ਇਨ ਹਾਊਸ ਟੇਲਰ ਟੀਮ ਵੀ ਮਿਲ ਜਾਣੀ ਆ, ਲਹਿੰਗੇ ਗਰਾਰੇ ਸ਼ਰਾਰੇ ਵੀ ਮਿਲ ਜਾਣੇ ਆ, ਪੰਜਾਬੀ ਹਰ ਤਰ੍ਹਾਂ ਦੇ ਸੂਟ ਮਿਲ ਜਾਣੇ ਆ, ਤੁਹਾਨੂੰ ਕੋਟ ਪੈਂਟ ਸੂਟ ਬਲੈਜ਼ਰ ਸ਼ੇਰਵਾਨੀਆਂ ਸਭ ਕੁਝ ਮਿਲ ਜਾਣਾ, ਈਵਨ ਕਿ ਬੱਚਿਆਂ ਦੀ ਟੌਪ ਦੀ ਕਲੈਕਸ਼ਨ, ਤੁਹਾਨੂੰ ਸੋਹਣੇ ਸੋਹਣੇ ਜੁੱਤੀਆਂ, ਪੱਗਾਂ, ਕੁੜਤੇ, ਪਜਾਮੇ। ਫੈਸ਼ਨ ਆਈ ਕਿਊ, ਬਸ ਮੰਨੋ ਕਿ ਵਨ ਸਟੋਪ ਸ਼ੋਪ, ਫੈਸ਼ਨ ਆਈ ਕਿਊ, ਬਸ ਮੁੱਕਦੀ ਗੱਲ। ਫੈਸ਼ਨ ਆਈ ਕਿਊ 'ਤੇ ਜਾਓ, ਰੇਡੀਓ ਉਡਾਨ ਦਾ ਰੈਫਰੈਂਸ ਦਿਓ ਅਤੇ ਨਾਲੇ ਡਿਸਕਾਊਂਟ ਵੀ ਲਓ, $100 ਦੀ ਸ਼ੋਪਿੰਗ ਦੇ ਉੱਪਰ ਸਾਡੇ ਵੱਲੋਂ ਇੱਕ ਪ੍ਰੀਮੀਅਮ ਤੋਹਫਾ ਆ। 905-453-2225 905-453-2225 ਫੈਸ਼ਨ ਆਈ ਕਿਊ। ਸੋ ਗੱਲਾਂ ਬਾਤਾਂ ਕਰੀਏ, 905-673-3333 ਦੋ ਕੁ ਬੋਲ ਸੁਣਦੇ, ਉਦੋਂ ਬਾਅਦ ਫਿਰ ਤੁਹਾਨੂੰ ਲੈ ਕੇ ਜਾਣਾ ਕਿਤੇ।

0: ਹਾਏ ਹਾਏ ਮੈਂ ਫਿਲਮਾਂ ਦੇਖਣੀਆਂ ਮੈਂ ਵੀਸੀਆਰ ਲਗਾ ਦੇ ਮੈਂ ਕੀ ਬਾਤ ਆ ਕੀ ਬਾਤ ਆ ਅੱਛਾ ਵੀ ਸੀ ਆਰ ਦੇ ਨਾਲ ਹੀ ਬਹੁਤ ਕਹਾਣੀਆਂ ਜੁੜੀਆਂ ਯਾਰ ਵੀ ਸੀ ਆਰ ਦੇ ਨਾਂ ਸੁਣ ਕੇ ਨਾ ਕੰਨ ਖੜੇ ਹੋ ਜਾਂਦੇ ਆ ਮੇਰੇ ਤਾਂ ਬਸ ਉਹ ਕੀ ਕਹਿੰਦੇ ਹੁੰਦੇ ਪੰਜਾਬੀ 'ਚ ਗੂਸਬੰਬ ਲੂੰ ਕੰਡੇ ਉਹ ਵੀ ਖੜੇ ਹੋ ਗਏ ਆ ਸੋ ਵੀ ਸੀ ਆਰ ਨਾਲ ਬੜੀਆਂ ਯਾਦਾਂ ਜੁੜੀਆਂ ਯਾਰ ਸਾਜ ਨਾ ਬਿਨਾਂ ਟਿਕਟ ਤੋਂ ਬਿਨਾਂ ਜਹਾਜ਼ ਤੋਂ ਸਿੱਧੇ ਹੀ ਬਚਪਨ 'ਚ ਪੰਜਾਬ ਪਿੰਡਾਂ ਦੇ ਵਿੱਚ ਚਲੇ ਜਾਈਦਾ ਆ ਸੋ ਵੀ ਸੀ ਆਰ ਇੱਕ ਇਹੋ ਜਿਹੀ ਚੀਜ਼ ਆ 905-673-3337 ਬਹੁਤ ਸਾਰੀਆਂ ਕਾਲਸ ਆ ਸਾਰੀਆਂ ਲਾਈਨ ਬਿਜੀ ਆ ਪਰ ਇੱਕ ਲਾਈਨ ਦੇ ਵਿੱਚੋਂ ਇੱਕ ਲਾਈਨ ਬਹੁਤ ਨਿਵੇਕਲੀ ਆ ਤੁਹਾਡੀਆਂ ਵੀ ਨਿਵੇਕਲੀਆਂ ਆ ਪਰ ਸੁੱਖ ਬਾਈ ਜੀ ਆ ਗਏ ਆ ਅਤੇ ਡੀਲਾਂ ਲੈ ਕੇ ਦਿੰਦੇ ਆ ਕਿਉਂਕਿ ਇਸ ਵੀਕਐਂਡ 'ਤੇ ਕੁਛ ਨਵਾਂ ਹੋਣ ਜਾ ਰਿਹਾ ਕੁਛ ਘੈਂਟ ਹੋਣ ਜਾ ਰਿਹਾ ਬਾਈ ਜੀ ਕਹਿੰਦੇ ਕਿ ਕੈਨੇਡਾ ਡੇ 'ਤੇ ਅਮੇਜ਼ਿੰਗ ਸੇਲਾਂ ਤੁਹਾਨੂੰ ਲੱਗ ਚੁੱਕੀਆਂ ਅਮੇਜ਼ਿੰਗ ਤੋਹਫੇ ਦੇਣੇ ਆ ਹਰ ਬਾਈ ਦੇ ਨਾਲ ਬਾਈ ਕਹਿੰਦੇ ਤੋਹਫੇ ਤਾਂ ਪਹਿਲਾਂ ਦਿੰਦੇ ਹੀ ਆ ਪਰ ਇਸ ਵਾਰ ਕੁਛ ਹਟ ਕੇ ਆ ਸੁੱਖ ਬਾਈ ਜੀ ਆ ਜਾਓ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸੰਤ ਸਾਹਿਬ ਬਿਲਕੁਲ ਕੁਛ ਵੱਖਰਾ ਹੋਣ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਕਿਉਂਕਿ ਫਰਾਈਡੇ ਸੈਟਰਡੇ ਸੰਡੇ ਇਸ ਵੀਕਐਂਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ ਸੇਲ ਫਰਨੀਚਰ ਯਾ ਕੈਨੇਡਾ ਡੇ ਦੀ ਸੇਲ ਨਿਕਲ ਜਾ ਰਹੀ ਆ ਸੇਲ ਵੱਡੀ ਹੋਣੀ ਆ ਪਰ ਪ੍ਰਾਈਸ ਆ ਬਹੁਤ ਛੋਟੀਆਂ ਛੋਟੀਆਂ ਲੋਐਸਟ ਲੋਐਸਟ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਅਪਲਾਈਸ ਦੇ ਵਿੱਚ ਟੀਵੀ ਬਹੁਤ ਕੁਝ ਜਿਹੜਾ ਫਰਾਈਡੇ ਵਾਲੇ ਦਿਨ ਤੁਹਾਨੂੰ ਅਸੀਂ ਦੱਸਾਂਗੇ ਫਰਾਈਡੇ ਸੈਟਰਡੇ ਸੰਡੇ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਆ ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਲੋਐਸਟ ਪ੍ਰਾਈਸ ਡਾਇਨਿੰਗ ਟੇਬਲ ਲੈਣਾ ਲੋਐਸਟ ਪ੍ਰਾਈਸ ਹਾਰਡ ਫੋਮ ਦਾ ਮੈਟਰਸ ਲੈਣਾ ਲੋਐਸਟ ਪ੍ਰਾਈਸ ਸੋਫਾ ਸੈੱਟ ਲੈਣਾ ਲੋਐਸਟ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਸੋ ਇਸ ਵੀਕਐਂਡ ਨੂੰ ਮਿਸ ਨਾ ਕਰਿਓ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਵੱਡੇ ਵੱਡੇ ਤੋਹਫੇ ਨਾਲ ਦਿੱਤੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6885
0: ਟੌਮਕਨ
1: ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਟੌਮਕਨ ਡੈਰੀ ਟੌਮਕਨ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ
0: ਕਿਆ ਬਾਤ ਆ ਜੀ 6685 ਟੌਮਕ ਰੋਡ ਸੁੱਖ ਬਾਈ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਆ 905-673-3337 ਮੈਨੂੰ ਕਾਲਸ ਆ ਰਹੀਆਂ ਸੀ ਦੋ ਤਿੰਨ ਆਈ ਥਿੰਕ ਸੁੱਖ ਬਾਈ ਜੀ ਆ ਗਿਆ ਜਿਹੜੀਆਂ ਕਾਲਸ ਆਈਆਂ ਸੀ ਸੁੱਖ ਬਾਈ ਜੀ ਤੁਹਾਡੀ ਕਾਲ ਫਿਰ ਕੱਟੀ ਗਈ ਆ ਕੁਛ ਟੈਕਨੀਕਲ ਇਸ਼ੂ ਹੋਇਆ ਸਾਰੀਆਂ ਕਾਲਸ ਕੱਟੀਆਂ ਗਈਆਂ ਜਿੰਨੇ ਵੀ ਦੋਸਤ ਕਾਲ ਕਰ ਰਹੇ ਸੀ ਬਾਈ ਦੁਬਾਰਾ ਕਾਲ ਕਰ ਲਓ ਇੱਦਾਂ ਨਹੀਂ ਗੱਡੀ ਚੱਲਣੀ 905-673-3337 ਸੁੱਖ ਬਾਈ ਜੀ ਆ ਗਿਆ ਨੰਬਰ ਰਹਿ ਗਿਆ ਸੀ ਸੁੱਖ ਬਾਈ ਜੀ ਆ ਜਾਓ
1: ਬਿਲਕੁਲ ਬਿਲਕੁਲ ਸੰਤ ਸਾਹਿਬ ਸੋਰੀ ਮੇਰੇ ਵੱਲ ਲਾਈਨ ਕੱਟੀ ਹੋਈ ਸੀ ਮੈਂ ਪਰਿਵਾਰਾਂ ਨੂੰ ਸਿਰਫ ਐਡਰੈਸ ਹੀ ਦੱਸਣਾ 6885 ਟੌਮਕਨ ਟੌਮਕਨ ਟੌਮਕਨ ਰੋਡ ਤੇ ਪਹੁੰਚਣਾ ਪਰਿਵਾਰਾਂ ਨੇ ਬਹੁਤ ਸ਼ੁਕਰੀਆ ਧੰਨਵਾਦ ਸੰਤ ਸਾਹਿਬ
0: ਕਿਆ ਬਾਤ ਆ ਜੀ 6885 ਟੌਮਕਨ ਰੋਡ 6885 ਟੌਮਕਨ ਰੋਡ ਤੇ ਕੁਛ ਨਵਾਂ ਹੋਣ ਜਾ ਰਿਹਾ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ 6885 ਟੌਮਕਨ ਰੋਡ ਓਕੇ 905-673-3337 ਜੱਗੀ ਜੀ ਤੁਹਾਡੀ ਕਾਲ ਆ ਰਹੀ ਸੀਗੀ 5152-3131 ਸਾਰੇ ਭੱਜ ਗਏ ਯਾਰ 905-673-3337 ਆਈ ਥਿੰਕ ਇੱਕ ਬੁੱਲਾ ਜਿਹਾ ਆਇਆ ਸੁੱਖ ਬਾਈ ਜੀ ਦੀ ਕਾਲ ਕੱਟੀ ਗਈ ਬਾਈ ਜੀ ਸਾਰੀਆਂ ਕਾਲਾਂ ਲੈ ਗਏ ਨਾਲ ਚਲੋ ਐਨੀਵੇ ਸੋ ਮੈਂ ਨਾ ਸੋਚ ਰਿਹਾ ਸੀਗਾ ਜੇ ਆਪਾਂ ਨੂੰ ਇੱਕ ਵਿਸ਼ ਮਿਲੇ ਤੁਹਾਨੂੰ ਪਤਾ ਕਿ ਅਸੀਂ ਸਾਰੇ ਕੁਛ ਨਾ ਕੁਛ ਚਾਹੁੰਦੇ ਹਾਂ ਅਤੇ ਕਿਤੇ ਨਾ ਕਿਤੇ ਜਿਹੜੀ ਪ੍ਰਕਿਰਤੀ ਆ ਕੁਦਰਤ ਆ ਉਹ ਸਾਡੇ ਆਲੇ ਦੁਆਲੇ ਘੁੰਮਦੀ ਰਹਿੰਦੀ ਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਤੁਹਾਡੀ ਜੀਭ ਦੇ ਉੱਪਰ ਲਕਸ਼ਮੀ ਬੈਠੀ ਆ ਅਤੇ ਜਦੋਂ ਤੁਸੀਂ ਕੋਈ ਵੀ ਚੀਜ਼ ਕਿਸੇ ਵੀ ਵੇਲੇ ਮੰਗਣੀ ਆ ਕਈ ਵਾਰੀ ਅਸੀਂ ਸਾਰਾ ਦਿਨ ਕਹਿੰਦੇ ਰਹਿੰਦੇ ਹਾਂ ਉਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਅਤੇ ਉਹ ਫਿਰ ਨਹੀਂ ਹੋ ਜਾਂਦਾ ਅਤੇ ਉਹ ਜਦੋਂ ਆਪਾਂ ਸਾਰਾ ਦਿਨ ਆਪਾਂ ਮੰਗਦੇ ਰਹਿੰਦੇ ਹਾਂ ਸੋਰੀ ਇੱਦਾਂ ਆ ਕਿ ਸਾਰਾ ਦਿਨ ਆਪਾਂ ਕਹਿੰਦੇ ਰਹਿੰਦੇ ਸਾਨੂੰ ਆਹ ਚੀਜ਼ ਮਿਲ ਜੇ ਆਹ ਚੀਜ਼ ਮਿਲ ਜੇ ਐਂਡ 'ਤੇ ਆਪਾਂ ਆ ਕਹਿ ਦਿੰਦੇ ਯਾਰ ਉਹ ਚਲੋ ਰਹਿਣ ਦਿਓ ਯਾਰ ਉਦੋਂ ਹੀ ਲਕਸ਼ਮੀ ਆ ਜਾਂਦੀ ਹੈ ਸੋ ਉਹ ਐਂਡ 'ਤੇ ਕਈ ਵਾਰੀ ਮਿਸ ਕਰ ਜਾਂਦੇ ਹਾਂ ਸੋ ਕਹਿਣ ਦਾ ਮਤਲਬ ਚਲੋ ਇਹ ਬਜ਼ੁਰਗਾਂ ਦੀਆਂ ਗੱਲਾਂ ਬਣੀਆਂ ਕਹਾਵਤਾਂ ਤਾਂ ਜਿਹੜੀਆਂ ਬਣੀਆਂ ਬਣੀਆਂ ਹੀ ਆ ਪਰ ਮੈਂ ਕਹਿੰਦਾ ਕਿ ਜਿਹੜੀ ਨੇਚਰ ਆ ਨਾ ਕੁਦਰਤ ਨਾ ਹਰ ਵੇਲੇ ਤੁਹਾਡੇ ਸਾਰਾ ਰਾਊਂਡਰ ਰਹਿੰਦੀ ਹੈ ਤੁਹਾਡੇ ਔਰੇ ਨੂੰ ਉਹ ਦੇਖਦੀ ਰਹਿੰਦੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕੀ ਕਰਦੇ ਹੋ ਕੀ ਬੋਲਦੇ ਹੋ ਕੀ ਸਮਝਦੇ ਹੋ ਕਿਉਂ ਨਾ ਆਪਾਂ ਕੁਛ ਐਸੀ ਗੱਲ ਕਰੀਏ ਕਿ ਤੁਹਾਡੇ ਸਾਰਿਆਂ ਦੀ ਵਿਸ਼ ਪੂਰੀ ਹੋ ਜੇ ਔਰਾ ਤੁਹਾਡੇ ਆਲੇ ਦੁਆਲੇ ਆ ਨੇਚਰ ਤੁਹਾਡੇ ਆਲੇ ਦੁਆਲੇ ਆ ਕੁਦਰਤ ਤੁਹਾਡੇ ਆਲੇ ਦੁਆਲੇ ਉਹ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਓਕੇ ਮੰਨ ਲਓ ਕਿ ਮੈਂ ਹੁਣ ਨਾ ਮੈਂ ਸਟੂਡੀਓ 'ਚ ਬੈਠਾ ਅਤੇ ਮੈਂ ਹੁਣ ਕੋਕ ਪੀਣ ਲੱਗਿਆ ਸਾਡੇ ਨਾਲ ਸਨੀ ਵੀਰਾ ਆਇਆ ਬਸ ਪਹੁੰਚਣ ਵਾਲਾ ਹੀ ਆ ਕੋਕ ਲੈ ਕੇ ਆ ਰਿਹਾ ਅਤੇ ਮੈਂ ਤੁਹਾਨੂੰ ਤੁਸੀਂ ਸੋਚੋ ਕਿ ਮੇਰੇ ਹੱਥ 'ਚ ਕੋਕ ਆ ਮੈਂ ਕਿਹਾ ਬਾਈ ਜੀ ਮੈਂ ਥਰਸਟੀ ਹਾਂ ਕੁਛ ਲੈ ਕੇ ਆਓ ਪੀਣ ਨੂੰ ਅਤੇ ਬਾਈ ਜੀ ਕਹਿੰਦੇ ਓਕੇ ਪਾਣੀ ਦੀ ਬੋਤਲ ਜਾਂ ਕੋਕ ਮੈਂ ਲੈ ਕੇ ਆਉਣਾ ਓਕੇ ਪੀਜ਼ਾ ਟੂ ਗੋ ਅੱਛਾ ਬਾਈ ਜੀ ਨਾਲ ਵੀ ਅੱਜ ਗੱਲਾਂ ਬਾਤਾਂ ਕਰਾਂਗੇ ਪੀਜ਼ੇ ਵੀ ਖਵਾਉਣੇ ਤੁਹਾਨੂੰ ਅੱਜ ਮੈਂ ਉਹ ਕੋਕ ਮੇਰੇ ਉੱਪਰ ਡੁੱਲ ਗਈ ਤੁਸੀਂ ਸੋਚੋ ਕਿ ਮੈਂ ਹੁਣ ਪੈਂਟ ਸ਼ਰਟ ਪਾ ਕੇ ਬੈਠਾ ਸੋਹਣੀ ਜੀ ਪੱਗ ਬੰਨ ਕੇ ਐਂ ਪੂਰੀ ਐਂ ਖਾਕੀ ਪੁਲਸੀਆਂ ਵਰਗੀ ਅਤੇ ਉੱਤੇ ਮੇਰੇ ਕੋਕ ਪੀਣ ਲੱਗਿਆਂ ਗੱਲਾਂ ਕਰਦੇ ਕਰਦੇ ਕੋਕ ਡੁੱਲ ਗਈ ਦੇਖੋ ਤੁਸੀਂ ਇਮੈਜਿਨ ਬਣਾ ਲਿਆ ਨਾ, ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਿ ਪਿਕਚਰ ਬਣਾ ਲਈ ਆ ਕੋਕ ਡੁੱਲੇ ਦੀ, ਵੀ ਪ੍ਰਭ ਤੇ ਬਈ ਕੋਕ ਡੁੱਲ ਗਈ ਆ, ਪੀਂਦੇ ਪੀਂਦੇ ਅਤੇ ਗੱਲਾਂ ਕਰਦੇ ਅਤੇ ਜਵਲੀਆਂ ਮਾਰਦੇ ਤੇ, ਹੈ ਨਾ। ਸੋ ਇੱਦਾਂ ਹੀ ਆ। ਸੋ ਤੁਸੀਂ ਜਦੋਂ ਆਪਾਂ ਗੱਲਾਂ ਕਰਨੀਆਂ ਨਾ ਕਿ ਆਪਾਂ ਵਿਸ਼ ਮੰਗਣੀ ਆ, ਅਤੇ ਉਹ ਚੀਜ਼ਾਂ ਕਈ ਵਾਰੀ ਪੂਰੀਆਂ ਹੋ ਜਾਂਦੀਆਂ। ਚਲੋ ਕੋਕ ਡੁੱਲੇ ਮੇਰੇ ਤੋਂ ਨਾ ਡੁੱਲੇ, ਐਨੀਵੇ 905 ਮੈਂ ਵੈਸੇ ਡੋਲ ਲੈਂਦਾ, ਮੈਂ ਖਾਣਾ ਪੀਣਾ ਇੱਦਾਂ ਹੀ, ਮੈਨੂੰ ਖਾਣ ਪੀਣ ਦਾ ਵੱਲ ਨਹੀਂ ਆਉਂਦਾ, ਮੈਂ ਸਾਰਾ ਹੀ ਲਿਬੜ ਜਾਂਦਾ। ਸੋ 905-673-3337। ਓਕੇ, ਆਪਾਂ ਨਾ ਅੱਜ ਵਿਸ਼ ਮੰਗਦੇ ਆਪਾਂ, ਤੁਸੀਂ ਸਾਰੇ ਜਾਣੇ ਅੱਜ ਮੈਨੂੰ ਇਹ ਦੱਸੋ ਕਿ ਕਿਸੇ ਨੂੰ PR ਦੀ ਲੋੜ ਹੋਣੀ ਆ, ਕਿਸੇ ਨੂੰ ਪੈਸੇ ਦੀ ਲੋੜ ਹੋਣੀ ਆ, ਕਿਸੇ ਨੂੰ ਘਰ ਦੀ ਲੋੜ ਹੋਣੀ ਆ, ਕਿਸੇ ਨੂੰ ਕੋਈ ਵਿਸ਼ ਹੋਣੀ ਆ। ਜੇ ਤੁਹਾਨੂੰ ਇੱਕ ਮੌਕਾ ਮਿਲੇ, ਹੁਣ ਇਹ ਨਹੀਂ ਕਹਿਣਾ ਆਪਾਂ ਚਿਰਾਗ ਦੇ ਵਿੱਚ ਜਿੰਨ ਨਿਕਲੇ ਥੋੜੀ ਵਿਸ਼ ਪੂਰੀ ਕਰਦੇ, ਚਲੋ ਮੰਨ ਲਓ ਕਿ ਤੁਹਾਨੂੰ ਕੁਦਰਤ ਇੱਕ ਮੌਕਾ ਦੇਵੇ ਵੀ ਤੇਰੇ ਕੋਲ ਇੱਕ ਵਿਸ਼ ਆ, ਤੂੰ ਕੀ ਕਰੇਗਾ, ਤੁਸੀਂ ਕਿਹੜੀ ਵਿਸ਼ ਮੰਗੋਗੇ? ਮੈਂ ਮੇਰੀ ਵਿਸ਼ ਰੈਡੀ ਆ, ਮੈਂ ਜੋ ਮੰਗਣੀ ਆ, ਪਰ ਯਾਰ ਕਿੰਨੀਆਂ ਵਿਸ਼ਾਂ ਆ ਸਾਡੇ ਕੋਲ, ਤਾਂ ਫਿਰ ਕਿਹੜੀ ਮੰਗੀਏ ਕਿਹੜੀ ਛੱਡੀਏ? ਮੰਨ ਲਓ ਤੁਹਾਡੇ ਕੋਲ ਕੁਦਰਤ ਆ ਗਈ ਆ, ਅਕਾਲ ਪੁਰਖ ਆ ਗਿਆ ਆ, ਤੁਸੀਂ ਜਿਹਦੇ ਵਿੱਚ ਤੁਹਾਡਾ ਵਿਸ਼ਵਾਸ ਆ ਉਹ ਪ੍ਰਗਟ ਹੋ ਗਿਆ। ਉਹ ਕਹਿੰਦੀ ਦੱਸ ਬਈ ਜਟਾ, ਦੱਸ ਬਈ ਮਿੱਤਰਾ ਕੀ ਚਾਹੀਦਾ ਆ? ਇੱਕ ਵਿਸ਼ ਆ ਅਤੇ ਮੰਗਣੀ ਐ ਆ ਚੁਟਕੀ 'ਚ, ਤੁਸੀਂ ਕੀ ਮੰਗੋਗੇ? ਜੇ ਤੁਹਾਨੂੰ ਇੱਕ ਵਿਸ਼ ਕੁਦਰਤ ਕਵੇ ਕਿ ਮੰਗੋ ਪੂਰੀ ਹੋ ਜਾਣੀ ਹੈ, ਫਿਰ ਤੁਸੀਂ ਕਿਹੜੀ ਵਿਸ਼ ਮੰਗੋਗੇ? 905-673-3337। ਇਹ ਥੋੜ੍ਹਾ ਜਿਹਾ ਕਨਫਿਊਜ਼ਨ ਆ ਗਿਆ ਯਾਰ ਬੰਦੇ ਨੂੰ, ਕਿਉਂਕਿ ਬੰਦੇ ਦੀਆਂ ਇੱਛਾਵਾਂ ਹੀ ਬਹੁਤ ਆ। ਐਸੇ ਲੋਕ ਬਹੁਤ ਘੱਟ ਹੋਣਗੇ ਜਿਹਨਾਂ ਇੱਛਾਵਾਂ ਨਹੀਂ ਹੈਗੀਆਂ। ਕਈ ਉੱਦਾਂ ਹੀ ਪਟੈਂਡ ਕਰਦੇ ਮੇਰੇ ਵਾਂਗੂ, ਨਹੀਂ ਕੁਛ ਨਹੀਂ ਆ, ਬਹੁਤ ਸੌਖੇ ਆ, ਪਰ ਅੰਦਰ ਸਭ ਕੁਛ ਚੱਲਦਾ ਆ। ਅੰਦਰ ਜਿਹੜੀਆਂ ਫਿਰਕੀਆਂ ਘੁੰਮ ਰਹੀਆਂ ਨਾ, ਉਹ ਤਾਂ ਬਾਹਲਾ ਕੁਛ ਮੰਗਦੀਆਂ। ਜੇ ਅੰਦਰ ਨਾ ਕੁਛ ਚੱਲਦਾ ਹੋਵੇ ਆਪਾਂ ਇੱਥੇ ਆਉਣਾ ਨਹੀਂ ਸੀ। 905-673-3337। ਫਿਰ ਕੁਦਰਤ ਨੇ, ਅਕਾਲ ਪੁਰਖ ਨੇ ਜਿੱਥੇ ਜਨਮ ਦਿੱਤਾ, ਜਿਸ ਧਰਤੀ 'ਤੇ, ਜਿਸ ਮਿੱਟੀ 'ਤੇ, ਜਿਸ ਪਿੰਡਾਂ 'ਚ, ਜਿਸ ਖੇਤਾਂ ਖੂਹਾਂ ਟਿੱਬਿਆਂ ਦੇ ਵਿੱਚ, ਫਿਰ ਉੱਥੇ ਹੋਣਾ ਸੀ। ਚਲੋ ਐਨੀਵੇ, 905-673-3337। ਤੁਹਾਨੂੰ ਇੱਕ ਵਿਸ਼ ਮਿਲੇ ਤਾਂ ਤੁਸੀਂ ਕਿਹੜੀ ਵਿਸ਼ ਮੰਗੋਗੇ? 905-673-3337। 905-673-3337। ਚਲੋ ਤੁਹਾਡੀ ਵਿਸ਼ ਹੋ ਸਕਦਾ ਕਿ ਆਪਾਂ 50,000 ਸਰੋਤੇ ਸਾਨੂੰ ਸੁਣ ਰਹੇ ਆ, ਐਗਜ਼ਾਮਪਲ ਆਪਾਂ ਨੂੰ ਇਸ ਟਾਈਮ, ਅਤੇ ਜਦੋਂ ਉਹਨਾਂ ਨੇ ਉਹ ਚੀਜ਼ ਸੁਣੀ ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਹ ਚੀਜ਼ ਪੂਰੀ ਹੋ ਸਕਦੀ ਆ। ਇੱਕ ਚਾਂਸ ਆ ਤੁਹਾਡੇ ਕੋਲ, ਨੈਵਰ ਨੋਜ਼, ਹੂ ਨੋਜ਼, ਰਾਈਟ? ਸੋ ਜਾਂਦਾ ਕੀ ਆਪਣਾ, ਆ ਜਾਓ ਵਿਸ਼ ਮੰਗੀਏ। ਤੁਸੀਂ ਕੀ ਚਾਹੁੰਦੇ ਹੋ? ਇੱਕ ਵਿਸ਼, ਜੇ ਤੁਹਾਨੂੰ ਇੱਕ ਵਿਸ਼ ਮਿਲੇ ਤਾਂ ਕੀ ਮੰਗੋਗੇ? 905-673-3337। ਉਹ ਬੱਲੇ, ਇਹ ਤਾਂ ਵਧੀਆ ਗੱਲ ਬਣ ਗਈ, ਲੋਕ ਕੌਲਾਂ ਵੀ ਬਹੁਤ ਆ ਗਈਆਂ। ਸੋ ਆਪਾਂ ਵਿਸ਼ ਦੱਸਣੀ ਆ, 99% ਪੂਰੀ ਹੋ ਜਾਣੀ ਹੈ, ਮੇਰੇ ਤੋਂ ਲਿਖਾ ਲਓ। 905-673-3337। ਭਲਾ ਅੱਜ ਮਿਲੀਅਨ ਡਾਲਰ ਮੰਗ ਲਓ, ਤੁਹਾਨੂੰ ਮਿਲ ਜਾਣਾ ਆ। 905-673-3337। ਪਰਮਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਬਰਾੜ ਸਾਹਿਬ?
2: ਹਾਂਜੀ ਜੀ, ਮੇਰੀ ਵਿਸ਼ ਹੈਗੀ ਆ ਸੋਨੇ ਦੀ ਮਧਾਣੀ ਹੋਵੇ,
0: ਹਾਂ,
2: ਨੌਂ ਦਸ ਰੜਕੇ ਤੇ ਪੋਤੇ ਮੱਖਣੀ ਖਾਣ।
0: ਹਾਏ ਹਾਏ, ਇਹ ਹੋ ਜਾਣੀ ਪੂਰੀ, ਹੋ ਜਾਣੀ ਆ, ਸੁਣੀ ਗਈ ਤੁਹਾਡੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਜੇ ਤੁਸੀਂ ਪੋਜ਼ਿਟਿਵਿਟੀ ਨਾਲ, ਤੁਸੀਂ એનર્ਜੀ ਨਾਲ, ਤੁਸੀਂ ਕਹਿੰਦੇ ਨਾ ਹਾਂ ਯੈਸ, ਹੋਣ ਨੂੰ ਕੀ ਨਹੀਂ ਹੁੰਦਾ, ਸਭ ਕੁਝ ਹੋ ਜਾਂਦਾ ਆ। ਤੁਹਾਡੀ ਨੀਅਤ ਸਾਫ਼ ਤੇ ਪੋਜ਼ਿਟਿਵਿਟੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ। ਕਿੰਨੀ ਦੁਨੀਆ ਨੇ ਤੁਹਾਡੀ ਵਿਸ਼ ਸੁਣੀ ਆ, ਸੋਨੇ ਦੀ ਮਧਾਣੀ ਹੋਵੇ ਤੇ ਕਿੰਨੀ ਪਿਆਰੀ ਵਿਸ਼ ਆ ਤੁਹਾਡੀ, ਪੂਰੀ ਹੋ ਸਕਦੀ ਆ, ਹੋਊਗੀ। 905-673-3337। ਰਿਜ਼ਕੀ ਮੰਗਿਆ ਨਾ ਐਂਡ ਆਫ ਦਾ ਡੇ, ਨੇਚਰ, ਉਹ ਤਾਂ ਨੇਚਰ ਵਾਸਤੇ, ਇਹ ਤਾਂ ਖੱਬੇ ਹੱਥ ਦਾ ਕੰਮ ਆ। ਜੀ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
3: ਹੈਲੋ
0: ਜੀ, ਜੀ ਸੋਰੀ ਸੋਰੀ, ਮਾਫ਼ ਕਰਨਾ, ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਤੁਸੀਂ ਓਨਰ ਹੋ?
4: ਉਮਰ ਬਹੁਤ ਲੰਬੀ ਹੋਵੇ।
0: ਵਾਹਿਗੁਰੂ, ਕਿਆ ਬਾਤ ਹੈ, ਕਿਆ ਬਾਤ ਹੈ,
4: ਹੋਰ ਕੋਈ ਵਿਸ਼ ਨਹੀਂ?
0: ਬਹੁਤ ਕੁਛ ਮੰਗ ਲਿਆ ਬਾਈ ਜੀ, ਤੁਸੀਂ ਤੁਸੀਂ ਤਾਂ ਰੱਬ ਹੀ ਮੰਗ ਲਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਜੀ ਦਲਬੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ? ਜੀ ਦਲਬੀਰ ਭੱਲਾ ਜੀ, ਤੁਸੀਂ ਆਉਣੇ ਹੋ ਜੀ? ਰੇਡੀਓ ਦੀ ਆਵਾਜ਼ ਤੁਸੀਂ ਘੱਟ ਕਰ ਲਓ ਪਲੀਜ਼। ਦਲਬੀਰ ਜੀ, ਤੁਸੀਂ ਆਉਣੇ ਹੋ? ਤੁਹਾਡੀ ਕਾਲ ਲੱਗ ਚੁੱਕੀ ਆ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਦਲਬੀਰ ਜੀ।
5: ਜੀ ਦਲਬੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਜੀ?
6: ਹਾਂਜੀ ਹਾਂਜੀ, ਮੇਰੀ ਵਿਸ਼ ਇਹ ਆ
0: ਜੀ,
6: ਹਾਂਜੀ ਹਾਂਜੀ, ਮੇਰੀ ਵਿਸ਼ ਇਹ ਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਔਰ ਮੇਰੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੀ।
0: ਵੈਰੀ ਗੁੱਡ, ਬਹੁਤ ਸ਼ੁਕਰੀਆ। ਇਹ ਤਾਂ ਆਪਾਂ ਇਹ ਤਾਂ ਜਿਹੜੀ ਅਰਦਾਸ ਆਪਾਂ ਰੋਜ਼ ਕਰਦੇ ਹਾਂ ਸਵੇਰੇ, ਉਸ ਤੋਂ ਇਲਾਵਾ ਕੋਈ ਤੁਹਾਡੀ ਵਿਸ਼ ਹੈਗੀ? ਚਲੋ ਇਹ ਤਾਂ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਰਦਾਸ ਆਪਾਂ ਸਰਬੱਤ ਦੇ ਭਲੇ ਅਰਦਾਸ ਕਰਦੇ ਹਾਂ। ਚਲੋ ਐਨੀਵੇ, ਬਿਲਕੁਲ ਤੁਸੀਂ ਵੇਖੋ, ਹਰ ਇੱਕ ਜਿਹੜਾ ਜ਼ਿੰਮੇਵਾਰ ਇਨਸਾਨ ਨਾ ਘਰ ਦਾ ਜਿਹੜਾ ਮੋਢੀ ਆ, ਉਹ ਇਹੀ ਮੰਗਦਾ ਕਿ ਮੇਰਾ ਪਰਿਵਾਰ ਸੁੱਖ ਸ਼ਾਂਤ ਰਹੇ ਅਤੇ ਖੁਸ਼ ਰਹੇ, ਆਬਾਦ ਰਹੇ। ਮੰਗ ਲਓ ਇੱਕ ਇੱਕ ਵਿਸ਼ ਹੈ। ਦੇਖੋ ਕਿੰਨੀ ਆਪਾਂ ਨੂੰ ਪਰਿਵਾਰ ਸੁਣ ਰਿਹਾ, ਕਿੰਨੀਆਂ ਖੂਬਸੂਰਤ ਰੂਹਾਂ ਸੁਣਦੀਆਂ ਪਈਆਂ। ਇਹ ਕੁਦਰਤ ਨੇ ਵਿਸ਼ ਪੂਰੀ ਕਰ ਦੇਣੀ ਆ, ਸਾਰੀਆਂ ਵਿਸ਼ਾਂ ਟਿਕ ਲੱਗ ਗਈ ਆ। ਅਕਾਲ ਪੁਰਖ ਸੁਣਦਾ ਪਿਆ, 905-673-3337। ਦੇਖੋ ਤੁਸੀਂ ਇੱਕ ਔਰਾ, ਇੱਕ ਔਰੇ ਦੀ ਗੱਲ ਕਰਦੇ ਹੋ, ਮੈਨੀਫੈਸਟੇਸ਼ਨ ਦੀ ਗੱਲ ਕਰਦੇ ਹੋ, ਤੁਹਾਡੇ ਸਾਰਾ ਰਾਊਂਡ ਅਕਾਲ ਪੁਰਖ ਨੇ। ਦੇਖੋ ਜੇ ਆਪਾਂ ਇਹ ਕਹਿੰਦੇ ਹਾਂ ਕਿ ਕਣ-ਕਣ ਦੇ ਵਿੱਚ ਉਹ ਮੌਜੂਦ ਆ, ਅਤੇ ਫਿਰ ਜੇ ਕਣ-ਕਣ ਨੂੰ ਸਮਝੋ ਨਾ, ਉਹ ਸੁਣ ਰਿਹਾ ਆਪਾਂ ਨੂੰ, ਤੁਸੀਂ ਮੰਗੋ। ਬਾਈ ਜੀ ਨੇ ਕਿਹਾ ਕਿ ਤੰਦਰੁਸਤੀ, ਮੈਂ ਨਹੀਂ ਪਿੱਛੇ ਰਹਿਣਾ, ਮੈਂ ਵੀ ਕਹਿੰਦਾ ਕਿ ਜੇ ਸਾਡੇ ਕੋਲ ਸਿਹਤ ਆ, ਇਸ ਤੋਂ ਉੱਪਰ ਕੁਛ ਨਹੀਂ। ਅਕਾਲ ਪੁਰਖ, ਕੁਦਰਤ, ਮੈਨੂੰ ਸਿਹਤ ਬਖਸ਼ਿਓ, ਅਤੇ ਜਿੰਨੇ ਸੁਣਨ ਵਾਲੇ ਮੇਰੇ ਸਰੋਤੇ ਆ, ਜਿੰਨੇ ਸੁਣਨ ਵਾਲੀਆਂ ਰੂਹਾਂ ਆ, ਸਭ ਨੂੰ ਸਿਹਤਮੰਦ ਯਾਦ ਰੱਖਿਓ, ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਿਓ। ਅਤੇ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 5053।
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
7: ਬਹੁਤ ਵਧੀਆ ਜੀ।
0: ਹਾਂ,
7: ਮੇਰੀ ਇੱਛਾ ਇਹ ਆ ਜੀ ਕਿ ਪਰਮਾਤਮਾ ਸਾਨੂੰ ਚੰਗੇ ਇਨਸਾਨ ਬਣਨ ਦੀ ਸਮਰੱਥਾ ਬਖਸ਼ੇ ਜੀ।
0: ਵੈਰੀ ਗੁੱਡ। ਅੱਛਾ, ਕਿੰਨੀਆਂ ਖੂਬਸੂਰਤ ਵਿਸ਼ਾ ਯਾਰ ਤੁਹਾਡੀਆਂ। ਇਹ ਸਭ ਤੋਂ ਔਖਾ ਹੈ ਕੰਮ ਜਿਹੜਾ ਤੁਸੀਂ ਮੰਗ ਲਿਆ, ਇਹ ਬਣ ਹੀ ਨਹੀਂ ਪਾਉਂਦੇ ਆਪਾਂ।
7: ਇਹੀ ਤਾਂ ਚੀਜ਼ ਸਾਰੀ, ਇਹ ਦੌੜਦੇ ਨੇ ਪੈਸੇ ਪਿੱਛੇ।
0: ਹਾਂ,
7: ਬੰਦੇ ਦੇਖੇ, ਮੈਂ ਹੈ ਨਾ ਕਿ ਸੋਚਦਾ ਹਾਂ ਨਾ ਕਿ ਜਦੋਂ ਨਾ ਬੱਚੇ ਪੜ੍ਹਦੇ ਕਾਲਜ, ਬੜੇ ਟੋਪਰ ਹੋਏ, ਫਲਾਣਾ ਹੋਏ ਜੀ,
0: ਜੀ,
7: ਜਦੋਂ ਵੱਡੀ ਕੋਠੀ ਤੇ ਬਹਿੰਦੇ ਆ, ਉਹ ਸਭ ਤੋਂ ਵੱਡੇ ਬੇਈਮਾਨ ਨਿਕਲਦੇ ਬਹੁਤ ਚੋਏ।
0: ਆਹ, ਇਨਸਾਨ ਬਣਨਾ, ਬਿਲਕੁਲ
7: ਇਨਸਾਨ ਬਣਨਾ, ਜਦੋਂ ਇਨਸਾਨ ਬਣ ਗਏ ਨਾ,
0: ਬਿਲਕੁਲ ਜੀ, ਬਿਲਕੁਲ ਜੀ ਜੀ ਜੀ ਰਵਿੰਦਰ ਜੀ,
8: ਮੈਂ ਤਾਂ ਬਸ ਇਹੀ ਮੰਗਦੀ ਆ, ਸਾਰੇ ਵਿਸ਼ਵ ਦੇ ਵਿੱਚ ਸ਼ਾਂਤੀ ਹੋਵੇ, ਲੜਾਈਆਂ ਪੜਾਈਆਂ ਸਭ ਨਿਭਣ।
0: ਆਪਣੇ ਵਾਸਤੇ ਮੰਗ ਲਓ ਕੁਛ,
8: ਬਸ ਜੇ ਸਾਰੇ ਸ਼ਾਂਤੀ ਆ ਤੇ ਆਪ ਵੀ ਬਸ ਖੁਸ਼ ਆ।
0: ਇਹ ਸਾਰੀ ਸ਼ਾਂਤੀ ਤਾਂ ਹੋਣੀ ਨੀ ਆ, ਇਹ ਤਾਂ ਗੁਦਰੀਆਂ ਤੇ ਚੱਲੀ ਹੋ ਜਾਣੀ ਆ। ਬਹੁਤ ਸ਼ੁਕਰੀਆ। ਨਹੀਂ ਬਿਲਕੁਲ ਜੀ, ਅਸੀਂ ਸੁੱਖ ਸ਼ਾਂਤੀ ਮੰਗਦੇ ਹਾਂ ਆਲਵੇਜ਼, ਸਵੇਰੇ ਰੋਜ਼ ਅਰਦਾਸ ਕਰਦੇ ਹਾਂ। ਸਾਨੂੰ ਗੁਰੂ ਮਹਾਰਾਜ ਇਹੀ ਕਹਿ ਕੇ ਗਏ ਕਿ ਸਰਬੱਤ ਦਾ ਭਲਾ ਮੰਗੋ, ਉਹ ਤਾਂ ਅਸੀਂ ਮੰਗਦੇ ਹਾਂ। ਆਪਣੇ ਵਾਸਤੇ ਕੋਈ ਵਿਸ਼ ਤੁਸੀਂ ਮੰਗਣੀ ਚਾਹੋ, ਇੱਕ ਵਿਸ਼, ਉਹ ਕਿਹੜੀ ਹੋਊਗੀ? 905-673-3337। ਉਹ ਮਾਈ ਗੋਡ, ਸਾਰੀਆਂ ਕਾਲਾਂ ਲਾਈਨਾਂ ਬਿਜ਼ੀ ਆ ਜੀ। ਲੰਡਨ ਵਾਲੇ ਹੋ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਕੀ ਹਾਲ ਚਾਲ
9: ਜੀ? ਵਾਲਿਮ ਸਲਾਮ, ਸਤਿ ਸ਼੍ਰੀ ਅਕਾਲ, ਕੈਸੇ ਹੈ ਪ੍ਰਭ ਜੀ ਆਪ
0: ਜੀ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਕੀ ਹਾਲ ਚਾਲ ਹੈ?
9: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆ ਸ਼ਾਮਿਲ ਹੈ। ਹਾਲ ਹੈ, ਅਗਰ ਮੁਝਸੇ ਕੋਈ ਅਗਰ ਵਿਸ਼ ਪੁੱਛਾ, ਮੈਂ ਅਗਰ ਪਰਮਾਤਮਾ ਅੱਲਾ ਮੁਝੇ ਤਾਕਤ ਦੇ, ਮੇਰੀ ਇਹ ਵਿਸ਼ ਹੈ ਕਿ ਮੈਂ ਇੱਕ ਤੋਂ ਮੂਸਾ ਸਿੱਧੂ ਵਾਲੇ ਮੂਸਾ ਸਾਹਿਬ ਕੋ ਦੁਬਾਰਾ ਜ਼ਿੰਦਾ ਚਾਹਤਾ ਹੂੰ, ਔਰ ਇੱਕ ਸਾਬਿਰ ਅਮਜਦ ਸਾਬਰੀ ਕਰਕੇ ਹੈ, ਇਨਕੋ ਗੋਲੀ ਮਾਰ ਦਿਏ ਥੇ ਕਰਾਚੀ ਮੇ, ਮੁਝੇ ਪਸੰਦ ਨਹੀਂ ਆਤਾ, ਕਿਸੀ ਕੋ ਵੀ ਬਿਲਾ ਵਜੇ ਮਤ ਮਾਰੋ, ਮਾਰਨੇ ਵਾਲੇ ਯੇ ਕਿਉਂ ਭੁੱਲ ਜਾਤੇ ਪਰਮਜੀਤ ਹਮਾਰੇ ਪ੍ਰਭ ਜੀ, ਕਿ ਇੱਕ ਦਿਨ ਤੁਮਕੋ ਵੀ ਮੌਤ ਆਨੇ ਵਾਲੀ, ਐਸਾ ਤੋ ਹੈ ਨਹੀਂ, ਕਿਉਂਕਿ ਜਿਤਨੇ ਲੋਕ ਸ਼ਹੀਦ ਹੋਤੇ ਨਾ, ਪ੍ਰਾਚੀਨ ਕਿਤਾਬੋ ਮੇ ਲਿਖਾ ਹੁਆ, ਯੇ ਨਹੀਂ ਪੜ੍ਹਾ ਰਹੇ ਆਜ ਕਲ ਬੱਚੋ, ਇਸ ਲਈ ਬੱਚੇ ਐਸੇ ਬਦ ਅਖਲਾਕ, ਬਦਤਮੀਜ਼, ਬਦ ਲਗਾਮ, ਬਦ ਕਲਾਮ ਹੋ ਗਏ। ਉਹ ਯੇ ਬਤਾਤੇ ਕਿ ਜਬ ਰੂਹ ਨਿਕਲਨੇ ਵਾਲੀ ਹੋਤੀ, ਜਿਸ ਕੋ ਮਾਰ ਦੇਤੇ ਨਾ, ਵੋ ਬੰਦੇ ਕੋ ਲੈ ਕੇ ਆਤੇ ਸਾਥ ਮੇ ਮੌਤ ਕੇ ਫਰਿਸ਼ਤੇ, ਬੋਲਤੇ ਹਾਂ ਯੇ ਬੰਦਾ ਮਾਰਾ ਥਾ ਨਾ, ਹਾਂ ਅਬ ਇਸਕੇ ਸਾਥ ਕਿਆ ਕਰਨਾ ਚਾਹ ਰਹੇ ਤੁਮ ਬੋਲੋ।
0: ਜੀ ਬਹੁਤ ਸ਼ੁਕਰੀਆ, ਬਿਲਕੁਲ ਤੁਹਾਡੀ ਬਿਲਕੁਲ ਵਿਸ਼ ਥੋੜੀ ਬਹੁਤ ਬਾਖਮਾਲਾ
9: ਚਾਹਤਾ ਹੂੰ। ਬਹੁਤ ਅਫਸੋਸ ਹੋਤਾ ਮੁਝੇ ਸਿੱਧੀ ਮੂਸਾ ਕਾ, ਜਬ ਵੀ ਜ਼ਿਕਰ ਕਰਤੇ ਆਪ ਪ੍ਰੋਗਰਾਮ ਖਬਰੋਂ ਸੇ ਪੰਜਾਬ ਕੇ ਪਹਿਲੇ ਜ਼ਿਕਰ ਕਰੇ,
0: ਜੀ
9: ਤਬ ਸੇ ਮੇਰਾ ਦਿਲ ਇਕਦਮ ਵੋ ਹੋ ਗਿਆ, ਕਿਉਂਕਿ ਮੈਂ ਪਸੰਦ ਨਹੀਂ ਕਰਤਾ ਇਹ ਬਾਤੇ, ਇਨਸਾਨੀਅਤ ਕਾ ਖਤਰਾ,
0: ਬਹੁਤ ਸ਼ੁਕਰੀਆ।
9: ਆਪਕੇ ਨਫਸ ਕੋ ਮਾਰੋ, ਆਪਣੀ ਗੰਦੀ ਖਾਹਿਸ਼ਾਤ ਕੋ ਮਾਰੋ, ਸਭ ਤੋਂ ਬੜੇ ਬੜੇ ਪਹਿਲਵਾਨ।
0: ਕੀ ਬਾਤ ਹੈ, ਬਿਲਕੁਲ ਜੀ, ਬਿਲਕੁਲ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, 905-673-3337। ਜੇ ਕੁਦਰਤ ਤੁਹਾਨੂੰ ਇੱਕ ਮੌਕਾ ਦੇਵੇ ਇੱਕ ਵਿਸ਼ ਦਾ, ਤੇ ਤੁਸੀਂ ਕਿਹੜੀ ਵਿਸ਼ ਮੰਗੋਗੇ? 905-673-3337। ਸਤਿ ਸ਼੍ਰੀ ਅਕਾਲ ਜੀ, 4787 ਤੁਸੀਂ ਆਉਣੇ ਰਹੋ, 4787 ਜੀ ਸਰ, ਤੁਸੀਂ ਆਉਣੇ ਰਹੋ ਜੀ।
10: ਹਾਂਜੀ ਭਾਈ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
10: ਵਧੀਆ, ਦੱਸੋ।
0: ਆਲ ਗੁੱਡ ਜੀ, ਚੜ੍ਹਦੀ ਕਲਾ।
10: ਹਾਂਜੀ ਭਾਜੀ, ਵਿਸ਼ ਤਾਂ ਬਸ ਇਹੀ ਮੰਗਣੀ ਸੀ, ਬਸ ਘਰ ਦੇ ਸੁਖੀ ਰਹਿਣ ਤੇ ਬਾਕੀ ਕੰਮ ਕਾਰ ਵਧੀਆ ਚੱਲੀ ਜਾਵੇ। ਤੇ ਬਸ ਆਹੀ ਇੱਕ ਦੋ ਵਿਸ਼ ਹੈ ਜੀ, ਹੋਰ ਤਾਂ ਕੁਛ ਨਹੀਂ।
0: ਇਹ ਤਾਂ ਬਾਹਲਾ ਕੁਛ ਮੰਗ ਲਿਆ ਤੁਸੀਂ, ਇਹ ਤਾਂ ਰੱਬ ਨੂੰ ਵੀ ਕਨਫਿਊਜ਼ ਕਰ ਦੋ ਵੀ ਮੈਂ ਇੱਕ ਕਿਹਾ ਤੂੰ ਇੰਨਾ ਕੁਛ ਮੰਗ ਲਿਆ, ਸਾਰੇ ਘਰ ਦਿੰਦੇ ਵੀ ਸੁੱਖ ਸੰਤ ਮੰਗ ਲਈ। ਅੱਛਾ ਬਿਲਕੁਲ, ਦੇਖੋ ਉਹ ਦੇਣ ਵਾਲਾ ਬਹੁਤ ਦਿਆਲੂ, ਉਹ ਜੋ ਦੇਣ 'ਤੇ ਆਵੇ ਫਿਰ ਬਹੁਤ ਕੁਛ ਦੇ ਦਿੰਦਾ ਆ, ਆਪਾਂ ਤਾਂ ਗੱਲਾਂ ਹੀ ਕਰਦੇ ਹਾਂ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। 905-673-3333 ਅੱਜ ਸਾਡੇ ਨਾਲ ਸੁਰੀਲੀ ਆਵਾਜ਼ ਬਹੁਤ ਜਮ੍ਹਾਂ ਟਾਈਮ 'ਤੇ ਜੁੜ ਗਈ ਆ, ਅੱਜ ਨਹੀਂ ਜਾਣ ਦਿੰਦੇ ਆ। ਪਧੇਰ ਸਾਹਿਬ ਜੁੜ ਗਏ ਆ, ਪਧੇਰ ਸਾਹਿਬ ਕੀ ਹਾਲ ਚਾਲ ਆ? ਠੀਕ ਹੋ?
11: ਬਿਲਕੁਲ
0: ਬਿਲਕੁਲ ਬਿਲਕੁਲ, ਹਰ ਵਿੱਚ ਬਿਲਕੁਲ ਜੀ, ਕੁਦਰਤ ਹਰ ਪਾਸੇ ਕਣ ਕਣ ਦੇ ਵਿੱਚ ਆ। ਬਿਲਕੁਲ ਸਾਹਿਬ, ਤੁਹਾਨੂੰ ਇੱਕ ਵਿਸ਼ ਜੇ ਕੁਦਰਤ ਕਵੇ ਵੀ ਇੱਕ ਵਿਸ਼ ਆ ਮਿੱਤਰਾ, ਦੱਸ ਕੀ ਚਾਹੀਦਾ? ਹੋ ਸਕਦਾ ਕਿ ਆਪਾਂ ਨੂੰ ਲੱਖਾਂ ਸਰੋਤੇ ਸੁਣਦੇ ਆ। ਵੈਸੇ ਤਾਂ ਆਪਾਂ ਕਹਿੰਦੇ ਹਾਂ ਕਿ ਜਦੋਂ ਅਕਾਲ ਪੁਰਖ ਕਣ ਕਣ 'ਚ ਆ, ਤੁਸੀਂ ਜਿੱਥੇ ਖੜ੍ਹੇ ਜਿੱਥੇ ਵੀ ਹੈਗੇ ਹੋ, ਅਰਦਾਸ ਕਰੋ, ਮੰਗੋ, ਉਹ ਚੀਜ਼ ਮਿਲ ਜਾਣੀ ਆ। ਪਰ ਜੇ ਮੰਨ ਲਓ ਤੁਹਾਨੂੰ ਅਕਾਲ ਪੁਰਖ ਕਹੋ ਵੀ ਲੈ ਦੱਸ ਬਾਈ ਹੁਣ ਮੈਂ ਆ ਗਿਆ, ਇੱਕੋ ਚੀਜ਼ ਮੰਗ, ਕੀ ਮੰਗਣਾ, ਤੁਸੀਂ ਕੀ ਮੰਗੋਗੇ?
11: ਗੁਰੂ ਮਹਾਰਾਜ ਸਭ ਦਾ ਭਲਾ ਕਰੇ ਜੀ।
0: ਸਰਬੱਤ ਦਾ ਭਲਾ,
11: ਸਰਬੱਤ ਦਾ ਭਲਾ ਜੀ ਆਪਾਂ ਤਾਂ ਮੰਗਦੇ ਜੀ, ਸਰਬੱਤ ਦੇ ਭਲੇ ਦੇ ਵਿੱਚ ਹੀ ਤੰਦਰੁਸਤੀ ਪਰਮਾਤਮਾ ਤੋਂ ਮੰਗੋ, ਸਾਰਾ ਕੁਛ ਹੀ ਹੈ ਜੀ ਬਸ।
0: ਹਾਂ ਤੁਸੀਂ ਬੜਾ ਕੁਛ ਮੰਗ ਲਿਆ, ਤੁਸੀਂ ਹੁਣ ਦੋ ਹੋ ਗਈਆਂ ਤੁਹਾਡੇ ਵਿੱਚ, ਇੱਕ ਚੀਜ਼ ਆ ਜਾਂ ਆਪਦਾ ਭਲਾ ਮੰਗੋ ਜਾਂ ਸਰਬੱਤ ਦਾ ਭਲਾ ਮੰਗੋ। ਅੱਛਾ ਸਰਬੱਤ ਦੇ ਵਿੱਚ ਹੀ ਆ ਗਏ, ਅੱਛਾ ਇਹ ਠੀਕ ਆ। ਹਾਂ ਇਹ ਗੁੱਡ ਕਾਮਨ ਸੈਂਸ, ਇਹ ਆਪਾਂ ਰੱਬ ਨੂੰ ਕਹਿ ਸਕਦੇ ਵੀ ਦੇਖੋ ਅਸੀਂ ਸਾਰਿਆਂ 'ਚ ਹੀ ਆਉਣਾ, ਸਾਡਾ ਵੀ ਨਾਲ, ਪਹਿਲਾਂ ਭਲਾ ਕਰ, ਸ਼ੁਰੂ ਸਾਡੇ ਤੋਂ ਕਰ। ਪਨੇਰ ਸਾਹਿਬ ਹੋਰ ਸੁਣਾਓ, ਠੀਕ ਹੋ? ਅੱਜ ਕੁਛ ਹੋ ਜੇ ਫਿਰ ਮਤਵਾਲੀ ਸ਼ਾਮ ਦੇ ਵਿੱਚ ਕੁਛ ਹੋ ਜਾਣ, ਦੋ ਦੋ ਹੱਥ ਸੁਰਾਂ ਦੇ ਨਾਲ।
12: ਇੱਕ ਬੀਜਣਾ ਕਰਮ ਵਾਲੀ ਕਿਆਰੀ, ਪਾਪਾ ਵਾਲੇ ਖੇਤ ਬੀਜ ਲਏ,
0: ਪਾਪਾ
12: ਵਾਲੇ ਖੇਤ ਬੀਜ ਲਏ ਨੇ ਬੋਬੀਆ,
0: ਕੱਲਿਆਂ
12: ਨੂੰ ਪੈਂਦਾ ਚੜਨਾ, ਕੱਲਿਆਂ ਨੂੰ ਪੈਂਦਾ ਚੜਨਾ, ਕੋੜੀ ਕਾਠ ਦੀ ਇਹੋ ਜਿਹੀ ਅਸਵਾਰੀ, ਖੇਤ ਬੀਜ ਲਏ।
0: ਕਿਆ ਬਾਤ,
12: ਇੱਕ ਬੀਜੀ ਨਾ ਧਰਮ ਵਾਲੀ ਕਿਆਰੀ, ਖੇਤ ਬੀਜ ਲਏ।
0: ਵਾਹ ਪੰਦੇਰ ਸਾਹਿਬ, ਅਮੇਜ਼ਿੰਗ ਅਮੇਜ਼ਿੰਗ, ਯੂ ਆਲਵੇਜ਼ ਮਾਈ ਆਲ ਟਾਈਮ ਫੇਵਰੇਟ, ਸੀਰੀਅਸਲੀ ਬਹੁਤ ਖੂਬਸੂਰਤ ਆਵਾਜ਼, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੰਦੇਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ। 905-673-3333-9056-733-3337 ਸੋ ਗੱਲਾਂ ਬਾਤਾਂ ਹੋ ਰਹੀਆਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ AM 530 ਤੋਂ। ਪ੍ਰਭ ਸੰਧੂ ਦੇ ਨਾਲ ਸਟੂਡੀਓ ਦੀ ਘੜੀ ਦੇ ਮੁਤਾਬਕ 9:28 ਹੋ ਚੁੱਕੇ ਆ, ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ। ਸੋ ਅੱਜ ਆਪਾਂ ਗੱਲਬਾਤ ਕਰ ਰਹੇ ਸੀਗੇ, ਥੋੜ੍ਹਾ ਜਿਹਾ ਆਰਾਮ ਦੇ ਲਈਏ, ਸੋ ਬਹੁਤ ਗੱਲਾਂ ਹੋ ਗਈਆਂ। ਮੈਂ ਗੱਲਬਾਤ ਕਰ ਰਿਹਾ ਸੀ ਕਿ ਜੇ ਤੁਹਾਡੇ ਤੋਂ ਇੱਕ ਵਿਸ਼ ਮੰਗੀ ਜਾਵੇ, ਰੱਬ ਕਵੇ, ਤੁਸੀਂ ਕਿਹੜੀ ਇੱਕ ਚੀਜ਼ ਮੰਗੋਗੇ? ਇੱਕ ਵਿਸ਼ ਤੁਹਾਡੇ ਤੋਂ ਜੇ ਪੂਰੀ ਹੋਣੀ ਹੋਵੇ, ਤੁਸੀਂ ਬਹੁਤ ਸਾਰੀਆਂ ਵਿਸ਼ਾਂ ਦੇ ਵਿੱਚੋਂ ਇੱਕ ਵਿਸ਼ ਤੁਹਾਡੀ ਕਿਹੜੀ ਹੋਊਗੀ? 905-673-33। ਅੱਛਾ ਮੈਨੂੰ ਬਹੁਤ ਖੂਬਸੂਰਤ ਵਿਸ਼ਾਂ ਮਿਲੀਆਂ। ਅੱਛਾ ਇੱਕ ਬਾਈ ਜੀ ਨੇ ਕਿਹਾ ਕਿ ਮੈਂ ਚਾਹੂੰਗਾ ਕਿ ਮੇਰੀ ਮਾਂ ਤੰਦਰੁਸਤ ਰਹੇ ਹਮੇਸ਼ਾ। ਮੈਨੂੰ ਬਹੁਤ ਖੂਬਸੂਰਤ ਲੱਗਿਆ ਕਿ ਬਹੁਤ ਸਾਰੀਆਂ ਐਸੀਆਂ ਰੂਹਾਂ ਹੁੰਦੀਆਂ, ਕਈ ਵਾਰੀ ਸਾਡੇ ਤੋਂ ਸਾਨੂੰ ਇਹ ਹੁੰਦਾ ਕਿ ਇਹ ਸਾਡੇ ਤੋਂ ਜੁਦਾ ਨਾ ਹੋ ਜਾਵੇ। ਸੋ ਤੁਹਾਡੀਆਂ ਵੀ ਬਹੁਤ ਸਾਰੀਆਂ ਵਿਸ਼ਾਂ ਹੋਣੀਆਂ। ਅੱਛਾ ਜ਼ਿਆਦਾ ਨੇ ਤਾਂ ਤੰਦਰੁਸਤੀ ਮੰਗੀ ਆ, ਕਈਆਂ ਨੇ ਸਰਬੱਤ ਦਾ ਭਲਾ ਮੰਗ ਲਿਆ। ਅੱਛਾ ਉਹ ਤਾਂ ਆਪਾਂ ਰੋਜ਼ ਮੰਗਦੇ ਹੀ ਹਾਂ। ਤੁਹਾਡੀ ਸਭ ਤੋਂ ਨਵੇਕਲੀ ਵਿਸ਼ ਮੈਂ ਸੁਣਨਾ ਚਾਹੁੰਦਾ ਕਿ ਜਿਹੜੀ ਲੱਗੇ ਆ ਵੀ ਹਾਂ ਆਹ ਵਿਸ਼ ਤਾਂ ਪੂਰੀ ਹੋ ਸਕਦੀ ਆ। ਅਤੇ ਦੇਖੋ ਜਦੋਂ ਅਸੀਂ ਔਰੇ ਦੀ ਗੱਲ ਕਰਦੇ ਹਾਂ, ਮੈਨੀਫੈਸਟੇਸ਼ਨ ਦੀ ਗੱਲ ਕਰਦੇ ਹਾਂ, ਅਤੇ ਤੁਹਾਡੇ ਆਸ ਪਾਸ ਜਦੋਂ ਆਪਾਂ ਇਹ ਕਹਿੰਦੇ ਕਿ ਕੁਦਰਤ ਕਣ ਕਣ ਦੇ ਵਿੱਚ ਮੌਜੂਦ ਆ, ਅਤੇ ਫਿਰ ਨੈਵਰ ਨੋਜ਼ ਤੁਸੀਂ। ਪਰ ਮੈਨੂੰ ਸਭ ਤੋਂ ਵਧੀਆ ਭੈਣ ਜੀ ਉਹਨਾਂ ਦੀ ਗੱਲ ਲੱਗੀ ਕਿ ਸੋਨੇ ਦੀ ਮਧਾਣੀ ਵਾਲੀ, ਪਰ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਤੁਸੀਂ ਐਸੀ ਕਿਹੜੀ ਚੀਜ਼ ਹੈ ਜਿਹੜੀ ਪੂਰੀ ਨਹੀਂ ਹੋ ਸਕਦੀ? ਸਾਰਾ ਕੁਛ ਪੂਰਾ ਹੋ ਸਕਦਾ। 905-673-3333 ਕੱਲ੍ਹ ਆਪਾਂ ਗੱਲ ਕੀਤੀ ਸੀ ਨਾ ਦੇਖੋ ਕਿਉਂ ਨਹੀਂ ਵਿਸ਼ਾ ਜਾਗਦੀਆਂ, ਬਿਲਕੁਲ 100% ਪਿਓਰ। ਮੈਂ ਤੁਹਾਨੂੰ ਐਸੀਆਂ ਐਸੀਆਂ ਐਗਜ਼ਾਮਪਲਾਂ ਦਿਖਾ ਦਿੰਦਾ, ਤੁਸੀਂ ਸੋਚੋ ਅਤੇ ਉਹ ਚੀਜ਼ਾਂ ਹੁੰਦੀਆਂ ਆ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਜਿੱਥੇ ਪੀਜ਼ਾ ਟੂ ਗੋ ਦੇ CEO ਸਰੀ ਬਾਈ ਜੀ ਜੁੜ ਚੁੱਕੇ ਨੇ, ਉਹਨਾਂ ਨੂੰ ਗੱਲਾਂ ਬਾਤਾਂ ਕਰਾਂਗੇ। ਮੈਂ ਇੱਕ ਕਾਲ ਲਊਂਗਾ ਕਿਉਂਕਿ ਲੰਬਾ ਹੋ ਜਾਣਾ ਬਹੁਤ ਜ਼ਿਆਦਾ, ਅਤੇ ਫਿਰ ਜਾਂ ਤਾਂ ਤੁਸੀਂ ਸ਼ਾਰਟ ਰੱਖਿਓ ਅਤੇ ਦੱਸ ਦਿਓ। ਸਰਬਜੀਤ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
13: ਹਾਂਜੀ ਬਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ। ਮੈਂ ਤਾਂ ਜੀ ਕਹਿੰਦਾ ਹੈਲਥ, ਹੈਲਥ ਉੱਪਰ ਕੁਛ ਨਹੀਂ ਆ, ਤੁਸੀਂ ਦੱਸੋ ਹੁਣ।
13: ਮੈਂ ਤਾਂ ਆਪ ਖੁਦ ਕਹਿੰਦਾ ਵੀ ਜੇ ਤੁਹਾਡੀ ਆਪਦੀ ਹੈਲਥ ਵਧੀਆ ਆ ਤੇ ਜਾਨ ਮੇਰੇ ਤੁਸੀਂ ਕੋਈ ਵੀ ਫਤਿਹ ਕਰ ਸਕਦੇ ਹੋ ਚੀਜ਼ ਨੂੰ।
0: ਹਾਂ
13: ਤੁਹਾਡੀ ਹੈਲਥ ਆ
0: ਜੀ,
13: ਤੁਹਾਡੀ ਹੈਲਥ ਵਧੀਆ ਪਈ ਆ, ਤੁਸੀਂ ਕੋਈ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ, ਹਰ ਹਫ਼ਤੇ ਵਿਸ਼ ਤੁਸੀਂ ਪੂਰੀ ਕਰ ਸਕਦੇ ਹੋ।
0: ਕੀ ਬਾਤ, ਬਿਲਕੁਲ
13: ਮਹਾਰਾਜ, ਇਹ ਮਹਾਰਾਜ ਨੇ ਤੁਹਾਨੂੰ ਵਿਸ਼ ਪੂਰੀ ਕਰ ਦੇਣੀ ਹੈ, ਜੋ ਤੁਹਾਡਾ ਆਪਣਾ ਤਨ ਮਨ ਧਨ ਸਾਰਾ ਕੁਝ ਸਹੀ ਆ ਨਾ
0: ਜੀ,
13: ਤੁਸੀਂ ਸਹੀ ਸੋਚ ਸੋਚਦੇ ਪਏ ਹੋ, ਕਿਸੇ ਬੰਦੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਪਏ, ਕਿਸੇ ਦਾ ਚੰਗਾ ਮਾੜਾ ਆਪਣੇ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਪਏ ਗੇ, ਤੁਸੀਂ ਖੁਦ ਕਹਿੰਦੇ ਪਏ ਵੀ ਸਾਰਾ ਪਰਮਾਤਮਾ ਸਾਰੀ ਦ੍ਰਿਸ਼ਟੀ ਨੂੰ ਵਧੀਆ ਰੱਖੇ।
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। 905-673-3337 905-673-3337 ਓਕੇ, ਕੁਛ ਮੈਸੇਜ ਲੈ ਲਈਏ, ਉਸ ਤੋਂ ਬਾਅਦ ਫਿਰ ਪੀਜ਼ਾ ਟੂ ਗੋ ਤੋਂ ਸਨੀ ਜੀ ਸਾਡੇ ਨਾਲ ਜੁੜੇ ਹੋਏ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤਦ ਤੱਕ ਤੁਸੀਂ ਤੁਹਾਨੂੰ ਕੋਈ ਵਿਸ਼ ਹੈਗੀ ਆ ਸ਼ੋਰਟ ਜੀ ਆਪਾਂ ਪੁੱਛ ਲਾਂਗੇ, ਮੈਨੂੰ 5 ਮਿੰਟ ਦੇ ਦਿਓ। 905-673-3337 ਤੁਹਾਡੀ ਕੋਈ ਵਿਸ਼ ਆ ਤਾਂ ਜ਼ਰੂਰ ਦੱਸਿਓ, ਤੁਸੀਂ ਚਾਹੁੰਦੇ ਹੋ ਕਿ ਐਸੀ ਇੱਕ ਵਿਸ਼ ਹੈ ਜਿਹੜੀ ਪੂਰੀ ਹੋ ਜੇ, ਅਤੇ ਅੱਜ ਹੋ ਸਕਦਾ ਕਿ ਕੁਦਰਤ ਸੁਣ ਰਹੀ, ਕਿਉਂਕਿ ਹਜ਼ਾਰਾਂ ਹੀ ਸਰੋਤੇ, ਹਜ਼ਾਰਾਂ ਹੀ ਫੈਮਲੀਆਂ, ਹਜ਼ਾਰਾਂ ਹੀ ਪਰਿਵਾਰ ਸਾਨੂੰ ਸੁਣ ਰਹੇ ਆ, ਅਤੇ ਨੈਵਰ ਨੋਜ਼। ਜ਼ਿਆਦਾ ਕਹਿੰਦੇ ਨਾ ਕਿ ਜਦੋਂ ਤੁਸੀਂ ਬਹੁਤ ਸਾਰੇ ਇਨਸਾਨ, ਆਪਾਂ ਸੰਗਤ ਦਾ ਰੂਪ ਦੇਖੋ ਤੁਸੀਂ, ਆਪਾਂ ਕਹਿੰਦੇ ਕਿ ਸੰਗਤ ਦੇ ਵਿੱਚ ਜਿਹੜੀ ਵੀ ਗੱਲ ਕਹੀ ਉਹ ਪੂਰੀ ਹੋ ਜਾਂਦੀ ਹੈ। ਸੋ ਆਪਾਂ ਸਾਰੀ ਸੰਗਤ ਹੀ ਹਾਂ, ਅਤੇ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਆਪਾਂ ਹਰ ਇਨਸਾਨ ਦੇ ਵਿੱਚ ਰੱਬ ਵੱਸਦਾ ਆ, ਕਿ ਕਣ ਕਣ ਦੇ ਵਿੱਚ ਮੌਜੂਦ ਆ, ਫਿਰ ਤਾਂ ਸਾਰੇ ਅਰਦਾਸ ਤੁਸੀਂ ਕਰੋ 10 ਬੰਦਿਆਂ ਦੇ ਵਿੱਚ 100% ਪੂਰੀ ਹੋਊਗੀ। ਤੋ ਇੱਕ ਵਿਸ਼ ਤੁਸੀਂ ਕੋਈ ਚਾਹੁੰਦੇ ਹੋ ਕਿ ਮੇਰੀ ਪੂਰੀ ਹੋਵੇ, ਮੈਨੂੰ ਦੱਸੋ 905-673-3337। ਹੋ ਸਕਦਾ ਕਿ ਮੈਨੂੰ ਤੁਹਾਡੀ ਕੋਈ ਵਿਸ਼ ਵਧੀਆ ਲੱਗੇ, ਮੈਂ ਆਪਦੀ ਵਿਸ਼ ਚੇਂਜ ਕਰ ਲਾਂ।
14: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗ
15: ਮੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
0: ਬਿਲਕੁਲ ਜੀ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਏਮ 530 ਤੋਂ ਪ੍ਰਾਪਤ ਸੰਧੂ ਦੇ ਨਾਲ। ਬਹੁਤ ਸਾਰੀਆਂ ਕਾਲਜ ਆ ਔਰ ਸਾਡੇ ਸਪੋਂਸਰ ਸਾਹਿਬਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਸਭ ਤੋਂ ਪਹਿਲਾਂ ਸਨੀ ਬਾਈ ਜੀ ਦਾ ਸਵਾਗਤ ਕਰਾਂਗੇ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਬਾਈ ਜੀ ਪੀਜ਼ਾ ਲੈ ਕੇ ਆ ਰਿਹਾ, ਹੁਣ ਮੇਰਾ ਜੀ ਨਹੀਂ ਕਰ ਰਿਹਾ ਕਿ ਮੈਂ ਰੇਡੀਓ 'ਤੇ ਗੱਲ ਕਰਾਂ ਕਿ ਮੈਂ ਪੀਜ਼ਾ ਖਾਵਾਂ, ਮੈਨੂੰ ਸਮੈਲ ਇੰਨੀ ਖੂਬਸੂਰਤ ਆ ਰਹੀ ਆ। ਅੱਛਾ, ਸਮੈਲ ਖੂਬਸੂਰਤ ਵੀ ਹੁੰਦੀ ਹੈ। ਅੱਛਾ, ਇਹ ਨਾ ਕਿਉਂਕਿ ਇਕੱਲੀ ਸਮੈਲ ਤੁਸੀਂ ਸੁੰਘ ਸਕਦੇ ਹੋ, ਹਰ ਚੀਜ਼ ਦੀ ਹਰ ਚੀਜ਼ ਦੇ ਵਿੱਚ ਖੂਬਸੂਰਤੀ ਆ, ਖਾਣ ਵਾਲੀ 'ਚ ਵੀ, ਵੇਖਣ ਵਾਲੀ 'ਚ ਵੀ। ਸਨੀ ਵੀਰੇ, ਕੀ ਹਾਲ ਚਾਲ ਆ, ਠੀਕ ਠਾਕ ਹੋ?
16: ਸਤਿ ਸ਼੍ਰੀ ਅਕਾਲ ਪ੍ਰਭ ਵੀਰੇ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਆਪਣੇ ਸਾਰੇ ਰੇਡੀਓ ਡਾਨ ਦੇ ਲਿਸਨਰ ਤੋਂ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ, ਤੁਸੀਂ ਇੱਥੇ ਬੁਲਾਉਂਦੇ ਹੋ, ਅਸੀਂ ਆਉਂਦੇ ਹਾਂ, ਤੁਹਾਡਾ ਧੰਨਵਾਦ। ਅਤੇ ਜਿਵੇਂ ਤੁਸੀਂ ਪੀਜ਼ਿਆਂ ਦਾ ਸਾਡਾ ਸਿਨੇਹਾ ਦਿੰਦੇ ਰਹਿੰਦੇ ਹੋ, ਆਪਣੇ ਸਾਰੇ ਲਿਸਨਰ ਸਾਡੇ ਕੋਲ ਪਹੁੰਚਦੇ ਆ, ਤੁਹਾਡਾ ਨਾਮ ਲੈਂਦੇ ਆ, ਰੇਡੀਓ ਡਾਨ ਦਾ ਨਾਂ ਲੈਂਦੇ ਆ, ਬਹੁਤ ਖੁਸ਼ੀ ਹੁੰਦੀ ਆ ਸਾਨੂੰ ਇਹ ਸੁਣ ਕੇ।
0: ਸਨੀ ਵੀਰੇ, ਤੁਸੀਂ ਮੰਨਦੇ ਹੋ ਕਿ ਜਿਹੜੀ ਤੁਸੀਂ ਸੋਚਦੇ ਹੋ, ਆਪਾਂ ਕੱਲ੍ਹ ਗੱਲਬਾਤ ਕਰ ਰਹੇ ਸੀਗੇ, ਤੁਸੀਂ ਇੱਕ ਔਰਾ ਹੁੰਦਾ ਤੁਹਾਡੇ ਆਲੇ ਦੁਆਲੇ, ਜੋ ਤੁਸੀਂ ਚੰਗੀਆਂ ਚੀਜ਼ਾਂ ਸੋਚਦੇ ਹੋ, ਮੈਨੀਫੈਸਟ ਕਰਦੇ ਹੋ, ਉਹ ਵਾਕਿਆ 'ਚ ਪੂਰੀਆਂ ਹੁੰਦੀਆਂ, ਤੁਸੀਂ ਮੰਨਦੇ ਹੋ?
16: ਬਿਲਕੁਲ, ਮੈਂ ਇਹ ਚੀਜ਼ ਦਾ ਬੜਾ ਵੱਡਾ ਬਲੀਵਰ ਹਾਂ ਜੀ, ਮੈਂ ਕੁਦਰਤ ਦੇ ਵਿੱਚ ਬਲੀਵ ਰੱਖਦਾ, ਮੈਂ ਪਰਮਾਤਮਾ ਦੇ ਵਿੱਚ ਬਲੀਵ ਰੱਖਦਾ, ਅਤੇ ਮੈਨੂੰ ਲੱਗਦਾ ਵੀ ਪਰਮਾਤਮਾ ਨੇ ਆਪਾਂ ਸਾਰਿਆਂ ਨੂੰ ਉਹ ਸ਼ਕਤੀ ਦਿੱਤੀ ਆ, ਜੇ ਆਪਾਂ ਨੂੰ ਮਨੁੱਖੀ ਜਾਮੇ ਦੇ ਵਿੱਚ ਪਰਮਾਤਮਾ ਨੇ ਭੇਜਿਆ ਤਾਂ ਉਹਨੇ ਆਪਾਂ ਨੂੰ ਇੰਨੀ ਕੈਪੇਬਿਲਿਟੀ ਦੇ ਕੇ ਭੇਜਿਆ ਵੀ ਆਪਾਂ ਜੋ ਵੀ ਚਾਹੀਏ ਅਚੀਵ ਕਰ ਸਕਦੇ ਹਾਂ। ਤੁਸੀਂ ਦੇਖੀਆਂ ਆਪਣੇ ਸਾਹਮਣੇ, ਆਪਾਂ ਕਿੰਨੀਆਂ ਵੱਡੀਆਂ ਐਗਜ਼ਾਮਪਲਾਂ ਦੇਖੀਆਂ।
0: ਬਿਲਕੁਲ,
16: ਗੁਰੂ ਸਾਹਿਬ ਦਾ ਕੋਟ ਵੀ ਆ ਵੀ ਬਹੁਤਾ ਕਹੀਏ ਬਹੁਤਾ ਹੋਵੇ, ਜੋ ਜੇ ਤੁਸੀਂ ਚੰਗੀ, ਤੁਸੀਂ ਹੁਣੇ ਗੱਲ ਕਰ ਰਹੇ ਸੀ ਨਾ ਵੀ ਇੱਕ ਵਿਸ਼ ਦੀ, ਵੀ ਮੈਂ ਉਹ 'ਚ ਵੀ ਐਡ ਕਰਨਾ ਚਾਹੂੰਗਾ ਵੀ ਆਪਣੀ ਵਿਸ਼ ਸਭ ਦੀ ਮੋਸਟਲੀ ਹੋਣੀ ਚਾਹੀਦੀ ਆ ਚੰਗੀ ਸੋਚ। ਜੇ ਚੰਗੀ ਸੋਚ ਆ ਤਾਂ ਉਹਦੇ 'ਚ ਸਰਬੱਤ ਦਾ ਭਲਾ ਵੀ ਆ ਜਾਣਾ, ਉਹਦੇ 'ਚ ਦਾਨ ਪੁੰਨ ਵੀ ਆ ਜਾਣਾ, ਉਹਦੇ 'ਚ ਆਪਣਾ ਸਾਰੀ ਫੈਮਿਲੀ ਵੀ ਆ ਜਾਣੀ ਆ। ਜੇ ਆਪਣੀ ਸੋਚ ਚੰਗੀ ਆ, ਆਪਾਂ ਨੂੰ ਵੇਖਣ ਵਾਲੇ ਆਪਣੇ ਬੱਚੇ, ਆਪਣੀ ਫੈਮਿਲੀ ਵੀ ਉਸੇ ਸੋਚਦੀ ਹੋਊਗੀ, ਆਪਣਾ ਸਰਕਲ ਵੀ ਉਸੇ ਸੋਚਦਾ ਹੋਊਗਾ, ਤਾਂ ਚਲੋ ਪਰਮਾਤਮਾ, ਜੇ ਆਪਣੀ ਸੋਚ ਚੰਗੀ ਆ ਤਾਂ ਪਰਮਾਤਮਾ ਆਪਾਂ ਨੂੰ ਆਪੇ ਹੀ ਕਦੀ ਉਹ ਜਗ੍ਹਾ 'ਤੇ ਲਿਆ ਕੇ ਖੜਾ ਕਰ ਦਿੰਦਾ ਵੀ ਜਿੱਥੇ ਆਪਾਂ ਨੂੰ ਸਾਰਾ ਕੁਝ ਮਿਲ ਜਾਂਦਾ, ਜਿੱਥੇ ਆਪਣੀ ਫੈਮਿਲੀ ਜਾਂ ਆਪਾਂ ਕਹਿ ਸਕਦੇ ਵੀ ਮੈਡੀਟੇਸ਼ਨ ਵਾਲੇ ਬੰਨੇ ਵੀ ਚੱਲ ਸਕਦੇ।
0: ਅੱਛਾ, ਸਾਰਿਆਂ ਨੇ ਕਿਹਾ ਕਿ ਚੰਗੀ ਸਿਹਤ, ਚੰਗੀ ਇਨਸਾਨ ਹੋਣਾ, ਬੰਦੇ ਬਣਨਾ, ਜਾਂ ਹੋਰ ਬੜੀਆਂ ਚੀਜ਼ਾਂ ਮੰਗ ਲਈਆਂ, ਪਰਿਵਾਰ ਵਧੀਆ ਰਹੇ, ਪੈਸਾ ਜੇ ਸੋਨੇ ਦੀ। ਅੱਛਾ, ਆਹ ਕਿਸੇ ਨੇ ਸੋਚਿਆ ਨਹੀਂ ਵੀ ਸਾਰੀ ਗੱਲ ਹੀ ਸੋਚ ਤੋਂ ਸ਼ੁਰੂ ਹੁੰਦੀ ਹੈ।
16: ਜੇ ਸੋਚ ਹੀ ਚੰਗੀ ਆ, ਉਹ ਦੇਖੋ ਸੋਚ ਆ ਤਾਂ ਤੁਹਾਡੀ ਸਿਹਤ ਵੀ ਚੰਗੀ ਆ, ਚੰਗੀ ਸੋਚ, ਮਾੜਿਆ ਮਾੜਾ ਸੋਚ ਸੋਚ ਕੇ ਹੀ ਆਪਾਂ ਡਿਪਰੈਸ਼ਨ 'ਚ ਜਾਂਦੇ ਹਾਂ।
0: ਬਿਲਕੁਲ,
16: ਜੇ ਚੰਗੀ ਸੋਚ ਆ ਤਾਂ ਆਪਾਂ ਦਾਨ ਪੁੰਨ।
0: ਅੱਛਾ, ਅੱਧੇ ਨਾਲੋਂ ਜ਼ਿਆਦਾ ਤਾਂ ਅਸੀਂ ਇਹ ਸੋਚ ਸੋਚ ਕੇ ਪਰੇਸ਼ਾਨ ਹੋਈ ਨਾ ਵੀ ਉਹ ਬੰਦਾ ਇੰਨੀ ਤਰੱਕੀ ਕਿਉਂ ਕਰ ਗਿਆ।
16: ਬਿਲਕੁਲ, ਉਹ ਚੀਜ਼ਾਂ ਆਪਾਂ ਨੂੰ ਅਕਸਰ ਤੱਕ ਇਹ ਨੈਗੇਟਿਵ ਸੋਚ ਰਹੇ ਹਾਂ ਤਾਂ ਆਪਣੀ ਜ਼ਿੰਦਗੀ 'ਚ ਵੀ ਨੈਗੇਟਿਵ ਹੀ ਹੋਣਾ ਜੀ।
0: ਜੀ ਬਿਲਕੁਲ। ਸੋ ਪੀਜ਼ਾ ਟੂ ਗੋ, ਬੈਸਟ ਪੀਜ਼ਾ ਦਾ ਟਾਊਨ, ਅਸੀਂ ਹਮੇਸ਼ਾ ਤੁਹਾਨੂੰ ਸੁਨੇਹਾ ਦਿੰਦੇ ਹਾਂ, ਤੁਸੀਂ ਇੱਕ ਸਵਾਦਲਾ ਪੀਜ਼ਾ ਖਾਣਾ। ਅੱਛਾ, ਸਵਾਦਲੇ ਤੋਂ ਨਾਲ ਨਾ ਕੁਆਲਿਟੀ ਵਾਲਾ ਪੀਜ਼ਾ। ਦੇਖੋ, ਜਿੰਨੀ ਹਾਈਜੀਨਿਕ ਤਰੀਕੇ ਨਾਲ ਪੀਜ਼ਾ ਟੂ ਗੋ 'ਤੇ ਪੀਜ਼ੇ ਬਣਦੇ ਆ, ਇਹ ਪੀਜ਼ੇ ਪੈਸ਼ਨ ਨਾਲ ਬਣਾਉਂਦੇ ਆ। ਮੈਂ ਹਮੇਸ਼ਾ ਵੇਖਿਆ ਕਿ ਤੁਸੀਂ ਜਾਓ ਅਤੇ ਠਾ ਠਾ ਪੀਜ਼ਾ ਬਣਿਆ, ਓਵਨ ਦੇ ਵਿੱਚ ਸੁੱਟਿਆ। ਤੁਸੀਂ ਦੇਖੋ, ਜਦੋਂ ਪੀਜ਼ਾ ਟੂ ਗੋ 'ਤੇ ਜਾਓਗੇ ਨਾ, ਮੈਨੂੰ ਇੱਕ ਚੀਜ਼ ਇਹਨਾਂ ਦੀ ਬਹੁਤ ਵਧੀਆ ਲੱਗਦੀ ਆ, ਹਾਈਜੀਨਿਕ, ਸਫਾਈ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨੀ ਬਾਈ ਜੀ, ਜਿੱਥੇ ਕਹਿੰਦੇ ਸਫਾਈ ਉੱਥੇ ਖੁਦਾਈ।
16: ਬਿਲਕੁਲ ਬਿਲਕੁਲ,
0: ਕਹਿੰਦੇ ਜੇ ਖਾਣ ਵਾਲੀ ਜਗ੍ਹਾ 'ਤੇ ਸਫਾਈ ਨਹੀਂ ਹੈਗੀ ਨਾ, ਉੱਥੇ ਬਰਕਤ ਹੀ ਨਹੀਂ ਪੈਣੀ।
16: ਬਿਲਕੁਲ ਜੀ,
0: ਔਰ ਪੀਜ਼ਾ ਟੂ ਗੋ ਅੱਜ
16: ਦਿਖੂਗਾ ਤਾਂ ਚੰਗਾ ਦਿਖੂਗਾ ਜੀ।
0: ਹਾਂ, ਸੋ ਪੀਜ਼ਾ ਟੂ ਗੋ ਅੱਜ ਜਦੋਂ ਅਸੀਂ ਜੁੜੇ ਸੀਗੇ ਦੋ ਲੋਕੇਸ਼ਨਾਂ ਤੋਂ, ਅੱਜ ਸਨੀ ਵੀਰੇ ਕਿੰਨੀਆਂ ਲੋਕੇਸ਼ਨਸ ਪੀਜ਼ਾ ਟੂ ਗੋ ਦੀਆਂ ਹੋ ਚੁੱਕੀਆਂ?
16: ਅੱਜ ਪੀਜ਼ਾ ਟੂ ਗੋ ਅੱਜ ਦੀ ਤਰੀਕ 'ਚ 18 ਲੋਕੇਸ਼ਨਾਂ ਤੋਂ ਸਰਵ ਕਰ ਰਹੇ ਹਾਂ।
0: ਕੀ ਬਾਤ ਆ,
16: ਬ੍ਰੈਂਪਟਨ ਦੇ ਵਿੱਚ ਵੀ ਲੋਕੇਸ਼ਨ ਨੇ, ਅੰਟਾਰੀਓ ਦੇ ਵਿੱਚ ਵੀ ਕਾਫੀ ਲੋਕੇਸ਼ਨਸ ਦਿੰਦੇ ਨੇ, ਆਪਾਂ ਆਊਟਸਾਈਡ ਆਫ ਅੰਟਾਰੀਓ। ਅਲਬਰਟਾ ਦੇ ਵਿੱਚ 3 ਲੋਕੇਸ਼ਨਸ ਨੇ ਆਪਣੀਆਂ, ਸਸਕੈਚੂਅਨ ਦੇ ਵਿੱਚ 2 ਲੋਕੇਸ਼ਨਸ ਨੇ, ਗੁਰੂ ਸਾਹਿਬ ਮੇਹਰ ਕਰ ਰਹੇ ਆ, ਕਿਰਪਾ ਕਰ ਰਹੇ ਆ, ਹੌਲੀ ਹੌਲੀ US 'ਚ ਵੀ ਜਾਵਾਂਗੇ ਜੀ।
0: ਕੀ ਬਾਤ ਆ ਜੀ। ਸੋ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਤੁਸੀਂ ਕਿਸੇ ਵੀ ਪੀਜ਼ਾ ਟੂ ਗੋ ਦੀ ਲੋਕੇਸ਼ਨ 'ਤੇ ਜਾਣਾ, ਚਾਹੇ ਚਿੰਗੂਜ਼ੀ ਐਂਡ ਕੁਈਨ ਵਾਲੀ 'ਤੇ, ਜਾਂ ਤੁਸੀਂ ਮਕਲੋਗਨ ਐਂਡ ਸੈਂਡਲਵੁੱਡ, ਜਾਂ ਤੁਸੀਂ 2 ਕਾਉਂਟੀ ਕੋਡ ਸ਼ੈਡਨ ਵਾਲੇ ਪਲਾਜ਼ੇ ਦੇ ਵਿੱਚ ਜਾਣਾ ਆ, ਅਤੇ ਬਸ ਤੁਸੀਂ ਜਾ ਕੇ ਕਹਿਣਾ ਕਿ ਰੇਡੀਓ ਡਾਂਸ ਸੁਣ ਕੇ ਆਏ ਹਾਂ, ਅਤੇ ਅੱਜ ਦੀਆਂ ਡੀਲਾਂ ਤੁਹਾਨੂੰ ਲੈ ਕੇ ਦੇਵਾਂਗੇ, ਕਿਉਂਕਿ ਸਨੀ ਬਾਈ ਜੀ ਆਏ ਜੀ, ਮੈਂ ਚਾਹੁੰਦਾ ਕਿ ਘੈਂਟ ਜਿਹੀਆਂ ਡੀਲਾਂ ਲਈਏ, ਅਤੇ ਜਿਹੜੀਆਂ ਡੀਲਾਂ ਤੁਸੀਂ ਅੱਜ ਫਿਰ ਡਿਨਰ ਨਾ ਹੋਵੇ ਤੁਹਾਡਾ ਇਸ ਵੀਕਐਂਡ 'ਤੇ, ਵੀ ਅੱਗੇ ਲੌਂਗ ਵੀਕਐਂਡ ਆ ਰਿਹਾ ਸਨੀ ਵੀਰੇ, ਫਿਰ ਥੋੜ੍ਹੀ ਪਲਾਨਿੰਗ ਹੋਣੀ ਹੈ, ਕਿਉਂਕਿ ਡੀਲਾਂ ਮੈਨੂੰ ਲੱਗਦੀਆਂ ਕਿ ਜਿੰਨੀਆਂ ਤੁਸੀਂ ਡੀਲਾਂ ਲਾਉਂਦੇ ਹੋ ਹੋਰ ਕਿਤੇ ਡੀਲਾਂ ਲੱਗਦੀਆਂ ਨਹੀਂ ਐਸੀਆਂ।
16: ਸੰਧੂ ਸਾਹਿਬ, ਮੈਂ ਬ੍ਰੈਂਪ ਰੀਲਾਂ ਸ਼ੁਰੂ ਕਰਨ ਵਾਲਾ ਬੰਦਾ ਹੀ ਮੈਂ ਆ, ਤੁਸੀਂ ਉਹ ਦੇਖੋਗੇ ਆਪਣੇ ਸਾਰੇ ਲਿਸਨਰਸ ਬੜੇ ਪੁਰਾਣੇ ਪੁਰਾਣੇ ਕੈਨੇਡਾ ਚ ਬੈਠੇ ਆ, ਉਹ ਨੋਟ ਕਰਦੇ ਹੋਣਗੇ ਵੀ ਬ੍ਰੈਂਪਟਨ ਦੇ ਵਿੱਚ ਸਭ ਤੋਂ ਜੇ ਬਾਕੀ ਸਾਰੀਆਂ ਚੀਜ਼ਾਂ ਮਹਿੰਗੀਆਂ ਆਈਆਂ ਇਨਕਲੂਡਿੰਗ ਗਰੋਸਰੀ ਰੈਂਟ ਕਾਰ ਹਰ ਚੀਜ਼, ਆਪਣੀਆਂ ਇੰਸ਼ੋਰੈਂਸਾਂ ਸਿਰਫ ਇੱਕ ਹੀ ਚੀਜ਼ ਆ ਪੀਜ਼ਾ, ਜਿਹੜਾ ਦਿਨੋ ਦਿਨ ਸਸਤਾ ਹੀ ਹੁੰਦਾ ਜਾ ਰਿਹਾ।
0: ਅੱਜ ਨਾ ਆਪਾਂ ਇੱਕ ਅੱਜ ਆਪਾਂ ਗੇਮ ਖੇਡਦੇ ਹਾਂ ਅੱਜ ਕਿ ਜਿੰਨੇ ਵੀ ਸਾਡੇ ਸਰੋਤੇ ਇਸ ਟਾਈਮ ਸਾਨੂੰ ਸੁਣ ਰਹੇ ਆ, ਤੁਸੀਂ ਪੀਜ਼ਾ ਟੂ ਗੋ 'ਤੇ ਜਦੋਂ ਵੀ ਜਾਣਾ ਤੁਸੀਂ ਇਹਨਾਂ ਦੀ ਇੱਕ ਰੀਲ ਸ਼ੇਅਰ ਕਰਕੇ ਚੱਲ ਜਾਓ ਅਤੇ ਤੁਹਾਨੂੰ ਇੱਕ ਡਰਿੰਕ ਫਰੀ ਕਰਦੀ ਹੈ ਬਾਈ ਜੀ ਲਾਣੇ
16: ਮੇਰੇ ਵੱਲੋਂ ਡਰਿੰਕ ਸਰ ਜੀ ਹੈ, ਰੀਲ ਸ਼ੇਅਰ ਕਰਦੇ ਆ, ਡਰਿੰਕ ਵੀ ਫਰੀ ਹੈ, ਡਿਪਿੰਗ ਵੀ ਫਰੀ ਆ।
0: ਉਹ ਲੈ ਚਲੋ ਚੱਕ ਤੇ ਫਟੇ, ਉਹ ਡਰਿੰਕ ਮੇਰੇ ਵੱਲੋਂ ਫਰੀ ਆ ਤੇ ਜਿਹੜੀ ਡਿਪ ਆ,
16: ਤੇ ਜੇ ਸਾਡੀ ਵੀਡੀਓ ਪਾਉਣਗੇ ਬਣਾ ਕੇ ਉਹਨਾਂ ਨੂੰ ਪੀਜ਼ਾ ਵੀ ਫਰੀ ਆ ਜੀ।
0: ਉਹ ਇੱਥੇ ਰੱਖ ਲੈ ਚੱਕ, ਇਹ ਤਾਂ ਫਟੇ ਚੱਕਦੇ, ਇਹ ਤਾਂ ਇਹ ਸਾਰੇ ਬ੍ਰੈਂਪਟਨ ਨੇ ਪਾ ਦੇਣੀਆਂ,
16: ਸਾਰਾ ਬ੍ਰੈਂਪਟਨ ਪਾ ਦੇ ਜੀ। ਆਪਾਂ ਹਮੇਸ਼ਾ ਸੇਵਾ 'ਚ ਹਾਜ਼ਰ ਹਾਂ, ਜਿਹੜਾ ਵੀ ਪੀਜ਼ਾ ਟੂ ਗੋ ਤੇ ਜਾਊਗਾ ਤੇ ਪੀਜ਼ਾ ਟੂ ਗੋ ਦੀ ਇੱਕ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਤੇ ਪਾਊਗਾ, ਕੋਈ ਸਾਡੇ ਬਾਰੇ ਪੀਜ਼ਾ ਤਾਂ ਵਧੀਆ ਹੀ ਆ ਜੀ, ਕੋਈ ਚੰਗੇ ਵਰਡ ਬੋਲ ਕੇ ਪਾਊਗਾ ਤੇ ਪੀਜ਼ਾ ਸਾਡੇ ਵੱਲੋਂ ਪੀਜ਼ਾ ਟੂ ਗੋ ਵੱਲੋਂ ਫਰੀ ਦਿੱਤਾ।
0: ਆਪਾਂ ਹੁਣ ਇਸ ਤੇ ਵੀਡੀਓ ਵੀ ਬਣਾਉਣੇ ਆ ਆਪਾਂ ਬਾਈ ਜੀ, ਹੁਣ ਆ ਗਏ ਸਾਡੇ ਕੋਲੇ ਤਾਂ ਬਹੁਤ ਵੱਡੀ ਗੱਲ ਹੋ ਗਈ ਆ, ਇਹ ਇਸ ਤੇ ਗੱਲਬਾਤ ਕਰਦੇ ਅੱਗੇ ਜਾ ਕੇ ਪਹਿਲਾਂ ਸਰੋਤਿਆਂ ਨਾਲ ਗੱਲਬਾਤ ਕਰ ਲਈਏ, ਸਾਡੇ ਸਪੋਂਸਰ ਸਾਹਿਬਾਨ ਆ, ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਤੁਸੀਂ ਪੀਜ਼ਾ ਟੂ ਗੋ ਦੇ ਆਸ ਪਾਸ ਹੋ ਇਸ ਟਾਈਮ? ਅੱਛਾ, ਅਸੀਂ ਤੁਹਾਨੂੰ ਵੀਡੀਓ ਪਾ ਕੇ ਵੀ ਦੱਸਾਂਗੇ, ਇਹ ਪਹਿਲੀ ਵਾਰੀ ਹੋ ਰਿਹਾ, ਇਹ ਐਸੀ ਪਹਿਲਾਂ ਕਦੀ ਇਹ ਹੋਇਆ ਨਹੀਂ ਆ ਜੋ ਸਨੀ ਬਾਈ ਜੀ ਨੇ ਹੁਣੇ ਐਲਾਨ ਕਰਤਾ ਆ। ਸੋ ਸਭ ਤੋਂ ਪਹਿਲਾਂ ਇਹ ਕਿ ਤੁਸੀਂ ਹੁਣੇ ਜਾਣਾ ਆ ਤੇ ਇੱਕ ਸ਼ੇਅਰ ਕਰਕੇ ਜਾਓ, ਡਰਿੰਕ ਤੇ ਡਿਪ ਤੁਹਾਡੀ ਬਿਲਕੁਲ ਫਰੀ ਆ ਤੇ ਪੀਜ਼ੇ ਦੇ ਤੁਸੀਂ ਪੇ ਕਰਨੇ ਆ, ਬਾਕੀ ਤੁਹਾਨੂੰ ਸਾਰਾ ਕੁਝ ਨਾਲ ਫਰੀ ਮਿਲ ਜਾਣਾ ਆ। ਔਰ ਨਾਲ ਦੀ ਨਾਲ ਅਸੀਂ ਤੁਹਾਨੂੰ ਪੀਜ਼ਾ ਟੂ ਗੋ ਦਾ ਨੰਬਰ ਦੇ ਦਈਏ 905-840-9696। ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਸੁੱਖ ਬਾਈ ਜੀ ਵੀ ਜੁੜ ਚੁੱਕੇ ਨੇ। ਪਹਿਲਾਂ ਸੁੱਖ ਬਾਈ ਦਾ ਮੈਸੇਜ ਲੈ ਲਈ ਕਿਉਂਕਿ ਸੁੱਖ ਬਾਈ ਜੀ ਬਸ ਗਏ ਤੇ ਆਏ ਵਾਲਾ ਕੰਮ ਹੁੰਦਾ, ਠਾ ਠਾ ਠਾ। ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਮਿਸਲਾ ਕਰਿਓ। ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਵੱਡੇ ਵੱਡੇ ਤੋਹਫੇ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ। ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ ਇਸ ਵੀਕਐਂਡ ਦੇ ਉੱਪਰ ਤੇ ਨਾਲ ਤੋਹਫੇ ਫਰਾਈਡੇ ਸੈਚਰਡੇ ਸੰਡੇ। ਤੁਸੀਂ ਪਹੁੰਚ ਕਿੱਥੇ ਆ ਜੀ? 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਕੈਨੇਡਾ ਡੇ, ਕੈਨੇਡਾ ਡੇ, ਸੇਲ ਸੇਲ ਸੇਲ ਜਦੋਂ ਸਾਹਿਬ।
0: ਕੀ ਬਾਤ ਹੈ ਜੀ, 905-673-3337 ਜੀ ਬਿਲਕੁਲ। ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਤੁਸੀਂ ਆਪਣੇ ਘਰ ਨੂੰ, ਬੇਸਮੈਂਟ ਨੂੰ ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਕਮਰਸ਼ੀਅਲ ਥੋੜ੍ਹੀ ਯੂਨਿਟ ਆ ਜਾਂ ਘਰ ਆ ਜਾਂ ਬੇਸਮੈਂਟ ਆ, ਇੰਟੀਰੀਅਰ ਐਕਸਟੀਰੀਅਰ ਪੇਂਟ ਕਰਾਉਣਾ, ਫਲੋਰਿੰਗ ਦਾ ਕੰਮ ਕਰਾਉਣਾ, ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਉਹਨਾਂ ਨੂੰ ਤੁਸੀਂ ਯਾਦ ਰੱਖਣਾ। ਬਾਈ ਜੀ ਕਹਿੰਦੇ ਕਿ ਇੰਨਾ ਹੀ ਕੰਮ ਆ ਗਿਆ ਮੇਰੇ ਕੋਲ, ਹੁਣ ਕਹਿੰਦਾ ਮੈਨੂੰ ਕਈ ਵਾਰੀ ਹੁਣ ਅਪੁਆਇੰਟਮੈਂਟਾਂ ਦੇਣੀਆਂ ਪੈਂਦੀਆਂ। ਸੋ ਜਦੋਂ ਚੰਗਾ ਕੰਮ ਕਰੋਗੇ, ਕਮਿਊਨਿਟੀ ਦੇ ਵਿੱਚ ਵਧੀਆ ਕੰਮ ਕਰੋਗੇ, ਉਦੋਂ ਫਿਰ ਇੱਦਾਂ ਹੀ ਹੁੰਦਾ, ਰੈਫਰੈਂਸ ਚੱਲਦੇ ਆ। ਸੋ BDS ਹੋਮ ਪੇਂਟਿੰਗ ਦਾ 12 ਸਾਲਾਂ ਦਾ ਤਜਰਬਾ, ਜੇ ਵਧੀਆ ਪੇਂਟ ਕਰਾਉਣਾ ਤਾਂ ਤੁਸੀਂ ਜਗਰਾਜ ਬਾਈ ਨੂੰ ਕਾਲ ਕਰ ਲਿਓ। BDS ਹੋਮ ਪੇਂਟਿੰਗ ਫਲੋਰਿੰਗ ਦਾ ਵੀ ਕੰਮ ਕਰਨਗੇ, ਡੈਕ ਫੈਂਸ ਵੀ ਪੇਂਟ ਕਰਦੇ ਆ, ਇੰਟੀਰੀਅਰ ਐਕਸਟੀਰੀਅਰ ਦਾ ਸਾਰਾ ਹੀ ਕੰਮ ਕਰਕੇ ਦੇਣਗੇ ਔਰ ਬਹੁਤ ਸਾਫ਼ ਸੁਥਰਾ। 905-965-6311 ਪੇਂਟਿੰਗ ਦੀਆਂ ਸੇਵਾਵਾਂ ਦੇ ਲਈ, 905-965-6311 BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ। ਗੁਰਜੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ, ਆਲ ਕਾਇੰਡ ਇੰਸ਼ੋਰੈਂਸ ਤੋਂ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ, ਤੇ ਗੁਰਜੀਤ ਜੀ ਹੁਣ ਤੁਸੀਂ ਕਾਲ ਕਰ ਲੈਣੀ ਹੈ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
17: ਸਤਿ ਸ਼੍ਰੀ ਅਕਾਲ ਪ੍ਰਭ ਜੀ, ਹਾਲ ਚਾਲ ਬਹੁਤ ਵਧੀਆ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਬਿਲਕੁਲ ਜੀ, ਇੰਸ਼ੋਰੈਂਸ ਦੇ ਬਾਬਤ ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਗੁਰਜੀਤ ਜੀ ਕਰਨ ਨੂੰ, ਤੋ ਮੈਨੂੰ ਲੱਗਦਾ ਕਿ ਕੋਈ ਵੀ ਐਸਾ ਵਿਸ਼ਾ ਨੇ ਜਿਹੜਾ ਆਪਾਂ ਛੱਡੀਏ, ਕਿਉਂਕਿ ਇੰਸ਼ੋਰੈਂਸ ਜਿੰਨਾ ਚਿਰ ਅਸੀਂ ਸਹੀ ਹੁੰਦੇ ਹਾਂ ਸਾਨੂੰ ਇਹ ਲੱਗਦਾ ਰਹਿੰਦਾ ਵੀ ਇਸ ਸਾਨੂੰ ਤਾਂ ਕੀ ਹੋਣਾ ਆ, ਪਰ ਫਿਰ ਵੀ ਹੁਣ ਤਾਂ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਇੰਸ਼ੋਰੈਂਸ ਇੰਨੀ ਸਸਤੀ ਆ, ਜੇ ਤੁਸੀਂ 2-3 ਬਾਹਰੋਂ ਡਿਨਰ ਛੱਡ ਦੋਗੇ ਤਾਂ ਤੁਹਾਡੀ ਲਾਈਫ ਸੇਵ ਹੋ ਸਕਦੀ ਆ, ਤੁਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਇੰਸ਼ੋਰੈਂਸ ਬਹੁਤ ਹੀ ਮਹਿੰਗੀ ਨਹੀਂ ਆ, ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲਬਾਤ ਕਰ ਸਕਦੇ ਹਾਂ ਤਾਂ ਕਿ ਇੱਕ ਅਵੇਅਰਨੈਸ ਦਾ ਮੈਸੇਜ ਸਰੋਤਿਆਂ ਤੱਕ ਜਾਵੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਜੇ ਤੂੰ ਦੇਖੋ ਟਰੈਵਲ ਇੰਸ਼ੋਰੈਂਸ ਕਈ ਵਾਰੀ ਅਸੀਂ ਵੈਸੇ ਕਹਿ ਦਿੰਦੇ ਹਾਂ ਛੱਡੋ ਕੀ ਲੈਣੀ ਆ, ਪਰ ਉਹ ਬਹੁਤ ਸਸਤੀ ਇੰਸ਼ੋਰੈਂਸ ਹੁੰਦੀ ਆ, ਤੁਹਾਨੂੰ ਉਹਦੇ ਬੈਨੀਫਿਟ ਬਹੁਤ ਹੁੰਦੇ ਆ। ਸੋ ਅੱਜ ਮੈਨੂੰ, ਮੈਂ ਕਹਿੰਦਾ ਕਿ ਅੱਜ ਟਰੈਵਲ ਇੰਸ਼ੋਰੈਂਸ ਤੇ ਗੱਲਬਾਤ ਕਰ ਲਈਏ ਆਪਾਂ ਗੁਰਜੀਤ ਜੀ।
17: ਜੀ ਬਿਲਕੁਲ ਜੀ, ਟਰੈਵਲ ਇੰਸ਼ੋਰੈਂਸ ਹੁਣ ਇਹ ਹੈਗਾ ਕਿ ਜਦੋਂ ਵੀ ਆਪਾਂ ਕਿਤੇ ਟਰੈਵਲ ਕਰਨ ਜਾਂਦੇ ਹੈਗੇ ਆ ਤੇ ਸਪੈਸ਼ਲੀ ਜਦੋਂ ਤੁਸੀਂ ਕਿਸੇ ਕਰੇਬੀਅਨ ਜਾ ਰਹੇ ਹੋ, ਆਈਲੈਂਡ ਜਾ ਰਹੇ ਹੋ, US ਜਾ ਰਹੇ ਹੈਗੇ ਆ, ਉੱਥੇ ਤੇ ਟੋਟਲੀ ਤੁਹਾਡਾ ਹੈਲਥ ਕਾਰਡ ਨਹੀਂ ਕਵਰ ਕਰਦਾ. ਮੇਕ ਸ਼ੋਰ ਕਰੋ ਕਿ ਉੱਥੇ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਜਾਓ. ਮੋਸਟਲੀ ਕੰਪਨੀਜ਼ ਦੇ ਵਿੱਚ $5 million ਤੱਕ ਦੀ ਕਵਰੇਜ ਹੁੰਦੀ ਆ ਕਿ ਅਗਰ ਕੋਈ ਹੈਲਥ ਇਸ਼ੂ ਆ ਗਿਆ, ਕੋਈ ਐਂਬੂਲੈਂਸ ਕਾਲ ਕਰਨੀ ਪੈ ਗਈ, ਤੇ ਉਹ ਟਰੈਵਲ ਇੰਸ਼ੋਰੈਂਸ ਤੁਹਾਨੂੰ ਫੁੱਲੀ ਕਵਰਡ ਕਰਦੀ ਹੈਗੀ ਹੈ. ਹੁਣ ਹਸਬੈਂਡ ਵਾਈਫ ਦੀ ਤੁਸੀਂ ਪਾਲਿਸੀ ਲੈਂਦੇ ਹੋ, ਨਾਲ ਬੱਚੇ ਤੁਹਾਡੇ ਜਾ ਰਹੇ ਆ, ਬੱਚਿਆਂ ਦੀ ਕਵਰੇਜ ਉਹਦੇ ਵਿੱਚ ਫ੍ਰੀ ਐਡ ਆਨ ਹੋ ਜਾਂਦੀ ਹੈਗੀ ਹੈ. 5 ਕੁ ਦਿਨਾਂ ਦਾ ਤੁਹਾਡਾ ਕਿਤੇ ਦਾ ਟ੍ਰਿਪ ਹੈਗਾ ਤੇ ਉਹ ਤੁਹਾਡੀ ਕਵਰੇਜ ਜਿਹੜੀ ਆ $25 to $30 ਦੇ ਵਿੱਚ ਤੁਹਾਡੀ ਪੂਰੀ ਫੈਮਿਲੀ ਦੀ ਕਵਰੇਜ ਹੋ ਜਾਂਦੀ ਹੈਗੀ ਹੈ. ਤੇ ਹੁਣ ਜਦੋਂ ਟਰੈਵਲ ਇੰਸ਼ੋਰੈਂਸ ਦੀ ਗੱਲ ਚੱਲਦੀ ਹੈ ਪ੍ਰਭ ਜੀ, ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਟਰਕਿੰਗ ਇੰਡਸਟਰੀ ਦੇ ਨਾਲ ਕੰਮ ਕਰਦੇ ਹੈਗੇ ਆ, ਜਿਹੜੇ US ਨੂੰ ਡੇਲੀ ਡਰਾਈਵ ਕਰਦੇ ਆ, ਉੱਥੇ ਬਹੁਤ ਜ਼ਰੂਰੀ ਹੈਗਾ ਕਿ ਉਹ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਲੈਣ, ਤਾਂ ਕਿ ਅਗਰ US ਦੇ ਵਿੱਚ ਕੋਈ ਇੰਜਰੀ ਹੁੰਦੀ ਆ, ਕੋਈ ਸੱਟ ਚੋਟ ਲੱਗਦੀ ਹੈਗੀ ਹੈ, ਤੇ ਉੱਥੇ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਉਹਦੇ ਨਾਲ ਖੜ ਸਕੇ. ਕਿਉਂਕਿ ਸਭ ਤੋਂ ਵੱਡਾ ਜਿਹੜਾ ਕਲੇਮ ਆਉਂਦਾ ਹੈਗਾ ਨਾ, ਜਦੋਂ ਕਿਤੇ ਐਂਬੂਲੈਂਸ ਕਾਲ ਕਰਨੀ ਪੈਂਦੀ ਆ ਜਾਂ ਏਅਰ ਐਂਬੂਲੈਂਸ ਕਾਲ ਕਰਨੀ ਪੈਂਦੀ, ਉਹ ਐਕਸਪੈਂਸ ਬਹੁਤ ਵੱਡਾ. ਔਰ ਇਹ ਹੈਗਾ ਕਿ US ਦੇ ਵਿੱਚ ਕੁਛ ਹੈਪਨ ਹੋ ਗਿਆ, ਪੇ ਵੀ ਸਾਨੂੰ US ਡਾਲਰ ਦੇ ਵਿੱਚ ਕਰਨਾ ਪੈਂਦਾ ਹੈਗਾ. ਕੋਈ ਵੀ ਸਾਡੇ ਲਿਸਨਰ ਜਿਹੜੇ ਕਿ US ਨੂੰ ਡਰਾਈਵ ਕਰਦੇ ਹੈਗੇ, ਆਪਣੀ ਡਿਸਬਿਲਟੀ ਦੇ ਨਾਲ ਟਰੈਵਲ ਇੰਸ਼ੋਰੈਂਸ ਦਾ ਪਲਾਨ ਲੈਣਾ ਚਾਹੁੰਦੇ ਆ, ਤੇ ਨੰਬਰ ਜੀ 416-627-3111, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਵੀ ਲੈਣਾ ਹੈਗਾ. ਪੇਰੈਂਟਸ ਤੁਹਾਡੇ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਮੰਥਲੀ ਤੇ ਐਨੂਅਲ ਆਪਸ਼ਨ ਦੋਨੋਂ ਅਵੇਲੇਬਲ ਹਨ, ਜਾਂ ਇਨਵੈਸਟਮੈਂਟ ਦਾ ਕੋਈ ਪਲਾਨ ਕਿ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ, ਟੈਕਸ ਸੇਵ ਕਰਨਾ ਚਾਹੁੰਦੇ ਹੈਗੇ ਆ, ਜਾਂ ਆਪਣੇ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਤੇ ਤਾਂ ਵੀ ਨੰਬਰ 416-627-3111. ਤੇ ਜਿੰਨੇ ਵੀ ਸਾਡੇ ਲਿਸਨਰ ਕਿ ਜਿਹੜੇ ਵਰਕ ਪਰਮਿਟ ਤੇ ਹੈਗੇ ਆ, ਜਿਨ੍ਹਾਂ ਦੇ ਕੋਲ ਹਜੇ ਹੈਲਥ ਕਾਰਡ ਨਹੀਂ ਹੈਗਾ ਜਾਂ ਅਪਲਾਈਡ ਸਟੇਟਸ ਤੇ ਆ, ਜਾਂ ਬਹੁਤ ਸਾਰੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਕੇ ਉਹ ਵਿਜ਼ਟਰ ਸਟੇਟਸ ਦੇ ਜਾ ਰਹੇ ਆ, ਮੇਕ ਸ਼ੋਰ ਕਿ ਆਪਣੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਹੈਗੀ ਆ ਉਹਨੂੰ ਜ਼ਰੂਰ ਲੈ ਕੇ ਰੱਖੋ. 50,000 ਦੀ ਕਵਰੇਜ ਲੈਂਦੇ ਹੋ 0 ਦੇ ਡਿਡਕਟੀਬਲ ਦੇ ਨਾਲ, ਪ੍ਰਭ ਜੀ ਉਹ $50 ਦੇ ਵਿੱਚ ਹੋ ਜਾਂਦੀ ਹੈਗੀ ਹੈ. ਪਰਮਾਤਮਾ ਨਾ ਕਰੇ ਕਿਤੇ ਕੋਈ ਇੰਜਰੀ ਹੁੰਦੀ, ਸਿਕਨੈਸ ਹੁੰਦੀ ਆ, ਤੁਹਾਨੂੰ ਡਾਕਟਰ ਦੇ ਜਾਣਾ ਪੈਂਦਾ, ਡਾਕਟਰ ਦੀ ਫੀਸ ਆ, ਬਲੱਡ ਵਰਕ, ਐਕਸਰੇ, ਸਰਜਰੀ, ਸਾਰੇ ਐਕਸਪੈਂਸ ਉਹਦੇ ਚ ਕਵਰ ਹੁੰਦੇ ਆ. ਪਰਮਾਤਮਾ ਨਾ ਕਰੇ ਕਦੀ ਕਿਸੇ ਦੀ ਡੈਥ ਹੋ ਜਾਂਦੀ ਆ, ਫਿਊਨਰਲ ਕੋਸਟ ਜਾਂ ਬੋਡੀ ਬੈਕ ਹੋਮ ਭੇਜਣਾ, ਰੀਪੈਟਰੀਏਸ਼ਨ, ਉਹ ਐਕਸਪੈਂਸ ਵੀ ਉਹਦੇ ਚ ਕਵਰ ਹੋ ਜਾਂਦੇ ਆ. ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਪਰਸਨਲ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਰਿਗਾਰਡਿੰਗ, ਤੇ ਨੰਬਰ ਜੀ 416-627-3111.
0: ਬਹੁਤ ਸ਼ੁਕਰੀਆ ਜੀ, ਇੱਕ ਵਾਰ ਫਿਰ ਨੰਬਰ ਦੇ ਦਈਏ ਜੀ, 416-627-3111, ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਕੌਰ ਸੂਰੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ. ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ. ਸੋ 905-673-3337. ਓਕੇ ਸਨੀ ਬਾਈ ਜੀ, ਆਪਾਂ ਇੱਦਾਂ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਜਿਹੜੀ ਆਫਰ ਦਿੱਤੀ ਹੈ, ਇੱਦਾਂ ਨਹੀਂ, ਆਪਾਂ ਇੱਦਾਂ ਕਰੀਏ, ਇੱਦਾਂ ਇੱਕ ਵੀਡੀਓ, ਇੱਕ ਪੀਜ਼ਾ ਬਾਏ ਕਰੋ ਅਤੇ ਦੂਜਾ ਫ੍ਰੀ ਕਰੀਏ. ਉਹਦੇ ਨਾਲ ਇਹ ਹੈ ਕਿ ਤੁਸੀਂ ਇੱਕ ਪੀਜ਼ਾ ਖਾਓਗੇ, ਵੀਡੀਓ ਬਣਾਓਗੇ, ਫਿਰ ਹੀ ਪਾਓਗੇ ਨਾ.
16: ਬਿਲਕੁਲ ਬਿਲਕੁਲ ਬਿਲਕੁਲ.
0: ਪਹਿਲਾਂ ਤੁਸੀਂ ਇੱਕ ਪੀਜ਼ਾ ਬਾਏ ਕਰੋ, ਤੁਸੀਂ ਵੀਡੀਓ ਪਾਓ, ਨਾਲ ਕਲੈਬ ਕਰ ਲਓ, ਬੇਸ਼ੱਕ ਤੁਸੀਂ ਕਲੈਬ ਕਰ ਸਕਦੇ ਹੋ.
16: ਹਾਂਜੀ ਹਾਂਜੀ ਹਾਂਜੀ, ਮੈਂ ਪੀਜ਼ਾ ਸਾਰੇ ਐਕਸੈਪਟ ਕਰੂੰਗਾ.
0: ਸੋ ਕੀ ਬਾਤ ਹੈ, ਦੇਖੋ ਤੁਹਾਡਾ ਅਕਾਊਂਟ ਵੀ ਗਰੋ ਕਰ ਜਾਣਾ, ਪੀਜ਼ਾ ਟੂ ਗੋ ਨਾਲ ਤੁਸੀਂ ਕਲੈਬ ਕਰੋਗੇ, ਤੁਸੀਂ ਪੀਜ਼ਾ ਬਾਏ ਕਰੋ, ਖਾਓ, ਉੱਥੇ ਵੀਡੀਓ ਬਣਾਓ, ਤੇ ਨਾਲ ਦੀ ਨਾਲ ਦੂਜਾ ਪੀਜ਼ਾ ਫਿਰ ਘਰ ਲੈ ਜਾਓ ਤੁਸੀਂ ਆਪਣਾ ਡਿਨਰ ਦਾ. ਸੋ ਇੱਕ ਪੀਜ਼ਾ ਨਾਲ ਦੂਜਾ ਪੀਜ਼ਾ ਫ੍ਰੀ, ਜਿਹੜਾ ਵੀ ਬਾਏ ਕਰੋਗੇ. ਭਲਾ ਤੁਸੀਂ $30 ਦਾ ਬਾਏ ਕੀਤਾ, ਉਹ ਵੀ ਮਿਲ
16: ਜੋ ਮਰਜ਼ੀ ਸੰਤੂ ਸਾਹਿਬ, ਜੋ ਤੁਸੀਂ ਕਹਿਤਾ ਉਹ ਹੋ ਜਾਊਗਾ ਬਸ.
0: ਕੀ ਬਾਤ ਆ. ਸੋ ਇੱਕ ਪੀਜ਼ਾ ਬਾਏ ਕਰਨਾ, ਉਹਦੇ ਨਾਲ ਦਾ ਡਿੱਟੋ ਤੁਹਾਨੂੰ ਕੋਂਬੋ, ਚਾਹੇ ਤੁਸੀਂ ਸੋਇਆ ਚਾਪ ਲਈ ਆ, ਚਾਹੇ ਤੁਸੀਂ ਵਿੰਗਸ ਲਏ ਆ, ਨਾਲ ਉਹ ਵੀ ਚਲੋ,
16: ਕੁਛ ਵੀ ਪੀਜ਼ਾ ਟੂ ਗੋ ਤੋਂ ਲਵੋ, ਕੋਈ ਵੀ ਚੀਜ਼ ਉਹਦੀ ਵੀਡੀਓ ਪਾਓ ਤੇ ਨਾਲ ਉਹੀ ਸੇਮ ਚੀਜ਼ ਦੁਬਾਰਾ ਫ੍ਰੀ ਲੈ ਜਾਓ.
0: ਸੋ ਬਿਲਕੁਲ ਜੀ. ਸੋ ਹੁਣ ਇਦੋਂ ਖੂਬਸੂਰਤ ਡੀਲ ਤੁਹਾਨੂੰ ਨਹੀਂ ਮਿਲ ਸਕਦੀ. ਆ ਵੀਕਐਂਡ ਮਨਾਓ, 1 ਜੁਲਾਈ ਆ ਗਈ ਆ, ਤੁਸੀਂ ਕੈਨੇਡਾ ਡੇ ਮਨਾਉਣਾ, ਪੀਜ਼ਾ ਟੂ ਗੋ ਨਾ ਮਨਾਓ. ਮੈਂ ਨਾ ਇੱਕ ਗੱਲਬਾਤ ਸੋਚ ਰਿਹਾ ਸੀਗਾ, ਸੋ ਸਰੋਤਿਆਂ ਨੂੰ ਦੱਸ ਦਈਏ, ਪੀਜ਼ਾ ਟੂ ਗੋ ਪੀਜ਼ਾ ਟੂ ਗੋ ਤੁਸੀਂ ਸੋਸ਼ਲ ਮੀਡੀਆ ਜਾਓ.
16: ਇਹ ਡੀਲ ਵੈਲਿਡ ਮੈਕਲੋਗਲਿਨ ਲੋਕੇਸ਼ਨ ਤੇ, ਕਿਉਂਕਿ ਮੈਂ ਉੱਥੇ ਹੁੰਦਾ.
0: ਹਾਂ,
16: ਤੇ ਜੋ ਵੀ ਹੈਲਪ ਕਰ ਸਕਦਾ ਮੈਂ ਕਰੂੰ.
0: ਸੋ ਬਿਲਕੁਲ ਜੀ. ਸੋ ਪੀਜ਼ਾ ਟੂ ਗੋ ਦੀ ਮੈਕਲੋਗਨ ਵਾਲੀ ਲੋਕੇਸ਼ਨ ਤੁਸੀਂ ਨੋਟ ਕਰ ਲਓ, ਇਹਨਾਂ ਦੇ ਸੋਸ਼ਲ ਮੀਡੀਆ ਤੇ ਚੈੱਕ ਕਰ ਲਿਓ, ਐਡਰੈਸ 905-840-9696 ਜਾਣਾ ਆ. ਜੋ ਵੀ ਤੁਸੀਂ ਬਾਏ ਕਰਨਾ ਆ, ਉਹਦੀ ਵੀਡੀਓ ਬਣਾਉਣੀ ਆ, ਤੁਸੀਂ ਪੀਜ਼ਾ ਲਿਆ, ਤੁਸੀਂ ਸੋਇਆ ਚਾਪ ਲਈ, ਤੁਸੀਂ ਵਿੰਗਸ ਲਏ, ਤੁਸੀਂ ਇਹਨਾਂ ਦੇ ਸਪਰਿੰਗ ਰੋਲ, ਟੌਪ ਦੇ ਸਪਰਿੰਗ ਰੋਲ ਖਾਣੇ ਆ, ਤੁਸੀਂ ਪੂਰੇ ਕੈਨੇਡਾ ਦੇ ਸਪਰਿੰਗ ਰੋਲ ਭੁੱਲ ਜਾਓਗੇ, ਤੇ ਮੱਖਣੀ ਪਨੀਰ ਪੀਜ਼ਾ ਤਾਂ ਇਹਨਾਂ ਵਰਗਾ ਬਣਦਾ ਹੀ ਨਹੀਂ ਹੈ, ਇਹਨਾਂ ਨੇ ਬਸ ਜੋ ਬਣਾਤਾ ਨਾ ਉਹ ਦੁਬਾਰਾ ਬਣਨਾ ਹੀ ਨਹੀਂ ਕਿਤੋਂ। ਤੁਸੀਂ ਜੋ ਵੀ ਬਾਏ ਕਰਨਾ ਦੂਜਾ ਬਿਲਕੁਲ ਫਰੀ ਆ, ਪਰ ਪਹਿਲੇ ਦੀ ਵੀਡੀਓ ਤੁਸੀਂ ਪਾ ਕੇ ਕੋਲੈਬ ਕਰਨੀ ਪੈਣੀ ਆ, ਅਤੇ ਬਸ ਨਾਲ ਦੀਆਂ ਡਰਿੰਕ ਵੀ ਫਰੀ ਆ। ਚਲੋ ਤੁਸੀਂ ਉਹਨੂੰ ਸ਼ੇਅਰ ਕਰੋਗੇ, ਸਟੋਰੀ ਲਾਓਗੇ, ਡਰਿੰਕ ਵੀ ਫਰੀ ਤੁਹਾਨੂੰ। ਸੋ 905-840-9696 ਪੀਜ਼ਾ। ਵੈਸੇ ਆਫਟਨ ਹਰ ਬੰਦਾ ਪੀਜ਼ਾ, ਇੱਕ ਸਰਵੇ ਆਇਆ ਸੀਗਾ ਕਹਿੰਦੇ ਬੰਦਾ ਹਫ਼ਤੇ ਦੇ ਵਿੱਚ 2 ਪੀਜ਼ੇ ਖਾਂਦਾ, ਅਮਰੀਕਾ ਦੇ ਵਿੱਚ ਹਫ਼ਤੇ 'ਚ 3 ਪੀਜ਼ੇ ਖਾਂਦਾ ਬੰਦਾ ਕਹਿੰਦੇ।
16: ਬਿਲਕੁਲ ਇੱਦਾਂ ਹੋ ਸਕਦਾ,
0: ਪੀਜ਼ਾ ਨੈਸ਼ਨਲ ਫੂਡ ਹੀ ਹੋ ਗਿਆ ਮੈਨੂੰ ਲੱਗਦਾ ਕੈਨੇਡਾ ਦਾ।
16: ਬਿਲਕੁਲ ਬਿਲਕੁਲ, ਸੋ ਇਟਲੀ ਵਾਲਿਆਂ ਨੂੰ ਪਿੱਛੇ ਛੱਡ ਗਏ ਜੀ ਆਪਾਂ।
0: ਬਿਲਕੁਲ, ਸੋ ਸਰਵੇ ਆਇਆ ਸੀ ਇੱਕ, ਕਹਿੰਦੇ ਕਿ ਇੱਕ ਬੰਦਾ ਕੈਨੇਡਾ ਦਾ ਹਫ਼ਤੇ 'ਚ 2 ਪੀਜ਼ੇ ਖਾਂਦਾ, ਆਈ ਮੀਨ ਟੂ ਸੇ ਕਿ 2 ਵਾਰੀ ਪੀਜ਼ੇ ਖਾਂਦਾ। ਸੋ ਇਸਦਾ ਮਤਲਬ ਆ ਕਿ ਉਹ ਪੌਣੀ ਜ਼ਿੰਦਗੀ ਪੀਜ਼ੇ ਖਾਂਦਾ ਰਹਿੰਦਾ। ਸੋ ਕਿਉਂਕਿ ਦੇਖੋ ਪੀਜ਼ੇ ਮੈਨੂੰ ਲੱਗਦਾ ਕਿ ਜਲਦੀ ਤਿਆਰ ਹੋਣ ਵਾਲਾ ਫੂਡ ਆ, ਔਰ ਇਟਸ ਲਾਈਕ ਜੇ ਤੁਸੀਂ ਕੁਆਲਿਟੀ ਵਾਲਾ ਪੀਜ਼ਾ,
16: ਚੀਪ ਐਂਡ ਕੁਇਕ ਵੀ ਆ ਜੀ।
0: ਹਾਂ, ਤੁਸੀਂ ਅਫੋਰਡੇਬਲ ਵੀ ਕਹਿ ਸਕਦੇ।
16: ਹਾਂ, ਅਫੋਰਡੇਬਲ ਕਹਿ ਸਕਦੇ,
0: ਕਿਉਂਕਿ ਰੋਟੀ ਪਾਣੀ ਨੂੰ ਜੇ ਤੁਸੀਂ, ਔਰ ਉੱਤੋਂ ਜੇ ਤੁਹਾਨੂੰ ਕੁਆਲਿਟੀ ਵਾਲਾ ਪੀਜ਼ਾ ਮਿਲ ਜੇ, ਫਿਰ ਤਾਂ ਬਈ ਨਾਲ ਦੀ ਨਾਲ ਹੈਲਦੀ ਵੀ ਕੰਮ ਹੋ ਜਾਂਦਾ। ਸੋ 905-805-840-9696 905-840-9696 ਤੁਸੀਂ ਕਿਹਾ ਕਿ ਆਪਣੀਆਂ 18 ਲੋਕੇਸ਼ਨ ਹੋ ਗਈਆਂ ਜੀ।
16: ਹਾਂਜੀ,
0: ਇਹਦੇ ਵਿੱਚ ਰਾਜ ਕੀ ਆ? ਜੇ ਅਸੀਂ ਬਾਈ ਜੀ ਮੈਨੂੰ ਇਹ ਦੱਸੋ ਕਿ ਜੇ ਮੈਂ ਲੋਕੇਸ਼ਨ ਲੈਣੀ ਹੋਵੇ ਅਤੇ ਮੇਰੇ ਵਹਿੰਦੇ ਵਹਿੰਦੇ ਤੁਸੀਂ 2 ਲੋਕੇਸ਼ਨਾਂ ਤੋਂ ਕਿੱਥੇ ਪਹੁੰਚ ਗਏ ਹੋ? ਕੀ ਇਹ ਕੋਈ ਗਿੱਦੜ ਸਿੰਘੀ ਹੈ ਤੁਹਾਡੇ ਕੋਲ? ਕਿਵੇਂ ਵੱਧਦੇ ਜਾ ਰਹੇ? ਨੋ ਡਾਊਟ ਕਿ ਕੁਆਲਿਟੀ ਆ ਪੀਜ਼ੇ ਟੂ ਗੋ ਦੇ ਵਿੱਚ, ਨੋ ਡਾਊਟ ਕਿ ਤੁਸੀਂ ਇੱਕ ਆਪਣਾ ਇੱਕ ਨਾ ਤੁਸੀਂ ਮਿਆਰ ਮੇਨਟੇਨ ਕਰਕੇ ਰੱਖਿਆ ਹੋਇਆ।

0: ਜਿਹੜੇ
1: ਹਾਂ
0: ਜਿਹੜੇ ਓਨਰ ਆਪਰੇਟਰਸ ਨੇ
1: ਜੀ,
0: ਉਹ ਟਰੱਕ ਨੂੰ ਛੱਡ ਕੇ ਆਏ ਆ ਜੀ।
2: ਮੈਂ ਮਾਫ ਕਰਨਾ, ਮੈਂ ਤੁਹਾਨੂੰ ਕੱਟ ਰਿਹਾ, ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਸਾਨੂੰ ਇਸ ਟਾਈਮ ਬਹੁਤ ਭੈਣ ਭਰਾ ਸੁਣ ਰਹੇ ਆ। ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ 9 to 5 ਨੂੰ ਛੱਡ ਕੇ ਕੁਛ ਆਪਣਾ ਕਰੀਏ।
0: ਬਿਲਕੁਲ ਬਿਲਕੁਲ।
2: ਤੇ ਮੈਨੂੰ ਲੱਗਦਾ ਕਿ ਪੀਜ਼ਾ ਐਸਾ ਜਿਹੜਾ ਬਿਜ਼ਨਸ ਆ ਜਿਹੜਾ ਕਦੀ ਫੇਲ ਨਹੀਂ ਹੁੰਦਾ ਗਾ।
0: ਬਿਲਕੁਲ,
2: ਹਾਲਾਂਕਿ ਤੁਹਾਨੂੰ ਐਕਸਪੀਰੀਅੰਸ ਹੋਵੇ, ਤੁਹਾਨੂੰ ਪ੍ਰੋਪਰ ਗਾਈਡੈਂਸ ਹੋਵੇ, ਤੇ ਤੁਸੀਂ ਸ਼ੁਰੂ ਕਰੋ, ਕੰਟੀਨਿਊ ਕਰੋ ਉਸ ਚੀਜ਼ ਤੋਂ।
0: ਆਪਾਂ ਨਾ ਚਾਹੇ ਉਹ ਜੋਬ ਆ ਚਾਹੇ ਆਪਣਾ ਆਪਾਂ ਕੋਈ ਜਿਵੇਂ ਟਰੈਕਿੰਗ ਚਲਾ ਲੈਂਦੇ ਹਾਂ, ਮੋਸਟਲੀ ਆਪਾਂ ਚਾਹੁੰਦੇ ਹੁੰਦੇ ਹਾਂ ਵੀ ਕੁਝ ਆਪਾਂ ਆਪਣਾ ਕਰੀਏ, ਕੁਝ ਆਪਾਂ ਆਪਦਾ ਕਰੀਏ
2: ਜੀ।
0: ਹੁਣ ਜੇ ਜੋਬ ਵਾਲਾ ਬੰਦਾ ਠੀਕ ਹੈ, ਵਧੀਆ ਜੋਬ ਵੀ ਕਰ ਰਿਹਾ, ਆਈ ਨੋ ਵੀ ਦੇਰ ਆਰ ਪੀਪਲ ਹੈ ਨਾ ਜਿਹੜੇ $10,000-$15,000 ਮਹੀਨੇ ਦਾ ਜੋਬ ਤੋਂ ਬਣਾ ਰਹੇ ਆ
2: ਜੀ,
0: ਠੀਕ ਹੈ ਜੀ। ਬਟ ਚਲੋ ਹਰ ਕੋਈ ਨਹੀਂ ਇੰਨੇ ਪੈਸੇ ਬਣਾ ਰਿਹਾ, ਜਿੰਨੇ ਵੀ ਮੇਰੇ ਉਬਰ ਵਾਲੇ ਵੀਰ ਆ ਕੋਈ ਡਰਾਈਵ ਕਰਦੇ ਆ, ਹਨਾ ਉਹ ਕਿਸੇ ਦੇ ਥੱਲੇ ਕੰਮ ਕਰਨਾ ਨਹੀਂ ਪਸੰਦ ਕਰਦੇ, ਜਾਂ ਜਿਹੜੇ ਪਿਛਲੇ ਕੁਝ ਟਾਈਮ ਤੋਂ ਟਰੱਕ ਚਲਾ ਰਹੇ ਆ, ਹੁਣ ਉਹ ਚਾਹੁੰਦੇ ਆ ਵੀ ਬੱਚੇ ਵੱਡੇ ਹੋ ਗਏ ਆ, ਬੱਚੇ ਗਰੋ ਕਰ ਰਹੇ ਆ, ਰੈਦਰ ਦੈਨ ਗੋ ਦੇ ਗੋ ਸਮਵੇਅਰ ਐਲਸ, ਹਨਾ ਕਿਸੇ ਹੋਰ ਦੀ ਜੋਬ ਕਰਨ, ਜਾਂ ਉਹ ਆਪ ਵੀ 5 ਦਿਨ 6 ਦਿਨ ਬਾਹਰ ਟਰੱਕ ਤੇ ਲਾ ਕੇ ਆਉਂਦੇ ਆ, ਸੋਚਦੇ ਆ ਵੀ ਚਲੋ ਪਹਿਲਾਂ ਤਾਂ ਟਾਈਮ ਹੈਗਾ ਸੀ ਜਦੋਂ $12,000-$15,000 ਟਰੱਕ ਤੇ ਬਣ ਜਾਂਦਾ ਹੁੰਦਾ ਸੀ ਆਪਰੇਟਰ ਨੂੰ, ਪਰ ਅੱਜ ਕੱਲ੍ਹ ਉਹ ਟਾਈਮ ਸ਼ਾਇਦ ਨਹੀਂ ਰਹੇ, ਹਰ ਕੋਈ ਬੰਦਾ 6-7-8 ਹਜ਼ਾਰ ਤੇ ਟਰੱਕ ਵਾਲੀ ਜੋਬ ਵਾਲਾ ਆ ਗਿਆ। ਤਾਂ ਉਹ ਸੋਚਦੇ ਆ ਵੀ ਕੁਝ ਇੱਦਾਂ ਦਾ ਆਪਦਾ ਕੰਮ ਕਰਦੇ ਆ ਵੀ ਜਿਹਦੇ 'ਚ ਘਰੇ ਵੀ ਰਹਿ ਸਕੀਏ, ਸ਼ਾਮ ਨੂੰ ਘਰੇ ਵੀ ਚੱਲ ਜਾਈਏ, ਫੈਮਿਲੀ ਟਾਈਮ ਵੀ ਹੋ ਜਾਂਦਾ, ਬੱਚੇ ਵੀ ਨਾਲ ਆ ਕੇ ਸਾਡੀ ਹੈਲਪ ਕਰ ਸਕਦੇ ਆ, ਬੱਚੇ ਵੱਡੇ ਹੋ ਗਏ ਆ, ਯੂਨੀਵਰਸਿਟੀ 'ਚ ਜਾਣ ਲੱਗ ਗਏ ਆ, ਤਾਂ ਹੁਣ ਉਹ ਚਾਹੁੰਦੇ ਆ ਵੀ ਚਲੋ ਬੱਚਿਆਂ ਨੂੰ ਵੀ ਟਾਈਮ ਦਿੱਤਾ ਜਾਵੇ, ਉਹ ਕਿਤੇ ਕੰਮ ਕਰਨ ਜਾ ਕੇ ਉਹਨਾਂ ਨੂੰ ਚੰਗਾ ਵੀ ਅਸੀਂ ਆਪਣਾ ਕੰਮ ਕਰ ਲਈਏ, ਤਾਂ ਉਹ ਆਪਣਾ ਕੰਮ ਹੀ ਕਰਨ, ਆਪਣੇ ਕੰਮ ਚੱਲ ਪੋਜੇ।
2: ਬਿਲਕੁਲ, ਹਰ ਬੰਦਾ ਚਾਹੁੰਦਾ, ਮੈਂ ਵੀ ਚਾਹੁੰਦਾ ਆ ਕਿ ਮੇਰੇ ਕੋਲ ਵੀ ਇੱਕ ਪੀਜ਼ਾ ਹੋਵੇ, ਇੱਕ ਪੈਸਿਵ ਇਨਕਮ ਹੋਵੇ, ਕਿਉਂਕਿ ਮੈਨੂੰ ਲੱਗਦਾ ਕਿ ਇੱਕ ਵਾਰੀ ਪੀਜ਼ਾ ਸਟਾਰਟ ਕਰਤਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸੇਮ ਰਿਪੀਟ ਚੀਜ਼ਾਂ ਹੁੰਦੀਆਂ, ਤੁਸੀਂ ਨਵੀਂ ਇਨਵੈਂਸ਼ਨ ਕਰਨੀ ਤਾਂ ਕਰ ਸਕਦੇ ਹੋ। ਪੀਜ਼ਾ ਇੱਕ ਪੀਜ਼ਾ ਟੂ ਗੋ ਦੀ ਮੰਨ ਲਓ ਫਰੈਂਚਾਈਜ਼ੀ ਲੈਣੀ ਹੈ ਮੈਂ, ਅਤੇ ਕਿੰਨਾ ਖਰਚਾ ਆਊਗਾ ਅਤੇ ਕੀ ਤੁਹਾਡੀ ਸਪੋਰਟ ਕੀ ਰਹੂਗੀ, ਕੀ ਤੁਸੀਂ ਫਾਈਨੈਂਸ਼ੀਅਲ ਚੀਜ਼ਾਂ ਵਿੱਚ ਹੈਲਪ ਕਰਦੇ ਹੋ?
0: ਬਿਲਕੁਲ, ਸਾਰੀਆਂ ਚੀਜ਼ਾਂ 'ਚ ਕਰਦੇ ਹਾਂ ਜੀ। ਪੀਜ਼ਾ ਮੈਂ ਇਕੱਲੀ ਫਰੈਂਚਾਈਜ਼ ਬਾਰੇ ਨਹੀਂ ਦੱਸਦਾ, ਮੈਂ ਟੋਟਲ ਓਵਰਆਲ ਜਿਹੜਾ ਇਨਫਰਾਸਟ੍ਰਕਚਰ ਆ ਉਹ ਦੱਸਦਾ। ਪੀਜ਼ਾ ਟੂ ਗੋ, ਪੀਜ਼ਾ ਜੇ ਮੰਨ ਲਓ ਪੀਜ਼ਾ ਸਟੋਰ ਆਪਾਂ ਖੋਲ੍ਹਣਾ ਹੈ ਕੋਈ
2: ਜੀ,
0: ਕਿਤੇ ਵੀ ਹੋ ਸਕਦਾ, ਉਹ $1,00,000 ਤੋਂ ਲੈ ਕੇ ਅਤੇ $4,00,000 ਤੱਕ ਦੀ ਇਨਵੈਸਟਮੈਂਟ ਹੋ ਸਕਦੀ ਹੈ, ਡਿਪੈਂਡਸ ਔਨ ਲੋਕੇਸ਼ਨ, ਡਿਪੈਂਡ ਕਰਦਾ ਲੋਕੇਸ਼ਨ ਕਿੱਦਾਂ ਦੀ ਆ, ਡਿਪੈਂਡ ਕਰਦਾ ਉਹ ਬਿਜ਼ੀ ਕਿੰਨੀ ਕੁ ਆ, ਉਹ ਅਲੱਗ ਅਲੱਗ ਚੀਜ਼ਾਂ ਫੈਕਟਰ ਡਿਪੈਂਡ ਕਰਦੇ ਆ। ਬਟ ਆਪਾਂ ਜਦੋਂ ਵੀ ਕੋਈ ਲੋਕੇਸ਼ਨ ਲੱਭਦੇ, ਆਪਾਂ ਇੱਦਾਂ ਦੀ ਲੋਕੇਸ਼ਨ ਲੱਭਦੇ ਹਾਂ ਵੀ ਉਹ ਸਿਰਫ ਲੋਕੇਸ਼ਨ ਸਹੀ ਹੋਵੇ, ਪੀਜ਼ਾ ਚੱਲਦਾ ਇਹ ਨਹੀਂ ਚੱਲਦਾ, ਇਕਵਿਪਮੈਂਟ ਚੱਲਦੇ ਹੋਣੇ ਚਾਹੀਦੇ, ਆਪਾਂ ਇੰਨਾ ਕੀ ਖਿਆਲ ਰੱਖਦੇ ਹਾਂ ਵੀ ਜ਼ਿਆਦਾ ਪੈਸੇ ਨਹੀਂ ਲਵਾਉਂਦੇ, ਕਿਉਂਕਿ ਆਪਾਂ ਜਿਹੜਾ ਗਾਹਕ ਆ ਉਹ ਪੀਜ਼ਾ ਟੂ ਗੋ ਦੇ ਨਾਂ ਨੇ ਖਿੱਚ ਕੇ ਲੈ ਆਉਣਾ, ਉਹਨਾਂ ਨੂੰ ਪੀਜ਼ਾ ਟੂ ਗੋ ਕੋਈ ਹੋਰ ਚੱਲ ਰਿਹਾ ਨਹੀਂ ਚੱਲ ਰਿਹਾ ਆਪਾਂ ਨੂੰ ਮੈਟਰ ਨਹੀਂ ਕਰਦਾ, ਜਦੋਂ ਉੱਥੇ ਪੀਜ਼ਾ ਟੂ ਗੋ ਚਲੇ ਜਾਣਾ ਉਹਨੇ ਚੱਲ ਹੀ ਜਾਣਾ ਜੀ, ਕਿਉਂਕਿ ਐਵਰੀਬਡੀ ਨੋ ਅਬਾਊਟ ਪੀਜ਼ਾ ਟੂ ਗੋ ਨਾਓ, ਸਾਡੀਆਂ ਡੀਲਸ ਤੋਂ ਸਾਰੇ ਜਾਣੂ ਆ, ਸਾਡੀ ਕੁਆਲਿਟੀ ਤੋਂ ਸਾਰੇ ਜਾਣੂ ਆ, ਇਹਨਾਂ ਦੋ ਨੂੰ ਛੱਡ ਕੇ ਸਾਡੇ ਕੋਲ ਵਰਾਇਟੀ ਬਹੁਤ ਆ ਜੀ, ਵਰਾਇਟੀ ਪੀਜ਼ਿਆਂ ਦੇ ਵਿੱਚ ਵੀ ਹੈਗੀ ਆ, ਵੈਜ ਦੇ ਵਿੱਚ ਵੀ, ਨੋਨ ਵੈਜ ਦੇ ਵਿੱਚ ਵੀ, ਅਤੇ ਵਰਾਇਟੀ ਸਾਡੇ ਕੋਲ ਸਟਰੀਟ ਫੂਡ ਮੈਨਿਊ ਦੇ ਵਿੱਚ ਵੀ ਬਹੁਤ ਆ। ਹੁਣ ਜਿਹੜੀਆਂ ਚੀਜ਼ਾਂ ਆਪਾਂ ਇੰਡੀਆ ਤੋਂ ਆਏ, ਆਪਣਾ ਸਟੂਡੈਂਟ ਭਾਈਚਾਰਾ ਜਿੰਨਾ ਵੀ ਆ ਉਹ ਮਿਸ ਕਰਦੇ ਆ ਨਾ ਜਿਹੜਾ ਸਟਰੀਟ ਫੂਡ, ਉਹ ਪੀਜ਼ਾ ਟੂ ਗੋ ਦੇ ਕੋਲ ਸਾਰਾ ਹੀ ਹੈਗਾ ਜੀ, ਸੋਇਆ ਚਾਪ ਹੋ ਗਈ, ਸਪਰਿੰਗ ਰੋਲ ਹੋ ਗਏ, ਮੋਮੋਜ਼ ਹੋ ਗਏ, ਹੋਰ ਵੀ ਤੁਸੀਂ ਸਾਰਾ ਰੋਜ਼
2: ਬੋਲਦੇ ਰਹਿੰਦੇ ਹੋ, ਬਹੁਤ ਵਾਇਰਲ ਹੋ ਰਿਹਾ ਆਪਾਂ, ਚਲੋ ਸ਼ਾਰਟ ਸਮਾਂ ਆ ਉਹ 'ਚ ਗੱਲ, ਸਪਰਿੰਗ ਰੋਲ ਦੀ ਇਨਵੈਂਸ਼ਨ ਤੁਸੀਂ ਕਿਵੇਂ ਕੀਤੀ, ਉਹ ਜਿਹੜੇ ਸਪਰਿੰਗ ਰੋਲ ਤੁਸੀਂ ਬਣਾਉਂਦੇ ਹੋ ਉਹ ਨਹੀਂ ਕਿਤੋਂ ਮਿਲਦੇ?
0: ਸਪਰਿੰਗ ਰੋਲ ਦੀ ਵੀ ਇਨਵੈਂਸ਼ਨ ਦੱਸ ਦਿੰਦਾ ਜੀ, ਮੈਂ ਕਿੱਦਾਂ ਹੋਈ ਆ, ਮੈਂ ਗਿਆ ਏ ਇਸ ਸੈਪਟੰਬਰ ਦੇ ਵਿੱਚ, ਸੈਪਟੰਬਰ 2025 ਦੇ ਵਿੱਚ ਇੰਡੀਆ
2: ਜੀ,
0: ਸਾਡੇ ਨਾ ਉੱਥੇ ਮੈਂ ਪੱਟੀ ਤੋਂ ਬਿਲੋਂਗ ਕਰਦਾ ਜੀ, ਤੇ ਪੱਟੀ ਸ਼ਹਿਰ ਦੇ ਵਿੱਚ ਦੋ ਕੁੜੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਜੀ, ਉਹ ਫੂਡ ਟਰੱਕ ਲਾਉਂਦੀਆਂ,
2: ਓਕੇ,
0: ਤੇ ਉਹ ਘਰੇ ਹੀ ਫੂਡ ਬਣਾਉਂਦੀਆਂ ਤੇ ਲਿਆ ਕੇ ਵੇਚਦੀਆਂ, ਉਹ ਇੰਨਾ ਵਧੀਆ ਫੂਡ ਬਣਾਉਂਦੀਆਂ, ਚਾਹੇ ਉਹ ਮੋਮੋਜ਼ ਹੋ ਗਏ, ਚਾਹੇ ਉਹਨਾਂ ਦਾ ਆਪਣੇ ਸਪਰਿੰਗ ਰੋਲਸ ਹੋ ਗਏ, ਵੀ ਮੈਂ ਉਹਨਾਂ ਕੋਲ ਗਿਆ, ਮੇਰੇ ਖੁਦ ਮਤਲਬ ਮੈਨੂੰ ਸਾਰੇ ਮੇਰੇ ਫਰੈਂਡ ਆਉਂਦੇ ਵੀ ਆਪਾਂ ਉੱਥੇ ਜਾ ਕੇ ਖਾ ਕੇ ਆਉਣਾ, ਫੂਡ ਬਹੁਤ ਸਵਾਦ ਹੁੰਦਾ
2: ਜੀ,
0: ਉਹਨਾਂ ਨੂੰ ਪਤਾ ਵੀ ਇਹ ਵੀ ਫੂਡ ਦਾ ਕੰਮ ਕਰਦਾ, ਵੀ ਕੁਝ ਇਹਨੂੰ ਜੋ ਵੀ ਆ ਵੀ ਕੁਛ ਨਵਾਂ ਆਈਡੀਆ ਮਿਲੂਗਾ। ਅਸੀਂ ਗਏ, ਇੰਨੇ ਵਧੀਆ ਸਪਰਿੰਗ ਰੋਲ ਬਣਾਏ ਉਹਨਾਂ ਕੁੜੀਆਂ ਨੇ ਵੀ ਮੈਂ ਖੁਦ ਫੈਨ ਹੋ ਕੇ ਆ ਗਿਆ, ਉਦੋਂ ਹੀ ਮੈਂ ਉੱਥੇ ਹੀ ਸੋਚ ਲਿਆ ਵੀ ਇਹ ਚੀਜ਼
2: ਰੈਸਪੀ ਤੁਸੀਂ ਉੱਥੋਂ ਲੈ ਕੇ ਆਏ?
0: ਨਾ ਨਾ, ਰੈਸਪੀ ਨਹੀਂ ਲੈ ਕੇ ਆਏ, ਇਹ ਸਾਰਾ ਕੁਛ, ਚਲੋ ਇਹ ਰੈਸਪੀ ਮੇਰੀ ਹੁੰਦੀ ਆ ਪਿੱਛੇ, ਯੂਟਿਊਬ ਵਰਕ ਬਹੁਤ ਹੁੰਦਾ, ਰੀਸਰਚ ਬਹੁਤ ਹੁੰਦੀ ਆ, ਹਨਾ ਮੈਂ ਫਿਰ ਇੱਥੇ ਆਇਆ ਜੀ, ਆਪਾਂ ਹੌਲੀ ਹੌਲੀ ਉਹ ਚੀਜ਼ਾਂ 'ਤੇ ਰੀਸਰਚ ਕਰਨੀ ਸ਼ੁਰੂ ਕੀਤੀ। ਮੇਰੀ ਇੱਕ ਭੈਣ ਆ ਛੋਟੀ, ਮੇਰੇ ਕੋਲ ਬੜੇ ਚਿਰ ਤੋਂ ਕੰਮ ਕਰਦੀ ਆ ਰਹੀ ਆ, ਪਿਛਲੇ 4-5 ਸਾਲ ਤੋਂ, ਮੈਂ ਮੋਮੋਜ਼ ਵਗੈਰਾ ਵੀ ਉਹਨ ਤੋਂ ਵੀ ਲੈਂਦਾ, ਮੈਂ ਉਹਦੇ ਨਾਲ ਡਿਸਕਸ ਕੀਤਾ, ਮੈਂ ਭੈਣੇ ਆਹ ਚੀਜ਼ ਬਣਾ ਕੇ ਦੇਖੀਏ, ਉਹਨੇ ਵਿਚਾਰੀ ਨੇ ਸਾਰੀ ਰੀਸਰਚ ਕੀਤੀ, ਉਹਨੇ ਸ਼ੁਰੂ ਕੀਤਾ, ਅਤੇ ਚਲੋ ਜਿੰਨਾ ਚਿਰ ਉਹ ਬੈਸਟ ਨਹੀਂ ਹੋ ਗਏ, ਹੁਣ ਅੱਜ ਦੀ ਤਰੀਕ 'ਚ ਮੈਂ ਕਹਿੰਦਾ ਵੀ ਇਹ ਕਨੇਡਾ ਦੇ ਛੱਡੋ, ਇੰਡੀਆ ਤੋਂ, ਇੰਡੀਆ ਵੀ ਇੰਨੇ ਬੈਸਟ ਸਪਰਿੰਗ ਰੋਲ ਦੇ, ਕਿਤੇ ਵੀ ਖਾ ਲਓ, ਮਾਨਾ ਵੀ ਕਿਤੇ ਵੀ ਖਾ ਲਓ, ਆਪਣਾ ਮੇਰਾ ਇੱਕ ਵਰਡ ਆ, ਇੱਕ ਵਾਰੀ ਪੀਜ਼ਾ ਟੂ ਗੋ ਤੋਂ ਖਾਣੇ ਆ ਤੁਸੀਂ ਆਪ ਕਹੋ ਵੀ ਇਹਦੂ ਵਧੀਆ ਸਪਰਿੰਗ ਰੋਲ ਬਣੇ ਨਹੀਂ ਅਜੇ ਤੱਕ।
2: ਔਰ ਜਿਹੜੀ ਤੁਸੀਂ ਉੱਥੇ ਡਰੈਸਿੰਗ ਕਰਦੇ ਹੋ ਨਾ ਜੋ ਉਹ ਪੂਰੇ ਮੈਨੂੰ ਲੱਗਦਾ ਕਿ ਪੂਰੇ ਓਨਟਾਰੀਓ ਦੇ ਵਿੱਚ ਉਹ ਮਸ਼ਹੂਰ ਹੈ, ਹੁਣ ਤਾਂ ਪੂਰੇ ਕੈਨੇਡਾ 'ਚ ਹੋ ਜਾਣੀ ਆ। ਓਕੇ ਚਲੋ ਤੁਸੀਂ ਨਾ ਪੀਜ਼ਾ ਟੂ ਗੋ ਦਾ

0: ਦਾ ਖਾ ਕੇ ਆਓ ਅਤੇ ਤੁਸੀਂ ਰੀਲ ਸ਼ੇਅਰ ਕਰ ਦਿਓ ਅਤੇ ਡਰਿੰਕ ਤੁਹਾਨੂੰ ਮਿਲ ਜਾਣੀ ਆ, ਔਰ ਨਾਲ ਦੀ ਨਾਲ ਤੁਸੀਂ ਜੇ ਰੇਡੀਓ ਡਾਊਨ ਦਾ ਰੈਫਰੈਂਸ ਦਿਓਗੇ ਤੁਹਾਨੂੰ ਡਿਪ ਵੀ ਮਿਲ ਜਾਣੀ ਬਾਈ ਹੁਣਾਂ ਵੱਲੋਂ, ਔਰ ਡੀਲ ਤੁਹਾਨੂੰ ਦੇਤੀ ਆ, ਤੁਸੀਂ ਇੱਕ ਪੀਜ਼ਾ ਬਾਏ ਕਰਨਾ, ਇੱਕ ਸਪਰਿੰਗ ਰੋਲ ਬਾਏ ਕਰੋ, ਕੁਛ ਵੀ ਇੱਕ ਬਾਏ ਕਰੋ, ਉਹਦੀ ਰੀਲ ਬਣਾਓ ਅਤੇ ਉਹਨੂੰ ਕਲੈਬ ਕਰੋ ਅਤੇ ਤੁਹਾਨੂੰ ਦੂਜੀ ਆਈਟਮ ਉਹਦੇ ਨਾਲ ਦੀ ਬਿਲਕੁਲ ਫਰੀ। ਅਤੇ ਪਹੁੰਚੋ ਫਿਰ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਆਪਣੇ ਯਾਰਾਂ ਦੋਸਤਾਂ ਨੂੰ ਦੱਸੋ, ਸ਼ੇਅਰ ਕਰੋ ਅਤੇ ਇਸ ਵੀਕਐਂਡ ਫਿਰ ਪੀਜ਼ਾ ਟੂ ਗੋ ਦੇ ਨਾਲ ਮਨਾਓ। 905-840-9696 ਪਰ ਓਨਲੀ ਮੈਕਲੋਗਨ ਵਾਲੀ ਲੋਕੇਸ਼ਨ 'ਤੇ। ਐਡਰੈਸ ਦੱਸੋ ਸਨੀ ਭਾਈ।
1: ਹਾਂਜੀ, ਐਡਰੈਸ ਹੈਗਾ ਜੀ ਸੈਂਡਲਵੁੱਡ ਅਤੇ ਮੈਕਲੋਗਲਿਨ ਦੇ ਕੋਲ ਆ ਜੀ। ਪ੍ਰੋਪਰ ਐਡਰੈਸ ਹੈਗਾ ਜੀ 10725 ਮੈਕਲੋਗਲਿਨ ਰੋਡ, ਅਤੇ ਨੰਬਰ ਸਾਡਾ ਹੈਗਾ ਜੀ 905-840-9696
0: ਸੋ ਪੀਜ਼ਾ ਟੂ ਗੋ ਦੀ ਜੇ ਫਰੈਂਚਾਈਜ਼ੀ ਕਿਸੇ ਨੇ ਲੈਣੀ ਹੋਵੇ ਸਨੀ ਵੀਰੇ, ਤੇ ਤੁਸੀਂ ਲੋਨ ਵਗੈਰਾ ਕਰਵਾ ਦਿੰਦੇ ਹੋ?
1: ਮੈਂ ਨਹੀਂ ਕਰਵਾ ਦਿੰਦਾ ਜੀ, ਕੁਝ ਆਪਣੇ ਮੌਰਗੇਜ ਵਾਲੇ
0: ਜਿਹੜੇ
1: ਆਪਣੀ ਹੈਲਪ ਕਰ ਦਿੰਦੇ ਆ, ਮੈਂ ਉਹਨਾਂ ਦੇ ਨੰਬਰ ਸ਼ੇਅਰ ਕਰ ਦਿੰਦਾ। ਇਹ ਸਾਰੀਆਂ ਚੀਜ਼ਾਂ ਡਿਪੈਂਡ
0: ਕਰਦੀਆਂ,
1: ਬਹੁਤ ਔਖਾ ਪ੍ਰੋਸੈਸ ਨਹੀਂ ਆ ਜੀ,
0: ਸੌਖਾ ਹੀ
1: ਜੇ ਆਪਾਂ ਜੇ ਘਰ ਲੈਣ ਨਾਲੋਂ ਸੌਖਾ ਪ੍ਰੋਸੈਸ।
0: ਘਰ ਦੇਖੋ, ਮੈਂ ਇੱਕ ਗੁਜਰਾਤੀ ਸੱਜਣ ਨਾਲ ਬੈਠਾ ਸੀਗਾ, ਉਹ ਕਹਿੰਦਾ ਯਾਰ ਤੁਸੀਂ ਦੇਸੀ ਲੋਕ ਨਾ ਘਰਾਂ ਦੇ ਪਿੱਛੇ ਪੈ ਜਾਂਦੇ ਹੋ, ਕਹਿੰਦਾ ਮੈਨੂੰ ਦੱਸੋ ਵੀ। ਅੱਛਾ, ਉਹਦੇ ਕੋਲ ਘਰ ਨਹੀਂ ਆ, ਉਹ ਰੈਂਟ 'ਤੇ ਰਹਿੰਦਾ, ਉਹਦੇ ਕੋਲ ਇਸ ਟਾਈਮ 4 ਬਿਜ਼ਨਸ ਆਪਣੇ, ਉਹ ਮੈਂ ਸਭ ਜਾਣਦੇ ਆ ਉਹਨਾਂ ਦੇ ਬਿਜ਼ਨਸ ਨੂੰ, ਚਲੋ ਮੈਂ ਆਪਾਂ ਇਨਰੋਲ ਨਹੀਂ ਕਰਨਾ ਚਾਹੁੰਦੇ। ਅਤੇ ਉਹ ਕਹਿੰਦਾ ਕਿ ਮੈਨੂੰ ਇਹ ਦੱਸ ਕਿ ਇੱਕ ਘਰ ਤੁਹਾਨੂੰ ਬਿਜ਼ਨਸ ਲੈ ਕੇ ਦੇ ਸਕਦਾ? ਮੈਂ ਕਿਹਾ ਨਹੀਂ, ਕਹਿੰਦਾ ਇੱਕ ਬਿਜ਼ਨਸ ਤੁਹਾਨੂੰ ਕਈ ਘਰ ਲੈ ਕੇ ਦੇ ਸਕਦਾ।
1: ਬਿਲਕੁਲ, ਮੇਰੇ ਫਾਦਰ ਸਾਹਿਬ ਦਾ ਵੀ ਕੋਟ ਆ ਜੀ, ਉਹ ਆਉਂਦੇ ਹੁੰਦੇ ਆ ਵੀ ਮਕਾਨ ਨੇ ਕੰਮ ਨਹੀਂ ਬਣਾ ਕੇ, ਮਕਾਨ ਨੇ ਦੁਕਾਨ ਨਹੀਂ ਬਣਾ ਕੇ ਦੇਣੀ, ਦੁਕਾਨ ਨੇ ਮਕਾਨ ਬਣਾ ਦੇਣਾ ਤੁਹਾਨੂੰ।
0: ਸੋ ਬਿਲਕੁਲ ਜੀ, ਜੇ ਤੁਸੀਂ ਜੇ ਤੁਹਾਡੇ ਕੋਲ ਸੇਵਿੰਗ ਪਈ ਆ ਜਾਂ ਤੁਹਾਡੀ ਬਾਕੀ ਫਾਈਨੈਂਸ਼ੀਅਲ ਹੈਲਪ, ਸਨੀ ਜੀ ਤੁਹਾਨੂੰ ਦੱਸ ਦੇਣਗੇ। ਜੇ ਤੁਸੀਂ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਪੀਜ਼ਾ ਟੂ ਗੋ ਇੱਕ ਬ੍ਰਾਂਡ ਬਣ ਚੁੱਕਿਆ ਆ, ਹੁਣ ਤਾਂ ਅੰਟਾਰੀਓ ਵਾਲਿਆਂ ਦੀ ਪਹਿਲੀ ਪਸੰਦ ਆ ਪੀਜ਼ਾ ਟੂ ਗੋ, ਅਤੇ ਤੁਸੀਂ ਬਾਈ ਹੁਣਾਂ ਨਾਲ ਸੰਪਰਕ ਕਰ ਲਓ, ਤੁਹਾਡੀ ਹੈਲਪ ਕਰਨਗੇ, ਅਤੇ ਹੈਲਪ ਵੀ ਆਊਟ ਆਫ ਦਾ ਵੇ ਜਾ ਕੇ। ਜਿੱਦਾਂ ਦੇ ਇਨਸਾਨ ਆ, ਇਹ ਚਾਹੁੰਦੇ ਆ ਕਿ ਜਿਹੜਾ ਬੰਦਾ ਇਹਨਾਂ ਦੀ ਟੀਮ 'ਚ ਆਵੇ ਅਤੇ ਫਿਰ ਉਹ ਟੀਮ ਦੇ ਵਿੱਚ ਰਹੇ, ਨਾਲ ਰਹੇ, ਅੱਗੇ ਵਧੇ। ਅਤੇ ਸਨੀ ਬਾਈ ਜੀ, ਨੰਬਰ ਕਿਹੜੇ 'ਤੇ ਫਿਰ ਕਾਲ ਕਰਨ ਜੇ ਫਰੈਂਚਾਈਜ਼ੀ ਬਾਰੇ ਗੱਲਬਾਤ ਕਰਨੀ ਹੈ?
1: ਨੰਬਰ ਆਪਣੇ ਮੈਕਲੋਗਲੀ ਵਾਲੇ ਸਟੋਰ 'ਤੇ ਕਾਲ ਕਰ ਸਕਦੇ ਹੋ, ਮੇਰੇ ਨਾਲ ਜਦੋਂ ਮੈਂ ਆਉਣਾ ਉੱਥੇ ਅਪੁਆਇੰਟਮੈਂਟ ਬੁੱਕ ਕਰ ਦੇਣਗੇ ਜੀ।
0: ਜੀ,
1: ਨੰਬਰ 905-840-9696।
0: ਸੋ ਜੇ ਤੁਸੀਂ ਸੋਚ ਰਹੇ ਹੋ ਪੀਜ਼ਾ ਟੂ ਗੋ ਦੀ ਫਰੈਂਚਾਈਜ਼ੀ ਬਾਰੇ, ਤਾਂ ਕਾਲ ਕਰ ਲਿਓ 905-840-9696 905-840-9696 'ਤੇ। ਆਪਣਾ ਸਮਾਂ ਆਲਮੋਸਟ ਹੋ ਚੁੱਕਿਆ, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ ਕਹਿ ਦੀ। ਅੱਜ ਤਾਂ ਪਤਾ ਨਹੀਂ ਲੱਗਿਆ ਸਮਾਂ ਕਿਹੜੇ ਵੇਲੇ ਨਿਕਲ ਗਿਆ ਬਾਈ।

0: ਸੋ ਮਿਲਦੇ ਹਾਂ ਕੱਲ ਨੂੰ ਇਸੇ ਵੇਲੇ ਇਸੇ ਸਮੇਂ ਗੱਲਾਂ ਬਾਤਾਂ ਕਰਾਂਗੇ, ਬਹੁਤ ਹੀ ਖੂਬਸੂਰਤ ਸਮੇਂ ਦੇ ਵਿੱਚ ਜੁੜਾਂਗੇ। ਸਵੇਰੇ ਜੁੜਦੇ ਹਾਂ 7 to 8 ਰੇਡੀਓ ਪ੍ਰੋਗਰਾਮ ਪੰਜਾਬੀ ਲੈ ਲੈ, ਸੋ ਸਟੇ ਟਿਊਨਡ AM 530 ਦੇ ਸਾਰੇ ਪ੍ਰੋਗਰਾਮਾਂ ਨਾਲ।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ,
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਓ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ।

ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾ

0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋ ਗਏ ਤੇ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਤੁਹਾਡੇ ਸਾਹਮਣੇ ਰੇਡੀਓ ਪ੍ਰੋਗਰਾਮ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਆਨਲਾਈਨ ਵਿਸ਼ਵ ਪੰਜਾਬੀ ਸਾਂਝ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ ਪੰਜਾਬੀ ਸੈਕਸ਼ਨ ਵਿੱਚ ਜਾਓ, IPTV ਚੈਨਲ ਦੇ vps24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ। ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ, vps24.ca 24 ਘੰਟੇ ਚੱਲਣ ਵਾਲਾ IPTV ਚੈਨਲ, ਔਰ ਵਿਸ਼ਵ ਪੰਜਾਬੀ ਭਵਨ, ਇੱਕੋ ਇੱਕ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਆਡੀਟੋਰੀਅਮ, ਜਿਸ ਦੇ ਵਿੱਚ ਅਸੀਂ ਅਕਸਰ ਵਿਸ਼ਵ ਪੰਜਾਬੀ ਸਭਾ ਵੱਲੋਂ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕੋਈ ਨਾ ਕੋਈ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਅਕਸਰ ਹੀ ਉੱਥੇ ਆਰਗੇਨਾਈਜ਼ ਕੀਤੀ ਜਾਂਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ 1-2 ਪ੍ਰੋਗਰਾਮ ਹੈ, ਲੇਕਿਨ ਉਹਨਾਂ ਦੀਆਂ ਜਦੋਂ ਡੇਟਸ ਫਾਈਨਲ ਹੋ ਗਈਆਂ ਮੈਂ ਜ਼ਰੂਰ ਸਾਡੇ ਰੇਡੀਓ ਦੇ ਉੱਪਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਸੋ ਸਾਡੇ ਸਟੂਡੀਓ ਦਾ ਨੰਬਰ ਰੋਜ਼ ਦੀ ਤਰ੍ਹਾਂ ਉਹੀ 647-367-5353, 647-367-5353, 647-367-5353। ਸੋ ਗੱਲਾਂ ਬਾਤਾਂ ਅੱਜ ਕਰਾਂਗੇ ਆਪਾਂ ਆਮ ਜ਼ਿੰਦਗੀ ਦੀਆਂ, ਜਿਸ ਜ਼ਿੰਦਗੀ ਨੂੰ ਅਸੀਂ ਬਤੀਤ ਕਰਕੇ ਆਏ ਹਾਂ ਉਸ ਪੰਜਾਬ ਦੇ ਵਿੱਚ, ਪੰਜਾਬੀ ਵਿਰਾਸਤ ਦੀਆਂ, ਪੰਜਾਬੀ ਸੱਭਿਆਚਾਰ ਦੀਆਂ, ਪੰਜਾਬੀ ਮਾਂ ਬੋਲੀ ਦੀਆਂ। ਇੱਕ ਚੀਜ਼ ਤੁਸੀਂ ਮਹਿਸੂਸ ਕਰਦੇ ਹੋਗੇ ਕਿ ਦਿਨ ਬ ਦਿਨ ਜਿਵੇਂ ਜਿਵੇਂ ਆਦਮੀ ਅੱਗੇ ਵੱਧਦਾ ਜਾ ਰਿਹਾ ਹੈ, ਜਿਸ ਨੂੰ ਅਸੀਂ ਵਿਕਾਸ ਦਾ ਨਾਮ ਦਿੰਦੇ ਹਾਂ, ਜਿਸ ਨੂੰ ਅਸੀਂ ਤਰੱਕੀ ਦਾ ਨਾਮ ਦਿੰਦੇ ਹਾਂ, ਜਿਸ ਨੂੰ ਅਸੀਂ ਨਵੀਂ ਨਵੀਂ ਟੈਕਨੋਲੋਜੀ ਦਾ ਨਾਮ ਦਿੰਦੇ ਹਾਂ, ਆਦਮੀ ਦੀ ਪ੍ਰਗਤੀ ਦਾ ਨਾਮ ਦਿੰਦੇ ਹਾਂ, ਆਦਮੀ ਦੇ ਉੱਪਰ ਵਿਸ਼ਵਾਸ ਘਟਦਾ ਜਾ ਰਿਹਾ ਹੈ। ਤੁਸੀਂ ਜ਼ਰੂਰ ਮੇਰੇ ਨਾਲ ਸਹਿਮਤ ਹੋਗੇ, ਤੁਹਾਡਾ ਕੀ ਵਿਚਾਰ ਇਹਦੇ ਵਿੱਚ ਕਿ ਆਦਮੀ ਦੇ ਉੱਪਰ ਵਿਸ਼ਵਾਸ ਜਿਹੜਾ ਘਟਦਾ ਜਾ ਰਿਹਾ ਹੈ ਕਿ ਨਹੀਂ ਘਟਦਾ ਜਾ ਰਿਹਾ। ਦੂਸਰੀ ਗੱਲ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਨਿਵੇਂ ਸੋ ਗੌਰਾ ਹੋਏ, ਜਿਹੜਾ ਆਦਮੀ ਨਿਵ ਜਾਂਦਾ ਨਾ, ਜਿਹੜਾ ਆਦਮੀ ਝੁਕ ਜਾਂਦਾ ਹੈ ਗੁਰਮਤ ਦੇ ਅਨੁਸਾਰ, ਉਹ ਆਦਮੀ ਗੁਣਵਾਨ ਹੁੰਦਾ ਹੈ, ਉਹ ਆਦਮੀ ਸਮਝਦਾਰ ਹੁੰਦਾ ਹੈ, ਉਹ ਆਦਮੀ ਸਿਆਣਾ ਹੁੰਦਾ ਹੈ। ਤੁਹਾਡਾ ਇਹਨਾਂ ਚੀਜ਼ਾਂ ਦੇ ਬਾਰੇ ਕੀ ਵਿਚਾਰ ਹੈ ਕਿ ਮੁਆਫ਼ੀ ਮੰਗਣਾ ਜਾਂ ਝੁਕ ਜਾਣਾ ਇਹ ਆਦਮੀ ਦੀ ਕਮਜ਼ੋਰੀ ਹੈ, ਆਦਮੀ ਦੀ ਵੀਕਨੈਸ ਹੈ, ਕਿ ਉਸ ਦੀ ਸ਼ਖਸੀਅਤ ਦਾ ਇੱਕ ਬੜਾ ਮਹੱਤਵਪੂਰਨ ਗੁਣ ਹੈ? ਉਹ ਕਹਿੰਦੇ ਆ ਕਿ ਇਨਸਾਨ ਦੇ ਉੱਪਰ ਵਿਸ਼ਵਾਸ ਦਿਨ ਬ ਦਿਨ ਘਟੀ ਜਾਂਦਾ ਹੈ, ਦਿਨ ਬ ਦਿਨ ਘਟਦਾ ਜਾਂਦਾ। ਅੱਜ ਕੱਲ੍ਹ ਅਸੀਂ ਦੇਖੋ ਆਪਣੇ ਸਕਿਆਂ ਸੰਬੰਧੀਆਂ ਦੇ ਉੱਪਰ ਵੀ ਵਿਸ਼ਵਾਸ ਨਹੀਂ ਕਰਦੇ। ਇਹ ਗੱਲ ਸੱਚੀ ਹੈ ਬਿਲਕੁਲ, ਕਹਿਣ ਨੂੰ ਉਪਰੋਂ ਜੋ ਤੁਸੀਂ ਮਰਜ਼ੀ ਕਹੀ ਜਾਓ, ਲੇਕਿਨ ਇੱਕ ਦੂਸਰੇ ਤੇ ਵਿਸ਼ਵਾਸ ਕਰਨਾ ਅੱਜ ਕੱਲ੍ਹ ਬਿਲਕੁਲ ਔਖਾ ਹੋ ਗਿਆ। ਉਹ ਕਹਿੰਦੇ ਵੀ ਜਿਵੇਂ ਜਿਵੇਂ ਇਨਸਾਨ ਦੇ ਉੱਪਰ ਵਿਸ਼ਵਾਸ ਘਟਿਆ ਨਾ, ਤੇ ਘਰਾਂ ਦੇ ਦਰਵਾਜ਼ੇ ਬਣੇ। ਤੁਸੀਂ ਸੁਣਦੇ ਹੋ ਨਾ ਕਹਾਵਤਾਂ, ਆਪਾਂ ਸੁਣਦੇ ਆ ਰਹੇ ਕਿ ਪਹਿਲਾਂ ਪਹਿਲ ਸ਼ੁਰੂ ਦੇ ਵਿੱਚ ਘਰਾਂ ਦੇ ਲੋਕਾਂ ਦੇ ਦਰਵਾਜ਼ੇ ਹੀ ਨਹੀਂ ਲੱਗੇ ਹੁੰਦੇ ਸੀ। ਜਿਵੇਂ ਜਿਵੇਂ ਵਿਸ਼ਵਾਸ ਘਟਦਾ ਗਿਆ ਇਨਸਾਨ ਦੇ ਉੱਪਰੋਂ ਘਰਾਂ ਦੇ ਦਰਵਾਜ਼ੇ ਲੱਗ ਗਏ। ਜਦੋਂ ਹੋਰ ਵਿਸ਼ਵਾਸ ਘਟਿਆ ਤਾਂ ਉਹਨਾਂ ਦਰਵਾਜ਼ਿਆਂ ਨੂੰ ਤਾਲੇ ਵੀ ਲੱਗ ਗਏ, ਤੇ ਜਦੋਂ ਉਸ ਤੋਂ ਵੀ ਵਿਸ਼ਵਾਸ ਘਟਣ ਲੱਗ ਪਿਆ ਤਾਂ ਤਾਲਿਆਂ ਤੇ ਵੀ ਜਦੋਂ ਆਦਮੀ ਨੂੰ ਭਰੋਸਾ ਨਾ ਰਿਹਾ। ਸੋ ਸਾਡੇ ਕਾਲਰ ਨੇ, ਪਹਿਲਾਂ ਆਪਾਂ ਇਹਨਾਂ ਦੀ ਗੱਲ ਸੁਣੀਏ। 1809 ਮਨਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਐਨ
1: ਸਤਿ ਸ੍ਰੀ ਅਕਾਲ ਜੀ, ਬਿਲਕੁਲ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
0: ਸ਼ੁਕਰੀਆ ਜੀ, ਮਿਹਰਬਾਨੀ।
1: ਨਿਵਣਾ ਝੁਕਣਾ ਬਹੁਤ ਵਧੀਆ ਗੱਲ ਹੈ, ਪਰ ਅੱਜ ਤੇ ਇਹ ਗੱਲ ਹੋ ਗਈ ਹੈ ਵੀ ਜੇ ਝੁਕ ਗਿਆ ਤਾਂ ਜਾਂ ਮੈਂ ਬਿਲਕੁਲ ਜਰਾ ਵੀ ਅੱਖ ਨੀਵੀ ਕਰ ਲਈ, ਵੱਡੇ ਦੇ ਸਾਹਮਣੇ ਸਤਿਕਾਰ ਕਰ ਦਿੱਤਾ ਤੇ ਉਹ ਉਸ ਵਿੱਚ ਹੇਠੀ ਸਮਝੀ ਜਾਂਦੀ ਹੈ। ਤੇ ਬਹੁਤ ਪੁਰਾਣੇ ਸਾਡੇ ਟੀਚਰ ਜਾਂ ਸਾਡੇ ਵੱਡੇ ਬਜ਼ੁਰਗ ਸੀ, ਉਹਨਾਂ ਨੇ ਨਿਮਰਤਾ ਤੇ ਸਹਿਨਸ਼ੀਲਤਾ ਦੀ ਗੱਲ ਹੀ ਦੱਸੀ ਹੈ, ਧੀਰਜ ਰੱਖਣ ਦੀ। ਹੁਣ ਧੀਰਜ ਵਾਲਾ ਕੰਮ ਖਤਮ ਹੀ ਹੋ ਰਿਹਾ ਬਿਲਕੁਲ। ਸੋ ਵਧੀਆ ਪ੍ਰੋਗਰਾਮ ਤੁਹਾਡਾ ਚੱਲਦਾ, ਇਸ ਤਰ੍ਹਾਂ ਦੇ ਕੋਈ ਸੁਣੇਗਾ ਸਿਕਸ਼ਾ ਮਿਲੇਗੀ ਤੇ ਧੀਰਜ ਆਏਗਾ ਤੇ ਅਸੀਂ ਸਮਾਜ ਵਿਚ ਵਧੀਆ ਸ਼ਾਂਤੀ ਨਾਲ ਰਹਿ ਸਕਾਂਗੇ, ਨਹੀਂ ਤੇ ਰੋਜ਼ ਤਲਖੀ ਤਲਖੀ ਤਲਖੀ ਨਾਲ ਜ਼ਿੰਦਗੀ ਤਲਖ ਹੋ ਰਹੀ ਹੈ। ਥੈਂਕ ਯੂ ਜੀ, ਬਹੁਤ ਵਧੀਆ।
0: ਨਹੀਂ ਤੁਸੀਂ ਕੁਝ ਥੋੜਾ ਜਿਹਾ ਤੁਹਾਡੇ ਦਿਮਾਗ ਚ ਕੋਈ ਹੈ ਆਈਡੀਆ ਕਿ ਇਹ ਚੀਜ਼ ਘਟਦੀ ਕਿਉਂ ਜਾ ਰਹੀ ਹੈ ਦਿਨ ਦਿਨ, ਸਹਿਣ ਸ਼ਕਤੀ ਜਿਹੜੀ ਸਹਿਣਸ਼ੀਲਤਾ ਸਾਡੇ ਵਿਚ ਕੀ ਕਾਰਨ ਕੀ ਉਹਦੇ ਪਿੱਛੇ?
1: ਅਸੀਂ ਮੈਂ ਜਿਹੜਾ ਬਿਲਕੁਲ ਸੱਚ ਜਾਣ ਕੇ ਆਖਾਂ ਜੀ, ਅਸੀਂ ਸਿੱਖ ਨਹੀਂ, ਮੈਂ ਸਿੱਖ ਨਹੀਂ ਰਿਹਾ, ਜਿਹੜੇ ਸਿੱਖ ਨਹੀਂ ਤੇ ਨਿਮਰਤਾ ਖਤਮ ਹੋ ਜਾਣੀ ਹੈ। ਜਿਹੜਾ ਅਸੀਂ ਝੁਕਣਾ ਨੀ, ਝੁਕਣਾ ਤੇ ਨਿਮਰਤਾ ਦਾ ਫਰਕ ਹੈ।
0: ਬਿਲਕੁਲ
1: ਝੁਕੇਵੇ ਨਾ ਜੇ ਸਾਰੇ ਹੀ, ਉਹ ਵੀ ਆਕੇ ਮੈਂ ਵੀ ਝੁਕਣਾ, ਜੇ ਝੁਕਾਂਗੇ ਨੀ ਤੇ ਟੁੱਟਾਂਗੇ ਜ਼ਰੂਰ। ਗੁਰਦਾਸ ਮਾਨ ਉਹਨਾਂ ਦੀ ਕਿੰਨੀ ਵਧੀਆ ਗੱਲ ਹੈ, ਹੱਥ ਜੋੜਨਾ ਜੇਕਰ ਗੱਲ ਬਣ ਜੇ, ਹੱਥ ਮਰੋੜਨ ਦਾ ਭਲਾ ਕੀ ਫਾਇਦਾ?
0: ਬਿਲਕੁਲ ਬਿਲਕੁਲ। ਦੇਖੋ ਜਿਹੜੇ ਗੀਤਕਾਰ ਹੁੰਦੇ ਆ, ਜਿਹੜੀਆਂ ਕੋਈ ਕਹਾਣੀਆਂ ਹੁੰਦੀਆਂ, ਜਿਹੜਾ ਕੋਈ ਲਿਟਰੇਚਰ ਹੁੰਦਾ, ਉਹ ਲੇਖਕ ਜਿਹੜੇ ਲਿਖਦੇ ਆ ਨਾ, ਸੋਸਾਇਟੀ ਦੇ ਵਿੱਚੋਂ ਲੈ ਕੇ ਨਾ ਸਮੱਸਿਆਵਾਂ ਲਿਖਦੇ ਆ, ਲੋਕਾਂ ਨੂੰ ਆਗਾਹ ਕਰਨ ਵਾਸਤੇ, ਲੋਕਾਂ ਨੂੰ ਸਿੱਖਿਆਵਾਂ ਦੇਣ ਵਾਸਤੇ, ਪਰ ਲੋਕ ਪੜ੍ਹਦੇ ਆ ਸੁਣਦੇ ਆ ਲੇਕਿਨ ਅਸਰ ਨਹੀਂ ਕਰਦੇ ਉਹਨਾਂ ਚੀਜ਼ਾਂ ਦੇ ਉੱਪਰ।
1: ਦੇਖੋ ਜੀ, ਬਾਬਾ ਬੁੱਲੇ ਸ਼ਾਹ ਨੇ ਆਖਿਆ ਉਹਨਾਂ ਨੂੰ, ਉਹਨਾਂ ਲੋਕਾਂ ਨੇ ਆਖਿਆ, ਉਹਨਾਂ ਦੇ ਸ਼ਾਗਿਰਦ ਨੇ ਆਖਿਆ, ਬਾਬਾ ਜੀ ਤੁਹਾਨੂੰ ਕਾਫਰ ਆ ਗਿਆ, ਕਹਿੰਦੇ ਆਹੋ ਆਹੋ ਆ। ਕਿੰਨੀ ਵਧੀਆ ਗੱਲ ਹੈ ਵੀ ਹਾਂ ਹਾਂ ਕਾਫਰ ਹੀ ਹੈ, ਅਸੀਂ ਕਹਿੰਦੇ ਤੂੰ ਗੱਲ ਕਹੀ ਕਿਵੇਂ, ਮੈਨੂੰ ਹਾਰਨ ਮਾਰਿਆ ਕਿਵੇਂ,
0: ਬਿਲਕੁਲ
1: ਦੇਖਿਆ ਕਿਵੇਂ।
0: ਸਾਡੇ ਚ ਨਾ ਇਹ ਚੀਜ਼ ਘਟਦੀ ਜਾ ਰਹੀ ਹੈ ਦਿਨ ਬ ਦਿਨ, ਮੈਂ ਜਿਹੜੀ ਜ਼ਿਆਦਾ ਵਧੀ ਜਾਂਦੀ ਹੈ, ਲੇਕਿਨ ਇਹਨੂੰ ਛੱਡਣਾ ਪੈਣਾ ਨਾ, ਤਾਂ ਹੀ ਗੱਲ ਬਣਨੀ ਕੋਈ ਨਾ ਕੋਈ।
1: ਦੇਖੋ ਸਰ ਸਾਹਿਬ, ਗੱਲ ਇਹ ਹੈ ਵੀ ਸਾਡੀ ਦਸਤਾਵਜ਼ੀ ਕੋਈ ਜ਼ਿੰਮੇਵਾਰੀ ਰੱਖ ਬੰਨੀ ਹੈ, ਅਸੀਂ ਰਾਹ ਨੀ ਛੱਡਦੇ ਕਿ ਅੱਜ ਤੋਂ 15 ਸਾਲ ਪਹਿਲਾਂ ਬੀਸੀ ਤੋਂ ਸ਼ੋਰ ਚੱਲਿਆ ਸੀ ਵੀ ਜੇ ਤੁਹਾਡੇ ਦਸਤਾਰ ਬੰਨੀ ਹੈ, ਤੁਹਾਡੇ ਥੱਲੇ ਆਡੀ ਜਾਂ ਮਰਸਡੀਜ਼ ਹੈ, ਤੁਹਾਨੂੰ ਨਿਵਰਤਾ ਰੱਖਣੀ ਪੈਣੀ ਹੈ, ਇਹ ਨੀ ਵੀ $200 ਵਾਲੀ ਕਾਰ ਨੂੰ ਹਾਰ ਮਾਰ ਲਓ, ਅੱਖਾਂ ਕੱਢੋ। ਤੇ ਅੱਜ ਸਾਡੇ ਚ ਉਹ ਗੱਲ ਆ ਗਈ ਹੈ ਜੋ 15 ਸਾਲ ਪਹਿਲਾਂ ਇਹ ਗੱਲ ਆਖੀ ਸੀ ਉਹਨਾਂ ਨੇ, ਕਿ ਸਿੰਘ ਸਾਹਿਬ ਨੇ ਪ੍ਰੋਗਰਾਮ ਤੇ ਆਖਿਆ ਸੀ। ਸਾਡੇ ਬੱਚਿਆਂ ਨੂੰ ਬੇਨਤੀ ਹੱਥ ਜੋੜ ਕੇ, ਨਿਮਰਤਾ ਚ ਕੋਈ ਫਰਕ ਨੀ ਪੈਂਦਾ, ਹੁਣ ਜੇ ਕੋਈ ਹਾਰਨ ਮਾਰਦਾ ਉਸ ਤੋਂ ਲੰਮਾ ਹਾਰਨ ਮਾਰਦੇ ਆ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਦਰਵਾਜ਼ੇ ਆ ਗਏ, ਜਦੋਂ ਹੋਰ ਵਿਸ਼ਵਾਸ ਇੱਕ ਦੂਸਰੇ ਵਿੱਚੋਂ ਘਟਿਆ ਤੇ ਦਰਵਾਜ਼ਿਆਂ ਨੂੰ ਤਾਲੇ ਲੱਗ ਗਏ, ਜਦੋਂ ਹੋਰ ਵਿਸ਼ਵਾਸ ਘਟਿਆ ਤੇ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਤਾਲਿਆਂ ਦੇ ਉੱਪਰ ਕੈਮਰੇ ਵੀ ਲੱਗਣ ਲੱਗ ਪਏ, ਤੇ ਅਜੇ ਹੋਰ ਨਹੀਂ, ਇਹ ਜਿਹੜੇ ਜੰਦਰੇ ਲੱਗੇ ਆ ਨਾ ਅਕਸਰ ਇਹ ਵਿਸ਼ਵਾਸ ਨੂੰ ਲੱਗੇ ਨੇ, ਇਹ ਕੈਮਰਿਆਂ ਨੂੰ ਨਹੀਂ ਲੱਗੇ, ਇਹ ਦਰਵਾਜ਼ਿਆਂ ਨੂੰ ਨਹੀਂ ਲੱਗੇ, ਇਹ ਕੰਧਾਂ ਨੂੰ ਨਹੀਂ ਲੱਗੇ ਜੰਦਰੇ, ਇਹ ਜੰਦਰੇ ਲੱਗੇ ਆ ਵਿਸ਼ਵਾਸ ਨੂੰ। ਸੋ ਜਦੋਂ ਆਦਮੀ ਦਾ ਆਦਮੀ ਦੇ ਉੱਪਰ ਵਿਸ਼ਵਾਸ ਹੀ ਨਹੀਂ ਰਿਹਾ, ਤੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਨਸਾਨ ਜਿਹੜਾ ਜੀਵਤ ਪ੍ਰਾਣੀਆਂ ਦੇ ਵਿੱਚੋਂ ਸਭ ਤੋਂ ਸਰਵ ਸ੍ਰੇਸ਼ਟ ਹੈ, ਜੀਵਤ ਪ੍ਰਾਣੀਆਂ ਦੇ ਵਿੱਚੋਂ ਨਾ ਇਨਸਾਨ ਨੂੰ ਸਭ ਤੋਂ ਸਰਵ ਸ੍ਰੇਸ਼ਟ ਦਾ ਦਰਜਾ ਦਿੱਤਾ ਗਿਆ ਕਿ ਆਦਮੀ ਸਭ ਤੋਂ ਉੱਤਮ ਹੈ। ਉੱਤਮ ਕਿਉਂ ਹੈ? ਕਿ ਆਦਮੀ ਦੇ ਕੋਲ ਸੋਚਣ ਸ਼ਕਤੀ ਹੈ, ਉਹ ਆਪਣਾ ਚੰਗਾ ਬੁਰਾ ਮਾੜਾ ਸਹੀ ਸਭ ਕੁਝ ਸੋਚਣ ਦੇ ਸਮਰੱਥ ਹੈ, ਤੇ ਜੇਕਰ ਅਸੀਂ ਆਪਣੇ ਆਪ ਨੂੰ ਇਸ ਕਾਬਲ ਹੀ ਨਹੀਂ ਬਣਾਉਣਾ, ਤੇ ਫਿਰ ਉੱਤਮ ਅਖਵਾਉਣ ਦਾ ਸਾਨੂੰ ਅਸੀਂ ਹੱਕਦਾਰ ਹੈਗੇ ਆ ਭਲਾ? 2825 ਸਤਿ ਸ੍ਰੀ ਅਕਾਲ ਜੀ।
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਵਧੀਆ ਜੀ ਵਧੀਆ, ਬਹੁਤ ਵਧੀਆ, ਬਿਲਕੁਲ ਠੀਕ ਹੈ।
1: ਓਕੇ, ਵਧੀਆ ਚਾਹੀਦਾ। ਆਪਣੇ ਮੀਂਹ ਪੈ ਰਿਹਾ ਕਿ ਨਹੀਂ ਇੱਧਰ?
0: ਨਹੀਂ, ਮੀਂਹ ਇੱਥੇ ਤਾਂ ਨਹੀਂ ਪੈ ਰਿਹਾ ਜੀ, ਇੱਥੇ ਮੌਸਮ ਠੀਕ ਠਾਕ ਹੀ ਹੈ, ਬਾਰਿਸ਼ ਨਹੀਂ ਹੈਗੀ ਕੋਈ ਇੱਥੇ ਬਿਲਕੁਲ।
1: ਅੱਛਾ ਅੱਛਾ ਅੱਛਾ, ਠੀਕ ਹੈ ਸਰ, ਕਿਉਂਕਿ ਮੈਂ ਆਪਣੇ ਬ੍ਰਾਮਟਨ ਟੂ ਮੋਂਟਰੀਅਲ ਗਿਆ ਹੋਇਆ, ਦਵਿੰਦਰ ਸਿੰਘ ਸੰਧੂ ਬੋਲਦਾ ਸੀ।
0: ਜੀ ਜੀ ਜੀ ਜੀ ਜੀ, ਤੇ ਉਧਰ ਕਿੱਦਾਂ ਮੌਸਮ ਦਾ ਕੀ ਹਾਲ ਹੈ?
1: ਇੱਧਰ ਸਰ ਆਪਣੇ ਕਹਿੰਦੇ ਹੁੰਦੇ ਆ ਆਪਣੇ ਮਹੀਨਾ ਪਹਿਲਾਂ ਹੀ ਬਰਸਾਤ ਸ਼ੁਰੂ ਹੋ ਗਈ।
0: ਅੱਛਾ,
1: ਹਾਂ ਜੀ, ਇੱਧਰ ਤਾਂ ਆਪਣੇ ਕਣਮਣ ਕਾਫੀ ਹੋ ਰਹੀ ਹੈ, ਮੈਂ ਇੱਧਰ ਆਪਣੇ ਕਹਿ ਲਓ ਵੀ 450 ਮੀਲ ਆ ਆਪਣੇ ਤੁਹਾਡੇ ਤੋਂ।
0: ਅੱਛਾ, ਬ੍ਰਮਟਨ ਤੋਂ ਤੁਸੀਂ ਉਧਰ ਮੋਂਟਰੀਅਲ ਵਾਲੇ ਪਾਸੇ ਹੋ?
1: ਹਾਂ, ਇੱਧਰ ਤੁਸੀਂ ਸ਼ਾਇਦ ਆਏ ਕਦੇ ਕਦੇ ਹੀ?
0: ਹਾਂ ਹਾਂ, ਨਹੀਂ ਮੈਂ ਮੋਂਟਰੀਅਲ ਕਿਊਬੈਕ ਤੱਕ ਗਏ ਹਾਂ ਅਸੀਂ ਅੱਗੇ।
1: ਅੱਛਾ ਅੱਛਾ ਜੀ, ਅੱਛਾ, ਹਾਂ ਕਾਫੀ ਆ, ਯਾਨੀ ਕਿ ਇੱਧਰ ਮੈਂ ਕਿਉਂਕਿ ਮੈਨੂੰ ਆਪਣੇ ਟਰੱਕ ਚਲਾਉਣ ਹੋ ਗਏ 22-23 ਸਾਲ ਹੋ ਗਏ।
0: ਕੀ ਬਾਤ ਹੈ, ਕੀ ਬਾਤ, ਫਿਰ ਤਾਂ ਤੁਹਾਨੂੰ ਸੜਕਾਂ ਸੁੜਕਾਂ ਐਨ ਤੁਹਾਡੀ ਜ਼ੁਬਾਨੀ ਯਾਦ ਹੋਣੀਆਂ ਵੀ ਕਿਹੜਾ ਰਸਤਾ ਕਿੱਧਰ ਨੂੰ ਜਾਣਾ, GPS ਦੀ ਲੋੜ ਹੀ ਨਹੀਂ ਪੈਂਦੀ ਹੋਣੀ।
1: ਹਾਂਜੀ ਹਾਂਜੀ ਹਾਂਜੀ ਡਾਕਟਰ ਸਾਹਿਬ, ਇੱਦਾਂ ਹੀ ਆ, ਕਿਉਂਕਿ ਮੈਂ ਆਪਣੇ ਜ਼ਿਆਦਾ ਚਲਾਇਆ, ਮੈਂ ਇੱਧਰ ਤੁਸੀਂ ਸ਼ਾਇਦ ਨਾਲੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ, ਆਪਣੇ ਮੈਂ ਜ਼ਿਆਦਾ ਚਲਾਇਆ ਇੱਧਰ USA ਨੂੰ, ਹਨਾ?
0: ਅੱਛਾ ਅੱਛਾ, ਠੀਕ ਹੈ।
1: ਹਾਂ, ਮਤਲਬ USA ਦਾ ਮਤਲਬ ਕਹਿਣ ਦਾ ਮਿਸ਼ੀਗਨ ਹੋ ਗਿਆ, ਇੰਡੀਆਨਾ, ਓਹਾਇਓ, ਸ਼ਿਕਾਗੋ, ਇਲੋਨਾਈਸ।
0: ਹਾਂ ਠੀਕ ਹੈ, ਤੁਸੀਂ ਸਾਰੇ ਬਾਰਡਰ ਕ੍ਰੋਸ ਕੀਤੇ ਹੈ ਨਾ ਕੈਨੇਡਾ ਵਾਲੇ, ਇੱਧਰ ਵਿੰਡਸਰ ਵਾਲੇ ਪਾਸਿਓਂ ਵੀ, ਨਿਆਗਰਾ ਵਾਲੇ ਪਾਸਿਓਂ ਵੀ।
1: ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੇਰਾ ਮੇਰਾ ਨਗਰ ਵਾਲੇ ਪਾਸੇ ਨਿਊਯਾਰਕ ਮੇਰਾ ਬ੍ਰਦਰ ਲਾ ਰਹਿੰਦਾ ਜਿੱਦਾਂ
0: ਜੀ ਜੀ ਜੀ ਜੀ ਜੀ ਜੀ
1: ਨਿਊਯਾਰਕ ਦੇ ਵਿੱਚ ਸਿਟੀ ਵਿੱਚ ਬਹੁਤ ਵੈਲ ਸੈਟਲ ਬੰਦਾ ਜਿੱਦਾਂ
0: ਚਲੋ ਵਧੀਆ ਵਧੀਆ ਇੰਜੋਏ ਕਰੋ ਸਫਰਾਂ ਤੇ ਰਹੋ ਤੇ ਲੇਕਿਨ ਰੇਡੀਓ ਸੁਣਦੇ ਰਿਹਾ ਕਰੋ ਨਾਲ ਫੋਨ ਫੋਨ ਕਰਦੇ ਰਿਹਾ ਕਰੋ ਹਾਲ ਚਾਲ ਪਤਾ ਲੱਗਦਾ ਰਹਿੰਦਾ ਬਹੁਤ ਵਧੀਆ ਲੱਗਦਾ ਦੋਸਤ ਮਿੱਤਰ ਫੋਨ ਕਰਦੇ
1: ਹਾਂਜੀ ਹਾਂਜੀ ਡਾਕਟਰ ਅੱਜ ਤੁਸੀਂ ਗੱਲ ਕਰ ਰਹੇ ਸੀ ਆਪਣਾ ਸਫ਼ਰ ਦੀ ਜਾਂ ਆਪਣੇ ਜਿੱਦਾਂ
0: ਨਹੀਂ ਮੈਂ ਨਾ ਅੱਜ ਗੱਲ ਕਰ ਰਿਹਾ ਕਿ ਗੁਰਬਾਣੀ ਦੇ ਵਿੱਚ ਲਿਖਿਆ ਨਾ ਕਿ ਨਿਵੇਂ ਸੋ ਗੌਰਾ ਹੋਏ ਕਿ ਜਿਹੜਾ ਆਦਮੀ ਨਿਭ ਜਾਂਦਾ ਨਾ ਝੁੱਕ ਜਾਂਦਾ ਮਾਫ਼ ਕਰ ਦਿੰਦਾ ਜਾਂ ਮਾਫ਼ੀ ਮੰਗ ਲੈਂਦਾ ਕਿਸੇ ਤੋਂ ਉਹ ਆਦਮੀ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਛੋਟਾ ਨਹੀਂ ਹੁੰਦਾ ਉਹਦਾ ਕੱਦ ਵੱਡਾ ਹੋ ਜਾਂਦਾ ਉਹਦੀ ਸ਼ਖਸੀਅਤ ਉੱਚੀ ਹੋ ਜਾਂਦੀ ਹੈ ਪਰ ਸਾਡੇ ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਜਿਹੜੇ ਬੰਦੇ ਨੇ ਮਾਫ਼ੀ ਮੰਗ ਲਈ ਨਾ ਇਹਨੂੰ ਹੋਰ ਨੱਪ ਲਓ ਹੁਣ ਬਿਲਕੁਲ ਇਹਨੂੰ ਹੋਰ ਦਵਾ ਦਿਓ ਹੁਣ ਮਾਫ਼ੀ ਮੰਗ ਲਈ ਡਰ ਗਿਆ ਸਾਡੇ ਸੋਚ ਇਹ ਹੁੰਦੀ ਮਨ ਦੇ ਵਿੱਚ ਨੇ
1: ਹਾਂਜੀ ਹਾਂਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸੂ ਮੈਂ ਵੀ ਇੱਥੇ ਰਹਿੰਦੇ ਨੇ ਮੈਨੂੰ ਆਪਣੇ ਰਾਊਂਡ ਮੈਂ ਸ਼ਾਇਦ ਤੁਹਾਨੂੰ ਅੱਗੇ ਵੀ ਦੱਸਿਆ 30 ਸਾਲ ਹੋ ਚੱਲੇ
0: ਜੀ ਜੀ
1: ਰਾਊਂਡ ਮੈਂ ਰਾਈਟ ਨਾਓ 52 ਈਅਰ ਓਲਡ ਹਾਂ
0: ਜੀ ਜੀ ਜੀ ਜੀ ਜੀ
1: ਮੈਂ ਆਪਣੇ ਮੈਰਿਜ ਕਰਾ ਕੇ ਆਇਆ ਸੀ 25-26 ਸਾਲ ਦੇ ਵਿੱਚ
0: ਅੱਛਾ ਅੱਛਾ ਅੱਛਾ ਗੁੱਡ ਗੁੱਡ ਗੁੱਡ
1: ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਏਦਾਂ ਹੈ ਅੱਜ ਕੱਲ ਤੁਹਾਡੀ ਗੱਲ ਮੈਂ ਸਹਿਮਤ ਹਾਂ ਵੀ ਉਹ ਗੁਰਬਾਣੀ ਨੂੰ ਤਾਂ ਤੁਸੀਂ ਭੁੱਲੇ ਜਾਓ ਆਪਣੇ ਵੀ ਆਪਾਂ ਕਿੱਥੇ ਕਿਹੜੇ ਪਾਸੇ ਚਲੇ ਗਏ ਵੀ ਆਪਾਂ ਯਾਦ
0: ਬਿਲਕੁਲ
1: ਹਾਂ ਕਿੱਥੋਂ ਆਏ ਆ ਕਹਿੰਦੇ ਹੁੰਦੇ ਗੁਰਬਾਣੀ ਦੀ ਆਪਣੇ ਮੈਂ ਹੁਣ ਤੁਸੀਂ ਕਹਿਣਾ ਦੂਜੇ ਪਾਸੇ ਚਲੇ ਗਏ ਗੁਰਦੁਆਰੇ ਸਾਰੇ ਮੱਥੇ ਟੇਕਦੇ ਆ ਲੰਗਰ ਵੀ ਛਕਦੇ ਆ ਬਈ ਉਹਦੇ ਬਈ ਦੱਸੋ ਵੀ 100 ਦੇ ਵਿੱਚੋਂ 90 ਬੰਦੇ ਵੀ ਪਾਸ ਹੈਗੇ ਤੁਸੀਂ ਤੁਸੀਂ ਵੀ ਚਲੋ ਦੱਸਿਓ ਤੁਸੀਂ ਆਪਣੇ ਬਹੁਤ ਵੱਡੇ ਆ ਮੇਰੇ ਤੋਂ
0: ਜੀ ਜੀ ਜੀ ਜੀ ਜੀ ਜੀ
1: 100 ਚ 90 ਬੰਦੇ ਆਪਣੇ ਇਕੁਅਲ ਕਰਦੇ ਆ ਵੀ ਬੀ ਆਰ ਪਾਸ ਬੀ ਆਰ ਏ ਆਪਣੇ ਇਕੁਅਲ ਵੀ ਆਪਾਂ ਉਹਨਾਂ ਨੂੰ ਗੱਲਾਂ ਫੋਲੋ ਕਰਦੇ ਆ
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਸਹੀ
1: ਜਦੋਂ ਮੈਂ ਹਾਂ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਏਦਾਂ ਦੀ ਆਪਣੇ ਗੱਲ ਕਰਦੀ ਜੇ ਕੋਈ ਬੰਦਾ ਗਲਤ ਹੈ ਮੈਂ ਤੁਹਾਨੂੰ ਸਹੀ ਦੱਸਾਂ ਡਾਕਟਰ ਸਾਹਿਬ ਮੈਨੂੰ ਆਉਂਦਾ ਗੁੱਸਾ
0: ਚਲੋ ਕੋਈ ਗੱਲ ਨੀ ਪੰਜਾਬੀ ਹੋ ਨਾ ਤੁਸੀਂ ਪੰਜਾਬੀ ਫਿਰ ਇਮੀਡੀਏਟਲੀ ਰਿਐਕਟ ਕਰਦੇ ਹੋ ਕਿ ਜਦੋਂ ਕੋਈ ਗੱਲ ਸੁਣਦੇ ਹੋ ਗਲਤ ਲੱਗਦੀ ਤੇ ਗਲਤ ਨੂੰ ਗਲਤ ਉਦੋਂ ਤੁਰੰਤ ਹੀ ਕਹਿ ਦਿੰਦੇ ਹੋਰ ਚਲੋ ਸ਼ੁਕਰੀਆ ਫੋਨ ਕਰਦੇ ਰਿਹਾ ਕਰੋ ਜੁੜਦੇ ਰਿਹਾ ਕਰੋ ਬਹੁਤ ਵਧੀਆ ਲੱਗਦਾ ਥੈਂਕ ਯੂ ਵੈਰੀ ਮਚ ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਸਾਡੀ ਗੱਲਬਾਤ ਅੱਜ ਚੱਲ ਰਹੀ ਹੈ ਕਿ ਮਾਫ਼ੀ ਮੰਗ ਲੈਣਾ ਕਿਸੇ ਵੀ ਮਸਲੇ ਦਾ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਨਹੀਂ ਕਿ ਹੱਲ ਹੈਗਾ ਜਦੋਂ ਮੰਨ ਲਓ ਦੋ ਜਾਣੇ ਕੋਈ ਉਲਝ ਹੀ ਪਏ ਦੋਨਾਂ ਜਾਣਿਆਂ 'ਚ ਕੋਈ ਬੋਲ ਬੁਲਾਰਾ ਹੋ ਗਿਆ ਜੇ ਕੋਈ ਚਲੋ ਇੱਕ ਕਾਲਰ ਆ ਗਏ ਸਾਡੇ ਸਤਿ ਸ਼੍ਰੀ ਅਕਾਲ ਜੀ 1809
2: ਹਾਂਜੀ ਮੈਂ ਦੁਬਾਰਾ ਆਇਆ ਜੀ
0: ਹਾਂਜੀ ਹਾਂਜੀ ਕੋਈ ਗੱਲ ਨੀ ਜੀ ਆਇਆਂ ਨੂੰ
2: ਜੀ ਦੁਬਈ ਦਾ ਸ਼ੇਖ ਰਸ਼ੀਦ ਬਿਨ ਸੈਦ ਅਲ ਮਖਤੂਮ ਜਿਹੜਾ ਹੁਣ ਰਾਜਾ ਇਹਦਾ ਬਾਬਾ
0: ਜੀ ਜੀ ਜੀ
2: ਮੈਂ 20-21 ਸਾਲ ਦੀ ਉਮਰ ਹੋਣੀ ਹੈ ਮੇਰੀ ਉਹਦੀ ਤੇ ਮੇਰਾ ਜੀ ਕੀਤਾ ਵੀ ਅੱਜ ਰਾਜੇ ਨੂੰ ਮਿਲੀਏ ਕਿੰਗ ਨੂੰ ਉੱਥੋਂ ਦੇ
0: ਜੀ ਜੀ ਜੀ
2: ਉਹਦੀ ਕਾਨਵਾਈ ਆਈ ਤੇ ਮੈਂ ਹੱਥ ਦਿੱਤਾ ਰੁਕ ਗਿਆ
0: ਅੱਛਾ ਗੁੱਡ
2: ਮੈਂ ਉਹਦਾ ਸਤਿਕਾਰ ਕੀਤਾ ਤੇ ਉਹਦਾ ਮੇਰੇ ਨਾ ਜਿਹੜਾ ਉਹ ਅਰਬ ਲੋਕ ਸਿਰ ਤੇ ਬੰਨਦੇ ਆ ਉਹਦਾ ਹੱਥ ਲਾ ਕੇ ਮੇਰਾ ਉਹ ਲੈ ਗਿਆ ਉਦੋਂ ਮੇਰਾ ਹੱਥ ਲਾ ਕੇ ਉਹਦਾ ਲੈ ਗਿਆ ਰਾਜੇ ਦਾ
0: ਅੱਛਾ ਅੱਛਾ
2: ਤੇ ਦੇਖੋ ਨਾਲ ਗਨਮੈਨ ਨੇ ਉਹਨੇ ਮੈਨੂੰ ਕਿਹਾ ਕੁਛ ਨੀ ਕੋਈ ਗੱਲ ਨੀ ਤੇ ਮੈਨੂੰ ਆਪਣੇ ਕਾਰਡ ਦਿੱਤੇ ਵੀ ਜਦੋਂ ਤੇਰਾ ਦਿਲ ਕਰੇ ਮੇਰੇ ਪੈਲਸ ਜਾਣੇ ਕੋਈ ਤਕਲੀਫ ਤਾਂ ਨੀ ਉਹ ਆਪ ਤੇ ਨੀ ਸੀ ਬੋਲਦਾ ਉਰਦੂ ਉਹਦਾ ਸੈਕਟਰੀ ਉਰਦੂ ਬੋਲਦਾ ਸੀ
0: ਵਿਸ਼ਵਾਸ
2: ਵਾਲੀ ਗੱਲ 1978 ਦੀ ਗੱਲ ਹੋਣੀ ਆ ਜਾਂ 88 ਦੀ
0: ਜੀ
2: ਮੈਨੂੰ ਇੱਕ ਅਮਾਨ ਦਾ ਬੰਦਾ ਬਾਰਡਰ ਤੇ ਖੜਿਆ ਕਹਿੰਦਾ ਮੇਰੇ ਕੋਲੇ ਪੈਸੇ ਨੀ 100 ਰੋਇਲ ਉਹਨਾਂ ਦਿਨਾਂ ਚ ਬੜੀ ਵੈਲਿਊ ਸੀ 100 ਰੋਇਲ ਹੁਣ
0: ਜੀ ਜੀ ਜੀ ਜੀ
2: ਮੇਰੇ ਕੋਲ ਕਸਟਮ ਲਈ ਪੈਸੇ ਨੀ ਤੂੰ ਦੇ ਸਕਦਾ ਮੈਨੂੰ ਮੈਂ 100 ਰੋਇਲ ਦੇ ਦਿੱਤਾ ਮੈਨੂੰ ਨਾਲ ਦੇ ਸਾਰੇ ਕਹਿੰਦੇ ਤੂੰ ਜਾਣਦਾ ਨੀ ਬੁੱਝਦਾ ਨੀ
0: ਅੱਛਾ
2: ਤੇ ਐਵੇਂ 100 ਰੋਇਲ ਫੜਾ ਦਿੱਤਾ ਕਿੰਨੀ ਦੇਰ ਚ ਬਣਨਾ 100 ਰੋਇਲ ਮੈਂ ਇਹਨੂੰ ਨੀ ਦਿੱਤਾ ਮੈਂ ਰੱਬ ਜਾਣ ਕੇ ਦਿੱਤਾ
0: ਬਿਲਕੁਲ ਬਿਲਕੁਲ ਬਿਲਕੁਲ
2: ਤੁਸੀਂ ਵੇਖੋ ਜੀ ਮੈਨੂੰ ਕਹਿੰਦਾ ਤੂੰ ਸੌਣਾ ਕਿੱਥੇ ਹੈ ਹੁਣ ਮੈਨੂੰ ਵੀ ਇੰਨਾ ਪਤਾ ਨੀ ਸੀ ਮੈਂ ਆਈਡੀਆ ਨੂੰ ਦੱਸਤਾ ਮੈਂ ਫਿਰ ਮੈਂ ਇੱਥੇ ਜਾ ਕੇ ਰੁਕਣਾ
0: ਜੀ ਜੀ ਜੀ
2: ਉਹ ਦੇਖ ਲੋ 2-2:30 ਵਜੇ ਮੈਨੂੰ ਲੱਭ ਕੇ ਮੈਨੂੰ 100 ਰੋਇਲ ਵਾਪਸ ਮੋੜ ਕੇ ਗਿਆ
0: ਕੀ ਬਾਤ ਹੈ ਕੀ ਬਾਤ ਹੈ ਇਹ ਵਿਸ਼ਵਾਸ ਹੈ ਨਾ ਇਸ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਕਾਇਮ ਕਰਨਾ ਇੱਕ ਦੂਸਰੇ ਦੇ ਪ੍ਰਤੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਚਲੋ ਸ਼ੁਕਰੀਆ
2: ਜੀ, ਕਿਰਪਾ ਕਰੇ ਮਹਾਰਾਜ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਵਧੀਆ ਬਣਾਵੇ ਤੇ
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਕਿ ਇਦਾਂ ਦੀਆਂ ਕੁਆਲਿਟੀਜ਼ ਤੁਹਾਡੇ ਚ ਆ ਜਾਣ ਨਾ ਤੇ ਫਿਰ ਤੁਸੀਂ ਬਹੁਤ ਉੱਚੇ ਹੋ ਜਾਂਦੇ ਹੋ ਆਤਮਿਕ ਤੌਰ ਤੇ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਮੈਂ ਕਿਹਾ ਮਾਫ਼ੀ ਮੰਗਣੀ ਤੇ ਮਾਫ਼ੀ ਦੇਣੀ
0: ਜੀ
3: ਬਹੁਤ ਵੱਡੀ ਨਿਮਰਤਾ ਦੀ ਨਿਸ਼ਾਨੀ ਹੈ
0: ਜੀ, ਬਿਲਕੁਲ ਸਹੀ ਗੱਲ ਹੈ।
3: ਕੁਛ ਨੀ ਕੱਟਦਾ ਜੇ ਆਪਾਂ ਕਿਸੇ ਨੂੰ, ਉਹ ਆਪ ਸਗੋਂ ਮਹਿਸੂਸ ਕਰਦਾ ਅਗਲਾ ਜਦੋਂ ਆਪਾਂ ਕਿਸੇ ਕੋਲ ਮਾਫ਼ੀ ਮੰਗ ਲੈਂਦੇ।
0: ਹਾਂ ਬਿਲਕੁਲ ਸਹੀ ਗੱਲ ਹੈ।
3: ਹਾਂਜੀ ਹੁਣ ਗੁਰਬਾਣੀ ਵਿਚ ਵੀ ਆਇਆ ਨਾ ਕਿ ਤੂੰ ਪਤੀ ਪਰਮਾਤਮਾ ਨੂੰ ਪਰਮੇਸ਼ਰ ਨੂੰ ਕਿੱਦਾਂ ਪਾ ਸਕਦੀ ਆ
0: ਜੀ ਜੀ ਜੀ,
3: ਵੀ ਮੈਂ ਪਾਵਾਂ ਜਿਵੇਂ ਤੂੰ ਪਾਇਆ। ਤੇ ਉਹ ਕਹਿੰਦੀ ਕਮਲ ਤੋਂ ਅੱਖਰ ਕਮਣ ਗੁਣ
0: ਜੀ,
3: ਕਮਣ ਤੋਂ ਮਣੀਆ ਮੰਤ
0: ਮੰਤ ਬਿਲਕੁਲ,
3: ਕਮਣ ਤੋਂ ਵੇਸ ਤੋਂ ਹੋ ਕਰੀ, ਕਿਵੇਂ ਜਿਹਾ ਮੈਂ ਵੇਸ ਕਰਾਂ
0: ਜੀ ਜੀ ਜੀ ਜੀ,
3: ਜਿਸ ਵਾਸੇ ਆਵੇ ਕਮਣ,
0: ਜਿਸ ਵਾਸੇ ਆਵੇ
3: ਕਮਣ, ਉਹ ਕਹਿੰਦੀ ਨਿਮਣ ਤੋਂ ਅੱਖਰ ਕਮਣ ਗੁਣ,
0: ਹਾਂ ਜੇਬਾ ਮਣੀਆ ਮੰਤ, ਨਿਚੋੜ ਸਾਨੂੰ ਜ਼ਿੰਦਗੀ ਦਾ ਦਿੱਤਾ ਜੀ, ਪਰ ਅਸੀਂ ਇਹਨਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਸਾਡੀ ਪ੍ਰੋਬਲਮ ਹੈ ਗੁਣ ਚੰਗਿਆਈਆਂ ਤੱਤ। ਹਾਂ
3: ਸੱਚੇ ਪਾਤਸ਼ਾਹ ਨੇ ਤਾਂ ਆਪਾਂ ਨੂੰ ਬੇਟੇ ਆਪਣੀ ਕਿੰਨੀ ਕੁ ਲਾਈਫ ਹੈ
0: ਜੀ ਜੀ,
3: ਦੇਖੋ ਮੈਂ ਹੁਣ ਵੀ ਕਹਿੰਦੀ ਵੀ ਚਲੋ ਮੇਰੀ ਉਮਰ 65 ਤੋਂ ਉੱਪਰ ਹੋ ਗਈ ਹੈ
0: ਜੀ ਜੀ ਜੀ,
3: ਆਪਾਂ ਕਿੰਨਾ ਕੁ ਹੋਰ ਜਿਉਂ ਲਵਾਂਗੇ, 50 ਸਾਲ ਜੀ ਲਾਂਗੇ, 40 ਸਾਲ ਜੀ ਲਵਾਂਗੇ, 30, ਆਖਿਰ ਤਾਂ ਫੇਰ ਵੀ ਆਪਾਂ ਜਾਣਾ ਹੀ ਪੈਣਾ ਆਪਾਂ ਨੂੰ।
0: ਚਲੋ
3: ਤੇ ਆਪਾਂ ਚੰਗੇ ਚੰਗੇ ਕੰਮ
0: ਕਰੀਏ ਕਰੀਏ, ਬਿਲਕੁਲ ਸਹੀ ਗੱਲ,
3: ਸੱਚੀ ਛਾਪ ਛੱਡ ਕੇ।
0: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਤੁਸੀਂ ਫੋਨ ਕਰਦੇ ਹੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਚੱਕੜ ਸਾਹਿਬ ਕੀ ਹਾਲ ਚਾਲ ਹੈ? ਹੈਲੋ ਚੱਕੜ ਸਾਹਿਬ, ਤੁਸੀਂ ਆਨ ਏਅਰ ਹੋ ਜੀ। ਚੱਕੜ ਸਾਹਿਬ ਆਨ ਏਅਰ ਹੋ ਤੁਸੀਂ।
4: ਥੈਂਕ ਯੂ ਸਰ, ਪ੍ਰਿਤਪਾਲ ਸਿੰਘ ਚੱਕੜ ਕਰ ਰਿਹਾ।
0: ਚੱਕੜ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ? ਕੇਰਾ ਬ੍ਰਹਮ ਦਾ ਪੰਜਾਬ ਪਵੀਲੀਅਨ ਜਿਹੜਾ 10, 11, 12 ਜੁਲਾਈ ਨੂੰ ਹੋ ਰਿਹਾ ਬੜੀ ਧੂਮ ਧਾਮ ਦੇ ਨਾਲ, 46 ਮੈਕਮਿਰਚੀ 40 ਵੈਸਟ ਦੇ ਵਿੱਚ, ਤੇ ਆਪਣੀ ਜ਼ਬਾਨੀ ਤੁਸੀਂ ਸਰੋਤਿਆਂ ਦੇ ਨਾਲ ਇੱਕ ਵਾਰ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਜਰਾ।
4: ਬੇਨਤੀ ਹੈ ਜੀ ਕਿ ਅਸੀਂ ਯੰਗ ਬਲੱਡ ਨੂੰ ਬਹੁਤ ਨਾਲ ਲਿਆ
0: ਜੀ,
4: ਤੇ ਆਪਣੇ ਬੜੇ ਬੜੇ ਬੰਦੇ ਹੈਗੇ ਆ
0: ਜੀ ਜੀ ਜੀ,
4: ਐਤਕੀ ਅਸੀਂ ਖਾਲਸਾ ਸਕੂਲ ਦੇ ਵਿੱਚੋਂ ਜਿਹੜੇ ਸਟੂਡੈਂਟ ਸਨ ਉੱਥੇ ਦੇ
0: ਜੀ ਜੀ,
4: ਤੇ ਜਿਹੜੇ ਕਿ ਆਪਣਾ ਬੈਂਡ ਵੀ ਵਜਾਉਂਦੇ ਨੇ, ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਐਤਕੀ ਅਸੀਂ ਸ਼ੁਰੂ ਆਗਾਜ਼ ਕਰਨਾ ਹੈ ਤੁਹਾਡੇ ਤੋਂ
0: ਜੀ ਜੀ,
4: ਪਰੇਡ ਦੇ ਤੌਰ ਤੇ ਆਓ, ਪਰ ਉਹ ਆਪਣਾ ਬੈਂਡ ਲੈ ਕੇ ਆ ਰਹੇ ਨੇ, ਤੇ ਮੋਟਰਸਾਈਕਲ ਕਲੱਬ ਵਾਲੇ ਆਪਣੇ ਮੋਟਰਸਾਈਕਲ ਲੈ ਕੇ ਆ ਰਹੇ ਨੇ
0: ਜੀ,
4: ਔਰ ਬਾਕੀ ਦੇ ਵੀ ਜਿਹੜੀ ਜਨਤਾ ਹੋਏਗੀ ਆਪਣੀ ਉਹ ਨਾਲ ਉਹਨਾਂ ਦੇ ਚੱਲੇਗੀ, ਤੇ ਔਰ ਫਰਾਈਡੇ ਨੂੰ 6:30 ਅਸੀਂ ਮੱਤੀ ਰੋਡ ਦੇ ਉੱਤੇ ਪਰੇਡ ਕਰਾਂਗੇ, ਤਾਂ ਉਸ ਤੋਂ ਬਾਅਦ ਅਸੀਂ ਜਾ ਕੇ ਆਪਣਾ ਸ਼ੁਰੂ ਕਰਾਂਗੇ, ਔਰ ਉਸ ਸ਼ੁਰੂ ਦੇ ਵਿੱਚ ਕਹਿੰਦੇ ਪਹਿਲਾਂ ਤਾਂ ਅਰਦਾਸ ਹੋਏਗੀ
0: ਜੀ,
4: ਸ਼ਬਦ ਹੋਏਗਾ ਬੱਚਿਆਂ ਦਾ, ਬੱਚਿਆਂ ਦੀ ਪੋਇਮ ਹੋਏਗੀ ਬੱਚਿਆਂ ਦਾ, ਉਸ ਤੋਂ ਬਾਅਦ
0: ਮੈਂ
4: ਕਹਾਂਗਾ ਕਿ ਜਿੰਨੇ ਵੀ ਆਪਣੇ ਬੱਚੇ ਹੈਗੇ ਉਹ ਸਾਰੇ ਦੇ ਸਾਰੇ ਹੀ ਕਹਿੰਦੇ ਦਰਸ਼ਨ ਦੇਣ ਆਪਣੇ ਮਾਪੇ ਦੇ ਨਾਲ ਲੈ ਕੇ ਆਉਣ, ਤਾਂ ਕਿ ਪਤਾ ਲੱਗੇ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੇ ਪੰਜਾਬੀਅਤ ਨੂੰ
0: ਸੱਭਿਆਚਾਰ
4: ਨੂੰ ਰੱਖਿਆ, ਔਰ ਇਸੇ ਤਰ੍ਹਾਂ ਹੀ ਸੈਟਰਡੇ ਨੂੰ ਸਾਰਾ ਦਿਨ ਰੰਗਾ ਰੰਗ ਪ੍ਰੋਗਰਾਮ ਆਪਣਾ ਸਵੇਰੇ 12 ਵਜੇ ਸ਼ੁਰੂ ਹੋਏਗਾ, ਸੈਟਰਡੇ 11 ਵਜੇ ਤੱਕ
0: ਤਿੰਨੋ ਦਿਨ ਚੱਲੇਗਾ ਜੀ, ਫਰਾਈਡੇ ਸੈਟਰਡੇ ਤੇ ਸੰਡੇ, 3 ਦਿਨ ਰੰਗਾ ਰੰਗ ਪ੍ਰੋਗਰਾਮ ਚੱਲਣਾ, ਆਪਣੇ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਦੇ ਦਰਸ਼ਨ ਤੁਸੀਂ ਕਰੋਗੇ ਵੱਖਰੀਆਂ ਵੱਖਰੀਆਂ ਆਈਟਮਾਂ ਦੇ ਵਿੱਚ, 46 ਮਹਿਕਮਰਚੀ 10, 11, 12 ਪੰਜਾਬ ਪਵੀਲੀਅਨ, ਕੈਰਾ ਬ੍ਰਹਮ ਦੀ ਰੂਪ ਰੇਖਾ ਜਿਹੜੀ ਸਾਰੀ ਬਣਾਈ ਹੈ ਪ੍ਰਿਤਪਾਲ ਸਿੰਘ ਚੱਗੜ ਜੀ ਤੇ ਇਹਨਾਂ ਦੀ ਟੀਮ ਜਿਹੜੀ ਬਹੁਤ ਕਾਬਲ ਟੀਮ ਹੈ, ਤੇ ਤੁਸੀਂ ਜ਼ਰੂਰ ਉੱਥੇ ਦਰਸ਼ਨ ਦਿਓ। ਤੇ ਚੱਗੜ ਸਾਹਿਬ ਹੋਰ ਕੁਝ ਕਹਿਣਾ ਚਾਹੋਗੇ?
4: ਮਹਾਰਾਜ ਟੈਲੀਫੋਨ ਨੰਬਰ ਮੇਰਾ 416
0: ਜੀ ਜੀ ਜੀ 4164894-5049 ਤੇ ਤੁਸੀਂ ਚਗੜ ਸਾਹਿਬ ਤੋਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇਸ ਪੰਜਾਬ ਪਵੀਲੀਅਨ ਦੇ ਬਾਰੇ।
4: ਔਰ ਦੂਸਰੀ ਬੇਨਤੀ ਹੈ ਕਿ ਐਸਪੀ ਸਭ ਤੋਂ ਬੜੀ ਚੀਜ਼ ਅੱਛੀ ਸਪੈਸ਼ਲ ਇਹ ਹੈ ਕਿ ਸਾਰੇ ਕੈਰਾ ਬ੍ਰਾਹਮ ਦੇ ਬਾਈ ਪਵੀਲੀਅਨ ਨੇ
0: ਜੀ
4: ਬ੍ਰੈਂਪਟਨ ਦੇ ਚਲੇ ਗਏ
0: ਜੀ ਜੀ
4: ਵੱਖ ਵੱਖ ਜਗ੍ਹਾ ਦੇ ਉੱਤੇ
0: ਜੀ ਜੀ ਜੀ
4: ਤੇ ਐਸਪੀ ਕੈਰਾ ਬ੍ਰਾਹਮ ਵੱਲੋਂ ਫ੍ਰੀ ਸ਼ਟਲ ਬੱਸ ਸਟਾਰਟ ਕੀਤੀ ਗਈ ਹੈ
0: ਜੀ ਜੀ
4: ਤਾਂ ਕਿ ਬਾਈ ਦੇ ਬਾਈ ਪਵੀਲੀਅਨ ਨੂੰ ਪਾਸਪੋਰਟ ਦੇ ਨਾਲ ਸਾਰੇ ਤਿੰਨੇ ਦਿਨ ਜਾ ਕੇ ਦੇਖ ਸਕਣ ਆਪਣੇ ਵਿਰਸੇ ਨੂੰ ਵੀ ਤੇ ਬਾਕੀ ਦੇ ਜਿੰਨੇ ਵੀ
0: ਜੀ ਜੀ ਬਾਕੀ ਕੰਟਰੀਜ਼ ਦੇ ਵਿਰਸੇ ਨੂੰ ਵੀ ਦੇਖ ਸਕਦੇ ਹੋ ਤੁਸੀਂ
4: ਦੇਖ ਸਕਦੇ ਹੋ ਤੇ ਮੇਰੀ ਬੇਨਤੀ ਹੋਏਗੀ ਕਿ ਸਾਰਿਆਂ ਨੇ ਘੁੰਮ ਕੇ ਦਰਸ਼ਨ ਦੇਣੇ ਹੈ ਔਰ ਆਪਣੇ ਪੰਜਾਬੀਅਤ ਨੂੰ ਆਪਣੀ ਪੰਜਾਬੀ ਨੂੰ ਆਪਣੇ ਪੰਜਾਬੀ ਪਵੀਲੀਅਨ ਨੂੰ ਕਬਜ਼ਾ ਕਰਨਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਚੱਕਰ ਸਾਹਿਬ, ਥੈਂਕ ਯੂ ਵੈਰੀ ਮੱਚ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਸ਼ੁਕਰੀਆ,
4: ਵੈਲਕਮ ਸਰ।
0: ਸਤਿ ਸ੍ਰੀ ਅਕਾਲ ਜੀ ਢਿੰਸਾ ਸਾਹਿਬ, ਸਤਿ ਸ੍ਰੀ ਅਕਾਲ। ਗੀਤ ਸੰਗੀਤ ਆਪਣੇ ਕੋਲ ਹੈ, ਜਦੋਂ ਮਰਜ਼ੀ ਲਾ ਲਾਂਗੇ, ਜਦੋਂ ਤੁਸੀਂ ਕਹੋਗੇ ਤੁਸੀਂ ਕਹੋਗੇ ਆਪਾਂ ਗੀਤ ਲਾ ਦਿੰਨੇ
5: ਆ। ਤੁਸੀਂ ਦੇਖੋ ਆਪਣਾ ਪ੍ਰੋਗਰਾਮ ਕਿੰਨਾ ਨਾ ਪਹਿਲਾਂ ਕੋਈ
0: ਗੁਰੂ ਨਾਨਕ ਸਾਹਿਬ ਵਾਲੀ ਕੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਚ ਸੁਣੀਏ ਕੁਝ ਕਹੀਏ, ਮੈਨੂੰ ਲੋਕਾਂ ਨੂੰ ਸੁਣਨਾ ਬਹੁਤ ਅੱਛਾ ਲੱਗਦਾ, ਮੈਨੂੰ ਸੁਣ ਕੇ ਕਈ ਗੱਲਾਂ ਐਸੀਆਂ ਜਿਹੜੀਆਂ ਮੈਨੂੰ ਨਹੀਂ ਪਤਾ ਦੋਸਤਾਂ ਮਿੱਤਰਾਂ ਤੋਂ ਪਤਾ ਲੱਗਦੀਆਂ।
5: ਦੇਖੋ ਸਾਰਿਆਂ ਨੂੰ ਸਾਰੀਆਂ ਗੱਲਾਂ ਥੋੜੀ ਪਤਾ ਹੁੰਦੀਆਂ।
0: ਹਾਂ ਬਿਲਕੁਲ ਜੀ, ਬੰਦਾ ਹਰ ਵੇਲੇ ਆਦਮੀ ਸਿੱਖਦਾ ਹੀ ਹੈ ਕੁਝ ਨਾ ਕੁਝ।
5: ਹਾਂਜੀ ਚਲੋ ਮੈਂ ਅੱਜ ਦੂਜੀ ਗੱਲ ਕੋਈ ਨੀ ਕਰਦਾ, ਅੱਜ ਇੱਕ ਤੁਸੀਂ ਉਹ ਗੀਤ ਲਾ ਦੋ ਜਗਮੋਹਨ ਕੌਰ ਦਾ
0: ਜੀ
5: ਸ਼ਾਹਾਂ ਦਾ ਕਰਜ਼ ਬੁਰਾ।
0: ਅੱਛਾ ਅੱਛਾ, ਸ਼ਾਹਾਂ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ,
5: ਸਾਰਾ ਕੁਝ ਆਜੂ, ਸਾਰਾ ਕੁਝ ਆਜੂਗਾ ਇਹਦੇ ਵਿੱਚ,
0: ਕੋਈ ਨੀ,
5: ਵਿਸ਼ਵਾਸ ਵੀ ਆਜੂਗਾ
0: ਜੀ ਜੀ ਜੀ ਜੀ ਜੀ, ਹੁਣੇ ਲੱਭ ਕੇ ਪਲਾਉਣੇ, ਕੋਈ ਗੱਲ ਨੀ।
5: ਹਾਂਜੀ ਬਾਕੀ ਸੁਣਦੇ ਹਾਂ ਤੁਹਾਨੂੰ ਪ੍ਰੋਗਰਾਮ।
0: ਹਾਂਜੀ ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-357-5353 ਨੰਬਰ ਹੈ ਸਾਡਾ, ਤੁਸੀਂ ਵੀ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਮਾਫ ਕਰਨ ਨਾਲ ਜਾਂ ਮਾਫੀ ਮੰਗਣ ਨਾਲ ਆਦਮੀ ਛੋਟਾ ਹੋ ਜਾਂਦਾ। ਸਾਡੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ, ਅਸੀਂ ਇਹਨੂੰ ਇੰਨਾ ਸੀਰੀਅਸਲੀ ਲੈਂਦੇ ਨਹੀਂ। ਅਸੀਂ ਤਾਂ ਸਾਡੀ ਤਾਂ ਕੋਸ਼ਿਸ਼ ਹੁੰਦੀ ਵੀ ਆਖੋ ਇੱਕ ਬੰਦਾ ਮਾਫੀ ਮੰਗੇ ਸਹੀ ਵੀ ਭਾਈ ਮੈਨੂੰ ਮਾਫ ਕਰ ਦੂ, ਅਸੀਂ ਉਹਦੇ 'ਤੇ ਹੋਰ ਚੜ੍ਹਾਈ ਕਰ ਦਿੰਦੇ ਹਾਂ। ਸਾਡੇ ਕਾਲਰ ਹੋਰ ਆ ਗਏ ਨੇ, ਡਾਕਟਰ ਸਾਹਿਬ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ।
6: ਗੁਰਬਾਣੀ ਤੋਂ ਅੱਜ ਸ਼ੁਰੂ ਕਰੀਏ ਜੀ?
0: ਕਰੋ ਕਰੋ ਕਰੋ, ਬਿਲਕੁਲ।
6: ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ।
0: ਜੀ ਜੀ ਬਿਲਕੁਲ।
6: ਔਰ ਇਸ ਫਾਰਮੂਲੇ ਨੂੰ, ਇਹ ਗੁਰਬਾਣੀ ਦਾ ਹੈ ਤੇ ਇਸ ਨੂੰ ਜਿੱਥੇ ਮਰਜ਼ੀ ਹੈ ਫਿੱਟ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ।
6: ਜਿੱਥੇ ਜਿੱਥੇ ਤੁਸੀਂ ਪ੍ਰੇਮ ਕਰੋਗੇ ਤੁਹਾਨੂੰ ਤੁਹਾਡੀ ਉਹ ਚੀਜ਼ ਹੋ ਗਈ।
0: ਬਿਲਕੁਲ ਬਿਲਕੁਲ।
6: ਹਾਂਜੀ
0: ਚਲੇ, ਅੱਜ ਦੀ ਅਪਡੇਸ਼ਨ ਕਰ ਦਿਓ ਕੋਈ ਜਲਦੀ ਜਲਦੀ। ਅੱਜ ਕੱਲ ਫੁੱਟਬਾਲ ਦੇ ਜਿਹੜੇ ਮੈਚ ਅੱਜ ਹੋਏ ਉਹਨਾਂ ਦੀ ਕੀ ਅਪਡੇਸ਼ਨ ਹੈ?
6: ਅੱਜ ਦੇਖੋ ਜੀ, ਅੱਜ ਦੋ ਮੈਚ ਹੋਏ ਨੇ ਇਕੱਠੇ
0: ਜੀ,
6: ਜਿਵੇਂ ਤਿੰਨ ਵਜੇ ਦੋ ਮੈਚ ਹੋਏ ਨੇ, ਫਿਰ 6 ਵਜੇ ਹੋਏ ਨੇ, ਫਿਰ 9 ਵਜੇ ਵਾਲੇ ਚੱਲ ਰਹੇ ਨੇ।
0: ਜੀ ਜੀ ਜੀ ਜੀ ਜੀ।
6: ਅੱਜ ਕੈਨੇਡਾ 1 ਗੋਲ ਤੇ ਹਾਰ ਗਿਆ ਸਵਿਟਜ਼ਰਲੈਂਡ ਤੋਂ।
0: ਚਲੋ ਕੋਈ ਗੱਲ ਨਹੀਂ, ਜਦੋਂ ਦੋ ਪਹਿਲਵਾਨ ਘੁਲਦੇ ਆ ਨਾ, ਇੱਕ ਨੇ ਤਾਂ ਟੈਣਾ ਹੀ ਹੁੰਦਾ। ਦੇਖਣ ਵਾਲੀ ਗੱਲ ਹੁੰਦੀ ਹੈ ਵੀ ਤੁਸੀਂ ਸਪੋਰਟਸਮੈਨਸ਼ਿਪ ਦੇ ਨਾਲ, ਕੈਨੇਡਾ ਦਾ ਮੈਚ ਅੱਜ ਮੈਂ ਵੀ ਦੇਖਿਆ, ਬੜੀ ਸਪਿਰਿਟ ਦੇ ਨਾਲ ਖੇਡੇ ਆ, ਪਰ ਅੱਜ ਇਹਨਾਂ ਦਾ ਬੈਡ ਲੱਕ ਸੀ, ਜਿੰਨੇ ਅਟੈਕ ਇਹਨਾਂ ਨੇ ਕੀਤੇ ਆ ਨਾ, ਤੇ ਜੇ ਉਹਨਾਂ ਅਟੈਕ ਦੇ ਵਿੱਚੋਂ ਅੱਧੇ ਵੀ ਕਿਤੇ ਇਹਨਾਂ ਦੇ ਮੈਚਿਓਰ ਹੋ ਜਾਂਦੇ ਨਾ, ਤੇ ਇਹਨਾਂ ਦੀ ਬੜੀ ਵਧੀਆ ਵਿਕਟਰੀ ਹੋਣੀ ਸੀ ਇਹਨਾਂ ਦੀ। ਬਹੁਤ ਵਧੀਆ ਖੇਲੇ, ਬਹੁਤ ਵਧੀਆ ਖੇਲੋ। ਚਲੋ ਆਲ ਦੀ ਬੈਸਟ ਅਗਲੀ ਟੀਮ ਨੂੰ ਇਹਨਾਂ ਨੂੰ। ਫਿਰ
6: ਅਗਲਾ ਮੈਚ ਹੈਗਾ ਜੀ ਬੋਸਨੀਆ ਤੇ ਹੈਜ਼ੋਲਾ, ਇਹਨਾਂ ਨੇ 3 ਗੋਲ ਕੀਤੇ, ਕਤਾਰ ਨੇ 1 ਕੀਤਾ।
0: ਜੀ ਜੀ ਜੀ ਜੀ ਜੀ ਜੀ।
6: ਤੇ ਮੋਰੋਕੋ ਨੇ 4 ਕੀਤੇ, ਹੈਤੀ ਨੇ 2, ਸਕੋਟਲੈਂਡ ਨੇ ਕੋਈ ਗੋਲ ਨਹੀਂ ਕੀਤਾ, ਬ੍ਰਾਜ਼ੀਲ ਨੇ 3 ਕੀਤੇ।
0: ਕੀ ਬਾਤ ਹੈ, ਕੀ ਬਾਤ ਹੈ।
6: ਤੇ ਸਾਊਥ ਅਫਰੀਕਾ ਦਾ ਇਸ ਵੇਲੇ ਮੈਚ ਚੱਲ ਰਿਹਾ, ਸਾਊਥ ਅਫਰੀਕਾ ਨੇ 1 ਗੋਲ ਕਰ ਦਿੱਤਾ ਤੇ ਮਤਲਬ ਕੋਰੀਆ ਨਾਲ ਚੱਲ ਰਿਹਾ।
0: ਅੱਛਾ ਅੱਛਾ ਅੱਛਾ ਅੱਛਾ।
6: ਚਲੋ
0: ਦੇਖੋ ਇਹਨਾਂ ਨੂੰ ਇੰਜੋਏ ਕਰੋ ਤੁਸੀਂ, ਤੇ ਕੱਲ ਆਪਾਂ ਇਹਨਾਂ ਦਾ ਰਿਜ਼ਲਟ ਵੀ ਤੁਹਾਡੇ ਤੋਂ ਸੁਣਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ,
7: ਥੈਂਕ ਯੂ।
0: ਸੋ ਦੋਸਤੋ, ਸਾਡੇ ਇੱਕ ਕਾਲਰ ਦਾ ਫੋਨ ਆਇਆ ਸੀ, ਹੁਣੇ ਇੱਕ ਡਿਸਕੋਨੈਕਟ ਹੋ ਗਿਆ, ਲੇਕਿਨ ਉਹਨਾਂ ਨੇ ਇੱਕ ਪਹਿਲੇ ਗੱਲ ਬੜੀ ਖੂਬਸੂਰਤ ਕੀਤੀ ਸੀ। ਉਹ ਕਹਿੰਦੇ ਵੀ ਦੁਬਈ ਦਾ ਸ਼ੇਖ ਇੱਕ ਵਾਰੀ ਆ ਰਿਹਾ ਸੀ ਮੇਨ ਜਿਹੜਾ, ਤੇ ਮੇਰੇ ਮੈਂ ਉਹਨਾਂ ਨੂੰ ਹੱਥ ਕੀਤਾ, ਰੁਕ ਗਏ ਤੇ ਮੇਰੇ ਹੱਥ ਦੇ ਨਾਲ ਉਹਨਾਂ ਦੇ ਸਿਰ ਦੇ ਉੱਪਰੋਂ ਜੋ ਤਾਜ ਜਿਹਾ ਉਹਦਾ ਕੁਝ ਗਿਰਿਆ ਤੇ ਉਹਨਾਂ ਨੇ ਉਸਦਾ ਬਿਲਕੁਲ ਬੁਰਾ ਨਹੀਂ ਮਨਾਇਆ, ਸਗੋਂ ਮੈਨੂੰ ਬੜਾ ਪਿਆਰ ਦੇ ਨਾਲ ਮਿਲੇ। ਸੋ ਇਸ ਤਰ੍ਹਾਂ ਦੇ ਕਿਰਦਾਰ ਜਿਹੜੇ ਬਣਾਉਣੇ ਹੁੰਦੇ ਆ ਨਾ ਵੱਡੇ ਲੋਕਾਂ ਵੱਲੋਂ, ਉਹ ਬਾਕਮਾਲ ਹੁੰਦੇ ਆ, ਲੋਕਾਂ ਵਾਸਤੇ ਐਡਾ ਵੱਡਾ ਮੈਸੇਜ ਹੁੰਦਾ ਹੈ। ਇੱਕ ਗੱਲ ਮੈਂ ਵੀ ਸ਼ੇਅਰ ਕਰੂੰਗਾ। ਇੱਕ ਵਾਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਤੁਸੀਂ ਜਾਣਦੇ ਹੋ, ਸਭ ਜਾਣਦੇ ਹੋ ਕਿ ਜਿੰਨਾ ਪਾਪੂਲਰ ਉਹ ਮਹਾਰਾਜਾ ਹੋਏ ਨੇ ਨਾ, ਜਿੰਨਾ ਪੰਜਾਬ ਦੇ ਉੱਪਰ ਰਾਜ ਜਦੋਂ ਉਹਨਾਂ ਨੇ ਕੀਤਾ, ਜਿੰਨੇ ਮਕਬੂਲ ਰਾਜਾ ਉਹ ਤੌਰ ਤੇ ਅਸੀਂ ਉਹਨੂੰ ਜਾਣਦੇ ਹਾਂ ਹਿਸਟਰੀ ਦੇ ਵਿੱਚ। ਉਹ ਕਹਿੰਦੇ ਇੱਕ ਵਾਰੀ ਉਹ ਵੀ ਆ ਰਹੇ ਸੀ ਤੇ ਅੱਗੇ ਛੋਟੇ ਛੋਟੇ ਬੱਚੇ ਜਿਹੜੇ ਨਾ ਖੇਡ ਰਹੇ ਸੀ, ਤੇ ਉਹਨਾਂ ਨੇ ਨਾ ਬੱਚੇ ਨੇ ਇੱਕ ਵੱਟਾ ਮਾਰਿਆ, ਉਹ ਵੱਟਾ ਨਾ ਉਹਨਾਂ ਦੇ ਉੱਤੇ ਸਿਰ ਦੇ ਉੱਪਰ ਵੱਜਿਆ, ਉਹਨਾਂ ਦੀ ਪੱਗ ਦੇ ਉੱਪਰ ਵੱਜਿਆ ਇੱਕ ਵੱਟਾ, ਤੇ ਦੂਸਰਾ ਵੱਟਾ ਪਿੱਛੋਂ ਆ ਰਿਹਾ ਸੀ ਹੋਰ, ਤੇ ਉਹ ਜਿਹੜੇ ਉਹਨਾਂ ਦੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਉਸ ਵੱਟੇ ਨੂੰ ਰੋਕ ਲਿਆ, ਤੇ ਜਿਹੜੇ ਵੱਟੇ ਬੱਚੇ ਮਾਰ ਰਹੇ ਸਨ ਉਹਨਾਂ ਬੱਚਿਆਂ ਨੂੰ ਫੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕਰ ਦਿੱਤਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਬੱਚਿਆਂ ਨੂੰ ਪੁੱਛਿਆ, ਭਾਈ ਤੁਸੀਂ ਵੱਟੇ ਕਿਉਂ ਮਾਰ ਰਹੇ ਸੀ? ਉਹ ਕਹਿੰਦੇ ਸੀ ਮਹਾਰਾਜਾ, ਅਸੀਂ ਵੱਟੇ ਤੁਹਾਨੂੰ ਨਹੀਂ ਮਾਰੇ, ਅਸੀਂ ਤਾਂ ਨਾ ਬੇਰੀ ਨੂੰ ਵੱਟੇ ਮਾਰਦੇ ਸੀ। ਉਹ ਕਹਿੰਦਾ ਕਿਉਂ ਭਾਈ ਬੇਰੀ ਨੂੰ ਵੱਟੇ ਕਿਉਂ ਮਾਰਦੇ ਸੀ? ਉਹ ਕਹਿੰਦੇ ਵੀ ਬੇਰੀ ਸਾਨੂੰ ਬੇਰ ਦਿੰਦੀ, ਅਸੀਂ ਵੱਟੇ ਮਾਰਦੇ ਸੀ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਨਾ ਆਪਣੇ ਅਹਿਲਕਾਰਾਂ ਨੂੰ, ਉਹ ਕਹਿੰਦਾ ਵੀ ਇਹਨਾਂ ਨੂੰ ਨਾ ਬੜਾ ਬੜਾ ਵੱਡਾ ਇਨਾਮ, ਉਹਨੇ ਕਿਹਾ ਵੀ ਇੰਨੀਆਂ ਇੰਨੀਆਂ ਮੋਹਰਾਂ ਇਹਨਾਂ ਸਾਰਿਆਂ ਬੱਚਿਆਂ ਨੂੰ ਤੁਸੀਂ ਦੇ ਦਿਓ। ਬੜਾ ਇਤਰਾਜ਼ ਕੀਤਾ ਉਹਨਾਂ ਦੇ ਅਹਿਲਕਾਰਾਂ ਨੇ ਕਿ ਮਹਾਰਾਜ ਜੀ, ਇਹਨਾਂ ਨੇ ਤਾਂ ਤੁਹਾਡੇ ਵੱਟਾ ਮਾਰਿਆ ਤੇ ਤੁਸੀਂ ਇਹਨਾਂ ਨੂੰ ਮਤਲਬ ਕਹਿੰਦੇ ਹੋ ਇਹਨਾਂ ਨੂੰ ਮੋਹਰਾਂ ਇਨਾਮ ਦਾ ਦੇ ਦਿਓ। ਉਹ ਕਹਿੰਦੇ ਯਾਰ ਇਹ ਬੱਚੇ ਹੈ, ਦੇਖੋ ਬੇਰੀ ਨੂੰ ਵੱਟੇ ਮਾਰੇ ਤੇ ਬੇਰੀ ਇਹਨਾਂ ਨੂੰ ਬੇਰ ਦੇਵੇ, ਤੇ ਇਹਨਾਂ ਨੇ ਆਪਣੇ ਰਾਜੇ ਨੂੰ ਵੱਟੇ ਮਾਰੇ ਤੇ ਰਾਜਾ ਇਹਨਾਂ ਨੂੰ ਖਾਲੀ ਹੱਥੀ ਮੋੜ ਦੇਵੇ। ਦੇਖੋ ਇਹ ਕਿਰਦਾਰ ਜਿਹੜੇ ਹੁੰਦੇ ਨਾ ਇਸ ਤਰ੍ਹਾਂ ਦੇ ਬਣਾਉਣੇ ਬਹੁਤ ਔਖੇ ਹੁੰਦੇ ਆ, ਤੇ ਇਸ ਤਰ੍ਹਾਂ ਦੇ ਕਿਰਦਾਰ ਜਿਹੜੇ ਲੋਕਾਂ ਦੇ ਵਾਸਤੇ ਨਾ ਇੱਕ ਮੈਸੇਜ ਬਣ ਜਾਂਦੇ, ਸਬਕ ਬਣ ਜਾਂਦੇ, ਤਾਂ ਹੀ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਤੱਕ ਯਾਦ ਕਰਦੇ ਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ ਤੁਸੀਂ ਮੈਂ ਤੁਹਾਨੂੰ ਕਨੈਕਟ ਕੀਤਾ ਹੋਇਆ ਜੀ, ਤੁਹਾਡਾ ਫੋਨ ਆਇਆ
8: ਸੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
8: ਓਕੇ, ਕੀ ਹਾਲ ਚਾਲ ਭਾਜੀ, ਠੀਕ ਹੋ ਤੁਸੀਂ?
0: ਵਧੀਆ ਜੀ, ਬਿਲਕੁਲ ਠੀਕ ਠਾਕ।
8: ਭਾਜੀ ਮੈਂ ਹੁਣੇ ਅਨਾਉਂਸਮੈਂਟ ਸੁਣੀ ਸੀਗੀ ਥੋੜੀ ਦੇਰ ਪਹਿਲਾਂ ਪੰਜਾਬ ਪਵੀਲੀਅਨ ਦੀ,
0: ਜੀ ਜੀ,
8: ਤੇ ਥੋੜਾ ਕੁ ਮੈਨੂੰ ਤੁਸੀਂ ਦੱਸ ਦੋਗੇ? ਮੈਂ ਨੰਬਰ ਰਹਿ ਗਿਆ ਸੀਗਾ
0: ਉਹਨਾਂ ਦਾ, ਨੰਬਰ ਨੋਟ ਕਰੋ ਜੀ, ਨੰਬਰ ਤੁਸੀਂ ਨੋਟ ਕਰੋ, 416-894-4950 ਨੰਬਰ ਉਹਨਾਂ ਦਾ, 12 ਸਾਲ ਤੋਂ ਛੋਟੇ ਬੱਚੇ ਤੱਕ ਫ੍ਰੀ ਹੈ, ਤੇ 12 ਸਾਲ ਤੋਂ ਜੇ ਕੋਈ ਵੱਡਾ ਹੋਏਗਾ ਤੇ $10 ਦਾ ਉਹਨਾਂ ਨੇ ਇੱਕ ਪਾਸਪੋਰਟ ਇੱਕ ਟਿਕਟ ਜਿਹੜੀ ਹੈਗੀ ਆ। ਤੁਸੀਂ 22 ਦੇ 22 ਜਿਹੜੇ ਪਵੀਲੀਅਨ ਜਿਹੜੇ ਲੱਗ ਰਹੇ ਨਾ ਵੱਖਰੇ ਵੱਖਰੇ ਕੰਟਰੀਜ਼ ਦੇ ਬ੍ਰੈਂਪਟਨ ਦੇ ਵਿੱਚ, ਤੁਸੀਂ ਉਹਨਾਂ ਵਿੱਚੋਂ ਕੋਈ ਵੀ ਦੇਖ ਸਕਦੇ ਹੋ, 3 ਦਿਨ ਵਾਸਤੇ ਉਹ ₹10 ਦੀ ਟਿਕਟ ਤੁਹਾਡੀ ਵੈਲਿਡ ਹੋਏਗੀ।
8: ਅੱਛਾ
0: ਜੀ,
8: ਓਕੇ ਓਕੇ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ,
8: ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ, ਖਲੀਲ ਜੀ, ਕੀ ਹਾਲ ਚਾਲ ਹੈ
9: ਜੀ? ਸਤਿ ਸ਼੍ਰੀ ਅਕਾਲ, ਮੈਂ ਠੀਕ ਹੂੰ, ਆਪ ਕੈਸੇ ਦਰਸ਼ਨ?
0: ਬਹੁਤ ਵਧੀਆ, ਬਿਲਕੁਲ ਠੀਕ ਠਾਕ।
9: ਮੈਂ ਇਹ ਕਹਿ ਰਹਾ ਹੂੰ ਕਿ ਮਾਫੀ ਤੋ ਠੀਕ ਹੈ, ਉਨਕੋ ਦੀ ਜਾਤੀ ਹੈ ਜੋ ਯੇ ਅਹਿਸਾਸ ਰੱਖਤੇ ਕਿ ਫਿਰ ਕਭੀ ਐਸਾ ਕਾਮ।
0: ਹਾਂ ਨਹੀਂ, ਦੇਖੋ ਮੈਂ ਯੇ ਨਹੀਂ ਕਹਿ ਰਹਾ ਕਿ ਆਦਮੀ ਕੋਈ ਕ੍ਰਾਈਮ ਕਰਕੇ ਆ ਜਾਏ ਤੇ ਆਪ ਉਸਕੋ ਬੋਲ ਦੋ ਕਿ ਤੁਮੇ ਮਾਫ ਕੀਆ, ਐਸਾ ਨਹੀਂ ਹੈ।
9: ਨਹੀਂ ਨਹੀਂ ਨਹੀਂ ਨਹੀਂ, ਵੈਸਾ ਨਹੀਂ। ਦੇਖੀਏ, ਕੁਛ ਜੁਰਮੋ ਕੀ ਸਜ਼ਾ ਮਾਫੀ ਨਹੀਂ ਹੋਤੀ, ਨਾ ਦੀਨ ਮੇ ਨਾ ਦੁਨੀਆ ਮੇ।
0: ਜੀ ਜੀ ਜੀ ਜੀ ਜੀ,
9: ਠੀਕ ਹੈ ਨਾ? ਆਪ ਕਿਸੀ ਕਾ ਕਤਲ ਕਰੇਂਗੇ ਬੋਲੇਂਗੇ ਮਾਫ ਕਰ ਦੋ, ਕਿਸੀ ਕਾ ਜ਼ਿਨਾ ਰੇਪ ਕਰੇਂਗੇ ਬੋਲੇਂਗੇ ਮਾਫ ਕਰ ਦੋ, ਯੇ ਸਭ ਵੱਡੇ ਜੁਰਮ ਹੈ, ਨਾ ਦੀਨ ਮੇ ਇਸਕੀ ਮਾਫੀ ਹੈ, ਯਾਨੀ ਕਿ ਕਿਸੀ ਸੰਸਕਾਰ ਮੇ ਕੋਈ ਐਸੇ ਮਾਨਨੇ ਵਾਲੇ ਦੁਨੀਆ ਮੇ ਮਜ਼ਹਬੀ ਲੋਕ ਨਹੀਂ ਹੈ ਕਿ ਬੁਰਾਈ ਕੋ ਜੋ ਹੈ ਬੋਲਤੇ ਯੇ ਚਲਨੇ ਦੋ, ਨਹੀਂ ਹੋਤਾ ਐਸਾ।
0: ਖਲੀਲ ਸਾਹਿਬ, ਏਕ ਗਲਤੀ ਹੋਤੀ ਹੈ ਜੋ ਜਾਨ ਬੁਝ ਕਰ ਕਰਤੇ ਹੋ, ਇੱਕ ਗਲਤੀ ਹੋਤੀ ਹੈ ਜੋ ਅਣਜਾਣੇ ਮੇ ਹੋ ਜਾਤੀ ਹੈ।
9: ਜੀ ਜੀ ਜੀ ਜੀ, ਬਿਲਕੁਲ ਬਿਲਕੁਲ। ਲੇਕਿਨ ਯਾ ਸਵਾਲ ਯੇ ਹੋਤਾ ਹੈ ਕਿ ਪਸ਼ੇਮਾਨੀ ਇੱਕ ਲਫ਼ਜ਼ ਹੋਤਾ ਉਰਦੂ ਮੇ, ਪੰਜਾਬੀ ਮੇ ਵੀ ਸ਼ਾਇਦ ਸੁਨੇ ਆਪ ਯੇ,
0: ਜੀ ਜੀ ਜੀ,
9: ਪੰਜਾਬੀ ਮੇ ਵੀ ਬੋਲਤੇ ਗਾਲੇ ਪਸ਼ੇਮਾਨੀ ਇਹਨੇ ਪਛਤਾਵਾ,
0: ਜੀ ਜੀ,
9: ਅਰੇ ਯਾਰ ਮੈਂ ਕਿਉਂ, ਇਹ ਬਾਜ਼ ਲੋਗੋਂ ਕੋ ਤੋ ਪਸ਼ੇਮਾਨੀ ਵੀ ਨਹੀਂ ਹੋਤੀ ਨਾ। ਜੈਸਾ ਇੱਕ ਬੜੇ ਬੇਹਤਰੀਨ ਕਵੀ ਨੇ ਕਹਾ ਥਾ, ਜਜੀ ਸਿੰਘ ਸਾਹਿਬ ਵੀ ਥੇ ਉਸ ਸ਼ੋਅ ਮੇ, ਹੈਦਰਾਬਾਦ ਆਏ ਥੇ, ਆਪਣੇ ਮਸ਼ਹੂਰ ਸਿੰਗਰ,
0: ਜੀ
9: ਆਈ ਲਵ ਹਿਮ, ਬਹੁਤ ਗ੍ਰੇਟ ਸ਼ਖਸੀਅਤ ਥੀ। तो उन्होंने कहा था कि मैं अना का देवता
0: जी
9: क्या सर झुकाने आऊंगा। जरा सोचिए, मैं अना का देवता क्या सर झुकाने आऊंगा। तुमने ये क्यों सोचा कि मैं तुमको मनाने आऊंगा? है मर्ज ये कौन सा जिसका नहीं होता इलाज? हाँ ये कहिए कि दर्द दिल को चारागर समझाने।
0: क्या बात क्या बात,
9: यानी मेरी तकलीफ को तुसी समझने के लिए मेरे साथ आओ। जैसे इंग्लिश में लफ्ज है ना एम्पैथी, एक होता सिंपैथी, सिंपैथी नहीं एम्पैथी चाहता हूँ। यानी एम्पैथी यानी मेरे जूतों में आप अपने पाँव रखिए, पुट योर शूज इन माय शूज, पुट योर लेग, पुट योर फीट, तो फिर आपको पता चलेगा यार ये वाकई बंदा बड़ा तकलीफ में था, तो मैं कब बोल रहा हूँ कि चंगा था। तो पॉइंट ये है, यहाँ समझने की बात इतनी है कि लोग, मैं देखा इन बातों को विश्वास इसलिए चले जा रहा, जैसे आप बोले दुकान पहले लॉक नहीं था, दरवाजे नहीं थे, बिल्कुल सही बात है। सऊदी अरब में आज भी बता रहा हूँ, अजान होते ही सोने की दुकान हो या चांदी की हो, वो सीधा छोड़ के भाग जाते खुल्ला।
0: बिल्कुल बिल्कुल।
9: तो कई लोग ये बोले क्या बात है खई साहब, ये लोग डरते नहीं, क्या बात है चोरी हो जाएंगी। मैं बोला ऐसी बात नहीं है, फिर दुनिया में इंसान दो ही चीजों से रुकता क्राइम करने में, एक चीज का नाम है मोहब्बत, दूसरी चीज का नाम है खौफ, डर।
0: नहीं यार,
9: यहाँ चोरी करे तो सीधा हाथ काट देते आपका।
0: बिल्कुल बिल्कुल बिल्कुल सही।
9: तो हाथ काटने के डर से होता, क्योंकि कुरान में अल्लाह बोला ना चोरी करा हाथ काट दो, बोला क्यों? बोला तुम्हारी चीज है वो, नहीं तो वहां पड़ी रहती, नहीं उठाता कोई मारे डर के, नहीं नहीं यार उते हाथ काट देते। तो भाई वैसा खौफ रहना, तो तब जाके संसार में शांति सुकून ऐसा आता है। उधर फट दिए, इधर फट, अभी देखिए कितनी खतरनाक न्यूज आई कि 7.8 मैग्नीट्यूड जलजला आया है अपने वेनेजुएला, वेनेजुएला में बिल्डिंग गिर गए, 21 माला बिल्डिंग 5 सेकंड में गिर गई। क्या बातें करते ट्रंप साहब, जाके उसको फडोरो को ला लिए, उमडोरो को ला लिए, भाई क्या बात कर रहे हैं, तुमसे नाराज है ऊपर वाला, वरना तुम जहाँ जाते तुमसे जलजले क्यों आ रहे हैं तुम्हारे ऊपर, सोचिए।
0: बिल्कुल बिल्कुल बेटा, फिर तो बहुत।
9: कल देखिए कल का अखबार आप न्यूज देखिए, अब दहलकाने वाली है, कई 100 लोग खत्म हो गए, पता भी नहीं चलेगा इनको।
0: जी जी,
9: तो ये ऊपर वाला बोला कि आज भी मेरे हाथ में जलजले भोचाल है, तुम लाख तरक्की कर लो, तुम तूफान का मालूम कर लो, तो मालूम कर सकते कोई साइंटिफिक कोई ऐसा आला कोई मशीन बनाया कि बताता जलजला भोचाल कब आएगा? नहीं जी ये तो नहीं, ये मेरे हाथ में बोला ऊपर वाला, जब चाहो 2 सेकंड में तुम्हारे को मार दूंगा बोला। तो ये बातें हैं, समझो प्यार मोहब्बत, चंद साल की जिंदगी है, अच्छे अच्छे काम करो, चंगे करो, लोग याद करना, अरे यार क्या बंदा था यार, चले गया यार, चले गई यार, क्या खूबसूरत थे, क्या दुआएं देते थे, ऐसी बात करना।
0: शुक्रिया,
9: तकलीफ दे, बस शुक्रिया आपका भी देना,
0: बहुत मेहरबानी, थैंक यू वेरी मच, थैंक यू
9: आपकी भी।
0: सो दोस्तों तुसी भी जुड़े हो, 647-367-5353 साडे स्टूडियो दा नंबर है। ते एक मैं थोड़ा जिहा हुण मैसेज दे रही है साडे स्पोंसर दा तुहानू, उस तों बाद गल्लबात नूं आपां अगे तोरदे हां। ते गीत भी मैं कढ के रख्या होया ढींसा साहिब दी फरमाइश दा, ते इह मैसेज तुहानू मैं दे लां। साडे प्राउड स्पोंसर ब्रम्पटन कैश एंड कैरी पूरे कैनेडा विच 9 वक्खरियां वक्खरियां लोकेशनस दे उपर अपनियां सेवावां दे रहे ने। तुसी लैनी होए घर दी कोई ग्रोसरी, तुसी लैनी होए कोई रेस्टोरेंट दी ग्रोसरी, तुसी कोई बर्तन लेना होए घर दा, या बर्तन कोई लेना होए रेस्टोरेंट वास्ते, घर दे विच वरत्या जाण वाला होर कोई भी समान तुसी लेना होए घर दे विच, कोई पंजाबी थीम उसारन दे लई, कोई पंजाबी सभ्याचार दे नाल रिलेटड कोई समान तुसी लेना होए, गुरु साहबान की कोई फोटोग्राफ तुहानू चाहीदी होए, हिंदू धर्म नाल संबंधित किसी देवी देवते की कोई फोटोग्राफ तुहानू चाहीदी होए, कोई पूजा समगरी चाहीदी होए, गर्मियां दे विच मिट्टी दे बर्तन अक्सर घरां दे विच लोग इस्तेमाल करदे ने, तुहानू कोई बर्तन चाहीदा होए, घड़े बड़े बड़े खूबसूरत बने हुए ने, टूटियां लगियां होईयां, कोई छोटी मोटी फर्स्ट एड दे तौर ते असीं घर च दवाई रखदे हां, क्योंकि इत्थे कैनेडा दे विच दवाइयां दा थोड़ा जिहा सिलसिला टफ है साडे लई, सो छोटी मोटी कोई दवाई लैनी होवे तुसी आराम दे नाल इत्थों तुहानू मिल सकदी है। फोन करके किसी किस्म की कोई इनफॉरमेशन जानकारी लैनी होए 905-230-4800 905-230-4800। हां जी सत श्री अकाल जी, जी आयां नूं जी, आउने रहो तुसी। हैलो सत श्री अकाल जी, सत श्री अकाल 4839
7: जी, हाय गुड इवनिंग,
0: वेरी गुड इवनिंग जी, वेरी गुड इवनिंग, बहुत बढ़िया जी, बहुत बढ़िया, तुसी सुनाओ ठीक ठाक
7: जी। थैंक यू वेरी मच, सत श्री अकाल, तुहाडा प्रोग्राम अक्सर सुनना वा
0: जी,
7: लेकिन जिहड़ा टॉपिक अज तुसी शुरू कीता ना
0: जी,
10: ਬਿਲਕੁਲ
11: ਬਿਲਕੁਲ
10: ਬਹੁਤ ਅੱਛਾ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਵੈਰੀ ਨਾਈਸ ਤੇ ਖੁਸ਼ ਰਹੋ ਆਬਾਦ ਰਹੋ
11: ਥੈਂਕ ਯੂ ਸੋ ਮੈਂ ਨਾ ਗੱਲ ਕਰ ਰਿਹਾ ਸੀ ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ ਉਹ ਕਹਿੰਦਾ ਹੈ ਕਿ ਜਦੋਂ ਕੁਝ ਉਲਝਦਾ ਹੋਵੇ ਨਾ ਮਸਲਾ ਸੁਲਝਦਾ ਹੋਵੇ ਜਦੋਂ ਕੁਝ ਉਲਝਦਾ ਹੋਵੇ ਨਾ ਮਸਲਾ ਸੁਲਝਦਾ ਹੋਵੇ ਜਦ ਸਭ ਦੇਖਦੇ ਹੁੰਦੇ ਕਿ ਪਹਿਲਾਂ ਕੌਣ ਝੁਕਦਾ ਹੈ ਝਿਜਕ ਜਦ ਰੋਕਦੀ ਹੁੰਦੀ ਸਭ ਨੂੰ ਪਹਿਲ ਕਦਮੀ ਤੋਂ ਮੇਰਾ ਕੁਝ ਵੀ ਨਹੀਂ ਘਟਦਾ ਮੈਂ ਮਾਫ਼ੀ ਮੰਗ ਲੈਂਦਾ ਹਾਂ ਕਿਉਂਕਿ ਮਾਫ਼ੀ ਮੰਗਿਆਂ ਇੱਕ ਆਮ ਬੰਦਾ ਖਾਸ ਹੋ ਜਾਂਦਾ ਹੈ ਮਾਫ਼ੀ ਮੰਗਿਆਂ ਇੱਕ ਆਮ ਬੰਦਾ ਖਾਸ ਹੋ ਜਾਂਦਾ ਹੈ ਮਾਫ਼ੀ ਮੰਗਿਆਂ ਧਰਤੀ ਜਿਹਾ ਧਰਵਾਸ ਹੋ ਜਾਂਦਾ ਹੈ ਮਾਫ਼ੀ ਨਫ਼ਰਤਾਂ ਦੇ ਬੀਜ ਸਾਰੇ ਸਾੜ ਸੁੱਟਦੀ ਹੈ ਇਹ 40 ਮੁਕਤਿਆਂ ਵਾਲਾ ਬੇਦਾਵਾ ਪਾੜ ਸੁੱਟਦੀ ਹੈ ਬੜਾ ਧਿਆਨ ਨਾਲ ਸੁਣੋ ਮਾਫ਼ੀ ਨਫ਼ਰਤਾਂ ਦੇ ਬੀਜ ਸਾਰੇ ਸਾੜ ਸੁੱਟਦੀ ਹੈ ਇਹ 40 ਮੁਕਤਿਆਂ ਵਾਲਾ ਬੇਦਾਵਾ ਪਾੜ ਸੁੱਟਦੀ ਹੈ ਮੈਂ ਆਪਣੇ ਮਨ ਦਾ ਬੋਝ ਕੁਝ ਹੌਲਾ ਕਰਨ ਦੀ ਖਾਤਰ ਮਾਫ਼ੀ ਮੰਗ ਲੈਂਦਾ ਹਾਂ ਤੁਸੀਂ ਮੰਗੋ ਜਾਂ ਨਾ ਮੰਗੋ ਮੈਂ ਮਾਫ਼ੀ ਮੰਗ ਲੈਂਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ 1809
10: ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਗੁਲਦਸਤਾ ਬਹੁਤ ਵਧੀਆ
11: ਜੀ
10: ਮੈਂ ਉਹ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨੇ ਬੜੇ ਚੱਜਿਆਂ ਨਾਲ ਗੁਰਬਾਣੀ ਦੇ ਪ੍ਰਮਾਣ ਦੇ ਕੇ ਬਹੁਤ ਵਧੀਆ ਬੋਲਿਆ ਸਾਡੀਆਂ ਭੈਣਾਂ ਵੀ ਆਇਆ ਕਰਨ ਇੱਕ ਪਰਿਵਾਰ ਦਾ ਮੈਂਬਰ ਪ੍ਰੋਗਰਾਮ ਹੈ
11: ਜੀ ਜੀ ਤੇ
10: ਸਾਰੇ ਹੀ ਗੁਲਦਸਤੇ ਦੇ ਵਿੱਚ ਇਕੱਠੇ ਹੋ ਗਏ ਨੇ ਹਰ ਕਿਸ ਧਰਮ ਦੇ ਹਰ ਬੰਦੇ ਨੇ ਫੋਨ ਕੀਤਾ
11: ਬਿਲਕੁਲ ਬਹੁਤ ਵਧੀਆ ਪ੍ਰੋਗਰਾਮ ਹੈ ਲੱਗਦਾ ਜੀ ਮੈਨੂੰ ਅੱਛਾ ਹੀ ਏਦਾਂ ਲੱਗਦਾ ਜਦੋਂ ਲੋਕ ਨਾਲ ਜੁੜਨ ਨਾਲ ਦੋਸਤ ਮਿੱਤਰ ਤੇ ਉਹ ਗੱਲਾਂ ਦੇ ਵਿੱਚੋਂ ਹੋਰ ਅੱਛੀਆਂ ਅੱਛੀਆਂ ਗੱਲਾਂ ਕੁਝ ਮੈਨੂੰ ਵੀ ਨਹੀਂ ਪਤਾ ਹੁੰਦਾ ਤੇ ਮੈਨੂੰ ਵੀ ਪਤਾ ਲੱਗਦਾ ਦੋਸਤਾਂ ਮਿੱਤਰਾਂ ਤੋਂ ਉਹਨਾਂ ਗੱਲਾਂ ਦਾ
10: ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਨੂੰ ਸ਼ੇਰ ਭੈਣਾਂ ਉਹ ਇਸ ਤਰ੍ਹਾਂ ਹੌਸਲਾ ਕੱਢ ਕੇ ਜਰੂਰ ਆਉਣਾ ਚਾਹੀਦਾ ਫੋਨ ਤੇ ਇੱਕ ਪਰਿਵਾਰ ਦਾ ਮੈਂਬਰ ਆ ਸਾਡੀਆਂ ਭੈਣਾਂ ਨੇ ਸਾਡੀਆਂ ਸਾਰੀਆਂ ਦਰਸ਼ਨ ਆਇਆ ਕਰਨ ਲਈ ਥੈਂਕ ਯੂ
11: ਚਲ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਸੋ ਦੋਸਤੋ ਬਹੁਤ ਵਧੀਆ ਲੱਗਦਾ ਸਾਡੇ ਦੋਸਤ ਮਿੱਤਰ ਸਾਡੇ ਚੈਨਲ ਨੂੰ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਪਿਆਰ ਕਰਦੇ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਤੇ ਮੈਨੂੰ ਉਹਨਾਂ ਮੇਰਾ ਹੌਸਲਾ ਬਹੁਤ ਵੱਧਦਾ ਤੇ ਮੈਂ ਗਾਣਾ ਲਾਉਣਾ ਵੀ ਵੇਖੋ ਭੁੱਲ ਗਿਆ ਅੱਜ ਤੇ ਇੱਕ ਸਾਡੇ ਹੋਰ ਕਾਲਰ ਆ ਗਏ ਨੇ ਸਤਿ ਸ੍ਰੀ ਅਕਾਲ ਜੀ 2825
12: ਹੈਲੋ ਡਾਕਟਰ ਸਾਹਿਬ
11: ਸਤਿ ਸ੍ਰੀ ਅਕਾਲ ਜੀ
12: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿੱਦਾਂ
11: ਵਧੀਆ ਜੀ ਵਧੀਆ ਬਿਲਕੁਲ ਠੀਕ ਹੈ
12: ਹਾਂਜੀ ਵਧੀਆ ਚਾਹੀਦਾ ਅੱਛਾ ਮੈਂ ਦੁਬਾਰਾ ਆਇਆ ਦਵਿੰਦਰ ਸਿੰਘ ਸੰਧੂ ਬੋਲਦਾ ਸੀਗਾ
11: ਜੀ ਜੀ ਜੀ ਜੀ
12: ਅੱਜ ਮੈਂ ਤੁਹਾਨੂੰ ਵਧਾਈਆਂ ਦੇਣੀਆਂ ਸੀ ਕਿ ਦੇਖੋ ਆਪਣੇ ਗੁਲਦਸਤਾ ਸਾਰੇ ਗੱਲ ਕਹਿ ਕਿੰਨਾ ਵਧੀਆ ਹੋ ਰਿਹਾ ਫੁੱਲਾਂ ਦਾ ਗੁਲਦਸਤਾ
11: ਬਿਲਕੁਲ ਬਿਲਕੁਲ ਬਿਲਕੁਲ ਕੋਸ਼ਿਸ਼ ਕਰੀਦੀ ਆਪਾਂ ਗੁਲਦਸਤੇ ਨੂੰ ਵਧੀਆ ਸਜਾਈਏ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹੀਏ ਦੋਸਤਾਂ ਮਿੱਤਰਾਂ ਨਾਲ ਹਰ ਤਰ੍ਹਾਂ ਦੀਆਂ ਆਪਣੇ ਪਿੰਡਾਂ ਦੀਆਂ ਗੱਲਾਂ ਬਾਤਾਂ ਵੀ ਕਰਦੇ ਆ ਬਹੁਤ ਚੀਜ਼ਾਂ ਦੇਖੋ ਕਈ ਸਮੱਸਿਆਵਾਂ ਐਸੀਆਂ ਹੁੰਦੀਆਂ ਜਿਹੜੀਆਂ ਬਾਹਰ ਸਾਨੂੰ ਵਾਪਰਦੀਆਂ ਜਾਂ ਹੁੰਦੀਆਂ ਨਜ਼ਰ ਆਉਂਦੀਆਂ ਕਈ ਸਮੱਸਿਆਵਾਂ ਕਈ ਉਲਝਣਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਡੇ ਮਨ ਦੇ ਅੰਦਰ ਵਾਪਰਦੀਆਂ ਆਹ ਜਿਹੜੀ ਸਮੱਸਿਆ ਹੈਗੀ ਨਾ ਕਿਸੇ ਨੂੰ ਮਾਫ ਕਰਨਾ ਜਾਂ ਕਿਸੇ ਨੂੰ ਮਾਫ਼ੀ ਮੰਗ ਲੈਣੀ ਕਿਸੇ ਤੋਂ ਇਹ ਅੰਦਰ ਦੀ ਸੋਚ ਹੈ ਸਾਡੇ ਇਨਸਾਨ ਦੀ ਕਿ ਇਨਸਾਨ ਅੱਛਾ ਕਿਹੜਾ ਤੇ ਇਨਸਾਨ ਬੁਰਾ ਕਿਹੜਾ ਜਿਹੜਾ ਅੱਛਾ ਇਨਸਾਨ ਹੈ ਨਾ ਉਹ ਬਿਲਕੁਲ ਇਸ ਨੂੰ ਲਾਈਕ ਕਰੇਗਾ ਯਾਰ ਮੈਂ ਨਾ ਜੇ ਥੋੜੀ ਜਿਹੀ ਨਿਮਰਤਾ ਦਿਖਾ ਦੂੰਗਾ ਨਾ ਤੇ ਮੇਰਾ ਇਹਦੇ ਚ ਘਸਦਾ ਕੀ ਹੈ ਲੇਕਿਨ ਮੇਰਾ ਫਾਇਦਾ ਕਿੰਨਾ ਹੋ ਜਾਣਾ ਤੇ ਜੇ ਉਹੀ ਮੈਂ ਰਿਐਕਟ ਕਰੂੰਗਾ ਅੱਗੋਂ ਤੇ ਉਹਦਾ ਨੁਕਸਾਨ ਕਿੱਡਾ ਹੋ ਸਕਦਾ ਹੈ ਚਲੋ ਸ਼ੁਕਰੀਆ ਜੀ ਹਾਂਜੀ ਬੋਲੋ
12: ਹਾਂਜੀ ਡਾਕਟਰ ਸਾਹਿਬ ਤੁਸੀਂ ਦੱਸੋਗੇ ਓਦਾਂ ਮੈਂ ਚਲੋ ਜਿੰਨਾ ਕੁ ਮੈਂ ਵੀ ਇੱਥੇ ਦੱਸਿਆ ਵੀ ਪਿਛਲੇ 30 ਸਾਲ ਤੋਂ ਇੱਥੇ ਰਹਿਣਾ ਓਦਾਂ ਵੀ ਤੁਸੀਂ ਦੱਸੋਗੇ ਵੀ ਓਦਾਂ ਸ਼ਾਇਦ ਮੈਂ ਚਲੋ ਬਾਹਲਾ ਨੀ ਤੁਹਾਨੂੰ ਪਤਾ ਤੁਸੀਂ ਮੈਨੂੰ ਲੱਗਦਾ ਬਾਹਲਾ ਇੱਥੇ ਬਾਹਲਾ ਟਾਈਮ ਨੀ ਹੋਇਆ 4-5 ਸਾਲ ਤੋਂ ਹੋਗੇ
11: ਮੈਨੂੰ ਥੋੜਾ 7-8 ਸਾਲ ਹੀ ਹੋਏ ਜੀ ਇਹਨੂੰ
12: ਹਾਂਜੀ ਹਾਂਜੀ ਹਾਂਜੀ ਤੁਸੀਂ ਦੱਸਿਆ ਜੀ ਵੀ ਛੋਟੀ ਬੇਟੀ ਆ ਆਪਣੇ ਤੁਹਾਡੀ
11: ਹਾਂਜੀ ਜੀ ਜੀ ਜੀ
12: ਆਪਣੇ ਪੋਤੀ ਆ ਵੀ ਆਪਣੀ ਟੀਵੀ ਦੇਖ ਕੇ ਰੋਟੀ ਖਾਂਦੀ
11: ਹਾਂ ਬਿਲਕੁਲ ਬਿਲਕੁਲ ਬਿਲਕੁਲ
12: ਹਾਂਜੀ ਹਾਂਜੀ ਤੁਸੀਂ ਦੱਸੋਗੇ ਵੀ ਅੱਗੇ ਨਾਲੋਂ ਪਿਛਲੇ 10-15 ਸਾਲ ਤੋਂ ਪਹਿਲਾਂ ਕਹਿ ਲਈਏ ਵੀ ਉਹ ਤੋਂ ਬਿਨਾਂ ਆਪਣੇ ਉਸ ਨਾਲੋਂ ਵੀ ਆਪਣੇ ਬੰਦਿਆਂ ਦੀ
11: ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ 4106 ਸਤਿ ਸ੍ਰੀ ਅਕਾਲ
13: ਗੋਲਡੀ ਤੋਂ ਬੋਲ ਰਹੇ
11: ਹਾਂ ਹਾਂਜੀ ਹਾਂਜੀ ਗੋਲਡੀ ਜੀ ਕੀ ਹਾਲ ਹੈ ਤੁਸੀਂ ਅੱਜ ਤੁਹਾਡੀ ਗਹਿਰਾ ਹਾਜ਼ਰੀ ਲੱਗੀ ਇੰਨੇ ਦਿਨ ਕਾਫੀ ਦਿਨਾਂ ਬਾਅਦ ਤੁਸੀਂ ਹੋਏ ਹੋ ਸ਼ਾਮਿਲ ਸਾਡੇ ਚ ਗੁਨਾਹ ਕੀਤਾ ਹੋਵੇ ਨਾ ਦੇਖੋ ਕੋਈ ਮਾਫ਼ੀ ਉਹ ਮੰਗਿਆ ਜਾਵੇ ਨਹੀਂ ਦੇਖੋ ਨਾ ਮੈਂ ਹੁਣ ਜੇ ਆਪਾਂ ਕੋਈ
13: ਹੋਰ ਇੰਨੀਆਂ ਲੰਬੀਆਂ ਗੱਲਾਂ
11: ਕਾਊਂਟਰ ਆਵਾਜ਼ ਬਹੁਤ ਆ ਰਹੀ ਹੈ ਮੇਰੀ ਆਵਾਜ਼ ਹੀ ਅੱਗੋਂ ਸੁਣੀ ਜਾ ਰਹੀ ਹੈ
13: ਦੇਖੋ
11: ਇੱਥੇ ਸਾਡੇ ਜਿਸ ਕੰਟਰੀ ਚ ਆਪਾਂ ਰਹਿੰਦੇ ਹਾਂ ਨਾ ਇੱਥੇ ਦੇਖੋ ਸੋਰੀ ਤੇ ਥੈਂਕ ਯੂ ਦੋ ਐਸੇ ਲਫ਼ਜ਼ ਹੈ ਇਹਨਾਂ ਲੋਕਾਂ ਦੀਆਂ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਨਾ ਇਹਨਾਂ ਚੋਂ ਇੱਕ ਲਫ਼ਜ਼ ਕਹਿਣ ਦੇ ਨਾਲ ਹੀ ਸੋਲਵ ਹੋ ਜਾਂਦੀਆਂ ਅਸੀਂ ਦੇਖੋ 13,000 ਆਪਣੇ ਪਿੰਡ ਹੈਗਾ ਪੰਜਾਬ ਦਾ 13,000 ਪਿੰਡ ਦੇ ਵਿੱਚੋਂ ਜੇ ਆਪਾਂ ਘੱਟ ਤੋਂ ਘੱਟ ਵੀ ਲਾਈਏ ਨਾ ਕਿ 2,500 ਜਗ੍ਹਾ ਦੇ ਉੱਪਰ ਰੋਜ਼ ਅਖੰਡ ਪਾਠ ਸਾਹਿਬ ਹੁੰਦਾ ਹੋਏਗਾ ਕਿਤੇ ਨਾ ਕਿਤੇ ਗੁਰਦੁਆਰੇ ਚ ਜਾਂ ਕਿਸੇ ਦੇ ਘਰ ਦੇ ਵਿੱਚ ਲੇਕਿਨ ਅਸੀਂ ਉਹਦੇ ਵਿੱਚੋਂ ਸਿੱਖਿਆ ਇੰਨੀ ਲਾਈਨ ਨੂੰ ਸਿੱਖੀ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਕ ਕਿ ਸਾਰੀਆਂ ਚੰਗਿਆਈਆਂ ਦਾ ਜਿਹੜਾ ਨਿਚੋੜ ਹੈ ਉਹ ਮਿੱਠਤ ਮਿਠਾਸ ਹੈਗੀ ਹੈ ਨਿਮਰਤਾ ਜੀ ਅਸੀਂ ਧਾਰਨ ਕਰ ਲਵਾਂਗੇ ਨਾ ਸਾਡੀਆਂ ਸਾਰੀਆਂ ਪ੍ਰੋਬਲਮਾਂ ਛੋਟੀਆਂ ਮੋਟੀਆਂ ਜਿਹੜੀਆਂ ਨੇ ਉਹਨਾਂ ਦਾ ਸੋਲੂਸ਼ਨ ਸਾਨੂੰ ਲੱਭ ਜਾਣਾ
13: ਯੁੱਧਾਂ ਹੋਈਆਂ ਨੇ ਲੜਾਈਆਂ ਹੋਈਆਂ ਨੇ ਹਨਾ ਭਾਵੇਂ ਘਰੇਲੂ ਵਾਲੋ ਭਾਵੇਂ
11: ਜੀ ਜੀ
13: ਵੱਡੇ ਲੈਵਲ ਤੇ ਉਹਨਾਂ ਦਾ ਐਂਡ ਚ ਆ ਕੇ ਜਿਹੜਾ ਮਤਲਬ ਫੈਸਲਾ ਉਹ ਸਮਝੌਤਾ ਹੀ ਹੋਇਆ
11: ਸਮਝੌਤਾ
13: ਮਾਫ਼ੀਨਾਮਾ ਹੀ ਹੋਇਆ
11: ਬਿਲਕੁਲ
13: ਹੋਈ ਹੈ ਹਨਾ ਪਰ ਅੜੀ ਦੇ ਵਿੱਚ ਜੇ ਕੋਈ ਨਹੀਂ ਜਿਹਨੇ ਮਾਫ਼ੀ ਮੰਗੀ ਸਮਝੌਤਾ ਹੋਇਆ ਤਾਂ ਉਹ ਮੌਤ ਮਰਨ ਲੱਗਿਆ ਤਾਂ ਉਹਨੇ ਰੱਬ ਤੋਂ ਮਾਫ਼ੀ ਮੰਗੀ ਹੈ ਫਿਰ
11: ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ
13: ਮਾਫ਼ੀ ਤਾਂ ਮੰਗਣੀ ਪਈ ਹੈ ਨਾ ਔਰੰਗਜ਼ੇਬ ਨੂੰ ਵੀ
11: ਜਦੋਂ ਜ਼ਫ਼ਰਨਾਮਾ ਉਹਨਾਂ ਨੇ ਲਿਖਿਆ ਨਾ ਉਸ ਜ਼ਫ਼ਰਨਾਮਾ ਨੂੰ ਪੜ੍ਹ ਕੇ ਜਿੰਨਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਇਆ ਨਾ ਉਹ ਆਪਣੇ ਅੱਲਾਹ ਤਾਲਾ ਤੋਂ ਮਾਫ਼ੀ ਮੰਗਦਾ ਰਿਹਾ ਕਿ ਮੇਰੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ
13: ਉਹੀ ਹੈ ਨਾ ਕਿ ਮਾਫ਼ੀ ਤਾਂ ਸਾਨੂੰ ਮੰਗਣੀ ਪੈਣੀ ਹੈ ਜੇ ਤੁਸੀਂ ਇਨਸਾਨ ਤੋਂ ਮੰਗ ਲਵੋ ਠੀਕ ਹੈ ਨੀ ਐਂਡ ਚ ਤੁਹਾਨੂੰ ਫਿਰ ਰੱਬ ਤੋਂ ਮੰਗਣੀ ਪੈਣੀ ਹੈ
11: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ
13: ਹਾਲੇ ਤਾਂ ਐਂਡ ਚ ਇਹੀ ਹੈ ਪਰ ਅਸੀਂ ਅੜੀ ਨਾਲ ਕਈ ਵਾਰੀ ਨੁਕਸਾਨ ਬਹੁਤ ਹੋਏ ਨੇ ਪਰ ਫੈਸਲਾ ਜਿਹੜਾ ਹੈ ਉਹ ਐਂਡ ਚ ਜਿਹੜਾ ਉਹ ਮਾਫ਼ੀ ਨਾਲ ਹੀ ਹੁੰਦਾ ਹੈ ਬੇਟਾ
11: ਚਲੋ ਸ਼ੁਕਰੀਆ ਗੋਲਡੀ ਬਹੁਤ ਵਧੀਆ ਫੋਨ ਕਰਿਆ ਕਰੋ ਤੁਸੀਂ ਯਾਰ ਹੈ
13: ਠੀਕ ਹੈ ਜੀ
11: ਥੈਂਕ ਯੂ ਥੈਂਕ ਯੂ ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਤੁਸੀਂ ਗੱਲਬਾਤ ਕੋਈ ਵੀ ਕਰ ਸਕਦੇ ਹੋ ਮੇਰੀ ਤੁਹਾਡੇ ਨਾਲ ਹੋ ਸਕਦੀ ਹੈ ਸਾਡੇ ਅਗਲੇ ਜਿਹੜੇ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ ਤੁਸੀਂ ਵੁਫੇ ਇਹਨਾਂ ਦਾ ਇੱਕ ਵਾਰ ਜ਼ਰੂਰ ਟਰਾਈ ਕਰੋ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਲਾਈਵ ਕੇਟਰਿੰਗ ਕਰਵਾਉਣੀ ਹੈ ਤਾਂ ਉਹ ਇੱਕ ਵਾਰ ਜ਼ਰੂਰ ਇਹਨਾਂ ਦਾ ਟਰੱਕ ਹਾਇਰ ਕਰਕੇ ਤੁਸੀਂ ਕੋਈ ਫੰਕਸ਼ਨ ਤੁਹਾਡਾ ਘਰ ਦੇ ਵਿੱਚ ਹੈ ਮੈਨਿਊ ਜੋ ਡਿਸਾਈਡ ਕਰੋਗੇ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ ਤੁਹਾਡੇ ਘਰ ਦੇ ਗੇਟ ਦੇ ਉੱਪਰ ਟਿਫਨ ਲਗਵਾਉਣਾ ਤੁਸੀਂ 7 ਦਿਨ ਲਈ 6 ਦਿਨ ਲਈ 5 ਦਿਨ ਲਈ ਜੋ ਜੋ ਮੈਨਿਊ ਡਿਸਾਈਡ ਕਰੋਗੇ ਜੋ ਜੋ ਉਸਦੀ ਕੀਮਤ ਹੈ ਹਰ ਕਿਸਮ ਦੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ 905-450-3333 ਕੈਨੇਡੀ ਰੋਡ 114 ਨੰਬਰ ਔਰ ਮਿਸੀਸਾਗਾ 6430 ਐਰਨ ਮਿਲ ਪਾਰਕਵੇ 905-542-1333 ਸਟਰੀਟ ਫੂਡ ਗੋਲ ਗੱਪੇ ਟਿੱਕੀਆਂ ਸਮੋਸੇ ਭੱਲੇ ਡੋਸੇ ਗਰਮਾ ਗਰਮ ਜਲੇਬੀਆਂ ਦਾ ਆਨੰਦ ਮਾਣੋ ਕੋਈ ਫੰਕਸ਼ਨ ਤੁਸੀਂ ਔਰਗੇਨਾਈਜ਼ ਕਰਨਾ ਤੁਹਾਨੂੰ ਹਾਲ ਚਾਹੀਦਾ 100 ਤੋਂ 125 ਬੰਦਿਆਂ ਦਾ ਬਿਲਕੁਲ ਡੀਜੇ ਵਗੈਰਾ ਉੱਥੇ ਲੱਗਿਆ ਹੋਇਆ ਲਾਈਟ ਪੂਰੀ ਡੈਕੋਰੇਸ਼ਨ ਕੀਤੀ ਹੋਈ ਹੈ 100 ਤੋਂ 125 ਗੱਡੀਆਂ ਦੀ ਖੁੱਲ੍ਹੀ ਡੁੱਲੀ ਉੱਥੇ ਪਾਰਕਿੰਗ ਹੈ ਕਿਸੇ ਕਿਸਮ ਦਾ ਤੁਸੀਂ ਸੀਜ਼ਨਲ ਫੂਡ ਖਾਣਾ ਹੋਏ ਇਹਨਾਂ ਕੋਲ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਹੋਰ ਤਰ੍ਹਾਂ ਤਰ੍ਹਾਂ ਦੀਆਂ ਡਿਸ਼ਿਜ਼ ਅਵੇਲੇਬਲ ਹੁੰਦੀਆਂ ਨੇ ਫੋਨ ਕਰਕੇ ਪਤਾ ਕਰੋ 905-450-3333-905-450-3333 ਵਿਲੇਜ ਆਫ ਇੰਡੀਆ 647-367-5353 ਤੇ ਸਾਡੇ ਢੀਂਡਸਾ ਸਾਹਿਬ ਨੇ ਬੜੀ ਦੇਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ ਉਹਦੇ ਅਸੀਂ ਜ਼ਿਆਦਾ ਨਹੀਂ ਸੁਣਾ ਸਕਾਂਗੇ ਟਾਈਮ ਸਾਡਾ ਰਹਿ ਗਿਆ ਥੋੜ੍ਹਾ ਜਿਹਾ ਅਤੇ ਥੋੜ੍ਹਾ ਜਿਹਾ ਬੋਲ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਅਤੇ ਮੇਰੇ ਨਾਲ ਸਾਡੇ ਹੁਸਨੈਨ ਅਕਬਰ ਜੀ ਵੀ ਜੁਆਇਨ ਕਰ ਗਏ ਨੇ ਹੁਸਨੈਨ ਜੀ ਤੁਸੀਂ ਇੰਨਾ ਲੇਟ ਕਿਉਂ ਆਏ ਪਹਿਲਾਂ ਤਾਂ ਦੱਸੋ ਮੈਂ ਤੁਹਾਨੂੰ ਕਿਹਾ ਸੀ ਆ ਜਾਇਓ ਤੁਸੀਂ 10 ਵਜੇ ਤੁਸੀਂ ਪਹੁੰਚ ਲੇਟ ਹੋ ਗਏ
14: ਅਸਲ ਵਜ੍ਹਾ ਸੀ ਕਿ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਮੇਰੀ ਪ੍ਰਮੋਸ਼ਨ ਹੋਈ ਹੈ ਨਾ ਐਸਐਸਟੀ ਦੀ
11: ਅੱਛਾ ਅੱਛਾ ਕੀ ਬਾਤ ਹੈ ਕੀ ਬਾਤ ਹੈ
14: ਉਹਦੇ ਵਾਸਤੇ ਉਹਨਾਂ ਕਿਹਾ ਸੀ ਜੀ ਤੁਸੀਂ ਆਨਲਾਈਨ ਅਪਲਾਈ ਕਰੋ, ਤੁਸੀਂ ਕਿਹੜੇ ਕਿਹੜੇ ਸਟੇਸ਼ਨ ਤੇ ਜਾਣਾ।
11: ਅੱਛਾ ਅੱਛਾ ਅੱਛਾ।
14: ਮੈਂ ਫਿਰ ਉਹ ਅਪਲਾਈ ਕਰਨ ਲੱਗ ਪਿਆ ਸਾ, ਮੈਂ ਦਾ ਹਾਏ ਨਾ ਹੋਵੇ ਕਿ ਬੰਦਾ ਰਹਿੰਦਾ ਰਹਿ ਜੇ, ਪਹਿਲੇ ਕੰਮ ਉਹ ਕਰ ਲਈਏ।
11: ਕੀ ਬਾਤ ਹੈ, ਚਲੋ ਕੋਈ ਗੱਲ ਨੀ, ਕੱਲ ਮੌਕਾ ਮਿਲਦਾ ਤੇ ਕੱਲ ਤੁਹਾਡੇ ਤੋਂ ਪਹਿਲਾਂ ਪਾਰਟੀ ਲੈਣੇ ਤੇ ਕੱਲ

0: ਗਾਣਾ ਅਸੀਂ ਤੁਹਾਨੂੰ ਅੱਜ ਪੂਰਾ ਨਹੀਂ ਸੁਣਾ ਸਕੇ ਕਿਉਂਕਿ ਅੱਜ ਸਾਡੇ ਦੋਸਤਾਂ ਮਿੱਤਰਾਂ ਨੇ ਇਹਨਾਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਮੈਨੂੰ ਬਹੁਤ ਖੁਸ਼ੀ ਹੋਈ ਉਸ ਚੀਜ਼ ਦੀ। ਕੋਈ ਗਾਣੇ ਤਾਂ ਜਦੋਂ ਮਰਜ਼ੀ ਆਪਾਂ ਸੁਣ ਲਾਂਗੇ, ਜਿੰਨੇ ਮਰਜ਼ੀ ਸੁਣਾ ਦਿਆਂਗੇ ਤੁਹਾਨੂੰ। ਤੇ ਉਸਨੈਣ ਜੀ, ਟਾਈਮ ਸਾਡੇ ਕੋਲ ਅੱਜ ਤੁਸੀਂ ਆਇਓ ਲੇਟ, ਤੇ ਥੋੜੀ ਜਿਹੀ ਝਲਕ ਜ਼ਰੂਰ ਦਿਖਾਓ ਸਾਡੇ ਦੋਸਤਾਂ ਨੂੰ ਆਪਣੀ। ਤੁਸੀਂ ਸ਼ਾਇਰੀ ਬਹੁਤ ਕਮਾਲ ਦੀ ਕਰਦੇ ਹੋ, ਆਪਣੀ ਹੋਏ ਜਾਂ ਕੋਈ ਸੂਫੀ ਸੰਤ ਫਕੀਰ ਦਾ ਕੋਈ ਕਲਾਮ ਹੋਏ, ਜੋ ਵੀ ਤੁਸੀਂ ਕਹਿਣਾ ਚਾਹੋਗੇ, ਇੱਕ ਝਲਕ ਛੋਟੀ ਜਿਹੀ ਦਿਖਾ ਦਿਓ ਇੱਕ ਸ਼ੇਅਰ ਦੇ ਰੂਪ ਵਿੱਚ ਅੱਜ ਫਿਰ।
1: ਖੇ ਖੁਸ਼ੀ ਹੋਵੇ ਹੱਸਿਆ ਤਾਂ ਜਾਂਦਾ,
0: ਵਾਹ ਵਾਹ,
1: ਸੱਜਣਾ ਬਾਜ ਨਹੀਂ ਛੋਣੇ ਛੋਏ ਜਾਂਦੇ, ਦੁੱਖਾਂ ਬਾਜ ਨਹੀਂ ਕਾਲ ਜੇ ਛੇਕ ਪੈਂਦੇ,
0: ਵਾਹ,
1: ਛੇਕਾਂ ਬਾਜ ਨਹੀਂ ਮੋਤੀ ਪਰੋਏ ਜਾਂਦੇ।
0: ਬਿਲਕੁਲ।

ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਸੁਨੈਣ ਜੀ, ਬਹੁਤ ਬਾਕਮਾਲ ਤੁਹਾਡੀ ਆਵਾਜ਼ ਹੈ ਤੇ ਤੁਸੀਂ ਲਿਖਦੇ ਵੀ ਬਹੁਤ ਖੂਬਸੂਰਤ ਹੋ। ਬੜਾ ਰਿਐਲਿਟੀ ਜਿਹੜੀ ਜ਼ਿੰਦਗੀ ਦੀ ਨੇ, ਜਿਹੜੀ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਦੇਖੋ ਕਵੀ ਜਾਂ ਸ਼ਾਇਰ ਉਹ ਹੁੰਦਾ ਹੈ ਜੋ ਸਮਾਜ ਦੇ ਵਿੱਚੋਂ ਲੋਕ ਜੋ ਕੁਝ ਹੰਡਾਉਂਦੇ ਨੇ ਨਾ, ਉਹਨਾਂ ਨੂੰ ਲੈ ਕੇ ਆਪਣੀ ਕਲਾ ਦੀ ਪੁੱਠ ਚੜਾ ਕੇ ਤੇ ਲੋਕਾਂ ਦੇ ਸਾਹਮਣੇ ਉਹੀ ਚੀਜ਼ਾਂ ਪ੍ਰਸਤੁਤ ਕਰੇ, ਲੋਕਾਂ ਨੂੰ ਇਹ ਲੱਗੇ ਯਾਰ ਇਹ ਗੱਲਾਂ ਸੱਚੀਆਂ, ਕਿਉਂਕਿ ਲੋਕ ਉਹ ਫੇਸ ਕਰ ਰਹੇ ਹੁੰਦੇ ਆ ਨਾ ਸੋਸਾਇਟੀ ਦੇ ਵਿੱਚ। ਤੇ ਕਲਾਕਾਰ ਜਾਂ ਸ਼ਾਇਰ ਕਾਮਯਾਬ ਵੀ ਹੋਈ ਹੈ ਜਿਹੜਾ ਲੋਕਾਂ ਦੀ ਇਸ ਨਬਜ਼ ਨੂੰ ਪਹਿਚਾਣਦਾ। ਜੇ ਲੋਕਾਂ ਦੇ ਸਾਹਮਣੇ ਤੁਸੀਂ ਐਸੀਆਂ ਅਣਹੋਣੀਆਂ ਗੱਲਾਂ ਕਰੀ ਜਾਓਗੇ, ਲੋਕ ਉਸ ਤੇ ਵਿਸ਼ਵਾਸ ਹੀ ਨਹੀਂ ਕਰਨਗੇ, ਯਾਰ ਇਹ ਥੋੜਾ ਹੋ ਸਕਦਾ, ਇਹ ਥੋੜਾ ਹੋ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਲੋਕ, ਕਿਉਂਕਿ ਸਮਾਜ ਦੇ ਵਿੱਚ ਰਹਿੰਦਿਆਂ, ਰਿਸ਼ਤਿਆਂ ਨੂੰ ਨਿਭਾਉਂਦਿਆਂ, ਸੱਜਣਾਂ ਮਿੱਤਰਾਂ ਦੋਸਤਰਾਂ ਦੇ ਨਾਲ ਵਰਤਦਿਆਂ ਹੋਇਆਂ, ਇਹ ਸਾਰੀਆਂ ਚੀਜ਼ਾਂ ਫੀਲ ਕਰਦੇ ਆ, ਮਹਿਸੂਸ ਕਰਦੇ ਆ ਵੀ ਕਿਹੜਾ ਉੱਤੋਂ ਉੱਤੋਂ ਦੋਸਤੀ ਕਰਦਾ, ਕਿਹੜਾ ਦਿਲੋਂ ਦੋਸਤੀ ਕਰਦਾ, ਕਿਹੜਾ ਉਪਰੋਂ ਉਪਰੋਂ ਰਿਸ਼ਤੇਦਾਰੀ ਨਿਭਾਉਂਦਾ ਤੇ ਕਿਹੜਾ ਦਿਲੋਂ ਦਿਲੋਂ ਰਿਸ਼ਤੇਦਾਰੀ ਨਿਭਾਉਂਦਾ, ਕਿਹੜਾ ਉਦੋਂ ਤੁਹਾਡੇ ਨੇੜੇ ਨੇੜੇ ਆਉਂਦਾ ਜਦੋਂ ਤੁਸੀਂ ਬੜਾ ਸਰਦੇ ਪੁੱਜਦੇ ਹੁੰਦੇ ਹੋ, ਤੇ ਕਿਹੜਾ ਤੁਹਾਡੀ ਗਰੀਬੀ ਦੇ ਵਿੱਚ ਵੀ ਤੁਹਾਡੇ ਨਾਲ ਖੜਦਾ। ਇਹ ਸਾਰੀਆਂ ਸੱਚਾਈਆਂ ਜਿਹੜੀਆਂ ਨਾ, ਇਹ ਕਲਾ ਦੇ ਵਿੱਚ ਪਰੋ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਨਾਲ ਕੀ ਹੁੰਦਾ ਕਿ ਤੁਹਾਡੀ ਉਹ ਜਿਹੜੀ ਕਲਾਕ੍ਰਿਤੀ ਹੈ ਨਾ ਲੋਕਾਂ ਦੇ ਵਿੱਚ ਪਾਪੂਲਰ ਹੁੰਦੀ ਹੈ, ਲੋਕਾਂ 'ਚ ਮਕਬੂਲ ਹੁੰਦੀ ਹੈ, ਤੇ ਤੁਹਾਡੇ ਵਿੱਚ ਇਹ ਖੂਬੀ ਹੈ ਜਿਹੜੀ, ਫਿਰ ਤੁਸੀਂ ਇੱਕ ਐਕਸਟਰਾ ਅੰਪੋਰ ਹੋ। ਮੈਂ ਤੁਹਾਨੂੰ ਦੇਖਿਆ ਕਿ ਤੁਹਾਨੂੰ ਤੁਰੰਤ ਜਿਹੜੀ ਹੈ ਨਾ ਕੋਈ ਘਟਨਾ ਵੇਖੀ ਜਾਂ ਵਾਪਰੀ, ਉਸ ਨੂੰ ਦੇਖ ਕੇ ਨਾ ਉਹਦੇ ਉੱਪਰ ਕੁਝ ਨਾ ਕੁਝ ਲਿਖ ਦਿੰਦੇ ਹੋ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਅਸੀਂ ਵੀ ਪੜ੍ਹਾਉਂਦੇ ਰਹੇ ਲਿਟਰੇਚਰ, ਉਹ ਕਹਿੰਦੇ ਵੀ ਜਿਹੜਾ ਇੱਕ ਲੇਖਕ ਹੁੰਦਾ ਨਾ, ਇੱਕ ਕਲਾਕਾਰ ਹੁੰਦਾ ਜਿਹੜਾ, ਉਹਦੀ ਨਾ ਇੱਕ ਵੱਖਰੀ ਇੱਕ ਸੈਂਸ ਹੁੰਦੀ ਹੈ ਜਿਹੜੀ। ਅਸੀਂ ਦੇਖੋ ਆਮ ਤੁਰੇ ਜਾਂਦੇ ਹਾਂ, ਕੋਈ ਘਟਨਾ ਵਾਪਰੀ ਕਿਤੇ ਅਸੀਂ ਦੇਖ ਲਈ, ਸਾਡੇ ਮਨ ਤੇ ਉਹਦਾ ਕੋਈ ਅਸਰ ਨਹੀਂ ਹੋਣਾ। ਜਿਹੜਾ ਕਲਾਕਾਰ ਹੈ ਨਾ, ਉਹਨੇ ਜਦੋਂ ਉਸ ਘਟਨਾ ਨੂੰ ਵਾਪਰਦੀ ਨੂੰ ਦੇਖ ਲਿਆ ਨਾ, ਉਹਦੇ ਅੰਦਰ ਕੁਝ ਨਾ ਕੁਝ ਹੋ ਹੀ ਜਾਣਾ, ਕੁਝ ਨਾ ਕੁਝ ਚੱਲੀ ਜਾਣਾ, ਜਿੰਨੀ ਦੇਰ ਤੱਕ ਉਹ ਸਾਰੀ ਘਟਨਾ ਨੂੰ ਆਪਣੀ ਕਲਮ ਦੇ ਵਿੱਚ ਕਲਮਬੱਧ ਨਹੀਂ ਕਰ ਲੈਂਦਾ। ਤੇ ਤੁਹਾਡੇ ਵਿੱਚ ਇਹ ਬੜੀ ਖੂਬੀ ਹੈ, ਮੈਨੂੰ ਬਹੁਤ ਅੱਛੀ ਲੱਗਦੀ ਹੈ। ਤੇ ਅੱਜ ਦੇਖੋ ਸਾਡਾ ਟਾਈਮ ਨਾ ਹੁਣ 2-3 ਮਿੰਟ ਰਹਿ ਗਏ, ਤੇ ਇਹਨਾਂ 3 ਮਿੰਟਾਂ ਦੇ ਵਿੱਚ ਅਸੀਂ ਹੁਣ ਸਮੇਟਣਾ ਅੱਜ ਦੇ ਪ੍ਰੋਗਰਾਮ ਨੂੰ। ਤੇ ਸਾਡੇ ਇਸ ਪ੍ਰੋਗਰਾਮ ਦੇ ਅਮਾਇਰਾ ਅਕੈਡਮੀ ਨੇ ਵੀ ਸਪੌਂਸਰ ਕੀਤਾ, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆ ਦੇ

0: कोई ट्रीटमेंट लेना होवे हेयर्स दा या ब्यूटी दा, कोई भी ट्रीटमेंट लेना होवे, हेयर स्टाइलिंग डिप्लोमा या मेडिकल एस्थेटिक डिप्लोमा या होर कई किस्म दे एडवांस डिप्लोमे हन इन्हां कोले, तुसी किसे किस्म दी कोई जानकारी लेनी होए फोन करो 905-399-810-905-399-6110 अमायरा अकेडमी हेयर एंड एस्थेटिक्स। कोई प्रॉपर्टी तुसी लेन दे चाहवान हो, कुछ वेचनी है, लीज ते लेनी है या लीज ते देनी है, तां रीमैक्स गोल्ड दे नाल कम करदे बहुत ही तजर्बेकार बड़ा लंबा एक्सपीरियंस रखण वाले इंदर अरोड़ा ते रमन कथूरिया नूं फोन कर सकदे हो 416-525-7400 बिल्कुल ट्रांसपेरेंट ट्रांसपेरेंसी है इन्हां दे कम दे विच, हर एक चीज दे बारे, तुहाडी मॉर्गेज दे बारे, तुहाडी डाउन पेमेंट दे बारे, होर जो डाक्यूमेंटेशन दी जरूरत हुंदी है बड़ा डिटेल दे विच तुहानूं जानकारी देणगे। फोन नंबर 416-525-7400 ਤੇ ਹੁਣ ਰਹਿ ਗਏ ਜੀ 2 ਮਿੰਟ ਬਾਕੀ ਤੇ ਸੁਨੈਣ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋ ਕੁਝ ਮਨ ਦੇ ਵਿੱਚ ਕੋਈ ਚੀਜ਼ ਹੋਏ ਜਜ਼ਬਾ ਹੋਏ ਕੁਝ ਹੁਲਾਰਾ ਹੋਏ ਇੱਕ ਅੱਧੇ ਮਿੰਟ ਦੇ ਵਿੱਚ ਕੁਝ ਸ਼ੇਅਰ ਕਰ ਸਕਦੇ ਹੋ ਤੁਸੀਂ
1: ਹਾਂ ਜੀ ਮੈਂ ਸਰੋਤਿਆਂ ਨੂੰ ਇੱਕੋ ਹੀ ਗੱਲ ਕਰਾਂਗਾ ਕਿ ਪੰਜਾਬੀ ਜਿਹੜੀ ਹੈ ਨਾ
0: ਜੀ
1: ਬਸ ਇਹ ਆਪਣੇ ਬੱਚਿਆਂ ਤੋਂ ਦੂਰ ਨਾ ਹੋਣ ਦਵਿਓ
0: ਕੀ ਬਾਤ ਹੈ
1: ਇਹੀ ਵੱਡਾ ਪੈਗਾਮ ਹੈ
0: ਚਲੋ ਜੀ ਪੰਜਾਬੀ ਜ਼ਿੰਦਾਬਾਦ ਕੱਲ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਕਿਸੇ ਨਵੇਂ ਗੱਲਬਾਤ ਦੇ ਨਾਲ ਤੇ ਹੁਣ ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੱਲ ਮਿਲਾਂਗੇ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਤੇ ਜ਼ਿੰਦਾਬਾਦ

0: AM 530. CHLO AM. Serving Brampton, Mississauga, Toronto, the GTA, and the world at AM530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-19

0: Wow, Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045577 6475415

ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ।

ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ, ਕੈਮੋ ਕੈਮ। ਕੱਲ ਨੂੰ ਫਰਾਈਡੇ ਜੂਨੀਅਰ ਹੈ, ਅੱਜ ਮਿਡ ਵੀਕ ਆ ਗਿਆ। ਜਦੋਂ ਨਾ ਦੋ ਕੁ ਦਿਨ ਹਫ਼ਤੇ ਦੇ ਲੰਘ ਜਾਣ ਤੇ ਵੈਨਸਡੇ ਦਾ ਦਿਨ ਆਵੇ, ਫਿਰ ਬੰਦੇ ਨੂੰ ਥੋੜ੍ਹਾ ਜਿਹਾ ਚਾਅ ਜਿਹਾ ਚੜ ਜਾਂਦਾ ਕਿ ਯਾਰ ਵਧੀਆ, ਹੁਣ ਸੋਹਣਾ ਵੀਕ ਲੰਘ ਰਿਹਾ ਤੇ ਦੇਖੋ ਦੋ ਕੁ ਦਿਨ ਲੰਘ ਗਏ, ਹੋਰ ਕੀ ਚਾਹੀਦਾ। ਦੋ ਤਿੰਨ ਦਿਨ ਬਾਕੀ ਨੇ ਤੇ ਫਿਰ ਬੱਲੇ ਬੱਲੇ ਤੇ ਲੌਂਗ ਵੀਕਐਂਡ ਹੈ। ਉਹ ਨਹੀਂ ਲੌਂਗ ਵੀਕਐਂਡ ਯਾਰ, ਪਤਾ ਨਹੀਂ ਐਤਕੀ ਹੈ ਜਾਂ ਨੈਕਸਟ ਵੀਕ ਹੈ, ਮੈਨੂੰ ਥੋੜ੍ਹਾ ਜਿਹਾ ਕਲੀਅਰ ਕਰ ਦਿਓ। ਕੀ ਤੁਹਾਨੂੰ 29 ਦਾ ਆਫ ਹੈ ਜਾਂ 6 ਦਾ ਆਫ ਹੈ, 3 ਦਾ ਆਫ ਹੈ, ਕੀ ਹਿਸਾਬ ਕਿਤਾਬ ਹੈ? ਕੈਨੇਡਾ ਹੈ ਤਾਂ ਪਹਿਲੀ ਦਾ, ਬਟ ਇਹ ਨਹੀਂ ਪਤਾ ਕਿ ਡੇ ਆਫ ਕਦੋਂ ਦਾ ਹੋਵੇਗਾ। ਖੈਰ ਜੇ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੇ ਜ਼ਰੂਰ, ਤੇ ਨੰਬਰ ਹੈ ਆਪਣਾ 905-673-3337। ਸਕੂਲ ਤਾਂ ਬਸ ਖਤਮ ਹੋਣ ਵਾਲੇ ਨੇ, ਕੱਲ੍ਹ ਤੇ ਪਰਸੋਂ ਅਖੀਰਲੇ ਦੋ ਦਿਨ ਨੇ ਤੇ ਫਿਰ ਸਮਰ ਹੋਲੀਡੇਜ਼ ਨੇੜੇ ਨੇ। ਬਟ ਤੁਹਾਨੂੰ ਕੰਮਾਂ ਤੋਂ ਲੌਂਗ ਵੀਕਐਂਡ ਦਾ ਡੇ ਕਿਹੜਾ ਆਫ ਮਿਲਿਆ? ਇਸ ਮੰਡੇ ਦਾ ਮਿਲਿਆ ਜਾਂ ਅਗਲੇ ਫਰਾਈਡੇ ਦਾ ਮਿਲਿਆ ਜਾਂ ਉਸ ਤੋਂ ਅਗਲੇ ਮੰਡੇ ਦਾ ਮਿਲਿਆ? ਉਹ ਥੋੜ੍ਹਾ ਜਿਹਾ ਤੁਸੀਂ ਦੱਸਿਓ ਮੈਨੂੰ ਤੇ ਫਿਰ ਉਸੇ ਹਿਸਾਬ ਨਾਲ ਅਸੀਂ ਵੀ ਕੁਛ ਨਾ ਕੁਛ ਸੋਚਦੇ ਹਾਂ। ਸੋ ਨੰਬਰ ਹੈ ਆਪਣਾ 905-673-3337, 905-673-3337। ਵੈਲਕਮ, ਗੁੱਡ ਈਵਨਿੰਗ, ਪਿਆਰ ਸਤਿਕਾਰ ਲਾਉਣੇ ਰੌਣਕਾਂ।

0: ਅਵੀਵਾ ਸੋ 9056733333 ਨੰਬਰ ਹੈ ਆਪਣਾ। ਤੇ ਅੱਜ ਕੈਨੇਡਾ ਵਾਲਿਆਂ ਨਾਲ ਦੇਖੋ ਮੈਚ ਵਧੀਆ ਸੀ, ਦੋ ਗੋਲ ਸਵਿਟਜ਼ਰਲੈਂਡ ਨੇ ਕੀਤੇ, ਸਵਿਟਜ਼ਰਲੈਂਡ ਦਾ ਪਹਿਲਾ ਬੜੀ ਜਲਦੀ ਹੋਣ ਵਾਲਾ ਸੀ, ਚਲੋ ਆਪਣੀ ਗੋਲੀ ਨੇ ਬਚਾ ਲਿਆ, ਬਟ ਅੱਜ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਦੇ ਫਰਕ ਦੇ ਨਾਲ ਹਰਾਇਆ। ਕੈਨੇਡਾ ਵਾਲੇ ਅਖੀਰਲੇ ਮੌਕੇ ਤੇ ਆ ਕੇ ਥੋੜੇ ਲੇਟ ਹੋ ਗਏ, 76 ਮਿੰਟ ਦੇ ਵਿੱਚ ਗੋਲ ਇੱਕ ਕੀਤਾ ਤੇ ਫਿਰ ਲੱਗ ਰਿਹਾ ਸੀ ਕੁਛ ਨਾ ਕੁਛ ਕਰਨਗੇ। ਜੇ ਦੇਖਿਆ ਜਾਵੇ ਯਾਰ ਕੈਨੇਡਾ ਦੀਆਂ 13 ਸ਼ਾਟਾਂ ਸੀ, ਸਵਿਟਜ਼ਰਲੈਂਡ ਦੀ ਸਿਰਫ 6 ਸ਼ਾਟਸ ਔਨ ਟਾਰਗੇਟ 7 vs 4, ਬਟ ਗੱਲ ਨਹੀਂ ਬਣੀ। ਚਲੋ ਕੋਈ ਗੱਲ ਨਹੀਂ, ਕੈਨੇਡਾ ਐਡਵਾਂਸ ਕਰ ਜਾਏਗਾ, ਸੈਕਿੰਡ ਪਲੇਸ ਦੇ ਵਿੱਚ ਹੈ, ਤੇ ਦੇਖਦੇ ਹਾਂ ਫਿਰ ਅਗਲੇ ਰਾਊਂਡ ਦੇ ਵਿੱਚ ਕਿਹਦੇ ਨਾਲ ਮੈਚ ਹੋਵੇਗਾ। ਐਲਏ 'ਚ ਹੋ ਰਿਹਾ, ਮੈਨੂੰ ਲੱਗਦਾ ਕਹਿੰਦੇ ਸੀਗੇ ਜਾਂ ਤਾਂ ਹੁਣ ਮੈਨੂੰ ਯਾਦ ਨਹੀਂ ਆਸਟ੍ਰੇਲੀਆ ਨਾਲ ਜਾਂ ਸਾਊਥ ਕੋਰੀਆ ਨਾਲ, ਕੁਛ ਇੱਦਾਂ ਦਾ, ਦੇਖਦੇ ਹਾਂ ਲੈਟਸ ਸੀ ਕੀ ਬਣਦਾ। 2696, ਹਾਂਜੀ
1: ਹੈਲੋ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕੀ ਬਣਦਾ? ਚਲੋ ਠੀਕ ਹੈ ਵੀਰੇ, ਥੈਂਕ ਯੂ, ਤੁਸੀਂ ਅਪਡੇਟ ਕੀਤਾ, ਬਹੁਤ ਸ਼ੁਕਰੀਆ ਤੁਹਾਡਾ,
1: ਓਕੇ
0: ਥੈਂਕ ਯੂ ਬ੍ਰਦਰ, ਥੈਂਕ ਯੂ। ਸੋ 427 ਕਹਿੰਦੇ ਕਿ ਫਿੰਚ ਤੋਂ ਹੀ ਪੂਰਾ ਸਟਾਲ ਹੈ, ਐਕਸੀਡੈਂਟ ਹੋ ਗਿਆ, ਤੇ ਤਾਂ ਹੀ ਕਹਿੰਦੇ ਹੁੰਦੇ ਨਾ ਕਿ GPS ਤੇ ਜਦੋਂ ਲਾਲ ਲਾਲ ਦਿਸੇ ਫਿਰ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਪੰਗਾ। ਸੋ 427 ਫਿੰਚ ਤੋਂ ਨਾ ਲਿਓ, ਜਾ ਕੇ ਹਾਈਵੇ 7 ਤੋਂ ਲੈ ਲਿਓ ਤੇ ਮੈਨੂੰ ਲੱਗਦਾ ਕਿ ਠੀਕ ਰਹੋਗੇ। ਸੋ ਸਟੂਡੀਓ ਦਾ ਫੋਨ ਨੰਬਰ ਹੈ 9056673337। ਯਾਰ ਮੈਂ ਤੁਹਾਨੂੰ ਸਵਾਲ ਪੁੱਛਿਆ ਇੱਕ ਬੜਾ ਸਿੰਪਲ ਜਿਹਾ, ਕਿ ਲੌਂਗ ਵੀਕਐਂਡ ਦੀ ਛੁੱਟੀ ਕਿਹੜੇ ਦਿਨ ਨੂੰ ਹੈ? ਇਸ ਮੰਡੇ ਨੂੰ ਹੈ ਜਾਂ ਨੈਕਸਟ ਫਰਾਈਡੇ ਨੂੰ ਹੈ ਜਾਂ ਉਸ ਤੋਂ ਅਗਲੇ ਮੰਡੇ ਨੂੰ ਹੈ? ਦੱਸਿਓ ਕਿਹੜਾ ਯਾਰ, ਥੋੜ੍ਹਾ ਜਿਹਾ ਕਰਿਆ ਕਰੋ ਮਦਦ ਇੱਦਾਂ ਦੀ, ਤੇ ਪਤਾ ਤਾਂ ਲੱਗੇ ਵੀ ਆਪਣਾ ਕਿਹੜੇ ਦਿਨ ਨੂੰ ਆਫ ਹੈ, ਫਿਰ ਥੋੜ੍ਹੇ ਹੁਣ ਤੁਸੀਂ ਦੱਸ ਦਿਓ, ਅਸੀਂ ਹੋਰ ਕਿਹਨੂੰ ਪੁੱਛਣਾ। 9056673337 ਨੰਬਰ ਆਪਣਾ, 9056733337 ਟਾਈਮ ਹੀ ਬਹੁਤ ਲਾਉਂਦੇ ਹੋ ਤੁਸੀਂ, ਸਿੰਪਲ ਜਿਹਾ ਸਵਾਲ ਹੈ ਤੇ ਬੜਾ ਟਾਈਮ ਲਾ ਦਿੰਦੇ ਹੋ ਫੋਨ ਲਾਉਣ ਨੂੰ। ਰਾਈਨੋ ਫੈਂਸ ਵਾਲੇ ਨੂੰ ਯਾਦ ਰੱਖੋ, ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਦੀ ਕੋਈ ਰਿਪੇਅਰ ਹੈ, ਡੈਕ ਦੀ ਕੋਈ ਰਿਪੇਅਰ ਹੈ, ਜੇ ਰਿਪੇਅਰ ਹੋ ਸਕਦੀ ਹੈ ਤੁਹਾਨੂੰ ਦੱਸ ਦੇਣਗੇ ਕਿ ਬਾਹਲੇ ਪੈਸੇ ਨਾ ਖਰਚੋ, ਰਿਪੇਅਰ ਹੋਜੂ ਕੰਮ ਤੁਹਾਡਾ। ਸੋ ਨਿਊ ਫੈਂਸ ਨਿਊ ਡੈਕ, ਰਾਈਨੋ ਫੈਂਸ ਦੇ ਇਕਬਾਲ ਬਾਈ ਜੀ ਨੂੰ ਫੋਨ ਕਰੋ, 6478043220, 6478043220, 6478043220, 6478043220, ਨਵੀਂ ਫੈਂਸ ਨਵੀਂ ਡੈਕ, ਡੈਕ ਰਿਪੇਅਰ, ਫੈਂਸ ਰਿਪੇਅਰ, 6478043220। ਹਾਂਜੀ 8500, ਵੈਲਕਮ।
2: ਹਾਂਜੀ ਭਾਜੀ, ਕਿਦਾਂ ਜੀ?
0: ਵਧੀਆ ਜੀ, ਕੀ ਬਣਦਾ? ਕੈਨੇਡਾ ਡੇ ਬੁੱਧਵਾਰ ਵਾਲੇ ਦਿਨ ਵੈਨਸਡੇ ਨੂੰ ਪੈਂਦਾ, ਛੁੱਟੀ ਕਦੋਂ ਦੀ ਹੈ ਕੈਨੇਡਾ ਡੇ ਦੀ?
2: ਛੁੱਟੀ
0: ਪਤਾ ਨੀ ਬਣਦੀ ਤਾਂ ਵੈਸੇ ਫਰਾਈਡੇ ਦੀ, ਥੋੜੀ ਕਦੋਂ ਦੀ ਬਣਦੀ ਹੈ ਨੀ, ਕਿਦਾਂ ਦੀ ਛੁੱਟੀ? ਡੈਂਟਿਸਟ ਦਾ ਨੰਬਰ ਲਿਖ ਲਓ ਫਿਰ, ਕਿਸੇ ਹੋਰ ਨੂੰ ਪੁੱਛਦੇ ਛੁੱਟੀ ਕਦੋਂ ਦੀ ਆ। ਡੈਂਟਿਸਟ ਦਾ ਨੰਬਰ ਹੈ 9059947 ਡਾਕਟਰ ਨੀਟੂ ਬਾਬਾ। ਓਕੇ ਜੀ, ਮੈਂ ਕਿਹਾ ਨਾ ਵੈਸੇ ਤਾਂ ਗੂਗਲ ਨੂੰ ਵੀ ਪੁੱਛ ਸਕਦੇ ਹਾਂ, ਪਰ ਤੁਹਾਨੂੰ ਪੁੱਛਣ ਦਾ ਸਵਾਲ ਥੋੜੇ ਜ਼ਿਆਦਾ ਆਉਂਦਾ। ਗੂਗਲ ਨੂੰ ਵੀ ਪੁੱਛ ਸਕਦਾ, ਪਰ ਤੁਹਾਨੂੰ ਪੁੱਛਣ ਦਾ ਸਵਾਲ ਜ਼ਿਆਦਾ ਆਉਂਦਾ, ਉਹ ਮੈਂ ਕਹਿ ਰਿਹਾ
2: ਸੀ।
0: ਗੂਗਲ ਨੂੰ ਛੱਡਿਆ ਕਰੋ, ਕੋਈ ਵੀ ਨੰਬਰ ਨੁੰਬਰ ਚਾਹੀਦੇ, ਡੈਂਟਿਸਟ ਦਾ, ਮੋਰਗੇਜ ਦਾ, ਕੁਛ ਵੀ ਸਾਡੇ ਤੋਂ ਲਿਆ ਕਰੋ, ਗੂਗਲ ਸਾਡੇ ਅੱਗੇ ਫੇਲ ਹੈ।
2: ਜ਼ਰੂਰ ਭਾਜੀ, ਭਾਜੀ ਇੱਕ ਹੋਰ ਗੱਲ ਆ, ਕਹਿੰਦੇ ਡੱਗ ਹੋਣ ਨੇ ਸਪੀਡ ਵਧਾ ਦਿੱਤੀ ਹੈ ਜੀ ਦੀ, ਮੈਂ ਤਾਂ ਕਹਿੰਦਾ ਕੀ ਲੋੜ ਸੀ, ਗੱਡੀ 80 ਤੇ ਟੱਪਦੀ ਵੀ ਇੱਥੇ।
0: ਚਲੋ
2: ਟ੍ਰੈਫਿਕ ਬੜੀ,
0: ਹਾਂ ਟ੍ਰੈਫਿਕ ਜਦੋਂ ਨਹੀਂ ਹੁੰਦੀ ਉਦੋਂ ਭਜਾ ਲਿਆ ਕਰ ਥੋੜ੍ਹੀ ਜਿਹੀ। ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਜੀ। 0575 ਸਰ ਨਮਸਕਾਰ, ਕੈਸੇ ਹੋ?
3: ਬੜੀਆ ਜੀ ਬੜੀਆ, ਆਪ ਬਤਾਓ ਕੈਸੇ ਹੋ?
0: ਬੜੀਆ ਸਰ ਬੜੀਆ। ਅੱਜ ਕੀ ਆਪ ਕਾਲ ਨਹੀਂ ਆਈ ਸੁਬਾ? ਹਿੰਦੀ ਚ ਯਾਰ ਸੁਬਾ ਹੀ ਕਹਿੰਦੇ, ਹਿੰਦੀ ਦੇ ਵਿੱਚ ਮੋਰਨਿੰਗ ਨੂੰ ਕੁਛ ਹੋਰ ਕਹਿੰਦੇ ਨੇ?
3: ਸੁਬਾ ਹੀ ਕਹਿੰਦੇ
0: ਸੁਬਾ। ਚਲੋ ਠੀਕ ਹੈ ਸਰ, ਓਕੇ। ਸੋ ਕਬ ਹੈ ਹੋਲੀਡੇ ਯਾਰ?
3: ਹਮਾਰੀ ਤਾਂ ਬੁੱਧਵਾਰ ਕੀ ਹੈ ਛੁੱਟੀ।
0: ਅੱਛਾ
3: ਬੁੱਧਵਾਰ ਕੀ?
0: ਅੱਛਾ ਫਿਰ ਨਹੀਂ, ਸੋ ਮੰਡੇ ਟਿਊਜ਼ਡੇ ਕੰਮ, ਵੈਨਸਡੇ ਵਰਕ ਤੇ ਥਰਸਡੇ ਫਰਾਈਡੇ ਫਿਰ ਕੰਮ। ਨਹੀਂ
3: ਥੋੜੀ
0: ਸੀ ਆਈ ਥਿੰਕ ਉਤਨਾ ਕੀ ਕਹਿੰਦੇ ਹੁੰਦੇ ਕਿ ਐਕਸਾਈਟਮੈਂਟ ਨਹੀਂ ਹੋਤੀ ਜਬ ਦੋ ਦਿਨ ਕਾਮ ਇੱਕ ਦਿਨ ਛੁੱਟੀ ਫਿਰ ਦੋ ਦਿਨ ਫਿਰ ਕਾਮ। ਫਿਊਚਰ ਤੋਂ ਆਪਕਾ ਹੀ ਹੈ ਯਾਰ, ਬਾਕੀ ਸਭ ਲੋਕੋ ਕੇ ਪਾਸ ਕਾਮ ਹੋ ਨਾ ਹੋ ਆਪਕੇ ਪਾਸ ਜ਼ਰੂਰ ਹੋਗਾ।
3: ਨਹੀਂ ਨਹੀਂ ਸਭ ਕੇ ਪਾਸ ਹੋਗਾ ਕਾਮ, ਸਭ ਕੋ ਇਵੋਲਵ ਹੋਣਾ ਪੜੇਗਾ, ਯੇ ਐਸਾ ਹੀ ਹੋਤਾ ਹੈ, ਟੈਕਨੋਲੋਜੀ ਚੇਂਜ ਹੋਤੀ ਹੈ। ਆਪ ਪਤਾ ਹੈ ਜਬ ਟੈਲੀਕੋਮ ਇੰਡਸਟਰੀ ਚੇਂਜ ਹੋਈ ਥੀ ਤੋ ਪਹਿਲੇ ਲੋਕ ਵੋ ਕਿਆ ਕਹਤੇ ਹੈ ਓਪਰੇਟਰ ਹੋਤੇ ਹੈ, ਕਿਆ ਕਰਤੇ ਥੇ ਵੋ ਤਾਰ ਤਾਰ ਮਿਲਾਤੇ ਥੇ ਔਰ ਹੋਤਾ ਥਾ, ਫਿਰ ਕਿਸਨੇ ਕਹਾ ਥਾ ਸਬ ਕੀ ਜੋਬ ਚਲੀ ਜਾਏਗੀ, ਚਲੀ ਗਈ ਥੀ, ਲੇਕਿਨ ਉਸਸੇ ਜ਼ਿਆਦਾ ਜੋਬ ਆ ਗਈ, ਠੀਕ ਹੈ, ਜਬ ਚੇਂਜ ਹੋਆ ਇਵੋਲਵ ਹੋਤਾ ਹੈ ਜਾਏਗੀ।
0: ਚਲੋ ਨਹੀਂ ਗੱਲ ਥੋੜੀ ਠੀਕ ਹੈ ਕਿ ਬੰਦੇ ਨੂੰ ਸਮੇਂ ਦੇ ਨਾਲ ਨਾਲ ਇਵੋਲਵ ਹੋਣਾ ਪੈਣਾ, ਇਹ ਗੱਲ ਥੋੜੀ ਠੀਕ ਹੈ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਸੁਬਾ ਮਿਲਤੇ ਹੈਂ, ਥੈਂਕ ਯੂ ਸੋ ਮਚ। 5169 ਹੈਲੋ
4: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਠੀਕ ਠਾਕ, ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ,
4: ਠੀਕ ਆ ਯਾਰ। ਆਪਾਂ ਹੈਗੇ ਨੇ ਪੜ੍ਹ ਬੰਦੇ, ਆਪਾਂ ਗੂਗਲ ਨੂੰ ਨੀ ਪੁੱਛਦੇ, ਪਰ ਛੁੱਟੀ ਮੇਰੀ ਭਾਵਨਾ ਬੁੱਧਵਾਰ ਦੀ ਆ।
0: ਨਹੀਂ ਅਨਪੜ੍ਹ ਦੇਖੋ ਭਾਜੀ, ਅੱਜ ਕੱਲ ਕੋਈ ਨੀ।
4: ਉਹ ਨਹੀਂ ਯਾਰ, ਪਤਾ ਕੀ ਗੱਲ ਹੁੰਦਾ, ਅੱਜ ਕੱਲ ਪੜ੍ਹੇ ਲਿਖਿਆ ਦਾ ਤੇ ਅਨਪੜ੍ਹਾਂ ਦਾ ਬਹੁਤ ਫਰਕ ਆ। ਹੁਣ ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਗੂਗਲ ਬੰਦੇ ਨੇ ਗੂਗਲ ਨੂੰ ਕਹਿੰਦੇ ਪੁੱਛ ਲੈਂਦੇ ਆ, ਹਨਾ, ਤੇ ਸਾਨੂੰ ਤਾਂ ਗੂਗਲ ਨੂੰ ਪੁੱਛਣਾ ਹੀ ਨੀ ਆਉਂਦਾ।
0: ਤੁਹਾਡੇ ਵਰਗੇ ਬੰਦੇ ਸਗਾ ਦੇ ਚੰਗੇ ਰਹਿੰਦੇ ਆ ਭਾਜੀ, ਸਾਡੇ ਵਰਗੇ ਜਿਹੜੇ ਗੂਗਲ ਚਲਾਉਣਾ ਆਉਂਦਾ ਨਾ ਸਾਨੂੰ, ਅਸੀਂ ਤਾਂ ਇੱਕ ਇੱਕ ਚੀਜ਼ ਗੂਗਲ ਨੂੰ ਪੁੱਛਦੇ ਆ, ਕੋਈ ਦਿਮਾਗ ਬੰਦਾ ਲਾਉਂਦਾ ਹੀ ਨਹੀਂ ਅੱਜ ਕੱਲ।
4: ਮੈਂ ਨਿਆਣੇ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਕਿੱਥੇ ਜਾਣਾ, ਕਹਿੰਦੇ ਫਲਾਨੀ ਜਗ੍ਹਾ ਜਾਣਾ, ਮੈਂ ਕਹਿੰਦਾ ਹੁੰਦਾ ਮੈਨੂੰ ਇੰਟਰਸੈਕਸ਼ਨ ਦੱਸੋ ਬਸ, ਗੂਗਲ ਨੂੰ ਨਹੀਂ ਪੁੱਛਣਾ।
0: ਪਤਾ ਕੀ ਹੈ ਪਰ ਭਾਜੀ, ਚੰਗੀ ਗੱਲ ਹੈ, ਹੁਣ ਜਿਹੜੇ ਅੱਜ ਕੱਲ ਦੇ ਬੱਚੇ ਨੇ ਅਸੀਂ ਵੀ ਆ, ਹਰੇਕ ਚੀਜ਼ ਹੀ ਗੂਗਲ ਗੂਗਲ ਗੂਗਲ, AI ਇਹ ਵੋ, ਦਿਮਾਗ ਲਾਉਣੋਂ ਬੰਦ ਹੀ ਲੋਕ ਹੋ ਗਏ।
4: ਗੂਗਲ ਨੇ ਭਾਜੀ ਦੁਨੀਆ ਕਵਰ ਹੀ ਕਰ ਦਿੱਤੀ, ਜੇ ਦਿਮਾਗ ਲੜਾਓਗੇ ਤਾਂ ਹੀ ਤੁਹਾਡਾ ਦਿਮਾਗ ਅਗਾਂਹ ਵਧੂਗਾ।
0: ਸਹੀ ਗੱਲ ਹੈ ਤੁਹਾਡੀ, ਬਿਲਕੁਲ,
4: ਉਹ ਦਿਮਾਗ ਉੱਥੇ ਕੀ ਰਹਿੰਦਾ ਜਦੋਂ ਤੁਸੀਂ ਗੂਗਲ ਤੇ ਉਂਗਲਾਂ ਮਾਰਦੇ ਰਹਿੰਦੇ
0: ਹੋ। ਨਹੀਂ ਬਿਲਕੁਲ ਸਰ, ਬਿਲਕੁਲ,
4: ਜਿੱਥੇ ਮਰਜ਼ੀ ਲੈ ਜਾਓ ਮੈਨੂੰ ਸਾਰਾ ਹੀ ਪਤਾ, ਗੂਗਲ ਨੂੰ ਪੁੱਛਣਾ ਨੀ ਪੈਂਦਾ, ਪਰ ਸਿਰਫ ਇੰਟਰਸੈਕਸ਼ਨ ਪੁੱਛਣਾ ਬਸ।
0: ਚਲੋ ਵੈਰੀ ਗੁੱਡ, ਨਹੀਂ ਥੈਂਕ ਯੂ ਸਰ, ਮੈਨੂੰ ਲੱਗਦਾ ਤੁਸੀਂ ਸਹੀ ਹੋ, ਚਾਲੀ ਦਿਨ ਫਿਲਮ ਬੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ, ਬਹੁਤ ਹੀ ਕਮਾਲ ਦੀ ਬੈਸਟ ਸੈਲਿੰਗ ਪੰਜਾਬੀ ਨੋਵਲ ਬੁੱਕ, 40 ਦਿਨ, ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਦੀ ਲਿਖੀ ਹੋਈ, ਉਹਦੇ ਤੇ ਫਿਲਮ ਬਣੀ ਹੈ ਯਾਰ। ਇੱਕ 40 ਦਿਨ ਦੀ ਜਰਨੀ ਹੈ ਇੱਕ ਫਕੀਰ ਦੇ ਨਾਲ, ਤੇ ਕਿਆ ਯਾਰ ਲਾਈਫ ਲੈਸਨਸ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਫਿਲਮ ਬਹੁਤ ਸੋਹਣੀ ਬਣੀ ਹੈ, 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਅੱਜ ਸਿਲਵਰ ਸਿਟੀ ਦੇ ਵਿੱਚ 9 ਵਜੇ ਹੁਣ ਸ਼ੋਅ ਟਾਈਮ ਹੈ, ਵੌਨ ਦੇ ਵਿੱਚ ਵੀ 9 ਵਜੇ, ਕੋਟਨੀ ਪਾਰਕ 7:20 ਤੇ 10:10, ਸਕਾਰਬਰੋ 7:45 ਤੇ 10, ਤੇ ਗੋਲਫ 9:20 ਤੇ। ਸੋ ਫਿਲਮ ਦੇਖਣੀ ਹੈ ਤੇ 40 ਦਿਨ ਦੇਖੋ, ਤੇ ਤੁਸੀਂ ਆਪ ਕਹੋਗੇ ਨਾ ਵੀ ਇਹਨੂੰ ਕਹਿੰਦੇ ਆ ਮੂਵੀ। ਜੇ ਤੁਹਾਡਾ AC ਨਹੀਂ ਚੱਲ ਰਿਹਾ, AC ਜਾਂ ਫਰਨਿਸ ਦੀ ਰਿਪੇਅਰ ਹੈ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਪ੍ਰੋਫੈਸ਼ਨਲ ਬੰਦੇ ਨੇ। ਜਾਂ AC ਫਰਨਿਸ ਨਵਾਂ ਲਵਾਓ ਤੇ $1800 ਤੱਕ ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ ਚ। ਨੰਬਰ ਹੈ 905-790-9080 905-790-9080 ਜੀ 6252 ਹਾਂਜੀ
5: ਹਾਂਜੀ ਨਵੀਂ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
5: ਬਾ ਬਹੁਤ ਵਧੀਆ ਜੀ ਪਹਿਲਾਂ ਤਾਂ ਤੁਹਾਡੀ ਕੰਪਲੇਂਟ ਆ ਉਹ ਤੁਹਾਡਾ ਜਿਹੜਾ ਫੋਨ ਦੇ ਉੱਤੇ ਚੱਲ ਰਿਹਾ ਨਾ ਰੇਡੀਓ ਉਹ ਸਹੀ ਨਹੀਂ ਚੱਲ ਰਿਹਾ ਹੈਗਾ
0: ਕੀ ਹੋ ਗਿਆ
5: ਉਹਦੇ ਵਿੱਚ ਆਵਾਜ਼ ਬਹੁਤ ਆ ਰਹੀ ਹੈ ਕੀ ਕਰੀ ਜਾਂਦਾ ਹੈਗਾ ਸਹੀ ਆ ਰਿਹਾ
0: ਕੋਈ ਨਾ ਦੇਖਦੇ ਆ ਹੁਣੇ ਦੇਖ ਲੈਂਦੇ ਆ
5: ਡਬਲ
0: ਲੌਂਗ ਵੀਕਐਂਡ ਹੋ ਗਿਆ ਫਿਰ ਅਗਲੀ ਵੀਕ ਹੀ ਛੁੱਟੀ ਹੈ ਬੁੱਧਵਾਰ ਨੂੰ ਹੋਰ ਨੀ ਕਿਸ ਦਿਨ ਟਰੱਕ ਮਕੈਨਿਕ ਦੀ ਜੋਬ ਅਵੇਲੇਬਲ ਹੈ ਟਰੱਕ ਮਕੈਨਿਕ ਬਰੈਂਪਟਨ ਦੇ ਵਿੱਚ ਚਾਹੀਦਾ ਇੱਕ ਬਹੁਤ ਵਧੀਆ ਬੜੀ ਕਮਾਲ ਦੀ ਕੰਪਨੀ ਹੈ ਟਰੱਕ ਮਕੈਨਿਕ ਦੇ ਲਈ ਤੁਸੀਂ ਕਾਲ ਕਰ ਲਓ ਸੁਖਵਿੰਦਰ ਭਾਜੀ ਨੂੰ 416-616-3345 ਸੁਖਵਿੰਦਰ ਭਾਈ ਜੀ ਬਰੈਂਪਟਨ ਦੀ ਡੇ ਸ਼ਿਫਟ ਹੈ ਟਰੱਕ ਮਕੈਨਿਕ ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ 416-616-3345 416-616-3345 7200 ਹੈਲੋ
6: ਨਵੀਂ ਕਾਰ ਇੰਸ਼ੋਰੈਂਸ ਤੇ ਹੋਮ ਇੰਸ਼ੋਰੈਂਸ ਵਾਸਤੇ ਨੰਬਰ ਭੇਜੋ ਪਲੀਜ਼
0: ਹਾਂਜੀ ਸਰ ਨੰਬਰ ਤੁਸੀਂ ਨੋਟ ਕਰੋ 647
6: ਯਾ
0: 674
6: ਯਾ
0: 4735
6: ਬੰਦੇ ਦਾ ਨਾਮ ਕੀ ਹੈ ਭਾਜੀ
0: ਇਹਨਾਂ ਦਾ ਨਾਮ ਹੈ ਰਾਜਵੰਤ ਕੌਰ
6: ਥੈਂਕ ਯੂ ਭਾਜੀ
0: ਨੋ ਪ੍ਰੋਬਲਮ ਜੀ ਥੈਂਕ ਯੂ ਸੋ ਮਚ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਇੱਕ ਤਾਂ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਦਵਾ ਰਹੇ ਨੇ 647-674-4735 647-674-4735 ਦੇ ਉੱਤੇ ਕਾਲ ਜਲਦੀ ਤੋਂ ਜਲਦੀ ਕਰ ਲਵੋ 3823-3823 ਵਾਲਿਓ ਕੀ ਹੋ ਗਿਆ ਓਕੇ ਇੱਕ ਸੈਕਿੰਡ ਦਿਓ ਤੇ ਅਗਲੀ ਕਾਲ ਲੈਂਦੇ ਹਾਂ ਤੇ ਜਸਟ ਵੇਟ ਆਨ ਦਾ ਲਾਈਨ ਨੰਬਰ ਹੈ ਆਪਣਾ 905-673-3337 905-673-3337 is the only number to call.

0: ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905 799-1478-1478-1498-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1 ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045157। ਕਿਆ ਬਾਤ ਹੈ ਜੀ, 50-50 ਵਾਲੇ ਹੋ, ਕਿਵੇਂ ਹੋ?
1: ਵਧੀਆ ਭਾਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਬੱਲੇ ਬੱਲੇ ਆ, ਕੀ ਬਣਦਾ?
1: ਬਹੁਤ ਚਿਰ ਹੋ ਗਿਆ, ਗੱਲ ਨਹੀਂ ਹੋਈ।
0: ਮੈਂ ਕਹਿਣ ਹੀ ਲੱਗਿਆ ਸੀ, ਮੈਂ ਕਿਹਾ ਤੁਹਾਡੀ ਕਾਲ ਅੱਜ ਕਾਫੀ ਦਿਨਾਂ ਬਾਅਦ ਆਈ ਹੈ।
1: ਅੱਛਾ ਜੀ, ਮੈਂ ਲੈਂਗ ਸਟਾਫ ਤੋਂ 401 ਤੇ ਲਿਆ ਸੀ ਐਗਜ਼ਿਟ, ਹੈ ਨਾ, ਉੱਥੇ ਚੱਲਾ ਸੀ ਟੋਰਾਂਟੋ ਵੱਲ ਉਬਰ ਕਰਨ।
0: ਹਾਂ,
1: ਇੱਥੇ ਪਤਾ ਨਹੀਂ ਕੀ ਐਕਸੀਡੈਂਟ ਹੋਇਆ।
0: ਤੁਸੀਂ ਸਾਡਾ ਪ੍ਰੋਗਰਾਮ ਹੁਣੇ ਲਾਇਆ? ਜਿਹੜੇ ਲੋਕ ਜਾ ਰਹੇ ਆ 427 ਬਿਲਕੁਲ ਫਿੰਚ ਤੋਂ ਲੈ ਕੇ ਸਟਾਲ ਹੈ, ਤੁਸੀਂ ਪਹਿਲਾਂ ਸੁਣ ਲੈਂਦੇ ਚੰਗੇ ਰਹਿੰਦੇ।
1: ਬਿਲਕੁਲ ਜੀ, ਬਿਲਕੁਲ, ਗੱਡੀ ਬੰਦ ਕਰਕੇ ਖੜਾ ਮੈਂ ਭਾਜੀ।
0: ਅੱਛਾ, ਇੰਨਾ ਸਟਾਲ ਹੈ?
1: ਕੀ
0: ਕਰੀਏ ਫਿਰ, ਹੈਲੀਕਾਪਟਰ ਭੇਜੀ ਤੁਹਾਨੂੰ?
1: ਅੱਛਾ ਜੀ, ਮੇਰਾ ਭਾਜੀ ਹੱਲ ਮਾੜਾ, ਇੱਕ ਤਾਂ ਮੈਨੂੰ ਨੰਬਰ ਦਿਓ, ਵਿਆਹ ਤੇ ਹੋ ਜਿਹੜੇ ਕਰਦੇ ਨਾ ਵੀਡੀਓਗ੍ਰਾਫੀ।
0: ਅੱਛਾ, ਵੀਡੀਓਗ੍ਰਾਫਰ ਚਾਹੀਦਾ?
1: ਵੀਡੀਓਗ੍ਰਾਫਰ ਚਾਹੀਦਾ ਜੀ।
0: ਵੀਡੀਓਗ੍ਰਾਫਰ ਹੁਣ ਕਿਹੜੇ ਦਾ ਤੁਹਾਨੂੰ ਦਈਏ ਨੰਬਰ, ਹੈਗੇ ਤਾਂ ਕੁਝ
1: ਨਹੀਂ।
0: ਚਲੋ ਕੋਈ ਨਾ, ਤੁਹਾਨੂੰ ਭੇਜਦੇ ਆ। ਕਿਸ ਦਾ ਨੰਬਰ?
1: ਇੱਕ ਭਾਈ, ਇੱਕ ਮੇਰਾ ਹੱਲ ਹੋਰ ਕਰਾਓ ਜੀ।
0: ਹਾਂ,
1: ਐਕਚੁਅਲੀ ਗੱਲ ਕੀ, ਮੈਂ ਨਾ ਇੰਸ਼ੋਰੈਂਸ ਕਰਾਈ ਸੀ ਕਿਸੇ ਤੋਂ ਗੱਡੀ ਦੀ।
0: ਹਾਂ ਹਾਂ,
1: ਤੇ ਮੈਨੂੰ ਚਲੋ ਮੈਂ ਨਵਾਂ ਸੀਗਾ ਇਸ ਚੀਜ਼ ਚ, ਮੈਂ ਗੱਡੀ ਪਹਿਲਾਂ ਕਰੂਜ਼ ਲਈ ਸੀ, ਹੁਣ ਕਰਦੇ ਨੀ ਬਾਹਰ ਕਿਸੇ ਬ੍ਰੋਕਰ ਨਾਲ, ਉਹ ਸਿੱਧਾ ਡਾਇਰੈਕਟ ਕਰਦੇ ਆ। ਉਹਨੇ ਮੇਰੀ ਇੰਸ਼ੋਰੈਂਸ ਤਾਂ ਕਰਤੀ ਆ, ਭਾਈ ਉਹ ਮੈਨੂੰ ਟੀਡੀ ਵਾਲਿਆਂ ਨੇ ਮਤਲਬ ਪਹਿਲਾਂ ਵੀ ਡਾਕੂਮੈਂਟ ਭੇਜੇ ਸੀ, ਮੈਨੂੰ ਪਹੁੰਚੇ ਨੀ, ਹੁਣ ਮੈਨੂੰ ਦੁਬਾਰਾ ਫੇਰ ਉਹਨੇ ਭੇਜੇ ਸੀ, ਉਹਨਾਂ ਨੇ ਮੇਰੀ ਨਾ ਕੈਂਸਲ ਕਰਤੀ ਉਹ ਇੰਸ਼ੋਰੈਂਸ। ਮਤਲਬ ਮੈਂ ਉਹਨਾਂ ਨੂੰ ਹੁਣ ਬਾਹਰ ਪਤਾ ਕੀਤਾ, ਕਹਿੰਦੇ ਹੋਣੀ ਨੀ ਕਿਸੇ ਨਾਲ ਵੀ, ਪਰ ਮੈਂ ਟੀਡੀ ਨਾਲ ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਜੀ ਤੁਸੀਂ ਮਿਸ ਰੈਪ ਤਾਂ ਨੀ? ਪਰ ਉਹ ਕਹਿੰਦੇ ਨਹੀਂ, ਕਹਿੰਦੇ ਮਿਸਟੇਕ ਹੋ ਜਾਂਦੀ ਕਿਸੇ ਤੋਂ ਵੀ, ਤੁਸੀਂ ਵੀ ਨਵੇਂ ਸੀ ਇਸ ਚੀਜ਼ ਲਈ, ਅਸੀਂ ਮਿਸ ਰੈਪ ਨੀ ਪਾਇਆ ਸੀ, ਬਸ ਇਹ ਪਾਇਆ ਵੀ ਫੇਲਡ ਟੂ ਪ੍ਰੋਵਾਈਡ ਡਾਕੂਮੈਂਟ, ਪਰ ਤੁਹਾਡੀ ਇੰਸ਼ੋਰੈਂਸ ਹੋ ਗਈ ਕੈਂਸਲ।
0: ਚਲੋ ਮੈਂ ਤੁਹਾਨੂੰ ਇੱਕ ਨੰਬਰ ਦੇ ਦੇਣਾ, ਤੁਸੀਂ ਪੁੱਛ ਕੇ ਦੇਖ ਲਓ।
2: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ,
0: ਧੰਨਵਾਦ ਜੀ। ਮੈਂ ਨੰਬਰ ਚਾਹੀਦਾ ਜੀ 437 6887 5043 767 5040 ਤੇ ਕਾਲ ਕਰ ਲੋ ਤੇ ਡਾਕਟਰ ਕਲੀਨਿੰਗ ਕਰਵਾ ਲੋ।
2: ਹਾਂਜੀ, ਇਹਨਾਂ ਦਾ ਕੀ ਨਾਮ ਹੈ ਜੀ, ਕਿਹੜੇ ਹੈ ਜੀ ਡਾਕਟਰ?
0: ਇਹ ਹੈ ਜੀ 5 Rivers ਡਾਕਟ ਕਲੀਨਿੰਗ। ਹਾਂਜੀ,
2: ਡਾਕਟਰ ਕਲੀਨਿੰਗ, ਠੀਕ ਹੈ ਜੀ।
0: ਠੀਕ ਹੈ ਜੀ,
2: ਠੀਕ ਹੈ ਜੀ, ਥੈਂਕ ਯੂ।
0: ਮਤਲਬ
2: ਤਸੱਲੀ ਕਰਦੇ ਜਿੱਦਾਂ ਕੈਮਰੇ ਪਾ ਕੇ ਵੀ ਚੈੱਕ
3: ਸਾਰਾ ਕੁਝ ਸਾਰਾ ਕੁਝ ਬਹੁਤ ਵਧੀਆ ਬੜੇ ਪ੍ਰੋਫੈਸ਼ਨਲ ਮੁੰਡੇ ਨੇ ਮੈਂ ਕਹਿੰਦਾ ਤੁਸੀਂ ਕਹੋਗੇ ਭਾਜੀ ਸਾਨੂੰ ਲੱਗਿਆ ਨੀ ਵੀ ਇੰਨੇ ਸਾਫ਼ ਡਕਟ ਸਾਡੇ ਹੋ ਵੀ ਸਕਦੇ ਆ
2: ਠੀਕ
3: ਹੈ ਜੀ ਨੋ ਪ੍ਰੋਬਲਮ ਨੋ ਪ੍ਰੋਬਲਮ ਵਧੀਆ ਬੰਦੇ ਸੀ ਜਿਹੜੇ ਨੰਬਰ ਦਿੰਦੇ ਵਧੀਆ ਦਿੰਦੇ ਆ ਤੇ ਚਲੋ ਨਾਲੇ ਤੁਹਾਨੂੰ ਡਿਸਕਾਊਂਟ ਦਵਾਈਏ ਫਰਨੀਚਰ ਤੇ ਇਸ ਵੀਕ ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਗ੍ਰੈਂਡ ਗ੍ਰੈਂਡ ਗ੍ਰੈਂਡ ਆਫ ਫਰਨੀਚਰ ਸਤਿ ਭਾਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਜਿੰਨੇ ਵੀ ਪਰਿਵਾਰ ਫਰਨੀਚਰ ਦੀ ਬਾਈਂਗ ਬਾਰੇ ਸੋਚ ਰਹੇ ਨੇ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਕਾਫੀ ਟੇਬਲ ਲੈਣਾ ਚਾਹੁੰਦੇ ਹੋ ਤੇ ਵੇਟ ਕਰ ਰਹੋ ਰੁਕ ਜਾਓ ਠਹਿਰ ਜਾਓ ਇਸ ਵੀਕਐਂਡ ਤੱਕ ਕਿਉਂਕਿ ਫਰਾਈਡੇ ਸੈਟਰਡੇ ਸੰਡੇ ਸਾਲ ਦੀ ਸਭ ਵੱਡੀ ਸੇਲ ਕੈਨੇਡਾ ਡੇ ਕੈਨੇਡਾ ਡੇ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ ਪਰਿਵਾਰਾਂ ਨੇ ਪਹੁੰਚਣਾ ਕਿੱਥੇ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਫਰਨੀਚਰ ਦੀ ਜੀ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਨਵੀ ਬਾਜੀ
3: 6885 ਟੌਮਕਨ ਰੋਡ 2865 ਹਾਂਜੀ
1: ਜਿਹੜਾ ਕੀ ਹਾਲ ਆ ਜੀ
3: ਵਧੀਆ ਕਿਵੇਂ ਆ
1: ਭਈਆ ਪੂਰਵਾਂ ਨੇ ਵੈਸਟ ਤੇ ਹੋਇਆ ਐਕਸੀਡੈਂਟ
3: ਅੱਛਾ ਵੈਸਟ ਤੇ ਹੋਇਆ ਪਰ 427 ਵੀ ਜਾਇਆ ਮੈਂ
1: ਹਾਂਜੀ ਉਧਰੋਂ ਆਏ ਸੀ ਆ ਰਹੇ ਉਧਰੋਂ ਠੀਕ ਸਾਰੇ ਪਾਸੇ ਹਾਂ ਵੈਸਟ ਵਾਲੇ ਪਾਸੇ ਤੇ ਉਧਰੋਂ ਆਇਆ ਇਹ ਗਰਲਫ੍ਰੈਂਡ ਤੱਕੇ ਹੋਇਆ ਭਾਈ ਜੀ
3: ਅੱਛਾ
1: ਟੂ ਰੇਟ ਉਹਦੇ ਕਾਫੀ ਵੱਡਾ ਐਕਸੀਡੈਂਟ ਹੋਇਆ ਕਾਰ ਦਾ
3: ਚਲੋ ਸਾਰੇ ਬਚ ਕੇ ਰਹੇ
1: ਮੂਵਤੇ ਰੱਖੇ ਪੁਲਿਸਾਂ ਨੇ ਮੂਵਤੇ ਰੱਖਦੇ ਕਾਫੀ ਟਰੈਫਿਕ ਹੋਇਆ ਭਾਈ
3: ਜੀ ਸੁਣਿਆ ਇੱਕ ਵੀਰ ਕਹਿੰਦੇ ਕਿ ਨਵੀਂ ਮੈਂ ਤਾਂ ਗੱਡੀ ਬੰਦ ਕਰਕੇ ਬੈਠਾ ਹਾਈਵੇ ਤੇ
1: ਨਹੀਂ ਨਹੀਂ ਹਾਈ ਸਹੀ ਗੱਲ ਭਾਈ ਜੀ ਕਾਫੀ ਟਾਈਮ ਤਾਂ ਭਾਈ ਉਹ ਉਸ ਪਾਸੇ ਨੂੰ ਟਰੈਕ ਵਾਲੇ ਪਾਸੇ ਨੂੰ
3: ਸਾਡੀ ਮਸ਼ਹੂਰੀ ਤੁਸੀਂ ਕਰਨੀ ਆ ਪ੍ਰੋਗਰਾਮ ਜਿਹਾ ਬਣ ਜਾਵੇ ਕਹਿੰਦੇ ਨੀ ਹੁੰਦੇ ਮਹਿਫਿਲ ਜਦੋਂ ਸਜਦੀ ਹੈ ਸ਼ਾਮ ਨੂੰ ਫਿਰ ਉਹਦੀ ਕਿੱਥੇ ਰੀਸ ਹੈ ਯਾਰ 3823 ਹੈਲੋ
5: ਹੈਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ
5: ਠੀਕ ਠੀਕ ਮੈਂ ਤਾਂ ਵਧੀਆ ਜੀ ਹਾਂਜੀ ਉਹ ਬਈ ਛੁੱਟੀ ਤਾਂ ਤੁਸੀਂ ਕਹਿੰਦੇ ਹੋ ਉਹਦੇ 1 ਤਰੀਕ ਨੂੰ ਛੁੱਟੀ ਹੈ ਬਈ ਉਹਨਾਂ ਨੇ ਛੁੱਟੀ ਕੀਤੀ ਮੈਨੂੰ
3: ਅੱਛਾ 1-9 ਸੋ ਸਾਰੇ ਦੀ 1 ਨੂੰ ਹੀ ਹੈ ਉਹਨਾਂ ਨੇ ਅੱਗੇ ਪਿੱਛੇ ਨਹੀਂ ਕੋਈ ਦਿਨ ਕੀਤਾ ਹੈ
5: ਬਈ ਹਾਂਜੀ ਹਾਂਜੀ ਤੇ ਕੱਲ ਹੀ ਬ੍ਰਦਰ ਇਨ ਲਾਅ ਨਾਲ ਹੋਈ ਸੀ ਗੱਲ ਬਟ ਉਹ ਬੋਸ ਹੁੰਦਾ ਕਹਿੰਦਾ ਕਿ ਆਪਾਂ ਸਹਿਮਤੀ ਨਾਲ ਕਰ ਲੈਂਦੇ ਆ ਕਿ ਸ਼ੁੱਕਰਵਾਰ ਹੀ ਕਰ ਦਾਂਗੇ ਲੌਂਗ ਵੀਕਐਂਡ ਹੋ ਚੁੱਕਾ
3: ਚਾਹੀਦਾ ਇਦਾਂ
5: ਅੱਜ ਹੋਈ ਨੀ ਗੱਲ ਤੇ ਇਸ ਕਰਕੇ ਸ਼ਾਇਦ ਮੈਂ ਪੁੱਛੂਗਾ ਮੈਂ ਘਰੇ ਜਾਈ ਜਾਂਦਾ ਤੁਹਾਡਾ ਪ੍ਰੋਗਰਾਮ ਸੁਣਦਾ ਹੀ ਰਹਿੰਦਾ ਵੱਡੇ ਵੀਰ
3: ਥੈਂਕ ਯੂ ਵੈਰੀ ਥੈਂਕ ਯੂ ਸੋ ਮਚ ਨਹੀਂ ਬਹੁਤ ਦੇਖੋ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਮਜ਼ਾ ਬਹੁਤ ਹੁੰਦਾ ਚਾਹੇ ਕੋਈ ਦੇਖੋ ਟੌਪਿਕ ਹੋਵੇ ਨਾ ਹੋਵੇ ਆਪਣਾ ਤਾਂ ਇੱਕ ਹਮੇਸ਼ਾ ਪੱਕੇ ਜਿਹੇ ਪਰਿਵਾਰਕ ਜਿਹੀ ਗੱਲਬਾਤ ਹੈ ਸਾਰੇ ਕੌਲਾਂ ਕੁੱਲਾਂ ਕਰਦੇ ਰਹਿੰਦੇ ਆ ਤੇ ਵਧੀਆ ਸ਼ਾਮ ਲੰਘ ਜਾਂਦੀ ਆਪਣੀ ਹਰੇਕ ਬੰਦਾ ਬੜੀ ਮਿਹਨਤ ਕਰਦਾ
5: ਉਹ ਸਾਰੀ ਦਿਹਾੜੀ ਤੁਸੀਂ ਗੱਲਾਂ ਬਾਤਾਂ ਕਰਕੇ ਮਤਲਬ ਕਿ ਜਿਹੜੀ ਸਾਰੇ ਦਿਨ ਦੀ ਥਕਾਵਟ ਹੁੰਦੀ ਹੈ ਉਹ ਉਤਰ ਜਾਂਦੀ
3: ਥੈਂਕ ਯੂ ਵੀਰੇ ਥੈਂਕ ਯੂ ਬਹੁਤ ਧੰਨਵਾਦ ਸੁਣੋ ਤੇ ਇੰਜੋਏ ਕਰੋ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਐਂਡ ਨੰਬਰ ਆਪਣਾ 905-673-3337 9053333377 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਸਾਡੇ ਨਾਲ ਅਭਿਸ਼ੇਕ ਜੁੜ ਚੁੱਕੇ ਆ ਕੈਲਡਿਨ ਮਿਤਸੂਬਿਸ਼ੀ ਤੋਂ ਤੇ ਮਿਤਸੂਬਿਸ਼ੀ ਦੀਆਂ ਲਈਏ ਫਿਰ ਵਧੀਆ ਜਿਹੀਆਂ ਡੀਲਾਂ ਤੇ ਅਭਿਸ਼ੇਕ ਸਾਡੇ ਨਾਲ ਨੇ ਅਭਿਸ਼ੇਕ ਕਿਵੇਂ ਹੋ
6: ਵਧੀਆ ਨਵੀ ਜੀ ਤੁਸੀਂ ਸੁਣਾਓ ਕਿਵੇਂ ਹੋ ਜੀ
3: ਬਹੁਤ ਵਧੀਆ ਬਹੁਤ ਵਧੀਆ ਸੋ ਬੜੀਆਂ ਟੌਪ ਦੀਆਂ ਡੀਲਾਂ ਸਮਰ ਦੇ ਲਈ ਲੱਗ ਚੁੱਕੀਆਂ ਕੈਲਡਿਨ ਮਿਤਸੂਬਿਸ਼ੀ ਤੇ ਸੋ ਹੁਣ ਤਾਂ ਹੀ ਥਾਂ ਥਾਂ ਤੇ ਜਿੱਥੇ ਵੀ ਦੇਖੋ ਮਿਤਸੂਬਿਸ਼ੀ ਦੀ ਗੱਡੀ ਹੀ ਨਜ਼ਰ ਆਉਂਦੀ ਹੈ ਸੋ ਦੱਸੋ ਕਿਰਾ ਕੀ ਕੀ ਸਪੈਸ਼ਲਸ ਨੇ
6: ਬਿਲਕੁਲ ਜੀ ਬਹੁਤ ਸਾਰੀ ਆਫਰਸ ਹਰ ਮਹੀਨੇ ਆਪਾਂ ਲਾ ਕੇ ਰੱਖਦੇ ਹਾਂ ਜੂਨ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਆਫਰਸ ਆਈਆਂ ਜਿਹੜੇ ਵੀ ਸਾਡੇ ਲਿਸਨਰਸ ਹੈਗੇ ਆ ਕਿਸੇ ਵੀ ਬਜਟ ਦੇ ਵਿੱਚ ਉਹ ਗੱਡੀ ਦੇਖਦੇ ਪਏ ਆ ਸਾਡੇ ਕੋਲ ਹਰ ਬਜਟ ਰੇਂਜ ਦੇ ਵਿੱਚ ਕੋਈ ਨਾ ਕੋਈ ਵਹੀਕਲ ਦਾ ਆਪਸ਼ਨ ਹੈਗਾ ਜੇ ਕਿਸੇ ਨੂੰ ਬਜਟ ਜਿਨ੍ਹਾਂ ਦਾ ਬਜਟ ਲੋ ਹੈਗਾ ਬਿਲਕੁਲ ਬਜਟ ਫ੍ਰੈਂਡਲੀ ਆਪਸ਼ਨ ਦੇਖਣਾ ਚਾਹੁੰਦੇ ਆ ਤਾਂ 25,000 ਤੋਂ ਸਾਡਾ ਜਿਹੜਾ ਹੈਗਾ ਆਰ ਵੀ ਆਰ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਆ ਮਿਤਸੂਬਿਸ਼ੀ ਦੇ ਜਿਹੜੇ ਜਿੰਨੇ ਵੀ ਵਹੀਕਲਸ ਆਉਂਦੇ ਆ ਸਾਰਿਆਂ ਦੇ 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ, ਮੇਡ ਇਨ ਜਪਾਨ ਗੱਡੀਆਂ ਸਾਰੀਆਂ। ਸੋ ਇਹਦੀ ਬਾਈ ਵੀਕਲੀ ਜਿਹੜੀ ਹੈਗੀ ਹੈ $185 ਤੋਂ ਸ਼ੁਰੂ ਹੋ ਜਾਂਦੀ ਆ। ਲੀਜ਼ ਜਾਂ ਫਾਈਨਾਂਸ ਤੁਸੀਂ ਕੋਈ ਵੀ ਆਪਸ਼ਨ ਚੂਜ਼ ਕਰ ਸਕਦੇ ਹੋ। ਜੇ ਕਿਸੇ ਨੂੰ 7-ਸੀਟਰ ਆਪਸ਼ਨ ਚਾਹੀਦਾ ਤਾਂ ਤੁਸੀਂ ਸੜਕਾਂ ਤੇ ਆਮ ਦੇਖਿਆ ਹੋਣਾ ਅੱਜ ਕੱਲ੍ਹ ਵੀ ਆਊਟਲੈਂਡਰ ਜਿਹੜਾ ਹੈਗਾ ਸਾਡਾ ਬੈਸਟ ਸੈਲਰ ਆਪਸ਼ਨ ਆ, 7-ਸੀਟਰ ਇਹ ਆਪਸ਼ਨ ਆ। 3600 ਤੋਂ ਇਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ, ਸਿਰਫ $36,400 ਤੋਂ ਪ੍ਰਾਈਸ 7-ਸੀਟਰ ਆਪਸ਼ਨ ਦਾ ਸ਼ੁਰੂ ਹੋ ਜਾਂਦਾ ਸਾਡੇ ਕੋਲ। ਵਾਰੰਟੀ ਸੇਮ ਉਹੀ ਰਹਿਣੀ ਹੈ ਜੀ 10 ਸਾਲ 1,60,000 ਕਿਲੋਮੀਟਰ ਦੀ। ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਾਡੇ ਕੋਲ ਜੇ ਤੁਸੀਂ ਕੋਈ ਵੀ ਨਵੀਂ ਗੱਡੀ ਦੇਖ ਰਹੇ ਹੋ ਮਿਤਸੂਬਿਸ਼ੀ ਦੇ ਵਿੱਚ, ਚਾਹੇ ਜੇ ਤੁਹਾਨੂੰ ਨਹੀਂ ਵੀ ਆਈਡੀਆ ਹੈਗਾ ਮਿਤਸੂਬਿਸ਼ੀ ਦੇ ਵਹੀਕਲਸ ਬਾਰੇ, ਇੱਕ ਵਾਰੀ ਸਾਡੇ ਕੋਲ ਗੇੜਾ ਲਾ ਕੇ ਜਾਓ, ਗੱਡੀਆਂ ਦੇਖ ਕੇ ਜਾਓ। ਇੰਨੀ ਸਾਡੀ ਗਰੰਟੀ ਆ ਵੀ ਡੀਲ ਉਹ ਜੀ ਬਣਾ ਕੇ ਦੇਵਾਂਗੇ ਵੀ ਤੁਸੀਂ ਕਹੋਗੇ ਵੀ ਆ ਗਏ ਤਾਂ ਜੀ ਸਵਾਦ ਆ ਗਿਆ ਡੀਲ ਕਰਨ ਦਾ। ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। 15 ਓਇਲ ਚੇਂਜਿਸ, ਅਪ ਟੂ 15 ਓਇਲ ਚੇਂਜਿਸ ਆਪਾਂ ਫ੍ਰੀ ਦੇ ਰਹੇ ਹਾਂ ਜੂਨ ਐਂਡ ਤੱਕ। ਸੋ ਹਾਲੇ ਵੀ ਆਈ ਗੈਸ ਹਫ਼ਤਾ ਕੁ ਪਿਆ ਕਿ ਤੁਸੀਂ ਵਿਜ਼ਿਟ ਕਰ ਲਓ ਇੱਕ ਵਾਰੀ, ਤਾਂ ਤੁਸੀਂ ਸਾਰੇ ਆਫਰਸ ਦਾ ਫਾਇਦਾ ਉਠਾ ਸਕਦੇ ਹੋ। 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਆ ਜੀ, ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 519-942-0101 ਤੇ। ਹੈਲੋ
3: ਜੀ ਜੀ, ਨੰਬਰ ਇੱਕ ਵਾਰ ਫਿਰ ਅਭਿਸ਼ੇਕ।
6: 519-942-0101 ਜਾਂ ਫਿਰ 647-678-2754 ਕਿਸੇ ਵੀ ਫੋਨ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
3: ਵੈਰੀ ਗੁੱਡ। ਸੋ ਕੈਲਡਨ ਮਿਤਸੂਬਿਸ਼ੀ 3511 ਹਾਈਵੇ 9 ਨੇ, ਜਾਣੇ ਹੋ ਨਾ ਉਧਰ ਨੂੰ, ਡਰਾਈਵ ਵੀ ਬਹੁਤ ਵਧੀਆ। ਸੋ ਜ਼ਰੂਰ ਪਹੁੰਚੋ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ 6476782754 2696 ਹਾਂਜੀ ਵੀਰੇ, ਦੇਖਿਆ ਮੈਂ ਕੀਤਾ ਫੋਨ ਯਾਰ, ਮੈਂ ਕਿਹਾ ਪੁਲਿਸ ਨੂੰ ਵੀ ਖੋਲੋ, ਸਾਡੇ ਬੰਦੇ ਖੜੇ ਆ।
7: ਮਿਹਰਬਾਨੀ
3: ਬਾਈ ਜੀ, ਮੇਰੇ ਬਾਈ ਜੀ
7: ਸਾਨੂੰ
3: ਤਾਂ ਤੁਸੀਂ ਸਬਰ ਬਿਲਕੁਲ ਹੀ ਹੈ ਨੀ। ਚਲੋ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਇੰਜੋਏ ਕਰੋ ਤੇ ਪ੍ਰੋਗਰਾਮ ਪੰਜਾਬੀ ਨਾਲ ਲਾਈਏ। ਫਿਰ ਕਹਿੰਦੇ ਕਿ ਸਾਡੇ ਟਰੱਕਾਂ ਵਾਲਿਆਂ ਲਈ ਨਵੀਂ ਕਰੋ ਫਿਰ ਕੋਈ। ਵੈਸੇ ਯਾਰ ਟਰੱਕਾਂ ਵਾਲੇ ਬਾਈਆਂ ਲਈ ਤਾਂ ਨਿੱਤੀ ਰਿਸਪੈਕਟ ਹੈ। ਤੇ ਰਣਜੀਤ ਬਾਵੇ ਦਾ ਕਿਹੜਾ ਸੀਗਾ ਟਰੱਕਾਂ ਵਾਲਿਆਂ ਦਾ ਗਾਣਾ ਕਿ ਜਹਾਜ਼ਾਂ

0: ਵਾਹ ਬਾਵੇ ਬਾਈ, ਨਹੀਂ ਰੀਸਾਂ ਯਾਰ, ਨਹੀਂ ਰੀਸਾਂ। ਮੈਂ ਇੱਕ ਨੰਬਰ ਦੇ ਦੇਵਾਂ ਤੁਹਾਨੂੰ ਰਾਈਨੋ ਫੈਂਸ ਵਾਲੇ ਬਾਈਆਂ ਦਾ। ਤੁਸੀਂ ਅਗਰ ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਡੈਕ ਲਗਵਾਉਣੀ ਹੈ, ਫੈਂਸ ਦੀ ਚਾਹੇ ਕੋਈ ਰਿਪੇਅਰ ਹੈ ਜਾਂ ਡੈਕ ਦੀ ਰਿਪੇਅਰ ਹੈ ਤਾਂ ਰਿਪੇਅਰ ਕਰ ਦੇਣਗੇ। ਜੇ ਨਵੀਂ ਲੱਗਣ ਵਾਲੀ ਨਵੀਂ ਦਵਾ ਲਓ, ਤੇ ਫੈਂਸ ਡੈਕ ਦਾ ਬਹੁਤ ਹੀ ਭਰੋਸੇਮੰਦ ਕੰਮ, ਵਧੀਆ, ਬਹੁਤ ਹੀ ਡਿਸਕਾਊਂਟਡ ਰੇਟ। 6478043220 ਦੇ ਉੱਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰੋ ਤੇ ਬਹੁਤ ਹੀ ਸੋਹਣਾ ਫੈਂਸ ਦਾ ਕੰਮ ਤੁਹਾਡੇ ਲਈ ਇਹ ਕਰ ਰਹੇ ਨੇ। ਇੱਕ ਮੈਂ ਨਵੇਂ ਘਾਹ ਦਾ ਨੰਬਰ ਦੇ ਦੇਵਾਂ। ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਾਉਣੀ ਹੈ, ਫੁੱਲ ਬੂਟੇ ਟ੍ਰਿਮ ਕਰਵਾਉਣੇ ਆ, ਫੁੱਲ ਬੂਟੇ ਨਵੇਂ ਲਵਾਉਣੇ ਆ, ਤਾਂ ਤੁਸੀਂ SS ਲੋਨ ਕੇਅਰ ਵਾਲਿਆਂ ਨੂੰ ਕਾਲ ਕਰੋ। 4376551984 ਨਵੀਂ ਫੈਂਸ ਸੋਰੀ ਆਪਣਾ ਨਵਾਂ ਘਾਹ ਜਾਂ ਕੋਈ ਵੀ ਲੈਂਡਸਕੇਪਿੰਗ ਦਾ ਕੰਮ, 6437655984 ਤੇ ਕਾਲ ਜਦੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਤੇ ਵਧੀਆ ਬੰਦੇ ਨੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵੀ ਹਾਜ਼ਰ ਹੈ ਤੁਹਾਡੇ ਲਈ। ਟਰੱਕਾਂ ਦੇ ਨਵੇਂ ਟਾਇਰ ਅਲਾਈਨਮੈਂਟ ਜਾਂ ਟਰੱਕਾਂ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਕਰੋ। ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ। ਨਵੀਂ ਲੋਕੇਸ਼ਨ ਇਹਨਾਂ ਨੇ ਦੂਜੀ ਆਪਣੀ ਖੋਲੀ ਹੈ। ਫੋਨ ਨੰਬਰ ਤੁਸੀਂ ਲਿਖ ਲਓ, ਮਿਲਟਨ ਦੇ ਵਿੱਚ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਐਂਡ ਜੇਮਸ ਨੋ ਪਾਰਕ ਵਿਦ ਅ ਕੋਰਨਰ, 6472346293। ਸੋ ਕਰਦੇ ਹਾਂ ਅਗਲੀ ਗੱਲਬਾਤ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ KD ਹੋਮਿਓਪੈਥੀ ਤੋਂ ਡਾਕਟਰ ਕੁਲਦੀਪ। ਕੁਲਦੀਪ ਜੀ, ਵੈਲਕਮ।
1: ਗੈਸ ਬਣਦੀ ਰਹਿੰਦੀ ਹੈ, ਥਾਇਰਾਇਡ, ਕੋਲੇਸਟ੍ਰੋਲ, ਡਾਇਬਟੀਜ਼, ਐਂਜਾਇਟੀ, ਡਿਪਰੈਸ਼ਨ, ਆਰਥਰਾਈਟਿਸ, ਕਿਸੇ ਤਰ੍ਹਾਂ ਦੀ ਮਾਈਗ੍ਰੇਨ, ਸਕਿਨ ਦੇ ਇਸ਼ੂ, ਪਸੋਰਾਇਸਿਸ, ਸਲੀਪ ਐਪਨੀਆ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈ, ਪਰਮਾਨੈਂਟ। ਨਵੀ ਅਸੀਂ ਰੂਟ ਕਾਜ ਨੂੰ ਠੀਕ ਕਰਦੇ ਹਾਂ, ਤੁਹਾਡਾ ਜੋ ਵੀ ਰੂਟ ਕਾਜ ਹੋਏਗਾ ਉਹਨੂੰ ਜਦ ਪੁੱਛਦੇ ਹਾਂ ਤਾਂ ਬਿਮਾਰੀ ਸਾਰੀ ਠੀਕ ਹੋ ਜਾਂਦੀ ਹੈ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਐਲਰਜੀ ਬਾਰੇ ਜਾਣਕਾਰੀ ਦਿੰਦੇ। ਐਲਰਜੀ ਦੇਖੋ, ਉਹ ਇਹ ਹੁੰਦਾ ਕੀ ਹੈ, ਓਵਰ ਰਿਐਕਸ਼ਨ ਆਫ ਇਮਿਊਨ ਸਿਸਟਮ, ਐਲਰਜਨ ਸਿਮਟਮ, ਕਿਸੇ ਨੂੰ ਫੂਡ ਐਲਰਜੀ, ਡਸਟ ਐਲਰਜੀ, ਪੋਲਨ ਐਲਰਜੀ, ਇਹ ਆਮ ਹੈਗੀ ਹੈ ਕਿਸੇ ਨੂੰ। ਇਹਦੀ ਬਿਮਾਰੀਆਂ ਐਗਜ਼ਮਾ ਹੋ ਗਿਆ, ਹਾਈਪਸ ਹੋ ਗਿਆ, ਐਸਥਮਾ ਹੋ ਗਿਆ, ਸੀਜ਼ਨਲ ਐਲਰਜੀ, ਫੂਡ ਐਲਰਜੀ, ਇਹਦੇ ਕਾਰਨ ਹੁੰਦੇ ਨੇ। ਤੁਹਾਡੇ ਹੋ ਸਕਦਾ ਬੈਕਟੀਰੀਆ ਓਵਰ ਗ੍ਰੋਥ ਤੁਹਾਡੀ ਬਾਡੀ ਦੇ ਵਿੱਚ ਹੋ ਗਿਆ, ਐਕੂਮੂਲੇਸ਼ਨ ਟੋਕਸਿਨ ਹੋ ਗਿਆ, ਐਸਿਡਿਟੀ ਬਾਡੀ ਦੇ ਵਿੱਚ ਹੁੰਦੀ ਹੈ, ਕਈ ਕਾਰਨ ਹੁੰਦੇ ਨੇ। ਲੇਕਿਨ ਪਰਮਾਨੈਂਟ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ, ਮੈਨੂੰ ਹਮੇਸ਼ਾ ਯਾਦ ਰੱਖੋ, 6478045560488005 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ।
0: ਬਿਲਕੁਲ, 6478180055 ਡਾਕਟਰ ਕੁਲਦੀਪ ਮਾਹਰ ਨੇ ਬਈ, 50 ਸਾਲ ਦਾ ਐਕਸਪੀਰੀਅੰਸ ਆ ਹੋਮਿਓਪੈਥ ਦਾ, ਪੂਰੇ ਨੌਰਥ ਅਮਰੀਕਾ ਚ ਇੰਨੇ ਐਕਸਪੀਰੀਅੰਸ ਕੋਈ ਹੋਮਿਓਪੈਥ ਨਹੀਂ ਹੈਗੇ। ਨੰਬਰ ਹੈ 6478080055 6478080055। ਕੁਲਦੀਪ ਜੀ ਸ਼ੁਕਰੀਆ,
1: ਥੈਂਕ ਯੂ।
0: ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 905-673-3337 9056733-37905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਮੇਕ ਸ਼ੋਰ ਕਰ ਲਈਏ ਸਾਰੇ ਨਾਲ ਦੀ ਨਾਲ, ਤੁਹਾਨੂੰ ਅਸੀਂ ਮੈਸੇਜ ਵੀ ਟਾਈਮ ਸਿਰ ਦੇ ਰਹੇ ਹਾਂ, ਉਹ ਵੀ ਬਹੁਤ ਜ਼ਰੂਰੀ ਹੈ ਯਾਰ, ਸਾਡੇ ਮੈਸੇਜ ਬਿਨਾਂ ਤਾਂ ਗੱਲ ਨਹੀਂ ਬਣਦੀ। ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਫੱਟੇ ਚੱਕ ਦਿੱਤੇ। ਸਿੰਪਲੀ ਇੰਡੀਅਨ ਵਾਲੇ ਇਹਨਾਂ ਨੇ ਨਾ ਨਵੀਂ ਇੱਕ ਡੀਲ ਭੇਜੀ ਆ, ਸੋ ਤੁਸੀਂ ਜਾਓ। ਇਹਨਾਂ ਨੇ ਲਾਈਵ ਫੂਡ ਦੇ ਸਟੇਸ਼ਨ ਲਾਏ ਨੇ, ਯਾਨੀ ਕਿ ਲਾਈਵ ਫੂਡ ਸਟਾਲਸ ਨੇ। ਅਨਲਿਮਿਟਡ ਗੋਲ ਗੱਪੇ, ਜਿੰਨੇ ਮਰਜ਼ੀ ਗੋਲ ਗੱਪੇ, $9.99 ਦੇ ਵਿੱਚ। ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99। ਸਿੰਪਲੀ ਇੰਡੀਅਨ ਦੀ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ ਲੋਕੇਸ਼ਨ, ਜਾਂ ਸਿੰਪਲੀ ਇੰਡੀਅਨ ਕੈਸਲਮੋਰ ਅਤੇ ਸੋਰੀ ਆਪਣੇ ਮਿਸੀ ਸਾਗਰ ਰੋਡ ਅਤੇ ਫਾਈਨੈਂਸ਼ੀਅਲ ਵਾਲੀ ਲੋਕੇਸ਼ਨ ਦੇ ਉੱਤੇ ਵੀ ਇਹ ਡੀਲ ਹੈ 85 ਮਾਉਂਟ ਪੈਲੀਅਰ ਸਟਰੀਟ, ਰਾਤ ਦੇ 10 ਵਜੇ ਤੱਕ ਅਨਲਿਮਿਟਿਡ ਜਿੰਨੇ ਮਰਜ਼ੀ ਗੋਲ ਗੱਪੇ ਖਾਓ, 999 ਆਈਸ ਗੋਲਾ, 399 ਦਹੀਂ ਟਿੱਕੀ ਚਾਟ, 599 ਨੇੜੇ ਤੇੜੇ ਹੋ ਗੱਡੀ ਘੁਮਾ ਲਓ, ਗਾਰਡਨ ਬਰੋ ਕੈਸਲ ਮੋਰੀਆ ਮਿਸੀਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਿੰਪਲੀ ਦਾ ਬੈਸਟ, ਬਹਿ ਜਾ ਬੱਲੇ ਬੱਲੇ ਤੇ ਚੱਕੀ ਆ ਰਿਹਾ ਮੁੰਡੇ ਫੱਟੇ ਬਈ। ਸੋ ਲੁੱਟਣਾ ਸੀ ਮੇਲਾ, ਅਸੀਂ ਲੁੱਟ ਚੱਲੇ ਹਾਂ, ਹੈ ਉਹੀ ਕੰਮ ਹੈ। ਸੋ ਵੈਰੀ ਗੁੱਡ। ਸੋ ਅੱਜ ਥੋੜ੍ਹੀ ਜਿਹੀ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਹਿਲਾਂ ਸਾਡੇ ਮੇਨ ਅੱਜ ਦੇ ਸਪੋਂਸਰ ਹਰਪ੍ਰੀਤ ਸੈਣੀ ਜੀ ਨੇ, ਹਰਪ੍ਰੀਤ ਨੂੰ ਵੈਲਕਮ ਕਰ ਲਈਏ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ। ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲੈਨਸ ਹੈਗੇ ਆ, ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਆਪਣੀ ਕਵਰੇਜ ਨੂੰ ਸਟਾਰਟਅਪ ਕਰਨਾ ਚਾਹੁੰਦੇ ਹਾਂ, 10 ਈਅਰਸ ਦੇ ਟਰਮ ਤੋਂ ਲੈ ਕੇ 50 ਈਅਰਸ ਤੱਕ ਦੀ ਲੌਂਗ ਟਰਮ ਸਾਡੇ ਕੋਲ ਅਵੇਲੇਬਲ ਆ। ਇਸ ਤੋਂ ਇਲਾਵਾ ਜੇ ਤੁਸੀਂ ਪਰਮਾਨੈਂਟ ਪਲੈਨ ਦੇ ਵਿੱਚ ਜਾਣਾ ਚਾਹੁੰਦੇ ਆ, ਤੁਸੀਂ ਯੂਨੀਵਰਸਲ ਪਲੈਨ ਦੇ ਬੈਨੀਫਿਟਸ ਲੈ ਸਕਦੇ ਆ, ਤੁਸੀਂ ਹੋਲ ਲਾਈਫ ਇੰਸ਼ੋਰੈਂਸ ਦੇ ਬੈਨੀਫਿਟਸ ਲੈ ਸਕਦੇ ਆ, ਜਾਂ ਫਿਰ ਅੱਜ ਕੱਲ੍ਹ ਦਾ ਜਿਹੜਾ ਸਭ ਤੋਂ ਫੇਮਸ ਪਲੈਨ ਹੈਗਾ ਆ, ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਦਾ ਜਿਹੜਾ ਪ੍ਰੋਫਿਟ ਆ ਉਹ ਡਿਵੀਡੈਂਟ ਦੀ ਫਾਰਮ ਦੇ ਵਿੱਚ ਸ਼ੇਅਰ ਹੁੰਦਾ ਆ, ਤੇ ਤੁਸੀਂ ਡਿਵੀਡੈਂਟ ਵਾਲਾ ਜਿਹੜਾ ਪਲੈਨ ਹੈਗਾ ਆ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇ ਥਰੂ ਲੈ ਸਕਦੇ ਆ। ਐਵਰੀ ਈਅਰ ਇੰਸ਼ੋਰੈਂਸ ਕੰਪਨੀ ਆਪਣਾ ਪ੍ਰੋਫਿਟ ਡਿਵੀਡੈਂਟ ਦੀ ਫਾਰਮ ਦੇ ਵਿੱਚ ਪੇ ਆਊਟ ਕਰਨਗੇ, ਤੇ ਤੁਸੀਂ ਐਜ਼ ਅ ਕਲਾਇੰਟ ਡਿਸਾਈਡ ਕਰ ਸਕਦੇ ਆ ਕਿ ਉਹ ਡਿਵੀਡੈਂਟ ਤੁਸੀਂ ਐਜ਼ ਅ ਕੈਸ਼ ਲੈਣੇ ਹੈਗੇ ਆ, ਜਾਂ ਫਿਰ ਉਹਨਾਂ ਡਿਵੀਡੈਂਟਸ ਦੇ ਨਾਲ ਤੁਸੀਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਨਾ ਆ। ਜਿਹੜਾ ਪ੍ਰੀਮੀਅਮ ਹੈਗਾ ਆ ਉਹ ਵੀ ਕਲਾਇੰਟ ਡਿਸਾਈਡ ਕਰ ਸਕਦਾ ਹੈ ਕਿ ਉਹਨਾਂ ਨੇ ਸਿਰਫ 5 ਸਾਲ ਲਈ ਪ੍ਰੀਮੀਅਮ ਦੇਣਾ ਆ, 10 ਸਾਲ ਜਾਂ 20 ਸਾਲ ਤੱਕ ਦਾ ਪ੍ਰੀਮੀਅਮ ਦੇਣਾ ਹੈਗਾ। ਸੋ ਬਹੁਤ ਸਾਰੀਆਂ ਆਪਸ਼ਨਸ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦੀਆਂ। ਅਗਰ ਤੁਹਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਆ, ਸਾਡੇ ਕੋਲ ਨਾਨ ਮੈਡੀਕਲ ਪਲੈਨ ਅਵੇਲੇਬਲ ਹੈਗੇ ਆ, ਜਿਹਦੇ ਵਿੱਚ ਤੁਸੀਂ ਸਿਰਫ ਐਪਲੀਕੇਸ਼ਨ ਦੇ ਵਿੱਚ ਕੁਝ ਕੁਐਸਚਨ ਆਨਸਰਸ ਦੇ ਜਵਾਬ ਦੇ ਕੇ ਆਪਣੀ ਕਵਰੇਜ ਕਰਵਾ ਸਕਦੇ ਆ, ਤੇ ਡਿਫਰੈਂਟ ਡਿਫਰੈਂਟ ਕੰਪਨੀਜ਼ ਵੱਲੋਂ ਇਹ ਪਲੈਨ ਅਵੇਲੇਬਲ ਹੈਗੇ ਆ। ਆਲਰੇਡੀ ਤੁਹਾਡੀ ਟਰਮ ਇੰਸ਼ੋਰੈਂਸ ਚੱਲ ਰਹੀ ਆ, ਤੁਸੀਂ ਉਹਦੇ ਵਿੱਚੋਂ ਕੁਝ ਪੋਰਸ਼ਨ ਨੂੰ ਪਰਮਾਨੈਂਟ ਕਰਨਾ ਚਾਹੁੰਦੇ ਸੀਗੇ, ਤਦ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਤੇ ਅਗਰ ਤੁਹਾਡੀ ਟਰਮ ਇੰਸ਼ੋਰੈਂਸ ਦੀ ਰਿਨਿਊਵਲ ਆਈ ਆ ਤੇ ਉਹਦੇ ਰੇਟਸ ਜਿਹੜੇ ਹੈਗੇ ਉਹ ਕਾਫੀ ਐਕਸਪੈਂਸਿਵ ਹੋ ਕੇ ਆਏ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਟਰਮ ਪਾਲਿਸੀਜ਼ ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਨੇ ਰਿਨਿਊਵਲ ਦੇ ਟਾਈਮ ਦੇ ਉੱਪਰ ਆਪਣਾ ਰਿਸਕ ਫੈਕਟਰ ਐਡ ਆਨ ਕੀਤਾ ਹੁੰਦਾ, ਜਿਹਦੇ ਕਰਕੇ ਤੁਹਾਡੇ ਰਿਨਿਊਵਲ ਦੇ ਰੇਟਸ ਜਿਹੜੇ ਹੈਗੇ ਆ ਉਸ ਵੇਲੇ ਦੀ ਰੈਗੂਲਰ ਪਾਲਿਸੀ ਨਾਲੋਂ ਕਾਫੀ ਐਕਸਪੈਂਸਿਵ ਹੁੰਦੇ ਆ। ਸੋ ਅਗਰ ਤੁਹਾਨੂੰ ਕੋਈ ਮੈਡੀਕਲ ਕੰਸਰਨ ਨਹੀਂ ਹੈਗਾ, ਤੁਹਾਡੀ ਮੈਡੀਕਲ ਅੰਡਰਰਾਈਟਿੰਗ ਬਿਲਕੁਲ ਠੀਕ ਹੈਗੀ ਆ, ਤਾਂ ਤੁਸੀਂ ਸੇਮ ਪਲੈਨ ਦਾ ਰੇਟਸ ਜਿਹੜੇ ਹੈਗੇ ਉਹ ਕਾਫੀ ਰਿਡਿਊਸ ਹੋ ਕੇ ਲੈ ਸਕਦੇ ਆ। ਸੋ ਇਹਨਾਂ ਸਾਰੀਆਂ ਆਪਸ਼ਨਸ ਦੇ ਲਈ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਿਹੜਾ ਕਿ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਲੋਕੇਟਡ ਆ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਤੁਸੀਂ ਮੇਰੇ ਨਾਲ ਗੱਲ ਕਰਨੀ ਹੈਗੀ ਆ ਤਾਂ ਮੇਰਾ ਨੰਬਰ ਹੈਗਾ ਜੀ 416-817-6500। ਕਿਸੇ ਵੀ ਹੋਰ ਇੰਸ਼ੋਰੈਂਸ ਬਾਰੇ ਤੁਹਾਡੀ ਕੋਈ ਕੰਸਰਨ ਹੋਣ, ਚਾਹੇ ਉਹ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਹੈਗੀ ਆ, ਜਾਂ ਫਿਰ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨ ਦੇਖ ਰਹੇ ਆ, ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ, ਜਾਂ ਤੁਹਾਡੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਗਰ ਉਹ ਵੀ $90,000 ਤੱਕ ਦੀ ਗ੍ਰਾਂਟ ਲੈਣ ਦੇ ਲਈ ਐਲੀਜੀਬਲ ਹੈਗੇ ਆ, ਤਾਂ RDSP ਦਾ ਪਲਾਨ ਖੋਲ੍ਹ ਕੇ ਤੁਸੀਂ ਇਹ ਬੈਨੀਫਿਟਸ ਲੈ ਸਕਦੇ ਆ। RRSP, TFSA, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਸੇ ਵੀ ਪਲਾਨ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500,
0: 416-817-6500। ਚੱਕੀ ਆ ਰਿਹਾ ਮੁੰਡੇ, ਦੋ ਗੋਲ ਹੋ ਗਏ, ਜੂਨੀਅਰ ਨੇ ਦੋ ਗੋਲ ਕਰ ਦਿੱਤੇ ਤੇ 9 ਸ਼ਾਟਾਂ ਬ੍ਰਾਜ਼ੀਲ ਦੀਆਂ ਤੇ 4 ਔਨ ਟਾਰਗੇਟ। ਸਕਾਟਲੈਂਡ ਵਾਲੇ ਤੋਂ ਗੱਲ ਨਹੀਂ ਬਣ ਰਹੀ, ਬ੍ਰਾਜ਼ੀਲ ਫਿਰ ਹੈ ਏਡੀ ਤਕੜੀ ਟੀਮ ਆ ਯਾਰ, ਵਨ ਆਫ ਦ ਬੈਸਟ ਟੀਮਸ ਵਰਲਡ ਵਾਈਡ ਬ੍ਰਾਜ਼ੀਲ। ਬੜੇ ਲੰਬੇ ਸਮੇਂ ਤੋਂ ਉਹ ਦਿਨ ਯਾਦ ਆਉਂਦੇ ਆ ਜਦੋਂ ਰਿਵਾਲਡੋ ਆਪਣਾ ਰੋਨਾਲਡੀਨੀਓ ਖੇਡਦੇ ਸੀਗੇ ਬ੍ਰਾਜ਼ੀਲ ਦੇ ਨਾਲ, ਬੜਾ ਇੱਕ ਕਹਿੰਦੇ ਲੈਜੈਂਡਰੀ ਜਿਹਾ ਟਾਈਮ ਸੀਗਾ। ਸੋ ਬ੍ਰਾਜ਼ੀਲ ਇਜ਼ ਵਿਨਿੰਗ 2-0, ਲੱਗਦਾ ਕਿ ਜਿੱਤ ਜਾਣਗੇ। ਅੱਜ ਹੋਰ ਕਿਹੜੀਆਂ ਗੇਮਾਂ ਨੇ, ਕੈਨੇਡਾ ਵਾਲੇ ਹਾਰ ਗਏ ਤੇ ਰਾਤ ਨੂੰ ਸਾਊਥ ਅਫਰੀਕਾ ਸਾਊਥ ਕੋਰੀਆ ਦਾ ਵੀ ਮੈਚ ਹੈ, ਚੈੱਕ ਤੇ ਮੈਕਸੀਕੋ ਦਾ ਵੀ ਮੈਚ ਹੈ, ਤੇ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ 905-673-3337, 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ, ਤੇ ਕਰਦੇ ਆ ਫਿਰ ਤੁਹਾਡੇ ਨਾਲ ਗੱਲਬਾਤ ਸ਼ੁਰੂ।

0: www.cbcradio.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io

0: $49,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਓਕੇ ਕੀ ਬਾਤ ਹੈ ਸੋ ਅਸੀਂ ਨਾ ਕੱਲ ਪਰਸੋਂ ਇੱਕ ਥੋੜ੍ਹੀ ਜਿਹੀ ਡਿਸਕਸ਼ਨ ਕਰ ਰਹੇ ਸੀ ਰਿਸ਼ਤਿਆਂ ਬਾਰੇ ਰਿਲੇਸ਼ਨਸ਼ਿਪਸ ਬਾਰੇ ਅਤੇ ਰਿਲੇਸ਼ਨਸ਼ਿਪਸ ਦੇ ਵਿੱਚ ਏਜ ਗੈਪ ਦੇ ਬਾਰੇ ਵੀ ਇੱਕ ਹਸਬੈਂਡ ਵਾਈਫ ਦੇ ਵਿਚਕਾਰ ਕਿੰਨਾ ਕੁ ਏਜ ਗੈਪ ਹੈ ਜਿਹੜਾ ਚੱਲ ਜਾਂਦਾ ਤੇ ਕਿੰਨਾ ਕੁ ਏਜ ਗੈਪ ਹੈ ਜਿਹੜਾ ਯਾਰ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ। ਹੁਣ ਆਨਲਾਈਨ ਕਾਫੀ ਸਾਰੇ ਕਪਲਸ ਨੇ ਜਿਹੜੇ ਦੇਖੀ ਦੇ ਨੇ ਤੇ ਉਹ ਨਾ ਕਈ ਵਾਰ ਏਜ ਗੈਪ 20 ਸਾਲ ਦਾ, ਕਈਆਂ ਦਾ 15 ਸਾਲ ਦਾ, ਕਈਆਂ ਦਾ ਚਲੋ 10 ਸਾਲਾਂ ਦਾ, ਕਈ ਕਹਿੰਦੇ ਆ ਕਿ ਨਵੀਂ ਯਾਰ ਕੋਈ ਏਜ ਗੈਪ ਨਹੀਂ ਹੋਣਾ ਚਾਹੀਦਾ, 1-2 ਸਾਲ ਦਾ ਮਸਾਂ ਹੋਣਾ ਚਾਹੀਦਾ। ਇੱਕ ਮੈਂ ਕਪਲ ਆਨਲਾਈਨ ਦੇਖਿਆ, ਉਹ ਤਾਂ ਯਾਰ ਜ਼ਿਆਦਾ ਸੀਗਾ, ਉਹ ਤਾਂ ਮੈਂ ਵੀ ਕਹਿੰਦਾ, ਮੈਨੂੰ ਤਾਂ ਚਲੋ ਮੇਰਾ ਕੋਈ ਹੱਕ ਨਹੀਂ ਬਣਦਾ ਮੈਂ ਕਵਾਂ ਨਾ, ਮੈਂ ਕੋਈ ਜੱਜ ਕਰ ਰਿਹਾ, ਜਸਟ ਚਲੋ ਆਪਣੇ ਹਰੇਕ ਦੇ ਪ੍ਰੈਫਰੈਂਸਿਸ ਹੁੰਦੇ ਨੇ। ਬਟ ਜਿਹੜਾ ਮੁੰਡਾ ਜਾਂ ਬੰਦਾ ਉਹ 60 ਸਾਲਾਂ ਦਾ ਸੀ, ਕੁੜੀ 25 ਦੀ ਸੀ, ਉਹਨਾਂ ਦਾ 35 ਸਾਲ ਦਾ ਏਜ ਗੈਪ ਸੀ ਤੇ ਉਹ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਖੁਸ਼। ਉਹਨਾਂ ਨੂੰ ਕੋਈ ਆਈ ਨਹੀਂ ਕਿ ਯਾਰ ਉਹ ਜ਼ਿਆਦਾ ਉਮਰ ਦਾ ਜਾਂ ਕੁੜੀ ਥੋੜ੍ਹੀ ਘੱਟ ਉਮਰ ਦੀ ਆ, ਉਹ ਕਹਿੰਦੇ ਅਸੀਂ ਆਪਣੇ ਆਪ ਦੇ ਵਿੱਚ ਖੁਸ਼ ਹਾਂ। ਹੁਣ ਤੁਹਾਡੇ ਲਈ ਕਿੰਨਾ ਕੁ ਏਜ ਗੈਪ ਜ਼ਿਆਦਾ ਹੋ ਜਾਂਦਾ ਤੇ ਕਿੰਨਾ ਕੁ ਏਜ ਗੈਪ ਤੁਸੀਂ ਕਹਿੰਦੇ ਹੋ ਵੀ ਨਹੀਂ ਯਾਰ ਠੀਕ ਹੈ, ਇੰਨਾ ਕੁ ਤਾਂ ਚਲੋ ਚੱਲ ਜਾਂਦਾ, ਕੀ 10 ਸਾਲ ਦਾ ਚੱਲ ਜਾਂਦਾ, ਕੀ ਤੁਹਾਨੂੰ ਲੱਗਦਾ ਕਿ ਆਪਣੇ 15 ਸਾਲਾਂ ਦਾ ਵੀ ਚੱਲ ਜਾਂਦਾ, 20 ਦਾ ਵੀ ਚੱਲ ਜਾਂਦਾ, ਤੁਹਾਡੇ ਲਈ ਕੱਟ ਆਫ ਕਿੱਥੇ ਕੁ ਜਾ ਕੇ ਹੈ? ਨੰਬਰ ਹੈ ਆਪਣਾ 9056733337 9056733337 ਆਪਣਾ ਫੋਨ ਨੰਬਰ ਹੈ, 905-673-3337 9056733337। ਹੁਣ ਹੋ ਸਕਦਾ ਕਈ ਕਹਿਣਗੇ ਨਵੀਂ 30 ਸਾਲ ਦਾ ਵੀ ਚੱਲ ਜਾਂਦਾ, ਏਡੀ ਕਿਹੜੀ ਗੱਲ ਹੈ, ਉਮਰਾਂ 'ਚ ਕੀ ਰੱਖਿਆ, ਬਸ ਦਿਲ ਜਵਾਨ ਹੋਣਾ ਚਾਹੀਦਾ ਹੈ। ਕਈ ਇਹ ਵੀ ਸੋਚਦੇ ਕਿ ਨਾ ਵੀ 10 ਸਾਲ ਦਾ ਵੀ ਜ਼ਿਆਦਾ ਆ, ਹੁਣ ਆਪਣੇ ਪੇਰੈਂਟਸ ਵੇਲੇ ਤਾਂ ਚੱਲ ਜਾਂਦੇ ਸੀ 10-12 ਸਾਲ, ਹੁਣ ਅੱਜ ਕੱਲ੍ਹ ਦੀ ਜਨਰੇਸ਼ਨ 1-2 ਸਾਲ ਮਸਾਂ ਗੈਪ ਰੱਖਦੇ ਆ। ਸੋ ਨੰਬਰ ਹੈ ਆਪਣਾ 9056733337 905-673-3337 9056733337 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337 9056733337। ਸੋ ਤੁਹਾਡਾ ਓਪੀਨੀਅਨ ਥੋੜ੍ਹਾ ਲੈਂਦੇ ਹਾਂ ਅੱਜ, ਤੁਹਾਨੂੰ ਕਿੰਨਾ ਕੁ ਲੱਗਦਾ ਕਿ ਯਾਰ ਇਸ ਏਜ ਦਾ ਫਰਕ ਇੰਨਾ ਕੁ ਠੀਕ ਰਹਿੰਦਾ ਅਤੇ ਜੇ ਉਸ ਤੋਂ ਜ਼ਿਆਦਾ ਹੈ ਤਾਂ ਕਿਉਂ ਤੁਹਾਨੂੰ ਲੱਗਦਾ ਕਿ ਉਹ ਹਲਕਾ ਫੁਲਕਾ ਮੇ ਬੀ ਪ੍ਰੋਬਲਮੈਟਿਕ ਹੋ ਸਕਦਾ? ਸੋ 9056733337 ਨੰਬਰ ਹੈ ਆਪਣਾ, 905-673-3337। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਕਮਾਲ ਦਾ ਪੀਜ਼ਾ ਖਾਣਾ, ਇਹਨਾਂ ਨੇ ਡੀਲਾਂ ਬੜੀਆਂ ਜ਼ਬਰਦਸਤ ਲਾਈਆਂ, 30 ਲੋਕੇਸ਼ਨਾਂ ਨੇ, 100% ਪਿਓਰ ਵੈਜੀਟੇਰੀਅਨ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99 ਅਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਵਨ ਐਂਡ ਓਨਲੀ ਮਿਸਟਰ ਸਿੰਘ ਪੀਜ਼ਾ ਜੀ 0846 ਹੈਲੋ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of of the hosts or management of Punjabi Lehra. Punjabi Lehra is not responsible for any interactions our listeners have with any

0: businesses advertise on our shows.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450
2: This is AM530 CHLO AM serving Brampton, Mississauga, Toronto, the GTA and the world at AM530.ca The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Parta, Hamsafar, Sanja Versa.
2: गीत संगीत देश दुनिया दिया ताजा तरीन जानकारियां ना लबरेज महकांदी सौगात वंडदा सांचा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते पसार ले संपर्क करो
2: सांचा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: National Kabaddi Association of Ontario ate Can Sikh Cultural Center bade maan naal pesh karde han Toronto Kabaddi Season 2026 miti 4 July 2026 sthan CA Center Brampton Ontario aao vekhiye kabaddi de shandar muqable jithe naamwar khidadi apna johar dikhaunge ਆਈ ਹੋਈ ਸੰਗਤ ਲਈ ਲੰਗਰ ਅਤੇ ਸ਼ਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਆਓ ਸਾਰੀ ਮਿਲ ਕੇ ਮਾਂ ਖੇਡ ਕਬੱਡੀ ਦਾ ਆਨੰਦ ਮਾਣੀਏ ਅਤੇ ਖੇਡਾਂ ਨੂੰ ਹੋਰ ਉਤਸ਼ਾਹ ਦਈਏ। ਹੋਰ ਜਾਣਕਾਰੀ ਲਈ ਸੰਪਰਕ ਕਰੋ ਗੋਰਾ ਧਨੋਆ 416-230-4000, ਰਾਣਾ ਬਰਿਆਰ 647-271-4176।
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
3: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
3: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
5: Ladies and gentlemen, you are not ready for this.
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਰਿਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ, ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 647-606-8110
6: ਔਰ ਵਿਜ਼ਿਟ sharmamortgages.com।
8: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
9: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
8: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
9: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251।
10: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
11: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
9: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
11: 416-717-2929,
9: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4।

0: 7066640
1: 647-7640
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪੌਂਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
2: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਨ ਗੈਰੀ ਨੂੰ
2: 905-459-5533
3: 905-459-5533 ਤੇ
2: PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
6: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
5: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
6: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: 7 99 8877 sofa studio.ca। थैंक यू जी।
1: पाजी अज करे तंदूरी बनाओ, पर जो स्वाद तंदूरी बॉयज दे आना वो करे नहीं बन पाना।
2: हाय गाइस, एंजॉय करो तंदूरी बॉयज, वेज नॉन वेज स्वादले तंदूरी खाने ले पहुंचो तंदूरी बॉयज।
1: सांझा विरसा रेडियो दा रेफरेंस देन ते पाओ 10% डिस्काउंट। पार्ट जागो अते वेडिंग ली आज ही कैटरिंग बुक करो 9059562111 9054519200। सर्विंग यू फ्रॉम 3 लोकेशंस।
3: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542594 6475542594 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਹਿੰਦਾ ਕੋਈ ਕੋਈ ਜੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ਼ ਨਹੀਂ ਹੁੰਦਾ। ਧਰਤੀ 'ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨਹੀਂ ਹੁੰਦਾ। ਟੱਕਰ ਜਾਂਦੇ ਨੇ ਦੁਨੀਆ 'ਤੇ ਚਿਹਰੇ ਸੋਹਣੇ ਤੋਂ ਸੋਹਣੇ, ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਨਹੀਂ ਹੁੰਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਅੱਜ ਦੇ ਲਈ ਤੁਹਾਡਾ ਹੋਸਟ ਰਮਨਦੀਪ ਸੈਣੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ ਜੂਨ ਦੀ 25 ਤਰੀਕ 2026 ਸਾਲ ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ ਤੁਸੀਂ 530 AM ਦੀ ਫ੍ਰੀਕੁਐਂਸੀ ਤੋਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ। ਹਰਜੀਤ ਸਿੰਘ ਜੰਜੂਵਾਲ ਜੀ ਦੀ ਗਾਇਜ ਹਾਜ਼ਰੀ ਦੇ ਵਿੱਚ ਅੱਜ ਤੋਂ ਲੈ ਕੇ 1 ਜੁਲਾਈ ਤੱਕ ਕੈਨੇਡਾ ਡੇ ਵਾਲੇ ਦਿਨ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਹਰਜੀਤ ਜੰਜੂਵਾਲ ਜੀ ਨੂੰ ਜੇ ਅਸੀਂ ਮਿਸ ਕਰਾਂਗੇ ਤਾਂ ਉਹਨਾਂ ਨੂੰ ਜ਼ਰੂਰ ਫੋਨ ਕਾਲ ਦੇ ਉੱਤੇ ਨਾਲ ਜੋੜ ਲਾਂਗੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲ ਕਰੀਏ ਤਾਂ ਕਹਿੰਦੇ 16 ਡਿਗਰੀ ਟੈਂਪਰੇਚਰ ਹੈ ਮਿਸੀਸਾਗਾ 'ਚ, ਪੀਅਰਸਨ ਏਅਰਪੋਰਟ ਦੇ ਕੋਲ। ਫੀਲ ਲਾਈਕ ਵੀ 16 ਹੀ ਹੈ, ਆਫਟਰਨੂਨ 'ਚ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਣਾ, 19-18 ਅਤੇ ਨਾਈਟ ਟਾਈਮ 15 ਡਿਗਰੀ ਟੈਂਪਰੇਚਰ ਹੋਵੇਗਾ।

0: ਸੂਰਜ ਦੇਵਤਾ ਜੀ 5:38 ਤੇ ਦਰਸ਼ਨ ਦੇਣਗੇ ਤੇ ਸ਼ਾਮ ਨੂੰ 9:04 ਤੇ ਅਲੋਪ ਹੋ ਜਾਣਗੇ। ਜੇ ਤੁਸੀਂ ਸਟੂਡੀਓ 'ਚ ਕਾਲ ਕਰਨਾ ਚਾਹੁੰਦੇ ਹੋ, ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਜਾਂ ਫਿਰ ਕੋਈ ਰੋਡ 'ਤੇ ਹੋ ਤਾਂ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਤਾਂ ਸਟੂਡੀਓ ਦੇ ਨੰਬਰ 905-673-3337 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹਾਂ। 905-673-3337। ਪ੍ਰੋਗਰਾਮ ਨੂੰ ਫੋਨ 'ਤੇ ਸੁਣਨ ਲਈ 416-477-2040 ਰਾਹੀਂ ਫੋਨ 'ਤੇ ਸੁਣਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਡਾਊਨਲੋਡ ਕਰ ਲਓ, ਜਾਂ ਤੁਸੀਂ ਗੂਗਲ ਦੇ ਉੱਤੇ 530 AM ਪ੍ਰੋਗਰਾਮ ਵੀ ਸਰਚ ਕਰੋਗੇ ਤਾਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅੱਛਾ, ਹਰਜੀਤ ਸਿੰਘ ਜੰਜੂਆ ਭਾਅ ਜੀ ਦੇ ਮੈਸੇਜ ਆਉਣ ਲੱਗ ਪਏ, ਤਾਂ ਮਤਲਬ ਜਾਗਦੇ ਨੇ ਭਾਅ ਜੀ। ਕਹਿੰਦੇ ਸੀ ਮੈਂ 7:30 ਜਾਗਣਾ ਅੱਜ ਸਵੇਰੇ ਸਵੇਰੇ, ਕਹਿੰਦੇ ਮੈਂ 7:30 ਤੱਕ ਆਰਾਮ ਨਾਲ ਵਧੀਆ ਨੀਂਦ ਲੈ ਕੇ, ਪਰ ਤੁਹਾਡਾ ਪਿਆਰ ਜਿਹੜਾ ਉਹਨਾਂ ਨੂੰ ਕਿੱਥੇ ਸੌਣ ਦਿੰਦਾ। ਭਾਅ ਜੀ ਦਾ ਮੈਸੇਜ ਆਇਆ, ਕਹਿੰਦੇ ਕੁਮਾਰੀ ਆਂਟੀ, ਕੰਗ ਸਾਹਿਬ, ਬੂਟਾ ਸਿੰਘ ਜੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਪ੍ਰਿਤਪਾਲ ਬਰਾੜ ਭਾਅ ਜੀ, ਸੁਰਿੰਦਰ ਗਿੱਲ ਭਾਅ ਜੀ ਵੱਲੋਂ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਹੋਇਆ। ਲਖਵਿੰਦਰ ਮੁਲਤਾਨੀ ਅਤੇ ਹਰਮਨ ਵੱਲੋਂ ਗੁੱਡ ਮਾਰਨਿੰਗ ਆ ਰਹੀ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਛਾ ਜੀ, ਲਓ ਜੀ, ਸਟੂਡੀਓ ਦੀਆਂ ਕਾਲ ਵੱਜਣੀਆਂ ਸ਼ੁਰੂ ਹੋ ਗਈਆਂ, ਕਿਆ ਬਾਤਾਂ ਨੇ, ਥੈਂਕ ਯੂ ਸੋ ਮੱਚ ਤੁਹਾਡੀ ਕਾਲ ਦੇ ਲਈ। ਪਹਿਲੀ ਕਾਲ 'ਤੇ ਚੱਲਦੇ ਹਾਂ, 4701। ਹਾਂਜੀ ਭਾਅ ਜੀ, ਲੰਘੇ ਹੋ,
1: ਸਤਿ ਸ਼੍ਰੀ ਅਕਾਲ ਪੁੱਤਰ, ਕੀ ਹਾਲ ਨੇ ਰੋਮਨ?
0: ਵਧੀਆ ਵਧੀਆ ਜੀ, ਤੁਸੀਂ ਸੁਣਾਓ?
1: ਹੋਰ ਕੀ, ਮੈਂ ਅੱਜ ਲਿਆਓ ਫਿਰ ਨੱਠ ਕੇ, ਅੱਜ ਸੁਣੀਏ ਉਹਨਾਂ ਤੋਂ ਖਬਰਾਂ।
0: ਪਰਮਿੰਦਰ ਜੀ ਨੂੰ, ਪਰਮਿੰਦਰ ਜੀ ਨੂੰ ਨਾਲ ਹੀ ਜੋੜ ਲੈਂਦੇ, ਕਹਿੰਦੇ ਪੰਜਾਬ ਦੇ ਬੜੇ ਮੁੱਦੇ ਮਗੇ ਹੋ ਆ।
1: ਮਗੇ ਹਾਂਜੀ ਬਹੁਤ, ਉਹ ਕਦੇ ਅਕਾਲੀਆਂ ਤੇ ਲਾਉਂਦੇ ਆ ਦੋਸ਼, ਹੁਣ ਬੀਜੇਪੀ ਤੇ ਲਾਉਣ ਲੱਗ ਗਿਆ, ਮੁੱਖ ਮੰਤਰੀ ਬੀਜੇਪੀ ਕਰ ਰਹੀ ਹੈ, ਪਹਿਲਾਂ ਅਕਾਲੀਆਂ ਕਰ ਰਹੇ ਸੀ।
0: ਠੀਕ ਹੈ ਜੀ, ਬਿਲਕੁਲ ਨਾਲ ਦੇ ਨਾਲ ਜੋੜ ਲੈਂਦੇ ਪਰਮਿੰਦਰ ਜੀ,
1: ਹੋਰ ਸਾਰੇ ਝੁੱਕੇ ਆ। ਚਲੋ ਲਿਆਓ ਫਿਰ ਉਹਨਾਂ ਨਾਲ ਕਰਦੇ ਗੱਲ, ਥੈਂਕ ਯੂ।
0: ਠੀਕ ਹੈ ਜੀ, ਠੀਕ ਹੈ। ਹਾਂਜੀ 16 ਘਾਟ,
2: ਧੰਨਵਾਦ
0: ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਹੁਤ ਧੰਨਵਾਦ ਤੁਹਾਡਾ ਕਾਲ ਦੇ ਲਈ। ਅੱਛਾ ਹਾਂਜੀ, ਪਰਮਿੰਦਰ ਜੀ ਮੈਨੂੰ ਲੱਗਦਾ ਜਲਦੀ ਜੋੜਨਾ ਹੀ ਪੈਣੇ ਆ, ਕਿਉਂਕਿ ਕਹਿੰਦੇ ਪੰਜਾਬ 'ਚ ਬਹੁਤ ਸਾਰੇ ਮਸਲੇ ਬਹੁਤ ਭੱਖੇ ਹੋਏ ਆ, ਅਤੇ ਹਰਜੀਤ ਭਾਅ ਜੀ ਲਈ ਮੈਂ ਨਾ ਇੱਕ ਗਾਣਾ ਕੱਢਿਆ ਸੀਗਾ, ਕਿਉਂਕਿ ਕੱਲ੍ਹ ਭਾਅ ਜੀ ਮੈਨੂੰ ਕਹਿਣ, ਕਹਿੰਦੇ ਹਰੇਕ ਬੰਦੇ ਪੁੱਛਦੇ ਆ ਵੀ ਹਰਜੀਤ ਜੀ ਜਾ ਰਹੇ ਹੋ ਕੱਲ੍ਹ, ਅਤੇ ਕਦੋਂ ਵਾਪਸ ਆਉਂਗੇ, ਕਿਹੜੀ ਤਰੀਕ ਨੂੰ ਵਾਪਸ ਆਉਂਗੇ? ਹਰਜੀਤ ਜੀ ਕਹਿੰਦੇ ਅਸੀਂ ਆ ਜਾਣਾ 2 ਜੁਲਾਈ ਨੂੰ ਵਾਪਸ, ਅਤੇ ਅਸੀਂ ਮੈਂ ਕਿਹਾ ਅੱਛਾ ਤੁਹਾਡੀਆਂ ਤਰੀਕਾਂ ਹੁਣ ਯਾਦ ਰਹਿਣਗੀਆਂ, ਵੀ 2 ਜੁਲਾਈ ਪੱਕੀ ਤਰੀਕ ਆ ਵੀ ਹਰਜੀਤ ਜੀ ਨੇ ਵਾਪਸ ਆ ਜਾਣਾ, ਕਿਉਂਕਿ ਜਿਹੜੇ ਚਾਹੁਣ ਵਾਲੇ ਸਰੋਤੇ ਹੁੰਦੇ ਆ ਨਾ ਭਾਅ ਜੀ ਨੇ ਬਹੁਤ ਕਾਲ ਕੀਤੀ, ਉਹਨਾਂ ਦਾ ਧੰਨਵਾਦ ਕਿ ਵਧੀਆ ਪ੍ਰੋਗਰਾਮ ਸਟਾਰਟ ਕੀਤਾ ਐਪਰੀਸ਼ੀਏਸ਼ਨ ਲਈ, ਪਰ ਇੰਨੇ ਸਾਲਾਂ ਤੋਂ ਹਰਜੀਤ ਜੰਜੂਆ ਜੀ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ, ਫਿਰ ਵੀ ਹੁੰਦਾ ਵੀ ਜਿਹੜਾ ਆਪਣਾ ਹੋਸਟ ਹੈਗਾ ਕਦੋਂ ਵਾਪਸ ਆਏਗਾ, ਸੋ ਉਹਦੀ ਤਾਂਘ ਰਹਿੰਦੀ ਹੈ। ਸੋ ਭਾਅ ਜੀ ਲਈ ਅਸੀਂ ਇੱਕ ਫਟਾਫਟ ਸੌਂਗ ਪਲੇ ਕਰਕੇ ਅਤੇ ਉੱਧਰ ਪਰਮਿੰਦਰ ਜੀ ਨੂੰ ਜੋੜਦੇ ਹਾਂ, ਜੁੜੇ ਰਹੋ ਨਾਲ, ਥੈਂਕ ਯੂ ਸੋ ਮੱਚ।

0: ਹਾਂ ਹਾਂ ਹਰਜੀਤ
1: ਸਿੰਘ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਭਾਜੀ, ਸੱਚੀ ਹੁਣ ਤਾਂ ਸਾਨੂੰ ਪਤਾ, ਹਜੇ ਤੁਸੀਂ ਗਏ ਨਹੀਂ ਪਰ ਸਾਨੂੰ ਇੰਜ ਲੰਘਣ ਲੱਗ ਗਿਆ ਵੀ ਆਹ ਹਰਜੀਤ ਭਾਜੀ ਕਿੰਨੀ ਦੂਰ ਚੱਲ ਗਏ ਨੇ। ਗਾਣਾ ਇੰਜੋਏ ਕਰੋ।

0: ਹਾਂਜੀ ਹਰਮਨ ਢਿੱਲੋਂ ਭਾਜੀ ਲੰਘ ਆਓ। ਹਰਮੀਤ ਜੀ ਸਤਿ ਸ਼੍ਰੀ ਅਕਾਲ। ਹਰਮੀਤ ਜੀ ਕੀ ਹਾਲ ਚਾਲ? ਬਿਲਕੁਲ ਬਿਲਕੁਲ ਜੀ,
1: ਬਹੁਤ ਵਧੀਆ। ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੀ ਆਪਦੀ ਜ਼ਿੰਦਗੀ ਵਿੱਚ ਉੱਨਤੀ ਦੀਆਂ, ਤਰੱਕੀ ਦੀਆਂ ਪਲੰਘਾਂ ਪੁੱਟਦੇ ਜਾਓ।
0: ਧੰਨਵਾਦ ਧੰਨਵਾਦ ਹਰਮੀਤ ਜੀ, ਬਹੁਤ ਬਹੁਤ। ਅੱਛਾ, ਅਸੀਂ ਪਰਮਿੰਦਰ ਜੀ ਨੂੰ ਨਾਲ ਜੋੜ ਲਿਆ ਕਿਉਂਕਿ ਕੌਲਾਂ ਆ ਰਹੀਆਂ ਸੀ। ਪਰਮਿੰਦਰ ਜੀ ਦੀ ਮੈਂ ਸਵੇਰ ਦੇ ਆਉਣ ਤੋਂ ਪਹਿਲਾਂ ਗੱਲ ਵੀ ਹੁੰਦੀ ਸੀ, ਕਹਿੰਦੇ ਵੀ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ। ਪਰਮਿੰਦਰ ਜੀ ਲੰਘਿਓ, ਕੀ ਕਹਿੰਦੇ ਹੋ?
2: ਸਤਿ ਸ਼੍ਰੀ ਅਕਾਲ ਰਮਨ ਜੀ ਔਰ ਸਾਂਝਾ ਦਰਸ਼ਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਨਿਊਜ਼ ਲੈ ਕੇ ਆ ਰਹੇ ਹੋ ਪੰਜਾਬ ਤੋਂ? ਮਾਮਲਾ ਭਗਵੰਤ ਮਾਨ ਵਾਲਾ, ਕਹਿੰਦੇ ਠੰਡਾ ਪੈਣ ਦਾ ਨਾਂ ਹੀ ਨਹੀਂ ਲੈ ਰਿਹਾ
2: ਜੀ। ਬਿਲਕੁਲ, ਲਗਾਤਾਰ ਜਿਹੜੀ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਮੁੱਖ ਸੁਰਖੀ ਬਣੀ ਹੋਈ ਆ, ਪਹਿਲੀ ਖਬਰ ਬਣੀ ਹੋਈ ਆ, ਉਹ ਸੀਐਮ ਭਗਵੰਤ ਮਾਨ ਦੀ ਜਿਹੜੀ ਆ ਵੀਡੀਓ ਵਾਲਾ ਮਾਮਲਾ, ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਜਾਈਏ, ਆਪਾਂ ਪੂਰਾ ਪੰਜਾਬ ਗਾ ਲਈਏ, ਇੱਕੋ ਹੀ ਚਰਚਾ ਆ। ਔਰ ਆਪਾਂ ਇਹ ਵੀ ਦੇਖਿਆ ਕਿ ਪਰਸਪਰ ਵਿਰੋਧੀ ਨੈਬ ਰਿਪੋਰਟਾਂ ਵੀ ਆਈਆਂ, ਜਿੱਥੇ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਰਿਪੋਰਟਾਂ ਦਿੱਤੀਆਂ ਗਈਆਂ ਨੇ ਕਿ ਇਹ ਵੀਡੀਓ ਅਸਲੀ ਆ, ਨਕਲੀ ਆ। ਪਰ ਦੂਸਰੇ ਪਾਸੇ ਭਗਵੰਤ ਮਾਨ ਸਰਕਾਰ ਨੇ ਵੀ ਦੋ ਰਿਪੋਰਟਾਂ ਸੀ। ਉਸ ਤੋਂ ਬਾਅਦ ਕੱਲ੍ਹ ਅਸੀਂ ਦੇਖਿਆ ਸੀ ਕਿ ਸੀਐਮ ਭਗਵੰਤ ਮਾਨ ਨੇ ਜਿਹੜੇ ਜਦੋਂ ਮਾਨਸਾ ਦੇ ਪਿੰਡ ਧਰਮਪੁਰਾ ਚ ਪਹੁੰਚੇ ਸੀ, ਲੋਕ ਮੰਡੀਆਂ ਕਰ ਰਹੇ ਨੇ, ਪਿੰਡਾਂ ਵੱਲ ਨੂੰ ਤੁਰ ਪਏ ਨੇ ਸੀਐਮ ਭਗਵੰਤ ਮਾਨ। ਔਰ ਧਰਮਪੁਰਾ ਪਿੰਡ ਆਰਨੇਤ, ਜਿਹੜਾ ਪੰਜਾਬੀ ਦਾ ਪ੍ਰਸਿੱਧ ਗਾਇਕ ਆ ਆਰਨੇਤ ਦਾ ਪਿੰਡ ਆ, ਔਰ ਆਰਨੇਤ ਉਸ ਵੇਲੇ ਸਟੇਜ ਤੇ ਵੀ ਆਏ ਸੀ। ਔਰ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਗਈਆਂ ਨੇ ਮੇਰੇ ਖਿਲਾਫ਼, ਲੋਕਾਂ ਲਈ ਜੋ ਮੈਂ ਵਿਕਾਸ ਕੰਮ ਕਰ ਰਿਹਾ ਉਹਨੂੰ ਰੋਕਣਾ ਚਾਹੁੰਦੀਆਂ ਨੇ। ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬੇਅਦਬੀ ਕਾਨੂੰਨ ਆ ਉਹਦੇ ਤਹਿਤ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਣਗੀਆਂ। ਇਸ਼ਾਰਾ ਕਰਤਾ ਸੀ ਜੀਜਾ ਤੇ ਸਾਲੇ ਦਾ, ਜੀਜਾ ਤੇ ਸਾਲਾ ਪੰਜਾਬ ਦੀ ਸਿਆਸਤ ਚ ਕੌਣ ਨੇ, ਇਹ ਵੀ ਉਹਨਾਂ ਨੇ ਕਿਹਾ ਸੀ। ਪਰ ਅੱਜ ਆਪਾਂ ਜਿਹੜੀ ਖਬਰ ਕਰਨ ਜਾ ਰਹੇ ਹਾਂ ਉਸ ਤੋਂ ਵੀ ਵੱਡੀ ਖਬਰ, ਉਸ ਤੋਂ ਵੀ ਮਤਲਬ ਇਹ ਖਬਰ ਏਦਾਂ ਦੀ ਖਬਰ ਆ ਕਿ ਪੂਰੇ ਪੰਜਾਬ ਦੀ ਸਿਆਸਤ ਬਦਲ ਸਕਦੀ ਆ। ਕੀ ਖਬਰ ਆ? ਹੁਣ ਤੋਂ ਕਰੀਬ 5 ਮਿੰਟ 45 ਸੈਕਿੰਡ ਬਾਅਦ ਸੀਐਮ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਰਹੀ ਆ ਰਮਨ ਜੀ, ਔਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਖੁਲਾਸਾ ਕਰਨਗੇ ਕਿ ਉਹ ਜਿਹੜੀ ਵੀਡੀਓ ਬਣੀ ਸੀ ਉਹ ਕਿੱਥੇ ਬਣੀ ਸੀ, ਕਿਹਨੇ ਬਣਾਈ ਸੀ, ਕਿਉਂ ਬਣਾਈ ਸੀ। ਔਰ ਪੂਰੀ ਦੀ ਪੂਰੀ ਜਿਹੜੀ ਆਮ ਆਦਮੀ ਪਾਰਟੀ ਮੋਹਾਲੀ ਚ ਜੁੜ ਗਈ ਆ, ਜਿਹੜੇ ਦਿੱਲੀ ਦੇ ਕੌਮੀ ਬੁਲਾਰੇ ਨੇ ਜਿਹੜੇ ਹਰੀਸ਼ ਟਾਂਡਾ, ਉਹਨਾਂ ਨੇ ਵੀ ਕਿਹਾ ਕਿ ਅੱਜ ਇਸ ਕੰਟਰੋਵਰਸੀ ਤੇ ਫੁੱਲ ਸਟੋਪ ਲੱਗ ਜਾਏਗਾ। ਸੋ ਕੀ ਹੁਣ ਸੀਐਮ ਭਗਵੰਤ ਮਾਨ ਕੋਈ ਵੱਡਾ ਐਵੀਡੈਂਸ ਦੇਣ ਜਾ ਰਹੇ ਨੇ, ਵੱਡਾ ਤੱਥ ਉਜਾਗਰ ਕਰਨ ਜਾ ਰਹੇ ਨੇ? ਔਰ ਕਿਉਂਕਿ ਉਹਨਾਂ ਅੱਜ ਸੰਗਰੂਰ ਦੌਰਾ ਸੀ, ਉਹਨਾਂ ਨੇ ਸੰਗਰੂਰ ਦੌਰਾ ਵੀ ਆਪਣਾ ਰੱਦ ਕੀਤਾ, ਮੋਹਾਲੀ ਚਲੇ ਗਏ ਨੇ, ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੀਡੀਓ ਪ੍ਰੋਜੈਕਟਰ ਵੀ ਲਾਇਆ ਗਿਆ। ਹੁਣ ਵੀਡੀਓ ਪ੍ਰੋਜੈਕਟਰ ਤੇ ਕੀ ਦਿਖਾਉਣ ਦੀ ਤਿਆਰੀ ਆ ਇਹ ਆਪਾਂ 5 ਮਿੰਟ ਦੇ ਵਿੱਚ ਉਹ ਦੇਖਾਂਗੇ। ਪਰ ਰਮਨ ਜੀ ਚੇਤਾ ਰੱਖਿਓ, ਜੇ ਇਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਨਹਿਲੇ ਦੇ ਦਹਿਲਾ ਮਾਰ ਜਾਂਦੇ ਨੇ, ਸੀਪ ਲਾ ਜਾਂਦੇ ਨੇ ਸਾਰੀ ਵਿਰੋਧੀਆਂ ਪਾਰਟੀਆਂ ਦੀ, ਕੁਝ ਨਵੇਂ ਤੱਥ ਰੱਖ ਜਾਂਦੇ ਨੇ, ਤਾਂ ਫਿਰ ਸਾਨੂੰ ਸੋਚਣਾ ਪਏਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ ਉਹਨਾਂ ਦੀ ਸਾਖ ਵੀ ਜਿਹੜੀਆਂ ਦਾਅ ਤੇ ਲੱਗ ਜਾਣੀਆਂ, ਸਾਰੀਆਂ ਵਿਰੋਧੀ ਪਾਰਟੀਆਂ ਦੀ ਸਾਖ ਵੀ ਦਾਅ ਤੇ ਲੱਗ ਜਾਣੀਆਂ। 4 ਮਿੰਟ 26 ਸੈਕਿੰਡ ਰਹਿ ਗਏ ਨੇ, ਔਰ ਨਾਲ ਦੀ ਨਾਲ ਆਪਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਉਹ ਜ਼ਰੂਰ ਦੱਸਾਂਗੇ। ਹਾਲ ਦੀ ਘੜੀ ਪੂਰੇ ਪੰਜਾਬੀਆਂ ਦੀ ਨਜ਼ਰ ਇਸ ਪ੍ਰੈਸ ਕਾਨਫਰੰਸ ਤੇ ਲੱਗੀ ਹੋਈ ਹੈ ਜੀ।
0: ਬਿਲਕੁਲ ਜੀ, 4701 ਤੋਂ ਭਾਜੀ ਦੀ ਦੂਜੀ ਵਾਰੀ ਕਾਲ ਆ ਗਈ। ਹਾਂਜੀ ਭਾਜੀ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
3: ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਚਲੋ ਪ੍ਰੈਸ ਕਾਨਫਰੰਸ ਵੀ ਸੁਣ ਲਾਂਗੇ ਕੀ ਕਹਿੰਦੇ ਆ, ਪਰ ਹੁਣ ਉਹ ਬੀਜੇਪੀ ਨੂੰ ਕਹੀ ਜਾਂਦੇ, ਹਰਿਆਣੇ ਚ ਵੀ ਬੀਜੇਪੀ ਕਰਾ ਰਹੀ ਹੈ, ਕਦੇ ਅਕਾਲੀ ਕਰਾਉਂਦੇ ਆ ਕਦੇ ਬੀਜੇਪੀ, ਇਹ ਮਤਲਬ ਤਾਂ ਦੱਸਣ ਕੀ ਆ ਇਹਦਾ? ਆਪਣਾ ਦੱਸਣ ਵੀ ਉਹ ਸੱਚੇ ਆ, ਬਣੀ ਨੂੰ ਛੱਡੋ ਤੁਸੀਂ, ਉਹ ਦੱਸਣ ਵੀ ਉਹ ਆਪ ਹੈਗੇ ਵਿੱਚ ਨਹੀਂ ਹੈ। ਗੱਲ ਤਾਂ ਇਹਦੀ ਹੋ ਰਹੀ ਆ ਸਾਰੀ, ਉਹ ਹੁਣ ਪੰਗਾ ਹੋਰ ਪਾ ਰਹੇ ਆ ਕਿਉਂਕਿ ਉਹ ਵਿੱਚ ਹੈਗੇ ਆ। ਪਲੀਜ਼ ਸੁਣਿਓ, ਮੈਂ ਤੁਹਾਡੇ ਵਿਚਾਰ ਸੁਣਦਾ। ਥੈਂਕ ਯੂ
0: ਜੀ। ਪਰਮਿੰਦਰ ਜੀ
2: ਜੀ ਰਮਨ ਜੀ, ਬਿਲਕੁਲ ਲਗਾਤਾਰ ਕੰਟਰੋਵਰਸੀ ਛਿੜੀ ਹੋਈ ਹੈ। ਮੈਨੂੰ ਲੱਗਦਾ ਸਾਨੂੰ 5 ਮਿੰਟ ਵੇਟ ਕਰਨੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਵੇ। ਵੈਸੇ ਜਿਹੜੀ ਪ੍ਰਿੰਸੀਪਲ ਸਾਹਿਬ ਨੇ ਗੱਲ ਚੱਕੀ ਹੈ, ਬਿਲਕੁਲ ਪਰਸਪਰ ਵਿਰੋਧੀ, ਇੱਕ ਬਿਆਨ ਆਉਂਦਾ ਉਸ ਤੋਂ ਬਾਅਦ ਦੂਜਾ ਕੌਂਟਰ ਚ ਆ ਜਾਂਦਾ। ਜਿਹੜੀਆਂ ਹਰਿਆਣੇ ਤੋਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, FIR ਹੋਈ ਆ, ਹਾਲਾਂਕਿ ਉਹ ਕਹਿਣਾ ਕਿ ਉਹ ਲੈਬਾਂ ਜਾਲੀ ਸੀ, ਬਿਨਾਂ ਲਾਇਸੈਂਸ ਦੇ ਚੱਲਦੀਆਂ ਸੀ, ਪਰ ਪ੍ਰਿੰਸ ਜੇ ਲੈਬਾਂ ਬਿਨਾਂ ਲਾਇਸੈਂਸ ਚੱਲਦੀਆਂ ਸੀ ਤਾਂ ਉੱਥੇ ਹਰਿਆਣਾ ਦੀ ਸਰਕਾਰ ਵੀ ਤਾਂ ਹੈਗੀ ਆ ਭਾਜਪਾ ਦੀ, ਉਹ ਲੈਬਾਂ ਨੂੰ ਕਿਹਨੇ ਰੋਕਣਾ ਸੀ? ਜੇਕਰ ਹੁਣ ਉਹ ਫਸ ਗਏ ਨੇ, FIR ਹੋ ਗਈ ਆ, ਤਾਂ ਮੈਨੂੰ ਲੱਗਦਾ ਥੋੜਾ ਜਿਹਾ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ। ਹਮੇਸ਼ਾ ਹੀ ਸਿਆਸਤ ਦੇ ਵਿੱਚ, ਪੰਜਾਬ ਨਾਲ ਜੁੜੀ ਹੋਈ ਸਿਆਸਤ ਦੇ ਵਿੱਚ ਇੱਦਾਂ ਹੀ ਆਪਣੇ ਆਪ ਨੂੰ ਦੁੱਧ ਤੋਂ ਤੱਕਿਆ ਜਾਂਦਾ ਤੇ ਦੂਸਰੇ ਪਾਸੇ ਨੂੰ ਕਿਹਾ ਜਾਂਦਾ ਕਿ ਇਹ ਇਹਦੇ ਨਾਲ ਤਾਂ ਕੋਈ ਮਾੜਾ ਬੰਦਾ ਨਹੀਂ। ਸਿਰਫ 2 ਮਿੰਟ ਤੇ 37 ਸਕਿੰਟ ਰਹਿ ਗਏ ਨੇ, ਦੇਖਦੇ ਹਾਂ ਕਿ CM ਭਗਵੰਤ ਮਾਨ ਅੱਜ ਕੀ ਨਵਾਂ ਸੱਪ ਕੱਢਦੇ ਨੇ। ਜੀ
0: ਬਿਲਕੁਲ ਜੀ, 71-72 ਤੋਂ ਰਾਜ ਨੂੰ ਉਹਨਾਂ ਦਾ ਮੈਸੇਜ ਆਇਆ ਗੁੱਡ ਮਾਰਨਿੰਗ ਦਾ ਜੀ, ਤੇ 8475 ਤੋਂ ਦੱਤ ਸਾਹਿਬ ਉਹਨਾਂ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ। ਹਰਜੀਤ ਭਾਜੀ ਮੈਨੂੰ ਨਾਲ ਨਾਲ ਇਤਲਾਹ ਕਰੀ ਜਾ ਰਹੇ ਨੇ, ਹਰਜੀਤ ਭਾਜੀ ਤੁਸੀਂ ਸੌ ਜਾਓ, 7:30 ਫਿਰ ਉੱਠਣਾ ਤੁਸੀਂ। ਚਲੋ ਕੋਈ ਨਹੀਂ, ਤੇ ਇੱਕ ਜਿਹੜੇ ਆਪਣੇ ਸੌਕਰ ਦੇ ਫੈਨ ਨੇ ਉਹਨਾਂ ਲਈ ਅਸੀਂ ਦੱਸ ਦਈਏ ਕਿ ਕੈਨੇਡਾ ਜਿਹੜਾ ਉਹ ਅਗਲੇ ਨੌਕਆਊਟ ਗੇਮਸ ਲਈ ਕੁਆਲੀਫਾਈ ਕਰ ਗਿਆ ਜੀ ਕੱਲ੍ਹ। ਜੀ ਹਾਂ, ਕੱਲ੍ਹ ਵੈਨਕੂਵਰ ਦੇ ਵਿੱਚ ਕੈਨੇਡਾ ਦਾ ਅਤੇ ਸਵਿਟਜ਼ਰਲੈਂਡ ਦਾ ਮੈਚ ਸੀ, ਹਾਲਾਂਕਿ ਕੈਨੇਡਾ 2-1 ਦੇ ਗੋਲ ਦੇ ਫਰਕ ਦੇ ਨਾਲ ਮੈਚ ਹਾਰ ਗਈ, ਬਟ ਜਿਹੜਾ ਕੁਆਲੀਫਾਈ ਹੈਗਾ ਗਰੁੱਪ ਦਾ ਕਰ ਗਈ, ਕਿਉਂਕਿ ਨੰਬਰ 2 'ਤੇ ਇਹਨਾਂ ਨੇ ਫਿਨਿਸ਼ ਕੀਤਾ ਕਤਰ ਵਾਲੇ ਮੈਚ ਨੂੰ ਜਿਹੜਾ 6-0 ਨਾਲ ਹਰਾਇਆ ਸੀ ਪਿਛਲੇ ਵੀਕ, ਉਹਦਾ ਬਹੁਤ ਇਹਨਾਂ ਨੂੰ ਫਾਇਦਾ ਹੋਇਆ। ਸੋ ਵਧਾਈਆਂ ਸਾਰਿਆਂ ਨੂੰ। ਤੇ ਹਰਜੀਤ ਭਾਜੀ ਕਹਿੰਦੇ ਮਾਈਕ ਕਿਵੇਂ ਆਉਣ ਆ ਤੇ ਆਵਾਜ਼ ਗੂੰਜਦੀ ਆ। ਭਾਜੀ ਮੈਂ ਕੋਈ ਗਲਤ ਬਟਨ ਨਹੀਂ ਦੱਬਿਆ, ਜਿਹੜੇ ਜਿਹੜੇ ਤੁਸੀਂ ਦੱਸੇ ਮੈਂ ਉਹੀ ਦੱਬਿਆ। ਮੈਂ ਕਿਹਾ ਅੱਜ ਕੁਛ ਨਹੀਂ ਛੇੜਨਾ,
2: ਇੱਕ ਦਿਨ
0: ਠੀਕ ਹੈ ਭਾਜੀ, ਇੱਕੋ ਨੂੰ ਮੈਂ ਦਰੁਸਤ ਕਰਨ ਦੀ ਕਰਦਾ ਕੋਸ਼ਿਸ਼, ਥੋੜਾ ਦੇਖਦਾ ਮੈਂ ਕੀ ਚੱਕਰ ਪੈ ਗਿਆ। ਤੇ ਠੀਕ ਹੈ, ਇੱਕ ਅਸੀਂ ਜਗਤਾਰ ਰੌਕੋ ਜੀ ਉਹਨਾਂ ਦਾ ਮੈਸੇਜ ਦੇ ਦਈਏ, ਜੇ ਕੋਈ ਤੁਹਾਡੇ ਘਰ 'ਚ ਪਲੰਬਿੰਗ ਦਾ ਕੰਮ ਹੈਗਾ ਜਾਂ ਕੋਈ ਡਰੇਨ ਬੰਦ ਹੈ, ਹੈ ਨਾ, ਕਿਸੇ ਵੀ ਟੂਟੀ ਚੇਂਜ ਕਰਾਉਣੀ ਹੈ, ਟੋਇਲਟ ਚੇਂਜ ਕਰਾਉਣੀ ਹੈ, ਜਾਂ ਕੋਈ ਪਲੰਬਿੰਗ ਰਿਲੇਟਡ ਕੋਈ ਵੀ ਕੰਮ ਹੈ, ਤਾਂ ਜਗਤਾਰ ਰੌਕੇ ਜੀ ਉਹਨਾਂ ਨੂੰ 416-820-9346 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, 416-820-9346 ਦੇ ਉੱਤੇ। ਪਰਮਿੰਦਰ ਜੀ ਉੱਧਰ ਕਹਿੰਦੇ ਜਿਹੜਾ ਆਪਣੀ ਹੈਗਾ ਉੱਤਰਾਖੰਡ ਦਾ ਮਾਮਲਾ, ਉਹ ਵੀ ਫਿਰ ਮੰਗ ਗਿਆ।
2: ਬਿਲਕੁਲ ਰਮਨ ਜੀ, ਕਹਿੰਦੇ ਨੇ ਸਿੰਘ ਪਿੱਛੇ ਨਹੀਂ ਹਟਦੇ, ਸੋ ਬਿਲਕੁਲ ਦੇਖਣ ਨੂੰ ਮਿਲ ਰਿਹਾ ਕਿ ਉੱਤਰਾਖੰਡ ਵਾਲਾ ਮਾਮਲਾ ਅਸੀਂ ਦੇਖਿਆ ਕਿ ਜਿਹੜਾ ਇੱਕ ਉੱਤਰਾਖੰਡ ਦੇ ਵਿੱਚ ਗੁਰੂ ਘਰ ਸੀ ਔਰ ਉਸ ਗੁਰੂ ਘਰ ਦੇ ਵਿੱਚ 4 ਦਿਨ ਨਿਹੰਗਾਂ ਨੇ ਪਹਿਲਾਂ ਕਬਜ਼ਾ ਕਰੀ ਰੱਖਿਆ, ਬੜੀ ਮੁਸ਼ਕਲ ਦੇ ਨਾਲ ਕੱਲ੍ਹ ਇਸ ਮਾਮਲੇ ਨੂੰ ਜਿਹੜਾ ਨਿਬੇੜਿਆ ਗਿਆ ਸੀ। ਨਿਹੰਗ ਸਿੰਘ ਥੱਲੇ ਸੀ, ਪਰਚੇ ਵੀ ਦਰਜ ਹੋ ਗਏ ਸੀ, ਸਾਰਾ ਕੁਝ ਸੈਟਲ ਹੋ ਗਿਆ ਸੀ, ਪਰ ਸਿੰਘ ਕਿੱਥੇ ਮੁੜਦੇ ਨੇ? ਸਿੰਘ ਅੱਜ ਫਿਰ ਤਿਆਰ ਨੇ ਪਹਾੜਾਂ ਚਾਲੇ ਪਾਉਣ ਲਈ, ਕਿਉਂ? ਉਹ ਕਹਿੰਦੇ ਸਾਡੇ ਨਾਲ ਧੱਕਾ ਹੋਇਆ। ਹੁਣ ਤੋਂ ਥੋੜੀ ਦੇਰ ਪਹਿਲਾਂ ਮੋਹਾਲੀ ਦੇ ਨੇੜੇ ਜਿਹੜਾ ਗੁਰਦੁਆਰਾ ਸੁਹਾਣਾ ਸਾਹਿਬ ਆ, ਉੱਥੇ ਨਿਹੰਗਾਂ ਦਾ ਵੱਡਾ ਇਕੱਠ ਹੋ ਗਿਆ ਜੀ। ਉੱਤਰਾਖੰਡ ਦੇ ਵਿੱਚ ਹੁਣ ਕਹਿੰਦੇ ਖਾਲਸਿਆਂ ਦਾ ਮੋਰਚਾ ਲੱਗਣਾ ਔਰ ਸਾਰੇ ਗੁਰੂ ਘਰਾਂ ਦੇ ਵਿੱਚ ਕਹਿੰਦੇ ਅਸੀਂ ਇੰਟਰ ਹੋਵਾਂਗੇ। ਦੇਖਦੇ ਹਾਂ ਕਿ ਇਹ ਮਾਮਲਾ ਹੁਣ ਵੱਡਾ ਪੈਨਿਕ ਕ੍ਰੀਏਟ ਹੋ ਸਕਦਾ, ਕਿਉਂਕਿ ਉੱਤਰਾਖੰਡ ਦੇ ਵਿੱਚ ਭਾਜਪਾ ਸਰਕਾਰ ਆ, ਕੀ ਇਹਨਾਂ ਨੂੰ ਹੁਣ ਰੋਕਿਆ ਜਾਏਗਾ ਜਾਂ ਰੋਕਿਆ ਕਿਵੇਂ ਜਾਏਗਾ? ਇੱਕ ਬਹੁਤ ਵੱਡੀ ਕੰਟਰੋਵਰਸੀ ਹੋ ਸਕਦੀ ਆ। ਦੇਖਦੇ ਹਾਂ ਕਿ ਸੁਰੱਖਿਆ ਦਸਤੇ ਜਿਹੜੇ ਨੇ, ਸੁਰੱਖਿਆ ਬਲ ਇਸ ਮਾਮਲੇ ਨੂੰ ਕਿਵੇਂ ਸੋਰਟ ਆਊਟ ਕਰਦੇ ਨੇ, ਜਾਂ ਜਿਹੜੀਆਂ ਸਰਕਾਰਾਂ ਨੇ, ਪੰਜਾਬ ਸਰਕਾਰ, ਉੱਤਰਾਖੰਡ ਸਰਕਾਰ ਜਾਂ ਹਿਮਾਚਲ ਦੀ ਸਰਕਾਰ, ਇਸ ਸਾਰੀ ਕੰਟਰੋਵਰਸੀ ਨੂੰ ਪੈਦਾ ਹੋਣ ਤੋਂ ਪਹਿਲਾਂ ਰੋਕਣਗੇ ਜਾਂ ਇਹ ਕੰਟਰੋਲ ਹੋਰ ਅੱਗੇ ਚੱਲੇਗੀ? ਇਹ ਦੇਖਣ ਵਾਲੀ ਗੱਲ ਆ। ਹਾਲ ਦੀ ਕੜੀ ਸੁਹਾਣਾ ਸਾਹਿਬ ਜਿਹੜਾ ਗੁਰੂ ਘਰ ਆ ਮੋਹਾਲੀ ਚ, ਉਹਦੇ ਵਿੱਚ ਵੱਡੀ ਗਿਣਤੀ ਚ ਨਿਹੰਗ ਪਹੁੰਚ ਗਏ ਨੇ ਔਰ ਥੋੜੀ ਦੇਰ ਬਾਅਦ ਕਹਿੰਦੇ ਉੱਤਰਾਖੰਡ ਲਈ ਚੱਕ ਪਾਏ ਜਾਣਗੇ। ਜੀ
0: ਬਿਲਕੁਲ ਜੀ। ਅੱਛਾ, ਸੋਫੇ ਜੇ ਤੁਸੀਂ ਬਣਾਉਣੇ ਆਪਣੇ ਘਰ ਦੇ ਲਈ, ਕੋਈ ਵੀ ਯੂ ਸ਼ੇਪ ਸੋਫਾ ਚਾਹੀਦਾ, ਪਾਈ ਸ਼ੇਪ ਸੋਫਾ ਚਾਹੀਦਾ, ਜਾਂ ਕਿਸੇ ਵੀ ਤਰ੍ਹਾਂ ਦਾ ਕਸਟਮ ਡਿਜ਼ਾਈਨ ਜੇ ਤੁਸੀਂ ਬਣਾਉਣਾ, ਤਾਂ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ। 8550 ਟੋਰਬਨਮ ਰੋਡ ਯੂਨਿਟ ਨੰਬਰ 1 ਦੇ ਉੱਤੇ ਸਥਿਤ ਨੇ। ਇਹਨਾਂ ਦਾ ਫੋਨ ਨੰਬਰ ਹੈਗਾ 905-799-8817 9057998877। ਵਾਹ ਕਿਆ ਨੰਬਰ ਹੈ ਭਾਜੀ, 9988877 ਨੰਬਰ ਨਹੀਂ ਕਦੀ ਭੁੱਲ ਸਕਦਾ। ਅਤੇ ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਸਿੰਘ ਜੀ, ਜੇ ਕੋਈ ਵੀ ਵੀਡੀਓ ਫੋਟੋਗ੍ਰਾਫੀ ਜਾਂ ਡੀ ਜੇ ਦੀਆਂ ਸੇਵਾਵਾਂ ਤੁਸੀਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ, ਐਨੀਵਰਸਰੀ, ਬਰਥਡੇ, ਵੈਡਿੰਗ, ਈ ਸ਼ੂਟ ਦੇ ਲਈ ਤੁਸੀਂ ਜਗਦੀਸ਼ ਭਾਜੀ ਹੋਣਾਂ ਨੂੰ ਸੰਪਰਕ ਕਰ ਸਕਦੇ ਹੋ 416-930-1251। ਅਤੇ ਜੇ ਆਵਾਜ਼ ਦੁਬਾਰਾ ਇੱਕੋ ਆ ਰਹੀ ਹੈ, ਮੈਂ ਥੋੜ੍ਹਾ ਬਹੁਤਾ ਬਟਨ ਤਾਂ ਦੱਬੇ ਆ, ਅਤੇ ਪਰ ਜੇ ਇੱਕੋ ਆ ਰਹੀ ਹੈ ਤਾਂ ਮੈਨੂੰ ਦੱਸਿਓ, ਮੈਂ ਫਿਰ ਕੋਸ਼ਿਸ਼ ਕਰ ਲੈਣਾ। ਅਤੇ ਹਰਜੀਤ ਭਾਜੀ ਹੁਣਾਂ ਨੂੰ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਲਈ ਜ਼ਰੂਰ ਸੰਪਰਕ ਕਰਨਾ। ਹਰਜੀਤ ਸਿੰਘ ਜੰਜੂਆ 6478-37-5594, ਤੁਹਾਡੇ ਸਾਰਿਆਂ ਦੇ ਕੋਲ ਨੰਬਰ ਤਾਂ ਇਹ ਹੈਗਾ ਆ। ਪਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ RESP, RRSP, TFSA ਦਾ ਅਕਾਊਂਟ ਤੁਸੀਂ ਖੋਲ੍ਹਣਾ ਹੋਵੇ ਤਾਂ ਹਰਜੀਤ ਭਾਜੀ ਉਹਨਾਂ ਨੂੰ ਕਾਲ ਕਰ ਸਕਦੇ ਹਾਂ। ਜਾਂ ਫਿਰ ਤੁਸੀਂ ਜੇ ਕੋਈ ਲਾਈਫ ਇੰਸ਼ੋਰੈਂਸ ਦਾ ਲਾਈਸੈਂਸ ਲੈਣਾ, ਲਾਈਸੈਂਸ ਲਿਆ ਹੋਇਆ ਹੈ ਤੁਸੀਂ, ਕੋਈ ਬ੍ਰੋਕਰ ਨਵੀਂ ਦੀ ਭਾਲ ਦੇ ਵਿੱਚ ਉਹ ਕੰਮ ਨਹੀਂ ਚੱਲ ਰਿਹਾ, ਤੁਸੀਂ ਹੈ ਨਾ ਮਤਲਬ ਵਧੀਆ ਟ੍ਰੇਨਿੰਗ ਨਹੀਂ ਮਿਲ ਰਹੀ, ਤੁਸੀਂ ਚਾਹੁੰਦੇ ਹੋ ਵੀ ਆਪਣੀ ਬ੍ਰੋਕਰੇਜ ਸਵਿੱਚ ਕੀਤੀ ਜਾਵੇ, ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-237-3123। ਜਾਂ ਉਵੇਂ ਵੀ ਤੁਸੀਂ ਕੋਈ ਮੈਸੇਜ ਕਰਨਾ, ਕਾਲ ਨਹੀਂ ਕਰ ਸਕਦੇ, ਮੈਸੇਜ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਜਾਂ ਮੈਸੇਜ ਦੇ ਉੱਤੇ 647-237-3123 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਇੱਕ ਬੜੀ ਦੁੱਖ ਦੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਹੈ, ਕਹਿੰਦੇ ਬਹੁਤ ਹੀ ਤਕੜਾ ਭੂਚਾਲ ਆਇਆ ਉੱਥੇ।
2: ਬਿਲਕੁਲ, ਵੈਨਜ਼ੂਏਲਾ ਤੋਂ ਜਿਹੜੀ ਖਬਰ ਆ ਰਹੀ ਹੈ ਬੜੀ ਭਿਆਨਕ ਕਿਸਮ ਦੀ, ਬੜੀ ਮੰਦਭਾਗੀ ਖਬਰ ਆ ਰਹੀ ਹੈ ਕਿ ਬੁੱਧਵਾਰ ਦੁਪਹਿਰ ਸਮੇਂ ਜਿਹੜਾ ਉੱਥੇ ਇੱਕ ਬਹੁਤ ਵੱਡਾ ਭੂਚਾਲ ਆਇਆ, ਇੱਕ ਨਹੀਂ ਦੋ ਭੂਚਾਲ ਆਏ ਰਮਨ ਜੀ, ਦੋ ਭੂਚਾਲ ਆਏ ਨੇ ਦੁਪਹਿਰ ਦੇ
0: ਜੀ।
2: ਔਰ ਉਹਨਾਂ ਦਾ ਜਿਹੜਾ ਰਿਕਟਰ ਸਕੇਲ ਸੀ, ਜਿਹੜੀ ਉਹਨਾਂ ਦੀ ਤਾਕਤ ਸੀ, 7.2 ਔਰ 7.5 ਦੇ ਕਰੀਬ ਸੀ, ਬੜਾ ਹਾਈ ਸਕੇਲ ਆ। ਹਾਈ ਸਕੇਲ ਇੰਨਾ ਕਿ ਵੈਨਜ਼ੂਏਲਾ ਦੇ ਵਿੱਚ 120 ਸਾਲਾਂ ਦੌਰਾਨ ਸਭ ਤੋਂ ਵੱਡਾ ਭੂਚਾਲ ਆ। ਔਰ ਉਹਨਾਂ ਦੀ ਵੈਨਜ਼ੂਏਲਾ ਦੀ ਜਿਹੜੀ ਰਾਜਧਾਨੀ ਆ ਕਰਾਕਾਸ, ਹਾਲਾਂਕਿ ਜਿਹੜਾ ਭੂਚਾਲ ਦਾ ਸੈਂਟਰ ਆ ਕਰਾਕਾਸ ਤੋਂ 290 ਕਿਲੋਮੀਟਰ ਦੂਰ ਵੈਸਟ ਵੱਲ ਸੀ, ਪਰ ਰਾਜਧਾਨੀ ਤੋਂ ਪ੍ਰਭਾਵਿਤ ਹੋਈ ਆ। ਰਾਜਧਾਨੀ ਦੇ ਵਿੱਚ ਵੱਡੀ ਤਬਦੀਲੀ ਆ, ਏਅਰਪੋਰਟ ਦੀ ਛੱਤ ਵੀ ਡਿੱਗ ਗਈ ਆ, ਔਰ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨੀ ਗਈ ਆ। ਪਰ ਰਮਨ ਜੀ, ਗੱਲ ਮਸਲਾ ਇਹ ਆ ਕਿ ਕੈਜੂਅਲਟੀ ਕਿੰਨੀ ਆ, ਹਾਲਾਂਕਿ ਐਸਟੀਮੇਟ ਹੀ ਆ ਹਾਲੇ ਸ਼ੁਰੂਆਤ ਦੇ ਵਿੱਚ, ਔਰ ਕਿਹਾ ਜਾ ਰਿਹਾ ਕਿ 1,00,000 ਲੋਕਾਂ ਦੀ ਜਾਨ ਇਸ ਭੂਚਾਲ ਦੇ ਵਿੱਚ ਜਾ ਸਕਦੀ ਹੈ।
0: ਬਹੁਤ ਤਕੜਾ ਭੂਚਾਲ ਆਇਆ ਜੀ। ਚਲੋ, ਜਿਹਨਾਂ ਦੀ ਹੈਪਨਿੰਗ ਹੋਈ ਆ ਉਹਨਾਂ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਉੱਥੇ ਠੀਕ ਹੋਣ, ਕਿਉਂਕਿ ਇਹੋ ਜਿਹੀਆਂ ਜਦੋਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ, ਕੁਦਰਤੀ ਆਫਤਾਂ ਆਉਂਦੀਆਂ ਨੇ, ਅਤੇ ਇਹਦੇ ਵਿੱਚ ਬੰਦਾ ਪਰਮਾਤਮਾ ਨੂੰ ਅਰਦਾਸ ਹੀ ਕਰ ਸਕਦਾ ਕਿ ਹੈ ਨਾ ਸਾਰਿਆਂ 'ਤੇ ਮਿਹਰ ਭਰਾ ਹੱਥ ਰੱਖਿਓ, ਤਾਂ ਕਿ ਸਾਰਿਆਂ ਦੀ ਸਿਹਤ ਜਿਹੜੀ ਹੈ ਸਲਾਮਤ ਰਹਿ ਸਕੇ। ਸੋ ਅੱਗੇ ਅਸੀਂ ਤੰਦੂਰੀ ਬੁਆਏ
2: ਜੀ ਜੀ ਵਾਹਿਗੁਰੂ ਦੇ ਨਾਲ ਨਾਲ ਡੋਨਲਡ ਟਰੰਪ ਵੀ ਮੇਰ ਪ੍ਰਿਆਸ ਰੱਖਣ ਤਾਂ ਹੀ ਕੰਮ ਚੱਲਣਾ, ਕਿਉਂਕਿ ਡੋਨਲਡ ਟਰੰਪ ਨੇ ਵੈਨਜ਼ੂਏਲ ਤੇ ਕਬਜ਼ਾ ਵੀ ਕੀਤਾ ਹੋਇਆ, ਆਪਾਂ ਇਵੇਂ ਨਾ ਭੁੱਲੀਏ। ਸੋ ਵਾਹਿਗੁਰੂ ਦੇ ਨਾਲ ਨਾਲ ਡੋਨਲਡ ਟਰੰਪ ਵੀ ਜੇ ਥੋੜਾ ਜਿਹਾ ਕੋਸ਼ਿਸ਼ ਕਰਨਗੇ ਤੇ ਵੈਨਜ਼ੂਏਲਾ ਦੇ ਲੋਕਾਂ ਦੀ ਵਧੀਆ ਮਦਦ ਹੋ ਸਕਦੀ ਹੈ।
0: ਬਿਲਕੁਲ ਬਿਲਕੁਲ, ਟਰੰਪ ਸਾਹਿਬ ਨੂੰ ਹੁਣ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ, ਕਿਉਂਕਿ ਜੇ ਇੰਨਾ ਆਫਤ ਆਈ ਹੈ ਤਾਂ ਉਹਨਾਂ ਦਾ ਕਬਜ਼ਾ ਆਇਆ ਤਾਂ ਉੱਥੇ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ। ਇੱਕ ਅਸੀਂ ਸਟੀਫਨ ਫਰਨੀਚਰ ਵਾਲਿਆਂ ਦਾ ਮੈਸੇਜ ਦੇ ਦਈਏ। ਸਟੀਫਨ ਫਰਨੀਚਰ ਵਾਲੇ 2575 ਸਟੀਲਸ ਐਵੀਨਿਊ, ਸਟੀਲਸ ਤੇ ਟੋਰਬਰਮ ਦਾ ਕੋਨਾ ਬਣਦਾ ਹੈ, ਉੱਥੇ ਸਥਿਤ ਨੇ। ਜਸਵੀਰ ਭਾਜੀ ਹੋਣੀ ਕਹਿੰਦੇ ਵੀ ਕੈਨੇਡਾ ਡੇ ਆ ਰਿਹਾ 1 ਜੁਲਾਈ ਨੂੰ, ਤੇ ਬਹੁਤ ਵਧੀਆ ਸੇਲਸ ਲੱਗੀਆਂ ਹੋਈਆਂ ਨੇ। ਜੇ ਤੁਸੀਂ ਆਪਣੇ ਘਰ ਦੇ ਲਈ ਕੋਈ ਵੀ ਫਰਨੀਚਰ ਲੈਣਾ ਹੈ, ਸੋਫੇ ਲੈਣੇ ਆ, ਬੈੱਡ ਲੈਣੇ ਆ, ਹਨਾ, ਜਾਂ ਕੋਈ ਡਾਇਨਿੰਗ ਟੇਬਲ ਲੈਣਾ, ਜਾਂ ਕਿਸੇ ਵੀ ਤਰ੍ਹਾਂ ਦੇ ਫਰਨੀਚਰ ਦਾ ਸਮਾਨ ਆ, ਤਾਂ ਤੁਸੀਂ ਸਟੀਫਨ ਫਰਨੀਚਰ ਜਾ ਕੇ ਇੱਕ ਵਾਰੀ ਜ਼ਰੂਰ ਆਓ। ਜਸਵੀਰ ਭਾਈ ਦਾ ਨੰਬਰ ਹੈਗਾ 905-790-0560 ਦੇ ਉੱਤੇ ਉਹਨਾਂ ਜਸਵੀਰ ਭਾਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਤੇ ਇੱਕ ਸਾਡੇ ਵੀਰ ਆ ਮੇਰੇ ਹਰਪ੍ਰੀਤ BC ਤੋਂ, ਉਹਦਾ ਰਾਤੀ ਮੈਨੂੰ ਫੋਨ ਆਇਆ, ਉਹ ਕਹਿੰਦਾ, ਮੈਂ ਉਹਨੂੰ ਦੱਸਿਆ ਵੀ, ਮੈਂ ਕਿਹਾ ਹਰਜੀਤ ਭਾਜੀ ਸਾਡੇ ਜਾ ਰਹੇ ਨੇ ਵਕੇਸ਼ਨ ਤੇ ਸਵੇਰੇ ਮੈਂ ਜਾਣਾ ਰੇਡੀਓ ਤੇ, ਤੇ ਉਹ ਕਹਿੰਦਾ ਕੋਈ ਨਹੀਂ ਮੈਂ BC ਤੋਂ ਸੁਣੂਗਾ 530 AM ਨੂੰ ਸਰਚ ਕਰਕੇ, ਉਹ ਰਾਤ ਹੀ ਬਹਿ ਗਿਆ ਵੀ ਪ੍ਰੋਗਰਾਮ ਸੁਣਾਂਗੇ। ਸੋ ਉਹਨੇ ਉਹ ਆਪ ਸ਼ੇਅਰ ਵੀ ਲਿਖਦਾ, ਸੋ ਉਹਨੇ ਮੈਨੂੰ ਗੁੱਡ ਮਾਰਨਿੰਗ ਦੇ ਨਾਲ ਸ਼ੇਅਰ ਭੇਜਿਆ, ਕਹਿੰਦਾ ਗਮਾਂ ਦੀ ਠੰਡ 'ਚ ਮੈਨੂੰ ਹੰਝੂਆਂ ਦੀ ਰਜਾਈ ਦਿੰਦਾ, ਮੇਰੀ ਵਫਾ ਵੱਟੇ ਯਾਰ ਮੇਰਾ ਮੈਨੂੰ ਬੇਵਫਾਈ ਦਿੰਦਾ ਚੁੱਪ ਪਸਰੀ ਹੈ ਘਰ ਵਿੱਚ ਰਹਿੰਦਾ ਹਾਂ ਮੈਂ ਇਕੱਲਾ ਇੱਕ ਚੰਦਰੀ ਚੁੱਪ 'ਚ ਵੀ ਮੈਨੂੰ ਸ਼ੋਰ ਸੁਣਾਈ ਦਿੰਦਾ ਬੜੀ ਕੋਸ਼ਿਸ਼ ਕੀਤੀ ਭੁੱਲ ਜਾਂ ਪਰ ਕਿੱਥੋਂ ਭੁੱਲ ਹੁੰਦਾ ਮੈਂ ਜਿਸ ਪਾਸੇ ਵੀ ਦੇਖਾਂ ਮੈਨੂੰ ਯਾਰ ਦਿਖਾਈ ਦਿੰਦਾ ਪਹਿਲਾਂ ਲਾ ਕੇ ਫੱਟ ਡੂੰਘੇ ਮੁੜ ਬਾਤ ਨਹੀਂ ਪੁੱਛਦਾ ਨਾ ਮੇਰੇ ਮੱਲਮ ਲਾਵੇ ਨਾ ਮੈਨੂੰ ਕੋਈ ਦਵਾਈ ਦਿੰਦਾ ਮੈਂ ਹੀ ਕਮਲਾ ਸੀ ਉਹਦਾ ਦਿਲ ਤੋਂ ਇੰਨਾ ਕੀਤਾ ਪਰਾਈ ਮਹਿਫਿਲ 'ਚ ਤਾਂ ਮੈਨੂੰ ਆਖ ਸੁਣਾਈ ਦਿੰਦਾ ਕਿਆ ਬਾਤ ਇਹ ਉਹਦੇ ਆਪ ਸੁਪਨਾ ਲਿਖੀਆਂ ਨੇ ਤੇ ਬਹੁਤ ਧੰਨਵਾਦ ਹਰਪ੍ਰੀਤ ਤੇਰਾ ਭੇਜਣ ਦੇ ਲਈ ਸ਼ੁਕਰੀਆ ਸਰ

0: श्वेता जी सत श्री अकाल गुड मॉर्निंग
1: हेलो श्वेता जी सत श्री अकाल गुड मॉर्निंग
2: गुड मॉर्निंग भाजी
1: गुड मॉर्निंग जी की हाल चाल
2: ਵਧੀਆ ਭਾਈ ਵਧੀਆ ਤੁਸੀਂ ਦੱਸੋ
1: ਬਿਲਕੁਲ ਠੀਕ ਠਾਕ
2: ਭਾਜੀ ਪ੍ਰੋਗਰਾਮ ਬਹੁਤ ਵਧੀਆ ਬਟ ਇੱਕੋ ਹਜੇ ਐਡਜਸਟ ਨਹੀਂ ਹੋਈ ਥੋੜੀ ਜਿਹੀ ਹੋਰ ਐਡਜਸਟ ਕਰ ਲਓ ਤਾਂ ਆਵਾਜ਼ ਵਧੀਆ ਤਰੀਕੇ ਨਾਲ ਸੁਣੂਗੀ ਜੀ
1: ਠੀਕ ਹੈ ਬਿਲਕੁਲ ਜੀ ਹਰਜੀਤ ਭਾਜੀ ਨੂੰ ਮੈਂ ਬੋਰਡ ਦੀ ਫੋਟੋ ਭੇਜੀ ਹੋ ਆ ਭਾਈ ਮੈਂ ਗਾਣਾ ਲਾਇਆ ਸੀ ਨਾ ਮਾੜਾ ਜਿਹਾ ਗਾਣਾ ਪਲੇ ਕਰਕੇ ਤੇ ਭਾਜੀ ਨੂੰ ਕਾਲ ਕਰਕੇ ਪੁੱਛਣਾ ਜੇ ਕੋਈ ਦਿੱਕਤ ਆ ਤੇ ਹਨਾ ਉਹਨੂੰ ਸੈੱਟ ਕਰ ਲੈਂਦੇ ਆ
2: ਠੀਕ ਹੈ
1: ਥੈਂਕ ਯੂ ਜੀ ਸੋ ਮਚ

0: ਲਓ ਜੀ, ਹਰਜੀਤ ਭਾਈ ਨੇ ਥੋੜੇ ਜਿਹੇ ਨੁਕਸੇ ਦੱਸੇ ਤਾਂ ਹੈ, ਕਹਿੰਦੇ ਇੰਜ ਇੰਜ ਕਰ ਲਓ ਤੇ ਸ਼ਾਇਦ ਠੀਕ ਹੋ ਜਾਊਗਾ। ਜੇ ਤੁਹਾਨੂੰ ਆਵਾਜ਼ ਹੁਣ ਸਹੀ ਆ ਰਹੀ ਹੈ, ਪਰਵਿੰਦਰ ਜੀ ਠੀਕ ਹੈ ਆਵਾਜ਼ ਹੁਣ?
1: ਬਿਲਕੁਲ ਅੱਗੇ ਨਾਲੋਂ ਤਾਂ ਕਾਫੀ ਠੀਕ ਹੈ ਜੀ। ਜਿੱਦਾਂ ਡਾਕਟਰ ਤੋਂ ਦਵਾਈ ਲੈ ਲਈਦੀ ਹੈ ਨਾ, ਪਹਿਲੀ ਦਵਾਈ ਖਾਣ ਦੇ ਨਾਲ ਥੋੜਾ ਜਿਹਾ ਬੰਦਾ ਠੀਕ ਹੋ ਜਾਂਦਾ, ਮੈਨੂੰ ਲੱਗਦਾ ਉਹ ਹਾਲਤ ਹੈ ਜੀ।
0: ਅੱਛਾ ਅੱਛਾ, ਮੈਨੂੰ ਲੱਗਦਾ ਜਿਹੜੇ ਨਾ ਮੈਂ ਲਿਆਇਆ ਹੈੱਡਫੋਨ ਅੱਜ, ਇਹਦੇ ਵਿੱਚ ਮਾਈਕ ਵੀ ਲੱਗਾ ਤੇ ਆਵਾਜ਼ ਦੋ ਪਾਸੇ ਜਾਈ ਜਾ ਰਹੀ ਜਾਂ ਉਧਰ ਵੀ ਤੇ ਉਧਰ ਵੀ, ਇਹਦਾ ਇਹਦਾ ਇਹਦਾ ਕੋਈ ਚੱਕਰ ਹੋ ਸਕਦਾ। ਸੋ ਕੋਈ ਗੱਲ ਨਹੀਂ, ਹੌਲੀ ਹੌਲੀ ਹਰਜੀਤ ਜੀ ਨਾਲ ਜੁੜਿਓ ਅਸੀਂ,
1: ਕੋਈ ਗੱਲ ਨਹੀਂ।
0: ਠੀਕ ਹੈ ਠੀਕ ਹੈ ਬਿਲਕੁਲ। ਤੇ ਅਸੀਂ ਹੁਣ ਅਗਲੀ ਖਬਰ ਪਰਮਿੰਦਰ ਜੀ ਨਾਲ ਸਾਂਝੀ ਕਰ ਲਈਏ। ਪਰਮਿੰਦਰ ਜੀ ਕਹਿੰਦੇ ਗੁਰੂ ਰੰਧਾਵਾ ਦੀ ਜਿੰਮ ਦੇ ਉੱਤੇ ਫਾਇਰਿੰਗ ਹੋ ਗਈ ਦਿੱਲੀ ਚ।
1: ਬਿਲਕੁਲ, ਇਹ ਤਾਂ ਅਸਲ ਦੇ ਵਿੱਚ ਦੋ ਦਿਨ ਪੁਰਾਣੀ ਖਬਰ ਆ ਜੀ। ਪੰਜਾਬੀ ਗਾਇਕ ਗੁਰੂ ਰੰਧਾਵਾ ਜਿਹੜੇ ਹੈਗੇ ਨੇ ਕਾਫੀ ਫੇਮਸ ਨੇ, ਦਿੱਲੀ ਦੇ ਵਿੱਚ ਉਹਨਾਂ ਦਾ ਇੱਕ ਜਿੰਮ ਸੀ, ਉਹਦੇ ਤੇ ਫਾਇਰਿੰਗ ਹੋਈ ਸੀ। ਅੱਜ ਜਿਹੜੀ ਖਬਰ ਆ ਉਹਦਾ ਅਪਡੇਟ ਇਹ ਆ ਕਿ ਉਸ ਚਲੇ ਸੀ ਉਹ ਦੋ ਸ਼ੂਟਰਾਂ ਦਾ ਐਨਕਾਊਂਟਰ ਹੋਇਆ। ਸੋ ਉਹ ਜਿਹੜਾ ਸ਼ੂਟਰ ਸੀ ਲਾਰੈਂਸ ਬਿਸ਼ਨੋਈ, ਹੁਣ ਭਾਈ ਲਾਰੈਂਸ ਬਿਸ਼ਨੋਈ ਰਮਨ ਜੀ ਬੜਾ ਹਊਆ ਬਣ ਗਿਆ, ਕੈਨੇਡਾ ਅਮਰੀਕਾ ਕਿਤੇ ਵੀ ਕੋਈ ਵਾਰਦਾਤ ਹੋਵੇ ਇਹ ਕਿੱਡੀ ਕੁ ਫੌਜ ਰਹੀ ਫਿਰਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਜਿਹੜਾ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਕਾਬੂ ਨਹੀਂ ਆਉਂਦਾ। ਸੋ ਇਹ ਕਿੱਡੀ ਕੁ ਮਿਲਟਰੀ ਇਹਦੀ ਹੈਗੀ ਹੈ। ਅੱਜ ਵੀ ਜਿਹੜੇ ਦੋ ਸ਼ੂਟਰ ਜਿਹੜੇ ਉਹਨਾਂ ਦਾ ਐਨਕਾਊਂਟਰ ਹੋਇਆ, ਲੱਤਾਂ ਦੀ ਗੋਲੀਆਂ ਮਾਰ ਕੇ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਗਿਆ ਕਰ ਲਏ ਨੇ ਪੱਛਮੀ ਬਿਹਾਰ ਦਿੱਲੀ ਦੇ ਵਿੱਚ। ਸੋ ਹੁਣ ਦੇਖਦੇ ਹਾਂ ਕਿ ਇਹ ਮਾਮਲਾ ਅੱਗੇ ਕਿਵੇਂ ਚੱਲਦਾ। ਸੋ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਇਹ ਜਿਹੜਾ ਗੈਂਗ ਆ ਇਹ ਆਪਣੇ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਵੀ ਗੈਂਗ ਏਡਾ ਵੱਡਾ ਨਹੀਂ ਹੋ ਸਕਦਾ ਕਿ ਮਤਲਬ ਕਈ ਕਈ ਦੇਸ਼ਾਂ ਦੀਆਂ ਸਰਕਾਰਾਂ ਤੋਂ ਕਾਬੂ ਨੇ ਆ ਰਿਹਾ। ਸੋ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਹੋ ਚੁੱਕੀਆਂ ਨੇ, ਔਰ ਆਮ ਲੋਕਾਂ ਦੀ ਗੱਲ ਛੱਡੋ ਤੁਸੀਂ, ਹੁਣ ਗੁਰੂ ਰੰਧਾਵਾ ਜਾਂ ਜਿਹੜੇ ਫਿਲਮ ਸਿਟੀ ਵਾਲੇ ਨੇ ਬਹੁਤ ਵੱਡੇ ਵੱਡੇ ਐਕਟਰ ਨੇ, ਸ਼ਰਮਾ ਵਰਗੇ ਕਮੇਡੀਅਨ, ਅੱਜ ਵੀ ਜਿਹੜੀ ਖਬਰ ਆ ਰਹੀ ਆ ਸਰੀ ਦੇ ਵਿੱਚ ਅੱਜ ਫੇਰ ਕਿਸੇ ਜਗ੍ਹਾ ਤੇ ਐਨਕਾਊਂਟਰ ਹੋਇਆ, ਐਨਕਾਊਂਟਰ ਨਹੀਂ ਸੋਰੀ ਫਾਇਰਿੰਗ ਹੋਈ ਆ। ਸੋ ਆਪਣੇ ਆਪਣੇ ਚ ਬਹੁਤ ਮਤਲਬ ਇੱਕ ਵੱਡੀ ਸਮੱਸਿਆ ਬਣ ਗਈ ਆ, ਔਰ ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਸਿਆਸਤਦਾਨਾਂ ਨੂੰ ਵੀ ਪੁੱਛਣਾ ਚਾਹੀਦਾ ਜਿਹੜੇ ਰੂਲ ਕਰਦੇ ਨੇ, ਚਾਹੇ ਉਹ ਪੰਜਾਬ ਹੋਵੇ, ਇੰਡੀਆ ਹੋਵੇ ਜਾਂ ਕੈਨੇਡਾ ਹੋਵੇ, ਕਿ ਭਾਈ ਇਹਦਾ ਵੀ ਸਾਨੂੰ ਹੱਲ ਦੱਸੋ, ਇਹਦਾ ਕਦੋਂ ਹੱਲ ਹੋਏਗਾ ਜੀ।
2: ਜੀ ਬਿਲਕੁਲ, ਤੁਸੀਂ ਜੇ ਤੁਹਾਡੀ ਕਾਰ ਜਾਂ ਹੋਮ ਦੀ ਇੰਸ਼ੋਰੈਂਸ
0: ਦੀ ਰਿਨਿਊ ਆ ਰਹੀ ਹੈ ਤਾਂ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ ਨਾਲ ਤੁਸੀਂ ਸੰਪਰਕ ਕਰ ਲੈਣਾ 416-618-2761 ਤੇ। ਡਾਇਮੰਡ ਇੰਸ਼ੋਰੈਂਸ ਗਰੁੱਪ ਦੇ ਨਾਲ ਕੰਮ ਕਰਦੇ ਨੇ ਤੇ ਕੋਈ ਬਿਜ਼ਨਸ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਇੰਸ਼ੋਰੈਂਸ, ਲਾਇਬਿਲਟੀ ਇੰਸ਼ੋਰੈਂਸ ਤੁਸੀਂ ਲੈਣੀ ਆ ਤੇ ਅਮਨਦੀਪ ਕੌਰ ਹੁਣਾਂ ਨਾਲ ਸਹੀ ਸੰਪਰਕ ਕਰ ਲੈਣਾ। ਡਾਕਟਰ ਗੁਰਾਇਆ ਜੀ ਦੇ ਨਾਲ ਤੁਸੀਂ ਜੇ ਤੁਹਾਨੂੰ ਕੋਈ ਗੋਡੇ ਦੀ ਮੋਢੇ ਦੀ ਪੇਨ ਹੈਗੀ ਆ ਹਨਾ ਤਾਂ ਤੁਸੀਂ ਡਾਕਟਰ ਗੁਰਾਇਆ ਜੀ ਨੂੰ ਸੰਪਰਕ ਕਰ ਲੈਣਾ। ਡਾਕਟਰ ਗੁਰਾਇਆ ਜੀ ਵਿਲੀਅਮ ਪਾਰਕਵੇ ਤੇ ਚੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਕੋਲ ਇਹਨਾਂ ਦਾ ਆਫਿਸ ਹੈਗਾ ਜਿੱਥੇ ਸੇਵਾਵਾਂ ਪ੍ਰਾਪਤ ਕਰਦੇ ਨੇ। ਤੇ ਕੋਈ ਕਹਿੰਦੇ ਨੈਕ ਪੇਨ ਹੈ, ਬੈਕ ਪੇਨ ਹੈ, ਸ਼ੋਲਡਰ ਪੇਨ ਹੈ, ਨੀ ਪੇਨ ਹੈ, ਹਿੱਪ ਪੇਨ ਹੈ ਜਾਂ ਮਾਈਗ੍ਰੇਨ ਦੀ ਕੋਈ ਵੀ ਇਸ਼ੂ ਹੈਗਾ ਤੇ ਤੁਸੀਂ ਡਾਕਟਰ ਗੁਰਾਇਆ ਜੀ ਨੂੰ ਸੰਪਰਕ ਕਰ ਸਕਦੇ ਹੋ। ਡਾਕਟਰ ਗੁਰਾਇਆ ਜੀ ਦਾ ਨੰਬਰ ਹੈਗਾ 416-884-5486 416-884-5486 ਦੇ ਉੱਤੇ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਹੈ। ਪਰਮਿੰਦਰ ਜੀ ਕਹਿੰਦੇ ਜਿਹੜੀ ਮੁਫਤ ਬਿਜਲੀ ਆ ਉਹੀ ਕਰੰਟ ਮਾਰਨ ਲੱਗ ਜੂਗੀ।
1: ਬਿਲਕੁਲ ਕਰੰਟ ਮਾਰੂਗੀ। ਅਸਲ ਦੇ ਵਿੱਚ ਜਿਹੜਾ ਮੁਫਤ ਬਿਜਲੀ ਵਾਲਾ ਮਸਲਾ ਆ ਸਾਰੇ ਮਸਲੇ ਪੰਜਾਬ ਦੇ ਕਿਉਂਕਿ ਇਲੈਕਸ਼ਨ ਆ ਗਈ ਆ 27 ਵਾਲੀ, ਸੋ ਸਾਰੇ ਮਸਲਿਆਂ ਨੂੰ ਹੁਣ ਆਪਾਂ ਇਲੈਕਸ਼ਨ ਦੇ ਹਿਸਾਬ ਨਾਲ ਸੋਚ ਰਹੇ ਹਾਂ। ਮੁਫਤ ਬਿਜਲੀ ਜਿਹੜੀ ਮਿਲਦੀ ਆ 300 ਯੂਨਿਟ ਮਹੀਨੇ ਦਾ ਤੇ 600 ਯੂਨਿਟ ਜਿਹੜਾ ਦੋ ਮਹੀਨੇ ਬਾਅਦ ਬਿੱਲ ਆਉਂਦਾ, ਪਰ ਐਤਕੀ ਬਿੱਲ ਆਏ ਨਹੀਂ, ਇਸ ਕਰਕੇ ਇਹ ਬਿਜਲੀ ਕਰੰਟ ਮਾਰ ਸਕਦੀ ਆ। ਕਿਉਂ? ਕਿਉਂਕਿ ਜਿਹੜੇ ਬਿਜਲੀ ਬਿੱਲ ਵੰਡਣ ਵਾਲੇ ਜਿਹੜੇ ਮੁਲਾਜ਼ਮ ਨੇ, ਜਿਹੜੇ ਠੇਕੇ ਦੇ ਕੱਚੇ ਮੁਲਾਜ਼ਮ ਨੇ, ਉਹ ਪਹਿਲਾਂ ਤਾਂ ਮੀਟਰਾਂ ਤੇ ਜਾ ਕੇ ਰੀਡਿੰਗ ਲੈਂਦੇ ਨੇ, ਫਿਰ ਬਿੱਲ ਤਿਆਰ ਕਰਦੇ ਨੇ, ਫਿਰ ਡਿਸਟਰੀਬਿਊਟ ਕਰਦੇ ਨੇ, ਪਰ ਐਤਕੀ ਥੋੜਾ ਜਿਹਾ ਰੌਲਾ ਪੈ ਗਿਆ। ਕੀ ਰੌਲਾ ਪੈ ਗਿਆ? ਕਿ ਉਹ ਠੇਕਾ ਮੁਲਾਜ਼ਮ ਚਲੇ ਗਿਆ ਹੜਤਾਲ ਦੇ ਉੱਪਰ, ਉਹ ਕਹਿੰਦੇ ਇਹ ਉਹ ਵੀ ਦੇਖ ਰਹੇ ਨੇ ਕਿ ਚੋਣ ਵਾਰਾ ਆ, ਜੇ ਸਰਕਾਰ ਨੂੰ ਪ੍ਰੈਸ਼ਰ ਬਣਾਇਆ ਜਾਵੇ ਸ਼ਾਇਦ ਸਾਨੂੰ ਪੱਕੇ ਵੀ ਕੀਤਾ ਜਾ ਸਕੇ। ਪਰ ਇਹਦੇ ਸਾਰੇ ਘਟਨਾ ਚੱਕਰ ਦੇ ਵਿੱਚ ਐਤਕੀ ਬਿਜਲੀ ਦੀ ਰੀਡਿੰਗ ਲਈ ਨਹੀਂ ਗਈ। ਹੁਣ ਯੂਨਿਟ ਹੋ ਜਾਣੇ 600 ਤੋਂ ਜ਼ਿਆਦਾ, ਸੋ ਹੁਣ ਬਿੱਲ ਦਾ ਕੀ ਬਣਨਾ ਆ? ਕੀ ਜੇ ਬਿੱਲ ਆਉਣਗੇ ਫਿਰ ਲੋਕਾਂ ਦੀ ਨਾਰਾਜ਼ਗੀ ਨਹੀਂ ਹੋ ਜਾਏਗੀ? ਭਗਵੰਤਮਾਨ ਸਰਕਾਰ ਦੇ ਨਾਲ। ਸੋ ਇੱਕ ਵੱਡਾ ਮਸਲਾ ਬਣ ਗਿਆ ਜੀ ਜਿਹੜੀ ਮੁਫ਼ਤ ਬਿਜਲੀ ਮਿਲਦੀ ਆ। ਸੋ ਹੁਣ ਸਰਕਾਰ ਨੇ ਕੀ ਕੱਢਿਆ, ਸਰਕਾਰ ਕਹਿੰਦੀ ਹੈ ਕਿ ਸਪੀਡ ਪੋਸਟ ਜਿਹੜੀ ਹੈ, ਜਿਹੜੇ 5000 ਤੋਂ ਵੱਧ ਬਿੱਲ ਆਉਣੇ ਨੇ ਉਹ ਸਪੀਡ ਪੋਸਟ ਜਿਹੜੀ ਸੈਂਡ ਕੀਤੇ ਜਾਣਗੇ। ਸਬ ਡਿਵੀਜ਼ਨਾਂ ਦੇ ਮੁਲਾਜ਼ਮ ਨੇ ਉਹ 1000 ਤੋਂ ਲੈ ਕੇ 5000 ਤੱਕ ਬਿੱਲ ਜਿਹੜੇ ਉਹ ਘਰ ਘਰ ਦੇ ਕੇ ਆਉਣਗੇ। ਕੁੱਲ ਮਿਲਾ ਕੇ ਇੱਕ ਸੰਕਟ ਜ਼ਰੂਰ ਆ, ਜੇਕਰ ਲੋਕਾਂ ਦੇ ਬਿੱਲ ਆਉਂਦੇ ਨੇ ਔਰ ਬਿੱਲ ਉਹਨਾਂ ਨੂੰ ਦੇਣੇ ਪੈਂਦੇ ਨੇ ਤਾਂ ਭਾਈ ਤਕਲੀਫ਼ ਬਹੁਤ ਹੋਣੀ ਆ, ਕਿਉਂਕਿ ਗਰਮੀਆਂ ਦੇ ਵਿੱਚ ਬਿਜਲੀ ਫੁੱਕੀ ਵੀ ਬਹੁਤ ਜਾਂਦੀ ਆ। ਸੋ ਆਪਣਿਆਂ ਦੇ ਵਿੱਚ ਸਰਕਾਰ ਲਈ ਵੀ ਸਮੱਸਿਆ, ਲੋਕਾਂ ਲਈ ਵੀ ਸਮੱਸਿਆ। ਦੇਖਦੇ ਹਾਂ ਕਿ ਝਟਕਾ ਜ਼ਿਆਦਾ ਕਿਹਨੂੰ ਲੱਗਦਾ
0: ਜੀ। ਜੀ ਬਿਲਕੁਲ ਸੰਧੂ ਸਾਹਿਬ, ਜਤਿੰਦਰ ਸੰਧੂ ਜੀ, ਤੁਸੀਂ ਤਾਂ ਸਭ ਤੋਂ ਪਹਿਲਾਂ ਕਾਲ ਕਰ ਦਿੰਦੇ ਹੁੰਦੇ ਹੋ, ਕਿੱਥੇ ਰਹਿ ਗਏ ਅੱਜ? ਇੱਕ ਕਾਲ ਲੈ ਲੈਣੇ, ਮੈਨੂੰ ਲੱਗਦਾ ਬਾਸੀ ਸਾਹਿਬ ਨੇ। ਬਾਸੀ ਸਾਹਿਬ ਲੰਘਿਓ, ਸਤਿ ਸ਼੍ਰੀ ਅਕਾਲ।
3: ਰਮਨਦੀਪ ਜੀ, ਪਰਮਿੰਦਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
3: ਪਰਮਿੰਦਰ ਜੀ, ਆ ਰਿਹਾ ਤੁਹਾਡੇ ਕੋਲ ਨੂੰ ਹਰਜੀਤ, ਮੇਰਾ ਗੱਲ ਹੈ ਬਦਾਮ ਲੈ ਕੇ ਤੇ ਉਹਨੂੰ ਮਿਲ ਜੋ ਸਵਾਰਗਾ ਹੈ। ਦੂਜੇ ਦੱਸੋ ਵੀ ਜਿਹੜੇ ਕੜਮ ਚੌਧਰੀ ਬਣੇ ਹੋਏ ਤੇ ਆਮ ਪਾਰਟੀ ਦੇ ਚੌੜੇ ਹੋ ਕੇ ਬਹਿੰਦੇ, ਮੈਂ ਪ੍ਰਧਾਨ, ਮੈਂ ਜੀ ਕੋਠੀ ਚਾਬੀ ਦਵਾਤੀ, ਮੈਂ ਤਾਂ ਜੀ ਰਸਗੁੱਲੇ ਖਾ ਕੇ ਆਇਆ ਸਪੀਕਰ ਸਾਹਿਬ ਨਾਲ। ਉਹ ਕਿੱਧਰ ਰੁਕ ਗਏ ਹੁਣ? ਹੁਣ ਭਗਵੰਤ ਮਾਨ ਦੇ ਨਾਲ ਉਹ ਲੱਗਦੇ ਕਿਉਂ ਨਹੀਂ ਹੈਗੇ? ਇਹਨਾਂ ਲੋਕਾਂ ਨੂੰ ਹੁਣ ਕੱਢ ਲਓ ਬਾਹਰ ਵੀ ਆ ਜਾਓ ਭਾਈ, ਹੁਣ ਤਾਂ ਹੁਣ ਲੋੜ ਹੈ ਤੁਹਾਡੀ। ਅੱਗੇ ਤੁਸੀਂ ਦੋ ਦੋ ਮੀਟਿੰਗਾਂ ਕਰਦੇ, ਸਰਕਾਰ ਅਜੇ ਬਣੀ ਨਹੀਂ ਸੀਗੀ। ਸੋ ਇਹ ਜਿਹੜਾ ਹੈ ਕੜੰਬ ਚੌਧਰੀ ਬਣੇ ਪਏ, ਇਹਨਾਂ ਨੂੰ ਪੁੱਛੋ ਵੀ ਭਾਈ ਭਗਵੰਤ ਮਾਨ ਤੇ ਮਾੜਾ ਮੋਟਾ ਔਖੇ ਦਿਨ ਆਏ ਪਿਆ, ਉਹਦੀ ਮਦਦ ਕਰੋ। ਕਿਉਂ ਨੀ ਕੱਢਦੇ ਇਹਨਾਂ ਨੂੰ ਬਾਹਰ? ਤੁਸੀਂ ਬੁਲਾ ਲਓ, ਤੁਹਾਡੇ ਇਲਾਕੇ ਰਹੀ ਹੈ। ਥੈਂਕ ਯੂ ਵੈਰੀ ਮਚ
0: ਜੀ ਪਰਮਿੰਦਰ ਜੀ।
1: ਬਿਲਕੁਲ ਬਾਸੀ ਦਾ ਕਹਿਣਾ ਠੀਕ ਹੈ, ਪਰ ਮੈਨੂੰ ਰਮਨ ਜੀ ਤੁਸੀਂ ਵੀ ਸਹਿਮਤ ਹੋਵੋਗੇ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ, ਉਹਦੇ ਕਰਕੇ ਪਾਰਟੀ ਅਸੀਂ ਭਗਵੰਤ ਮਾਨ ਕਰਕੇ ਪਾਰਟੀ ਚੱਲ ਰਹੀ ਹੈ। ਔਰ ਜਿਹੜੇ ਆਗੂਆਂ ਦੀ ਬਾਸੀ ਸਾਹਿਬ ਨੇ ਗੱਲ ਕੀਤੀ ਹੈ, ਉਹ ਵੀ ਭਗਵੰਤ ਮਾਨ ਦੇ ਸਿਰ ਤੇ ਚੱਲੀ ਆ ਰਹੇ ਨੇ। ਔਰ ਪਿਛਲੇ ਦਿਨੀ ਅਸੀਂ ਦੇਖਿਆ ਕਿ ਜਦੋਂ ਸਭ ਰਾਜ ਸਭਾ ਮੈਂਬਰ ਚਲੇ ਗਏ ਸੀ ਭਾਜਪਾ ਦੇ ਵਿੱਚ, ਤਾਂ ਵੱਡਾ ਸੰਕਟ ਮੰਡਰਾਇਆ ਸੀ ਭਗਵੰਤ ਮਾਨ ਦੀ ਸਰਕਾਰ ਤੇ, ਪਰ ਉਹਨਾਂ ਨੇ ਉਹ ਪਾਰਟੀ ਬਚਾ ਕੇ ਰੱਖੀ ਸੀ। ਔਰ ਉਸ ਤੋਂ ਬਾਅਦ ਜਿਹੜਾ ਵੀਡੀਓ ਵਾਲਾ ਮਾਮਲੇ ਦੇ ਵਿੱਚ ਵੀ ਪਾਰਟੀ ਹਿੱਲਣ ਨਹੀਂ ਦਿੱਤੀ ਸੀ ਭਗਵੰਤ ਮਾਨ ਨੇ। ਸੋ ਮੈਨੂੰ ਲੱਗਦਾ ਕਿ ਉਹ ਆਪਣੇ ਆਪ ਚ 1.25 ਲੱਖ ਨੇ। ਸੋ ਦੇਖਦੇ ਹਾਂ ਕਿ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ ਉਹਦੇ ਵਿੱਚ ਕੀ ਕਾਊਂਟਰ ਲੈ ਕੇ ਆਉਂਦੇ ਨੇ। ਔਰ ਜੇਕਰ ਮੈਂ ਤੁਹਾਨੂੰ ਰਮਨ ਜੀ ਅੱਜ ਗੱਲ ਕਰਦਾ, ਜੇਕਰ ਅੱਜ ਸੀਐਮ ਭਗਵੰਤ ਮਾਨ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਣਗੇ, ਤਾਂ ਇਹਦਾ ਰਿਜ਼ਲਟ ਤੁਸੀਂ 2027 ਦੇ ਵਿੱਚ ਦੇਖ ਲਿਓ ਕਿ ਕਿੰਨੇ ਮਤਲਬ ਗੁੰਝਾ ਫੇਰੂ ਰਿਜ਼ਲਟ ਆ ਸਕਦਾ ਆਮ ਆਦਮੀ ਪਾਰਟੀ ਲਈ।
0: ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਤੇ ਪੁੱਛਣਾ ਸੀ ਆਪਣੇ ਪੱਤਰਕਾਰ ਸਾਹਿਬ ਨੂੰ, ਤੇ ਪੰਜਾਬ ਦੇ ਵਿੱਚ ਜਿਸ ਬੰਦੇ ਨੇ ਕੋਈ ਸਰਕਾਰੀ ਨੌਕਰੀ ਕੀਤੀ ਹੈ, ਚਾਹੇ ਸਟੇਟ ਦੀ ਤੇ ਚਾਹੇ ਗਵਰਨਮੈਂਟ ਦੀ, ਉਹਦੇ ਲਈ ਤੇ ਚਲੋ ਪੈਨਸ਼ਨ ਮਿਲਦੀ ਆ, ਪਰ ਆਮ ਲੋਕਾਂ ਨੂੰ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਵੱਲੋਂ ਆਮ ਲੋਕਾਂ ਨੂੰ ਕੀ ਕੋਈ ਸਰਕਾਰ ਵੱਲੋਂ ਸਹੂਲਤ ਮਿਲਦੀ ਸੀ? ਜਿਹੜੇ ਦੇਖੋ ਟੈਕਸ ਤਾਂ ਸਾਰੇ ਬੰਦੇ ਪੇ ਕਰਦੇ ਆ, ਹਾਂਜੀ, ਤੇ ਉਹਦੇ ਬਾਰੇ ਇਹ ਦੱਸਣ ਤੇ ਬਾਕੀ ਸਰਕਾਰ ਤੇ ਸਰ ਜੀ ਡਾਂਕੇ ਦੀ ਚੋਟ ਤੇ ਆ ਰਹੀ ਆਮ ਆਦਮੀ ਪਾਰਟੀ ਦੀ। ਚੋਰੀ ਦਾ ਕੋਈ ਨੀ ਹੈਗਾ ਇੱਥੇ, ਹਾਂ ਪਾਰਟੀ ਵਰਕਰ ਅਸੀਂ ਹੈਗੇ ਤਾਂ ਅਸੀਂ ਨਾਲ ਹੀ ਯਾਰ, ਬਗੈਰ ਕਿਸੇ ਮਤਲਬ ਤੋਂ ਹੈਗੇ ਆ। ਥੈਂਕ ਯੂ ਸਰ, ਮਿਹਰਬਾਨੀ।
0: ਬਿਲਕੁਲ ਜੀ, ਸੋ ਗੁਰਪ੍ਰੀਤ ਭਾਜੀ 41-94 ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਥੈਂਕ ਯੂ ਭਾਜੀ ਸੋ ਮਚ ਤੁਹਾਡਾ ਮੈਸੇਜ ਕਰਨ ਦੇ ਨਾਲ। ਜਗਦੀਸ਼ ਭਾਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਅੱਛਾ, ਪੰਜਾਬੀ ਟਿਫਨ ਤੇ ਸਰਵਿਸ, ਟਿਫਨ ਸਰਵਿਸਿਜ਼ ਐਂਡ ਕੇਟਰਿੰਗ, ਇਹ ਤੁਹਾਨੂੰ ਮਿਲਟਨ ਤੇ ਓਕਵਿਲ ਦੇ ਵਿੱਚ ਟਿਫਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਡਿਲੀਵਰੀ ਵੀ ਕਰਦੇ ਨੇ ਘਰ। ਜੇ ਤੁਸੀਂ ਵਧੀਆ ਹੋਮ ਮੇਡ ਫਰੈਸ਼ ਫੂਡ ਟਿਫਨ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਰਮ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਪਰਮ ਹੋਣਾ ਦਾ ਨੰਬਰ ਹੈਗਾ ਜੀ 437-430-1063, 437-430-1063। ਅਪਲਾਈਸ ਟੂ ਫਿਕਸ ਤੋਂ ਹਰਵਿੰਦਰ ਜੀ ਹੋਮ ਅਪਲਾਈਸ ਰਿਪੇਅਰ ਦੀਆਂ ਸਰਵਿਸਿਜ਼ ਦਿੰਦੇ ਨੇ। ਕੋਈ ਵੀ ਤੁਹਾਡਾ ਫਰਿੱਜ, ਓਵਨ, ਡਿਸ਼ਵਾਸ਼ਰ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ, ਡਰਾਇਰ ਜਾਂ ਕੋਈ ਵੀ ਤੁਹਾਡਾ ਅਪਲਾਈਸ ਘਰ ਦੇ ਵਿੱਚ ਰਿਪੇਅਰ ਦੀ ਲੋੜ ਹੈ ਤੇ ਤੁਸੀਂ ਹਰਵਿੰਦਰ ਜੀ ਹੋਣਾ ਨਾਲ ਸੰਪਰਕ ਕਰ ਸਕਦੇ ਹੋ 647-407-1470 647-407-1470 ਤੇ ਸੰਪਰਕ ਕੀਤਾ ਜਾ ਸਕਦਾ। ਤੇ ਗਰਾਜ ਡੋਰ ਰਿਪੇਅਰ ਦੇ ਲਈ ਜੇ ਤੁਹਾਡਾ ਗਰਾਜ ਡੋਰ ਇੰਸਟਾਲ ਕਰਨਾ ਜਾਂ ਰਿਪੇਅਰ ਕਰਨਾ, ਕੋਈ ਓਪਨਰ ਦਾ ਇਸ਼ੂ ਆ ਗਿਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗਰਾਜ ਡੋਰ ਨਾਲ ਰਿਲੇਟਡ ਤੁਹਾਡਾ ਕੰਮ ਹੈਗਾ ਤੇ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਸਕਦੇ ਹੋ 647 647-1245 ਦੇ ਉੱਤੇ। ਪਰਮਿੰਦਰ ਜੀ ਕਹਿੰਦੇ ਪੰਜਾਬ ਕਾਂਗਰਸ ਵੀ ਆਪਣਾ ਪ੍ਰਧਾਨ ਬਦਲਣ ਦੀ ਤਿਆਰੀ ਚ ਹੈ।
1: ਬਿਲਕੁਲ, ਇਹ ਕਈ ਦਿਨ ਹੋ ਗਿਆ ਬੈਠਕਾਂ ਮਾਰੀ ਜਾਂਦੇ ਆ, ਦਿੱਲੀ ਵਾਲੇ ਵੀ ਬੈਠਕਾਂ ਮਾਰੀ ਜਾਂਦੇ ਆ, ਪੰਜਾਬ ਵਾਲੇ ਡੰਡ ਕੱਢੀ ਜਾਂਦੇ ਆ, ਕੋਈ ਕਹਿੰਦਾ ਕੋਈ ਬਣਨਾ, ਕੋਈ ਕਦੇ ਵਿਜੇਂਦਰ ਸਿੰਗਲਾ ਦਾ ਨਾਂ ਚੱਲ ਪੈਂਦਾ, ਜੇ ਕਦੇ ਚਰਨਜੀਤ ਚੱਕੇ ਚੱਲ ਪੈਂਦਾ। ਔਰ ਅੱਜ ਹੀ ਇਸ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਚ ਮੀਟਿੰਗ ਆ, ਜਿਹੜੇ ਕਾਂਗਰਸ ਦੇ ਸੰਗਠਨ ਮਾਮਲਿਆਂ ਦੇ ਜਿਹੜੇ ਸਕੱਤਰ ਨੇ ਕੇ ਸੀ ਵੇਣੁਗੋਪਾਲ, ਉਹਨਾਂ ਦੇ ਘਰ ਇਸ ਵੱਲ ਪਹੁੰਚੇ ਹੋਏ ਨੇ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਐਮ ਪੀ ਨੇ ਕਾਂਗਰਸ ਦੇ, ਔਰ ਸਾਬਕਾ ਸੀ ਐਮ ਤੇ ਐਮ ਪੀ ਚਰਨਜੀਤ ਚੰਨੀ ਵੀ ਪਹੁੰਚ ਗਏ ਨੇ। ਸੋ ਦੇਖਦੇ ਹਾਂ ਕਿ ਹਲਕੀ ਕਿਹਦੇ ਨਾਂ ਤੇ ਚੱਲਦੀ ਆ। ਨਾਂ ਬਹੁਤ ਚੱਲੇ ਨੇ, ਪ੍ਰਗਟ ਸਿੰਘ ਦਾ ਨਾਂ ਵੀ ਚੱਲਿਆ, ਬਹੁਤ ਸਾਰੇ ਲੀਡਰਾਂ ਦੇ ਨਾਂ ਚੱਲੇ ਨੇ, ਅਲੱਗ ਰਾਜਨੀਤੀਆਂ ਵੀ ਬਹੁਤ ਨੇ ਪੰਜਾਬ ਦੇ ਵਿੱਚ। ਜਿਹੜੇ ਮਨੀਸ਼ ਹੈਗੇ ਨੇ ਤਿਵਾੜੀ ਆਨੰਦਪੁਰ ਸਾਹਿਬ ਤੋਂ, ਉਹ ਵੀ ਨਰਕ ਚੱਲਦੇ ਆ ਰਹੇ ਨੇ। ਔਰ ਜਿਹੜੇ ਐਮ ਪੀ ਨੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ, ਉਹ ਵੀ ਨਾਰਾਜ਼ ਦੱਸੇ ਜਾ ਰਹੇ ਨੇ। ਸੋ ਇਹਨਾਂ ਸਾਰੀਆਂ ਨਾਰਾਜ਼ਗੀਆਂ ਦੇ ਵਿੱਚ ਜਿਹੜੇ ਆ ਕਿ ਹੁਣ ਕਲਗੀ ਕਿੱਥੇ ਲੱਗਦੀ ਆ, ਕੀ ਇਹ ਕਲਗੀ ਜਿਹੜੀ ਆ ਚੰਨੀ ਚੰਨੀ ਦੇ ਨਾਂ ਤੇ ਸੰਭਾਵਨਾ ਉਹਨਾਂ ਦੀ ਜ਼ਿਆਦਾ ਨਹੀਂ ਆ ਰਹੀ ਆ, ਕਿਉਂਕਿ ਪੰਜਾਬ ਦਾ ਜਿਹੜਾ ਦਲਿਤ ਵੋਟ ਬੈਂਕ ਆ ਉਹ ਵੀ ਲੈਣਾ ਭਾਈ ਕਾਂਗਰਸ ਨੇ। ਸੋ ਇਹ ਕਲਗੀ ਲਾਉਣ ਦੇ ਵਿੱਚ ਦੇਰੀ ਹੋ ਰਹੀ ਆ, ਦੇਖਦੇ ਆ ਕਿ ਅੱਜ ਕਲਗੀ ਲੱਗਦੀ ਆ ਜਾਂ ਅੱਜ ਵੀ ਸਿਰਫ
0: ਬਿਲਕੁਲ ਜੀ। ਯੰਗ ਸਟੀਲ ਫੋਰਡ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ 416-704-4940 ਦੇ ਉੱਪਰ। ਕਹਿੰਦੇ ਜੇ ਤੁਸੀਂ F-150 ਦਾ ਪਿੱਕਾ ਲੈਣਾ, ਹਨਾ, ਬਰਾਂਕੋ ਸਪੋਰਟਸ ਗੱਡੀ ਲੈਣੀ ਆ, ਕੋਈ ਵੀ ਕਾਰ ਤੁਸੀਂ ਇਹਨਾਂ ਦੇ ਕੋਲ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਜੇ ਤੁਸੀਂ ਆਪਸ਼ਨਸ ਪਤਾ ਕਰਨਾ ਚਾਹੁੰਦੇ ਹੋ, ਯੰਗ ਸਟੀਲ ਫੋਰਡ ਵਾਲਿਆਂ ਨਾਲ ਸੰਪਰਕ ਕਰ ਲਿਓ 416-704-4940 ਦੇ ਉੱਤੇ। ਤੇ ਇੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ, ਕੋਈ ਅਲਟਰੇਸ਼ਨ ਕਰਾਉਣੀ ਆ, ਹਨਾ, ਗਾਰਮੈਂਟ ਰਿਪੇਅਰ ਕਰਾਉਣੇ ਆ, ਤੇ ਤੁਸੀਂ ਇੰਪੀਰੀਅਲ ਕ੍ਰੀਏਸ਼ਨ ਵਾਲਿਆਂ ਨਾਲ ਸੰਪਰਕ ਕਰ ਲਿਓ। ਡਰਾਈ ਕਲੀਨਿੰਗ ਦੀਆਂ ਸਰਵਿਸਿਜ਼ ਦਿੰਦੇ ਨੇ 353 ਵੈਟਰਨਸ ਡਰਾਈਵ ਬ੍ਰੈਂਪਟਨ ਦੇ ਉੱਤੋਂ। ਨੰਬਰ ਇਹਨਾਂ ਦਾ ਹੈਗਾ ਜੀ 905-487-7374, 905-487-7374। ਤੇ ਦਾਣਾ ਮੰਡੀ ਸੁਪਰ ਮਾਰਕੀਟ ਦਾ ਵੀ ਅਸੀਂ ਸੰਦੇਸ਼ ਦੇ ਦਈਏ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਤੇ ਹੈਗੇ ਆ। ਤੇ ਇੱਥੋਂ ਕੋਈ ਵੀ ਤੁਸੀਂ ਫਰੈਸ਼ ਇੰਡੀਅਨ ਗਰੋਸਰੀ ਲੈਣੀ ਹੋਵੇ, ਤਾਜ਼ੀਆਂ ਸਬਜ਼ੀਆਂ ਫਲ, ਹਨਾ, ਲੈਣੇ ਹੋਣ ਆਪਣੇ, ਤੇ ਜਾਂ ਫਿਰ ਕੋਈ ਗੰਨੇ ਦਾ ਜੂਸ ਪੀਣਾ, ਤੁਸੀਂ ਛੋਲੇ ਭਟੂਰੇ ਖਾਣੇ ਆ, ਵਧੀਆ ਤਰ੍ਹਾਂ ਦੀਆਂ ਤੁਸੀਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਇੰਜੋਏ ਕਰਨਾ ਚਾਹੁੰਦੇ ਹੋ, ਤਾਂ ਦਾਣਾ ਮੰਡੀ ਸੁਪਰ ਮਾਰਕੀਟ ਦੇ ਉੱਤੇ ਤੁਸੀਂ ਜਾ ਸਕਦੇ ਹੋ। 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਉੱਤੇ ਸਥਿਤ ਨੇ। ਪਰਮਿੰਦਰ ਜੀ, ਭਗਵੰਤ ਮਾਨ ਦੀ ਹੋਈ ਸ਼ੁਰੂ ਕਾਨਫਰੰਸ ਅਜੇ ਕਿ ਨਹੀਂ? ਪ੍ਰੈਸ ਕਾਨਫਰੰਸ ਕੀ ਅਜੇ ਵੇਟਿੰਗ 'ਚ?
1: ਭਗਵੰਤ
0: ਮਾਨ ਉਧਰ ਸਰਪੰਚਾਂ ਲਈ ਛੱਕਾ ਮਾਰਿਆ, ਕਹਿੰਦਾ 10,000 ਰੁਪਈਆ ਦੇਣਾ ਉਹਨਾਂ ਨੇ ਸਰਪੰਚਾਂ ਨੂੰ ਪ੍ਰਤੀ ਮਹੀਨਾ।
1: ਬਿਲਕੁਲ ਬਿਲਕੁਲ, ਸਾਰਿਆਂ ਦੇ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਨੇ ਸੀਐਮ ਭਗਵੰਤ ਮਾਨ ਨੇ, ਕਿਉਂਕਿ ਚੋਣ ਵਾਰਾ ਆ ਜੀ, ਸਾਰੇ ਬੰਦੇ ਖੁਸ਼ ਕਰਨੇ ਨੇ। ਔਰ ਹੁਣ ਜਿਹੜਾ ਇੱਕ ਨਵਾਂ ਅਨਾਊਂਸਮੈਂਟ ਕੀਤੀ ਆ ਸੀਐਮ ਭਗਵੰਤ ਮਾਨ ਨੇ ਕਿ ਪੰਜਾਬ ਦੇ ਸਾਰੇ ਕਰੀਬ 13,500 ਪਿੰਡਾਂ ਦੇ ਜਿਹੜੇ ਸਰਪੰਚ ਨੇ, ਹਰ ਸਰਪੰਚ ਨੂੰ 10,000 ਰੁਪਈਆ ਪ੍ਰਤੀ ਮਹੀਨਾ ਮਿਲਣਾ। ਸੋ ਇਹ ਇੱਕ ਵੱਡੀ ਅਮਾਊਂਟ ਆ। ਵੈਸੇ ਰਮਨ ਜੀ, ਇਸ ਤੋਂ ਪਹਿਲਾਂ 2,000 ਰੁਪਈਆ ਮਿਲਦਾ ਸੀ, ਪਰ 2,000 ਨਾਲ ਤਾਂ ਤੇਲ ਵੀ ਨਹੀਂ ਪੂਰਾ ਹੁੰਦਾ। ਸੋ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ, ਕਹਿਣ ਦਾ ਮਤਲਬ ਹੁਣ ਪਿੰਡ ਪੱਧਰ ਤੇ, ਪੰਚਾਇਤੀ ਪੱਧਰ ਤੇ, ਸਰਪੰਚਾਂ ਦੇ ਪੱਧਰ ਤੇ ਜਿਹੜੀ ਆ ਸਰਕਾਰ ਦੀ ਪਕੜ ਮਜ਼ਬੂਤ ਜਾਂ ਆਮ ਆਦਮੀ ਪਾਰਟੀ ਦੀ ਪਕੜ ਜਿਹੜੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਕਿ 27ਵੀਆਂ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਲੈ ਜਾਣ। ਉਹ ਦੇਖਦੇ ਹਾਂ ਕਿ ਹੁਣ ਸਰਪੰਚ ਕਿੰਨਾ ਕੁ ਤੁਰਦੇ ਨੇ, ਜਾਂ ਇਹ ਅਨਾਊਂਸਮੈਂਟ ਕਦੋਂ ਲਾਗੂ ਹੁੰਦੀ ਆ। ਸਿਰਫ ਅਨਾਊਂਸਮੈਂਟ ਆ ਹੁਣ ਅੱਜ, ਕਿਉਂਕਿ ਸੰਗਰੂਰ ਦੇ ਵਿੱਚ ਅਸੀਂ ਭਗਵੰਤ ਮਾਨ ਨੇ ਸਰਪੰਚਾਂ ਨਾਲ ਥੋੜੀ ਜਿਹੀ ਆਪਣੀ ਮੀਟਿੰਗ ਵੀ ਰੱਖੀ ਹੋਈ ਸੀ, ਉਮੀਦ ਕੀਤੀ ਜਾ ਰਹੀ ਸੀ ਕਿ ਉੱਥੇ ਇਸ ਗੱਲ ਨੂੰ ਪੂਰੀ ਤਰ੍ਹਾਂ ਹਰੀ ਝੰਡੀ ਮਿਲ ਜਾਵੇ, ਪਰ ਉਹ ਖੁਦ ਦਾ ਇਹ ਪ੍ਰੈਸ ਕਾਨਫਰੰਸ ਵਾਲਾ ਚੱਕਰ ਪਿਆ, ਉਹ ਮੋਹਾਲੀ ਚਲੇ ਗਏ ਨੇ। ਦੇਖਦੇ ਕਿ ਅੱਜ ਸ਼ਾਮ ਤੱਕ ਇਹ ਅਨਾਊਂਸਮੈਂਟ ਆਉਂਦੀ ਆ, ਜਾਂ ਉਸ ਤੋਂ ਬਾਅਦ ਸਾਨੂੰ ਕਿੰਨੇ ਦਿਨ ਵੇਟ ਕਰਨੀ ਪਏਗੀ ਜੀ।
0: ਜੀ ਜੀ ਬਿਲਕੁਲ। ਅੱਛਾ ਜਤਿੰਦਰ ਸੰਧੂ ਹੋਣਾ ਨਾਲ ਨਾਵੇਅਰ ਕੰਫਰਟ ਤੋਂ ਤੁਸੀਂ ਸੰਪਰਕ ਕਰ ਲੈਣਾ। ਕੋਈ ਵੀ ਏਸੀ ਫਰਨੈਸ ਦਾ ਕੰਮ ਕਰਾਉਣਾ ਹੋਵੇ, ਟੈਂਕਲੈਸ ਵਾਟਰ ਹੀਟਰ ਲਵਾਉਣਾ, ਗੈਸ ਪਾਈਪ ਲਾਈਨ ਲਵਾਉਣੀ ਹੋਵੇ, ਤਾਂ ਤੁਸੀਂ ਜਤਿੰਦਰ ਸੰਧੂ ਜੀ ਨੂੰ 647-706-4640 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅੱਛਾ ਉੱਦਾਂ ਸੰਧੂ ਭਾਅ ਜੀ ਕਹਿੰਦੇ ਸੀ ਮੈਂ ਨਾ ਆ ਜਾਣਾ ਅੱਜ ਆਫਿਸ, ਤੇ ਆਏ ਨੀ ਸੰਧੂ ਭਾਅ ਜੀ। ਅੱਛਾ ਕਾਲ ਲੈ ਲਿਆ। ਹਾਂਜੀ ਭਾਅ ਜੀ, ਨੰਗੇ 54-86।
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
5: ਕਿੱਥੇ ਗਏ ਅੱਜ ਭਾਜੀ
0: ਜੀ?
5: ਮੈਂ ਰਜਿੰਦਰ ਰਾਏ ਬੋਲਦਾ ਜੀ।
0: ਹਾਂਜੀ ਹਾਂਜੀ ਹਾਂਜੀ, ਗੁਰਨਾਥ ਸਾਹਿਬ ਕੀ ਹਾਲ ਚਾਲ? ਬਸ ਵਧੀਆ ਵਧੀਆ। ਹਜੇ ਮੈਨੂੰ ਨੰਬਰ ਨਾ ਯਾਦ ਨੀ ਹੋਏ ਹਰਜੀਤ ਭਾਜੀ ਨੂੰ, ਤਾਂ ਟਿਪਸ ਤੇ ਨੰਬਰ ਆ ਵੀ ਆ ਇਹਦਾ ਇਹਦਾ, ਤਾਂ ਕਰਕੇ ਮੈਨੂੰ ਪਤਾ ਨਹੀਂ। ਹੋਰ ਡਾਕਟਰ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
5: ਠੀਕ ਠਾਕ, ਬਸ ਸਾਰੀ ਖੁਸ਼ੀ ਠੀਕ ਠਾਕ, ਸਾਡਾ ਉਹ ਹੀ ਹੈ। ਕਿਸੇ ਭੈਣ ਭਰਾ ਨੂੰ ਪੇਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਿਸੇ ਭੈਣ ਭਰਾ ਨੂੰ ਜਿੰਨੀ ਮਰਜ਼ੀ ਪੇਨ ਹੁੰਦੀ ਹੈ, ਨੈਕ ਦੀ, ਬੈਕ ਦੀ, ਗੋਡਿਆਂ ਦੀ, ਮੋਢਿਆਂ ਦੀ, ਸੋ ਜ਼ਰੂਰ ਆਉਣ ਵਿਲੀਅਮ ਪਾਰਕ ਵਿੱਚ ਕੁਜ਼ੀ ਤੇ, ਅਤੇ ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਜਲਦੀ ਜਲਦੀ ਠੀਕ ਕਰਕੇ ਦੇਵਾਂਗੇ।
0: ਬਿਲਕੁਲ,
5: ਬਾਕੀ ਕੋਈ ਝਟਕਾ ਨਹੀਂ ਮਾਰਦੇ, ਕੋਈ ਮਾਲਚ ਨਹੀਂ ਕਰਦੇ।
0: ਬਿਲਕੁਲ ਜੀ। ਸੋ ਜੇ ਕੋਈ ਵੀ ਤੁਹਾਡੀ ਨੈਕ, ਬੈਕ, ਸ਼ੋਲਡਰ, ਨੀ ਪੇਨ ਹੈਗੀ ਆ, ਤੁਸੀਂ ਇੱਕ ਵਾਰੀ ਡਾਕਟਰ ਰਜਿੰਦਰ ਗੁਰਾਇਆ ਜੀ ਹੋਣਾ ਕੋਲ ਵਿਲੀਅਮ ਤੇ ਚੰਕਿਊਜ਼ੀ ਪਾਰਕਵੇ ਦੇ ਏਰੀਏ ਤੇ ਜ਼ਰੂਰ ਜਾ ਕੇ ਆਇਓ। 416-884-5486। ਥੈਂਕ ਯੂ ਗੁਰਾਇਆ ਸਾਹਿਬ। ਸਤਨਾਮ ਭਾਅ ਜੀ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਬਿਲਕੁਲ ਲੈ ਲੈਂਦੇ ਆ ਖਬਰ ਪਰਮਿੰਦਰ ਜੀ ਦੀ।
6: ਤਨਖਾਹ ਵੀ ਦੇਣੀ ਕਿ ਤੁਸੀਂ
0: ਪਰਮਿੰਦਰ ਜੀ ਕੀ ਕਹਿੰਦੇ ਹੋ?
6: ਹਾਂਜੀ, ਨੰਬਰ 2 ਤੇ ਜੀ ਇੱਕ ਆਪਣਾ ਜਿਹੜੀ ਸਰਪੰਚਾਂ ਨੂੰ ਦੇ ਰਿਹਾ, ਸਰਪੰਚਾਂ ਨੂੰ ਲੈ ਗਿਆ ਤਾਂ ਵੀ ਲੱਗ ਗਿਆ, ਸਰਪੰਚ ਨੂੰ ਦੇਣਾ ਜੀ।
0: ਜੀ
6: ਓਕੇ ਜੀ।
1: ਕਿ ਭਾਜੀ ਇਹਨਾਂ ਦੀ
0: ਆਵਾਜ਼ ਕਲੀਅਰ ਨਹੀਂ ਸੀ, ਮੈਨੂੰ ਵੀ ਕੁਐਸਚਨ ਪੂਰੀ ਤਰ੍ਹਾਂ ਕਲੀਅਰ ਨਹੀਂ ਸੁਣਿਆ। ਚਲੋ ਕੋਈ ਗੱਲ ਨਹੀਂ, ਅਸੀਂ
1: ਪਿਓਰ ਸਰਪੰਚਾਂ ਦੀ ਗੱਲ ਕੀਤੀ ਜੀ। ਇੱਕ
0: ਸਰਪੰਚਾਂ ਦੀ
1: ਆਪਣਾ ਸਮਾਂ ਖਤਮ ਹੋ ਰਿਹਾ ਜੀ, ਫਿਰ ਉਸ ਹਿਸਾਬ ਨਾਲ ਆਪਾਂ ਮੈਨੇਜ ਕਰੀਏ ਜੀ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ ਜੀ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦਾ ਅਸੀਂ ਮੈਸੇਜ ਦੇ ਦਈਏ, ਤੁਸੀਂ ਡਾਈਨ ਇਨ ਕਰਨਾ ਜਾਂ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਤੇ ਤੁਸੀਂ ਗੁਰਜੀਤ ਰੰਧਾਵਾ ਭਾਜੀ ਨੂੰ ਸੰਪਰਕ ਕਰ ਸਕਦੇ ਹੋ 647-338-9972 ਦੇ ਉੱਤੇ। 647-338-9972 ਦੇ ਉੱਤੇ ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ, 4025 ਬ੍ਰੈਂਡਨ ਗੇਟ ਮਾਲਟਨ ਮਿਸੀਸਾਗਾ 'ਚ ਸਥਿਤ ਇਹ, ਅਤੇ 10178 ਹੋਰਨਟੈਰੀਓ ਅਤੇ ਬਵੇਡ ਦੀ ਇੰਟਰਸੈਕਸ਼ਨ ਦੇ ਨੇੜੇ ਨੇ, ਅਤੇ ਉੱਥੇ ਤੁਸੀਂ ਜਾ ਕੇ, ਬਹੁਤ ਹੀ ਵਧੀਆ ਰੈਸਟੋਰੈਂਟ ਹੈ ਕਿਉਂਕਿ ਮੇਰੇ ਘਰ ਦੇ ਕੋਲ ਆ, ਮੈਂ ਦੇਖਿਆ, ਅਤੇ ਉੱਥੇ ਜਾ ਕੇ ਤੁਸੀਂ ਡਾਈਨਿੰਗ ਕਰਨਾ ਚਾਹੁੰਦੇ ਹੋ, ਉਰੇ ਕੈਨੇਡਾ ਡੇ ਆ ਰਿਹਾ ਜਾਂ ਵੀਕਐਂਡ ਵੀ ਆ ਰਿਹਾ ਹੁਣ, ਹੈ ਨਾ, ਅਤੇ ਜਾ ਕੇ ਤੁਸੀਂ ਆਪਣੇ ਪਰਿਵਾਰ ਨਾਲ ਉੱਥੇ ਇੰਜੋਏ ਕਰ ਸਕਦੇ ਹੋ। ਅਤੇ ਸਮਾਂ ਆਪਣਾ ਬਿਲਕੁਲ ਪਰਮਿੰਦਰ ਜੀ ਸਮਾਪਤੀ ਵੱਲ ਹੈ, ਕੋਈ ਹੈਡਲਾਈਨ ਬਚੀ ਹੈ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ?
1: ਜੀ ਬਿਲਕੁਲ, ਬਠਿੰਡਾ ਚ ਪਾਗੂ ਦੇ ਕਲੀਨਿਕ ਉੱਤੇ ਪੈਟਰੋਲ ਪੰਪ ਹਮਲੇ ਦੇ ਮਾਮਲੇ ਚ ਐਨ ਆਈ ਏ ਦੀ ਐਂਟਰੀ, ਚੰਡੀਗੜ੍ਹ ਤੋਂ ਬਠਿੰਡਾ ਪੁੱਜੀ ਐਨ ਆਈ ਏ ਦੀ ਟੀਮ ਬਰੀਕੀ ਨਾਲ ਜਾਂਚ ਆਰੰਭ, ਰਵਨੀਤ ਬਿੱਟੂ ਨੇ ਜਲੰਧਰ ਤੋਂ 12 ਕਰੋੜ ਦੇ ਵਿਕਾਸ ਕਾਰਜਾਂ ਨੂੰ ਵਿਖਾਈ ਹਰੀ ਝੰਡੀ, ਗੁਰੂ ਨਾਨਕਪੁਰਾ ਅਤੇ ਗੜਾ ਰੇਲਵੇ ਫਾਟਕਾਂ ਉੱਤੇ ਰੇਲਵੇ ਓਵਰਬ੍ਰਿਜ ਬਣਨ ਵਾਲੇ ਦੋ ਆਰ ਓ ਬੀ ਦਾ ਪ੍ਰੋਜੈਕਟਾਂ ਰੱਖਿਆ ਨੀਂਹ ਪੱਥਰ, ਪੰਜਾਬ ਚ ਐਸ ਆਈ ਏ ਤਹਿਤ ਵੋਟਾਂ ਦੀ ਸੁਧਾਈ ਅੱਜ ਤੋਂ, ਸੂਬੇ ਦੇ ਹਰ ਘਰ ਚ ਜਾਣਗੇ ਬੀ ਐਲ ਓ,
0: ਠੀਕ ਹੈ ਜੀ। ਧੰਨਵਾਦ ਪਰਮਿੰਦਰ ਜੀ, ਬਹੁਤ ਬਹੁਤ ਤੁਹਾਡਾ। ਨਾਲ ਜੁੜਨ ਦਾ ਤੇ ਅਸੀਂ ਹੁਣ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਕਿਉਂਕਿ ਟਾਈਮ ਹੋ ਗਿਆ ਸਾਡਾ ਪੂਰਾ। ਇੰਸ਼ੋਰੈਂਸ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਤਾਂ ਹਰਜੀਤ ਜੰਜੂਆ ਭਾਅ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 647-835-9494 ਉੱਤੇ, ਜਾਂ ਫਿਰ ਤੁਸੀਂ ਮੈਨੂੰ 647-237-3123 ਦੇ ਉੱਤੇ ਸੰਪਰਕ ਕਰ ਸਕਦੇ ਹੋ। ਸਤਨਾਮ ਭਾਅ ਜੀ ਤੁਹਾਡੇ, ਸੋਰੀ ਇੱਕ ਪਰਵਿੰਦਰ ਜੀ ਨੂੰ ਕੁਐਸਚਨ ਸਮਝ ਵੀ ਨਹੀਂ ਆਇਆ ਆਇਆ ਤੇ ਉੱਪਰ ਉਹਦੀ ਟਾਈਮ ਵੀ ਹੋ ਗਿਆ ਸੀ ਤੇ ਅਸੀਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡਾ ਕਾਲ ਕਰ ਲਿਓ ਤੇ ਅੱਜ ਦੇ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7063।

0: ਕਾਰ ਕਿਸ਼ਤੀ ਬਣੀ ਕੋਈ ਗੱਲ
1: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪੌਂਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 9054
1: ਸੌ 5 4 55 33
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਤੇ ਇਸੇ ਤਰ੍ਹਾਂ ਜੁੜੇ ਰਹਿਣਾ। ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ, ਕੋਈ ਨਿਊਜ਼ ਵਿਊਜ਼ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਤੱਕ ਕੋਈ ਅਪਡੇਟ ਹੈਗੀ ਹੈ ਤੁਸੀਂ ਚਾਹੁੰਦੇ ਹੋ ਬਾਕੀ ਸਾਰੇ ਸਰੋਤਿਆਂ ਦੇ ਨਾਲ ਉਸ ਅਪਡੇਟ ਨੂੰ ਸਾਂਝਾ ਕੀਤਾ ਜਾਵੇ ਤਾਂ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 905-673-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਇਸ ਵਕਤ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਸਮਾਨ ਵੱਲ ਝਾਤੀ ਮਾਰਦੇ ਹੋ ਤਾਂ ਬੱਦਲਬਾਈ ਬਣੀ ਹੋਈ ਹੈ। ਸੋ ਸਵੇਰ ਜਿਹੜੀ ਜਾਂ ਕਹਿ ਲਓ ਵੀ 10-11 ਵਜੇ ਤੱਕ ਹੈ ਜਿਹੜਾ ਕਿਨਮੇ ਦੀ ਭਵਿੱਖਬਾਣੀ ਕੀਤੀ ਹੈ ਤੇ ਬਾਅਦ ਦੁਪਹਿਰ ਹੈ ਜਿਹੜਾ ਸੂਰਜ ਹੈ ਜਿਹੜਾ ਖਿਲ ਕੇ ਬੱਦਲਾਂ ਨੂੰ ਚੀਰਦਾ ਹੋਇਆ ਬਾਹਰ ਆਵੇਗਾ। ਸੋ ਆਓ ਅੱਜ ਕੁਛ ਕੁ ਜਿਹੜੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਕੁਛ ਕੁ ਹੈਡਲਾਈਨਸ, ਫਿਰ 1-2 ਸਟੋਰੀਜ਼ ਹੈ ਉਹਨਾਂ ਨੂੰ ਆਪਾਂ ਕਵਰ ਕਰਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਅੱਜ ਓਰਲ ਡੈਂਟਲ ਹੈਲਥ ਦੇ ਉੱਤੇ ਸਮਾਈਲਸ ਔਨ ਵੀਲਸ ਤੋਂ ਬਲਬੀਰ ਸੋਹੀ ਜੀ ਹੁਣੀ ਹਾਜ਼ਰੀ ਲਵਾਉਣਗੇ। ਪਹਿਲੇ ਖਾਲਸੇ ਰਾਜ ਦੇ ਬਾਨੀ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੋਟੀ ਕੋਟੀ ਦੋਸਤੋ ਪ੍ਰਣਾਮ। ਤੇ ਮੇਰੇ ਤੱਕ ਮੈਸੇਜ ਵੀ ਆ ਰਿਹਾ, ਬੜੀ ਜਲਦੀ ਮੈਂ ਉਹ ਮੈਸੇਜ ਵੀ ਤੁਹਾਡੇ ਨਾਲ ਸਾਂਝੇ ਕਰਦਾ। ਸਿਆਣੇ ਕਹਿੰਦੇ ਹੁੰਦੇ ਸੀ ਕਿ ਪੁੱਤ ਅਕਾਲ ਪੁਰਖ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਹੈ। ਸਿਆਣੇ ਕਹਿੰਦੇ ਸੀ ਪੁੱਤ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿਉਂਕਿ ਜਦੋਂ ਉਹ ਤੇਰੇ ਸੁੱਤੇ ਪਏ ਦੇ ਸਾਹ ਚਲਾ ਸਕਦਾ ਹੈ ਫਿਰ ਉਹ ਤੇਰਾ ਕਾਰੋਬਾਰ ਕਿਵੇਂ ਨਹੀਂ ਚਲਾਊਗਾ। ਬਸ ਉਸ ਪਰਮਾਤਮਾ 'ਤੇ ਆਸ ਵਿਸ਼ਵਾਸ ਰੱਖ ਅਤੇ ਵਿਸ਼ਵਾਸ ਰੱਖ ਕੇ ਤੁਰੋ, ਉਹ ਤੇਰੇ ਸਾਰੇ ਕਾਰਜ ਆ ਜਿਹੜੇ ਆਪ ਹੀ ਸਵਾਰੇਗਾ। ਥੈਂਕ ਯੂ ਜੀ, ਬਹੁਤ ਸੋਹਣਾ ਤੁਸੀਂ ਮੈਸੇਜ ਹੈ ਭੇਜਿਆ। ਕਹਿੰਦੇ ਰਿਸ਼ਤਿਆਂ ਵਿੱਚ ਵੱਧ ਰਹੀ ਨਫ਼ਰਤ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ੍ਹ ਲੋਕ ਬੇਗਾਨਿਆਂ ਨੂੰ ਆਪਣਾ ਬਣਾਉਣ ਦੇ ਵਿੱਚ ਅਤੇ ਆਪਣਿਆਂ ਨੂੰ ਨਜ਼ਰ ਅੰਦਾਜ਼ ਕਰਨ ਦੇ ਵਿੱਚ ਲੱਗੇ ਹੋਏ ਨੇ। ਇਨਸਾਨ ਇੰਨਾ ਕਮਜ਼ੋਰ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਡਰ ਜਾਂਦਾ ਹੈ, ਪਰ ਬਹਾਦਰ ਇੰਨਾ ਹੈ ਕਿ ਗਲਤੀ ਕਰਨ ਲੱਗਾ ਰੱਬ ਤੋਂ ਵੀ ਨਹੀਂ ਉਹ ਡਰਦਾ। ਘੜੀ ਠੀਕ ਕਰਨ ਵਾਲੇ ਤਾਂ ਬਹੁਤ ਹੋਣਗੇ ਪਰ ਸਮਾਂ ਠੀਕ ਕਰਨ ਵਾਲਾ ਸਿਰਫ ਅਕਾਲ ਪੁਰਖ ਹੈ। ਘੜੀ ਤੋਂ ਮੈਨੂੰ ਚੇਤਾ ਆਇਆ, ਇੱਕ ਰੀਸੈਂਟ ਹੈ ਸ਼ਾਇਦ ਉਹ ਵੈਬ ਸੀਰੀਜ਼ ਹੈ ਉਹ ਵੀ ਆਈ ਹੈ। ਤੁਹਾਨੂੰ ਪਤਾ ਵੀ ਇੰਡੀਆ ਦੀ ਸਭ ਤੋਂ ਪਹਿਲਾਂ ਜਿਹੜੀ ਘੜੀ ਹੈ ਜਿਹੜੀ ਕਿਸ ਕੰਪਨੀ ਨੇ ਬਣਾਈ ਸੀ, ਉਹਦਾ ਮੈਨੂੰ ਲੱਗਦਾ ਬਹੁਤਿਆਂ ਨੂੰ ਪਤਾ ਹੋਵੇਗਾ। ਚਲੋ ਮੈਂ ਤਾਂ ਵੀ ਹੈ ਜਿਹੜਾ ਮੈਂ ਕਿਹਾ ਯਾਦ ਕਰਵਾ ਦਿੰਦੇ ਹਾਂ, ਇੰਡੀਆ ਦੀ ਸਭ ਤੋਂ ਪਹਿਲੀ ਜਿਹੜੀ ਘੜੀ ਵਾਚ ਹੈ ਜਿਹੜੀ ਉਹ ਕਿਹੜੀ ਕੰਪਨੀ ਨੇ ਬਣਾਈ ਸੀਗੀ। ਅਸੀਂ ਸਾਰਿਆਂ ਨੇ ਉਸ ਕੰਪਨੀ ਦੀ ਘੜੀ ਆਪਣੇ ਗੁੱਟ 'ਤੇ ਕਦੇ ਨਾ ਕਦੇ ਸਜਾਈ ਜ਼ਰੂਰ ਹੋਵੇਗੀ, ਪਰ ਤੁਸੀਂ ਦੱਸ ਦਿਓ ਵੀ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਘੜੀ ਜਾਂ ਵਾਚ ਬਣਾਉਣ ਵਾਲੀ ਕੰਪਨੀ ਹੈ ਜਿਹੜੀ ਉਹਦਾ ਨਾਮ ਹੈ ਜਿਹੜਾ ਕੀ ਸੀ। ਘੜੀ ਠੀਕ ਕਰਨ ਵਾਲੇ ਤਾਂ ਬਹੁਤ ਹੋਣਗੇ ਪਰ ਸਮਾਂ ਠੀਕ ਕਰਨ ਵਾਲਾ ਉਹ ਪਰਮਾਤਮਾ। ਸ਼ੁਕਰਾਨਾ ਜੋ ਅੱਜ ਵੀ ਮੇਰੇ ਕੋਲ ਹੈ ਉਹ ਪਰਮਾਤਮਾ ਜੀ ਦੀ ਮਿਹਰ ਹੈ। ਹਰ ਅਰਦਾਸ ਦਾ ਜਵਾਬ ਉਸੇ ਵਕਤ ਨਹੀਂ ਮਿਲਦਾ ਪਰ ਇੱਕ ਦਿਨ ਜ਼ਰੂਰ ਮਿਲਦਾ, ਇਸ ਲਈ ਅੱਜ ਵੀ ਸ਼ਿਕਾਇਤ ਤੋਂ ਪਹਿਲਾਂ ਸ਼ੁਕਰਾਨਾ ਮਿੱਤਰੋ ਕਰੋ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਅੱਖ ਨੂੰ ਮੂਲ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਨ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋ ਮੈਂ ਇਸ ਉਮੰਗਦਾ ਹਾਂ, ਵਾਰਿਸ਼ ਸ਼ਾਹ ਤੇ ਬੁੱਲੇ ਸ਼ਾਹ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬ ਦੀ ਮੰਗਦਾ ਹਾਂ, ਸਦਾ ਖੈਰ ਪੰਜਾਬ ਦੀ ਮੰਗਦਾ ਹਾਂ। ਸੋ ਦੋਸਤੋ ਆਓ ਬੜੀ ਜਲਦੀ ਜਿਹੜਾ ਇੱਥੇ ਦਾ ਜਿਹੜਾ ਨਿਊਜ਼ ਬੁਲੇਟਿਨ ਹੈ ਆਪਾਂ ਉਹ ਸ਼ੁਰੂ ਕਰਦੇ ਹਾਂ। ਇੱਕ ਕਾਲ ਹੈ ਜਿਹੜੀ ਉਹ ਮੈਂ ਲੈ ਲੈਂਦਾ, 84-18-84-88 ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ ਜੀ, ਐਨੂ ਜੀ ਬਸ ਵਧੀਆ ਜੀ ਵਧੀਆ, ਤੁਸੀਂ ਸੁਣਾਓ ਕਿੱਦਾਂ ਹਾਲ ਚਾਲ ਜੀ।
1: ਬਸ ਠੀਕ ਹੈ ਮਹਾਰਾਜ ਜੀ,
0: ਕਿਆ ਬਾਤ ਹੈ ਜੀ, ਏਦੀ ਚਾਹੀਦੀ ਹੈ ਜੀ, ਏਦੀ ਚਾਹੀਦੀ ਹੈ, ਹੋਰ ਦੱਸੋ ਜੀ।
1: ਘੜੀ ਵੀ ਬਾਹਲੀ ਦਾ ਨੌਲੇਜ ਹੈ ਨੀ, ਕਿਉਂਕਿ ਘੜੀ ਦਾ ਮੈਂ ਇੱਥੇ ਨੀ ਕਦੇ ਲਾਈ।
0: ਅੱਛਾ, ਲਾਈ ਨੀ ਤੁਸੀਂ?
1: ਇੰਡੀਆ ਵੀ ਨੀ ਲਾਈ, ਇੱਥੇ ਵੀ ਕਦੀ ਨੀ ਲਾਈ।
0: ਇੱਥੇ ਫੋਨ ਕਰਕੇ ਹੁਣ ਸਮਾਰਟਫੋਨ

0: ਘੜੀ ਦੀ ਲੋੜ ਹੀ ਘੱਟ ਗਈ ਆ ਬਹੁਤ
1: ਜਾਣ ਨੂੰ ਚੱਲ ਬੰਦਾ ਲਾ ਲੈਂਦਾ ਮੈਨੂੰ ਬੜੀ ਘੋਲ ਆ ਮੈਂ ਨੀ ਕਦੇ ਲਾਈ
0: ਅੱਛਾ ਅੱਛਾ ਓਦਾਂ ਤੁਹਾਨੂੰ ਪਤਾ ਵੀ ਪਹਿਲੀ ਜਿਹੜੀ ਇੰਡੀਆ ਦੀ ਘੜੀ ਜਿਹੜੀ ਬਣਾਈ ਸੀ ਉਹ ਕੰਪਨੀ ਦਾ ਨਾਂ ਕੀ ਸੀਗਾ
1: ਮੈਂ 100% ਨੀ ਸਹੀ ਹੈਗਾ ਹੋ ਸਕਦਾ ਬਈ ਟੋਟਲੀ ਰੋਂਗ ਹੋਵਾਂ ਮੇਰੇ ਹਿਸਾਬ ਨਾਲ ਸੀਕੋ 5 ਨਹੀਂ ਸੀ
0: ਸਿੱਕੋ 5 ਚਲੋ ਆਪਾਂ ਬਾਕੀ ਸਰੋਤਿਆਂ ਨੂੰ ਵੀ ਭਾਜੀ ਰੱਖ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਘੋੜ ਚਕਾਈ ਕਰ ਦਿੰਦੇ ਹਾਂ ਵੀ ਇਹ ਕਿਹੜੀ ਕੰਪਨੀ ਸੀ ਤੁਸੀਂ ਸਹੀ ਸੀ ਜਾਂ ਰੋਂਗ ਸੀਗੇ ਪਰ ਚਲੋ ਤਾਂ ਵੀ ਤੁਸੀਂ ਇਹ ਜਿਹੜੀ ਸ਼ਮੂਲੀਅਤ ਕੀਤੀ ਬਹੁਤ ਬਹੁਤ ਧੰਨਵਾਦ ਪਰ
1: ਇੱਕ ਮੈਂ ਹੋਰ ਮਾੜੀ ਗੱਲ ਕਰਨੀ ਸੀ
0: ਹਾਂਜੀ ਹਾਂਜੀ ਦੱਸੋ
1: ਆਪਾਂ ਗੱਲ ਕੀਤੀ ਸੀ ਰੈਸਤਿਆਂ ਦੀ ਹਨਾ
0: ਹਾਂਜੀ
1: ਅੱਜ ਕੱਲ੍ਹ ਤਾਂ ਸਭ ਤੋਂ ਵੱਡੇ ਦੁਸ਼ਮਣ ਤਾਂ ਸਾਡੇ ਰੈਸਤੇ ਆ ਰਹੀ ਆ
0: ਸਹੀ ਗੱਲ
1: ਬਾਹਰੋਂ ਦੁਸ਼ਮਣ ਲੱਭਣ ਦੀ ਲੋੜ ਹੀ ਨੀ ਪੈਂਦੀ
0: ਕਿਉਂ ਏਦਾਂ ਕਿਉਂ ਹੋ ਗਿਆ ਭਾਜੀ ਕਿਉਂ ਏਦਾਂ ਹੋ ਗਏ
1: ਪੈਸਾ ਭਾਜੀ ਪੈਸਾ
0: ਅੱਛਾ ਪੈਸੇ ਕਰਕੇ
1: ਖਾਸ ਕਰਕੇ ਪਿਛਲਾ 15 ਸਾਲ ਤੋਂ ਜਿਹੜਾ ਨਾ ਪਤਾ ਗੱਲ ਕੀ ਇਹਦਾ ਕਾਰਨ ਕੈਨੇਡਾ ਦੇ ਵਿੱਚ ਇੰਡੀਆ ਚ ਨੀ ਮੈਨੂੰ ਪਤਾ ਕੈਨੇਡਾ ਚ ਜਿਹੜੇ ਰਸਤੇ ਟੁੱਟਣ ਦਾ ਕਾਰਨ ਕੀ ਆ ਹੁਣ ਮੋਸਟਲੀ 90% ਆਪਣੇ ਜਾਦੇ ਇੰਡੀਆ ਤੋਂ ਸਟੂਡੈਂਟ ਆਉਣ ਲੱਗੇ ਆ ਨਾ ਤੇ ਕਿਸੇ ਨਾ ਕਿਸੇ ਦਾ ਕੋਈ ਹੈਗਾ ਹੀ ਆ ਕਿਹਦਾ ਭਾਣਜਾ ਕਿਹੜੀ ਭਾਣਜੀ ਕਿਸੇ ਮਾਮੇ ਦਾ ਮੁੰਡਾ ਉਹਨਾਂ ਨੇ ਆ ਕੇ ਜਾਦੇ ਪੰਗੇ ਪਾਏ ਆ ਭੈਣ ਭਰਾ ਬੋਲਣ ਨੂੰ ਉਠਾਤੇ
0: ਅੱਛਾ
1: ਹੋਰ ਤੁਸੀਂ ਦੱਸੋ ਭੈਣ ਭਰਾ ਬੋਲਣ ਨੂੰ ਉਠਾਤੇ ਆ ਹਾਂਜੀ
0: ਮਤਲਬ ਚੁਗਲੀਆਂ ਕਰਕੇ ਤੁਸੀਂ ਕਹਿੰਦੇ ਹੋ ਵੀ ਇੱਕ ਦੀ ਵਡਿਆਈ ਕਰਨੀ ਦੂਸਰੇ ਦੀ ਬੁਰਿਆਈ ਕਰੀ ਜਾਣਾ ਇਹ
1: ਹਾਂਜੀ ਹਾਂ ਉਹ ਲਿਸਣ ਵੀ ਆਪਣੇ ਨਿਆਣੇ ਨੂੰ ਕਰਦੇ ਆ ਤੁਸੀਂ ਲੱਖ ਕਹਿਦਾ ਨਹੀਂ ਉਹ ਨਾ ਸਾਡਾ ਨਿਆਣਾ ਸਹੀ ਆ ਤੂੰ ਗਲਤ ਆ
0: ਵੈਰੀ ਸੈਡ ਜੀ ਏਦਾਂ ਹੋਣਾ ਨੀ ਚਾਹੀਦਾ ਜੋ ਇਸ ਟਾਈਮ ਹੈ ਜਿਹੜਾ ਸਮਾਜ ਦੇ ਵਿੱਚ ਹੋ ਰਿਹਾ ਜੀ ਤੁਸੀਂ ਰਾਈਟ ਜੀ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ ਜੀ ਸੋ ਨਾਈ ਸਾਹਿਬ ਜੀ ਭਾਜੀ ਹੁਣਾਂ ਨੇ ਅੱਛਾ ਭਾਜੀ ਹੁਣਾਂ ਨੇ ਸਿੱਖੋ ਕਹਿਤਾ ਪਰ ਦੋਸਤੋ ਤੁਹਾਨੂੰ ਪਤਾ ਆ ਬੜੇ ਸੂਝਵਾਨ ਬੁੱਧੀਜੀਵ ਸੁਣਦੇ ਹੋ ਵੀ ਇੰਡੀਆ ਦੀ ਸਭ ਤੋਂ ਪਹਿਲੀ ਘੜੀ ਸਭ ਤੋਂ ਪਹਿਲੀ ਵਾਚ ਹੈ ਜਿਹੜੀ ਉਹ ਕਿਹੜੀ ਕੰਪਨੀ ਵੱਲੋਂ ਆ ਜਿਹੜੀ ਬਣਾਈ ਗਈ ਸੀਗੀ ਉਸ ਵਕਤ ਜਦੋਂ ਕਹਿੰਦੇ ਵੀ ਉਹ ਘੜੀ ਜਾਂ ਵਾਚ ਦਾ ਬਿਜ਼ਨਸ ਦੇ ਵਿੱਚ ਆਉਣਾ ਬੜਾ ਔਖਾ ਸੀਗਾ ਪਰ ਇੱਕ ਕੰਪਨੀ ਨੇ ਆ ਜਿਹੜਾ ਇਹ ਰਿਸਕ ਲਿਆ ਸੀਗਾ ਅਤੇ ਵੀ ਅਸੀਂ ਆ ਜਿਹੜੇ ਆਪਣੇ ਦੇਸ਼ ਦੀ ਘੜੀ ਆ ਜਿਹੜੀ ਪਹਿਲੀ ਬਣਾਵਾਂਗੇ ਕਿਉਂਕਿ ਘੜੀ ਬਣਾਉਣ ਦੇ ਵਿੱਚ ਬੜੀ ਸੂਖਮ ਯੋਗਤਾ ਦੀ ਲੋੜ ਸੀਗੀ ਪਰ ਫਿਰ ਵੀ ਉਸ ਕੰਪਨੀ ਨੇ ਆ ਜਿਹੜਾ ਇਹ ਮਾਰਕਾ ਮਾਰਿਆ ਅਤੇ ਕਿਹੜੀ ਕੰਪਨੀ ਆ ਦੱਸ ਦਿਓ ਗੂਗਲ ਕਰ ਲਿਓ ਉਸ ਤੋਂ ਬਾਅਦ ਭਾਵੇਂ ਦੱਸ ਦਿਓ ਲੈਟ ਸੀ ਅੱਜ ਮੈਨੂੰ ਲੱਗਦਾ ਵੀ ਕਈਆਂ ਨੂੰ ਆ ਜਿਹੜੀ ਇੱਕ ਨਵੀਂ ਜਾਣਕਾਰੀ ਆ ਜਿਹੜੀ ਉਹ ਮਿਲੇਗੀ ਸੋ ਦੱਸ ਦਿਓ ਪ੍ਰੋਗਰਾਮ ਦੇ ਐਂਡ ਤੱਕ ਆ ਜਿਹੜੇ ਮੈਨੂੰ ਯਾਦ ਰਹੀ ਆ ਮੈਨੂੰ ਯਾਦ ਕਰਵਾ ਦਿਓ ਕਿਹੜੀ ਕੰਪਨੀ ਮੈਂ ਭੁੱਲ ਜਾਂਦਾ ਪ੍ਰੋਗਰਾਮ ਦੇ ਐਂਡ ਤੱਕ ਬਹੁਤ ਬਿਜ਼ੀ ਹੋ ਜਾਂਦਾ ਪਰ ਯਾਦ ਕਰਾ ਦਿਓ ਪਰ ਐਂਡ ਤੱਕ ਜ਼ਰੂਰ ਦੱਸ ਕੇ ਜਾਵਾਂਗੇ ਜੇ ਪਹਿਲਾਂ ਕੋਈ ਸਰੋਤਾ ਸਾਡਾ ਦੱਸ ਦੇਵੇ ਵੀ ਇੰਡੀਆ ਦੀ ਪਹਿਲੀ ਵਾਚ ਇੰਡੀਅਨ ਮੇਡ ਪਹਿਲੀ ਵਾਚ ਪਹਿਲੀ ਘੜੀ ਜਿਹੜੀ ਕਿਹੜੀ ਸੀਗੀ ਤਾਂ ਮਜ਼ਾ ਆਜੂਗਾ ਸਟੂਡੈਂਟ ਨੰਬਰ 905-673-3337 9053-333-7 ਅਤੇ ਫਿਰ ਇੱਕ ਕਾਲ ਲੈ ਲੈਂਦੇ ਫਿਰ ਉਸ ਤੋਂ ਬਾਅਦ ਰੁੱਖ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਅਤੇ ਮੈਂ ਜਿਹੜਾ ਆ ਇੱਕ ਸਟੋਰੀ ਕਵਰ ਕਰਨਾ ਚਾਹੁੰਦਾ ਮੈਂ ਚਾਹੁੰਦਾ ਵੀ ਉਹਦੇ 'ਤੇ ਤੁਹਾਡੇ ਜਿਹੜੀ ਹੈ ਵਿਚਾਰ ਟੀਕਾ ਟਿੱਪਣੀ ਤਬਸਰਾ ਜ਼ਰੂਰ ਕੀਤਾ ਜਾਵੇ 7028 ਭਾਅ ਜੀ ਜੀ ਆਇਆਂ ਨੂੰ ਜੀ
2: ਥੈਂਕ ਯੂ ਭਾਜੀ HMTC ਭਾਜੀ
0: HMT
2: ਥੈਂਕ ਯੂ ਭਾਜੀ
0: ਜੀ ਥੈਂਕ ਯੂ ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ HMT ਕਿਹਾ ਸੋ ਰਾਈਟ ਨੇ ਦੱਸ ਦਿਓ 8757 ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਸਰ ਥੈਂਕ ਯੂ ਸੋ ਨਾਈਸ ਆਫ ਯੂ ਜੀ
1: ਭਾਜੀ ਮੇਰੇ ਹਿਸਾਬ ਨਾਲ HMT ਦਾ ਨਹੀਂ ਸੀ ਕਿਤੇ
0: ਇਹ ਦੂਸਰੇ ਵਾਰ ਤੁਸੀਂ ਆ ਜਿਹੜੇ ਸਾਡੇ ਲਿਸਨਰ ਉਹਨਾਂ ਨੇ ਕਹਿਤਾ ਵੀ HMT ਆ ਜਿਹੜੀ ਹੋ ਸਕਦੀ ਹੈ ਲੈਟ ਸੀ ਭਾਜੀ ਹੋ ਸਕਦਾ ਇਹ ਵੀ ਹੋਵੇ ਹੁਣੇ ਤੁਹਾਡੇ ਤੋਂ ਪਹਿਲਾਂ ਜਿਹੜੀ ਮੈਂ ਪਹਿਲਾਂ ਕਾਲ ਚੱਕ ਕੇ ਹਟਿਆ ਨਾ ਉਹਨਾਂ ਨੇ ਵੀ HMT ਗਿਆ ਹੀ ਹੈ ਥੈਂਕ ਯੂ ਜੀ ਥੈਂਕ ਯੂ ਭਾਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਨਾਈਸ ਸਾਹਿਬ ਜੀ ਰਣਜੀਤ ਜੀ
3: ਜੀ ਭਾਜੀ ਮੇਰੇ ਵੀ ਦਿਮਾਗ ਚ HMT ਆ ਰਹੀ ਸੀ
0: ਚਲੋ ਜੀ HMT ਆ ਜਿਹੜਾ ਆਇਆ ਥੋੜੀ ਦੇਰ ਹੋਰ ਹੈ ਜਿਹੜਾ ਮਾਰ ਲਓ ਜੇ ਤੁਹਾਨੂੰ ਲੱਗਦਾ ਕੋਈ ਹੋਰ ਵੀ ਕੰਪਨੀ ਹੈਗੀ ਹੈ ਤੇ ਲੈਟ ਸੀ ਤੇ ਉਸ ਤੋਂ ਬਾਅਦ ਹੈ ਜਿਹੜਾ ਆ ਖਬਰਾਂ ਕਰਦੀ ਉਸ ਤੋਂ ਬਾਅਦ ਹੈ ਜਿਹੜਾ ਫਿਰ ਆਪਾਂ ਘੁੰਡ ਚੁਕਾਈ ਕਰ ਲੈਂਦੇ ਹਾਂ ਪੀ ਇੰਡੀਆ ਦੀ ਜਿਹੜੀ ਬਣੀ ਸਭ ਤੋਂ ਪਹਿਲੀ ਜਿਹੜੀ ਵਾਚ ਹੈ ਉਹ ਕਿਹੜੀ ਕੰਪਨੀ ਨੇ ਜਿਹੜੀ ਉਹ ਬਣਾਈ ਸੀ

ਅੱਛਾ ਦੋਸਤੋ, ਉਦਾਂ ਤਾਂ ਚਲੋ ਤੁਸੀਂ ਜਿਹੜਾ ਐਚ ਐਮ ਟੀ ਦਾ ਨਾਂ ਲਿੱਤਾ ਆ, ਮੈਂ ਥੋੜ੍ਹਾ ਇਹਦੇ 'ਤੇ ਦੱਸਦਾ। ਐਚ ਐਮ ਟੀ ਹਿੰਦੁਸਤਾਨ ਮਸ਼ੀਨ ਟੂਲਸ ਆ, ਹੈ ਨਾ। 1961 ਦੇ ਵਿੱਚ ਜਪਾਨ ਸਿਟੀਜਨ ਜਿਹੜੀ ਵਾਚ ਕੰਪਨੀ ਹੈ ਉਹਦੇ ਨਾਲ ਕੋਲੈਬ ਕਰਕੇ ਆ ਜਿਹੜਾ ਇਸ ਕੰਪਨੀ ਨੇ ਆ ਜਿਹੜੀ ਇਹ ਵਾਚ ਬਣਾਈ ਸੀਗੀ। ਪਰ ਨਿਰੋਲ ਆ ਜਿਹੜੀ ਉਹ ਟਾਈਟਨ ਹੈ ਜਿਹੜੀ ਨਾ ਵਾਚ, ਮੈਨੂੰ ਪਤਾ ਗੂਗਲ ਕੀਤਾ ਹੋਣਾ, ਉੱਥੇ ਐਚ ਐਮ ਟੀ ਆ ਗਿਆ ਹੋਣਾ ਪਹਿਲੀ ਜਿਹੜੀ ਹੈ ਇੰਡੀਆ ਦੇ ਵਿੱਚ। ਪਰ ਉਹ ਜਪਾਨ ਦੇ ਨਾਲ ਕੋਲੈਬ ਕਰਕੇ ਬਣਾਈ ਸੀ ਘੜੀ, ਪਰ ਆਪਣੀ ਜਿਹੜੀ ਹੈ ਇੰਡੀਆ ਦੇ ਵਿੱਚ ਹਰ ਇੱਕ ਮਟੀਰੀਅਲ ਜਿਹੜਾ ਇੰਡੀਆ ਦੇ ਵਿੱਚ ਬਣਿਆ ਹੋਇਆ ਜਿਸ ਦਾ ਯੂਟੀਲਾਈਜ਼ ਹੋਇਆ, ਉਹ ਕਹਿੰਦੇ ਸੀਗੇ ਵੀ ਟਾਟਾ ਗਰੁੱਪ ਵੱਲੋਂ ਆ ਜਿਹੜੀ ਟਾਈਟਨ ਕੰਪਨੀ ਹੈ ਜਿਹੜੀ ਉਹ ਬਣਾਈ ਗਈ ਸੀ। ਪਹਿਲੀ ਵਾਰ ਕੁਆਰਟਜ਼ ਵਾਚਸ ਹੈ ਜਿਹੜੀਆਂ ਉਸ ਵਕਤ ਹੈ ਜਿਹੜੀਆਂ ਯੂਜ਼ ਕੀਤੀਆਂ ਗਈਆਂ। ਅਤੇ ਟਾਈਟਨ ਦੀ ਘੜੀ ਮੈਨੂੰ ਇਹ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਕਦੇ ਨਾ ਕਦੇ ਤੁਸੀਂ ਹੈ ਜਿਹੜੇ ਛੋਟੇ ਹੁੰਦੇ ਆਪਣੀ ਗੁੱਟ 'ਤੇ ਹੈ ਜਿਹੜੀ ਜ਼ਰੂਰ ਸਜਾਈ ਹੋਵੇਗੀ। ਸੋ ਇਹ ਸੀਗਾ ਜਵਾਬ, ਜੇ ਮੈਂ ਰੋਂਗ ਹੋਇਆ ਤਾਂ ਤੁਸੀਂ ਵੀ ਹੈ ਜਿਹੜਾ ਜ਼ਰੂਰ ਦੱਸ ਦਿਓ। ਅਤੇ ਬਸ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਜਿਹੜੀ ਹੈ ਆਪਣੇ ਐਟਲੀਸਟ ਤੁਸੀਂ ਸ਼ਮੂਲੀਅਤ ਕਰਦੇ ਹੋ, ਮੈਨੂੰ ਇਸ ਦੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਵਧੀਆ ਵਧੀਆ ਨਵੀਂ ਨਵੀਂ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਆਓ ਫਿਰ ਚਲੀਏ ਹੁਣ ਹੈਡਲਾਈਨਸ ਵੱਲ।

जी हाँ दोस्तों, स्वागत है। चलते हैं पहली नवी ग्लोबल यूनिवर्सिटी रैंकिंग दे विच। यूनिवर्सिटी ऑफ टोरंटो ही अकेली कनेडियन यूनिवर्सिटी है जो दुनिया दिया टॉप 20 यूनिवर्सिटियां दे विच उसने अपनी जगह बनाउन दे विच कामयाबी हासिल की है। इस रैंकिंग दे विच यूनिवर्सिटी नू विश्व पद्धर ते 20वां या 20वां स्थान मिलिया। रिपोर्ट मुताबिक कनेडा दियां होर जिहड़ियां यूनिवर्सिटियां उन्हां दियां रैंकिंग दे विच गिरावट आई है। माहिरां दा मन्ना इस दे पिछे आ जिहड़ा खोज लई फंडिंग हो गया, अंतरराष्ट्रीय जिहड़ा मुकाबला हो गया, जां फिर हायर एजुकेशन दे विच निवेश वर्गे कारण आ जिहड़े हो सकदे ने। इस दे बावजूद यूनिवर्सिटी ऑफ टोरंटो ने खोज अकादमिक जां फिर विश्व पद्धरी प्रभाव दे आधार ते अपनी मजबूत स्थिति आ जिहड़ी उह कायम रखी है, जिस नाल इह कनेडा दी सब तो उच्च दर्जे की यूनिवर्सिटी बनी हुई है। एयर कैनेडा की एक उड़ान जो न्यूयॉर्क या न्यू जर्सी तो नोवा स्कोशिया जा रही थी हैलीफैक्स नू, उस वेले एमरजेंसी दे विच बोस्टन लोगन अंतरराष्ट्रीय हवाई अड्डे वाल मोड़ना पिया, जदों उड़ान दौरान जिहड़े कैप्टन सीगे पायलट सीगे उन्हां दी अचानक तबीयत खराब हो गई। सुरक्षा प्रोटोकॉल अनुसार कैप्टन नू कॉकपिट दे विचों हटाया गया ते फर्स्ट ऑफिसर सीगे जां सहायक जिहड़े पायलट सीगे उन्हां ने फिर जहाज की कंबाल कमान है जिहड़ी संभाली। फर्स्ट ऑफिसर ने पूरी शांति ते कहिंदे पेशेवर ढंग दे नाल जहाज नू सुरक्षित तरीके दे नाल बोस्टन विच लैंड करवाया। जहाज दे विच उस वक्त 61 यात्री है जिहड़े उह सफर कर रहे सीगे जो सारे सुरक्षित रहे अते लैंडिंग तो बाद एमरजेंसी मैडिकल टीम ने पायलट नू तुरंत हस्पताल पहुंचाया। पायलट की मौजूदगी सेहत बारे हाले कोई जानकारी नहीं आई, कादे करके तबीयत खराब हुई। इस घटना ने पर दोस्तो एक बार फिर अच्छा मेरे मन दे विच भी सवाल हुंदा सीगा पी जदों एक पायलट है जिहड़ा सारा काम कर सकदा उहदे नाल ऑटो पायलट भी है, फिर दो दो फर्स्ट ऑफिसर है जिहड़े दो दो पायलट कई बार तीन तीन भी हुंदे है, हांजी सैकंड ऑफिसर भी हुंदा, इन्हां दी लोड क्यों पैंदी। पर इस घटना ने जिहड़ा उसे चीज़ दे उत्ते उस पहलू दे उत्ते रोशनी पा दित्ती पी व्यापारक जिहड़ी हवाई यात्रा विच है जिहड़ा सुरक्षा प्रणालियां ते दो पायलट दी जिहड़ी व्यवस्था किन्नी महत्वपूर्ण है। जिहड़ी जे एक नूं कुछ हो जावे तां जिहड़ा दूसरा पायलट हैगा तां कि उह उस जहाज नूं सेफली है जिहड़ा लैंड करवा सके। एक पायलट दे असमर्थ होण दे बावजूद दूजे पायलट ने सफलतापूर्वक जहाज नूं सुरक्षित लैंड करवा के वड्डे हादसे नूं दोस्तों टाल दिता। वेनेजुएला दे विच कल रात दीआं खबरां आ रहीआं ने वी बुधवार नूं 7.1 तीबरता दा एक शक्तिशाली भूचाल आया जिस दे झटके राजधानी काराकास समेत कई इलाकियां दे विच महसूस कीते गए। ते इह खबरां आ रहीआं बहुत लंबिया लंबिया वड्डिया वड्डिया बिल्डिंगां जिहड़ियां उह तहस नहस हो गईआं, काफ़ी जानी ते माली है जिहड़ा उत्थे नुकसान होया, हजारां दे विच जानां कहिंदे उत्थे गईआं, कई है जिहड़े हजे मलबे दे थल्ले दबे होए ने। एक 7.1 दा आया ते नाल ही उस तो बाद 7.5 तीबरता दा जिहड़ा इह अर्थक्वेक आ दोस्तों आया। सो हालांकि आले दुआले दे जिहड़े एरिया उन्हां नूं वार्न कर दित्ता गया सीगा, जिहड़े छोटे छोटे टापू भी सीगे वी भाई सुनामी है जिहड़ी आ सकदी है। सो बहुत वड्डी है जिहड़ी पद्धर ते तबाही वेनेजुएला दे एरिया दे विच दोस्तों होई है। कल कैनेडा दा स्विट्जरलैंड दे नाल मुकाबला सीगा, सो कैनेडा दी जिहड़ी फुटबॉल टीम है फीफा वर्ल्ड कप दे अपने आखरी ग्रुप मैच दे विच स्विट्जरलैंड हथों 2-1 नाल हार दा उन्हूं सामना करना पिया। मैच दा जिहड़ा पहला हाफ सीगा ना किसी भी टीम वल्लों गोल नहीं कीता गया, पर दूजे हाफ दे शुरू दे विच ही स्विट्जरलैंड ने लगातार दो गोल करके आ जिहड़ी लीड हासिल कर ली। कनेडा वल्लों वी फिर डेविड जे फॉरवर्ड ने उन्होंने एक गोल करके वापसी करन दी कोशिश कीती, पर टीम है जिहड़ी वह बराबरी नहीं कर सकती। हार दे बावजूद भी कनेडा ने अपने ग्रुप दे विच दूजे स्थान ते रहिंदे होए राउंड ऑफ 32 लई क्वालीफाई कर लिया है, जो कनेडियन पुरुष टीम लई एक इतिहासक उपलब्धि है। दूजे पासे स्विट्जरलैंड ग्रुप दे विच पहले स्थान ते रह के अगले दौर विच दोस्तों पहुंचया है। हुण कनेडा अपना अगला नॉकआउट मुकाबला जिहड़ा आ उह घरेलू मैदान दी बजाए अमरीका दे विच आ जिहड़ा खेडेगा, ते ओह साउथ अफरीका दे नाल आई गैस है जिहड़ा उसका मुकाबला जिहड़ा ए होवेगा। सो दोस्तों
ਦੋ ਖਬਰਾਂ ਨੇ ਜੋ ਮੈਂ ਸਟੋਰੀਜ਼ ਆ ਜਿਹੜੀਆਂ ਕਵਰ ਕਰਨਾ ਚਾਹੁੰਦਾ, ਆਪਣੇ ਕੋਲ 10 ਕੁ ਮਿੰਟ ਹੈਗੇ ਆ। ਅਤੇ ਇੱਕ ਤਾਂ ਇਹ ਹੈ ਵੀ ਓਨਟਾਰੀਓ ਸਰਕਾਰ ਨੇ ਕੱਲ੍ਹ ਐਲਾਨ ਕੀਤਾ ਵੀ ਸੂਬੇ ਦੇ 900 ਤੋਂ ਵੱਧ ਜਿਹੜੇ ਕਿਲੋਮੀਟਰ ਤੋਂ ਵੱਧ ਜਿਹੜੇ ਹਾਈਵੇ ਹਿੱਸੇ ਆ ਜਿਹੜੇ, ਉਹਨਾਂ 'ਤੇ ਸਪੀਡ ਲਿਮਿਟ ਆ ਜਿਹੜੀ 100 ਕਿਲੋਮੀਟਰ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਜਿਹੜੀ ਕੀਤੀ ਜਾਵੇਗੀ। ਇਹ ਤਬਦੀਲੀ ਆ ਜਿਹੜੀ 26 ਜੂਨ ਭਲਕੇ ਤੋਂ ਪੜਾਅਵਾਰ ਲਾਗੂ ਹੋਣੀਆਂ ਸ਼ੁਰੂ ਹੋਣਗੀਆਂ। ਅਤੇ ਸਤੰਬਰ ਦੇ ਐਂਡ ਤੱਕ ਵੱਖ ਵੱਖ ਜਿਹੜੇ ਹਾਈਵੇ ਆ, 401 ਹੋ ਗਿਆ, QEW ਹੋ ਗਿਆ, 400, 402, 403, 416, 417 ਦੇ ਕਈ ਹਿੱਸਿਆਂ 'ਤੇ ਲਾਗੂ ਹੋ ਜਾਣਗੀਆਂ। ਤੁਹਾਨੂੰ ਚੇਤਾ ਕਰਾ ਦਈਏ, ਪਹਿਲਾਂ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਆ ਜਿਹੜਾ ਕੁਝ ਕੁ ਹਿੱਸਿਆਂ 'ਤੇ 110 ਦੀ ਸਪੀਡ ਨੂੰ ਆ ਜਿਹੜਾ ਵਧਾਇਆ ਗਿਆ ਸੀਗਾ। ਅਤੇ ਸਰਕਾਰ ਨੇ ਕਿਹਾ ਜਿਹੋ ਜਿਹੇ ਰਿਜ਼ਲਟ ਆਉਣਗੇ ਤਾਂ ਸ਼ਾਇਦ ਬਾਕੀ ਹਿੱਸਿਆਂ ਦੇ ਵਿੱਚ ਵੀ ਅਸੀਂ ਸਪੀਡ ਵਧਾ ਸਕਦੇ ਹਾਂ। ਸੋ ਉਹੀ ਹੈ ਜਿਹੜਾ ਪਾਇਲਟ ਪ੍ਰੋਜੈਕਟ ਦੇ ਸਕਸੈਸਫੁਲ ਹੋਣ ਤੋਂ ਬਾਅਦ ਹੈ ਜਿਹੜਾ ਸਰਕਾਰ ਵੱਲੋਂ ਇਹ ਤੈਅ ਕੀਤਾ ਗਿਆ। ਸਰਕਾਰ ਦਾ ਕਹਿਣਾ ਕਿ ਹਾਈਵੇ ਤਕਨੀਕੀ ਜਾਂਚ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਉਚਿਤ ਹੈ। ਇਸ ਨਾਲ ਯਾਤਰਾ ਦਾ ਤਾਂ ਇੱਕ ਤਾਂ ਸਮਾਂ ਘਟੇਗਾ, ਟਰੈਵਲ ਟਾਈਮ, ਕਮਿਊਟ ਟਾਈਮ ਹੈ ਜਿਹੜਾ ਉਹ ਘਟੇਗਾ, ਅਤੇ ਲੋਕਾਂ ਅਤੇ ਸਮਾਨ ਦੀ ਆਵਾਜਾਈ ਹੈ ਜਿਹੜੀ ਉਹ ਹੋਰ ਤੇਜ਼ ਹੈ ਜਿਹੜੀ ਹੋਵੇਗੀ। ਅਤੇ ਇਹ ਐਸੀ ਆਟੋਮੈਟਿਕ ਸਪੀਡ ਇਨਫੋਰਸਮੈਂਟ ਜਿਹੜੇ ਕੈਮਰੇ, ਇਹਨਾਂ 'ਤੇ ਆਪਾਂ ਗਾਹੇ ਬਗਾਹੇ ਆ ਦੋਸਤੋ ਗੱਲ ਕਰਦੇ ਰਹੇ ਹਾਂ, ਪਰ ਇੱਕ ਚਿੰਤਾਜਨਕ ਹੈ ਜਿਹੜੀ ਟੋਰੋਂਟੋ ਵੱਲੋਂ ਆ ਜਿਹੜੀ ਰਿਪੋਰਟ ਆ ਜਿਹੜੀ ਉਹ ਜਾਰੀ ਕੀਤੀ ਗਈ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਦੋਂ ਤੋਂ ਆਟੋਮੈਟਿਕ ਸਪੀਡ ਇਨਫੋਰਸਮੈਂਟ ਕੈਮਰੇ ਹਟਾਏ ਗਏ ਨੇ, ਉਦੋਂ ਤੋਂ ਜਿਹੜੀ ਨਿਰਧਾਰਿਤ ਸਪੀਡ ਹੈ ਉਹ ਕਿਸੇ ਵੀ ਜ਼ੋਨ ਦੇ ਵਿੱਚ ਉਸ ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਤੇਜ਼ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਵਿੱਚ ਲਗਭਗ 380 ਤੋਂ ਵੱਧ ਫੀਸਦੀ ਜਾਂ 400% ਦੇ ਕਰੀਬ ਹੈ ਜਿਹੜਾ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਖਾਸੇ ਤੌਰ 'ਤੇ 30 ਕਿਲੋਮੀਟਰ ਜਿਹੜੇ ਪ੍ਰਤੀ ਘੰਟਾ ਜਿੱਥੇ ਸੰਵੇਦਨਸ਼ੀਲ ਇਲਾਕੇ ਨੇ ਜਾਂ ਫਿਰ ਸਕੂਲ ਜ਼ੋਨ ਨੇ ਉੱਥੇ ਜ਼ਿਆਦਾ ਦੇਖਿਆ ਗਿਆ। ਟੋਰੋਂਟੋ ਦੀ ਮੇਅਰ ਓਲੀਵੀਆ ਚਾਓ ਨੇ ਇਸ ਡਾਟੇ ਨੂੰ ਡਰਾਉਣਾ ਕਰਾਰ ਦਿੰਦਿਆਂ ਕਿਹਾ ਵੀ ਸਕੂਲ ਜ਼ੋਨਾਂ ਅਤੇ ਕਮਿਊਨਿਟੀ ਸੇਫਟੀ ਜ਼ੋਨਾਂ ਦੇ ਵਿੱਚ ਸਪੀਡ ਕੈਮਰੇ ਆ ਜਿਹੜੇ ਮੋੜ ਲਗਾਏ ਜਾਣੇ ਚਾਹੀਦੇ ਨੇ। ਦੂਜੇ ਪਾਸੇ ਓਨਟਾਰੀਓ ਸਰਕਾਰ ਦਾ ਕਹਿਣਾ ਵੀ ਸਪੀਡ ਕੈਮਰਿਆਂ ਦੀ ਥਾਂ ਸਪੀਡ ਬੰਪ, ਚਮਕਦਾਰ ਜਿਹੜੇ ਸਾਈਨ ਨੇ ਜਾਂ ਫਿਰ ਹੋਰ ਟ੍ਰੈਫਿਕ ਨੂੰ ਕਾਲਮ ਕਰਨ ਦੇ ਉਪਾਏ ਹੈ ਜਿਹੜੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸੋ ਪ੍ਰੋਵਿੰਸ਼ਲ ਅਤੇ ਕਈ ਮਿਊਨਸੀਪੈਲਿਟੀਜ਼ ਦੇ ਸਿੰਘ ਹੈ ਜਿਹੜੇ ਇਸ ਰੇੜਕੇ ਦੇ ਉੱਤੇ ਹੈ ਜਿਹੜੇ ਉਹ ਫਸੇ ਹੋਏ ਨੇ। ਸੋ ਇੱਕ ਤਾਂ ਚਲੋ ਮੈਂ ਇੱਥੇ ਕਰਨਾ ਚਾਹੁੰਦਾ ਜੀ, ਪਰ ਸਭ ਤੋਂ ਜ਼ਰੂਰੀ ਜਿਹੜੀ ਹੈ ਅੱਜ ਮੈਂ ਖਬਰ ਤੁਹਾਡੇ ਨਾਲ ਜਿਸ 'ਤੇ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਵਿਚਾਰ ਦਈਓ, ਉਹ ਇਹ ਹੈ ਵੀ ਓਨਟਾਰੀਓ ਦੇ ਵਿੱਚ ਟਰੱਕਿੰਗ ਡਰਾਈਵਰ ਲਾਇਸੈਂਸ ਲਈ ਨਵੇਂ ਨਿਯਮ ਹੈ ਜਿਹੜੇ ਅਗਲੇ ਸਾਲ 2027 ਦੇ ਵਿੱਚ ਜਨਵਰੀ ਦੇ ਵਿੱਚ ਲਾਗੂ ਹੋ ਜਾਣਗੇ, ਜਿਹਦੇ ਵਿੱਚ ਦੱਸਿਆ ਗਿਆ ਵੀ ਕਲਾਸ AZ ਜਾਂ AZ ਵੀ ਜਿਹੜੇ ਆਪਾਂ ਕਹਿ ਦਿੰਦੇ ਹਾਂ, ਰੋਡ ਟੈਸਟ ਤੋਂ ਪਹਿਲਾਂ 6 ਮਹੀਨੇ ਦਾ G ਲਾਇਸੈਂਸ ਦਾ ਤਜਰਬਾ ਕਹਿੰਦੇ ਲਾਜ਼ਮੀ ਹੈ। ਅੱਗੇ ਇੱਦਾਂ ਹੁੰਦਾ ਸੀ G ਲਾਇਸੈਂਸ ਤੁਸੀਂ ਲਿਆ, ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਹੈ ਜਿਹੜਾ ਕੋਈ ਵੀ ਤੁਹਾਨੂੰ ਰੋਕ ਨਹੀਂ ਸੀਗੀ, ਟੋਕ ਨਹੀਂ ਸੀਗੀ, ਕੋਈ ਪੀਰੀਅਡ ਵੇਟਿੰਗ ਪੀਰੀਅਡ ਨਹੀਂ ਸੀਗਾ, ਤੁਸੀਂ ਰਾਈਟ ਵੇ ਹੈ ਜਿਹੜਾ AZ ਲਾਇਸੈਂਸ ਲਈ ਅਪਲਾਈ ਕਰ ਸਕਦੇ ਸੀ। ਪਰ ਸਰਕਾਰ ਨੇ ਜਿਹੜਾ ਹੁਣ ਆਲੇ ਦੁਆਲੇ ਜਾਂ ਜਿਸ ਹਿਸਾਬ ਦੇ ਨਾਲ ਕਹਿ ਲਓ ਵੀ ਮੰਗ ਉੱਠੀ ਸੀਗੀ ਵੀ ਇਸ ਟਾਈਮ ਹੈ ਜਿਹੜੇ AZ ਦੇ ਜਿਹੜੇ ਐਕਸੀਡੈਂਟਸ ਹੈ ਉਹ ਬਹੁਤ ਵਾਪਰ ਰਹੇ ਨੇ, ਇਸ ਕਰਕੇ ਜਿਹੜਾ ਇਹ ਸ਼ਾਇਦ ਉਹਨਾਂ ਵੱਲੋਂ ਪਲੀਜ਼ ਮੇਰੇ ਫੋਨ 'ਤੇ ਕਾਲ ਨਾ ਕਰੋ। ਹਾਂਜੀ ਫੋਨ 'ਤੇ ਕਾਲ ਨਾ ਕਰੋ, ਤੁਸੀਂ ਕੋਈ ਵੀ ਆਪਣੇ ਵਿਚਾਰ ਦੇਣੇ ਆ ਅਤੇ ਤੁਸੀਂ ਆ ਜਿਹੜਾ ਸਟੂਡੀਓ ਦੇ ਨੰਬਰ 'ਤੇ ਕਾਲ ਕਰ ਲਓ। ਅੱਛਾ, ਸਰਕਾਰ ਵੱਲੋਂ ਸ਼ਾਇਦ ਇਹ ਫੈਸਲਾ ਕੀਤਾ ਗਿਆ ਹੋਵੇ। ਓਨਟਾਰੀਓ ਸਰਕਾਰ ਦੇ ਆ ਜਿਹੜੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਦੇ ਵਿੱਚ ਜਿਹੜਾ ਧੋਖਾਧੜੀ ਹੈ ਉਹਨੂੰ ਰੋਕਣ ਲਈ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਨਵੇਂ ਜਿਹੜੇ ਇਹ ਨਿਯਮ ਹੈ ਲਾਗੂ ਕੀਤੇ ਜਾਣ ਦਾ ਐਲਾਨ ਹੈ ਜਿਹੜਾ ਕੱਲ੍ਹ ਕੀਤਾ ਗਿਆ। ਹੁਣ AZ ਟਰੱਕ ਲਾਇਸੈਂਸ ਲਈ ਰੋਡ ਟੈਸਟ ਦੇਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਕਹਿੰਦੇ ਘੱਟੋ ਘੱਟ 6 ਮਹੀਨੇ ਤੱਕ ਪੂਰਾ G ਲਾਇਸੈਂਸ ਹੈ ਜਿਹੜਾ ਰੱਖਣਾ ਲਾਜ਼ਮੀ ਹੋਵੇਗਾ। 19 ਜੂਨ ਨੂੰ ਦਾਖਲ ਕੀਤੀਆਂ ਸੋਧਾਂ ਅਨੁਸਾਰ ਜੋ ਚੇਂਜਸ ਕੀਤੀਆਂ ਗਈਆਂ, ਕਲਾਸ A ਰੋਡ ਟੈਸਟ ਦੇਣ ਤੋਂ ਪਹਿਲਾਂ ਅਰਜ਼ੀਕਾਰ ਕੋਲੋਂ ਜਿਹੜੇ ਹੈ ਪਿਛਲੇ 12 ਮਹੀਨਿਆਂ ਵਿੱਚ ਘੱਟੋ ਘੱਟ 6 ਮਹੀਨੇ ਲਈ ਪੂਰਾ G ਕਲਾਸ ਜਾਂ ਇਸ ਦੇ ਬਰਾਬਰ ਦਾ ਡਰਾਈਵਰ ਲਾਇਸੈਂਸ ਹੈ ਜਿਹੜਾ ਹੋਣਾ ਲਾਜ਼ਮੀ ਹੈ। ਅਤੇ ਇਹ ਸਾਰਾ ਕੁਛ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ 1 ਜਨਵਰੀ 2027 ਤੋਂ ਲਾਗੂ ਹੋਵੇਗਾ। ਸੋ ਦੋਸਤੋ, ਇਸ ਤੋਂ ਇਲਾਵਾ ਕੈਨੇਡੀਅਨ ਜਾਂ ਫਿਰ ਜਿੱਦਾਂ ਮਤਲਬ ਬਦਲਾਅ ਇਹ ਵੀ ਕੀਤੇ ਗਏ ਵੀ ਜਿਹੜੇ ਨਵੇਂ ਟਰੱਕ ਡਰਾਈਵਰ ਨੂੰ ਵੱਡੇ ਕਮਰਸ਼ੀਅਲ ਵਾਹਨ ਚਲਾਉਣ ਤੋਂ ਪਹਿਲਾਂ ਵਧੇਰੇ ਸੜਕ ਕਹਿੰਦੇ ਵੀ ਇਹਦੇ ਨਾਲ ਤਜਰਬਾ ਮਿਲੇਗਾ ਜਿਸ ਨਾਲ ਹਾਦਸਿਆਂ ਦਾ ਖਤਰਾ ਜਿਹੜਾ ਆ ਉਹ ਘਟੇਗਾ। ਪਰ ਲੂਪ ਹੋਲ ਦੇਖੋ ਇਹ ਵੀ ਹੈਗਾ ਆ, ਕਹਿੰਦੇ ਵੀ ਉਮੀਦਵਾਰ ਆਪਣਾ ਮੈਡੀਕਲ
ਵਿਜ਼ਨ ਟੈਸਟ ਜਾਂ ਫਿਰ ਰਿਟਨ ਐਗਜ਼ਾਮ ਜਾਂ ਫਿਰ ਜਿਹੜਾ ਇੱਕ ਮੈਲਟ ਪ੍ਰੋਗਰਾਮ ਹੈ ਉਹ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਕਰ ਸਕਦਾ, ਇਸ ਨਾਲ ਉਹਨਾਂ ਦੀ ਟ੍ਰੇਨਿੰਗ ਜਿਹੜੀ ਪ੍ਰਕਿਰਿਆ ਉਹ ਪ੍ਰਭਾਵਿਤ ਨਹੀਂ ਹੋਊਗੀ। ਹੁਣ ਆ ਜਿਹੜੇ ਕਿ ਸਵਾਲ ਉੱਠ ਰਹੇ ਆ ਵੀ ਉਹ ਜਿਹੜਾ ਜੀ ਲਾਈਸੈਂਸ ਤੋਂ ਬਾਅਦ 6 ਮਹੀਨੇ ਦਾ ਵੇਟਿੰਗ ਪੀਰੀਅਡ ਰੱਖਿਆ ਗਿਆ AZ ਲਾਈਸੈਂਸ ਵਾਸਤੇ, ਕੀ ਤੁਹਾਨੂੰ ਲੱਗਦਾ ਵੀ ਉਹ ਕਾਫੀ ਹੈ ਜਾਂ ਫਿਰ ਇਹ ਘੱਟੋ ਘੱਟ 1 ਸਾਲ ਦਾ ਜਿਹੜਾ ਵੇਟਿੰਗ ਪੀਰੀਅਡ ਚਾਹੀਦਾ ਸੀਗਾ, ਜਾਂ ਫਿਰ ਕਈ ਆ ਜਿਹੜੇ ਇਹ ਵੀ ਕਹਿ ਰਹੇ ਆ ਵੀ ਉਹ 2 ਸਾਲ ਦਾ ਘੱਟੋ ਘੱਟ ਹੋਣਾ ਚਾਹੀਦਾ ਸੀਗਾ, ਪਰ ਤੁਹਾਡੇ ਹਿਸਾਬ ਦੇ ਨਾਲ ਜੀ ਲਾਈਸੈਂਸ ਤੋਂ ਬਾਅਦ ਕਿੰਨੇ ਸਮੇਂ ਦਾ ਵੇਟਿੰਗ ਪੀਰੀਅਡ ਆ ਜਿਹੜਾ ਉਹ ਚਾਹੀਦਾ ਆ ਵੀ AZ ਆ ਜਿਹੜਾ ਜਾਂ AZ ਆ ਜਿਹੜਾ ਲਾਈਸੈਂਸ ਵਾਸਤੇ ਕੋਈ ਆ ਜਿਹੜਾ ਅਪਲਾਈ ਕਰ ਸਕੇ? ਦੇਖੋ ਤੁਹਾਡਾ ਆਪਣਾ ਵਿਊ ਪੁਆਇੰਟ ਹੋ ਸਕਦਾ, ਪਰ ਮੈਂ ਤੁਹਾਡੇ ਨਾਲ ਜਿਹੜਾ ਜੋ ਮਤਲਬ ਵੱਖ ਵੱਖ ਓਪੀਨੀਅਨਸ ਆ ਰਹੇ ਨੇ ਇਸ ਖਬਰ ਦੇ ਉੱਤੇ, ਮੈਂ ਤੁਹਾਡੇ ਨਾਲ ਕੁਛ ਕੁ ਜਿਹੜੀਆਂ ਮੇਰੇ ਤੱਕ ਪਹੁੰਚੇ ਨੇ ਓਪੀਨੀਅਨਸ ਮੈਂ ਤੁਹਾਡੇ ਨਾਲ ਉਹ ਸਾਂਝੇ ਕੀਤੇ ਨੇ। ਕੁਛ ਕਹਿ ਰਹੇ ਨੇ ਵੀ ਕਾਨੂੰਨ ਆ ਜਿਹੜਾ ਅਪਲਾਈ ਆ ਜਿਹੜਾ 1 ਜਨਵਰੀ 2027 ਵਿੱਚ ਹੋਵੇਗਾ, 6 ਮਹੀਨਿਆਂ ਬਾਅਦ ਕਿਉਂ? ਸੋ ਇਹਦਾ ਵੀ ਕਾਰਨ ਇਹ ਹੋ ਸਕਦਾ ਕਿਉਂਕਿ ਇਸ ਟਾਈਮ ਆ ਜਿਹੜੇ ਕਈ ਜਿਹੜੇ ਟੈਸਟ ਆ ਜਿਹੜੇ ਆਲਰੇਡੀ ਬੁੱਕ ਹੈ ਤਾਂ ਕਿ ਉਹਨਾਂ 'ਤੇ ਕੋਈ ਇਸ ਦਾ ਪ੍ਰਭਾਵ ਨਾ ਪਵੇ। ਅਤੇ ਕਈ ਕਹਿ ਰਹੇ ਆ ਵੀ ਇਹ ਪੋਲਿਸੀ ਗਲਤ ਹੈ, ਚਾਹੀਦਾ ਸੀਗਾ ਵੀ ਘੱਟੋ ਘੱਟ ਜਿਹੜੇ AZ ਡਰਾਈਵਰ ਹੈ ਉਹਨਾਂ ਕੋਲ ਘੱਟੋ ਘੱਟ ਹੈ ਜਿਹੜਾ 2 ਜਾਂ 3 ਸਾਲ ਦਾ ਤਜਰਬਾ ਹੋਵੇ ਉਸ ਤੋਂ ਬਾਅਦ ਜੀ ਲਾਈਸੈਂਸ ਦੇ ਉੱਤੇ, ਉਸ ਤੋਂ ਬਾਅਦ ਉਹ AZ ਜਾਂ AZ ਲਾਈਸੈਂਸ ਵਾਸਤੇ ਅਪਲਾਈ ਕਰ ਸਕਣ। ਸੋ ਦੋਸਤੋ, ਇਸ ਖਬਰ ਦੇ ਉੱਤੇ ਤੁਸੀਂ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਕਿ ਸਰਕਾਰ ਵੱਲੋਂ ਇਹ ਜਿਹੜੀ ਇਹ ਪੋਲਿਸੀ ਠੀਕ ਹੈ ਵੀ ਜੇ ਤੁਸੀਂ ਜਾਂ ਨਵੇਂ ਜਿਹੜੇ ਡਰਾਈਵਰ ਹੈ ਜਿਨ੍ਹਾਂ ਨੇ AZ ਲਾਈਸੈਂਸ ਲੈਣਾ ਹੈਗਾ ਆ ਅਤੇ ਉਹ ਹੈ ਜਿਹੜਾ ਅਪਲਾਈ ਕਰਦੇ ਆ ਅਤੇ ਜੀ ਲਾਈਸੈਂਸ ਲਿਆ ਉਸ ਤੋਂ ਬਾਅਦ 6 ਮਹੀਨੇ ਦਾ ਜਿਹੜਾ ਵੇਟਿੰਗ ਪੀਰੀਅਡ ਤੁਸੀਂ ਸਮਝਦੇ ਹੋ ਵੀ ਐਨਫ ਹੈ, ਇਹਦੇ ਨਾਲ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਹਾਦਸੇ ਹੋ ਰਹੇ ਨੇ ਖਾਸ ਤੌਰ 'ਤੇ ਕਮਰਸ਼ੀਅਲ ਵਹੀਕਲਸ ਨੂੰ ਲੈ ਕੇ ਉਹਨਾਂ ਨੂੰ ਥੱਲ ਪਵੇਗੀ, ਜਾਂ ਤੁਹਾਨੂੰ ਲੱਗਦਾ ਵੀ ਪ੍ਰਣਾਲਾ ਜਿਹੜਾ ਆ ਉਵੇਂ ਦਾ ਉਵੇਂ ਹੀ ਰਹੇਗਾ, ਇਹਦੇ ਵਿੱਚ ਕੋਈ ਆ ਜਿਹੜਾ ਫਰਕ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਵੇਗਾ? ਇਸ ਦੇ ਉੱਤੇ ਤੁਸੀਂ ਆਪਣੇ ਓਪੀਨੀਅਨਸ ਦੇਣਾ ਚਾਹੁੰਦੇ ਹੋ, ਸਟੂਡੀਓ ਨੰਬਰ 905-673-3337 905-673-3337 'ਤੇ ਤੁਸੀਂ ਇਹ ਦੋਸਤੋ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਆ ਜਿਹੜੀ ਉਹ ਪਾ ਸਕਦੇ ਹੋ, ਕਿਉਂਕਿ ਟਰਾਂਸਪੋਰਟ ਦੇ ਨਾਲ ਹੀ ਸੰਬੰਧਿਤ ਹੈ ਜਿਹੜੀਆਂ ਕੱਲ੍ਹ 3 ਖਬਰਾਂ ਜਿਹੜੀਆਂ ਉਹ ਇੱਕਦਮ ਆਈਆਂ ਅਤੇ ਉਹੀ ਮੈਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ। ਇੱਕ ਤਾਂ ਸਪੀਡ ਲਿਮਿਟ ਵਧਾ ਦਿੱਤੀ ਅਤੇ ਦੂਸਰਾ ASE ਸੋ ਆਟੋਮੈਟਿਕ ਸਪੀਡ ਇਨਫੋਰਸਮੈਂਟ ਕੈਮਰੇ ਜਿਹੜੇ ਹਟਾਏ ਗਏ ਨੇ, ਟੋਰੋਂਟੋ ਦੀ ਜਿਹੜੀ ਰਿਪੋਰਟ ਆਈ ਹੈ ਅਤੇ ਮੇਅਰ ਹੈ ਜਿਹੜੇ ਉਹਨਾਂ ਨੇ ਦੁਬਾਰਾ ਕਿਹਾ ਵੀ ਇਹ ਕੈਮਰੇ ਆ ਜਿਹੜੇ ਇਹਨਾਂ ਨੂੰ ਦੁਬਾਰਾ ਐਕਟਿਵ ਕਰਨਾ ਚਾਹੀਦਾ ਆ, ਕੀ ਤੁਹਾਨੂੰ ਲੱਗਦਾ ਵੀ ਸਪੀਡ ਕੈਮਰੇ ਹਟਾਉਣ ਨਾਲ ਲੋਕ ਆ ਜਿਹੜੇ ਬੇਖੌਫ ਹੋ ਕੇ ਤੇਜ਼ ਗੱਡੀਆਂ ਚਲਾਉਣ ਲੱਗ ਪਏ ਨੇ, ਜਾਂ ਫਿਰ ਤੁਸੀਂ ਇਹ ਸਮਝਦੇ ਹੋ ਵੀ ਸੜਕ ਨੂੰ ਜਾਂ ਫਿਰ ਸੜਕਾਂ ਨੂੰ ਸਟਰੀਟਸ ਨੂੰ ਰੋਡਸ ਨੂੰ ਸੁਰੱਖਿਅਤ ਬਣਾਉਣ ਲਈ ਸਪੀਡ ਕੈਮਰੇ ਵਧੀਆ ਹਨ, ਨਾ ਕਿ ਸਪੀਡ ਬੰਪ ਜਾਂ ਫਿਰ ਹੋਰ ਟ੍ਰੈਫਿਕ ਕਾਲਮਿੰਗ ਜਿਹੜੇ ਉਪਾਏ ਆ ਜਿੱਥੇ ਸਰਕਾਰ ਗੱਲ ਕਰ ਰਹੀ ਹੈ? ਕੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਸਕੂਲ ਜ਼ੋਨ ਜਾਂ ਫਿਰ ਰਿਹਾਇਸ਼ੀ ਗਲੀ ਦੇ ਵਿੱਚ ਖਤਰਨਾਕ ਰਫ਼ਤਾਰ ਦੇ ਨਾਲ ਚੱਲਦੀਆਂ ਗੱਡੀਆਂ ਦੁਬਾਰਾ ਦੇਖੀਆਂ ਨੇ ਵੀ ਉਹ ਸਪੀਡ ਲਿਮਿਟ ਦੀਆਂ ਪਰਵਾਹ ਨਹੀਂ ਕਰ ਰਹੀਆਂ ਕਿਉਂਕਿ ASE ਆਟੋਮੈਟਿਡ ਸਪੀਡ ਇਨਫੋਰਸਮੈਂਟ ਕੈਮਰੇ ਆ ਜਿਹੜੇ ਉਹ ਰਿਮੂਵ ਹੋ ਗਏ? ਸੋ ਇਹਦੇ 'ਤੇ ਦੋਸਤੋ ਫੋਨ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਆ ਜਿਹੜੀ ਉਹ ਸਾਡੇ ਨਾਲ ਪਾ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ।

0: ਜੀ ਹਾਂ ਦੋਸਤੋ, ਸੋ ਮੈਂ ਦੋ ਆ ਜਿਹੜੇ ਆ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਸੋ ਦੋ ਜਿਹੜੀਆਂ ਸਟੋਰੀਜ਼ ਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ 'ਤੇ ਤੁਸੀਂ ਆਪਣੀ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ 'ਤੇ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ 905-673-3337 'ਤੇ ਤੁਸੀਂ ਆ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਦੋਸਤੋ ਸਾਡੇ ਨਾਲ ਪਾ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ ਤੁਹਾਨੂੰ ਲੱਗਦਾ ਰਿਨਿਊਲ ਆ ਗਈ ਅਤੇ ਕੰਪਨੀਆਂ ਨੇ ਤੁਹਾਡਾ ਜਿਹੜਾ ਪ੍ਰੀਮੀਅਮ ਵਧਾ ਦਿੱਤਾ ਆ, ਤਾਂ ਇੱਕ ਵਾਰ ਤੁਸੀਂ ਆ ਜਿਹੜੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 647-219-2870 647-219-2870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ ਘਰ ਦੇ ਵਿੱਚ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਆ, ਜਾਂ ਫਿਰ ਕੋਈ ਐਕਸਟੈਂਸ਼ਨ ਹੈ ਜਿਹੜੀ ਅਪਲਾਈ ਕਰਨੀ ਹੈ, ਜਾਂ ਫਿਰ ਕੁਛ ਲੀਗਲ ਬਣਾਉਣਾ ਚਾਹੁੰਦੇ ਹੋ, ਮੈਂ ਕਹਿੰਦਾ ਇੱਕੋ ਛੱਤ ਥੱਲੇ ਸਾਰਾ ਕੰਮ ਕਰਦੇ ਨੇ ਸਰਦਾਰ ਮਨਦੀਪ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਕੀਤਾ ਹੋਇਆ ਕੰਮ ਅਤੇ ਇਹਨਾਂ ਦੀ ਕੋਟੇਸ਼ਨ ਪ੍ਰਾਈਸ ਹੈ ਜਿਹੜੇ ਅਨਬੀਟੇਬਲ ਹੈ, ਕੰਮ ਹੈ ਜਿਹੜਾ ਕੁਆਲਿਟੀ ਵਰਕ ਹੈ। ਮੈਂ ਤੁਹਾਨੂੰ ਕਈ ਤਸ਼ਬੀਹਾਂ ਜਾਂ ਕਈ ਸਾਡੇ ਸਰੋਤੇ ਆ ਜਿਹੜੇ ਆਪ ਉਦਾਹਰਣਾਂ ਦੇ ਚੁੱਕੇ ਨੇ ਏਅਰ ਤੇ ਆ ਕੇ। ਸੋ ਸਰਦਾਰ ਮਨਦੀਪ ਸਿੰਘ ਹੋਣਾ ਦਾ ਨੰਬਰ 416-272-8214 4162728214 ਤੇ ਮਨਦੀਪ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਚੱਲਦੇ ਕਾਲ ਤੇ 4119 ਸਵਾਗਤ ਹੈ ਜੀ।
1: ਹਾਂਜੀ
0: ਹਾਂਜੀ, ਬਹੁਤ ਵਧੀਆ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
1: ਹਾਂਜੀ ਭਾਜੀ, ਇਹ ਜਿਹੜਾ ਨਾ 6 ਮਹੀਨੇ ਜਾਂ 2 ਸਾਲ, ਮਤਲਬ ਉਹ ਬਹੁਤ ਵਧੀਆ ਚੀਜ਼ ਆ, ਕਿਉਂਕਿ ਉਹਦੇ ਨਾਲ ਜਿਹੜਾ ਵੀ ਬੰਦਾ ਆ ਉਹਨੂੰ ਇੱਕ ਰੋਡ ਸੈਂਸ ਦਾ ਪਤਾ ਹੋਣਾ ਚਾਹੀਦਾ ਵੀ ਕੀ ਆ, ਕਿਉਂਕਿ ਉਸ ਤੋਂ ਬਾਅਦ ਜੇ ਇੱਕ ਅੱਡੀ ਵੱਡੀ ਚੀਜ਼ ਚੱਕਣੀ ਆ ਪਹਿਲਾਂ ਤੁਹਾਨੂੰ ਕਾਰ ਦੇ ਉੱਪਰ ਹੋਣਾ ਚਾਹੀਦਾ। ਦੂਸਰੀ ਗੱਲ ਭਾਜੀ, ਇੱਕ ਜਿਹੜਾ ਹੁਣ ਰੂਲ ਬਣਾਇਆ ਉਹਦੇ ਨਾਲ ਪਤਾ ਕੀ, ਜਿਹੜਾ ਮੇਨ ਡੈਮੇਜ ਹੋਣਾ ਸੀ ਤਾਂ ਹੋ ਚੁੱਕਾ ਆ, ਕਿਉਂਕਿ ਤੁਹਾਨੂੰ ਪਤਾ ਪਿਛਲੇ ਸਾਲਾਂ 'ਚ ਕਿੰਨੇ ਲਾਇਸੈਂਸ ਉਸ ਐਜ਼ ਕੰਪੇਅਰ ਹੁਣ, ਕਿਉਂਕਿ ਨਵਾਂ ਬੰਦਾ ਇਮੀਗ੍ਰੇਸ਼ਨ ਘੱਟ ਜਾਣੀ ਆ, ਮੋਸਟਲੀ ਬਹੁਤ ਲੋਕੀ ਜਿਹੜੇ ਨਹੀਂ ਵੀ ਚਲਾ ਰਹੇ ਉਹਨਾਂ ਨੇ ਵੀ ਲਾਇਸੈਂਸ ਲੈ ਰਹੇ ਆ। ਤੇ ਇੱਕ ਚੀਜ਼ ਭਾਜੀ ਮੈਂ ਹੋਰ ਕਹੂੰਗਾ ਉਹਦੇ ਨਾਲ, ਨਾ ਥੋੜਾ ਜਿਹਾ ਲੰਬਾ ਪਰ ਮੈਂ ਸ਼ਾਰਟ ਰੱਖੂੰਗਾ, ਤੇ ਪਹਿਲਾਂ ਮੈਂ ਹੱਥ ਜੋੜ ਕੇ ਜੇ ਕੋਈ ਮੇਰੇ ਵੀਰ ਭੈਣ ਸੁਣਦੇ ਹੋਣ ਜਿੰਨਾ ਦੇ, ਪਰ ਭਾਜੀ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਗਲਿਚ ਹੈਗਾ ਉਹ ਮੈਲਟ ਪ੍ਰੋਗਰਾਮ, ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਨਾ ਮੈਲਟ ਪ੍ਰੋਗਰਾਮ,
0: ਜੀ ਜੀ,
1: ਉਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਨਾ ਉਹਦਾ ਕੋਈ ਰੀਜ਼ਨ ਸੀਗਾ, ਤੇ ਪਰ ਉਹ ਪ੍ਰੋਪਰ ਇੰਪਲੀਮੈਂਟ ਹੋ ਨਹੀਂ ਰਿਹਾ ਹੈਗਾ। ਉਹਦਾ ਰੀਜ਼ਨ ਇਹ ਸੀ ਭਾਜੀ, ਇੱਕ ਟਾਈਮ ਹੁੰਦਾ ਸੀ 500,000 ਦੇ ਵਿੱਚ ਲਾਇਸੈਂਸ ਆਪ ਬਣ ਜਾਂਦਾ ਸੀ, 2-3 ਦਿਨ ਲਾਇਸੈਂਸ ਲਏ ਜਿੱਦਾਂ ਕਾਰ ਦੇ ਹੁੰਦੇ ਤੇ ਪੇਪਰ ਦਿੱਤੇ। ਇਹ ਮੈਲਟ ਦਾ ਇੱਕ ਪ੍ਰੋਗਰਾਮ ਸੀਗਾ ਵੀ ਉਹਦੇ ਵਿੱਚ ਇੰਨੇ ਘੰਟੇ ਤੁਹਾਡੇ ਇਨ ਪਰਸਨ ਹੋਣੇ ਚਾਹੀਦੇ ਆ, ਇੰਨੇ ਘੰਟੇ ਤੁਹਾਡੀ ਬੈਕਿੰਗ ਦੀ ਹੋਣੀ ਚਾਹੀਦੀ, ਇੰਨੇ ਘੰਟੇ ਔਨ ਰੋਡ ਹੋਣਾ ਚਾਹੀਦਾ ਆ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆ ਭਾਜੀ, ਉਹ ਜਿਹੜਾ ਸੀਗਾ ਉਦੋਂ ਜਦੋਂ ਫੀਸਾਂ ਉਦੋਂ ਆਈਆਂ 8-8, 9-9 ਹਜ਼ਾਰ, ਉਹ ਅੱਜ ਵੀ ਜਿਹੜੇ ਵੱਡੇ ਸਕੂਲ ਨੇ, ਓਨਟਾਰੀਓ ਸਕੂਲ ਹੈਗਾ ਆ, ਹੋਰ ਆ, ਉਹ ਅੱਜ ਵੀ ਚਾਰਜ ਕਰ ਰਹੇ ਆ ਅੰਬਰ ਵਗੈਰਾ ਵਾਲੇ। ਪਰ ਉਹਦੇ ਵਿੱਚ ਕੰਪੀਟੀਸ਼ਨ ਦੇ ਕਰਕੇ ਤੁਸੀਂ ਆ ਦੇਖੋ, GTA ਦੇ ਵਿੱਚ 3-3 ਹਜ਼ਾਰ 35-35 ਸੌ ਦਾ ਲਾਇਸੈਂਸ ਮਿਲਦਾ ਪਿਆ, ਤੇ ਉਹਨਾਂ ਨੇ ਕਿੱਥੋਂ ਖਰਚੇ ਪੂਰੇ ਕਰਨੇ, ਕਿਉਂਕਿ ਜਿਹੜਾ ਮਨਿਸਟਰੀ ਵੱਲੋਂ ਆ ਨਾ, ਜਿਹੜਾ ਇੱਕ ਇੰਸਟ੍ਰਕਟਰ ਆ ਉਹ ਇੱਕ ਸਟੂਡੈਂਟ ਦੇ ਉੱਪਰ ਚਾਹੀਦਾ ਆ। ਹੁਣ ਇੱਥੇ ਪ੍ਰੋਬਲਮ ਕੀ ਹੈ ਜੀ, ਇੱਕ ਇੰਸਟ੍ਰਕਟਰ 4-4 ਬੱਚਿਆਂ ਨਾਲ ਕਹਿ ਰਿਹਾ, ਉਹਨੂੰ ਬੁੱਕ ਦੇ ਤੀ ਵੀ ਆ ਤੁਸੀਂ ਇੰਸਪੈਕਸ਼ਨਾਂ ਨੇ ਪੜ੍ਹ ਲਓ, ਤੇ ਉਹ ਰੱਟਾ ਮਾਰ ਕੇ ਚੱਲ ਤੂੰ ਸੁਣਾ ਦੇ। ਇੱਕ ਟਰੱਕ ਦੇ ਵਿੱਚ 4-4 ਨੂੰ ਬਿਠਾਇਆ, ਮਤਲਬ 2-3 ਨੂੰ ਬਿਠਾਇਆ, 2 ਨੂੰ ਪਿੱਛੇ ਬਿਠਾਇਆ, ਚੱਲ ਤੂੰ ਚਲਾ ਲਾ 4 ਕਿਲੋਮੀਟਰ, ਚਾਰ 2-3 ਵਾਰ ਰੋਡ ਦੇ ਗਏ, ਉਹਦੇ ਵਿੱਚ ਪ੍ਰੋਬਲਮ ਇਹ ਹੈ ਜੀ। ਪਰ ਗੱਲ ਉਹ ਚ ਵੀ ਹੈ ਜੀ, ਉਹ 45 ਦਿਨ ਦਾ ਪ੍ਰੋਗਰਾਮ, 45 ਦਿਨ ਤੋਂ ਪਹਿਲਾਂ ਅੱਜ ਵੀ ਟੈਸਟ ਨਹੀਂ ਦਿੱਤਾ ਜਾ ਸਕਦਾ। ਪਰ ਉਹਦੇ ਵਿੱਚ ਕੀ ਹੈ ਜੀ, ਕਈ ਥੋੜੇ ਬੰਦੇ, ਮਤਲਬ ਅਗੇਨ ਮੈਂ ਸੋਰੀ ਜੇ ਕੋਈ ਮਾਇੰਡ ਨਾ ਕਰੇ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਤੁਹਾਨੂੰ ਪਤਾ ਹਰੇਕ ਕੰਮ ਦੇ ਵਿੱਚ ਹਰੇਕ ਤਰ੍ਹਾਂ ਦਾ ਹੁੰਦਾ ਆ, ਤੇ ਪਰ ਉਹਦੇ ਵਿੱਚ ਉਹ 45 ਸ਼ੀਟਾਂ ਦੇ ਸਾਈਨ ਕਰਾ ਲੈਂਦੇ ਆ ਤੁਹਾਡੇ ਤੋਂ ਵੀ, 45 ਦਿਨ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਆ, ਤੇ 45 ਦਿਨ ਤੋਂ ਬਾਅਦ ਹੀ ਤੁਹਾਡਾ ਟੈਸਟ ਬੁੱਕ ਹੁੰਦਾ, ਤੇ ਜਿਹੜਾ ਕਿ ਪ੍ਰੋਪਰ ਟ੍ਰੇਨਿੰਗ ਨਹੀਂ ਹੋਣੀ ਹੈ।
0: ਅੱਛਾ, ਤੁਸੀਂ ਇਹ ਭਾਜੀ ਮੰਨਦੇ ਹੋ ਵੀ ਜਿਹੜਾ 6 ਮਹੀਨੇ ਦਾ ਜਿਹੜਾ ਰੱਖਿਆ ਇਹਨਾਂ ਨੇ ਵੇਟਿੰਗ ਪੀਰੀਅਡ, ਉਹ ਐਨਫ ਹੈ ਜਾਂ ਤੁਹਾਨੂੰ ਲੱਗਦਾ ਵੀ ਹੋਰ ਵੱਧ ਹੋਣਾ ਚਾਹੀਦਾ, ਇਹ 1 ਸਾਲ ਜਾਂ 2 ਸਾਲ ਘੱਟੋ ਘੱਟ?
1: ਭਾਜੀ ਜਿਹਨੇ ਤਾਂ ਨਾ ਰੋਡ ਸੈਂਸ ਸਿੱਖ ਲੈਣੀ ਆ ਨਾ, ਉਹਨੇ 6 ਮਹੀਨੇ ਦੇ ਵਿੱਚ ਵੀ ਸਿੱਖ ਲੈਣੀ। ਜੇ ਆਪਾਂ ਇੰਡੀਆ ਤੋਂ ਆ ਕੇ ਇੱਥੇ ਡਰਾਈਵਿੰਗ ਕਰਦੇ ਹਾਂ ਨਾ, ਜਿਹਨੇ ਤਾਂ ਆਪਣੇ ਰੂਲਸ ਐਂਡ ਰੈਗੂਲੇਸ਼ਨ ਚੰਗੀ ਤਰ੍ਹਾਂ ਸਿੱਖ ਲੈਣੇ, ਉਹਨੇ 6 ਮਹੀਨੇ ਦੇ ਵਿੱਚ ਹੀ ਸਿੱਖ ਲੈਣੇ ਆ। ਜਿਹਨੇ ਨਹੀਂ ਸਿੱਖਣੇ ਭਾਜੀ, ਉਹਨੂੰ 5 ਸਾਲ ਵੀ ਚਲਾ ਲਓ, ਉਹਨੇ ਫਿਰ ਵੀ ਉਹੀ ਕੰਮ ਕਰਨੇ ਨੇ, ਤੇ ਉਹ ਫਿਰ ਮਤਲਬ ਕੋਈ ਫਾਇਦਾ ਨਹੀਂ ਹੈਗਾ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਜਿਹੜੇ ਕਾਲ ਇਸੇ ਤਰ੍ਹਾਂ ਲੈਂਦਾ ਰਹਿੰਦਾ ਸਾਡੇ ਨਾਲ, ਸਾਡੇ ਜਿਹੜੇ ਸਪੋਂਸਰਸ ਨੇ ਅੱਜ, ਕਿਉਂਕਿ ਸਮਾਈਲਸ ਔਨ ਵੀਲਸ ਤੋਂ ਬਲਵੀਰ ਸੋਹੀ ਜੀ ਵੀ ਸਾਡੇ ਨਾਲ ਜੁੜਦੇ ਨੇ, ਡੈਂਟਲ ਦੰਦਾਂ ਅਤੇ ਮਸੂੜਿਆਂ ਬਾਬਤ ਹੈ ਜਿਹੜੀ ਕਈ ਅਤੇ ਮਹੱਤਵਪੂਰਨ ਜਾਣਕਾਰੀ ਆ ਤੁਹਾਡੇ ਸਾਡੇ ਨਾਲ ਸਾਂਝੇ ਕਰਦੇ ਆ। ਸੋ ਉਹ ਸੈਗਮੈਂਟ ਵੱਲ ਰੁੱਖ ਕਰਦੇ ਆ, ਉਸ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਨਾਲ ਦੀ ਨਾਲ ਜਿਹੜੀਆਂ ਕਾਲਸ ਹੈ ਉਹ ਵੀ ਹੈ ਦੋਸਤੋ ਲੈਂਦਾ ਰਹਾਂਗਾ।

0: ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਹੈ। ਸੋ ਸਾਡੇ ਨਾਲ ਸਮਾਈਲਸ ਔਨ ਵੀਲਸ ਤੋਂ ਬਲਬੀਰ ਸੋਹੀ ਜੀ ਵੀ ਆ ਗਏ ਨੇ। ਕੈਪਟਨ ਸਾਹਿਬ, ਮੇਰੀ ਬੇਨਤੀ ਹੈ ਸ਼ਾਰਟ ਰੱਖਿਓ, ਕੁਇਕ ਰੱਖਿਓ, ਤਾਂ ਕਿ ਆਪਾਂ ਸਾਰੀਆਂ ਕਾਲਸ ਜਿਹੜੀਆਂ ਮੈਂ ਥੋੜ੍ਹੀ ਦੇਰ ਬਾਅਦ ਜਿਹੜੀ ਐਂਟਰਟੇਨ ਕਰ ਸਕਾਂ। ਜੀ ਕੈਪਟਨ ਸਾਹਿਬ ਜੀ, ਆਏ ਨੂੰ
1: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ।
1: ਦੇਖੋ ਜੀ, ਕੈਮਰੇ ਤਾਂ ਜ਼ਰੂਰ ਲੱਗਣੇ ਚਾਹੀਦੇ ਹੈ। ਪਹਿਲਾਂ ਲੱਗੇ ਸੀ, ਫਿਰ ਹਟਾਵੇ ਨਹੀਂ ਹਟਾਉਣੇ। ਦੂਸਰੀ ਗੱਲ, ਸਪੀਡ ਬ੍ਰੇਕਰ ਨਹੀਂ ਬਣਨੇ ਚਾਹੀਦੇ। ਖਾਸ ਕਰ ਦੇਖੋ, ਅਗਰ ਕੋਈ ਮਰੀਜ਼ ਐਮਰਜੈਂਸੀ ਲੈ ਕੇ ਜਾਣਾ ਹੈ ਤਾਂ ਬੜਾ ਭਾਰੀ ਦਿੱਕਤ ਹੋਜੂ। ਜਿਹੜੀਆਂ ਛੋਟੀਆਂ ਸਟਰੀਕਾਂ, ਅਗਰ ਉੱਥੇ ਸਪੀਡ ਬ੍ਰੇਕਰ ਲਾ ਕੇ ਦਿੱਤੇ ਜਾਣ ਤਾਂ ਕੋਈ ਆ ਜਿਹੜੇ। ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ। ਸੋ ਨਾਈਸ ਸਾਹਿਬ ਜੀ, ਸ਼ਾਰਟ ਐਂਡ ਸਵੀਟ। ਸੋ ਬਲਬੀਰ ਸੋਹੀ ਜੀ ਸਮਾਈਲਸ ਔਨ ਵੀਲਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਦੋਸਤੋ, ਅਸੀਂ ਹਮੇਸ਼ਾ ਇਸ ਮਹੱਤਵਪੂਰਨ ਤੇ ਵਿਸ਼ੇ ਤੇ ਜਿਹੜੇ ਗੱਲ ਕਰਦੇ ਮੂੰਹ ਦੀ ਸਿਹਤ ਜਾਂ ਓਰਲ ਹੈਲਥ ਬਾਰੇ, ਪਰ ਅਕਸਰ ਅਸੀਂ ਇਹ ਸੋਚਦੇ ਹਾਂ ਵੀ ਦੰਦਾਂ ਦੀ ਦੇਖਭਾਲ ਹੈ ਜਿਹੜੀ ਸਿਰਫ ਮੁਸਕਾਨ ਜਾਂ ਸਮਾਈਲ ਤੱਕ ਹੀ ਸੀਮਿਤ ਹੈ। ਪਰ ਕੀ ਤੁਸੀਂ ਜਾਣਦੇ ਹੋ ਵੀ ਮੂੰਹ ਦੀ ਸਿਹਤ ਦਾ ਸਿੱਧਾ ਸੰਬੰਧ ਹੈ ਜਿਹੜਾ ਸਾਡੀਆਂ ਹੋਰ ਕਈ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਉਹਨਾਂ ਦੇ ਨਾਲ ਹੈ, ਜਿੱਦਾਂ ਸ਼ੂਗਰ, ਡਾਇਬਿਟੀਜ਼ ਹੋ ਗਿਆ, ਜਾਂ ਫਿਰ ਦਿਲ ਦੀਆਂ ਕਈ ਬਿਮਾਰੀਆਂ ਹੋ ਗਈਆਂ, ਜਾਂ ਕਹਿ ਲਓ ਸਮੁੱਚੀ ਸਿਹਤ ਨਾਲ ਵੀ ਹੈ ਜਿਹੜਾ ਸਾਡੇ ਓਰਲ ਹੈਲਥ ਦਾ ਸਿੱਧਾ ਸੰਬੰਧ ਹੈ। ਸੋ ਅੱਜ ਅਸੀਂ ਜਾਣਾਂਗੇ ਬਲਬੀਰ ਸੋਹੀ ਜੀ ਹੋਣਾਂ ਤੋਂ ਵੀ ਮੂੰਹ ਦੀ ਸਿਹਤ ਅਤੇ ਡਾਇਬਿਟੀਜ਼ ਵਿਚਕਾਰ ਕੀ ਸੰਬੰਧ ਹੈ ਤੇ ਕਿਸ ਤਰ੍ਹਾਂ ਦਾ ਇਹ ਸੰਬੰਧ ਹੈ। ਪਹਿਲਾਂ ਬਲਬੀਰ ਜੀ, ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਥੈਂਕ ਯੂ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
0: ਜੀ। ਵੈਰੀ ਗੁੱਡ ਮਾਰਨਿੰਗ ਬਲਬੀਰ ਜੀ। ਬਲਬੀਰ ਜੀ, ਤੁਸੀਂ ਆ ਜਿਹੜਾ ਗਾਹੇ ਬਗਾਹੇ ਬਹੁਤ ਇਨਫੋਰਮੇਸ਼ਨ, ਅਹਿਮ ਜਾਣਕਾਰੀ ਦਿੰਦੇ ਰਹਿੰਦੇ ਹੋ, ਪਰ ਇੱਕ ਤੁਸੀਂ ਇਹ ਵੀ ਕਹਿੰਦੇ ਹੋ ਵੀ ਮੂੰਹ ਦੀ ਸਿਹਤ ਹੈ ਜਿਹੜੀ, ਮੂੰਹ ਤੁਹਾਡਾ ਜਿਹੜਾ ਇੱਕ ਤਾਲਾ ਆ, ਤੁਸੀਂ ਇੱਦਾਂ ਕਹਿ ਦਿੰਦੇ ਹੋ, ਹੈ ਨਾ ਜੀ। ਸੋ ਜੇ ਉੱਥੋਂ ਦੀ ਹੈ ਜਿਹੜਾ ਤੁਹਾਡੀਆਂ ਹੋਰ ਵੀ ਬਿਮਾਰੀਆਂ ਦਾ ਪਤਾ ਚੱਲ ਜਾਂਦਾ। ਸੋ ਡਾਇਬਿਟੀਜ਼ ਦੇ ਨਾਲ ਮੂੰਹ ਦੀ ਸਿਹਤ ਦਾ ਤੇ ਸਿਹਤ ਦਾ ਕਿਵੇਂ ਆਪਸ ਦੇ ਵਿੱਚ ਕੀ ਸੰਬੰਧ ਹੈ?
2: ਦੇਖੋ ਜੀ, ਡਾਇਬਟੀਜ ਐਂਡ ਓਰਲ ਹੈਲਥ ਦਾ ਬਹੁਤ ਹੀ ਡਾਇਰੈਕਟ ਰਿਲੇਸ਼ਨਸ਼ਿਪ ਹੈਗਾ ਦੋਨਾਂ ਦਾ ਆਪਸ ਦੇ ਵਿੱਚ। ਇੱਥੋਂ ਤੱਕ ਕਿ ਜਦੋਂ ਮੇਰੇ ਮਦਰ ਨੇ ਉਹਨਾਂ ਨੂੰ ਡਾਇਬਟੀਜ਼ ਹੋਈ ਤੇ ਮੈਂ ਡੈਂਟਲ ਆਫਿਸ ਦੇ ਵਿੱਚ ਉਹਨਾਂ ਦੇ ਦੰਦ ਹਿੱਲਣੇ ਸ਼ੁਰੂ ਹੋ ਗਏ, ਉੱਥੇ ਗਈ ਤੇ ਉਦੋਂ ਮੈਨੂੰ ਪਤਾ ਲੱਗਿਆ ਦੈਟਸ ਵੈਨ ਆਈ ਡਿਸਾਈਡਡ ਕਿ ਮੈਂ ਪ੍ਰੀਵੈਂਟਿਵ ਡੈਂਟਲ ਕੇਅਰ ਦੇ ਵਿੱਚ ਅੱਗੇ ਆਪਣੀ ਫਰਦਰ ਐਜੂਕੇਸ਼ਨ ਕਰਨੀ ਹੈਗੀ ਹੈ। ਸੋ ਇਹਦੇ ਚ ਕੀ ਹੁੰਦਾ ਕਿ ਜਦੋਂ ਵੀ ਤੁਹਾਡੀ ਬੋਡੀ ਦੇ ਵਿੱਚ ਕੋਈ ਹਾਰਮੋਨਲ ਚੇਂਜ ਆਉਂਦੀ ਹੈ, ਉਹਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਇਨਫਲਾਮੇਸ਼ਨ ਆਉਂਦੀ ਹੈ, ਤੇ ਕੋਈ ਵੀ ਜਦੋਂ ਤੁਹਾਡੀ ਬੋਡੀ ਦੇ ਵਿੱਚ ਇਨਫਲਾਮੇਸ਼ਨ ਇਨ ਜਨਰਲ ਆਉਂਦੀ ਹੈਗੀ ਹੈ ਤੇ ਤੁਹਾਡੀ ਮਸੂੜਿਆਂ ਤੇ ਸਭ ਤੋਂ ਪਹਿਲਾਂ ਪਤਾ ਲੱਗਦਾ ਉਹਨਾਂ ਤੇ ਆਉਂਦੀ ਹੈਗੀ ਹੈ। ਉਹਦਾ ਕੀ ਕਾਰਨ ਹੈ ਕਿ ਜਿਸ ਤਰ੍ਹਾਂ ਆਪਣੀ ਬੋਡੀ ਦੇ ਉੱਤੇ ਤਾਂ ਸਕਿਨ ਹੁੰਦੀ ਹੈ, ਪਰ ਜਿਹੜਾ ਮੂੰਹ ਹੈ ਉਹਦੇ ਵਿੱਚ ਗਮਸ ਨੇ ਜਿਹੜੇ, ਉਹਨਾਂ ਦੇ ਉੱਤੇ ਉਹ ਜਿਹੜੀ ਹਾਰਡ ਸਕਿਨ ਹੈ ਉਹ ਨਹੀਂ ਹੁੰਦੀ ਤੇ ਬਲੱਡ ਦਾ ਫਲੋ ਹੈ ਜਿਹੜਾ ਬਹੁਤ ਹੀ ਉੱਪਰਲੀ ਜਿਹੜੀ ਲੇਅਰ ਹੈ ਉਹਦੇ ਨੀਚੇ ਹੁੰਦਾ, ਤਾਂ ਹੀ ਜਦੋਂ ਥੋੜਾ ਜਿਹਾ ਵੀ ਕਦੇ ਕਿਤੇ ਬ੍ਰਸ਼ ਵੱਜਦਾ ਤਾਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ। ਸੋ ਜਦੋਂ ਡਾਇਬਟੀਜ਼, ਈਵਨ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਕਿ ਮੈਂ ਇੱਕ ਡੈਂਟਿਸਟ ਨਹੀਂ ਆ, ਡੈਂਟਲ ਹਾਈਜੈਨਿਸਟ ਆ, ਪਰ ਵਿਦ ਐਕਸਪੀਰੀਅੰਸ ਕਿ ਤੁਹਾਨੂੰ ਅਗਰ ਡਾਇਬਟੀਜ਼ ਹੋਈ ਨਹੀਂ ਹੈ ਹਲੇ ਤੁਹਾਡਾ ਜਿਹੜਾ ਬਲੱਡ ਸ਼ੂਗਰ ਲੈਵਲ ਹੈ ਉਹ ਜਿਹੜਾ ਹਾਇਸਟ ਸਾਈਡ ਤੇ ਹੈਗਾ, ਤੁਹਾਨੂੰ ਡਾਕਟਰ ਨੇ ਕਿਹਾ ਹੈਗਾ ਕਿ ਤੁਸੀਂ ਇਹਨੂੰ ਹਲੇ ਮੇਨਟੇਨ ਕਰ ਲਓ, ਕੰਟਰੋਲ ਕਰ ਲਓ, ਤੇ ਜਿਹੜੇ ਡੈਂਟਲ ਪ੍ਰੋਫੈਸ਼ਨਲਸ ਨੇ ਜਿਹੜੇ ਉਹ ਤੁਹਾਨੂੰ ਉਦੋਂ ਹੀ ਦੱਸ ਸਕਦੇ ਨੇ ਕਿ ਇਹ ਕੁਛ ਗੜਬੜੀ ਹੈ, ਕਿਉਂਕਿ ਤੁਹਾਡੇ ਮੂੰਹ ਦੇ ਵਿੱਚ ਕਈ ਵਾਰੀ ਉਨਾ ਪਲੈਗ ਨਹੀਂ ਹੁੰਦਾ, ਉਨਾ ਉਹਦੇ ਚ ਕਿਉਂਕਿ ਕੈਲਕੂਲਸ ਜਾਂ ਕਰੇੜਾ ਨਹੀਂ ਹੁੰਦਾ, ਪਰ ਤੁਹਾਡੇ ਮਸੂੜੇ ਫੀਲੇ ਹੋਏ ਹੁੰਦੇ ਨੇ, ਉਹਨਾਂ ਦੇ ਵਿੱਚ ਜਦੋਂ ਅਸੀਂ ਸਾਫ਼ ਕਰਦੇ ਹਾਂ ਤਾਂ ਬਲੱਡ ਨਿਕਲਦਾ ਹੈਗਾ। ਸੋ ਉਹ ਇਹ ਹੁੰਦਾ ਹੈ ਕਿ ਇੱਥੇ ਕੋਈ ਇੰਨਾ ਜ਼ਿਆਦਾ ਗੰਦੇ ਨਹੀਂ ਹੈਗੇ, ਪਰ ਫਿਰ ਵੀ ਮੂੰਹ ਦੇ ਵਿੱਚੋਂ ਬਲੱਡ ਨਿਕਲ ਰਿਹਾ ਤਾਂ ਮਤਲਬ ਕੁਛ ਹੋਰ ਹੈ। ਸੋ ਤੁਹਾਡੇ ਜਿਹੜੇ ਮਸੂੜੇ ਨੇ ਉਹ ਫੁੱਲੇ ਹੁੰਦੇ ਨੇ, ਉਹ ਉਹਨਾਂ ਦੇ ਵਿੱਚ ਇਨਫਲਾਮੇਸ਼ਨ ਹੋਈ ਹੁੰਦੀ ਹੈ, ਬਲੀਡਿੰਗ ਹੋ ਰਹੀ ਹੁੰਦੀ ਹੈ ਬਿਨਾਂ ਕਾਰਨ ਤੋਂ, ਉੱਥੋਂ ਤੁਹਾਨੂੰ ਹਲੇ ਡਾਕਟਰ ਨੇ ਨਹੀਂ ਕਿਹਾ ਹੁੰਦਾ ਕਿ ਤੁਹਾਨੂੰ ਡਾਇਬਟੀਜ਼ ਹੈ, ਜਾਂ ਤੁਹਾਨੂੰ ਹਲੇ 5-7 ਸਾਲਾਂ ਨੂੰ ਹੋਣੀ ਹੁੰਦੀ ਹੈ, ਪਰ ਤੁਹਾਡੇ ਮਸੂੜੇ ਨੇ ਉਹ ਪਹਿਲਾਂ ਹੀ ਦੱਸ ਦਿੰਦੇ ਨੇ।
0: ਅੱਛਾ,
2: ਇਸੇ ਤਰ੍ਹਾਂ ਜਦੋਂ ਤੁਹਾਡੇ ਨੂੰ ਡਾਇਬਟੀਜ਼ ਹੈਗੀ ਹੈ, ਸੋ ਉਦੋਂ ਅਗਰ ਤੁਸੀਂ ਦੰਦ ਸਾਫ਼ ਨਹੀਂ ਰੱਖ ਰਹੇ ਹੈਗੇ, ਦੰਦਾਂ ਦੇ ਵਿੱਚ ਫੂਡ ਹੈ, ਤੇ ਜਿਹੜਾ ਫੂਡ ਹੈ ਜਦੋਂ ਬ੍ਰੇਕ ਡਾਊਨ ਹੁੰਦਾ ਉਹਦੇ ਵਿੱਚੋਂ, ਉਹ ਬ੍ਰੇਕ ਡਾਊਨ ਹੁੰਦਾ ਗਲੂਕੋਜ਼ ਦੇ ਵਿੱਚ, ਬ੍ਰੇਕ ਡਾਊਨ ਹੁੰਦਾ ਮਸੂੜਿਆਂ ਦੇ ਵਿੱਚ ਦੀ ਸਿੱਧੀ ਜਿਹੜੀ ਬਲੱਡ ਸ਼ੂਗਰ ਗਲੂਕੋਜ਼ ਲੈਵਲ, ਜਿਹੜੀ ਗਲੂਕੋਜ਼ ਜਿਹੜੀ ਉੱਥੇ ਬਣਦੀ ਹੈਗੀ ਉਹ ਤੁਹਾਡੇ ਬਲੱਡ ਦੇ ਵਿੱਚ ਜਾਂਦੀ ਹੈਗੀ ਹੈ। ਸੋ ਜੇ ਉੱਥੇ ਜ਼ਿਆਦਾ ਪਲੈਗ ਹੈਗਾ ਜਿੱਦਾਂ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਨੂੰ ਸ਼ੂਗਰ ਹੁੰਦੀ ਹੈ ਉਹਦੀ ਬੋਡੀ ਦੇ ਉੱਤੇ ਕੋਈ ਜ਼ਖਮ ਹੋ ਜਾਵੇ ਜਾਂ ਕੁਛ ਹੋ ਜਾਵੇ ਉਹਨੂੰ ਹੀਲ ਹੋਣ ਨੂੰ ਵੀ ਟਾਈਮ ਲੱਗਦਾ। ਇਸੇ ਤਰ੍ਹਾਂ ਜਿਹਨੂੰ ਆਲਰੇਡੀ ਡਾਇਬਟੀਜ਼ ਹੁੰਦੀ ਹੈ ਉਹਦੇ ਮਸੂੜੇ ਆਲਰੇਡੀ ਆਲਮੋਸਟ 10 ਟਾਈਮਸ ਜ਼ਿਆਦਾ ਰਿਐਕਟਿਵ ਹੁੰਦੇ ਨੇ, ਉਹਨੂੰ ਜ਼ਿਆਦਾ ਫੁੱਲਦੇ ਨੇ, ਥੋੜੇ ਜਿਹੇ ਪਲੈਗ ਜਿਹੜਾ ਹੁੰਦਾ ਹੈਗਾ। ਸੋ ਜੇ ਤੁਸੀਂ ਮੂੰਹ ਸਾਫ਼ ਨਹੀਂ ਰੱਖ ਰਹੇ ਤੁਹਾਨੂੰ ਸ਼ੂਗਰ ਵੀ ਜ਼ਿਆਦਾ ਹੋਊਗੀ, ਤੇ ਜੇ ਤੁਹਾਨੂੰ ਸ਼ੂਗਰ ਹੈਗੀ ਹੈ ਤਾਂ ਤੁਹਾਡੇ ਜਿਹੜੇ ਮਸੂੜੇ ਨੇ ਉਹ ਜ਼ਿਆਦਾ ਖਰਾਬ ਹੋਣਗੇ। ਸੋ ਇਹ ਦੋਨੋਂ ਚੀਜ਼ਾਂ ਹੀ ਇੱਕ ਦੂਜੇ ਨੂੰ ਉੱਪਰ ਲੈ ਕੇ ਜਾਂਦੀਆਂ ਨੇ, ਖਰਾਬ ਕਰਦੀਆਂ ਨੇ ਜੇ ਅਸੀਂ ਇਹਨਾਂ ਦਾ ਧਿਆਨ ਨਾ ਰੱਖੀਏ। ਇਸੇ ਕਰਕੇ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ ਜਾਂ ਅਨਕੰਟਰੋਲਡ ਸ਼ੂਗਰ ਹੁੰਦੀ ਹੈ, ਉਹਨਾਂ ਦੇ ਦੰਦ ਨੇ ਜਿਹੜੇ ਉਹ ਹਿੱਲ ਹਿੱਲ ਕੇ ਬੜੀ ਜਲਦੀ ਨਿਕਲ ਜਾਂਦੇ ਹੈਗੇ।
0: ਸੋ ਦੋਸਤੋ, ਸਮਾਈਲਸ ਔਨ ਵੀਲਸ ਤੋਂ ਬਲਬੀਰ ਸੋਹੀ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਇਹਨਾਂ ਨੇ ਦੱਸਿਆ ਵੀ ਤੁਹਾਡੇ ਮੂੰਹ ਦੀ ਸਿਹਤ ਸੰਭਾਲ ਦਾ ਸਿੱਧਾ ਤੁਹਾਡੀ ਡਾਇਬੀਟੀਜ਼ ਦੇ ਨਾਲ ਸੰਬੰਧ ਹੈ। ਸੋ ਇਸ ਕਰਕੇ ਆਪਣੇ ਮੂੰਹ ਨੂੰ, ਆਪਣੇ ਦੰਦਾਂ ਨੂੰ, ਮਸੂੜਿਆਂ ਨੂੰ ਆ ਜਿਹੜਾ ਬਿਲਕੁਲ ਸਾਫ਼ ਸੁਥਰਾ ਰੱਖੋ। ਅਤੇ ਤੁਸੀਂ ਆ ਜਿਹੜਾ ਬਲਬੀਰ ਸੋਹੀ ਜੀ ਹੋਣਾ ਬਾਬਤ ਨਾਲ ਸੰਪਰਕ ਕਰ ਸਕਦੇ ਹੋ, ਓਰਲ ਹੈਲਥ ਬਾਰੇ ਹੋਰ ਜਾਣਕਾਰੀ ਲੈਣੀ ਹੈ, ਦੰਦਾਂ ਬਾਰੇ ਹੋਰ ਜਾਣਕਾਰੀ ਲੈਣੀ ਹੈ, ਅਤੇ ਨੰਬਰ 6479690008 ਤੇ ਇਹਨਾਂ ਦੇ ਨਾਲ ਤੁਸੀਂ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਅੱਛਾ ਬਲਵੀਰ ਜੀ, ਇੱਕ ਸਵਾਲ ਹੋਰ ਆਉਂਦਾ ਵੀ ਬ੍ਰਸ਼ ਕਿੱਦਾਂ ਬ੍ਰਸ਼ ਕਰਨਾ ਚਾਹੀਦਾ? ਅੱਜ ਕੱਲ੍ਹ ਜਿਹੜੇ ਕਈ ਇਲੈਕਟ੍ਰਿਕ ਬ੍ਰਸ਼ ਵੀ ਚੱਲ ਪਏ ਨੇ, ਹੈ ਨਾ ਜੀ, ਤਰ੍ਹਾਂ ਤਰ੍ਹਾਂ ਦੇ ਬ੍ਰਸ਼ ਆ ਜਿਹੜੇ ਉਹ ਮਾਰਕੀਟ ਵਿੱਚ ਨੇ। ਸੋ ਕਿਸ ਤਰ੍ਹਾਂ ਸਾਨੂੰ ਟੂਥ ਬ੍ਰਸ਼ ਆ ਜਿਹੜਾ ਉਹ ਯੂਜ਼ ਕਰਨਾ ਚਾਹੀਦਾ? ਕੀ ਇਹਦਾ ਆਲਟਰਨੇਟਿਵ ਇੱਕ ਮਾਊਥ ਵਾਸ਼ ਵੀ ਆ ਜਾਂਦਾ, ਉਹ ਵੀ ਜ਼ਰੂਰੀ ਹੈ? ਉਹ ਇੱਕ ਰਿਪਲੇਸਮੈਂਟ ਹੈ ਜਾਂ ਫਿਰ ਇੱਕ ਆਪਾਂ ਐਡੀਸ਼ਨਲ ਤੌਰ ਤੇ ਉਸਦਾ ਇਸਤੇਮਾਲ ਕਰ ਸਕਦੇ ਹਾਂ?
2: ਜੀ, ਜਿਹੜਾ ਬ੍ਰਸ਼ ਕਰਨਾ ਹੈਗਾ ਉਹਨੂੰ ਹਮੇਸ਼ਾ ਇਹ ਸੋਚਣਾ ਹੈ ਕਿ ਇੱਕ ਮਕੈਨੀਕਲ ਐਕਸ਼ਨ, ਅਸੀਂ ਝਾੜੂ ਲਗਾ ਰਹੇ ਹਾਂ ਬੇਸਿਕਲੀ। ਸੋ ਤੁਸੀਂ ਅਗਰ ਮਕੈਨੀਕਲੀ ਫੂਡ ਨੂੰ ਰਿਮੂਵ ਨਹੀਂ ਕੀਤਾ ਤੇ ਤੁਸੀਂ ਮਾਊਥ ਵਾਸ਼ ਦੇ ਨਾਲ ਕੁਰਲੀ ਕਰਕੇ ਸੋਚ ਲਿਆ ਕਿ ਹਾਂ ਬਸ ਹੋ ਗਿਆ, ਉਹ ਸਹੀ ਨਹੀਂ ਹੈ। ਉਹਦਾ ਮਤਲਬ ਹੈ ਕਿ ਤੁਸੀਂ ਰੂਮ ਦੇ ਵਿੱਚ ਜਿਹੜਾ ਉਹ ਫਰੈਸ਼ਨਰ ਛਿੜਕ ਦਿੱਤਾ ਪਰ ਰੂਮ ਨੂੰ ਸਾਫ਼ ਨਹੀਂ ਕੀਤਾ। ਸੋ ਇਹ ਦੋ ਚੀਜ਼ਾਂ ਬਹੁਤ ਹੀ ਡਿਫਰੈਂਟ ਨੇ। ਤੇ ਫਿਰ ਦੂਸਰੀ ਗੱਲ ਇਹ ਹੈਗੀ ਹੈ ਕਿ ਮਾਊਥ ਵਾਸ਼ ਜ਼ਰੂਰੀ ਹੈ? ਹੁਣ ਤੁਹਾਡੇ ਰੂਮ ਦੇ ਵਿੱਚ ਮੰਨ ਲਓ ਉੱਥੇ ਚੂਹਾ ਪਿਆ ਹੈਗਾ, ਮਰਿਆ, ਉਹਦੀ ਸਮੈਲ ਆ ਰਹੀ ਹੈ, ਤੇ ਤੁਸੀਂ ਉਹਨੂੰ ਫਿਜ਼ੀਕਲੀ ਰਿਮੂਵ ਨਹੀਂ ਕੀਤਾ ਪਰ ਤੁਸੀਂ ਉਹਦੇ ਤੇ ਮਾਊਥ ਆਪਣਾ ਫਰੈਸ਼ਨਰ ਛਿੜਕ ਕੇ ਇਹ ਸੋਚ ਰਹੇ ਹੋ ਕਿ ਬਸ ਉਹ ਥੋੜਾ ਜਿਹਾ, ਉਹ 2 ਮਿੰਟ ਹੀ ਰਹੇਗਾ ਜੀ, 5 ਮਿੰਟ ਰਹਿ ਜਾਏਗਾ ਵੱਧ ਤੋਂ ਵੱਧ, ਤੇ ਉਸ ਤੋਂ ਬਾਅਦ ਉਹਦੀ ਜਿਹੜੀ ਸਮੈਲ ਹੈ ਉਹ ਫਿਰ ਦੁਬਾਰਾ ਜ਼ਰੂਰ ਆਏਗੀ। ਸੋ ਫਿਜ਼ੀਕਲੀ ਫੂਡ ਹੈ ਜਿਹੜਾ ਮੂੰਹ ਦੇ ਵਿੱਚ ਦੰਦਾਂ ਦੇ ਵਿਚਕਾਰ, ਉਹਨੂੰ ਰਿਮੂਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਕਸਟਰਾ ਸਾਫਟ ਟੂਥ ਬ੍ਰਸ਼, ਉਹਨੂੰ ਸਾਫ਼ ਕਿਸ ਤਰ੍ਹਾਂ ਕਰਨਾ? ਜਿੱਦਾਂ ਆਪਾਂ ਕੰਘੇ ਦੇ ਨੂੰ ਸਾਫ਼ ਕਰਨਾ ਹੁੰਦਾ ਤਾਂ ਬ੍ਰਿਸਲਸ ਨੇ ਜਿਹੜੀਆਂ, ਕੋਈ ਵੀ ਕਿੱਦਾਂ ਦਾ ਵੀ ਬ੍ਰਸ਼ ਹੋਵੇ ਉਹਦੇ ਵਿੱਚ ਦੀ ਜਾਣਗੀਆਂ ਤੇ ਉਹ ਸਾਫ਼ ਹੋ ਜਾਏਗਾ। ਜੇ ਬੈਕ ਐਂਡ ਫੋਰਥ ਤੁਸੀਂ ਕਰੋਗੇ ਉਵੇਂ ਨਹੀਂ ਹੋਏਗਾ। ਸੋ ਜੜ ਤੋਂ ਉੱਪਰ ਨੂੰ ਤੁਸੀਂ ਬ੍ਰਸ਼ ਕਰਨਾ ਕਿ ਦੰਦ ਦੀਆਂ ਜਿਹੜੀਆਂ ਬ੍ਰਸ਼ ਦੀਆਂ ਜਿਹੜੀਆਂ ਬ੍ਰਿਸਲਸ ਨੇ ਉਹ ਦੰਦਾਂ ਦੇ ਵਿੱਚੋਂ ਦੀ ਜਾਣ, ਤੇ ਉੱਪਰ ਨੂੰ ਜਦੋਂ ਤੁਸੀਂ ਕਰੋਗੇ ਉਹ ਜਿਹੜਾ ਫੂਡ ਹੈ ਸਾਰਾ ਉਹ ਬਾਹਰ ਨਿਕਲੇਗਾ। ਪਤਲਾ ਬ੍ਰਸ਼ ਹੋਣਾ ਚਾਹੀਦਾ ਜਿਹੜਾ ਪਿੱਛੇ ਤੱਕ ਚਲਾ ਜਾਵੇ, ਪਿਛਲੀ ਜਿਹੜੀ ਜਾੜ ਹੈ, ਅਗਰ ਤੁਸੀਂ ਅਕਲ ਜਾੜਾਂ ਨਹੀਂ ਕਢਵਾਈਆਂ ਹੋਈਆਂ, ਅਕਲ ਜਾੜ ਦੇ ਪਿਛਲੇ ਪਾਸੇ ਜਿਹੜਾ ਫੂਡ ਜੰਮਿਆ ਰਹਿ ਜਾਂਦਾ ਹੈਗਾ, ਸੋ ਉਹ ਸਾਫ਼ ਕਰਨਾ ਹੈਗਾ। ਸੋ ਮੂੰਹ ਦੇ ਵਿੱਚੋਂ ਸਮੈਲ ਨਹੀਂ ਆਉਣੀ ਚਾਹੀਦੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਇੰਨੀ ਚੰਗੀ ਤਰ੍ਹਾਂ ਤੁਸੀਂ ਰਾਤ ਨੂੰ ਸਾਰਾ ਫੂਡ ਕੱਢ ਕੇ ਪੈਣਾ ਉਹਦੇ ਵਿੱਚੋਂ। ਜਿਹੜਾ ਮਾਊਥ ਵਾਸ਼ ਹੈ ਉਹ ਇੱਕ ਦਵਾਈ ਹੈ, ਉਹਨੂੰ ਉਸ ਤਰ੍ਹਾਂ ਯੂਜ਼ ਕਰਨਾ, ਉਹਨੂੰ ਐਵੇਂ ਨਹੀਂ ਅਸੀਂ ਯੂਜ਼ ਕਰਨਾ ਹੈਗਾ। ਉਹ ਤੁਹਾਡੇ ਮੂੰਹ ਦੇ ਵਿੱਚ ਜਿਹੜਾ ਓਰਲ ਬੈਕਟੀਰੀਆ ਹੈਗਾ, ਜਿਹੜੇ ਤੁਹਾਡੇ ਖਰਾਬ ਕੀਟਾਣੂ ਕਹਿ ਲਓ, ਜਦੋਂ ਤੁਸੀਂ ਤੁਹਾਨੂੰ ਬੈਡ ਬ੍ਰੈਥ ਹੋ ਰਹੀ ਹੈ ਜਾਂ ਮਸੂੜਿਆਂ ਚੋਂ ਖੂਨ ਨਿਕਲ ਰਿਹਾ ਹੈਗਾ, ਉਹਦੇ ਲਈ ਹੈ। ਸੋ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਆ, ਦੰਦ ਡਿਫਰੈਂਟ ਨੇ, ਮਸੂੜੇ ਡਿਫਰੈਂਟ ਨੇ। ਜਿੱਦਾਂ ਅਸੀਂ ਯੂਜ਼ ਕਰਦੇ ਹਾਂ ਹੈਡ ਵਾਸ਼, ਵਾਲਾਂ ਨੂੰ ਧੋਣ ਨੂੰ ਸਾਡਾ ਸ਼ੈਂਪੂ ਅਲੱਗ ਹੁੰਦਾ, ਬੋਡੀ ਵਾਸ਼ ਦੇ ਲਈ ਤੁਸੀਂ ਅਲੱਗ ਚੀਜ਼ ਯੂਜ਼ ਕਰਦੇ ਨੇ, ਐਗਜੈਕਟਲੀ ਏਦਾਂ ਹੀ ਹੈਗਾ। ਦੰਦਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ, ਦੰਦਾਂ ਨੂੰ ਕੈਵਿਟੀ ਲੱਗਦੀ ਹੈ, ਦੰਦਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈਗਾ, ਦੰਦ ਖਰਾਬ ਹੋ ਜਾਂਦੇ ਨੇ। ਜਿਹੜੇ ਮਸੂੜਿਆਂ ਦੀਆਂ ਜਿਹੜੀਆਂ ਬਿਮਾਰੀਆਂ ਨੇ, ਮਸੂੜੇ ਫੁੱਲ ਜਾਂਦੇ ਨੇ, ਮਸੂੜਿਆਂ ਚ ਬਲੀਡਿੰਗ ਹੁੰਦੀ ਹੈ, ਦੰਦ ਹਿੱਲਣ ਲੱਗ ਜਾਂਦੇ ਨੇ, ਮਸੂੜੇ ਥੱਲੇ ਨੂੰ ਚਲੇ ਜਾਂਦੇ ਨੇ, ਹੱਡੀ ਥੱਲੇ ਨੂੰ ਹੋ ਜਾਂਦੀ ਹੈਗੀ ਹੈ, ਉਹਦੇ ਨਾਲ ਕੀ ਹੁੰਦਾ ਫਿਰ ਮਸੂੜੇ ਹਿੱਲਦੇ ਨੇ ਜਦੋਂ, ਉਹਦੇ ਨਾਲ ਦੰਦ ਨਿਕਲ ਜਾਂਦੇ ਨੇ। ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਐਜੂਕੇਸ਼ਨ ਨਾ ਹੋਣ ਕਰਕੇ ਉਹ ਲੱਗਦਾ ਕਿ ਮੈਂ ਸਫਾਈ ਕਿਉਂ ਕਰਾਉਣੀ ਹੈ, ਮੇਰੇ ਕਿਹੜਾ ਕੁਛ ਦੁਖਦਾ ਹੈਗਾ। ਉਹਦੇ ਵਿੱਚ ਇਹੀ ਹੈ ਵੀ ਤੁਸੀਂ ਕਾਰ ਦਾ ਆਇਲ ਚੇਂਜ ਕਰਾਉਂਦੇ ਹੋ, ਕਾਰ ਕਿਹੜਾ ਖੜ ਜਾਂਦੀ ਹੈ, ਉਹ ਮੇਨਟੇਨੈਂਸ ਹੈ। ਦੰਦ ਤੇ ਮਸੂੜੇ ਦੇ ਵਿਚਕਾਰ ਜਿਹੜੀ 2 ਕੁ ਮਿਲੀਮੀਟਰ ਦੀ ਜਗ੍ਹਾ ਹੁੰਦੀ ਹੈ, ਉਹਦੇ ਵਿੱਚ ਫੂਡ ਫਸਣ ਲੱਗ ਜਾਂਦਾ। ਜਦੋਂ ਉੱਥੇ ਫੂਡ ਫਸ ਜਾਂਦਾ, ਮਸੂੜੇ ਫੁੱਲ ਜਾਂਦੇ ਨੇ, ਜਦੋਂ ਮਸੂੜੇ ਨੇ ਜਿਹੜੇ ਉਹ ਜਿਹੜਾ ਫੂਡ ਹੈ ਜਦੋਂ ਉਹ ਕਰੇੜੇ ਦੇ ਰੂਪ ਦੇ ਵਿੱਚ ਆ ਜਾਂਦਾ ਫਿਰ ਉਹ ਨੀਚੇ ਨੂੰ ਚਲੇ ਜਾਂਦੇ ਨੇ ਉਹਨੂੰ ਛੱਡ ਜਾਂਦੇ ਨੇ ਹੱਡੀ ਛੱਡ ਜਾਂਦੀ ਕਿਉਂਕਿ ਉਹਦੇ ਚੋਂ ਐਸਿਡ ਨਿਕਲੀ ਜਾਂਦਾ ਹੈਗਾ ਸੋ ਬਹੁਤ ਜ਼ਰੂਰੀ ਹੈ ਆਪਾਂ ਆਪਣੀ ਰੈਗੂਲਰ ਕਲੀਨਿੰਗ ਕਰਾਈਏ ਆਪਣੀ ਦੰਦਾਂ ਦੀ ਮੇਨਟੇਨੈਂਸ ਕਰਾਈਏ ਉਹਦੇ ਨਾਲ ਕੀ ਹੁੰਦਾ ਕਿ ਮਸੂੜਿਆਂ ਦੀ ਸਿਹਤ ਜਿਹੜੀ ਮਸੂੜਿਆਂ ਦੀ ਪੱਕੜ ਹੈ ਦੰਦ ਨੂੰ ਉਹ ਪੂਰੀ ਸਟਰੋਂਗ ਰਹਿੰਦੀ ਹੈ ਤੇ ਨਾਲ ਦੀ ਨਾਲ ਹੀ ਜੇ ਕਿਤੇ ਦੰਦ ਦੇ ਉੱਤੇ ਕਿਤੇ ਕੋਈ ਕੈਵਿਟੀ ਸ਼ੁਰੂ ਹੋ ਰਹੀ ਹੁੰਦੀ ਆ ਉਹ ਪਤਾ ਲੱਗ ਜਾਂਦੀ ਆ ਉਹ ਅਸੀਂ ਪਹਿਲਾਂ ਹੀ ਠੀਕ ਕਰ ਲੈਂਦੇ ਹਾਂ ਨਾਲ ਦੀ ਨਾਲ ਹੀ ਉਹਦੀ ਫਿਲਿੰਗ ਕਰਾ ਲੈਂਦੇ ਹਾਂ ਇੰਸਟੈਡ ਆਫ ਕੇ ਬਾਅਦ ਚੋਂ ਰੂਟ ਕਨਾਲ ਕਰਾਈਏ ਫਿਰ ਬ੍ਰਿਜ ਲਵਾਈਏ ਜਾਂ ਦੰਦ ਕੱਢਣ ਆਉਣਾ ਪੈ ਜਾਵੇ ਸੋ ਇਹ ਤੁਹਾਡੀ ਮੇਨਟੇਨੈਂਸ ਹੈ ਕਿ ਜਦੋਂ ਹੀ ਕੋਈ ਚੀਜ਼ ਤੁਹਾਡੇ ਮੂੰਹ ਦੇ ਵਿੱਚ ਅਗਰ ਹੋ ਰਹੀ ਹੈਗੀ ਆ ਤੁਸੀਂ ਉਹਨੂੰ ਪਹਿਲਾਂ ਹੀ ਫੜ ਲੈਂਦੇ ਹੋ ਤੇ ਉਹਨੂੰ ਉਦੋਂ ਹੀ ਤੁਸੀਂ ਉਹਨੂੰ ਠੀਕ ਕਰ ਲੈਂਦੇ ਹੋ ਸੋ ਮਾਊਥ ਵਾਸ਼ ਬਿਨਾਂ ਕਾਰਨ ਤੋਂ ਯੂਜ਼ ਨਹੀਂ ਕਰਨਾ ਮਾਊਥ ਵਾਸ਼ ਤੋਂ ਬਾਅਦ ਕਦੇ ਪਾਣੀ ਨਾਲ ਕੁੱਲੀ ਨਹੀਂ ਕਰਨੀ ਮਾਊਥ ਵਾਸ਼ ਤੁਸੀਂ ਐਂਟੀ ਬੈਕਟੀਰੀਅਲ ਹੈ ਬੈਕਟੀਰੀਆ ਨੂੰ ਮਾਰਨ ਦੇ ਲਈ ਮੂੰਹ ਦੇ ਵਿੱਚ ਪਾਇਆ ਹੈਗਾ ਸੋ ਕੁੱਲੀ ਕਰਨ ਤੋਂ ਬਾਅਦ 20 ਮਿੰਟ ਮੂੰਹ ਦੇ ਵਿੱਚ ਤੁਹਾਡੀ ਕੋਈ ਵੀ ਚੀਜ਼ ਜਾਣੀ ਨਹੀਂ ਚਾਹੀਦੀ
0: ਅੱਛਾ ਕਈ ਵਾਰ ਤਾਂ ਮੈਂ ਆਮ ਦੇਖਿਆ ਜੀ ਮਾਊਥ ਵਾਸ਼ ਕੀਤਾ ਉਸ ਤੋਂ ਬਾਅਦ ਕੁਰਲੀ ਕਰ ਲੈਂਦੇ ਅੱਛਾ ਕੁਰਲੀ ਨਹੀਂ ਕਰਨੀ 20 ਮਿੰਟ ਤੱਕ
2: ਕਿਉਂਕਿ ਉਹ ਬਹੁਤ ਸਟਰੋਂਗ ਹੁੰਦਾ ਤੁਹਾਡਾ ਮੂੰਹ ਨੂੰ ਬਰਨਿੰਗ ਜੀ ਹੁੰਦੀ ਹੈਗੀ ਆ ਅਸੀਂ ਉਹਦੇ ਨਾਲ ਕੁਰਲੀ ਕਰਕੇ ਮੁੜ ਕੇ ਨਾਲ ਦੀ ਨਾਲ ਹੀ ਇਹ ਤੁਸੀਂ ਇਹ ਦੇਖ ਲਓ ਕਿ ਜ਼ਖਮ ਦੇ ਉੱਤੇ ਤੁਸੀਂ ਡਿਟੋਲ ਪਾਇਆ ਡਿਟੋਲ ਦੇ ਨਾਲ ਜ਼ਖਮ ਦੇ ਉੱਤੇ ਤੁਹਾਨੂੰ ਸੜਿਆ ਜਿੱਦਾਂ ਉਹ ਪੇਨ ਹੋਈ ਤੁਸੀਂ ਨਾਲ ਹੀ ਉੱਤੇ ਪਾਣੀ ਪਾ ਦਿੱਤਾ ਜ਼ਖਮ ਦੇ ਉੱਤੇ ਅਗਰ ਤੁਸੀਂ ਕੋਈ ਦਵਾਈ ਲਗਾਈ ਹੈਗੀ ਆ ਫਿਰ ਉਹਨੂੰ ਦਵਾਈ ਤਾਂ ਲੱਗੀ ਰਹਿਣੀ ਚਾਹੀਦੀ ਹੈਗੀ ਆ ਨਾ ਜੇ ਉਹਦਾ ਤੁਹਾਨੂੰ ਅਸਰ ਚਾਹੀਦਾ ਹੈਗਾ ਉਹਦੇ ਉੱਤੋਂ ਪਾਣੀ ਪਾ ਕੇ ਉਹਨੂੰ ਉਤਾਰ ਸੋ ਮਾਊਥ ਵਾਸ਼ ਨੂੰ ਡਲਿਊਟ ਕਰ ਲਓ ਤੁਸੀਂ ਡਲਿਊਟ ਕਰ ਸਕਦੇ ਹੋ ਮਾਊਥ ਵਾਸ਼ ਨੂੰ ਪਰ ਮਾਊਥ ਵਾਸ਼ ਤੋਂ ਬਾਅਦ ਪਾਣੀ ਨਾਲ ਕੁੱਲੀ ਕਦੇ ਵੀ ਨਹੀਂ ਕਰਨੀ ਇਟ ਹੈਜ਼ ਟੂ ਬੀ ਇਨ ਯੋਰ ਮਾਊਥ ਫੋਰ ਐਟ ਲੀਸਟ 30 ਮਿੰਟਸ 20 ਮਿੰਟਸ
0: ਠੀਕ ਹੈ ਜੀ ਸੋ ਦੋਸਤੋ ਤੁਸੀਂ ਸਮਾਈਲਸ ਔਨ ਵੀਲਸ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਓਰਲ ਹੈਲਥ ਬਾਰੇ ਸੋ ਨੰਬਰ 6479690008 6479690008 ਜੇ ਤੁਸੀਂ ਡਰਾਈਵ ਕਰ ਰਹੇ ਹੋ ਤੁਹਾਡੇ ਕੋਲ ਨੰਬਰ ਨੋਟ ਨਹੀਂ ਹੋਇਆ ਤੁਸੀਂ ਆਫਟਰ ਦਾ ਪ੍ਰੋਗਰਾਮ ਲੈ ਸਕਦੇ ਹੋ ਮੇਰੇ ਕੋਲੋਂ ਜਾਂ ਫਿਰ ਤੁਸੀਂ ਸਮਾਈਲਸ ਔਨ ਵੀਲਸ ਹੈ ਜਿਹੜਾ ਗੂਗਲ ਵੀ ਕਰ ਸਕਦੇ ਹੋ ਅੱਛਾ ਟੀਥ ਕਲੀਨਿੰਗ ਹਾਂਜੀ ਇਹ ਇੱਕ ਪ੍ਰੋਫੈਸ਼ਨਲ ਡੈਂਟਲ ਕਲੀਨਿੰਗ ਹੈ ਜਿਹੜੀ ਇਹ ਕੀ ਹੁੰਦੀ ਹੈ ਤੇ ਘਰ ਵਿੱਚ ਜੋ ਅਸੀਂ ਬ੍ਰਸ਼ ਕਰਦੇ ਹਾਂ ਉਹਦੇ ਨਾਲੋਂ ਇਹ ਵੱਖਰੀ ਕਿੱਦਾਂ ਹੁੰਦੀ ਹੈ ਜੀ
2: ਸੋ ਇਹਦੀ ਇੱਕ ਮੈਂ ਬੜੀ ਵਧੀਆ ਐਗਜ਼ਾਮਪਲ ਦਿੰਦੀ ਹਾਂ ਕਿ ਤੁਸੀਂ ਗੱਡੀ ਨੂੰ ਆਪਣੀ ਨੂੰ ਰੋਜ਼ ਸਵੇਰੇ ਸ਼ਾਮ ਬਾਹਰੋਂ ਅੰਦਰੋਂ ਧੋ ਲਓ ਉਹ ਹੈਗਾ ਟੁੱਥ ਬਰਸ਼ਿੰਗ
0: ਕਿ
2: ਉਹਦੇ ਚ ਸਮੈਲ ਨਹੀਂ ਆ ਰਹੀ ਗੱਡੀ ਸਾਫ਼ ਹੈ ਉਹ ਤੁਸੀਂ ਜਿਹੜੀ ਘਰੇ ਟੁੱਥ ਬਰਸ਼ਿੰਗ ਕਰਦੇ ਹੋ ਜਿਹੜਾ ਤੁਸੀਂ ਐਕਸ ਕਿਲੋਮੀਟਰ ਚੱਲਣ ਤੋਂ ਬਾਅਦ ਜਿੱਦਾਂ 25,000 ਕਿਲੋਮੀਟਰ ਚੱਲਣ ਤੋਂ ਬਾਅਦ ਤੁਸੀਂ ਗੱਡੀ ਦਾ ਓਇਲ ਚੇਂਜ ਕਰਾਉਂਦੇ ਹੋ ਉਹ ਹੈਗੀ ਆ ਤੁਹਾਡੀ ਟੀਥ ਕਲੀਨਿੰਗ
0: ਅੱਛਾ ਜੀ ਕਿਆ ਬਾਤ
2: ਹੈ ਤੁਹਾਡੀ ਗੱਡੀ ਖੜੀ ਨਹੀਂ ਹੈ ਤੁਹਾਨੂੰ ਪਤਾ ਜਿਵੇਂ ਨਾ ਕਰਾਈ ਤਾਂ ਖੜ ਜਾਏਗੀ ਤੁਹਾਡੀ ਗੱਡੀ ਬ੍ਰਾਂਡ ਨਿਊ ਹੈ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਤਾਂ ਵੀ ਓਇਲ ਚੇਂਜ ਕਰਾਉਂਦੇ ਹੋ ਸੋ ਤੁਹਾਡੇ ਦੰਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੁਹਾਡਾ ਮੂੰਹ ਦੇ ਵਿੱਚ ਕੁਛ ਨਹੀਂ ਦੁਖਦਾ ਕੋਈ ਤੁਹਾਨੂੰ ਤਕਲੀਫ ਨਹੀਂ ਹੈ ਪਰ ਤੁਸੀਂ ਜਿਹੜੀ ਡੈਂਟਲ ਕਲੀਨਿੰਗ ਹੈ ਉਹ ਕਰਾਉਣੀ ਹੈ ਕਿਉਂਕਿ ਜੇ ਨਾ ਕਰਾਈ ਫਿਰ ਤੁਹਾਡੀ ਮੂੰਹ ਦੀ ਗੱਡੀ ਖੜ ਜਾਏਗੀ ਸੋ ਦੋਨੋਂ ਚੀਜ਼ਾਂ ਬਹੁਤ ਡਿਫਰੈਂਟ ਨੇ ਡੋਂਟ ਥਿੰਕ ਕਿ ਮੈਂ ਤਾਂ ਸਵੇਰੇ ਸ਼ਾਮ ਚੰਗਾ ਬਹੁਤ ਵਧੀਆ ਬਰਸ਼ ਕਰਦਾ ਮੈਨੂੰ ਲੋੜ ਨਹੀਂ ਹੈ ਮੇਰੇ ਦੰਦਾਂ ਚ ਮੇਰੀ ਕਿਹੜਾ ਕੁਛ ਦੁਖਦਾ ਹੈਗਾ ਮੈਨੂੰ ਕੋਈ ਲੋੜ ਨਹੀਂ ਹੈ ਐਵੇਂ ਉਹਨਾਂ ਨੇ ਮੇਰੇ ਉਹ ਕਹਿੰਦੇ ਨੇ ਕਈ ਵਾਰੀ ਕਹਿ ਦਿੰਦੇ ਨੇ ਕਿਵੇਂ ਸੂਈਆਂ ਖਬੋ ਦਿੰਦੇ ਨੇ ਉਹ ਪੇਨ ਕਰਨ ਲਾ ਦਿੰਦੇ ਨੇ ਸੋ ਆਈ ਡੋਂਟ ਨੀਡ ਇਟ ਨੋ ਐਵਰੀ ਪਰਸਨ ਨੀਡਸ ਅ ਟੀਥ ਕਲੀਨਿੰਗ ਕਿਉਂਕਿ ਉਹ ਜਿਹੜੀ ਟੀਥ ਕਲੀਨਿੰਗ ਆ ਉਹ ਦੰਦ ਤੇ ਮਸੂੜੇ ਦੇ ਵਿਚਕਾਰ ਜਿਹੜਾ ਹਾਰਡ ਡਿਪੋਜ਼ਿਟ ਹੁੰਦਾ ਕਈ ਵਾਰੀ ਕੈਲਸ਼ੀਅਮ ਹੀ ਜੰਮਦਾ ਹੈਗਾ ਉਹਨੂੰ ਅਸੀਂ ਰਿਮੂਵ ਕਰਦੇ ਹਾਂ ਸੋ ਉਹਦਾ ਰਿਮੂਵ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਦੰਦਾਂ ਦੀ ਲੌਂਜਵਿਟੀ ਦੇ ਲਈ
0: ਕਿੰਨੇ ਚਿਰ ਬਾਅਦ ਜਾਂ ਕਿੰਨੇ ਸਾਲ ਚ ਕਿੰਨੀ ਵਾਰ ਹੈ ਜਿਹੜੀ ਇਹ ਜ਼ਰੂਰੀ ਹੈ ਜੀ ਪ੍ਰੋਫੈਸ਼ਨਲ ਡੈਂਟਲ
2: ਕਈ ਜਿਹੜੇ ਏਜ ਗਰੁੱਪਸ ਨੇ ਜਿਸ ਤਰ੍ਹਾਂ ਮੈਂ ਕ੍ਰਿਟੀਕਲ ਕੇਅਰ ਕੰਪਲੈਕਸ ਕੇਅਰ ਦੇ ਵਿੱਚ ਜਿਹੜੀ ਮੈਂ ਜ਼ਿਆਦਾ ਕੰਮ ਕਰਦੀ ਹੈਗੀ ਆ ਸੋ ਉੱਥੇ ਅਸੀਂ ਕਈ ਵਾਰੀ 2 ਜਾਂ 3 ਮਹੀਨਿਆਂ ਬਾਅਦ ਵੀ ਕਰਦੇ ਹਾਂ ਸੋ ਇਹ ਡਿਪੈਂਡ ਕਰਦਾ ਤੁਹਾਡੇ ਮਸੂੜਿਆਂ ਤੇ ਜੇ ਤੁਹਾਡੇ ਮਸੂੜਿਆਂ ਦੇ ਵਿੱਚੋਂ ਖੂਨ ਨਿਕਲ ਰਿਹਾ ਦੈਟ ਮੀਨਸ ਉੱਥੇ ਕੋਈ ਪ੍ਰੋਬਲਮ ਹੈਗੀ ਹੈ ਸੋ ਉਹ ਫਿਰ ਛੇਤੀ ਹੋਏਗੀ ਉਹ ਅਸੀਂ ਮੈਜ਼ਰਮੈਂਟ ਕਰਦੇ ਹਾਂ ਮਸੂੜਿਆਂ ਦੀ ਕਿ ਦੰਦ ਨੇ ਮਸੂੜੇ ਨੇ ਦੰਦ ਨੂੰ ਕਿੰਨਾ ਕੁ ਛੱਡ ਦਿੱਤਾ ਹੈਗਾ ਉਹਦੇ ਅਕੋਰਡਿੰਗ ਉਹਦੀ ਫਿਰ ਟਾਈਮਿੰਗ ਸੈੱਟ ਹੁੰਦਾ ਸੋ ਮੈਂ ਕਹਾਂਗੀ ਕਿ ਮੈਕਸੀਮਮ 6 ਮਹੀਨੇ 8 ਮਹੀਨੇ 9 ਮਹੀਨੇ ਇੱਥੇ ਤੱਕ ਮੈਕਸੀਮਮ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਬਰਸ਼ ਕਰਦੇ ਹੋ ਧਾਗਾ ਫੇਰਦੇ ਹੋ ਫਲਾਸ ਕਰਦੇ ਹੋ ਤੁਹਾਡੇ ਕੋਈ ਬਲੱਡ ਨਹੀਂ ਨਿਕਲ ਰਿਹਾ ਯੂਅਰ ਔਨ ਟਾਪ ਆਫ ਯੂਅਰ ਓਰਲ ਹੈਲਥ ਤੁਸੀਂ ਹੈਲਦੀ ਹੈਗੇ ਹੋ ਤੁਹਾਨੂੰ ਕੋਈ ਸਿਸਟੈਮਿਕ ਡਿਜ਼ੀਜ਼ ਨਹੀਂ ਹੈ ਕੋਈ ਡਾਇਬਟੀਜ਼ ਨਹੀਂ ਹੈ ਕੋਈ ਬਲੱਡ ਪ੍ਰੈਸ਼ਰ ਨਹੀਂ ਹੈ ਕੋਈ ਇੱਦਾਂ ਦੀ ਵੀ ਬਿਮਾਰੀ ਨਹੀਂ ਹੈ ਤੁਸੀਂ ਦਵਾਈਆਂ ਨਹੀਂ ਲੈ ਰਹੇ ਕਿਉਂਕਿ ਦਵਾਈਆਂ ਦਾ ਸਾਈਡ ਇਫੈਕਟ ਵੀ ਓਰਲ ਹੈਲਥ ਤੇ ਕਾਫੀ ਜ਼ਿਆਦਾ ਹੁੰਦਾ ਹੈਗਾ ਵੀ ਵਿਲ ਟਾਕ ਅਬਾਊਟ ਦੈਟ ਇਨ ਦ ਨੈਕਸਟ ਐਪੀਸੋਡ ਸੋ ਫਿਰ ਤੁਸੀਂ ਉਦਾਂ ਕਰ ਸਕਦੇ ਹੈਗੇ
0: ਜੀ। ਸੋ ਦੋਸਤੋ ਸਮਾਈਲਸ ਔਨ ਵੀਲਸ ਬਲਬੀਰ ਸੋਹੀ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਸਕਦੇ ਹੋ। ਨੰਬਰ 6479600086479600008। ਥੈਂਕ ਯੂ ਬਲਬੀਰ ਜੀ, ਥੈਂਕ ਯੂ ਫਾਰ ਦਾ ਵੰਡਰਫੁਲ ਇਨਫੋਰਮੇਸ਼ਨ। ਭੰਗੜਾ ਅਕੈਡਮੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਆਪ ਜਾਂ ਫਿਰ ਬੱਚਿਆਂ ਨੂੰ ਜੁਆਇਨ ਕਰਵਾਉਣਾ ਆ, ਬਿਜ਼ੀ ਰੱਖਣਾ ਆ, ਹਾਂਜੀ ਸਮਰ ਛੁੱਟੀਆਂ ਦੇ ਵਿੱਚ, ਤੇ ਸਮਰ ਕੈਂਪ ਆ ਜਿਹੜਾ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸਟਾਰਟ ਹੋ ਰਿਹਾ। 647-5076-72 6475076-72 ਤੇ ਸੰਪਰਕ ਕੀਤਾ ਜਾ ਸਕਦਾ। ਡਰੀਮ ਹੋਮ ਅਪਲਾਈਸਿਸ 905-805-3000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 519-490 ਘਰ ਤੇ ਸੰਪਰਕ ਕੀਤਾ ਜਾ ਸਕਦਾ। ਇਹ ਸੀਗਾ ਅੱਜ ਦਾ ਪ੍ਰੋਗਰਾਮ ਆਈ ਪੀ ਟੀ ਵੀ ਵਾਸਤੇ। ਰੁਦਰਾ ਆਈ ਪੀ ਟੀ ਵੀ ਦੇ ਨਾਲ 437-236-4700 437-236-4700 ਤੇ ਸੰਪਰਕ ਕੀਤਾ ਜਾ ਸਕਦਾ। ਮੇਰੇ ਨਾਲ ਕੋਈ ਗੱਲ ਕਰਨੀ ਹੈ ਨੰਬਰ 416-917-7763 416-917-7763 ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
3: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ ਤੇ। ਸੁਣਿਆ ਕਰੋ, ਸੁਣਦੇ ਹੋ, ਰਿਸਪੌਂਸ ਦਿੰਦੇ ਹੋ, ਧੰਨਵਾਦ ਤੁਹਾਡਾ। ਤੁਹਾਡੀ ਆਪਣੀ ਹੀ ਕਮਿਊਨਿਟੀ, ਇੱਕ ਮੀਡੀਆ ਹੱਬ, ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਕਾਫੀ ਸਾਰੀਆਂ ਖਬਰਾਂ, ਐਂਟਰਟੇਨਮੈਂਟ, ਗੀਤ ਸੰਗੀਤ ਦੇ ਨਾਲ ਨਾਲ ਸਪੌਂਸਰ ਵੀਰਾਂ ਦੇ ਸੰਦੇਸ਼ ਮਿਲ ਜਾਂਦੇ ਹਨ। ਕਮਿਊਨਿਟੀ ਨਾਲ ਜੁੜਨਾ ਚਾਹੁੰਦੇ ਹੋ, ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ, ਤੁਹਾਨੂੰ ਸਾਰੀਆਂ ਖਬਰਾਂ ਤੇ ਐਂਟਰਟੇਨਮੈਂਟ ਇੱਥੇ ਮਿਲ ਜਾਂਦੀ ਹੈਗੀ ਆ 530 AM ਡਾਇਲ ਤੇ। ਜੁੜਿਆ ਕਰੋ ਸਵੇਰ ਤੋਂ ਸ਼ਾਮ ਤੱਕ, ਆਪਣੀ ਕਾਰ ਦੇ ਵਿੱਚ ਨੰਬਰ 1 ਤੇ ਡਬਲ ਹੋਲਡ ਕਰਕੇ ਰੱਖ ਲਵੋ ਤੇ ਤੁਸੀਂ ਜਦੋਂ ਵੀ ਕਾਰ ਔਨ ਕਰਨੀ ਹੈ, ਬਟਨ ਦੱਬੋਗੇ ਤੇ ਸਾਡਾ ਰੇਡੀਓ ਤੁਸੀਂ ਸੁਣਦੇ ਹੋਵੋਗੇ। ਫਿਰ ਆਪਣਾ ਹੀ ਪ੍ਰੋਗਰਾਮ, ਹੁਣ ਵਾਰੀ ਆ ਗਈ ਆ ਵਿਰਾਸਤ ਰੇਡੀਓ ਦੀ ਤੇ ਵਿਰਾਸਤ ਟੀਵੀ ਦੀ। ਟੀਵੀ ਚੈਨਲ ਹੈਗਾ ਵਿਰਾਸਤ ਟੀਵੀ, ਵੱਖ ਵੱਖ ਸਟ੍ਰੀਮਿੰਗ ਡਿਵਾਈਸ ਤੇ ਚੱਲਦਾ। ਇਸ ਵੇਲੇ ਆਪਾਂ ਉਸ ਟੀਵੀ ਚੈਨਲ ਤੇ ਬਿਲਕੁਲ ਲਾਈਵ ਬੈਠੇ ਹੈਗੇ ਆ, ਤੁਸੀਂ ਲਾਈਵ ਸਾਨੂੰ ਦੇਖ ਸਕਦੇ ਹੋ, ਲਾਈਵ ਸਾਨੂੰ ਸੁਣ ਸਕਦੇ ਹੋ ਵਿਰਾਸਤ ਟੀਵੀ ਤੇ ਵੀ। ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਬਾਅਦ ਦੇ ਵਿੱਚ, ਸਾਡਾ ਨੰਬਰ ਹੁੰਦਾ 416-451-4516-451-2222 ਬਾਅਦ ਦਾ ਨੰਬਰ ਹੈਗਾ। ਸਟੂਡੀਓ ਵਿੱਚ ਗੱਲਬਾਤ ਕਰਨੀ ਆ 416-837-1515-416-837-1515 ਦੇ ਕਾਲ ਕਰ ਸਕਦੇ। ਵੈਨੇਜ਼ੁਏਲਾ ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ, ਅਰਥਕੁਏਕ ਆਇਆ, ਕਾਫੀ ਸਾਰੇ ਦੀ ਮੌਤਾਂ ਹੋ ਗਈਆਂ ਹਨ, ਦੱਸ ਰਹੇ ਹਨ, ਕਹਿੰਦੇ ਹਜ਼ਾਰਾਂ ਤੱਕ ਪਹੁੰਚ ਸਕਦੀ ਆ ਗਿਣਤੀ ਇਹ। ਸੋ ਸੱਚ ਸੈਡ ਨਿਊਜ਼ ਹੈਗੀ ਆ, ਅਰਦਾਸ ਕਰੋ, ਆਸ ਰੱਖੋ ਵੀ ਮੌਤਾਂ ਘੱਟ ਹੋਣ, ਸੱਟਾਂ ਘੱਟ ਲੱਗਣ, ਅਤੇ ਜਿਹਨਾਂ ਦੇ ਵਾਪਰਿਆ ਹੈਗਾ ਉਹ ਪਾਉਣਾ ਮਰਨਾ ਬੜਾ ਔਖਾ ਹੁੰਦਾ ਹੈ। ਗਰੀਬ ਅੱਗੇ ਹੁੰਦੇ ਹਨ, ਹੋਰ ਉੱਪਰ ਦਰੇ ਹਾਦਸੇ ਵਾਪਰ ਜਾਂਦੇ ਹਨ, ਕੁਦਰਤ ਹੈਗੀ ਆ। ਸੋ ਕੁਦਰਤ ਦੇ ਨਾਲ ਅਸੀਂ ਕਈ ਵਾਰੀ ਫਾਈਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਸਮੁੰਦਰ ਵਿੱਚ ਹੋਈਏ, ਚਾਹੇ ਹਵਾ ਵਿੱਚ ਹੋਈਏ, ਪਰ ਬੜੀ ਪਾਵਰਫੁੱਲ ਹੈਗੀ ਆ ਕੁਦਰਤ, ਜਿਹਦੇ ਵਿੱਚ ਭੂਚਾਲ ਆਉਣ ਕਰਕੇ ਦੱਸ ਰਹੇ ਹਨ 35 ਕੁ ਮੌਤਾਂ, ਦੱਸ ਰਹੇ ਕਹਿੰਦੇ 10,000 ਤੱਕ ਪਹੁੰਚ ਸਕਦੀ ਹਨ। ਸੋ ਬੋਲ ਸੀ ਜੋ ਖਬਰ ਹਨ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਅਤੇ ਮੌਸਮ ਅੱਜ ਦਾ ਬ੍ਰਹਮਟਨ ਦਾ ਮੌਸਮ 19 ਡਿਗਰੀ ਤੱਕ ਪਹੁੰਚ ਜਾਵੇਗਾ ਅਤੇ 17 ਡਿਗਰੀ ਇਸ ਵੇਲੇ ਚੱਲ ਰਿਹਾ ਹੈਗਾ। ਧੁੱਪ ਬਾਹਰ ਨਿਕਲੀ ਹੋਈ ਹੈ, ਮਾੜੇ ਮਾੜੇ ਬੱਦਲ ਛਾਏ ਹੋਏ ਹਨ ਅਤੇ ਥੰਡਰ ਸਟੋਰਮ ਜਿਹੜੇ ਆ, ਬਿਜਲੀ ਲਸਕੇਗੀ, ਗੜਕੇਗੀ ਆਫਟਰਨੂਨ ਦੇ ਵਿੱਚ, ਮੀਂਹ ਪੈਂਦੇ ਕਾਫੀ ਸਾਰੇ ਚਾਂਸਿਸ ਵੀ ਹਨ। ਬਹੁਤ ਸਾਰੇ ਸਕੂਲ ਦੇ ਵਿੱਚ ਲਾਸਟ ਡੇ ਆਫ ਸਕੂਲ ਹੈਗਾ, ਗ੍ਰੈਜੂਏਸ਼ਨ ਹੋ ਰਹੀ ਆ, ਪੇਰੈਂਟਸ ਬੱਚੇ ਦੀਆਂ ਫੋਟੋਆਂ ਪਾ ਰਹੇ ਹਨ, ਚੰਗਾ ਲੱਗਦਾ। ਰੱਬ ਸਾਰੇ ਬੱਚਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਤੁਹਾਡਾ ਨਾਮ ਉੱਚਾ ਕਰਨ, ਐਜੂਕੇਸ਼ਨ ਲੈ ਕੇ ਇਸ ਕਨੇਡਾ ਨੂੰ ਤਰੱਕੀ ਵਿੱਚ ਲੈ ਕੇ ਜਾਣ। ਡਾਵਾਡੋਲ ਚੱਲ ਰਿਹਾ ਕੰਮ, ਲੋਕ ਵੀ ਕੀ ਕਰਨ, ਕਿਉਂਕਿ ਜਦੋਂ ਪੜ੍ਹ ਲਿਖ ਜਾਂਦੇ ਹਨ ਅਮੈਰੀਕਾ ਵੱਧ ਪੈਸੇ ਦਿੰਦਾ, ਤਾਂ ਇੱਥੇ ਕੈਨੇਡਾ ਵਾਲੇ ਜੋਬਾਂ ਵੀ ਬੜੀਆਂ ਔਖੀਆਂ ਮਿਲਦੀਆਂ ਹਨ। ਸੋ ਬੱਚੇ ਐਜੂਕੇਸ਼ਨ ਵਿੱਚ ਅੱਗੇ ਆ ਰਹੇ ਹਨ, ਪੜ੍ਹ ਰਹੇ ਹਨ, ਸਪੈਸ਼ਲੀ ਜਿਹੜਾ ਗ੍ਰੇਡ 8 ਤੋਂ ਬਾਅਦ ਹੁੰਦਾ ਨਾ, ਉਹ ਬੱਚਿਆਂ ਨੇ ਕਿੱਧਰ ਨੂੰ ਜਾਣਾ ਬਹੁਤ ਇੰਪੋਰਟੈਂਟ ਹੁੰਦਾ ਆ। ਪੁੱਛ ਲਿਆ ਕਰੋ ਬੈਠ ਕੇ ਕੀ ਕਰਨਾ ਚਾਹੁੰਦੇ ਹੋ, ਕਰਨਾ ਵੀ ਕੀ ਚਾਹੁੰਦੇ ਹੋ, ਪਰ ਇਹ ਵੀ ਦੇਖ ਲਿਆ ਕਰੋ ਵੀ ਫਿਊਚਰ ਵਿੱਚ ਜੋਬਾਂ ਕਿਹੜੀਆਂ ਰਹਿ ਜਾਣੀਆਂ ਹੈਗੀਆਂ, ਕਿਹੜੀਆਂ ਜੋਬਸ ਰਹਿ ਜਾਣੀਆਂ ਹੈਗੀਆਂ। ਇਹ ਰਲ ਮਿਲ ਕੇ ਸਟੱਡੀ ਕਰਨਾ ਬੜਾ ਹੁੰਦਾ ਆ, ਕਈ ਵਾਰੀ ਬੱਚੇ ਚਾਹੁੰਦੇ ਆ ਮੈਂ ਆਹ ਬਣ ਜਾਵਾਂ, ਫਿਊਚਰ ਵਿੱਚ ਕੋਈ ਜੋਬ ਨਹੀਂ ਰਹਿੰਦੀ। ਜਿਸ ਹਿਸਾਬ ਨਾਲ AI ਟੈਕਨੋਲੋਜੀ ਆ ਰਹੀ ਹੈਗੀ ਹੈ ਨਾ, ਪਰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈਗੀ। ਸਕੂਲ ਦੇ ਜਿਹੜੇ ਪ੍ਰਿੰਸੀਪਲਸ ਹੁੰਦੇ ਹਨ, ਉਹਨਾਂ ਨੂੰ ਬੈਠ ਕੇ ਮੀਟਿੰਗ ਵੀ ਕਰ ਸਕਦੇ, ਵਟ ਇਜ਼ ਅ ਫਿਊਚਰ, ਵੀ ਫਿਊਚਰ ਦੀ ਜੋਬਾਂ ਕਿਹੜੀਆਂ ਹੋਣਗੀਆਂ। ਸੋ ਬੱਚਿਆਂ ਨੇ ਗ੍ਰੈਜੂਏਟ ਹੋ ਜਾਣਾ, ਬਹੁਤ ਸਾਰੇ ਬੱਚਿਆਂ ਨੇ ਯੂਨੀਵਰਸਿਟੀ ਵੀ ਜਾਣਾ, ਬੜਾ ਖਰਚਾ ਪੈਂਦਾ ਯੂਨੀਵਰਸਿਟੀ ਦਾ, ਪਰ ਸੌਖਾ ਹੋ ਜਾਂਦਾ ਜਦੋਂ RESP ਤੁਸੀਂ ਲੈ ਲੈਂਦੇ ਹੋ ਨਾ, ਮੋਨਾ ਮਹਿੰਗੀ ਨਾਲ ਗੱਲਬਾਤ ਕਰ ਲਿਓ। ਕਾਫੀ ਸਾਰੀ ਇੱਦਾਂ ਦੀ ਜਾਣਕਾਰੀ ਪ੍ਰੋਵਾਈਡ ਕਰਦੇ, ਕਿੰਨਾ ਕੁ ਪੈਸਾ ਤੁਸੀਂ ਥੋੜ੍ਹਾ ਥੋੜ੍ਹਾ ਪੈਸਾ ਜਮ੍ਹਾਂ ਕਰੋਗੇ ਤਾਂ ਬਾਅਦ ਵਿੱਚ ਕਾਫੀ ਸਾਰਾ ਹੋ ਜਾਂਦਾ ਹੈਗਾ ਆ। ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਥੋੜ੍ਹੀ ਜਿਹਾ ਠਹਿਰ ਕੇ 10 ਕੁ ਮਿੰਟ ਬਾਅਦ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਅਵੀ ਧਾਲੀਵਾਲ ਜੀ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਫਰੀਵੇ ਗਰੁੱਪ ਤੋਂ, ਅਤੇ ਇਹਨਾਂ ਨੇ ਆਪਣੀ ਕਾਫੀ ਲੰਬੇ ਸਮੇਂ ਤੋਂ ਐਪਲੀਕੇਸ਼ਨ ਭਰ ਦਿੱਤੀ ਹੈਗੀ ਹੈ, ਫੋਰਮ ਰਜਿਸਟਰ ਕਰ ਦਿੱਤਾ ਹੈਗਾ, ਇਹ ਬਣਨਾ ਚਾਹੁੰਦੇ ਆ ਮੇਅਰ ਆਫ ਬ੍ਰੈਂਪਟਨ, ਅਤੇ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਆਉਣ। ਕਹਿੰਦੇ ਜੇ ਮੈਂ ਬਣ ਗਿਆ ਨਾ, ਜੇ ਤੁਸੀਂ ਮੈਨੂੰ ਬਣਾ ਦਿੱਤਾ ਅਤੇ ਮੈਂ ਪੁਰਾਣੇ ਘਬਲੇ ਕੱਢ ਕੇ ਬਾਹਰ ਲੈ ਕੇ ਆਊਂਗਾ,
ਇਹ ਟੈਕਸਿਸ ਫਰੀਜ਼ ਕਰਾਂਗੇ, ਮੈਂ ਆਪਣੇ ਇਹਨਾਂ ਨੇ ਆਪਣੇ ਟੈਕਸਿਸ ਕਿਸ ਤਰ੍ਹਾਂ ਭਰੇ ਹੋਏ ਹਨ, ਮੇਰੇ ਐਸਟ ਕਿੰਨੇ ਕੁ ਹਨ, ਬਾਅਦ ਵਿੱਚ ਕਿੰਨੇ ਕੁ ਹਨ, ਉਹ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਸਾਂਝੀ ਕਰਾਂਗਾ। ਤੋ ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀ ਜਾਣਕਾਰੀ ਲਵਾਂਗੇ। ਤੋ ਕਈ ਵਾਰੀ ਇਹ ਲੋਕਾਂ ਕੋਲੋਂ ਬਹੁਤ ਕੁਝ ਮੰਗ ਲੈਂਦੇ, ਆਪ ਕੁਝ ਨਹੀਂ ਕਰਦੇ, ਆਪ ਕੁਝ ਨਹੀਂ ਦਿਖਾਲਦੇ। ਬਹੁਤ ਸਾਰੇ ਜੋ ਲੀਡਰ ਹੁੰਦੇ ਆ, ਸਿਲੈਕਟਿਡ ਲੀਡਰ, ਇਲੈਕਟਿਡ ਲੀਡਰ ਹੁੰਦੇ ਹਨ, ਬਾਅਦ ਵਿੱਚ ਕਰੋੜਾਂ ਦਾ ਪੈਸਾ ਲੈ ਕੇ ਰਿਟਾਇਰ ਹੋ ਜਾਂਦੇ ਹਨ। ਤੁਹਾਡਾ ਪੈਸਾ, ਟੈਕਸ ਪੇਅਰ ਦਾ ਪੈਸਾ ਕਿੱਥੋਂ ਆਇਆ ਸੀਗਾ? ਤੋ ਇੱਦਾਂ ਦੇ ਲਾਅ ਵੀ ਪੇਸ਼ ਹੋਣੇ 'ਚ ਪੇਸ਼ ਹੋਣੇ ਚਾਹੀਦੇ। ਜਦੋਂ ਤੁਸੀਂ ਚੁਣੇ ਗਏ, ਤੁਹਾਡੇ ਐਸਟ ਕੀ ਹੈ, ਕੀ ਕੁਝ ਤੁਹਾਡੇ ਕੋਲ ਹੈਗਾ, ਫਿਊਚਰ ਵਿੱਚ ਤੁਸੀਂ ਕਿੰਨਾ ਕਮਾਇਆ, ਕਿੱਥੋਂ ਕਮਾਇਆ, ਪੈਸਾ ਕਿੱਥੋਂ ਆਇਆ। ਤੋ AI ਟੈਕਨੋਲੋਜੀ ਜਿਹੜੀ ਆ ਰਹੀ ਹੈਗੀ ਹੈ, ਫਿਨਟ੍ਰੈਕ ਦੀ, ਉਹ ਵੀ ਕਾਫੀ ਕੁਝ ਇੱਦਾਂ ਦੀ ਇਨਫੋਰਮੇਸ਼ਨ ਲੈ ਕੇ ਆਵੇਗੀ। ਪਰ ਇਹਨਾਂ 'ਤੇ ਵੀ ਨਿਗਾਹ ਰੱਖਣੀ ਪੈਣੀ ਹੈ। ਵੀ ਰਿਸਪੈਕਟ ਐਵਰੀ ਸਿੰਗਲ ਸਿਲੈਕਟਿਡ ਇਲੈਕਟਿਡ ਲੀਡਰ, ਪਰ ਜਦੋਂ ਪੈਸੇ ਦੀ ਘਪਲਿਆਂ ਦੀ ਗੱਲਬਾਤ ਆਉਂਦੀ ਹੈ, ਸਭ ਤੋਂ ਵੱਡੇ ਘਪਲੇ ਤਾਂ ਬਹੁਤ ਸਾਰੇ ਇਹੀ ਕਰਦੇ ਹਨ, ਸਾਰੇ ਹੀ ਨਹੀਂ, ਬਹੁਤ ਸਾਰੇ ਇਹੀ ਕਰਦੇ ਹਨ। ਸ਼ੇਰ ਆਟਾ ਮੇਡ ਫਰੈਸ਼ਨ ਕਹਿਣ ਦਾ, ਸ਼ੇਰ ਆਟੇ ਵਾਲਾ ਦਾ ਪ੍ਰਸ਼ਾਦ ਆਟਾ, ਹਲਵਾ ਆਟਾ ਕਹਿ ਲਵੋ, ਦੇਗ ਆਟਾ ਕਹਿ ਲਵੋ, ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ। ਕਈ ਵਾਰੀ ਆਪਾਂ ਗੁਰੂ ਘਰ ਵਿੱਚ ਡੋਨੇਟ ਕਰਦੇ ਹਾਂ, ਸੇਵਾ ਕਰਦੇ ਹਾਂ, ਤੁਸੀਂ ਪ੍ਰਸ਼ਾਦ ਆਟਾ ਵੀ ਲੈ ਕੇ ਜਾ ਸਕਦੇ ਹੋ, ਘਰ ਟਰਾਈ ਕਰਕੇ ਦੇਖਿਓ। ਬਣਿਆ ਹੀ ਪ੍ਰਸ਼ਾਦ ਵਾਸਤੇ ਹੈਗਾ ਦੇਗ ਆਟਾ। ਤੋ ਔਰੰਜ ਜਿਹਾ ਹੈਂਡਲ ਹੈਗਾ ਆ, ਹੈਂਡਲਾਂ ਤੋਂ ਪਤਾ ਲੱਗ ਜਾਂਦਾ ਕਿਹੜਾ ਕੀ ਆ, ਗ੍ਰੀਨ ਹੈਂਡਲ ਦੇਸੀ ਸਟਾਈਲ ਹੈਗਾ। ਸੋ ਮਲਟੀਗ੍ਰੇਨ ਆਟਾ ਪਹੁੰਚਿਆ ਹੈਗਾ, ਅਤੇ ਵੱਖ ਵੱਖ ਸਟੋਰਾਂ ਵਿੱਚ ਪ੍ਰਸ਼ਾਦ ਆਟਾ ਵੀ ਪਹੁੰਚ ਰਿਹਾ ਹੈਗਾ ਆ। ਸ਼ੇਰ ਆਟਾ ਮੇਡ ਫਰੈਸ਼, ਇੱਥੇ ਕੈਨੇਡਾ ਵਿੱਚ ਹੀ ਬਣਦਾ ਇਹ ਆਟਾ। ਕੈਨੇਡਾ ਦੀ ਕਣਕ ਆ, ਫੈਸਿਲਿਟੀ ਸਾਫ਼ ਸੁਥਰੀਆਂ ਹਨ, ਅਤੇ ਹੈਲਥ ਦੀ ਜਾਣਕਾਰੀ ਪਹਿਲਾਂ ਲੈ ਕੇ ਆਉਂਦੇ ਹਨ। ਇਹ ਜਿਹੜੇ ਸਰਟੀਫਿਕੇਟ ਮਿਲਦੇ ਹਨ ਇਹਨਾਂ ਕੰਪਨੀਆਂ ਨੂੰ, ਇਹ ਲੈਣੇ ਇੰਨੇ ਸੌਖੇ ਨਹੀਂ ਹੁੰਦੇ। ਬਹੁਤ ਸਾਰੇ ਸਰਟੀਫਿਕੇਟ ਹਨ ਜਿਹੜੇ ਲੈ ਕੇ ਇਹ ਅੱਗੇ ਪਹੁੰਚ ਰਹੇ ਹਨ। ਤੁਸੀਂ ਇਹਨਾਂ ਨੂੰ ਬੜਾ ਪਸੰਦ ਕੀਤਾ, ਸ਼ੇਰ ਆਟੇ ਦੀ ਟੀਮ ਨੂੰ, ਲਹਾਰਾ ਸਿੰਘ ਬਰਾੜ ਅਤੇ ਉਹਨਾਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਇੰਨਾ ਸੋਹਣਾ ਪ੍ਰੋਡਕਟ ਲੈ ਕੇ ਆਉਂਦਾ। ਮੇਡ ਇਨ ਕੈਨੇਡਾ, ਕੈਨੇਡਾ ਪਲਾਈ ਸ਼ੇਰ ਆਟਾ ਤੁਸੀਂ ਟਰਾਈ ਕਰ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਡੀਸਨ ਬੁਲਵਾਰਡ 'ਤੇ, ਡਰਾਈਵ ਥਰੂ ਹੋਲ 'ਚ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, AC ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ ਤਾਂ ਤੁਸੀਂ ਕਰਵਾ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ। ਅਤੇ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ, ਜੀ ਰਿਕਾਰਡ, ਟਰੱਕ ਲਾਈ, ਸਪਾਈਸ, ਫਰੰਟ ਗ੍ਰਿਲ। ਤੋਂ ਡਾਇਮੰਡ ਟਰੱਕ ਪਾਰਟ ਚਾਹੀਦੇ ਹਨ, ਟਰੱਕ ਵਾਸਤੇ ਪਾਰਟਸ ਚਾਹੀਦੇ ਮਿਲਦੇ ਹਨ। ਸਰਜੀਤ ਜਾਂ ਬਲਕਾਲ ਕਰੋ, 905-212-9900 ਨੰਬਰ ਹੈਗਾ, 905-212-9900 ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਡੇ ਕੋਲ ਸਪੈਸ਼ਲੀ ਇੱਕ ਪ੍ਰਾਈਵੇਟ ਡੀਲ ਆਈ ਹੋਈ ਹੈਗੀ ਹੈ, ਕੱਲ੍ਹ ਹੀ ਮੈਨੂੰ ਕਾਫੀ ਸਾਰੇ ਫੋਨ ਕਾਲਸ ਆਏ। ਇੱਕ ਬਹੁਤ ਤਕੜੀ ਇਨਵੈਸਟਮੈਂਟ ਪ੍ਰੋਪਰਟੀ ਹੈਗੀ, ਜਿਹਦੇ ਵਿੱਚ ਘਰ ਵੀ ਹੈਗਾ, ਤੁਸੀਂ ਆਪ ਖੁਦ ਉੱਥੇ ਰਹਿ ਸਕਦੇ, ਪਰ ਘਰ ਕਿਰਾਏ 'ਤੇ ਚੜਾਇਆ ਹੋਇਆ ਹੈਗਾ, ਬਹੁਤ ਵੱਡੀ ਪ੍ਰੋਪਰਟੀ ਵੀ ਹੈਗੀ ਆ। ਆਈ ਬਿਲੀਵ 150x300 ਹੈਗੀ ਆ, ਪੂਰੇ ਐਗਜੈਕਟ ਨੰਬਰ ਦੇ ਦੇਵਾਂਗੇ ਆਪਾਂ ਤੁਹਾਨੂੰ। ਅਤੇ ਉਹਦੇ ਵਿੱਚ ਡੀਟੇਲ, ਦੋ ਜਿਹੜੀਆਂ ਬੇਸ ਹੁੰਦੀਆਂ ਹਨ, ਇੱਕ ਵਿੱਚ ਹੈਂਡ ਕਾਰ ਵਾਸ਼ ਹੈਗਾ, ਦੂਸਰੇ ਪਾਸੇ ਡੀਟੇਲ ਕਰਕੇ ਦਿੰਦੇ ਹਨ। $20,000-$30,000 ਤੁਸੀਂ ਕਮਾਉਂਦੇ ਹੋ ਮੰਥਲੀ। ਮੈਂ 20,000 ਤਾਂ ਹੈ, ਅਸੀਂ ਗਰੰਟੀ ਦਿੰਦੇ ਹਾਂ 20,000 ਬਣਦਾ, ਇਹ ਨੰਬਰ ਇੱਧਰ ਉੱਧਰ ਨਹੀਂ ਘੁਮਾਵਾਂਗੇ, ਤੁਸੀਂ ਖੁਦ ਜਾ ਕੇ ਦੇਖ ਲਿਓ। ਤੋ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ, ਵਧੀਆ ਪ੍ਰਾਈਸ ਵਿੱਚ ਮਿਲ ਸਕਦਾ ਇਹ, ਚੱਲਦਾ ਚਲਾਇਆ ਬਿਜ਼ਨਸ, ਬਿਜ਼ਨਸ ਵੀ ਕਰੋ, ਘਰ ਵਿੱਚ ਵੀ ਰਹੋ, ਅਤੇ ਬਾਕੀ ਪਿਛਲੇ ਪਾਸੇ ਕਾਫੀ ਸਾਰੀਆਂ ਜਿਹੜੀਆਂ ਪਾਰਕਿੰਗ ਹੈ ਉਹ ਰੈਂਟ 'ਤੇ ਵੀ ਦਿੱਤੀਆਂ ਹੋਈਆਂ ਹਨ। ਤੁਸੀਂ ਖੁਦ ਰਹਿਣਾ ਚਾਹੁੰਦੇ ਹੋ, ਬਿਜ਼ਨਸ ਚਲਾ ਕੇ ਇਨਵੈਸਟਮੈਂਟ ਕਰਕੇ ਪੈਸੇ ਕਮਾਉਣਾ ਚਾਹੁੰਦੇ ਹੋ, ਮੰਥਲੀ ਕਮਾ ਸਕਦੇ ਹੋ। ਤੁਸੀਂ ਮੇਰੇ ਨਾਲ 416-451-2222 'ਤੇ ਬਾਅਦ ਦੇ ਵਿੱਚ ਗੱਲਬਾਤ ਕਰ ਲੈਣੀ ਆ। ਜਸ ਭੁੱਲਰ ਸਾਹਿਬ ਥੋੜ੍ਹੇ ਜਿਹਾ ਠਹਿਰ ਕੇ ਆਉਣਗੇ, ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ ਤੁਹਾਡੇ ਵਾਸਤੇ। 416-732-2611 ਇਹਨਾਂ ਦਾ ਨੰਬਰ ਹੈ, ਬਹੁਤ ਸਾਰੇ ਖਬਰਾਂ ਲੈ ਕੇ ਆਉਣੀ ਆ। ਤੋ ਵਨ ਮੈਨ ਇਜ਼ ਡੈਡ, ਰੋਇਲ ਸੇਲਜ਼ਬਰੀ ਵੇ ਬਰੈਂਪਟਨ ਵਿੱਚ ਆ, ਘਰ ਨੂੰ ਅੱਗ ਲੱਗੀ ਸੀ, ਇਹ ਲੇਟੈਸਟ ਨਿਊਜ਼ ਫਲੈਸ਼ ਕਰ ਰਹੀ ਹੈਗੀ ਆ। ਤੋ ਘਰ ਨੂੰ ਅੱਗ ਲੱਗਣ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ ਆ ਬਰੈਂਪਟਨ ਦੇ ਵਿੱਚ, ਰੋਇਲ ਸੇਲਜ਼ਬਰੀ ਜਿਹੜੀ ਇਹ ਸਟਰੀਟ ਹੈਗੀ, ਉੱਥੇ ਇਹ ਘਟਨਾ ਵਾਪਰੀ ਆ। ਤੋ ਕਾਫੀ ਸਾਰੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ, ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਤੁਸੀਂ ਪ੍ਰੋਗਰਾਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਐਡਵਰਟਾਈਜਮੈਂਟ ਦੇਣੀ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ, 416-451-2222 'ਤੇ ਗੱਲਬਾਤ ਕਰ ਸਕਦੇ ਹੋ। ਖਬਰਾਂ ਮੈਂ ਕਾਫੀ ਸਾਰੀਆਂ ਲੈ ਕੇ ਆਉਣੀਆਂ, ਬਾਰੀ ਸਭ ਖਬਰਾਂ ਲੈ ਕੇ ਆਉਣਗੇ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਨੇ ਸਪੋਂਸਰ ਕੀਤਾ। ਮੋਨਾ ਮਹਿੰਗੀ ਜੀ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਐਂਡ ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, 416-509-1509 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਕੈਨੇਡਾ ਕੱਲ੍ਹ ਕੀ ਹੋ ਗਿਆ, ਹਾਰ ਗਏ, ਪਰ ਫਿਰ ਵੀ ਹਾਰ ਤਾਂ ਗਏ ਹਨ, ਸੈਕਿੰਡ ਪਲੇਸ ਆਏ ਆ ਗਰੁੱਪ ਬੀ ਦੇ ਵਿੱਚ। ਤੋ ਕਬੱਡੀ ਕੱਪ ਮੈਚ ਵੀ ਹੋ ਰਹੇ ਹਨ ਅਗਲੇ ਹਫ਼ਤੇ, ਕੈਂਸ ਕਲਚਰ ਸੈਂਟਰ ਵਾਲੇ ਕਬੱਡੀ ਕੱਪ 4 July ਬ੍ਰੈਂਪਟਨ ਦੀਆਂ ਕਬੱਡੀ ਗਰਾਊਂਡਾਂ ਵਿੱਚ ਕਰਾਉਣਗੇ, ਜਿਹਨੂੰ CAA ਸੈਂਟਰ ਕਹਿੰਦਾ, ਬਾਹਰ ਦੇ ਪਾਸੇ ਕਬੱਡੀ ਦੀ ਗਰਾਊਂਡ ਬਣਾਈ ਹੋਈ ਹੈਗੀ ਆ, ਉੱਥੇ ਮੈਚ

0: ਨਹੀਂ ਦੇ ਰਹੀ ਇੱਧਰ ਜਿਹੜਾ ਦੇਣਾ ਚਾਹੀਦਾ। ਹਾਂ ਰੇਡੀਓਥੋਨ ਕਰ ਕਰਕੇ ਪੈਸੇ ਇਕੱਠੇ ਕਰਕੇ ਕਿੱਥੇ ਗਏ, ਉਹਦੇ ਵਿੱਚ ਜਵਾਬ ਵੀ ਨਹੀਂ ਮਿਲ ਰਹੇ। ਲੈ ਕੇ ਹਟਾਂਗੇ, ਤੁਹਾਡੇ ਪੈਸੇ ਵੇਸਟ ਨਹੀਂ ਜਾਣ ਦਿੰਦੇ, ਆਪਾਂ ਪਤਾ ਕਰਕੇ ਹਟਾਂਗੇ। ਜੇ ਕਿਤੇ ਵਿਰਾਸਤ ਮੀਡੀਆ ਨੇ ਜਾਂ ਅਸੀਂ ਕੋਈ ਨਾ ਕੋਈ ਹਿੱਸਾ ਲਿਆ ਤਾਂ ਜਵਾਬ ਉਹਦਾ ਲੈ ਕੇ ਦੇਵਾਂਗੇ ਜ਼ਰੂਰ। ਇੱਕ ਹੋਰ ਖਬਰ ਦਾ ਨਹੀਂ ਪਤਾ ਲੱਗਦਾ, ਖਾਲਿਸਤਾਨ ਦਾ ਝੰਡਾ ਲੈ ਕੇ ਸਟੇਜ 'ਤੇ ਭੰਗੜਾ ਪਾਉਂਦੇ ਸੀਗੇ, ਕਿਆ ਬਾਤ ਆ, ਇਹ ਵੀ ਐਂਟਰਟੇਨਮੈਂਟ ਕਰ ਲੈਂਦੇ ਹਨ। ਉਹ ਭੰਗੜਾ ਪਾ ਕੇ ਤੁਹਾਨੂੰ ਕੀ ਮਿਲਿਆ ਯਾਰ, ਮੈਨੂੰ ਪੈਸੇ ਦੇ ਦਿੰਦੇ, ਮੈਂ ਵੀ ਝੰਡਾ ਲੈ ਕੇ ਸਟੇਜ 'ਤੇ ਚੜ੍ਹ ਜਾਂਦਾ। ਭੰਗੜਾ ਬੜਾ ਵਧੀਆ ਪਾਇਆ, ਇਹ ਵੀ ਐਂਟਰਟੇਨਮੈਂਟ ਕਰਦੇ ਹਨ, ਸਿਰਫ ਮੁਜ਼ਾਹਰੇ ਨਹੀਂ ਕਰਦੇ। ਸੋ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਰਹਿ ਦੇਵੋ, ਆਪਣੀ ਆਵਾਜ਼ ਉਠਾਉਣੀ ਚਾਹੁੰਦੇ ਹੋ, ਬਹੁਤ ਜਗ੍ਹਾ ਹਨ। ਅਕਾਲੀ ਆਏ ਹੋਏ ਹਨ ਜਿਹਨਾਂ ਨੇ, ਇਹ ਨਹੀਂ ਇਹਨਾਂ ਦੇ ਲੀਡਰ ਨੇ ਕੀ ਕੁਝ ਕੀਤਾ ਤੁਸੀਂ ਖੁਦ ਜਾਣਦੇ ਹੋ। ਸੋ ਕੀ ਇਹ ਖਾਲਿਸਤਾਨੀਆਂ ਨੇ ਇਹਨਾਂ ਨਾਲ ਕੋਈ ਮੀਟਿੰਗ ਕੀਤੀ ਆ ਜਾਂ ਕਿਸੇ ਗੁਰੂ ਘਰ ਕਮੇਟੀ ਨੇ ਕੋਈ ਮੀਟਿੰਗ ਕੀਤੀ ਆ, ਮੈਂ ਉਹਨਾਂ 'ਤੇ ਛੱਡ ਦਿੰਦਾ। ਬਸ ਵੇਟ ਨਾ ਕਰੋ, ਇਹ ਤੁਹਾਡੇ ਕੋਲ ਆਉਣਗੇ ਚੱਲ ਕੇ, ਇਹ ਤੁਹਾਨੂੰ ਇਹਨਾਂ ਕੋਲ ਜਾਣਾ ਪੈਣਾ। ਇਹ ਨਾ ਕਹਿ ਦਿਓ ਵੀ ਬਚ ਜਾਇਓ, ਵੀ ਅਸੀਂ ਤੁਹਾਨੂੰ ਬੜੀ ਤਕੜੀ ਮੀਟਿੰਗ ਰੱਖਣੀ ਚਾਹੀਦੀ ਕਮਿਊਨਿਟੀ ਨਾਲ ਅਤੇ ਇਹਨਾਂ ਦੇ ਨਾਲ ਤੁਸੀਂ ਇੱਥੇ ਪਹੁੰਚਿਓ, ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ। ਨਹੀਂ ਤਾਂ SCPC ਦਾ ਜਿਹੜੇ ਸੋ ਜਥੇਦਾਰ ਹਨ ਅਕਾਲਥਾ ਜੀ, ਕਿਸੇ ਨੇ ਨਹੀਂ ਕਹਿਣਾ ਮੰਨਣਾ, ਤੁਹਾਡਾ ਵੀ ਨਹੀਂ ਮੰਨਣਾ ਜਿਹੜੇ ਇੱਥੇ ਗੁਰੂ ਘਰ ਵਾਲੇ ਹਨ, ਕਿਉਂਕਿ ਤੁਸੀਂ ਸਾਡੇ ਵਾਸਤੇ ਕੁਝ ਨਹੀਂ ਕੀਤਾ, ਇਹਨਾਂ ਕੋਲ ਜਵਾਬ ਨਹੀਂ ਮੰਗੇ। ਇੱਕ ਵੱਡੀ ਮੀਟਿੰਗ ਰੱਖਣੀ ਚਾਹੀਦੀ ਆ, ਇੱਦਾਂ ਦੇ ਕੰਮ ਹੋਣੇ ਚਾਹੀਦੇ ਆ। ਸਾਡਾ ਕਮਿਊਨਿਟੀ ਸੈਂਟਰ ਹੈਗਾ, ਤੁਸੀਂ ਗੁਰੂ ਘਰ ਹੈਗੇ ਆ, ਤਾਂ ਤੁਹਾਡਾ ਫਰਜ਼ ਵੀ ਬਣਦਾ ਵੀ ਜੇ ਕੋਈ ਸਾਡੇ ਨਾਲ ਗਲਤ ਹੋ ਰਿਹਾ, ਅਸੀਂ ਹੀ ਕਰ ਰਹੇ ਹਾਂ, ਸਾਡੇ ਲੋਕ ਹੀ ਕਰ ਰਹੇ ਹਨ, ਆਪਾਂ ਉਹਨਾਂ ਕੋਲ ਜਵਾਬ ਮੰਗੀਏ। ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਦੈਟਸ ਇਟ। ਅਤੇ ਆਟਵਾ ਫੇਸਿਸ ਪ੍ਰੈਸ਼ਰ ਇੰਪਰੂਵਿੰਗ ਹਾਊਸਿੰਗ ਅਫੋਰਡੇਬਿਲਟੀ ਅਕਰੋਸ ਕੰਟਰੀ, ਇੱਧਰ ਇਹ ਖਬਰਾਂ ਆਈ ਜਾਂਦੀਆਂ ਕਿ ਕਾਰਨੀ ਨੇ ਤਾਂ ਫਿਰ ਬਿਲਡਰਾਂ ਨੂੰ ਬੇਲ ਆਊਟ ਕਰਨਾ ਹੀ ਕਰਨਾ, ਉਹਨਾਂ ਦੇ ਬਣੀਆਂ ਹੋਈਆਂ ਕੌਂਡੋ ਖਰੀਦ ਕੇ ਰੈਂਟ 'ਤੇ ਚਾੜ ਦੇਣੀਆਂ। ਜਿਹੜੇ ਘਰ ਵਾਲਿਆਂ ਨੇ ਇੰਨੇ ਮਹਿੰਗੇ ਮਹਿੰਗੇ ਘਰ ਲਏ, ਉਹਨਾਂ ਦੀ ਵੀ ਹੈਲਪ ਕਰ ਦੇਵੋ ਫਿਰ, ਇਕੱਲੀ ਆਪਣੇ ਲਈ ਉਹਨਾਂ ਦੀ ਇਕੱਲੇ ਕਰਦੇ ਆ ਸੋ ਕਾਲ ਬਿਲਡਰਸ। ਸੋ ਕਨੇਡੀਅਨ ਕੰਟੀਨਿਊ ਟੂ ਫੇਸ ਹਾਈ ਗਰੋਸਰੀ ਪ੍ਰਾਈਸਿਸ ਹਾਊਸ ਹੋਲਡ ਕੋਸਟ, ਇਹਦੀ ਵੀ ਖਬਰ ਆ ਰਹੀ ਹੈਗੀ ਆ। ਅਤੇ ਆਟੋ ਸੈਫਟ ਇਨਵੈਸਟੀਗੇਸ਼ਨ ਰਿਮੇਨਸ ਫੋਕਸ ਫੋਰ ਪੁਲਿਸ ਏਜੰਸੀ, ਅਤੇ ਕੈਨੇਡਾ ਪ੍ਰਪੇਅਰਿੰਗ ਫੋਰ ਸੈਲੀਬ੍ਰੇਸ਼ਨ ਨੈਕਸਟ ਵੀਕ, ਆਹਦੀ ਹੋਣੀ ਆ ਯਾਰ 1 July ਨੂੰ ਕੈਨੇਡਾ ਡੇ ਆ ਰਿਹਾ। ਅਤੇ ਬੈਂਕ ਰੈਗੂਲੇਟਰਸ ਮੋਨੀਟਰ ਕਰ ਰਹੇ ਹਨ ਹਾਊਸ ਹੋਲਡ ਡੈਟ ਲੈਵਲ, ਬਈ ਲੋਕਾਂ ਦੇ ਉੱਪਰ ਕਰਜ਼ਾ ਕਿੰਨਾ ਚੜਿਆ ਹੋਇਆ ਹੈਗਾ ਆ। ਬੈਂਕਿੰਗ ਵਾਲੇ ਇਹ ਸਰਚ ਕਰ ਰਹੇ ਹਨ, ਦੇਖ ਰਹੇ ਹਨ, ਮੋਨੀਟਰ ਕਰ ਰਹੇ ਹਨ, ਨਿਗਾਹ ਰੱਖ ਰਹੇ ਹਨ। ਅਤੇ ਕਹਿੰਦੇ ਜਿੱਥੇ ਲੋਕਾਂ ਇਹ ਲੋਕ ਕੈਨੇਡਾ ਦੇ ਵਿੱਚ ਸਮਰ ਦੇ ਵਿੱਚ ਡੋਮੈਸਟਿਕਲੀ ਟਰੈਵਲ ਕਰਨਾ ਚਾਹੁੰਦੇ ਹਨ, ਇੰਟਰਨੈਸ਼ਨਲ ਏਅਰਲਾਈਨ 'ਤੇ ਟਰੱਸਟ ਨਹੀਂ ਰਿਹਾ, ਮਹਿੰਗੀਆਂ ਹੋ ਰਹੀਆਂ ਹਨ। ਕਹਿੰਦੇ ਡੋਮੈਸਟਿਕਲੀ ਜਿਹੜਾ ਯਾਨੀ ਕਿ ਕੈਨੇਡਾ ਦੇ ਵਿੱਚ ਕਾਫੀ ਜਿਹੜੀ ਹੈਗੀ ਆ ਟਰੈਵਲ ਹੋਵੇਗੀ ਸਾਡੇ ਕੈਨੇਡਾ ਦੇ, ਬਹੁਤ ਸੁੰਦਰ ਕੰਟਰੀ ਹੈਗੀ, ਬਹੁਤ ਕੁਝ ਦੇਖਣ ਨੂੰ ਹੈਗਾ ਆ। ਅਤੇ ਇੰਟੀਰੀਅਰ ਹੋਸਪਿਟਲ ਕੰਟੀਨਿਊ ਟੂ ਅਡਰੈਸਿੰਗ ਐਮਰਜੈਂਸੀ ਰੂਮ ਪ੍ਰੈਸ਼ਰ, ਸੋ ਹੋਸਪਿਟਲ ਦੀ ਕਾਫੀ ਸਾਰੀ ਗੱਲ ਹੁੰਦੀ ਹੈ, ਨਾ ਸੇਫਟੀ ਐਂਡ ਸਿਕਿਉਰਿਟੀ ਮਿਲ ਰਹੀ ਅੱਜ ਕੱਲ੍ਹ, ਅਤੇ ਨਾ ਕੋਈ ਹੈਲਥ ਦੀ ਜਿਹੜੀ ਹੈਗੀ ਆ ਸੇਵਾਵਾਂ ਉਹ ਮਿਲ ਰਹੀਆਂ ਹਨ, ਟ੍ਰੈਫਿਕ ਵਿੱਚ ਉੱਦੇ ਫਸੇ ਰਹੀ ਦਾ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਪਾਸੇ, ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਪਹਿਲਾਂ ਵੈਨਜ਼ੂਏਲਾ ਦੀ ਖਬਰ ਦੇ ਦੇਵਾਂ। ਬਹੁਤ ਵੱਡਾ ਅਰਥਕੁਇਕ ਆਇਆ, ਬੈਕ ਟੂ ਬੈਕ ਜਿਹੜਾ ਅਰਥਕੁਇਕ ਆਇਆ ਸੀਗਾ, ਦੋ ਪਾਵਰਫੁਲ ਅਰਥਕੁਇਕ ਆਏ ਆ। ਪਹਿਲਾਂ ਜਿਹੜਾ ਸੀਗਾ ਉਹ ਦੱਸ ਰਿਹਾ 7.2 ਮੈਗਨੀਟਿਊਡ 'ਤੇ ਸੀਗਾ, ਉਸ ਨਾਲ ਨਾਲ ਫਿਰ ਜੇ ਜਦੇ ਆ ਗਿਆ 7.5 'ਤੇ, ਅਤੇ ਦੈਟ ਤੋਂ ਕੋਲ ਰੀਚ ਇਨ ਟੂ ਥਾਊਜ਼ੈਂਡ, ਕਿ ਹਜ਼ਾਰਾਂ ਤੋਂ ਵੱਧ ਲੋਕਾਂ ਦੀ ਜਿਹੜੀ ਆ ਮੌਤ ਹੋ ਸਕਦੀ ਹੈਗੀ ਆ, ਵੇਟ ਕਰ ਰਿਹਾ। ਉੱਧਰੋਂ ਟਰੰਪ ਬਹੁਤ ਫਰਸਟ੍ਰੇਟਡ ਆ, ਸੱਚੀ ਕੱਲ੍ਹ ਇਹ ਹੋ ਗਿਆ ਟਰੰਪ ਫਰਸਟ੍ਰੇਟਡ। 250ਵੀਂ ਐਨਵਰਸਰੀ ਆ ਰਹੀ ਹੈਗੀ ਆ, ਅਤੇ ਜਿਹੜਾ ਪੂਲ ਹੈਗਾ ਨਾ, ਅਤੇ ਉਹ ਪੂਲ ਦੀ ਰੈਨੋਵੇਸ਼ਨ ਚੱਲ ਰਹੀ, $14.7 million ਲਾ ਦਿੱਤਾ, ਅਤੇ ਹੁਣ ਇੰਟਰਨੈਟ ਦੇ ਲੋਕ ਬੜਾ ਯੋਗ ਕਰ ਰਹੇ ਹਨ, 14.7 million ਲਗਾ ਕੇ ਥੱਲੇ ਜਿਹੜਾ ਪੇਂਟ ਕੀਤਾ ਉਹ ਪੀਲ ਹੋਣ ਲੱਗ ਪਏ। ਸੋ ਜਦੋਂ ਲੋਕ ਜਿਹੜਾ ਬਲੂ ਕਲਰ ਦਾ ਹੋਣਾ ਸੀ ਗ੍ਰੀਨ ਕਲਰ ਹੋ ਗਿਆ, ਲੋਕ ਦੇਖਣ ਲੱਗ ਪਏ, ਕਹਿੰਦੇ ਨੇ ਹੱਥ ਲਾ ਕੇ ਦੇਖਿਆ ਵੀ ਪੇਂਟ ਪੀਲ ਹੋ ਗਿਆ। ਫਿਰ ਉਹਨਾਂ ਨੇ ਡੋਨਲਡ ਟਰੰਪ ਨੇ ਕਿਸੇ ਨੇ ਕਹਿੰਦੇ ਉਹਨਾਂ ਨੇ ਵੈਂਡਲਾਈਜ਼ ਕੀਤਾ ਤਾਂ ਉਹਨੂੰ ਸਜ਼ਾ ਹੋ ਜਾਵੇਗੀ। ਯਾਰ ਲੋਕ ਪਾਣੀ ਵਿੱਚ ਹੱਥ ਪਾ ਕੇ ਦੇਖਦੇ, ਪਾਣੀ ਵਿੱਚ ਹੱਥ ਪਾ ਕੇ ਕੀ ਹੋਣ ਲੱਗਾ, ਵੈਂਡਲਾਈਜ਼ ਕਰਨ ਲੱਗਾ, ਪਰ ਆਪਣੀ ਗਲਤੀ ਨਹੀਂ ਮੰਨਣੀ। ਸੋ ਇੰਨਾ ਪੈਸਾ ਲਗਾ ਕੇ ਵੀ ਰੰਗ ਨੀਲਾ ਨਹੀਂ ਰਿਹਾ, ਇਹਦਾ ਰੰਗ ਲਾਲ ਜ਼ਰੂਰ ਹੋਈ ਜਾਂਦਾ। ਸੱਚੀ ਗੱਲ, ਰਿਸਪੈਕਟ ਹਨ, ਰਿਸਪੈਕਟ ਦਿੰਦੇ ਹਾਂ। ਤੁਸੀਂ ਕਾਲਾ ਕਰਿਆ ਹੋਏ ਠਹਿਰ ਕੇ ਕਰਿਓ, ਹੁਣ ਮੈਂ ਕਾਲਾ ਕੋਈ ਨਹੀਂ ਲੈਣੀ ਆ, ਪਲੀਜ਼ ਗੁਰਮੁਖ ਸਿੰਘ ਬਾਲੀ ਸਾਹਿਬ ਨਾਲ ਗੱਲਬਾਤ ਕਰਨੀ ਆ, ਕਾਫੀ ਸਾਰੀਆਂ ਖਬਰਾਂ ਜਿੱਥੇ ਆਪਾਂ ਲੈ ਕੇ ਆਉਣੀਆਂ। ਮੈਂ ਛੋਟੀ ਜਿਹੀ ਇੱਕ ਬ੍ਰੇਕ ਲੈਵਾਂ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।
1: Hiring. Work for one of the fastest growing companies, Stargate Logistics.
2: Jekar tuhanu vi hai kam di bhal, ta aaj hi sampark karo Stargate Logistics de naal 905-564-9292.
3: Aaj, खुशनुमा हो।

0: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਕ ਤਾਂ ਬਣਦਾ ਹੀ ਹੈ
1: ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਹੈ
0: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
2: ਚਲ ਕੇ ਰਹੇ ਆਪਰ
0: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
3: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
0: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। इन ब्रैम्पटन 1850 एल्बम रोड ईटोबीको। वधेरे जानकारी लई कॉल करो 416-213-1165 ते 416-213-1165।
1: ओहो सर्दी च हीट नहीं चलदी ते गर्मी च एसी।
2: लै आपां हुणे करदे आं संधू साहब नाल गल ते करदे आं मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल
0: 647-706-6640-647-706-6840।
3: रोकी तू अपनी इंश्योरेंस किस तो करवांदा यार?
4: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार नंबर ता दई मोना जी दा।
4: हां जी तुसी भी नोट करो इंश्योरेंस कोई भी होवे
5: इंश्योरेंस फॉर यू दी मोना मेंगी जी।
4: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
5: याद रखो मोना मेंगी फ्रॉम इंश्योरेंस फॉर यू
4: 416-509-1509
5: और विजिट insuranceforyou.ca।
6: ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
7: दुनिया विच किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
8: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने एजेड ड्राइवर्स। जेकर तुहानू भी है काम दी पाल ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर सर्व कर देने GTA मिडवेस्ट मॉन्ट्रियल ते नॉर्थ अमेरिका दे विच। स्टारगेट लॉजिस्टिक आज ही कॉल करो 905-564-9992 905-564-9292।
9: ओ जी हुण तुसी भी देर ना लगाओ ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ਮੇਫੀਲਡ ਦੇ ਨੌਕਰ ਤੇ।
10: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਧੰਨਵਾਦ ਤੁਹਾਡਾ। ਜੇ ਕਿਤੇ ਟੀਵੀ ਵਿੱਚ ਜਾਂ ਰੇਡੀਓ ਵਿੱਚ ਨੁਕਸ ਹੋਵੇ ਨਾ ਬੜੀ ਛੇਤੀ ਤੁਸੀਂ ਟੈਕਸਟ ਮੈਸੇਜ ਕਰ ਦਿੰਦੇ ਹੋ ਤਾਂ ਧੰਨਵਾਦ ਹੀ ਕਰ ਸਕਦਾ। ਬਲਦੇਵ ਜੀ ਬਹੁਤ ਬਹੁਤ ਧੰਨਵਾਦ ਅਪ ਟੂ ਡੇਟ ਰਹਿੰਦੇ ਹੋ ਤਾਂ ਸਾਨੂੰ ਵੀ ਰੱਖਦੇ ਹੋ। ਰੱਬ ਸਾਰਿਆਂ ਨੂੰ ਰਾਜਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ। ਸੱਜਰੀ ਸਵੇਰ ਦੇ ਵਿੱਚ ਵੈਲਕਮ ਕਰਦੇ ਹਾਂ। ਬਾਹਰ ਦੇਖ ਲਓ ਜੀ ਲਾਈਟ ਆਈ ਪਈ ਹੈਗੀ ਹੈ ਬਹੁਤ ਸਾਰੇ ਘਰਾੜੇ ਮਾਰਦੇ ਹੁੰਦੇ ਮਾਰਨੇ ਵੀ ਚਾਹੀਦੇ ਯਾਰ। ਕੋਈ ਆਫਟਰਨੂਨ ਸ਼ਿਫਟ ਕਰਦਾ ਕੋਈ ਨਾਈਟ ਸ਼ਿਫਟ ਕਰਦਾ ਕੋਈ ਡੇ ਸ਼ਿਫਟ ਕਰਦਾ ਪਰ ਸਾਡੀ ਜਿਹੜੇ ਅੱਜ ਦੇ ਪ੍ਰੋਗਰਾਮ ਹੁੰਦੇ ਆ ਰੇਡੀਓ ਦੇ ਤੁਸੀਂ ਵੱਖ ਵੱਖ ਟਾਈਮ ਵਿੱਚ ਟੀਵੀ 'ਤੇ ਦੇਖ ਸਕਦੇ ਹੋ ਸੁਣ ਸਕਦੇ ਹੋ। ਮੈਟਰੋ ਇਮੀਗ੍ਰੇਸ਼ਨ ਵਾਲੇ ਸਾਨੂੰ ਸਪੋਂਸਰ ਕੀਤਾ। ਕੋਈ ਵੀ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਸੋਲਵ ਕਰਕੇ ਦਿੰਦੇ ਹਨ। 25 ਸਾਲ ਤੋਂ ਬਾਅਦ ਐਕਸਪੀਰੀਅੰਸ ਹੈਗਾ ਸੁਰੇਸ਼ ਗੁਪਤਾ ਸਾਹਿਬ ਦਾ 905-673-1200 ਤੇ ਗੱਲਬਾਤ ਕਰ ਲਈ ਆ। ਸਪੋਂਸਰਸ਼ਿਪ ਐਕਸਪ੍ਰੈਸ ਐਂਟਰੀ PNP LMIA ਦੇ ਕੋਈ ਕੇਸ ਹੋਵੇ ਤਾਂ ਸੁਰੇਸ਼ ਗੁਪਤਾ ਸਾਹਿਬ ਨਾਲ 905-673-1200 ਤੇ ਗੱਲਬਾਤ ਕਰਨੀ ਆ। ਗੁਰਬਖ ਸਿੰਘ ਬਾਰੀ ਸਾਹਿਬ ਨਾਲ ਲਾਈਨ ਸਾਡੀ ਜੁੜ ਗਈ ਹੈਗੀ ਆ। ਉਹਨਾਂ ਨਾਲ ਗੱਲਾਂ ਬਾਤਾਂ ਮਾਰਦੇ ਆ ਖਬਰਾਂ ਦੀ ਖੋਜ ਕਰਦੇ ਆ। ਗੁਰਬਖ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
11: ਜੀ ਤੰਬੜ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਸਰੋਤਿਆਂ ਨਾਲ ਜੁੜਨ ਵਾਸਤੇ ਜੀ।
10: ਧੰਨਵਾਦ ਤੁਹਾਡਾ, ਕਿਉਂਕਿ ਰਲ ਮਿਲ ਕੇ ਖਬਰਾਂ ਦੀ ਸਾਂਝ ਪਾਦੇ ਦੀ ਹੈਗੀ ਆ, ਖਬਰਾਂ ਇਕੱਠੀਆਂ ਕਰੀ ਆਸੇ ਪਾਸੇ ਇਕੱਠੀਆਂ ਕਰਕੇ ਵੱਡੇ ਨੈਸ਼ਨਲ ਟੀਵੀ ਤੋਂ ਪੇਸ਼ ਕਰੀ ਦੀਆਂ ਹਨ। ਜੇ ਲੱਗਦਾ ਕੋਈ ਇੱਦਾਂ ਨੰਬਰ ਅੰਕੜੇ ਇੱਧਰ ਹੋ ਗਏ ਸਾਡੇ ਨਾਲ, ਬਾਅਦ ਵਿੱਚ ਸੰਪਰਕ ਕਰ ਲਿਓ। ਮੈਂ ਕਹਿੰਦਾ ਹੁੰਦਾ ਕਈ ਗੱਲਾਂ ਮੈਂ ਕਹਿ ਜਾਂਦਾ, ਗੁਰਬਖਸ਼ ਸਿੰਘ ਬਾਰੀਆ ਸਾਹਿਬ ਮੇਰੇ ਕਿਸੇ ਨਾਲ ਨਹੀਂ ਦੁਸ਼ਮਣੀ ਹੈਗੀ, ਆਈ ਲਵ ਐਵਰੀਬਡੀ, ਚਾਹੇ ਖਾਲਿਸਤਾਨ ਵਾਲੇ ਹੋਣ, ਚਾਹੇ ਅਕਾਲੀ ਹੋਣ, ਚਾਹੇ ਜਥੇਦਾਰ ਹੋਣ, ਪਰ ਰਿਸਪੈਕਟ ਵੀ ਹੈਗੀ ਹੈ ਉਸ ਔਰਗਨਾਈਜੇਸ਼ਨ ਦੀ। ਪਰ ਜਿਹੜੇ ਬੰਦੇ ਜੋ ਮਾੜੇ ਕੰਮ ਕਰਦੇ ਹਨ ਉਹਨਾਂ ਨੂੰ ਜਾਂ ਕੋਈ ਗਲਤ ਕੰਮ ਹੁੰਦੇ ਹਨ ਆਪਾਂ ਸਵਾਲ ਉਠਾ ਲਈਦੇ ਹਨ। ਜੇ ਕਿਸੇ ਜਵਾਬ ਦੇਣੇ ਹੁੰਦੇ ਹਨ, ਮੈਂ ਕਹਿੰਦਾ ਹੁੰਦਾ ਸਾਡੀ ਕੁਰਸੀ ਹੈਗੀ ਖੱਬੇ ਪਾਸੇ, ਜਵਾਬ ਦਿਓ ਯਾਰ, ਆਪਾਂ ਵੀ ਸਿੱਖਣਾ ਚਾਹੁੰਦੇ, ਸਭ ਕੁਛ ਹੋ ਰਿਹਾ, ਇਕੱਲੇ ਹੋ ਰਿਹਾ ਹੈਗਾ। ਤੋ ਪੰਜਾਬ ਦੇ ਵਿੱਚ ਜਿੱਥੇ ਕੋਈ ਜੋਬਸ ਦੀ ਗੱਲਬਾਤ ਨਹੀਂ ਕਰ ਰਿਹਾ, ਸਿਕਿਉਰਿਟੀ ਦੀ ਗੱਲਬਾਤ ਨਹੀਂ ਕਰ ਰਿਹਾ, ਰੁਜ਼ਗਾਰ ਲੋਕਾਂ ਨੂੰ ਜੋਬਾਂ ਨਹੀਂ ਮਿਲ ਰਹੀਆਂ ਹੈਗੀਆਂ, ਬਿਜਲੀ ਨਹੀਂ ਆ ਰਹੀ ਹੈਗੀ, ਸੜਕਾਂ ਟੁੱਟੀਆਂ ਫੁੱਟੀਆਂ ਪਈਆਂ ਹਨ, ਅਤੇ ਪਰ ਉੱਥੇ ਬਸ ਨਵਾਂ ਕੋਈ ਪ੍ਰੋਗਰਾਮ ਚੱਲ ਪੈਂਦਾ ਹੈਗਾ, ਸ਼ੋਸ਼ਾ ਚੱਲ ਪੈਂਦਾ, ਲੋਕ ਸਵਾਦ ਲੈਣ ਲਈ ਬੈਠੇ ਹਨ। ਕਿੰਨੀ ਕੁ ਦੇਰ ਸਵਾਦ ਲੈਣਗੇ, ਇੱਕ ਦਿਨ ਪੈਸਾ ਮੁੱਕ ਜਾਣਾ। ਫਿਰ ਕਹਿੰਦੇ ਆ ਬਾਹਰੋਂ ਆ ਕੇ ਲੋਕ ਜੋਬਾਂ ਕਰਦੇ ਹਨ, ਸਾਡੇ ਘਰ ਸਾਂਭਣਾ ਲੱਗ ਪਏ, ਸਾਡੀਆਂ ਔਰਤਾਂ ਸਾਂਭਣ ਲੱਗ ਪਏ, ਸਾਡੇ ਨਾਲ ਗਲਤ ਕੰਮ ਕਰਨ ਲੱਗ ਪਏ ਹਨ। ਉਹਨਾਂ ਨੇ ਵੀ ਆ ਕੇ ਇੱਥੇ, ਜਿੱਦਾਂ ਆਪਾਂ ਇੱਥੇ ਆਏ ਹਾਂ ਨਾ, ਅਤੇ ਕੈਨੇਡਾ ਵਿੱਚ ਆਪਾਂ ਭਾਵੇਂ ਕਹਿ ਲਵੋ ਜੋਬਾਂ ਖੋਈਆਂ ਗਈਆਂ ਪਰ ਜੋਬਾਂ ਨਹੀਂ, ਆਪਾਂ ਮਿਹਨਤ ਕੀਤੀ, ਆਪਾਂ ਕੰਮ ਕਰਦੇ। ਇਸੇ ਤਰ੍ਹਾਂ ਬਾਹਰੋਂ ਲੋਕ ਆਵੇ ਪੰਜਾਬ ਵਿੱਚ, ਮਿਹਨਤ ਕਰਦੇ ਆ, ਕੰਮ ਕਰਦੇ ਆ, ਅਤੇ ਪੈਸੇ ਕਮਾਉਂਦੇ, ਅਤੇ ਬਾਅਦ 'ਚ ਕਹਿੰਦੇ ਵੀ ਸਾਡੇ ਕਿੱਥੇ ਗਏ। ਸੋ ਜੋ ਹੋ ਰਿਹਾ ਹੈਗਾ ਉਹੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ। ਬਾਰੀ ਸਾਹਿਬ ਮੈਂ ਪਹਿਲੇ ਕਹਿ ਕੇ ਹਟਿਆ, ਸਾਡਾ ਫਰਜ਼ ਬਣਦਾ ਇਸ ਕਮਿਊਨਿਟੀ ਦੇ ਤੌਰ 'ਤੇ, ਗੁਰੂ ਘਰ ਦੀਆਂ ਕਮੇਟੀਆਂ ਦਾ, ਅਤੇ ਚਾਹੇ ਖਾਲਿਸਤਾਨੀ ਵਾਲੇ ਹੋਵੇ, ਚਾਹੇ ਆਪਣੀ ਜਿਹੜੀ ਆ ਵਰਲਡ ਸਿੱਖ ਔਰਗਨਾਈਜੇਸ਼ਨ ਹੋਵੇ ਨਾ, ਕਿਉਂਕਿ ਸਾਡੇ ਨਾਲ ਜੁੜੇ ਹੋਏ ਆ ਸਭ ਕੁਛ। ਅਤੇ ਜਦੋਂ ਸੋ ਕਾਲਡ ਘਟਨਾ ਵਾਪਰਦੀਆਂ ਹਨ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਤਾਂ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ, ਜਿਹੜੇ ਉਹਨਾਂ ਦੇ ਨੁਮਾਇੰਦੇ ਇੱਥੇ ਆ, ਉਹਨੂੰ ਸਵਾਲ ਪੁੱਛਣ ਵਾਸਤੇ, ਹੋਇਆ ਇਕੱਲੇ ਆ, ਤੁਸੀਂ ਫਿਊਚਰ ਵਿੱਚ ਕਰ ਕੀ ਰਹੇ ਹਨ, ਕਿੱਦਾਂ ਦੀਆਂ ਸੇਵਾਵਾਂ ਦੇ ਰਹੇ ਹਨ, ਕੀ ਕੁਝ ਕਰੂੰਗੇ, ਇਹ ਸਾਡਾ ਵੀ ਫਰਜ਼ ਬਣਦਾ ਆਵਾਜ਼ ਉਠਾਉਣ ਵਾਸਤੇ। ਸੋ ਜੇ ਇਹ ਲੱਗਦਾ ਵੀ ਮੈਂ ਬੋਲ ਰਿਹਾ, ਮੈਂ ਕਿੰਤੂ ਪਰੰਤੂ ਕਰ ਰਿਹਾ, ਉਹ ਤੁਸੀਂ ਦੱਸ ਦੇਣਾ, ਪਰ ਆਪਾਂ ਤਾਂ ਹੱਕ ਸੱਚੀ ਦੀ ਗੱਲ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਜਵਾਬ ਲੈਣ ਦੀ ਕੋਸ਼ਿਸ਼ ਕਰੀ ਦੀ ਹੈਗੀ ਹੈ। ਬਾਰੀ ਸਾਹਿਬ ਗੋ ਹੈਡ, ਖਬਰਾਂ ਵੱਲ ਵੀ ਚੱਲਦੇ ਹਾਂ, ਅਤੇ ਨਾਲ ਦੀ ਨਾਲ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
11: ਜੀ ਬਿਲਕੁਲ, ਇਹ ਬੜੀਆਂ ਦੋ ਪਾਸੜ ਗੱਲਾਂ ਹੈਗੀਆਂ ਨੇ ਜਿਹੜੀਆਂ ਅਸੀਂ ਕੀਤੀਆਂ। ਕੁਛ ਪੰਜਾਬ ਤੋਂ ਤੁਸੀਂ ਇਸ਼ੂ ਲਏ ਹੈਗੇ ਆ ਕਿ ਪੰਜਾਬ ਦੇ ਵਿੱਚ ਵੀ ਇਸ ਵਕਤ ਬਹੁਤ ਸਾਰੇ ਇਸ਼ੂ ਹੈਗੇ ਆ। ਸਾਡੇ ਇੱਧਰ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ, ਜਿੱਥੇ ਅਸੀਂ ਕੈਨੇਡਾ ਦੀ ਧਰਤੀ 'ਤੇ ਵੱਸਦੇ ਹੈਗੇ ਹਾਂ, ਕਈ ਇੱਦਾਂ ਦੇ ਮਸਲੇ ਸਾਡੇ ਸਾਹਮਣੇ ਆਉਂਦੇ ਆ ਕਿ ਜਿਹਦੇ ਵਿੱਚ ਸਾਨੂੰ ਮਿਊਚੁਅਲ ਅੰਡਰਸਟੈਂਡਿੰਗ ਦੀ ਬੜੀ ਲੋੜ ਹੁੰਦੀ ਆ। ਖਾਸ ਕਰਕੇ ਦਲਜੀਤ ਵਰਸਸ ਜਿਹੜੀਆਂ ਕੁਝ ਖਾਲਿਸਤਾਨੀ ਕਾਰਕੁਨ ਹੈਗੇ ਆ, ਧਿਰਾਂ ਹੈਗੀਆਂ, ਉਹਨਾਂ ਜਿਹੜਾ ਟਕਰਾਅ ਹੈਗਾ ਪਿਛਲੇ ਸਮੇਂ ਤੋਂ ਚੱਲ ਰਿਹਾ। ਦਰਅਸਲ ਦੋਵੇਂ ਪਾਸੇ ਹੀ ਥੋੜਾ ਜਿਹਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੂਡ ਹੈ ਜਾਂ ਸਟੈਂਡ ਆ, ਉਹ ਝੁਕਾਅ ਵਾਲਾ ਨਹੀਂ ਹੈਗਾ। ਦਲਜੀਤ ਸਾਹਿਬ ਵੀ ਜਿਹੜਾ ਥਾਪੀ ਮਾਰਦੇ ਹੈਗੇ ਆ, ਇੱਦਾਂ ਜਿੰਨਾ ਦਾ ਵਤੀਰਾ ਪਹਿਲਾਂ ਗੁਰਦਾਸ ਮਾਨ ਸਾਹਿਬ ਸ਼ਿਕਾਰ ਹੋਇਆ ਇਹਨਾਂ ਗੱਲਾਂ ਦਾ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈਗਾ ਕਿ ਕੋਈ ਵੀ ਜਿਹੜੀ ਗੱਲ ਹੈਗੀ ਆ ਉਹ ਟਕਰਾਅ ਦੇ ਨਾਲ ਨਹੀਂ, ਲਚਕਤਾ ਦੇ ਨਾਲ ਤੇ ਗੱਲਬਾਤ ਦੇ ਰਾਹੀਂ ਹੱਲ ਹੁੰਦੀ ਹੁੰਦੀ ਆ। ਇੱਦਾਂ ਚੈਲੰਜ ਨਹੀਂ ਕੀਤੇ ਜਾਂਦੇ ਸਟੇਜ ਦੇ ਉੱਪਰ ਕਿ ਮੇਰੀ ਬੜੀ ਚੜ੍ਹਾਈ ਹੈਗੀ ਆ ਤੇ ਮੇਰੇ ਕਰਕੇ ਕੁਛ ਇੱਕ ਤਰ੍ਹਾਂ ਜਿਹੜੀਆਂ ਮੇਰਾ ਫਾਇਦਾ ਲੈ ਰਹੀਆਂ ਜੀ। ਮੈਨੂੰ ਇਹ ਲੱਗਦਾ ਹੈਗਾ ਕਿ ਦਲਜੀਤ ਜਿਹੜੇ ਗਾਇਕ ਹੈਗੇ ਆ ਬੜੇ ਚੰਗੇ ਗਾਇਕ ਆ, ਚੰਗਾ ਉਹਨਾਂ ਚੰਗੇ ਵਿਸ਼ੇ ਵੀ ਛੂਏ ਹੈਗੇ ਆ, ਤਾਂ ਇੱਕ ਰੈਕਰਡ ਵਧੀਆ ਹੈਗਾ, ਪਰ ਜਿਹੜਾ ਮੌਜੂਦਾ ਦੌਰ ਦੇ ਵਿੱਚ ਉਹ ਵੀ ਜਿਹੜੀ ਲਾਈਨ ਟੋਕ ਕਰ ਰਹੇ ਹੈਗੇ ਆ, ਉਹਨਾਂ ਨੂੰ ਵੀ ਆਪਣਾ ਪੁਨਰ ਵਿਚਾਰ ਜ਼ਰੂਰ ਕਰਨਾ ਚਾਹੀਦਾ। ਤਾਂ ਦੂਜੇ ਪਾਸੇ ਜਿਹੜੀਆਂ ਧਿਰਾਂ ਹੈਗੀਆਂ ਨੇ ਖਾਲਿਸਤਾਨੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵਾ ਕਿ ਆਖਿਰਕਾਰ ਇਹ ਮਸਲੇ ਜਿਹੜੇ ਹੈਗੇ ਆ ਅੰਡਰਸਟੈਂਡਿੰਗ ਦੇ ਨਾਲ ਸੁਲਝਾਏ ਜਾ ਸਕਦੇ ਆ। ਸੋ ਕੁੱਲ ਮਿਲਾ ਕੇ ਆਪਾਂ ਅੱਜ ਦੀਆਂ ਜਿਹੜੇ ਕਰੰਟ ਖਬਰਾਂ ਵਾ ਉਹਦੇ ਵੱਲ ਵੱਧਦੇ ਹੈਗੇ ਆ। ਤਮਰ ਸਾਹਿਬ ਕਿ ਕੈਨੇਡਾ ਜਿਹੜਾ ਹੈਗਾ ਜੀ, ਆਪਣੇ ਆਪ ਦੇ ਵਿੱਚ ਕਈ ਗੱਲਾਂ ਘਾਟਾਂ ਜਿਹੜੀਆਂ ਸੀਗੀਆਂ ਸਮੇਂ ਦੇ ਨਾਲ ਵੱਡੇ ਪ੍ਰੋਜੈਕਟਾਂ ਦੇ ਵਿੱਚ, ਉਹਨਾਂ ਦੇ ਵਿੱਚ ਕੈਨੇਡਾ ਪਿੱਛੇ ਸੀ, ਇਹਦੀ ਚਰਚਾ ਚੱਲਦੀ ਰਹੀ ਹੈਗੀ ਆ। ਕੁਛ ਇੱਕ ਅੜਚਣਾਂ, ਵੱਡੀਆਂ ਰੁਕਾਵਟਾਂ ਜਿਹੜੀਆਂ ਵਾਤਾਵਰਨ ਇਨਵਾਇਰਮੈਂਟ ਦੇ ਨਾਂ ਦੇ ਉੱਪਰ ਵੀ ਚੱਲਦੀਆਂ ਰਹੀਆਂ ਨੇ। ਦਸ ਵੀਹ ਸਾਲ ਜਿਹੜੇ ਪ੍ਰੋਜੈਕਟ ਸੀਗੇ ਅੜੇ ਰਹਿੰਦੇ ਸੀਗੇ। ਹੁਣ ਪਿਛਲੇ ਸਮੇਂ ਦਰਮਿਆਨ ਜਿਹੜੀ ਫੈਡਰਲ ਸਰਕਾਰ ਹੈ ਉਹਨੇ ਆਖਿਰਕਾਰ ਇਹਦੇ ਵਿੱਚ ਕੁਛ ਪਹਿਲਕਦਮੀਆਂ ਕਰਦਿਆਂ ਹੋਇਆਂ ਕੁਛ ਨੈਸ਼ਨਲ ਪ੍ਰੋਜੈਕਟ ਜਿਹੜੇ ਹੈਗੇ ਆ ਉਹਨਾਂ ਨੂੰ ਫਾਸਟ ਟਰੈਕ ਕਰਨ ਦਾ ਫੈਸਲਾ ਕੀਤਾ ਸੀ, ਜਿਹਦੇ ਵਿੱਚ ਕੱਲ੍ਹ ਹੁਣ ਦੁਬਾਰਾ ਜਿਹੜੀ ਗੱਲ ਸਾਹਮਣੇ ਆਈ ਆ ਕਿ ਕੈਨੇਡਾ ਨੇ ਤਿੰਨ ਵੱਡੇ ਜਿਹੜੇ ਵਿਕਾਸ ਪ੍ਰੋਜੈਕਟ ਹੈਗੇ ਆ ਉਹਨਾਂ ਨੂੰ ਨੈਸ਼ਨਲ ਇੰਟਰਸਟ ਫਾਸਟ ਟਰੈਕ ਕਰਨ ਦਾ ਫੈਸਲਾ ਜਿਹੜਾ ਕੀਤਾ ਹੈਗਾ ਜੀ। ਇਹਦੇ ਵਿੱਚ ਨੌਰਥ ਵੈਸਟ ਵੱਲ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਵੱਡਾ ਮਾਰਗ ਜਿਹੜਾ ਆ ਨਾਰਥ ਵੈਸਟ ਟੈਰੀਟਰੀ 800 ਕਿਲੋਮੀਟਰ ਲੰਬਾ ਹਾਈਵੇ ਜਿਹੜਾ ਮਾਰਗ ਬਣਾਉਣ ਦਾ ਫੈਸਲਾ ਕੀਤਾ। ਦਰਅਸਲ ਇਹ ਪਹਿਲੀ ਵਾਰ ਹੋਊਗਾ ਕੈਨੇਡਾ ਜਿੱਥੇ ਕਿ ਨਾਰਥ ਵੈਸਟ ਜਿਹੜੇ ਪੋਲ ਹੈਗੇ ਆ ਉਹਦੇ ਵਿੱਚ ਬਹੁਤ ਸਾਰੀ ਧਰਤੀ ਕਮਿਊਨਿਟੀ ਜਿਹੜੀਆਂ ਹੈਗੀਆਂ ਨੇ ਉਹ ਅਨਟੱਚ ਪਈਆਂ ਨੇ। ਹਾਲੇ ਆਪਾਂ ਇਹ ਕਹਿ ਸਕਦੇ ਹਾਂ ਕਿ ਟਰਾਂਸਪੋਰਟ ਵਿਵਸਥਾ ਜਿਹੜੀ ਆ ਪ੍ਰੋਪਰ ਨਹੀਂ ਹੈਗੀ, ਜਿਹਦੇ ਕਰਕੇ ਕੈਨੇਡਾ ਦੀ ਸੁਰੱਖਿਆ ਤਾਂ ਟਰਾਂਸਪੋਰਟ ਵਿਵਸਥਾ ਖਾਸ ਤੌਰ ਜਿਹੜੇ ਮੂਲ ਨਿਵਾਸੀ ਭਾਈਚਾਰੇ ਹੈਗੇ ਕੁਛ ਖਾਸ ਉਧਰ ਭਾਈਚਾਰੇ ਵੱਸਦੇ ਹੈਗੇ ਆ, ਹਾਲੇ ਉਹ ਪੂਰੀ ਤਰ੍ਹਾਂ ਕਨੈਕਟਡ ਨਹੀਂ ਸੀ ਹੈਗੇ। ਸੋ ਇਹਨੂੰ ਲੈ ਕੇ ਤਲੀਸ਼ਾ ਨਾਰਮਲ ਵੈਲਸ ਤੇ ਪੋਰਟਹੁੱਡ ਹੋਪ ਆਦਿ ਏਰੀਆ ਜਿਹੜੇ ਹੈਗੇ ਆ 800 ਕਿਲੋਮੀਟਰ ਦੀ ਲੰਬਾ ਹਾਈਵੇ ਜਿਹੜਾ ਬਣੂਗਾ, ਜਿਹੜਾ ਕਿ ਕੈਨੇਡੀਅਨ ਜਿਹੜੀ ਆਰਮੀ ਹੈਗੀ ਆ ਉਹਦੇ ਵਾਸਤੇ ਨਾਰਥ ਜਿਹੜੇ ਪੋਲ ਹੈਗੇ ਆ ਉਧਰ ਨੂੰ ਐਕਸੈਸ ਜਿਹੜਾ ਸੁਰੱਖਿਆ ਪੱਖੋਂ ਬਿਹਤਰ ਬਣੂਗਾ ਜੀ। ਅੰਟਾਰੀਓ ਦੇ ਵਿੱਚ ਵੀ ਇੱਕ ਨਿਊਕਲੀਅਰ ਵੈਸਟ ਮੈਨੇਜਮੈਂਟ ਪ੍ਰੋਜੈਕਟ ਵੱਡਾ ਹੈਗਾ ਜੀ, ਇਹਨੂੰ ਹੁਣ ਜਿਹੜਾ ਨੈਸ਼ਨਲ ਇੰਟਰਸਟ ਤਹਿਤ ਫਾਸਟ ਟ੍ਰੈਕ ਵਿੱਚ ਲਿਆ ਜਾਊਗਾ। ਦਰਅਸਲ ਇਹ ਵੱਡੇ ਪ੍ਰੋਜੈਕਟਾਂ ਦਾ ਦਿੱਕਤ ਇਹ ਬਣਦੀ ਸੀ ਕਿ ਜਿਹੜੀਆਂ ਇਨਵਾਇਰਮੈਂਟ ਪੱਖੋਂ ਕਈ ਦਿੱਕਤਾਂ ਆ ਜਾਂਦੀਆਂ ਸੀਗੀਆਂ, ਫੈਡਰਲ ਗਵਰਨਮੈਂਟ ਵੀ ਇਹਦੇ ਵਿੱਚ ਆ ਜਾਂਦੀ ਸੀਗੀ ਤਾਂ ਡਿਲੇ ਬੜੀ ਲੰਬੀ ਹੁੰਦੀ ਸੀ। ਜਿਹੜੀ ਹੁਣ ਨਵੇਂ ਜਿਹੜੇ ਕਾਨੂੰਨ ਪਾਸ ਹੋਏ ਆ ਉਹਦੇ ਤਹਿਤ ਮੈਨੂੰ ਇਹ ਲੱਗਦਾ ਕਿ ਹੁਣ ਜਲਦੀ ਜਿਹੜੇ ਸਿੱਟੇ ਕੁਝ ਸਾਹਮਣੇ ਆਉਣਗੇ ਜੀ। ਤੇ ਕੁਝ ਜਿਹੜੀਆਂ ਟਰਾਂਸਪੋਰਟ ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਹੈਗੀਆਂ ਸਾਡੇ ਲੋਕਲ ਅੰਟਾਰੀਓ ਦੇ ਵਿੱਚ ਕਿ ਕੱਲ ਇੱਕ ਖ਼ਬਰ ਛਾਇਆ ਹੋਈ ਆ ਕਿ ਜਿਹੜੇ ਏਜੰਟ ਲਾਇਸੈਂਸ ਜਿਨ੍ਹਾਂ ਦਾ ਵੱਡਾ ਰੌਲਾ ਪੈਂਦਾ ਰਿਹਾ ਹੈਗਾ ਕਿ ਜਿਹੜੇ ਨਵੇਂ ਵਿਜ਼ਟਰ ਵੀ ਇੱਥੇ ਅੰਟਾਰੀਓ 'ਚ ਆਉਂਦੇ ਸੀ ਜਾਂ ਕੋਈ ਵੀ ਬੰਦਾ ਆਇਆ ਉਹਨੇ ਭਾਰਤ ਤੋਂ ਜਾਂ ਆਪਣੇ ਮੂਲ ਕੰਟਰੀ ਤੋਂ ਇੱਕ ਐਕਸਪੀਰੀਅੰਸ ਲੈਟਰ ਲਿਆਂਦਾ ਤਾਂ ਉਸ ਤੋਂ ਬਾਅਦ ਸਿੱਧਾ ਜੀ ਲਾਇਸੈਂਸ ਵਿੱਚ ਐਂਟਰੀ ਤੇ ਜੀ ਲਾਇਸੈਂਸ ਤੋਂ ਬਾਅਦ 30 ਦਿਨਾਂ ਬਾਅਦ ਹੀ ਆਪਾਂ ਕਹਿ ਸਕਦੇ ਹਾਂ ਕਿ ਟਰੱਕ ਦੇ ਏਜੰਟ ਲਾਇਸੈਂਸ ਦੇ ਵਿੱਚ ਐਂਟਰੀ ਤੇ ਜੋ ਕੁਛ ਉੱਥੇ ਵੀ ਚੱਲਿਆ ਕਿ ਮੈਲਟ ਪ੍ਰੋਗਰਾਮ ਬਾਈਪਾਸ ਕੀਤੇ ਗਏ, ਰੋਡ ਟੈਸਟਾਂ ਦੇ ਵਿੱਚ ਵੱਡੀ ਤਰ੍ਹਾਂ ਦੇ ਬੇਨਿਯਮੀਆਂ ਦੀਆਂ ਗੱਲਾਂ ਜਾਂ ਦੋਸ਼ ਵੀ ਸਾਹਮਣੇ ਆਏ, ਤਾਂ ਡਰਾਈਵਿੰਗ ਸਕੂਲਾਂ ਦੇ ਵਿੱਚ ਬੇਨਿਯਮੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਏ ਕਿ ਕਿਵੇਂ ਜਿਹੜੀਆਂ ਪ੍ਰੋਪਰ ਕਲਾਸਾਂ ਹੁੰਦੀਆਂ ਜੀ ਮੈਲਟ ਦੀਆਂ ਉਹਨਾਂ ਨੂੰ ਬਾਈਪਾਸ ਕਰਕੇ ਸਾਰਾ ਇਹ ਜਿਹੜਾ ਟਰੱਕ ਦਾ ਲਾਇਸੈਂਸ ਸੀਗਾ ਏਜੰਟ ਉਹ ਬਹੁਤ ਜਲਦੀ ਜਿਹੜਾ ਅਸੈਸ ਕਰ ਲਿਆ ਜਾਂਦਾ ਸੀ, ਉਹਨਾਂ ਵਾਲੇ ਬੰਦਿਆਂ ਨੂੰ ਸੜਕਾਂ ਦਾ ਪ੍ਰੋਪਰ ਨਹੀਂ ਸੀ ਪਤਾ। ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆਈ ਕਿ ਅੰਟਾਰੀਓ ਗਵਰਨਮੈਂਟ ਜਿਹੜੀ ਹੈਗੀ ਆ ਨਵੇਂ ਜਿਹੜੇ ਰੂਲ ਹੈਗੇ ਆ ਉਹਦੇ ਤਹਿਤ ਜਿਹੜਾ ਏਜੰਟ ਲਾਇਸੈਂਸ ਆ ਉਹਦੇ ਲਈ ਘੱਟੋ ਘੱਟ ਵੀ ਜਿਹੜਾ ਜੀ ਲਾਇਸੈਂਸ ਆ ਉਹ 6 ਮਹੀਨੇ ਦਾ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਹਰ ਹਾਲਤ ਦੇ ਵਿੱਚ। ਹਾਲਾਂਕਿ ਮੈਂ ਇਹਨੂੰ ਘੱਟੋ ਘੱਟ ਵੀ 2 ਸਾਲ ਜਿਹੜਾ ਉਹ ਸਮਝਦਾ ਹੈਗਾ ਸੀਗਾ ਵੀ ਉਹਦੇ ਨਾਲ ਹੋਇਆ, ਪਹਿਲਾਂ ਖ਼ਬਰ ਵੀ ਆਈ ਸੀ ਪਰ 1 ਜਨਵਰੀ ਤੋਂ ਜਿਹੜੇ ਬਦਲਾਅ ਲਾਗੂ ਹੋਣੇ ਆ ਉਹਦੇ ਵਿੱਚ ਇਹ ਵੇਰਵਾ ਦਿੱਤਾ ਗਿਆ। ਤਾਂ ਦਮੜ ਸਾਹਿਬ ਇਹਦੇ ਨਾਲ ਹੀ ਜੁੜੀ ਹੋਈ ਖ਼ਬਰ ਹੈ, ਕੱਲ ਪ੍ਰਾਮੀ ਸਰਕਾਰੀਆ ਸਾਹਿਬ ਕਿੰਗ ਸਿਟੀ ਸੀਗੇ ਉਹਨਾਂ ਨੇ ਐਲਾਨ ਕੀਤਾ ਕਿ 401 401 403 ਤੇ QEW ਤਾਂ ਕੁਝ ਹੋਰ ਹਾਈਵੇ ਆ 830 ਕਿਲੋਮੀਟਰ ਦੇ ਕਰੀਬ ਜਿਨ੍ਹਾਂ ਦੇ ਵਿੱਚ ਸਪੀਡ ਜਿਹੜੀ ਆ 100 ਤੋਂ ਵਧਾ ਕੇ 110 ਕੀਤੀ ਜਾਊਗੀ। ਇਹਦੇ ਵਿੱਚ 413 ਦਾ ਵੀ ਉਹਨੇ ਹਿੰਟ ਕੀਤਾ, ਮੈਂ ਤੁਹਾਨੂੰ ਕੋਈ ਈਮੇਲਾਂ ਦੇ ਸਕਰੀਨਸ਼ਾਟ ਭੇਜ ਸਕਦਾ ਪਿਛਲੇ 2 ਮਹੀਨਿਆਂ ਦੇ ਤੇ ਜਿਹਦੇ ਵਿੱਚ ਸਟੇਟਸ ਪੁੱਛਿਆ ਜਾ ਰਿਹਾ ਕਿ ਤੁਸੀਂ ਸਪੀਡ ਬਣਾਉਣ ਦੀਆਂ ਗੱਲਾਂ ਕਰ ਰਹੇ ਹੋ ਪਰ ਹਾਈਵੇ ਦੀ ਜਿਹੜਾ ਕੰਸਟਰਕਸ਼ਨ ਸਪੈਮ ਹੈ ਟਾਈਮ ਉਹ ਕਿੱਥੇ ਹੈਗਾ, ਕਦੋਂ ਸ਼ੁਰੂ ਹੋਣਾ ਕਦੋਂ ਖਤਮ ਹੋਣਾ। ਤਾਂ ਉਹਦੇ ਵਿੱਚ ਜਿਹੜੀਆਂ ਜਵਾਬ ਆਏ ਹੋਏ ਕਿ ਅਸੀਂ ਫਿਲਹਾਲ ਛੁੱਟੀ ਤੇ ਹੈਗੇ ਹਾਂ, ਜਦੋਂ ਅਸੀਂ ਵਾਪਸ ਆਫਿਸ ਜਿਹੜਾ ਵਾ ਲੋਕੇਟ ਕਰਾਂਗੇ ਤਾਂ ਫਿਰ ਅਸੀਂ ਤੁਹਾਡਾ ਈਮੇਲ ਦਾ ਜਵਾਬ ਪ੍ਰਾਇਓਰਟੀ ਬੇਸ ਤੇ ਦਵਾਂਗੇ।
10: ਪਰ ਡਾਕ ਫੋਰਸ ਦਾ ਕਹਿ ਰਿਹਾ ਛੁੱਟੀ ਤੇ ਨਹੀਂ ਹੈ ਤਾਂ ਕੰਮ ਕਰਨਗੇ, ਪਰ ਫਿਰ ਇਹ ਕਹੇ ਆਪਾਂ ਛੁੱਟੀ ਤੇ ਹੈਗੇ ਆ, ਕਿਹਨਾਂ ਦੀ ਗੱਲ ਮੰਨੀਏ, ਇਹਨਾਂ ਦੀ ਗੱਲ ਮੰਨੀਏ ਕਿ ਡਾਕ ਫੋਰਸ ਦੀ ਗੱਲ ਮੰਨੀਏ? ਡਾਕ ਫੋਰਸ ਦੀ ਉਹਦੇ ਪਾਪੂਲੈਰਿਟੀ ਬਹੁਤ ਡਿੱਗੀ ਪਈ ਹੈਗੀ ਆ ਕਿਉਂਕਿ ਡੇ ਬਾਏ ਡੇ ਗੋਨ ਇਨ ਦਾ ਡਰੇਨ ਜੇ ਦੇਖਿਆ ਜਾਵੇ। ਤੋ ਬਲੀਵ ਆਪਾਂ ਕਿਹਨਾਂ ਦੇ ਕਰੀਏ, ਹੋਸਪਿਟਲ ਕਿੱਥੇ ਗਏ? ਮੈਂ ਕਹਿ ਰਿਹਾ ਮੈਂ ਸੱਚੀ ਗੱਲ ਸ਼ਾਇਦ ਸੱਚ ਇਹ ਸੱਚ ਹੋ ਜਾਵੇ, ਅੰਡਰਗਰਾਊਂਡ ਬਣ ਰਹੇ ਹੋਣਗੇ, ਬਟਨ ਪ੍ਰੈਸ ਕਰੂੰਗੇ ਤਾਂ ਹੌਸਪਿਟਲ ਉੱਪਰ ਨੂੰ ਆ ਜਾਵੇਗਾ। ਸੋ ਹਰ ਪਾਸੇ ਡਿਲੇ ਚੱਲ ਰਹੀ ਹੈਗੀ ਆ, ਬੜੀ ਜਲਦੀ ਪਹੁੰਚ ਜਾਂਦੇ ਨੇ, ਕਿਤੇ ਰਿਬਨ ਕੱਟਣਾ ਹੋਵੇ ਜਾਂ ਕਿਤੇ ਗ੍ਰੈਂਡ ਓਪਨਿੰਗ ਕਰਨੀ ਹੋਵੇ ਜਾਂ ਕਿਤੇ ਨੇ ਘਰ ਸੱਦਿਆ ਹੋਵੇ ਜਾਂ ਪਕੌੜੇ ਛਕਣੇ ਹੋਣ, ਸੋ ਕੰਮ ਨਹੀਂ ਹੋ ਰਹੇ ਹੈਗੇ। ਮੇਨ ਗੱਲ ਇਹ ਹੈਗੀ ਆ, ਕਹਿੰਦੇ ਬੈਕ ਟੂ ਵਰਕ ਜਾਣਾ ਕਦੋਂ ਆ ਤੁਸੀਂ? ਮੈਨੂੰ ਇਹ ਨਹੀਂ ਪਤਾ ਲੱਗਦਾ। ਮਾਲਟਾ ਸਟਾਈਲ ਕਹਿ ਰਹੇ ਹੈਗੀ ਅਸੀਂ ਬਹੁਤ ਘੱਟ ਸਮਾਂ ਬੈਠੇ ਹਾਂ ਅਤੇ ਨਾਲ ਦੀ ਨਾਲ ਉੱਧਰ ਡਰੱਗ ਫੋਰਡ ਕਹਿੰਦੇ ਵੀ ਜੋ ਮੈਂ ਕਰਦਾ ਉਹ ਤੁਸੀਂ ਪੁੱਛ ਨਹੀਂ ਸਕਦੇ, ਦੇਖ ਨਹੀਂ ਸਕਦੇ ਕਿਉਂਕਿ ਲਾਅ ਪਾਸ ਕਰ ਦਿੱਤਾ ਹੈਗਾ ਆ, ਇਸ ਕਰਕੇ ਪਾਪੂਲਰ ਵੀ ਘੱਟ ਰਹੀ ਹੈ, ਡਿੱਗ ਰਹੀ ਹੈਗੀ ਆ। ਸੋ ਸਰਕਾਰ ਕੋਈ ਚੰਗਾ ਕੰਮ ਨਹੀਂ ਕਰ ਰਹੀ ਹੈਗੀ ਅਤੇ ਜਿਹੜਾ ਹਾਈਵੇ ਚਾਹੀਦਾ ਉਹ ਤਾਂ ਬਣਾ ਦੇਵੋ। ਆਹ ਫੋਰਡ ਟੈਨ ਦੇਖ ਲਵੋ ਜੀ, ਸਟੀਲ ਜਦੋਂ ਨੌਰਥ ਵੱਲ ਆਉਂਦੇ ਆ ਤਾਂ ਇੱਥੋਂ ਚੜ੍ਹਦੇ ਆ ਸੈਨਲਵੁੱਡ ਤੋਂ ਨਾ, ਗੁੱਡ ਲੱਕ ਸਵੇਰੇ ਸ਼ਾਮ ਬਿਜ਼ੀ ਹੀ ਰਹਿੰਦਾ ਹੈਗਾ ਆ, ਐਕਸਪੈਂਸ਼ਨ ਵਾਸਤੇ ਜਗ੍ਹਾ ਹੈਗੀ ਆ, ਐਕਸਪੈਂਡ ਇਸ ਨੂੰ ਕੱਲ ਹੀ ਨਹੀਂ ਕਰਦੇ, ਕੱਲ ਹੀ ਇੰਨਾ ਡਿਲੇ ਚੱਲ ਰਿਹਾ, ਲੋਕਾਂ ਨੂੰ ਜੋਬਾਂ ਦੀ ਲੋੜ ਹੈਗੀ, ਹੁਣ ਤਾਂ ਟਾਈਮ ਹੈਗਾ, ਨਾ ਦੇਵੋ ਯੂਕਰੇਨ ਨੂੰ ਪੈਸਾ ਅਤੇ ਸਰਕਾਰ ਨੂੰ ਕਹੋ ਇੱਥੇ ਸਪੈਂਡ ਕਰੋ, ਲੋਕਾਂ ਨੂੰ ਲੋੜ ਹੈਗੀ ਆ। ਮੈਂ ਇੱਕ ਦੋ ਕਾਲਾਂ ਲਵਾਂਗਾ, 416-837-1515 ਸਟੂਡੀਓ ਦੇ ਨੰਬਰ ਹੁੰਦੇ ਆ, ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ, ਕੋਈ ਸਵਾਲ ਪੁੱਛਣਾ ਹੋਵੇ ਬਾਰੀ ਸਾਹਿਬ ਨੂੰ ਵੀ ਸਵਾਲ ਪੁੱਛ ਸਕਦੇ ਹੋ। BK ਟੈਕਸ ਐਂਡ ਅਕਾਊਂਟਿੰਗ ਵਾਲੇ ਹਨ, ਪੇਰੋਲ ਮੈਨੇਜਮੈਂਟ, ਕੋਰਪੋਰੇਟ ਟੈਕਸ, ਪਰਸਨਲ ਟੈਕਸ ਭਰਾਉਣਾ ਹੋਵੇ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਕੰਮ ਕਰਕੇ ਦਿੰਦੇ ਹਨ। ਪਾਲ ਮਾਂਗੜ ਸਾਹਿਬ ਅਤੇ ਉਹਨਾਂ ਦੀ ਟੀਮ 905-451-1414 ਜਸਪਾਲ ਹੋਣੀ ਆ, ਸਭ ਪ੍ਰੋਗਰਾਮ ਸਪੋਂਸਰ ਕੀਤਾ। ਅਤੇ LP ਰੂਫਿੰਗ, ਰੂਫਿੰਗ ਸ਼ਿੰਗਲ ਰਿਪਲੇਸ ਕਰਕੇ ਦਿੰਦੇ ਹਨ LP ਰੂਫਿੰਗ ਵਾਲੇ, ਅਤੇ ਕੌਂਕਰੀਟ ਦਾ ਕੰਮ ਵੀ ਕਰਦੇ ਹਨ। ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲੈਂਦੇ ਹਾਂ, ਛੱਤ ਦੇ ਸ਼ਿੰਗਲ ਚੇਂਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਕੌਂਕਰੀਟ ਦਾ ਕੰਮ ਹੋਵੇ, ਸਮੈਂਟ ਦਾ ਕੰਮ ਹੋਵੇ ਤਾਂ ਕਰਦੇ ਹਨ ਬਲਵਿੰਦਰ ਸਿੰਘ, 416-602-7216। ਚਾਰਲੇਅਰ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣ ਵਾਸਤੇ 416-230-4000। ਅਤੇ ਦਵਿੰਦਰ ਸਿੰਘ ਪਵਾਰ, ਅਕਾਲ ਮੋਰਗੇਜ, ਪਰਸਨਲ ਮੋਰਗੇਜ ਸਲਿਊਸ਼ਨ ਲੈ ਕੇ ਜਾਂਦੇ ਤੁਹਾਡੇ ਵਾਸਤੇ। ਮੋਰਗੇਜ ਚਾਹੀਦੀ ਹੈ ਫਸਟ, ਸੈਕਿੰਡ, ਥਰਡ, 6479888731 'ਤੇ ਗੱਲਬਾਤ ਕਰ ਲੈਣੀ। ਇੱਕ ਕਾਲ ਲੈ ਲੈਣਾ, 416-837-1515। ਗੋਸਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਐਨ ਪ੍ਰੋਗਰਾਮ ਦੇ ਵਿੱਚ।
12: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਜੀ
12: ਭਾਜੀ, ਆਪਣੇ ਟਰਾਂਸਪੋਰਟ ਮੰਤਰੀ ਸਾਹਿਬ ਹੈ ਨਾ, ਪਿਛਲੇ ਦਿਨੀ ਇੱਥੇ ਬਜ਼ੁਰਗਾਂ ਦੀ ਪਾਰਕ 'ਚ ਆਏ ਸੀ, ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਨਾ
10: ਜੀ।
12: ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਯੂਨੀਵਰਸਿਟੀ ਦੇ ਫੰਡ ਕਿੱਥੇ ਆ, ਬੱਚੇ ਬਹੁਤ ਔਖੇ ਹੋ ਕੇ ਗੋਲਫ ਜਾਂਦੇ ਆ, ਕਿਚਨਰ ਬਾਹਰ ਜਾਂਦੇ ਆ ਨਾ, ਟੋਰਾਂਟੋ ਜਾਂਦੇ ਆ, ਤੇ ਯੂਨੀਵਰਸਿਟੀ ਬ੍ਰੈਂਪਟਨ 'ਚ ਕਦੋਂ ਆਉਣੀ ਆ। ਉਹ ਕਹਿੰਦਾ ਸਾਡੇ ਕੋਲ ਫੰਡ ਹੀ ਹੈ ਨੀ
10: ਜੀ,
12: ਫੰਡ ਹੈ ਨੀ ਇਹਨਾਂ ਕੋਲ, ਇਹਨਾਂ ਨੇ ਕੁਛ ਨੀ ਕਰਨਾ, 7 ਸਾਲ ਹੋ ਗਏ ਝੂਠ ਬੋਲੀ ਜਾ ਰਹੇ ਆ। ਆ ਇੱਕ ਆਪਣੇ MPP ਆ ਬ੍ਰੈਂਪਟਨ ਦਾ, ਵੈਸਟ ਵਾਲਾ, ਉਹ ਤਾਂ ਯੋਗਾ ਕਰਨ ਲੱਗਾ ਬ੍ਰੈਂਪਟਨ ਸਿਟੀ, 3-4 ਦਿਨ ਹੋ ਗਏ ਉੱਥੇ, ਉਹ ਲੱਤਾਂ ਉੱਪਰ ਥੱਲੇ ਕਰਨ ਲੱਗਾ ਆਪਣੀਆਂ। ਲੋਕਾਂ ਦੇ ਕੰਮ ਕਰੋ ਜੀ, ਹੈ
10: ਫਿੱਟ ਹੋਣਾ ਬੜਾ ਵੀ ਜ਼ਰੂਰੀ ਹੈ, ਕੰਮ ਕਰਨੇ ਬੜੇ ਵੀ
12: ਪਰ ਭਾਜੀ ਲੋਕਾਂ ਦੇ ਕੰਮ ਕਰੋ, ਜਿਹੜੀਆਂ ਲੋਕਾਂ ਨੂੰ ਪ੍ਰੋਬਲਮ ਆਇਆ, ਆਪਾਂ ਨੂੰ ਅੰਟਾਰੀਓ ਗੌਰਮੈਂਟ ਨਾਲ, ਸਿਟੀ ਨਾਲ ਜ਼ਿਆਦਾ ਕੰਮ ਪੈਂਦੇ ਆ ਨਾ, ਇਹਨਾਂ ਤੇ ਕੁਛ ਵੀ ਨਹੀਂ ਕਰ ਰਹੇ, ਛੋਟੇ ਛੋਟੇ ਕੰਮ। ਆ ਸਟਿੱਕਰ ਮਾਫ਼ ਕਰਤਾ ਜੀ, ਆ ਲਾਇਸੈਂਸ ਜਾਂ BC ਵਾਲਿਆਂ ਨੇ ਭਾਜੀ 2 ਸਾਲੇ ਲਾਇਸੈਂਸ ਬੰਦ ਕੀਤਾ, ਨਵੇਂ ਬੰਦੇ ਨੂੰ ਬੈਨ ਕੀਤਾ, ਇਹ ਵੀ 2 ਸਾਲੇ ਰੋਕ ਲਾਉਂਦੇ ਤਾਂ ਇਹ ਕੀ 6 ਮਹੀਨੇ ਬਾਅਦ ਉਹੀ ਕੰਮ ਇੱਥੇ ਭਾਜੀ ਫੇਰ ਚੱਲਣਾ ਆ
10: ਜੀ।
12: ਤੇ ਫਰੋਡ ਤਾਂ ਰੋਕ ਹੀ ਨਹੀਂ ਰਿਹਾ, ਸਾਰਾ ਕੁਝ ਤਾਂ ਪ੍ਰਾਈਵੇਟ ਹੈ, ਸੜਕਾਂ ਨੂੰ ਕੱਲ੍ਹ ਠੇਕਾ ਦਿੱਤਾ ਪ੍ਰਾਈਵੇਟ ਨੂੰ, ਸਰਕਾਰੀ ਕਰਨ
10: ਜੀ।
12: ਭਾਜੀ ਤੁਹਾਡਾ ਕੀ ਇਹਦੇ ਵਿੱਚ ਬਚਾ ਰਿਹਾ ਕਿ ਸਰਕਾਰੀ ਹੋਣਾ ਚਾਹੀਦਾ ਮਿਨਿਸਟਰੀ ਸਾਰੀ?
10: ਧੰਨਵਾਦ ਤੁਹਾਡਾ ਗੋਸਲ ਜੀ, ਆਪਾਂ ਬਾਰੇ ਸਾਹਿਬ ਨਾਲ ਗੱਲਬਾਤ ਵੀ ਕਰ ਲੈਂਦੇ ਹੈਗੇ ਆ। ਇਹ ਤਾਂ ਹੈਗਾ ਕੰਮ ਇੱਥੇ, ਜੇ ਡੋਨਲਡ ਟਰੰਪ ਨੇ ਵੀ ਕਹਿ ਸਕਦੇ ਤੁਸੀਂ ਪੇਪਰ ਵਰਕ ਕਰਦੇ ਆ, ਫਿਰ ਡਰਾ ਕਰਦੇ ਆ, ਫਿਰ ਸਿੱਟਣ ਦੇ ਗਾਰ ਵਿੱਚ ਗਲਗਾਹਾਂ ਬਾਰੇ ਸੋਚਾਂਗੇ, ਗੱਲਾਂ ਹੀ ਕਰਦੇ ਆ, ਕੰਮ ਕੁਝ ਨਹੀਂ ਹੋ ਰਿਹਾ ਹੈਗਾ। ਸੋ ਹਾਈਵੇ ਦੇਖ ਲਵੋ, ਹੋਸਪਿਟਲ ਦੇਖ ਲਵੋ, ਯੂਨੀਵਰਸਿਟੀ ਦਾ ਜਿਹੜਾ ਨੇ ਬੱਚੇ ਨਾ, ਜੇ ਪਤਾ ਨਹੀਂ ਲੋਕ ਫਿਰ ਉਦੋਂ ਬਾਅਦ ਉਠਾਉਂਦੇ ਜਦੋਂ ਆਪ ਮੁਸ਼ਕਿਲ ਵਿੱਚ ਹੁੰਦੇ ਆ, ਇਹ ਨਹੀਂ ਸੋਚਦੇ ਵੀ ਤੁਹਾਨੂੰ ਵੀ ਜਾਂ ਕਿਸੇ ਨੂੰ ਮੁਸ਼ਕਿਲ ਆ ਸਕਦੀ ਆ, ਸਾਨੂੰ ਸ਼ੁਰੂ ਤੋਂ ਆਵਾਜ਼ ਉਠਾਉਣੀ ਚਾਹੀਦੀ ਹੈਗੀ ਆ। ਤੋ ਕਾਫ਼ੀ ਲੰਬੇ ਸਮੇਂ ਤੋਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਬੱਚਿਆਂ ਨੂੰ ਸਕੂਲ ਉੱਥੇ ਯੂਨੀਵਰਸਿਟੀ ਛੱਡਣਾ ਬੜਾ ਔਖਾ ਹੋ ਰਿਹਾ, ਉੱਥੇ ਕਈ ਵਾਰੀ ਰਹਿਣਾ ਪੈਂਦਾ, ਚੱਕਣਾ ਛੱਡਣਾ ਬੜਾ ਔਖਾ, ਇੰਨੀ ਪਾਪੂਲੇਸ਼ਨ ਵੱਧ ਗਈ ਹੈਗੀ ਇੱਥੇ ਨੌਰਥ ਵਾਲਾ, ਕੋਈ ਯੂਨੀਵਰਸਿਟੀ ਆਈ ਕੱਲ੍ਹ ਨਹੀਂ ਹੈਗੀ। ਵੱਡੀ ਯੂਨੀਵਰਸਿਟੀ ਆਉਣੀ ਚਾਹੀਦੀ ਹੈ, ਪੈਸੇ ਇਨਵੈਸਟ ਕਰੋ ਇੱਥੇ, ਬੱਚਿਆਂ ਨੂੰ ਬੱਚਿਆਂ ਵਾਸਤੇ ਐਜੂਕੇਸ਼ਨ ਲੈ ਕੇ ਆਓ। ਸਾਊਥ ਨੂੰ ਕੱਲ੍ਹੇ ਹੋਈ ਜਾਂਦਾ, ਨੌਰਥ ਨੂੰ ਕੱਲ੍ਹੇ ਨਹੀਂ ਆਉਂਦਾ, ਜਿੱਥੇ ਖੁੱਲ੍ਹੀ ਜਗ੍ਹਾ ਹੈਗੀ ਆ ਅਤੇ ਪਾਪੂਲੇਸ਼ਨ ਦੀ ਗਰੋਥ ਹੋਰ ਸਪਰੈਡ ਹੋ ਸਕਦੀ ਹੈਗੀ ਆ। ਬਾਈ ਸਾਹਿਬ ਤੁਸੀਂ ਆਪਣੇ ਵਿਚਾਰ ਦਿਓ, ਪਹਿਲਾਂ ਮੈਂ ਦੱਸ ਦਿਓ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ABS ਸੈਂਸਰ ਦੇ ਇਸ਼ੂ ਲੱਭ ਕੇ ਦਿੰਦੇ ਹਨ ਅਤੇ ਫਿਕਸ ਕਰਦੇ ਹਨ। ਸੋਨਾ ਜੀ ਦਾ ਨੰਬਰ 3472713834 ਅਤੇ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਜਤਿੰਦਰ ਸਿੰਘ ਲਾਈਨ ਹੋਲਡ 'ਤੇ ਰੱਖੋ, ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਥਰੂਵੇ ਬਹੁਤ ਵਧੀਆ ਟ੍ਰੇਲਰ ਬਿਲਡ ਕਰਕੇ ਦਿੰਦੇ ਹਨ, ਸੈਮੀ ਟ੍ਰੇਲਰ ਜਾਂ ਤੁਹਾਨੂੰ ਚਾਹੀਦਾ ਕੋਈ ਬੀ ਟ੍ਰੇਨ ਦਾ ਟ੍ਰੇਲਰ, ਡਰੋਪ ਡੈਕ ਟ੍ਰੇਲਰ, ਕੋਇਲ ਟ੍ਰੇਲਰ, ਫਲੈਟ ਬੈਡ ਟ੍ਰੇਲਰ ਬ੍ਰੈਂਡ ਨਿਊ ਬਣਾ ਕੇ ਦਿੰਦੇ ਹਨ। ਜਿਹੜੇ ਬਹੁਤ ਸਾਰੇ ਡੀਲਰ ਆ ਇਹਨਾਂ ਕੋਲ ਟ੍ਰੇਲਰ ਖਰੀਦ ਕੇ ਗਾਹਾਂ ਵੇਚਦੇ, ਤੁਸੀਂ ਆਪਣਾ ਟ੍ਰੇਲਰ ਪਰਸਨਲਾਈਜ਼ ਬਣਾਉਣਾ ਹੋਵੇ ਬਣਾ ਸਕਦੇ ਹਨ, 1170% ਡਰਾਈਵ 'ਤੇ ਹਨ। ਗੁਰਿੰਦਰ ਹਿੰਦਾ ਭਾਜੀ, ਕਿਆ ਬਾਤ ਆ, 905-212-0080 'ਤੇ ਗੱਲਬਾਤ ਕਰਿਓ, 905-219-0080 ਲਾਈਨਾਂ ਲੈ ਲੈਂਦੇ ਆ। ਜਤਿੰਦਰ ਜੀ ਆ ਜਾਓ ਤੁਸੀਂ ਏਅਰ 'ਤੇ, ਫਿਰ ਜਸਵੀਰ ਜੀ ਤੁਹਾਡੀ ਵਾਰੀ ਆ।
13: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ ਭਾਜੀ, ਮੇਰਾ ਇੱਕ ਨਾ ਸਿੰਪਲ ਕੁਐਸਚਨ ਹੈਗਾ ਕਿ ਵੀ ਜਿਹੜਾ ਵਿਜ਼ਟਰ ਆਉਂਦਾ ਕੋਈ ਵੀ, ਉਹ ਵਿਜ਼ਿਟ ਕਰਨ ਲਈ ਆਉਂਦਾ ਜਾਂ ਇੱਧਰ ਲਾਇਸੈਂਸ ਲੈ ਕੇ ਆਪਣਾ ਟਰਾਲਾ ਚਲਾਉਣ ਆਉਂਦਾ ਜੀ? ਕੋਮਨ ਸੈਂਸ ਵਾਲੇ ਮਤਲਬ ਕਿ 6 ਮਹੀਨੇ ਦਾ ਭਾਜੀ ਕੁਛ ਵੀ ਨੀ, ਇਹ ਤਾਂ ਇੱਧਰ ਨਿਕਲ ਜਾਂਦੇ, ਘੱਟੋ ਘੱਟ 2-3 ਸਾਲ ਉਹ ਵਿਜ਼ਟਰ ਲਈ ਤਾਂ ਬਿਲਕੁਲ ਹੀ ਬਲੋਕ ਹੋਣਾ ਚਾਹੀਦਾ, ਕੋਈ ਲਾਇਸੈਂਸ ਨਹੀਂ। ਉਹ ਕਾਰ ਚਲਾਵੇ ਆ ਕੇ ਨਾ ਜੀ, ਉਹਦਾ ਟਰਾਲੇ ਦਾ ਮੈਨੂੰ ਸਮਝ ਨਹੀਂ ਆ ਰਹੀ, ਗੌਰਮੈਂਟ ਕੋਈ ਵੀਜ਼ਨ ਨਹੀਂ, ਕੋਈ ਸੈਂਸ ਨਹੀਂ ਹੈਗੀ ਕਿ ਉਹਦਾ ਵਿਜ਼ਟਰ ਬੰਦੇ ਦਾ ਟਰਾਲਾ ਚਲਾਉਣ ਦਾ ਕੰਮ ਕੀ ਹੈ ਜੀ, ਉਹ ਦੱਸਿਓ ਜੀ।
10: ਇੱਥੇ ਤਾਂ ਸਰਪੰਚ ਆ ਕੇ ਇੰਡੀਆ ਤੋਂ ਕੈਸ਼ ਜੋਬਾਂ ਕਰਦੇ ਹਨ, ਤੁਸੀਂ ਟਰਾਲੇ ਦੀ ਗੱਲ ਕੀਤੀ ਹੈਗੀ ਆ, ਸੋ ਜਦੋਂ ਵਿਜ਼ਟਰ ਵੀਜ਼ਾ ਹੁੰਦਾ ਉਹ ਟਰੈਵਲ ਵਾਸਤੇ ਹੁੰਦਾ, ਤੁਹਾਡੇ ਕੋਲ ਇੰਨੇ ਪੈਸੇ ਹੋਣੇ ਚਾਹੀਦੇ ਘੁੰਮ ਫਿਰ ਸਕੋ, ਕੈਨੇਡਾ ਵਿੱਚ ਇਨਵੈਸਟ ਕਰ ਸਕੋ। ਨਹੀਂ, ਇਹ ਇੱਥੇ ਆ ਕੇ ਲੋਕਾਂ ਦੀਆਂ ਜੋਬਾਂ ਖੋਹਦੇ ਹਨ ਅਤੇ ਨਾਲ ਦੀ ਨਾਲ ਡੇਂਜਰਸ ਸਿਚੁਏਸ਼ਨ ਕ੍ਰੀਏਟ ਕਰਦੇ ਹਨ ਜਦੋਂ ਉਹਨਾਂ ਨੂੰ ਆਪਾਂ ਲਾਇਸੈਂਸ ਲੈ ਕੇ ਦਿੰਦੇ ਹੋ। ਸੋ ਕਾਲਡ ਲੀਡਰ ਜਿਹੜੇ ਹੁੰਦੇ ਹਨ ਉਹਨਾਂ ਨੂੰ ਰੂਲ ਚੇਂਜ ਕਰਨੇ ਪੈਂਦੇ, ਆਵਾਜ਼ ਉਠਾਉਣੀ ਪੈਂਦੀ ਆ, ਉਹਨਾਂ ਨੂੰ ਦੱਸਣਾ ਵੀ ਸਾਡੀ ਕਮਿਊਨਿਟੀ ਵਿੱਚ ਆਹ ਹੋ ਰਿਹਾ, ਵੀ ਆਹ ਹੋਣਾ ਨਹੀਂ ਚਾਹੀਦਾ ਹੈਗਾ, ਕੈਨੇਡਾ ਵਧੀਆ ਤਰੀਕੇ ਨਾਲ ਤਾਂ ਹੀ ਜ਼ਿੰਦਗੀ ਜੀਵੇਗਾ। ਪਰ ਨਹੀਂ, ਇਹਨਾਂ ਨੇ ਡੇਂਜਰਸ ਸਿਚੁਏਸ਼ਨ ਜਿਹੜੀ ਪੈਦਾ ਕੀਤੀ ਆ, ਲੋਕਾਂ ਦੀਆਂ ਜੋਬਾਂ ਖੋਹੀਆਂ ਗਈਆਂ ਅਤੇ ਹੁਣ ਆ 6 ਮਹੀਨੇ ਦਾ ਕਹਿ ਰਹੇ ਹਨ। ਇਹ ਤਾਂ ਐਪਲੀਕੇਸ਼ਨ ਵਿੱਚ ਹੀ ਹੋਣਾ ਚਾਹੀਦਾ ਵੀ ਜੇ ਤੁਸੀਂ ਇਹ ਕੰਮ ਕਰਦੇ ਫੜੇ ਗਏ ਤੁਹਾਨੂੰ ਬੈਨ ਕੀਤਾ ਜਾਵੇਗਾ, ਵਾਪਸ ਭੇਜਿਆ ਜਾਵੇਗਾ ਅਤੇ ਇੰਨੇ ਚਾਰਜਸ ਵੀ ਲੱਗ ਸਕਦੇ ਹਨ। ਪਰ ਨਹੀਂ, ਕੈਨੇਡਾ ਆਇਆ, ਪਿਆਰ ਬੜਾ ਕਰਦਾ ਹਰ ਇੱਕ ਨੂੰ। ਜਸਵੀਰ ਸਿੰਘ ਜੀ ਤੁਸੀਂ ਆ ਜਾ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
14: ਕਮਲ ਸਾਹਿਬ, ਗੱਲ ਉਹੀ ਹੈ ਜੀ, ਦੇਖੋ ਸਾਡੇ ਨਿਆਣੇ ਇੱਥੇ ਜਦੋਂ ਗਰੋਥ ਹੁੰਦੇ ਆ 16 ਸਾਲ ਤੋਂ ਪਹਿਲਾਂ ਲਾਇਸੈਂਸ ਨਹੀਂ ਲੈ ਸਕਦੇ। ਸਾਡੇ ਜਿਹੜੇ ਵਿਜ਼ਟਰ ਆ ਜਾਂ ਇੱਥੇ ਸਟੂਡੈਂਟ ਆ, ਕਮਲ ਸਾਹਿਬ ਜੀ ਤਕਾਲਾਂ ਨੂੰ ਤੁਸੀਂ ਦੇਖੋ, ਕਈਆਂ ਨੂੰ ਸਾਈਕਲ ਨਹੀਂ ਚਲਾਉਣਾ, ਜਿਹਨਾਂ ਨੂੰ ਟ੍ਰੇਲਰ ਦਿੱਤੇ ਆ ਚਲਾਉਣੇ। ਸੋ ਕਹਿਣ ਦਾ ਮਤਲਬ ਜੇ ਬੀਸੀ ਦੇ ਵਿੱਚ 2 ਸਾਲ ਆ ਤਾਂ ਸਾਡੇ ਇੱਥੇ 6 ਮਹੀਨੇ ਕਾਹਤੇ ਆ। ਇਹਦੇ ਪਿੱਛੇ ਵੀ ਕਮਲ ਸਾਹਿਬ ਇਹ ਆ ਵੀ ਜਦੋਂ ਇਲੈਕਸ਼ਨ ਆਉਣੀ ਆ ਟੇਬਲ ਨਹੀਂ ਕਿਸੇ ਨੂੰ ਬਾਏ ਕਰਨਾ, ਇਹ ਸਾਰਾ ਕੁਝ ਘਪਲਾ ਚੱਲ ਰਿਹਾ ਜੀ। ਮੈਂ ਕਹਿੰਦਾ ਇਹਨਾਂ ਨੂੰ ਜਾਗਣਾ ਚਾਹੀਦਾ, ਗਾਂ ਨੂੰ ਇਹਨਾਂ ਨੂੰ ਵੋਟਾਂ ਨਾ ਪਾਓ। ਜਿਹੜਾ ਇਨਸਾਨ ਸਾਡੀ ਸੇਫਟੀ ਲਈ ਕੁਛ ਨਹੀਂ ਕਰਦਾ ਹਨਾ, ਉਹਨੂੰ ਆਪਣੀ ਡੋਰ ਦੇ ਲਾਗੇ ਨਾ ਹੁਣ ਦਿਓ। ਇਹਨਾਂ ਨੇ ਤਾਂ ਦੇਖ ਲਓ ਜੀ ਲੁੱਟ ਕੇ ਖਾ ਲਿਆ ਅੰਟਾਰੀਓ ਨੂੰ। ਇਹ ਇੱਕ ਨਹੀਂ ਹੈਗੇ, ਇਹ ਸਾਰੇ ਏਦਾਂ ਦੇ ਹੀ ਆ ਜੀ। ਸਾਡੀ ਬ੍ਰਾਂਟਨ ਸਿਟੀ ਦਾ ਦੇਖੋ ਕੀ ਹਾਲ ਕਰਤਾ, ਸਾਡੇ ਨਿਆਣੇ ਬੱਚੇ ਬਾਹਰ 2-2 ਘੰਟੇ ਦੀ ਡਰਾਈਵ ਕਰਕੇ ਯੂਨੀਵਰਸਿਟੀ ਜੀ ਆਉਂਦੇ ਆ। ਮੈਨੂੰ ਪਤਾ ਵੀ ਇਹਨਾਂ ਦੇ ਨਿਆਣੇ ਪੜ ਗਏ, ਕਹਿੰਦੇ ਸਾਨੂੰ ਦੂਜੇ ਦੀ ਕੇਅਰ ਨਹੀਂ, ਸਮਾਂ ਦੇਣ ਦਾ ਬਹੁਤ ਧੰਨਵਾਦ ਹੈ ਜੀ।
10: ਧੰਨਵਾਦ ਤੁਹਾਡਾ। ਰੂਲ ਜਿਹੜੇ ਕੈਨੇਡਾ ਇੱਥੇ ਰਾਈਟ ਕਰੋ ਸੇਮ ਹੋਣੇ ਚਾਹੀਦੇ ਹਨ, ਜੇ ਜੋ ਬੀਸੀ ਦੇ ਰੂਲ ਹੈ ਉਹੀ ਇੱਥੇ ਅਪਲਾਈ ਕਰੋ, ਜੋ ਇੱਥੇ ਦੇ ਰੂਲ ਹੈ ਸਾਰੇ ਪਾਸੇ ਅਪਲਾਈ ਕਰੋ। ਇਹ ਥੋੜ੍ਹਾ ਇੱਕ ਪ੍ਰੋਬਲਮ ਵੱਖਰੀ ਆ, ਦੂਸਰੀ ਪ੍ਰੋਬਲਮ ਵੱਖਰੀ ਆ। ਫਿਰ ਆਪਸ ਵਿੱਚ ਕਹਿੰਦੇ ਟ੍ਰੇਡ ਨਹੀਂ ਹੁੰਦਾ, ਟ੍ਰੇਡ ਸਵਾਹ ਹੋਣਾ ਜੇ ਆਪਸ ਵਿੱਚ ਜਲਦੀ ਮਿਲਦੀ ਹੈ ਨਹੀਂ। ਇੰਡੀਅਨ ਪੰਜਾਬੀ ਬਜ਼ਾਰ ਵਾਲੇ ਹਨ, 115 ਫਾਦਰ ਟੋਮਾ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਗਰੋਸਰੀ ਦੀ ਸ਼ੋਪਿੰਗ ਕਰਨਾ ਚਾਹੁੰਦੇ ਹੋ, ਫਾਦਰ ਟੋਬਨ ਅਤੇ ਟੋਪ ਰੋਡ 'ਤੇ ਪਹੁੰਚੋ। ਬ੍ਰਾਂਡ ਵਿੱਚ ਇੰਡੀਅਨ ਪੰਜਾਬੀ ਬਾਜ਼ਾਰ, ਐਲ ਏ ਟਰੱਕ ਵਾਲੇ, ਲੂਬ ਅਤੇ ਵਾਸ਼, ਰਾਜਾ ਬਾਈ ਜੀ ਐਲ ਏ ਵਾਲੇ, ਕਹਿੰਦੇ ਆ 24/7 ਸਰਵਿਸ ਹੈ। ਕਾਰਾਂ ਦੇ ਟਰੱਕਾਂ ਦੇ ਟਾਇਰ ਵੀ ਚੇਂਜ ਕੀਤੇ ਜਾਂਦੇ, ਓਇਲ ਵੀ ਚੇਂਜ ਕੀਤਾ ਜਾਂਦਾ ਐਲ ਏ ਟਰੱਕ ਦੇ। ਰਾਜਾ ਬਾਈ ਜੀ 416-953-9191 ਗੱਲਬਾਤ ਕਰ ਲੈਣੀ ਆ। ਮਨਮੋਹਨ ਵਾਸ ਕਮਲ ਹੀਰ ਦਾ ਸ਼ੋਅ 25 ਤਰੀਕ ਨੂੰ ਆ ਰਿਹਾ ਹੈਗਾ ਆ, ਸੋ 25 ਤਰੀਕ ਨੂੰ ਸ਼ੋਅ ਦੇਖਣਾ ਚਾਹੀਦਾ ਪੰਜਾਬੀ ਵਿਰਸਾ 2026। ਤੁਸੀਂ 647-400-6862 'ਤੇ ਗੱਲਬਾਤ ਕਰ ਲੈਣੀ ਆ। ਇੱਕ ਕਾਲ ਹੋਰ ਲੈਂਦਾ, ਫਿਰ ਖਬਰਾਂ ਹੀ ਲੈ ਕੇ ਰਿਹਾ। ਲਓ ਜੀ, ਕਾਫੀ ਲੰਬੇ ਸਿਰ ਹੋਰ ਤੋਂ ਮਾਫ਼ ਕਰ ਦੇਣਾ। ਗੁਰਮੁਖ ਸਿੰਘ ਜੀ ਤੁਸੀਂ ਆ ਜਾਓ ਅਤੇ ਖਬਰਾਂ ਹੀ ਸਾਂਝ ਪਾਓ, ਜੇ ਕੋਈ ਵਿਚਾਰ ਦੇਣਾ ਚਾਹੇ ਉਹ ਵੀ ਦੇ ਸਕਦੇ ਹੋ।
11: ਜਿਹੜਾ ਲਾਇਸੈਂਸਿੰਗ ਪ੍ਰੋਗਰਾਮ ਹੈਗਾ ਜੀ ਨਾ, ਇਹ ਡਰਾਈਵਿੰਗ ਲਾਇਸੈਂਸ ਪ੍ਰੋਗਰਾਮ ਹੈ, ਇਹ ਟੋਟਲੀ ਪ੍ਰੋਵਿੰਸ਼ੀਅਲ ਮੁੱਦੇ ਹੈਗੇ ਆ
10: ਜੀ।
11: ਤਾਂ ਜਿਹੜਾ ਪ੍ਰੋਵਿੰਸ਼ੀਅਲ ਮੁੱਦਿਆਂ ਦੇ ਵਿੱਚ ਇੱਕ ਫੈਡਰਲ ਕੰਸਰਨ ਇਹ ਸੀਗਾ ਕਿ ਜਿਹੜਾ ਵਿਜ਼ਟਰ ਆ ਕੇ ਤੇ ਕਾਰ ਚਲਾ ਸਕਦਾ ਸੀ, ਇਹ ਬੜਾ ਪੁਰਾਣਾ ਪ੍ਰੋਗਰਾਮ ਹੈਗਾ ਆ
10: ਜੀ।
11: ਉਹਦੇ ਵਿੱਚ ਇੱਕ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਹੁੰਦਾ ਜੀ, ਇਹ ਦੇਸ਼ਾਂ ਦਾ ਆਪਸ ਵਿੱਚ ਸਮਝੌਤਾ ਹੈਗਾ,
10: ਠੀਕ
11: ਹੈ ਜੀ। ਉਹਦੇ ਤਹਿਤ ਜੇ ਕੈਨੇਡੀਅਨ ਬੰਦਾ ਕੋਈ ਭਾਰਤ 'ਚ ਜਾਂਦਾ ਹੈ ਤਾਂ ਉਹ ਵੀ ਇੱਕ ਜੇ ਉਹਦੇ ਕੋਲ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਹੈਗਾ ਇੱਥੋਂ ਲੈ ਕੇ ਜਾਂਦਾ ਹੈਗਾ, ਤਾਂ ਫਿਰ ਉੱਥੇ ਕਾਰ ਕੁਝ ਸਮੇਂ ਲਈ ਉਹ ਚਲਾ ਸਕਦਾ। ਆਪਣਾ ਟਾਈਮ ਹੈਗਾ 60-90 ਦਿਨ ਲਈ। ਪਹਿਲਾਂ ਕੰਸਰਨ ਇੰਨਾ ਕੁ ਸੀਗਾ
10: ਜੀ,
11: ਲੇਕਿਨ ਪ੍ਰੋਬਲਮ ਇਹ ਬਣੀ ਤੰਬੜ ਸਾਹਿਬ ਜਦੋਂ LMIA ਆਈ ਆ ਜੀ ਇਹਦੇ ਵਿੱਚ, ਇਹ ਜਦ ਲਾਇਸੈਂਸਾਂ ਦੇ ਵਿੱਚ, ਫਿਰ ਕੀ ਹੋਇਆ ਕਿ ਵਿਜ਼ਟਰ ਇੱਥੇ ਆਇਆ ਤੇ ਕਿਉਂਕਿ ਇੱਥੇ ਇਮੀਗ੍ਰੇਸ਼ਨ ਰੂਲ ਹੈਗਾ ਆ ਕਿ ਜੇ ਵਿਜ਼ਟਰ ਨੂੰ ਕੋਈ ਰੁਜ਼ਗਾਰ ਮਿਲਦਾ ਇੱਥੇ ਜਾਂ ਕੋਈ ਆਫਰ ਲੈਟਰ ਮਿਲਦੀ ਹੈ ਵਰਕ ਪਰਮਿਟ ਦੀ, ਤਾਂ ਫਿਰ ਉਹ ਆਪਣਾ ਸਟੇਟਸ ਚੇਂਜ ਕਰ ਸਕਦਾ, ਭਾਵ ਉਹ ਵਿਜ਼ਟਰ ਤੋਂ ਫਿਰ ਵਰਕ ਪਰਮਿਟ 'ਚ ਜਿਹੜਾ ਉਹ ਚਲੇ ਜਾਂਦਾ। ਜਦੋਂ ਵਰਕ ਪਰਮਿਟ 'ਤੇ ਚਲ ਗਿਆ ਤਾਂ ਫਿਰ ਉਹ ਆਪਣੇ ਆਪ ਹੀ ਜਿਹੜਾ ਲਾਇਸੈਂਸ ਉਹ ਲੈ ਸਕਦਾ ਆ। ਤੋ ਸੋ ਇਹ ਗੱਲਾਂ ਹੈਗੀਆਂ ਸੀਗੀਆਂ, ਜਿਹੜਾ ਏਜਡ ਵਾਲਾ ਵਿਜ਼ਟਰ ਲਾਇਸੈਂਸ ਗਿਆ ਵਾ ਉਹਦੇ ਵੱਡੇ ਕਾਰਨ LMIA ਚੱਲੀ ਆ ਜੀ, ਜਿਹੜਾ ਅਲਾਓ ਕੀਤਾ ਗਿਆ ਸੀ ਇਹਦੇ ਵਿੱਚ, ਤੇ ਉਹਦੇ ਕਰਕੇ ਉਹਨਾਂ ਦੇ ਸਟੇਟਸ ਵੀ ਚੇਂਜ ਹੋਏ। 5-5 ਸਾਲ ਦੇ ਐਗਰੀਮੈਂਟ ਵੀ ਹੋਏ ਅੰਡਰ ਦੀ ਟੇਬਲ। ਬਹੁਤ ਕੁਛ ਕਥਿਤ ਤੌਰ ਤੇ ਦੋਸ਼ ਇਹ ਲੱਗੇ ਕਿ ਉਹ ਕਿਸ ਤਰ੍ਹਾਂ ਕੰਮ ਚੱਲਿਆ, ਪਰ ਉਹਨੇ ਨੁਕਸਾਨ ਜਿਹੜਾ ਵੱਡੇ ਪੱਧਰ ਦੇ ਉੱਪਰ ਇਹ ਕੀਤਾ ਕਿ ਜਿੰਨੇ ਡਰਾਈਵਿੰਗ ਲਾਇਸੈਂਸ ਸਕੂਲ ਸੀਗੇ ਜਾਂ ਰੂਟ ਟੈਸਟ ਸੀਗੇ ਉਹਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਫਿਫਥ ਵੀਲ ਜਾਂ CBC ਨੇ ਜਿਹੜੀਆਂ ਇਨਵੈਸਟੀਗੇਸ਼ਨ ਪੱਤਰਕਾਰੀ ਕਰਕੇ ਲਿਆਂਦੀਆਂ ਸੀਗੀਆਂ ਉਹ ਸਾਡੇ ਕੋਲ ਲੁਪੀਆਂ ਛੁਪੀਆਂ ਨਹੀਂ ਹੈਗੀਆਂ। ਤਾਂ ਆਪਾਂ ਇਹ ਕਹਿ ਦਿੰਦੇ ਕਿ ਜਿਹੜੀਆਂ ਤੱਥਾਂ ਸਹਿਤ ਕਈ ਰਿਪੋਰਟਾਂ ਹੁੰਦੀਆਂ ਉਹਨਾਂ ਨੂੰ ਝਠਲਾਉਣਾ ਵੀ ਬਹੁਤ ਔਖਾ ਹੋ ਜਾਂਦਾ, ਹਾਲਾਂਕਿ ਇਹ ਜਿਹੜੇ ਦੋਸ਼ ਆ ਕੋਰਟ 'ਚ ਸਾਬਤ ਹੋਣੇ ਜਾਂ ਨਾ ਹੋਣੇ ਉਹ ਬਾਅਦ ਦੀਆਂ ਗੱਲਾਂ ਨੇ, ਪਰ ਬਹੁਤ ਸਾਰੀਆਂ ਐਵੀਡੈਂਸ ਇੱਦਾਂ ਦੇ ਸਾਹਮਣੇ ਆਏ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਸਰੋਤਾਂ ਦੇ ਕੰਸਰਨ ਜਿਹੜੇ ਆ ਬਿਲਕੁਲ ਜਿਹੜੇ ਆ ਉਹ ਜਾਇਜ਼ ਹੈਗੇ ਆ। ਜੀ ਤੁਮਰ ਸਾਹਿਬ,
10: ਬਹੁਤ ਸਾਰੇ ਲਾਇਸੈਂਸ ਹੋਲਡਰ ਸੀਗੇ ਜਿਹੜੇ ਲੌਕ ਲਾ ਲਾ ਕੇ ਲਾਇਸੈਂਸ ਲੈ ਕੇ ਦਿੰਦੇ ਸੀਗੇ, ਭਾਵੇਂ ਮਿਨਿਸਟਰੀ ਉਹਨਾਂ ਦੇ ਮਗਰ ਪਈ ਹੋਈ ਸੀਗੀ, ਕਹਿੰਦਾ ਵੀ ਕੀ ਕਰੇ ਜਦ ਆਪਾਂ ਨਹੀਂ ਹਟਦੇ ਦਰੇ ਕੰਮ ਕਰਨ ਤੋਂ। ਮਨਜੀਤ ਚੀਮਾ ਜੀ, 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੋਵੇ, ਬਹੁਤ ਵਧੀਆ ਨੈਗੋਸ਼ੀਏਸ਼ਨ ਕਰਕੇ ਦਿੰਦੇ ਆ ਤੁਹਾਡੇ ਵਾਸਤੇ, ਸਪੈਸ਼ਲਾਈਜ਼ ਕਰਦੇ ਆ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ। ਮਨਜੀਤ ਚੀਮਾ ਦਾ ਡਾਇਰੈਕਟ ਨੰਬਰ ਹੈਗਾ 416-357-9965। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕੋਈ ਪਾਵਰ ਆਫ ਸੇਲ ਪ੍ਰੋਪਰਟੀ ਦੇਖਣੀ ਹੋਵੇ, ਕੱਲ੍ਹ ਦੱਸ ਦਿਓ ਇੰਨੇ ਕੁ ਤੱਕ ਇੰਨਾ ਕੁ ਪੈਸਾ ਸਪੈਂਡ ਕਰਨਾ ਚਾਹੁੰਦੇ ਹੋ, ਜਦੋਂ ਪ੍ਰੋਪਰਟੀ ਆਉਂਦੀ ਹੈ ਤੁਹਾਡੇ ਨਾਲ ਸੰਪਰਕ ਕਰ ਲੈਣੇ 416-357-9965 'ਤੇ ਗੱਲਬਾਤ ਕਰ ਲਿਓ। ਸੀਰੀਅਲ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-607-4444। ਐਕਸਪੈਕਟ ਸੈਂਟਰੀ ਫੈਮਿਲੀ ਸਪੋਂਸਰ ਵਿਜ਼ਟਰ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ, ਪ੍ਰੋਬਲਮ ਅਤੇ ਸਟੀਲ 'ਤੇ ਹਨ 905-607-4444 'ਤੇ ਗੱਲਬਾਤ ਕਰਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਬਾਜੀ ਸਾਹਿਬ।
11: ਅਮਰ ਸਾਹਿਬ, ਇੱਕ ਖਬਰ ਹੈਗੀ ਹੈ ਜਿਹੜੀ ਕਿ ਕੈਨੇਡਾ ਤਾਂ ਭਾਰਤ ਦੇ ਲੋਕ ਜਾਂ ਭਾਰਤ ਤੋਂ ਬਾਹਰ ਵਸਦੇ ਲੋਕਾਂ ਲਈ ਕਾਫੀ ਜਿਹੜੀ ਅਹਿਮੀਅਤ ਰੱਖਦੀ ਹੈ ਕਿ ਭਾਰਤੀ ਜਿਹੜਾ ਵਿਦੇਸ਼ ਮੰਤਰਾਲਾ ਆ ਉਹਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਕਿ ਜਿਹੜਾ ਪਾਸਪੋਰਟ ਹੈ ਉਹ ਕੇਵਲ ਤੇ ਕੇਵਲ ਇੱਕ ਟਰੈਵਲ ਡਾਕੂਮੈਂਟ ਹੈਗਾ ਆ, ਉਹਨੂੰ ਸੋਲਿਡ ਤੌਰ ਤੇ ਪੂਰਾ ਕੰਪਲੀਟਲੀ ਤੌਰ ਤੇ ਭਾਰਤੀ ਨਾਗਰਿਕਤਾ ਦੇ ਲਈ ਜਿਹੜੀ ਐਲੀਜੀਬਿਲਟੀ ਹੈ ਉਹ ਮੰਨਿਆ ਨਹੀਂ ਜਾ ਸਕਦਾ। ਮੰਤਰਾਲੇ ਦੇ ਅਨੁਸਾਰ ਇਹ ਗੱਲ ਹੈਗੀ ਹੈ ਕਿ ਜਿਹੜੇ ਖਾਸ ਤੌਰ ਤੇ ਨਾਗਰਿਕਤਾ ਸਰਟੀਫਿਕੇਟ ਹੁੰਦੇ ਆ, ਜਨਮ ਰਜਿਸਟ੍ਰੇਸ਼ਨ ਰਿਕਾਰਡ ਹੁੰਦਾ, ਰਜਿਸਟ੍ਰੇਸ਼ਨ ਦਸਤਾਵੇਜ਼ ਹੁੰਦੇ ਆ, ਉਹਨਾਂ ਦੇ ਵਿਹਾਰ ਦੇ ਪੂਰਨ ਰੂਪ ਦੇ ਵਿੱਚ ਜਿਹੜਾ ਆ ਤੇ ਆਪਾਂ ਕਹਿ ਸਕਦੇ ਹਾਂ ਕਿ ਫਿਰ ਬੰਦੇ ਦੀ ਨਾਗਰਿਕਤਾ ਜਿਹੜੀ ਸਮਝੀ ਜਾਂਦੀ ਹੈ, ਜਿਹਦੇ ਮਾਤਾ ਪਿਤਾ ਇਹਦੇ ਉੱਥੇ ਪੈਦਾ ਹੋਏ ਆ ਤੇ ਬਾਹਰਲੇ ਮੁਲਕ 'ਚ ਪੈਦਾ ਹੁੰਦਾ ਤਾਂ ਹੀ ਉਹਨੂੰ NRI ਸਮਝਿਆ ਜਾਂਦਾ, ਨੋਨ ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ ਜੀ। ਸੋ ਕੁੱਲ ਮਿਲਾ ਕੇ ਇਹ ਸਪਸ਼ਟ ਕੀਤਾ ਗਿਆ ਆ। ਇਹਦੇ ਨਾਲ ਚਰਚਾ ਇਹ ਛਿੜੀ ਹੈਗੀ ਕਿ ਕੇਵਲ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਭਾਰਤ ਦਾ ਪਾਸਪੋਰਟ ਮੈਂ ਅਵੇਲ ਕਰ ਲਿਆ ਹੈਗਾ ਤੂੰ ਨਵਾਂ ਨਾਗਰਿਕ ਹੈਗਾ, ਏਦਾਂ ਦੀ ਗੱਲ ਜਿਹੜੀ ਆ ਇਹ ਨਹੀਂ ਹੈਗੀ। ਇਹ ਰੂਲ ਵੈਸੇ 26 ਜਨਵਰੀ 1950, 1 ਜੁਲਾਈ ਦੇ ਹਿਸਾਬ ਦੇ ਨਾਲ ਇਹ ਤੈਅ ਕੀਤਾ ਗਿਆ ਸੀਗਾ ਕਿ ਕਿਸ ਵਿਅਕਤੀ ਨੂੰ ਭਾਰਤ ਦਾ ਨਾਗਰਿਕ ਜਿਹੜਾ ਆ ਉਹ ਮੰਨਿਆ ਜਾਵੇ। ਤੇ ਇੱਥੇ ਇੱਕ ਲੋਕਲ ਖਬਰ ਵੀ ਆਈ ਹੈਗੀ ਆ ਜੀ। ਕੱਲ ਆਪਾਂ ਪਹਿਲਾਂ ਹਮੇਸ਼ਾ ਕਹਿੰਦਾ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਨੂੰ ਆਪਣੇ ਹੱਥਾਂ 'ਚ ਲੈਣਾ, ਜਾਂ ਤੁਸੀਂ ਹੁਣੇ ਗੱਲ ਕਰਕੇ ਹਟੇ ਸੀ ਰੀਲੀਆ ਦੇ ਵਿੱਚ ਗੈਸ ਸਟੇਸ਼ਨ ਦੀ ਘਟਨਾ ਵਾਪਰੀ ਸੀਗੀ 27 ਸਤੰਬਰ 2025 ਦੇ ਵਿੱਚ, ਕਿ ਆਪਣੇ ਭਾਈਚਾਰੇ ਦੇ ਕੁਛ ਲੋਕ ਗੈਸ ਸਟੇਸ਼ਨ ਤੇ ਜਾ ਕੇ ਉਹਨਾਂ ਦੇ ਦੋਸ਼ ਇਹ ਲੱਗੇ ਸੀ, ਪੁਲਿਸ ਦੇ ਚਾਰਜ ਲੱਗੇ ਸੀਗੇ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਮਿਸ਼ੀਸਾਗਾ ਦੇ ਨੂੰ ਬੰਧਕ ਬਣਾਇਆ, ਕੁੱਟਿਆ ਮਾਰਿਆ। ਤਾਂ ਇਹਦੇ ਸੰਬੰਧ ਵਿੱਚ ਕੱਲ ਹੁਣ ਕੋਰਟ 'ਚ 5 ਬੰਦਿਆਂ ਦੀ ਜਿਹੜੀ ਆ ਪੇਸ਼ੀ ਹੋਈ ਆ, ਸੁਰਜੀਤ ਸਿੰਘ ਬੈਂਸ, ਮਨਰਾਜ ਮਾਨ, ਦਿਆਨ ਪੈਨਟ, ਬਲਤੇਜ ਸੰਧੂ ਤੇ ਕੁਛ ਇੱਕ ਹੋਰ ਆ ਜਿਨ੍ਹਾਂ ਦੀਆਂ ਪੇਸ਼ੀਆਂ ਹੋਈਆਂ ਜੀ। ਆਉਣ ਵਾਲੇ ਸਮੇਂ ਦੇ ਵਿੱਚ ਸਜਾਵਾਂ ਜਿਹੜੀਆਂ ਨੇ ਇਹਨਾਂ ਨੂੰ ਹੋਣੀਆਂ ਨੇ ਜੀ। ਸੋ ਕੁੱਲ ਮਿਲਾ ਕੇ ਜਿਹੜਾ ਕੈਨੇਡਾ ਦਾ ਕਾਨੂੰਨ ਹੈ, ਕੈਨੇਡਾ ਇੱਕ ਮੁਲਕ ਵੀ ਜਿਹੜਾ ਹੈਗਾ ਪੀਸਫੁਲ ਮੁਲਕ ਸਮਝਿਆ ਜਾਂਦਾ ਸੀ, ਪਰ ਇਹਨੂੰ ਹੁਣ ਰਹਿਣ ਨਹੀਂ ਦਿੱਤਾ ਗਿਆ। ਤੰਬਰ ਸਾਹਿਬ, ਸਮਾਂ ਇੱਦਾਂ ਦਾ ਹੀ ਆ ਗਿਆ ਹੈਗਾ ਜੀ।
10: ਗੁਰਮਤ ਸਿੰਘ ਬਹੁਤ ਬਹੁਤ ਧੰਨਵਾਦ। ਮੈਂ ਜਸ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ, ਕਾਫੀ ਸਾਰੀ ਜਾਣਕਾਰੀ ਲੈ ਕੇ ਆਣੀ ਹੈ, ਉਹਨਾਂ ਦੀ ਲਾਈਨ ਮਿਲ ਗਈ ਹੈਗੀ ਆ। ਸੋ ਕੱਲ ਨੂੰ ਮਿਲਦੇ ਆ ਇਸੇ ਹੀ ਚੈਨਲ ਤੇ, ਇਸੇ ਹੀ ਸਟੇਸ਼ਨ ਤੇ। ਯੂ ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਤੇ ਗੁੱਡ ਬਾਏ।
11: ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ, ਧੰਨਵਾਦ ਜੀ, ਸ਼ੁਕਰੀਆ,
10: ਬਹੁਤ ਬਹੁਤ ਧੰਨਵਾਦ। ਗੁਰਮਤ ਸਿੰਘ ਬਾਰੇ ਸਿਰ ਕਾਫੀ ਸਾਰੀ ਖਬਰ ਲੈ ਕੇ ਜਸ ਭੁੱਲਰ ਸਾਹਿਬ ਨਾਲ ਆਪਾਂ ਗੱਲਬਾਤ ਕਰਨੀ ਆ, ਮੌਰਗੇਜ ਦੀ ਜਾਣਕਾਰੀ ਲੈਣੀ ਆ। ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ, ਕੇਟਰਿੰਗ, ਡਾਈਨਿੰਗ, ਟੇਕ ਆਊਟ। ਇਸ ਅਮੇਜ਼ਿੰਗ ਕੋਈ ਫਰੈਂਚਾਈਜ਼ ਲੈਣੀ ਹੋਵੇ ਦੁਆਬਾ ਸਵੀਟਸ ਰੈਸਟੋਰੈਂਟ 905-450-1455 'ਤੇ ਗੱਲਬਾਤ ਕਰ ਲੈਣੀ ਆ। ਅਤੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸੈਸਰ ਤੋਂ ਜਸਵੀਰ ਸਿੰਘ ਹੁੰਡਾ ਦਾ ਨੰਬਰ ਦਿੰਦਾ 416-500-2131। ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇ ਕੈਨ ਸਟੋਪ ਦੇ ਮਾਤ, ਭੂਰੀਆਂ ਚਿੱਠੀਆਂ ਆ ਰਹੀਆਂ ਹਨ, ਤੰਗ ਕਰ ਰਹੀਆਂ ਹਨ, ਫੋਨ ਕਾਲ ਤੰਗ ਕਰ ਰਹੇ ਹਨ, ਤਾਂ ਸਲਾਹ ਲੈ ਲਿਓ ਜਸਵੀਰ ਸਿੰਘ ਹੁੰਡਾ ਕੋਲ 416-500-2131 'ਤੇ। ਜਸ ਭੁੱਲਰ ਸਾਹਿਬ ਜਿੱਥੇ ਸਵੇਰੇ ਸਵੇਰੇ ਐਕਸਰਸਾਈਜ਼ ਕਰਨ ਜਾਂਦੇ, ਕਰਨੀ ਬੜੀ ਜ਼ਰੂਰੀ ਹੁੰਦੀ ਆ, ਉੱਥੇ ਕਾਫੀ ਨੌਲੇਜ ਰੱਖਦੇ ਹਨ ਮਾਰਕੀਟ ਦੀ ਅਤੇ ਨਾਲ ਨਾਲ ਦੁਨੀਆ ਭਰ ਦੀ ਅਤੇ ਨਾਲ ਨਾਲ ਮੌਰਗੇਜ ਦੀ। ਤੁਹਾਡੇ ਜਿੱਥੇ ਸਭ ਤੋਂ ਵੱਧ ਖਰਚਾ ਅਤੇ ਸਭ ਤੋਂ ਵੱਧ ਹੈਡੇਕ ਹੁੰਦੀ ਆ, ਉਹ ਕਿੱਦਾਂ ਦੂਰ ਹੋ ਸਕਦੀ, ਕਿੱਦਾਂ ਪੀਸਫੁਲੀ ਤੁਸੀਂ ਜ਼ਿੰਦਗੀ ਜੀ ਸਕਦੇ ਹੋ, ਕਾਫੀ ਸਾਰੀ ਜਾਣਕਾਰੀ ਛੱਡ ਜਾਂਦੇ ਆ ਤੁਹਾਡੇ ਪਾਸੇ। ਭੁੱਲਰ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਨੰਦਪੁਰਮ ਦੇ ਵਿੱਚ।
15: ਥੈਂਕ ਯੂ ਤੰਬਰ ਸਾਹਿਬ, ਤੁਹਾਨੂੰ ਵੀ ਤੇ ਸਾਰੇ ਸੋਚਣ ਪਿਆ ਵੀ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਜੀ।
10: ਵੈਰੀ ਗੁੱਡ ਮਾਰਨਿੰਗ। ਇੱਕ ਨਿਗਾਹ ਸਾਰੀ ਕੈਨੇਡਾ ਰੱਖ ਰਹੀ ਹੈਗੀ ਆ, ਉੱਧਰ ਸਰਕਾਰ ਕਹਿ ਰਹੀ ਆ ਅਫੋਰਡੇਬਿਲਟੀ ਅਫੋਰਡੇਬਿਲਟੀ, ਘਰ ਲੈ ਕੇ ਆਉਣੇ ਆ ਘਰ ਲੈ ਕੇ ਆਉਣੇ ਆ, ਚੱਲ ਉਹ ਤਾਂ ਲੈ ਕੇ ਆ ਜਾਣਗੇ, ਪਰ ਇਹ ਸਸਤੇ ਕਿੰਨੇ ਕੁ ਹੋਣਗੇ? ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਹੀ ਆ ਰਹੀ ਹੈਗੀ ਆ, ਜਿਸ ਹਿਸਾਬ ਨਾਲ ਘਰ ਬਣਾਉਣੇ ਚਾਹੁੰਦੇ ਹਨ, ਇਹ ਤਾਂ ਘਰ ਜਿਹੜੇ ਆ ਬਰੈਂਪਟਨ ਦੇ ਜਿਹੜੇ ਸੀਗੇ 6-7 ਲੱਖ ਦੇ, ਉਹ 8 ਲੱਖ ਦੇ ਰਹਿ ਜਾਣਗੇ, ਜਿਹੜੇ 1.8 ਮਿਲੀਅਨ ਦੇ ਵਿਕੇ ਹਨ। ਫਿਰ ਇਹਨਾਂ ਨੂੰ ਕਿੱਦਾਂ ਸਾਂਭਣਗੇ ਜਿੱਥੇ ਇਹ ਬਿਲਡਰਾਂ ਦੀਆਂ ਕੌਂਡੋ ਖਰੀਦ ਰਹੇ ਹਨ, ਕਿਉਂਕਿ ਉਹਨਾਂ ਨੂੰ ਘਾਟਾ ਪੈ ਰਿਹਾ, ਪਰ ਲੋਕਾਂ ਦਾ ਘਾਟਾ ਕੌਣ ਪੂਰਾ ਕਰੂਗਾ? ਇਹ ਵੀ ਮੈਂ ਪੁੱਛਣਾ ਚਾਹੁੰਦਾ ਵੀ ਇਹ ਆਪਣੇ ਸੋ ਕਾਲ ਬਿਲਡਰ ਦੀ ਬੜੀ ਸਪੋਰਟ ਕਰਨ ਲੱਗ ਪੈਂਦੇ ਹਨ, ਆਪਣੀਆਂ ਮਨਪਸੰਦ ਦੀਆਂ ਕੰਪਨੀ ਦੀ ਬੜੀ ਸਪੋਰਟ ਕਰਨ ਲੱਗ ਪਏ, ਚਾਹੇ ਏਅਰ ਕੈਨੇਡਾ ਹੋਵੇ ਚਾਹੇ ਆਹ ਕੈਨੇਡਾ ਪੋਸਟ ਵਾਲੇ ਹੋਣ। ਜਿਹੜੇ ਇਹਨਾਂ ਦੇ ਲੋਕ ਇੱਥੇ ਜੀਣਾ ਚਾਹੁੰਦੇ ਹਨ, ਉਹਨਾਂ ਦਾ ਜੀਣਾ ਹਰਾਮ ਕੀਤਾ ਪਿਆ, ਤੇ ਉਹ ਕਿੱਦਾਂ ਜੀਣ, ਉਹ ਕਿੱਦਾਂ ਰਹਿਣ? ਤੁਹਾਡੇ ਤੇ ਛੱਡਦਾ ਸਭ ਕੁਛ ਹੁਣ।
11: ਇੱਕ ਪੰਜਾਬੀ ਦੀ ਕਹਾਵਤ ਹੈ, ਸੱਤੇ ਦਾ ਤਗੜਿਆ ਸੱਤੀ ਵੀ ਸੌ ਹੁੰਦਾ
10: ਜੀ।
11: ਇਸ ਕਰਕੇ ਹਰ ਇੱਕ ਬੰਦਾ ਜਿਹੜਾ ਕੋਈ ਤਕੜਾ ਹੈਗਾ ਉਹਦੀ ਸੁਣੀ ਜਾਂਦੀ ਹੈ ਜੀ, ਮਾੜੇ ਦੀ ਸੁਣੀ ਨਹੀਂ ਜਾਂਦੀ, ਬਾਕੀ ਇੰਡੀਵਿਜੁਅਲ ਦੀ ਘੱਟ ਸੁਣੀ ਜਾਂਦੀ ਹੈ। ਜਿਹੜਾ ਇੱਕ ਗਰੁੱਪ ਹੁੰਦਾ ਜਿਨ੍ਹਾਂ ਨੇ ਪਤਾ ਇਹਨਾਂ ਤੋਂ ਵੱਧ ਫੰਡਿੰਗ ਹੋਣੀ ਹੈ, ਇਹਨਾਂ ਦੀ ਕਾਹਨੂੰ ਲੋੜ ਪੈਣੀ ਹੈ ਸਾਨੂੰ, ਤਾਂ ਉਹਨਾਂ ਨੂੰ ਇਹ ਕਰਕੇ ਸਪੋਰਟ ਦਿੱਤੀ ਜਾਂਦੀ ਹੈ ਕਿ ਜੀ ਇਹ ਵੱਡੇ ਲੋਕਾਂ ਦੀ ਹੈਲਪ ਕਰਦੇ ਆ, ਲੋਕਾਂ ਦੀ ਸਪੋਰਟ ਕਰਦੇ ਆ, ਇਕਾਨਮੀ ਨੂੰ ਚਲਾਉਂਦੇ ਆ, ਜਦੋਂ ਕਿ ਇਕਾਨਮੀ ਤਾਂ ਹਰ ਸਿੰਗਲ ਬੰਦਾ ਵੀ ਚਲਾ ਰਿਹਾ ਜੀ, ਹਰ ਕੋਈ ਹੈ। ਤੁਸੀਂ ਵੀ ਇਕਾਨਮੀ ਚਲਾ ਰਹੇ ਹੋ, ਮੈਂ ਵੀ ਇਕਾਨਮੀ ਚਲਾ ਰਿਹਾ, ਇੱਕ ਸਿੰਗਲ ਘਰ ਵਾਲਾ ਉਹ ਵੀ ਇਕਾਨਮੀ ਚਲਾ ਰਿਹਾ, ਉਹ ਸਮਾਨ ਤਾਂ ਲੈਂਦਾ ਹੀ ਹੈ ਘਰ ਦੇ ਵਿੱਚ, ਹਰ ਕੋਈ ਚੀਜ਼ ਆਉਂਦੀ ਹੈ। ਸੋ ਡੈਫੀਨੇਟਲੀ ਜਿਹੜੇ ਐਕਚੁਲੀ ਗੱਲ ਕੀ ਸੀਗੀ ਅੰਬਰ ਸਾਹਿਬ, ਪ੍ਰਾਈਸਾਂ ਜਿਹੜੀਆਂ ਸੀ ਨਾ, ਤੁਸੀਂ ਕਿਹਾ ਜਿਹੜਾ 1.8 ਵਾਲਾ ਉਹ 8 ਲੱਖ ਦਾ ਰਹਿ ਜਾਣਾ ਹੈਗਾ, ਉਹ ਸੀ ਘਰ 8 ਲੱਖ ਦਾ
10: ਜੀ,
11: ਉਹ 8 ਲੱਖ ਦਾ ਹੀ ਘਰ ਸੀਗਾ। ਉਹ ਤਾਂ ਬਸ ਇੱਕ ਅਸੀਂ ਉਹਦੇ ਦੌੜ ਦੇ ਵਿੱਚ ਜਾਂ ਸਾਡੀ ਨਾ ਸਮਝੀ ਕਰਕੇ, ਜਾਂ ਅਸੀਂ ਜਿਹੜਾ ਸਾਰਿਆਂ ਨਾਲੋਂ ਵੱਡਾ ਜਿਹੜਾ ਫੈਕਟਰ ਹੈਗਾ ਇਹਦੇ ਵਿੱਚ ਕੰਮ ਕਰਦਾ ਕਿ ਅਸੀਂ ਬਿਜ਼ਨਸ ਬਣਾ ਲਿਆ
10: ਜੀ,
11: ਇਹ ਬਿਜ਼ਨਸ ਹੈ, ਘਰ ਇੱਕ ਬਿਜ਼ਨਸ ਹੈਗਾ, ਤਾਂ ਵਧੀਆ ਤਰੀਕਾ ਹੈ, ਘਰ ਤਾਂ ਇੱਕ ਬੈਂਕ ਬਣ ਗਈ, ਘਰ ਬੁੱਕ ਕਰਾਓ ਤੇ ਉਹਦੇ ਵੇਚੋ, ਅਸਾਈਨਮੈਂਟ ਦੇ ਵੇਚੋ, $2,00,000 ਕੱਢੋ ਫਿਰ ਗਾਂਹ ਹੋ ਜਾਓ, $2,00,000 ਕੱਢੋ ਫਿਰ ਗਾਂਹ ਹੋ
10: ਜਾਓ,
11: ਉਹ ਨਹੀਂ ਹੁੰਦਾ, ਇਹ ਕਦੇ ਵੀ ਨੀ, ਨਾ ਹੋਇਆ ਨਾ ਹੋਣਾ, ਨਾ ਕਦੇ ਹੋਇਆ ਸੀ ਜ਼ਿੰਦਗੀ ਦੇ ਵਿੱਚ। ਸੋ ਘਰ ਇੱਕ ਘਰ ਰਹਿਣ ਵਾਸਤੇ ਘਰ ਹੁੰਦਾ, ਤੁਸੀਂ ਘਰ ਲਿਆ ਉਹਦੇ ਚ ਰਹੇ, 5-4 ਸਾਲਾਂ ਬਾਅਦ ਤੁਸੀਂ ਥੋੜੀ ਜਿਹੀ ਪ੍ਰਾਈਸ ਵਧੀ, ਤੁਸੀਂ 5 ਲੱਖ ਦਾ ਲਿਆ ਸੀਗਾ, 5 ਸਾਲਾਂ ਬਾਅਦ ਉਹ 6 ਲੱਖ ਦਾ ਹੋ ਗਿਆ, ਤੁਸੀਂ ਵੇਚਿਆ ਅੱਗੇ ਚਲੇ ਗਏ, ਤੁਸੀਂ ਥੋੜਾ ਵੱਡਾ ਘਰ ਲੈ ਲਿਆ। ਐਕਚੁਲੀ ਘਰ ਹੁੰਦਾ ਡਿਮਾਂਡ ਦੇ ਹਿਸਾਬ ਨਾਲ, ਅਸੀਂ ਡਿਮਾਂਡ ਸਪਲਾਈ ਬਣਾ ਲਿਆ, ਡਿਮਾਂਡ ਸਪਲਾਈ ਨੀ ਹੁੰਦੀ, ਘਰ ਹੈ ਕਿ ਅੱਜ ਮੈਨੂੰ ਡਿਮਾਂਡ ਹੈਗੀ ਟਾਊਨ ਹਾਊਸ ਦੀ, ਮੈਂ ਟਾਊਨ ਹਾਊਸ ਲੈ ਲਿਆ, ਕੱਲ ਨੂੰ ਮੈਨੂੰ ਲੋੜ ਹੈਗੀ ਸੈਮੀ ਦੀ, ਮੈਂ ਸੈਮੀ ਲੈ ਲਿਆ, ਫਿਰ ਮੈਨੂੰ ਮੇਰੇ ਬੱਚੇ ਵੱਡੇ ਹੋ ਗਏ, ਪਰਿਵਾਰ ਵੱਧ ਗਿਆ, ਮੈਂ ਡਿਟੈਚ ਘਰ ਲੈ ਲਿਆ, ਇਹ ਡਿਮਾਂਡ ਹੁੰਦੀ ਹੈ। ਅਸੀਂ ਜਦੋਂ ਇੱਥੇ ਰੌਲਾ ਪੈਂਦਾ ਡਿਮਾਂਡ ਸਪਲਾਈ, ਡਿਮਾਂਡ ਸਪਲਾਈ, ਡਿਮਾਂਡ ਸਪਲਾਈ ਨਹੀਂ ਸੀਗੀ, ਸਪਲਾਈ ਤਾਂ ਸਾਡੇ ਕੋਲ ਵਾਧੂ ਪਈ ਹੈ, ਪਰ ਸਿਰਫ ਇੱਕ ਉਹ ਹਾਊਆ ਬਣਾਇਆ ਗਿਆ ਸੀਗਾ, ਕੱਲ ਪਰਸੋਂ ਪਿਛਲੇ ਹਫ਼ਤੇ ਵੀ ਹੋ ਕੇ ਹਟੇ, ਇੱਕ ਹਾਊਆ ਬਣਾਇਆ ਗਿਆ, ਦੇਖੋ ਜੀ ਉਹ ਘਰ ਖੋਲ ਗਏ ਤੇ ਹੋ ਗਏ। ਇਹ ਸਿਰਫ ਸਾਡੀ ਆਪਣੀ ਸੋਚ ਸੀਗੀ, ਨਾ ਸਮਝੀ ਸੀਗੀ, ਜਿਹੜੇ ਅਸੀਂ ਪੰਗੇ ਲਏ ਹੈਗੇ, ਸੋ ਇਹ ਸਾਨੂੰ ਪੇ ਕਰਨੇ ਪੈਣੇ ਆ। ਹੁਣ ਇਹਦੇ ਚ ਹੁਣ ਮੈਂ ਗਵਰਨਮੈਂਟ ਦਾ ਕਸੂਰ ਕੱਢਾਂ, ਹਾਂ ਗਵਰਨਮੈਂਟ ਦਾ ਕਸੂਰ ਇੰਨਾ ਕੀ ਹੈ ਕਿ ਉਹਨਾਂ ਨੇ ਉਦੋਂ ਥੋੜਾ ਜਿਹਾ ਇਸ ਚੀਜ਼ ਨੂੰ ਖੁੱਲਾ ਛੱਡਤਾ, ਕੋਈ ਗੱਲ ਨੀ, ਬਿਲਡਰਾਂ ਨੂੰ ਵੀ ਕਹਿਤਾ ਕਿ ਜੋ ਜਿੰਨਾ ਜਿਹੇ ਜਿਹਾ ਵੇਚਣਾ ਵੇਚੀ ਜਾਓ, ਕੋਈ ਫਰਕ ਨੀ ਪੈਂਦਾ, ਉਹਨਾਂ ਨੂੰ ਵੀ ਥੋੜਾ ਜਿਹਾ ਉਸਦੇ ਕੋਈ ਰੂਲ ਰੈਗੂਲੇਸ਼ਨ ਕਰਨੇ ਚਾਹੀਦੇ ਕਿ ਨਹੀਂ।
10: ਪਰ ਸਾਰੇ ਬੰਦੇ ਇਨਵੋਲਵ ਹੈ, ਚਾਹੇ ਫੈਡਰਲ ਹੋਵੇ, ਚਾਹੇ ਪ੍ਰੋਵਿੰਸ਼ੀਅਲ ਹੋਵੇ, ਚਾਹੇ ਸਿਟੀ ਵਾਲੇ ਹੋਣ, ਇਹਨਾਂ ਨੂੰ ਪਤਾ ਨਹੀਂ ਸੀਗਾ ਇੱਕ ਇੱਕ ਦੋ ਕਮਰੇ ਦੇ ਵਿੱਚ 2,000 ਸਟੂਡੈਂਟ ਰਜਿਸਟਰ ਕਰ ਲਏ ਆ, ਇਹਨਾਂ ਨੇ ਬੱਸ ਦੇ ਵਿੱਚ ਜਾਣਾ, ਇਹਨਾਂ ਨੇ ਕਿਰਾਏ ਤੇ ਕਮਰੇ ਲੱਭਣੇ ਆ, ਲੋਕ ਨਿਆਣੇ ਵਿਚਾਰੇ ਗਰਾਜਾਂ ਵਿੱਚ ਸੌਣ ਲੱਗ ਪਏ, ਤੇ ਲੋਕਾਂ ਨੇ ਇੱਕ ਕਮਰਾ $800 ਦਾ, ਫਿਰ ਕਹਿੰਦੇ ਸਾਡਾ ਕੋਈ ਦੋਸਤ ਨਹੀਂ ਆ ਸਕਦਾ, ਨਾ ਤੁਸੀਂ ਕਿਰਾਇਆ ਦਿੰਦੇ ਹੋ, ਬਸ ਸੌਵੋ ਤੇ ਜਾਵੋ, ਜੇ ਕੋਈ ਆ ਵੀ ਗਿਆ ਤਾਂ ਅੱਖਾਂ ਕੱਢ ਕੇ ਦੇਖ ਦੇਵੇ ਆਇਆ ਕੌਣ ਆ, ਕਿੱਥੋਂ ਆਇਆ, ਕਿੱਥੋਂ ਗਿਆ। ਸੋ ਯਾਰ ਇਹ ਵੀ ਕਿਰਾਇਆ ਲੈਂਦੇ, ਇਹਨਾਂ ਨੇ ਬੜਾ ਬੜਾ ਫਾਇਦਾ ਚੱਕਿਆ, ਉੱਧਰੋਂ ਸਿਟੀ ਨੇ ਬੜਾ ਫਾਇਦਾ ਚੱਕਿਆ, ਪਰ ਇੱਕ ਪਾਸੇ ਗੰਦ ਹੀ ਪਾ ਦਿੱਤਾ ਇਹ ਸਾਡੀਆਂ ਸਰਕਾਰਾਂ ਨੇ। ਮੈਂ ਇਹ ਕਹਿਣਾ ਚਾਹੁੰਦਾ ਸਭ ਤੋਂ ਵੱਡੀ ਗਲਤੀ ਇਹਨਾਂ ਨੇ ਕੀਤੀ ਆ। ਕਹਿੰਦੇ ਸਟੂਡੈਂਟ ਆ ਗਿਆ ਜੀ, ਇਹਨਾਂ ਨੇ ਪੂਰੀ ਤਰ੍ਹਾਂ ਆਪਣਾ ਆਇਲ ਨਹੀਂ ਕੀਤਾ, ਉਹ ਟੈਸਟ ਕਿਹਨੇ ਕਰਨਾ, ਚੈੱਕ ਕਿਹਨੇ ਕਰਨਾ, ਤੁਸੀਂ ਕਰਨਾ ਸਕੇ, ਗੁਆਂਢੀਆਂ ਨੇ ਕਰਨਾ, ਜਦੋਂ ਇੱਥੇ ਪਹੁੰਚ ਗਏ ਉਹ ਤਾਂ ਕੰਮ ਇਹਨਾਂ ਨੇ ਕਰਨੇ ਸੀ ਨਾ, ਕਿੰਨੀ ਕੁ ਪਾਪੂਲੇਸ਼ਨ ਚਾਹੀਦੀ ਕਿਸ ਏਰੀਏ ਵਿੱਚ, ਇਹ ਤਾਂ ਕੰਮ ਇਹਨਾਂ ਨੇ ਕਰਨੇ ਸੀ ਨਾ। ਲੋਕੀ ਭੋਲੇ ਭਾਲੇ ਹਨ, ਉਹਨਾਂ ਨੂੰ ਪਤਾ ਲੱਗਿਆ ਖਰੇ ਕਹਿੰਦੇ ਕੈਨੇਡਾ ਇੱਦਾਂ ਚੱਲਣਾ ਵੀ ਇਕੋਨਮੀ ਜਾਈ ਜਿਹੜੀ ਉੱਪਰ, ਆਪਾਂ ਵੀ ਚਾਂਸ ਲੈ ਲਈਏ, ਚਾਂਸ ਲੈਂਦੇ ਲੈਂਦੇ ਬਹੁਤ ਸਾਰੇ ਲੋਕ ਫਸ ਗਏ ਹਨ। ਪਰ ਗਲਤੀਆਂ ਸੀਗੀਆਂ ਇਹਨਾਂ ਦੀਆਂ, ਦੁੱਖ ਲੱਗਦਾ ਜਦੋਂ ਬਿਲਡਰਾਂ ਦੀ ਮਦਦ ਕਰਦੇ ਆ, ਆਮ ਇਨਸਾਨ ਦੀ ਨਹੀਂ ਮਦਦ ਕਰਦੇ, ਉਹ ਦੁੱਖ ਲੱਗਦਾ। ਤੇ ਰੇਟ ਕਿਸ ਹਿਸਾਬ ਨਾਲ ਚੱਲ ਰਿਹਾ ਇਹ ਵੀ ਦੱਸ ਦਿਓ।
11: ਹਾਂ ਰੇਟ ਕੁਛ ਚੇਂਜ ਨਹੀਂ ਹੋਇਆ ਜੀ, ਰੇਟ ਸੇਮ ਹੀ ਚੱਲ ਰਹੇ ਹੈ, ਪਹਿਲਾਂ ਰੇਟ ਸੀਗੇ, ਡਿਪੈਂਡ ਕਰ ਤੁਹਾਡੀ ਫਾਈਲ ਦੇ ਉੱਤੇ
10: ਜੀ।
11: ਹੁਣ ਜਿਹੜਾ ਤੁਹਾਨੂੰ ਵੇਰੀਏਬਲ ਰੇਟ ਹੈ ਉਹ 3.55 ਮਿਲ ਜਾਂਦਾ ਜੀ, ਜੇ ਤੁਸੀਂ ਲੈਣਾ ਚਾਹੁੰਦੇ ਹੋਗੇ। ਤੇ ਜੇ ਫਿਕਸ ਰੇਟ ਹੈ, ਫਿਕਸ ਰੇਟ ਥੋੜੇ ਜਿਹੇ ਅਪ ਹੋਏ ਹੈਗੇ, ਨੋ ਡਾਊਟ, ਪਰ ਇਸ ਟਾਈਮ ਫਿਕਸ ਰੇਟ ਲੈਣ ਦਾ ਕੋਈ ਬਹੁਤਾ ਫਾਇਦਾ ਨੀਗਾ, ਵੇਰੀਏਬਲ ਰੇਟ ਲੈਣ ਦਾ ਫਾਇਦਾ ਹੁੰਦਾ।
15: ਤੋਂ ਬਾਕੀ ਬੈਂਕਾਂ ਬੈਂਕਾਂ ਦੇ ਵਿੱਚ AI ਸਿਸਟਮ ਆ ਗਿਆ ਜੀ, ਉਹਦੇ ਨਾਲ ਥੋੜੀ ਚੇਂਜ ਆਊਗੀ ਪਰ ਬਹੁਤੀ ਚੇਂਜ ਨੀ ਆਉਣੀ। ਕੋਈ ਆਪਾਂ ਕਹੀਏ ਵੀ ਮੋਰਗੇ ਬੰਦ ਹੋ ਜਾਣਗੀਆਂ, ਮੋਰਗੇ ਚੱਲਦੇ ਰਹਿਣੀਆਂ, ਕਦੇ ਵੀ ਬੈਂਕ ਨੇ ਮੋਰਗੇ ਬੰਦ ਨੀ ਕੀਤੀ, ਆਲਵੇਜ ਮੋਰਗੇ ਚੱਲਦੀ ਰਹਿੰਦੀ ਹੈਗੀ ਕਿਉਂਕਿ ਉਹ ਮਨੀ ਲੈਂਡ ਕਰਨ ਨੂੰ ਬੈਠੇ ਹੈਗੇ। ਸੋ ਡਿਪੈਂਡ ਕਰਦਾ ਤੁਹਾਡੀ ਫਾਈਲ ਦੇ ਉੱਤੇ, ਤੁਹਾਡੀ ਫਾਈਲ ਕਿੱਦਾਂ ਦੀ ਹੈ, ਤੁਹਾਡੀ ਫਾਈਲ ਕਿਹਦੇ ਕੋਲ ਹੈਗੀ, ਉਹ ਬੰਦੇ ਨੂੰ ਕਿੰਨਾ ਐਕਸਪੀਰੀਅੰਸ ਹੈ, ਉਹਨੇ ਫਾਈਲ ਕਿੱਥੇ ਲਾਈ ਹੈ, ਜਿਹੜੇ ਇੰਸਟੀਚਿਊਟ ਕੋਲ ਜਾਣੀ ਚਾਹੀਦੀ ਸੀ ਉੱਥੇ ਭੇਜੀਏ ਜਾਂ ਉਹ ਇੱਧਰ ਉੱਧਰ ਟਰਾਈ ਕਰੀ ਜਾਂਦਾ। ਮੇਰੇ ਕੋਲ ਤਾਂ ਮਤਲਬ ਬਹੁਤ ਸਾਰੇ ਸੱਜਣ ਆਉਂਦੇ ਆ ਜਿਹਨਾਂ ਦੀਆਂ ਫਾਈਲਾਂ ਦੋ ਦੋ ਤਿੰਨ ਤਿੰਨ ਬੈਂਕਾਂ ਚੋਂ ਡਿਕਲਾਈਨ ਹੋਈਆਂ ਵੀ ਆ।
10: ਪਰ ਇਹ ਵੀ ਪਤਾ ਲੱਗ ਰਿਹਾ AI ਟੈਕਨੋਲੋਜੀ ਥੋੜਾ ਡਾਟਾਬੇਸ ਇਕੱਠਾ ਕਰਕੇ ਇਹ ਵੀ ਦੇਖਦੀ ਹੈ, ਕਹਿੰਦੇ ਵੀ ਇਹ ਬੰਦੇ ਨੇ ਸਾਡੇ ਨਾਲ ਘਪਲੇ ਕੀਤੇ ਆ, ਗਲਤ ਐਪਲੀਕੇਸ਼ਨ ਲਾਈਆਂ, ਗਲਤ ਇਨਕਮ ਸ਼ੋਅ ਕੀਤਾ, ਤੇ ਫਿਊਚਰ ਵਿੱਚ ਸ਼ਾਇਦ ਤੁਹਾਨੂੰ ਸਰਵੇ ਨਾ ਕਰਨ ਉਹ ਜੇ ਲੋੜ ਪਵੇ।
15: ਉਹ ਤਾਂ ਪਹਿਲਾਂ ਵੀ ਹੈਗਾ
10: ਜੀ,
15: ਉਹ ਤਾਂ ਬੈਂਕ ਕੋਲ ਤੁਹਾਡਾ ਜੇ ਤੁਸੀਂ ਬੈਂਕ ਨਾਲ ਫਰੋਡ ਕੀਤਾ, ਕਿਸੇ ਕਾਰਡ ਨਾਲ ਫਰੋਡ ਕੀਤਾ, ਉਹ ਤੁਹਾਡੇ ਕੋਲ ਪਹਿਲਾਂ ਵੀ ਉਹਨਾਂ ਦੇ ਰੈਕਰਡ ਚ ਪਿਆ ਸਾਰਾ। ਉਹ ਸਿਰਫ ਇਹੀ ਹੈਗਾ ਕਿ ਪਹਿਲਾਂ ਸੀ ਉਹਨਾਂ ਨੂੰ ਡਿਗ ਕਰਨਾ ਪੈਂਦਾ ਸੀਗਾ, ਹੁਣ ਰਾਈਟ ਵੇ ਨੰਬਰ ਤੁਹਾਡਾ ਨੌ ਪੰਜ ਕਰਦੇ ਆ, ਰਾਈਟ ਵੇ ਫਰੰਟ ਤੇ ਆ ਜਾਂਦਾ ਉਹ ਜੀ, ਨਹੀਂ ਇਹਨੂੰ ਬਹੁਤ ਅੱਗੇ ਦੂਰ ਨਾ ਜਾਈ। ਸਿਰਫ ਬੈਂਕਾਂ ਨੇ ਆਪਦਾ ਟਾਈਮ ਸੇਵ ਕਰਨ ਵਾਸਤੇ ਉਹਨੂੰ ਚੇਂਜ ਕੀਤਾ ਹੈਗਾ। ਪਰ ਮੈਂ ਜਿਹੜੀ ਗੱਲ ਦੱਸ ਰਿਹਾ ਸੀ ਕਿ ਮੇਰੇ ਕੋਲ ਫਾਈਲਾਂ ਆਉਂਦੀਆਂ, ਦੋ ਦੋ ਤਿੰਨ ਤਿੰਨ ਬੈਂਕਾਂ ਚ ਡਿਕਲਾਈਨ ਹੋਈਆਂ ਹੁੰਦੀਆਂ, ਮੈਂ ਹੈਰਾਨ ਹੁੰਦਾ ਕਿ ਜਦੋਂ ਇੱਕ ਬੈਂਕ ਚ ਫਾਈਲ ਤੁਹਾਡੀ ਡਿਕਲਾਈਨ ਹੋ ਗਈ, ਤੁਹਾਨੂੰ ਪਤਾ ਹੈ ਕਿ ਬੈਂਕ ਕੋਲ ਨਹੀਂ ਜਾ ਸਕਦੀ ਇਹ, ਫਿਰ ਤੁਸੀਂ ਕਿਉਂ ਟਰਾਈ ਕਰੀ ਜਾਂਦੇ ਦੋ ਦੋ ਤਿੰਨ ਤਿੰਨ ਬੈਂਕਾਂ ਦੇ ਵਿੱਚ?
10: ਜਦੋਂ ਗਾਹਾਂ ਲੈਣੀ ਹੋਵੇ,
15: ਬਿਲਕੁਲ ਜੀ, ਬਿਲਕੁਲ ਬਿਲਕੁਲ, ਤੁਹਾਡੇ ਇੱਕ ਹਿੱਟ ਵੱਜਿਆ, ਦੋ ਵੱਜਿਆ, ਤੁਹਾਨੂੰ ਪਤਾ ਤੀਜੇ ਤੇ ਸਟ੍ਰਾਈਕ ਹੁੰਦੀ, ਤੀਜੀ ਸਟ੍ਰਾਈਕ ਹੋਗੀ ਤੁਸੀਂ ਆਊਟ ਹੋ
10: ਜੀ।
15: ਸੋ ਤੇ ਜੇ ਤੁਹਾਡੀ ਬੈਂਕ ਇੱਕ ਬੈਂਕ ਨੇ ਡਿਕਲਾਈਨ ਜਾਂ ਫਿਰ ਟਰੱਕ ਲੋਨ ਦੇ, ਮੇਰੇ ਕੋਲ ਬਹੁਤ ਸਾਰੇ ਐਪਲੀਆਂ ਆਉਂਦੀਆਂ ਹੈਗੀਆਂ, ਉਸ ਜਿੰਨੀਆਂ ਕੰਪਨੀ ਸਾਰੇ ਦੀ ਡਿਕਲਾਈਨ ਹੋਈ ਹੁੰਦੀ ਹੈ
10: ਜੀ।
15: ਮੈਂ ਇਸ ਗੱਲ ਤੋਂ ਹੈਰਾਨ ਹੁੰਦਾ ਯਾਰ, ਬੰਦਾ ਜਿਹੜੇ ਤੁਸੀਂ ਫਾਈਲ ਦਿੱਤੀ ਸੀਗੀ, ਉਹ ਬੰਦੇ ਨੇ ਇੰਨੀ ਨੌਲੇਜ ਨਹੀਂ ਸੀ ਕਿ ਮੈਂ ਹਰ ਬੈਂਕ ਦੇ ਵਿੱਚ ਫਾਈਲ ਲਾਈ ਜਾਂਦਾ, ਮੈਨੂੰ ਫਾਇਦਾ ਕੀ ਲਾਉਣ ਦਾ, ਮੈਂ ਇੱਕ ਬੈਂਕ ਦੀ ਡਿਕਲਾਈਨ ਹੋ ਗਈ, ਮੈਨੂੰ ਪਤਾ ਕਿ ਬੈਂਕ ਦੀ ਫਾਈਲ ਨਹੀਂ ਹੈਗੀ
10: ਜੀ,
15: ਸਮਝੀ ਗੱਲ। ਜਾਂ ਫਿਰ ਹੁਣ ਤੁਹਾਡੀ ਕਈ ਵਾਰੀ ਹੁੰਦਾ ਕਿ ਉਹਨੂੰ ਪਤਾ ਹੁੰਦਾ ਕਿ ਇੱਥੇ ਤੁਹਾਡੀ ਮੌਰਗੇ ਪਹਿਲਾਂ ਚੱਲ ਰਹੀ ਹੈਗੀ, ਹਲੇ 2 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਮੌਰਗੇ ਹੋਈ ਤੁਹਾਡੀ, ਉੱਥੇ ਫੇਰ ਅਪਲਾਈ ਕਰੀ ਜਾਂਦੇ ਹੋ। ਸੋ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈਗੀ, ਫਾਈਲ ਡਿਕਲਾਈਨ ਹੋ ਜਾਣੀ ਇਸ ਡਿਗ ਤੁਹਾਡਾ ਮੈਟਰ ਕਰਦੀ ਹੈ ਜੀ।
10: ਦੂਸਰੇ ਵੇ ਫੁੱਫੜ ਕੰਮ ਕਰਦਾ, ਸ਼ਾਇਦ ਕੰਮੇ ਸ਼ਾਇਦ ਫਾਇਦਾ ਉਠਾ ਲਈ ਉਹਦਾ, ਪਰ ਉਹ ਵੀ ਕੰਮ ਆਉਂਦਾ ਕਈ ਵਾਰੀ।
15: ਇੱਥੇ ਫੁੱਫੜ ਮਾਸੜ ਕੋਈ ਕੰਮ ਨੀ ਆਉਂਦਾ ਜੀ, ਇੱਥੇ ਮੈਂ ਭਰੇਖਾ ਰੱਖਿਆ ਕਰੋ, ਇੱਥੇ ਬਹੁਤ ਸਾਰੇ ਸੱਜਣ ਹੁੰਦੇ ਮੇਰੇ ਕੋਲ, ਜੇ ਫੁੱਫੜ ਨੇ ਲਾਇਸੈਂਸ ਲਿਆ ਸੀ, ਮਾਸੜ ਨੇ ਲਿਆ ਸੀ, ਜਾਂ ਮੇਰੀ ਭੈਣ ਨੇ ਲਾਇਸੈਂਸ ਲਿਆ, ਇੱਥੇ ਬਹੁਤ ਭੈਣਾਂ ਨੇ ਫਸਾਏ ਹੋਏ ਆ ਭਰਾ, ਜਿਹਨਾਂ ਦੇ ਘਰ ਦੋ ਦੋ ਤਿੰਨ ਤਿੰਨ ਘਰ ਦਵਾ ਦੇ ਵਿਚਾਰੇ ਨੇ, ਹੁਣ ਉਹ ਬੈਂਕਰਪਸੀ ਤੇ ਪਹੁੰਚੇ ਖੜੇ ਆ। ਸੋ ਇਸ ਕਰਕੇ ਹਮੇਸ਼ਾ ਵਾਸਤੇ ਕਿਸੇ ਰਿਸ਼ਤੇ ਨੂੰ ਦੇਖੋ, ਆਪਦੇ ਪ੍ਰੋਫੈਸ਼ਨਲ ਚੂਜ਼ ਕਰੋ, ਇੱਕ ਪ੍ਰੋਫੈਸ਼ਨਲ ਜਿਹਨੂੰ ਪਤਾ ਹੈਗਾ। ਕਈ ਵੀ ਰਿਸ਼ਤੇ ਚੂਜ਼ ਕਰ ਲਿਆ, ਤਾਂ ਅੰਮ੍ਰਿਤ ਸਾਹਿਬ ਵੀ ਦੱਸਦਾ ਸੁਣ ਮੈਂ, ਉੱਥੇ ਅਸੀਂ ਗੱਲ ਹੀ ਦੱਸ ਸਕਦੇ ਵੀ ਸਾਡੇ ਕੋਲ ਅਕਾਊਂਟ ਦੇ ਵਿੱਚ ਕੀ ਕੁਛ ਹੈ
10: ਜੀ।
15: ਹਨਾ, ਮੈਨੂੰ ਇੱਕ ਸੱਜਣ ਸਾਹਿਬ ਕਹਿੰਦੇ ਮੈਂ ਕਿਤੇ ਰਿਸ਼ਤੇ ਚ ਵਗ ਗਿਆ, ਉਹਨੂੰ ਮੈਂ ਦੱਸਤਾ ਮੇਰੇ ਅਕਾਊਂਟ 'ਚ ਇੰਨੇ ਪਏ ਆ, ਕਿਆ ਦੂਜੇ ਮੇਰੇ ਰਿਸ਼ਤੇ ਦੇ ਪੈਸੇ ਮੰਗਣ ਆ ਗਿਆ, ਕਿਧਰ ਕੋਲ ਪੈਸੇ ਪਏ ਆ। ਸੋ ਇਸ ਕਰਕੇ ਕੰਫੀਡੈਂਸ਼ੀਅਲ ਹੁੰਦਾ, ਇਹਨੂੰ ਕਾਫੀ ਧਿਆਨ ਰੱਖਿਆ ਕਰੋ ਹਮੇਸ਼ਾ ਵਾਸਤੇ, ਜਦੋਂ ਘਰ ਵਾਸਤੇ ਤੁਹਾਡਾ ਖਿਆਲ ਆਵੇ। ਹੁਣ ਇਸ ਟਾਈਮ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਜੀ, ਤੁਹਾਡੇ ਰਿਨਿਊਅਲ ਆ ਰਹੀ ਹੈ ਜਿਹੜੀ, ਉਹਦੇ ਤੇ ਬੈਂਕ ਕਾਫੀ ਸੀਰੀਅਸ ਹੈ, ਕਿਉਂਕਿ ਘਰਾਂ ਦੀ ਪ੍ਰਾਈਸ ਹੈ ਜਿਹੜੀ ਕਾਫੀ ਘੱਟ ਗਈ, ਮੋਰਗੇ ਤੁਹਾਡੀ ਮਿਲੀਅਨ ਦੀ ਪਈ ਹੈ, ਘਰ ਤੁਹਾਡਾ 8 ਲੱਖ ਦਾ ਹੈਗਾ। ਸੋ ਬੈਂਕ ਉੱਥੇ ਕਾਫੀ ਡਰਦੀ ਹੈ ਕਿ ਜੇ ਬੰਦਾ ਹੁਣ ਅਸੀਂ ਰਿਨਿਊ ਕਰਤੀ ਤੇ ਭੱਜ ਗਿਆ ਤੇ ਅਸੀਂ ਕੀ ਕਰਾਂਗੇ। ਸੋ ਇਸ ਕਰਕੇ ਕਾਫੀ ਸੀਰੀਅਸ ਹੋ ਕੇ ਇਸ ਚੀਜ਼ ਨੂੰ ਮੈਟਰ ਨੂੰ ਸੋਲਵ ਕਰਿਆ ਕਰੋ। ਉਦਾਂ ਹੀ ਨਹੀਂ ਵੀ ਚੱਲ ਕੋਈ ਗੱਲ ਨਹੀਂ ਘਰ ਲੈ ਲਿਆ ਮੋਰਗੇ ਤਾਂ ਹੋ ਹੀ ਜਾਊ, ਨਹੀਂ
10: ਆਪਣਾ ਨੰਬਰ ਛੱਡਿਓ, ਟਾਈਮ ਸਮਾਪਤੀ ਵੱਲ ਜਾ ਰਿਹਾ, ਤੁਹਾਡੀ ਗੱਲਾਂ ਬਹੁਤ ਸੱਚੀਆਂ ਤੇ ਵਧੀਆ ਹੁੰਦੀਆਂ ਹਨ, ਇਹਨਾਂ ਦੇ ਵਿਚਾਰ ਕਰਨੇ ਬੜੇ ਜ਼ਰੂਰੀ ਹੁੰਦੇ ਆ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਸ ਭੁੱਲਾ ਸਾਹਿਬ ਨਾਲ ਸੰਪਰਕ ਕਰਨਾ, ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ ਤੇ ਸਹੀ ਸਲਾਹ ਲੈਣ ਵਾਸਤੇ ਹਰ ਇੱਕ ਕਹਿੰਦਾ ਮੈਂ ਸਹੀ ਸਲਾਹ ਦਿੰਦਾ, ਪਰ ਹਰ ਇੱਕ ਨੂੰ ਖੋਜ ਲਿਆ ਕਰੋ ਭੁੱਲਰ ਸਾਹਿਬ ਦਾ ਨੰਬਰ ਤੇ ਥੋਂ ਪਤਾ ਤੁਸੀਂ ਭੁੱਲ ਲਓ, ਤੁਸੀਂ ਦੱਸ ਦੇਵੋ ਤੇ ਫਿਰ ਮੈਂ ਗਾਹਾਂ ਤੁਰਦਾ।
15: ਬਿਲਕੁਲ ਜੀ, ਕੈਨੇਡੀਅਨ ਰਿੰਡਾ ਤੇ ਮੇਰਾ ਆਫਿਸ ਹੈ 30 Grady Road ਸਾਊਥ ਤੇ, ਮੈਨੂੰ ਮਿਲਣਾ ਆਫਿਸ ਆ ਸਕਦੇ ਹੋ। ਨੰਬਰ ਮੇਰਾ ਇੱਕੋ ਹੀ ਹੈ ਜੀ, 416-732-2611, 416-732-2611, 432-2611।
10: ਟਾਈਮ ਦੇ ਲਈ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ, ਸਾਡੀ ਜਸ ਭੁੱਲਰ ਸਾਹਿਬ ਕੁਮੌਲ ਜੀ ਦੀਆਂ ਸੇਵਾਵਾਂ ਲੈਣੀਆਂ, ਇਹਨਾਂ ਨਾਲ ਸੰਪਰਕ ਕਰਨਾ, ਕਿਸੇ ਬਿਜ਼ਨਸ ਭੈਣ ਭਰਾ ਦਾ ਨੰਬਰ ਜਿਹਦਾ ਮੇਰੇ ਕੋਲ ਬਾਅਦ ਵਿੱਚ ਵੀ ਲੈ ਸਕਦੇ ਹੋ। ਅਲਫਾ ਟਰਾਂਸ ਦੇ ਲੱਕੀ ਸੁੱਖੀ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, AZ ਡਰਾਈਵਰ ਦੇ ਓਨਰ ਓਪਰੇਟਰ ਸਦਾ ਲੋੜ ਰਹਿੰਦੀ, 905-700-1525। ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਨੀਆਂ ਹੋਵੇ ਮਾਲਟਾ ਦੇ ਵਿੱਚ ਏਅਰਪੋਰਟ ਡੈਰੀ ਤੇ, ਬਰੈਂਡਰ ਵਿੱਚ ਗੋਰ ਤੇ ਅਬਨੀਜ਼ਰ ਤੇ ਟਿਕਟਾਂ ਬੜੇ ਸਾਸੀ ਪ੍ਰਾਈਸ ਵਿੱਚ ਦੇ ਰਹੀ ਹਨ। ਇੰਡੀਆ ਦੀ 1 ਵੇ ਲੈਣੀ ਹੋਵੇ, ਰਿਟਰਨ ਲੈਣੀ ਹੋਵੇ, ਕਿਤੇ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਕਟਾਰੀਆ ਟੂਰਸ ਐਂਡ ਟਰੈਵਲ ਦੇ 905-678-1200 ਮਜੈਸੇ ਕਿਚਨ ਗ੍ਰੀਨ ਵੈਲੀ ਸੁਪਰ ਮਾਰਕੀਟ ਢਿੱਲੋ, ਵੀਡੀਓ 905-204-1313, IPTV ਬਾਕਸ 6-6-4 year heating, air conditioning ਦਾ ਕੋਈ ਕੰਮ ਹੋਵੇ, ਕਰਵਾ ਸਕਦੇ ਇਚ ਬੈਕ ਦੇ ਐਕਸਪਰਟ ਸਨ ਸਮੋਸਾ ਐਂਡ ਸਵੀਟ ਫੈਕਟਰੀ ਦਾ ਧੰਨਵਾਦ ਮੋਨਾ ਮਹਿੰਗੀ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ 416-509-1509 ਤੇ ਮਿਲਰਾਈਟ ਚਾਹੀਦੇ ਸਾਨੂੰ ਮਿਲਰਾਈਟ ਆਲਮੋਸਟ $40 ਪਰ ਘੰਟੇ ਮਿਲਦੇ ਆ ਜੇ ਮਿਲਰਾਈਟ ਹੋ ਤੁਸੀਂ ਮਿਸਾਗਾ ਦੇ ਵਿੱਚ ਗੋਇਲ ਦੇ ਵਿੱਚ 437-242-3158 ਤੇ ਗੱਲਬਾਤ ਕਰ ਲੈਣੀ ਆ ਤੇ ਡੀਟੇਲ ਕਾਰ ਵਾਸ਼ ਲੱਗਾ ਹੋਇਆ ਸੇਲ ਤੇ ਘਰ ਵੀ ਹੈਗਾ 30 ਕਾਰ ਪਾਰਕਿੰਗ ਆ ਬਹੁਤ ਵਧੀਆ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ 20,000 ਮੰਥਲੀ ਪਲੱਸ ਕਮਾਉਂਦੇ ਆ ਤੇ ਇਨਵੈਸਟਰ ਵਾਸਤੇ ਕਾਲ ਕਰਨ ਵਾਸਤੇ ਬੇਨਾ 416-452-22 ਤੇ ਗੱਲਬਾਤ ਕਰ ਲੈਣੀ ਕਬੱਡੀ ਦੇ ਮੈਚ ਆ ਰਹੇ ਹਨ ਅਗਲੇ ਹਫ਼ਤੇ ਕੈਂਸਿਕ ਕਲਚਰ ਕਲੱਬ ਲੈ ਕੇ ਆ ਰਹੇ ਕਬੱਡੀ ਕੱਪ ਬ੍ਰੈਂਪਟਨ ਦੀਆਂ ਗਰਾਊਂਡਾਂ ਦੇ ਵਿੱਚ ਆਉਣ ਵਾਲੇ ਦਿਨ ਵਿੱਚ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਮੇਰੇ ਨਾਲ ਬਾਅਦ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2022 ਤੇ ਸੰਪਰਕ ਕਰ ਲਿਓ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈਵ ਅ ਗੁੱਡ ਡੇ ਗੁੱਡ ਬਾਏ ਲਓ ਜੀ ਗਾਣਾ ਹੀ ਅੜ ਗਿਆ ਗੁੱਡ ਬਾਏ ਮੈਂ ਕਾਹਦੀ ਕੀਤੀ ਹੈ ਚੱਲ ਗੱਲਾਂ ਬਾਤਾਂ ਤੁਹਾਡੇ ਨਾਲ ਮਾਰ ਲੈਂਦੇ ਹਨ ਤੂੰ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਮਾਫ਼ ਕਰਨਾ ਲਾਈਨਾਂ ਤੁਹਾਡੀਆਂ ਹੋਰ ਤੇ ਸੀਗੀਆਂ ਤੇ ਮੈਂ ਨਹੀਂ ਲੈ ਸਕਿਆ ਤੇ ਇੱਕ ਲਾਈਨ ਚਲੋ ਲੈ ਜਾਂਦਾ ਕਮਲ ਜੀ ਕਾਫ਼ੀ ਲੰਬੇ ਸਮੇਂ ਤੋਂ ਹੋੜਦੇ ਆ ਜਾਓ ਰਹਿਣ ਤਾਂ ਫਿਰ ਛੱਡੋ ਤੁਸੀਂ ਵੀ ਚੱਲ ਗਏ ਆਪੋ ਚੱਲ ਗਏ ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਦਾ ਪ੍ਰੋਗਰਾਮ ਦੇਖਣ ਚਾਹੁੰਦੇ ਵਿਰਾਸਤ ਟੀਵੀ 'ਤੇ ਦੇਖ ਲਿਓ ਮੇਰੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਚਾਹੁੰਦੇ ਹੋ ਸੰਪਰਕ ਕਰ ਲਿਓ 416-451-2022 ਤੇ ਮੇਰੇ ਵੱਲੋਂ ਸਾਰੀ ਟੀਮ ਵਾਲੇ ਕੋਈ ਫਿਰ ਪੈਰ ਪੜੀ ਸਤਿ ਸ਼੍ਰੀ ਅਕਾਲ

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

ਸਤਿਗੁਰ ਹੋਏ ਦਿਆਲ ਤਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਾਬੂ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਜੁੜੇ ਦੇ ਘੜੇ ਦੇ ਵੱਜ ਕੇ ਚੁੱਕੇ ਨੇ 7:08 ਹੋ ਚੁੱਕੇ ਨੇ ਔਰ ਅੱਜ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਦੇ ਕਾਰਨ ਥੋੜ੍ਹੀ ਜਿਹੀ ਦੇਰੀ ਹੋ ਚੁੱਕੀ ਹੈ। 905-673-3333 ਸਟੂਡੀਓ ਦਾ ਇੱਕ ਨੰਬਰ, ਸੋ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣੇ ਰਹਿਣਾ ਰਮੇਸ਼ ਜੀ ਸਰ ਨਾਲ, ਬਸ ਕੁਛ ਹੀ ਸੈਕਿੰਡਾਂ ਦੇ ਵਿੱਚ ਜੁੜ ਜਾਣਗੇ, ਫਿਰ ਰੇਡੀਓ ਪ੍ਰੋਗਰਾਮ ਨੂੰ ਆਪਾਂ ਅੱਗੇ ਵੱਲ ਲੈ ਕੇ ਚੱਲਾਂਗੇ। ਸੋ 905-673-3333-905-673-3337 ਅੱਜ ਬਹੁਤ ਹੀ ਅਹਿਮ ਖਬਰਾਂ ਦੇ ਨਾਲ ਤੁਹਾਡਾ ਸਾਡਾ ਰਾਬਤਾ ਹੋਣਾ ਆ। ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ। 905-673-3333 ਸਟੂਡੀਓ ਦਾ ਇੱਕ ਨੰਬਰ, ਅਤੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਨਾਲ ਕੰਮ ਕਰਦੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਯਾਦ ਰੱਖਣਾ ਆ ਮੋਨਾ ਮਹਿੰਗੀ ਜੀ।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
4: ਔਰ ਵਿਜ਼ਿਟ insuranceforyou.ca।
0: ਮੇਰੇ ਜੀ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ, 905-673-3333 ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ ਔਰ ਸਵਾਗਤ ਕਰਦੇ ਹਾਂ ਪੰਜਾਬ ਦੀ ਖੂਬਸੂਰਤ ਤਰਕਾਲਾਂ ਸ਼ਾਮ ਔਰ ਚੜ੍ਹਦੀ ਕਲਾ ਵਾਲੀ ਸਵੇਰ ਕੈਨੇਡਾ ਦੀ ਧਰਤੀ ਤੋਂ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਰਮੇਸ਼ ਜੀ? ਮਾਫ਼ ਕਰਨਾ, ਅੱਜ ਫਿਰ 3-4 ਮਿੰਟ ਦੀ ਦੇਰੀ ਦੇ ਨਾਲ ਰਾਬਤਾ ਹੋਇਆ।
5: ਸੰਤੂ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਔਰ ਅੱਜ ਖਬਰਾਂ ਬਹੁਤ ਅਹਿਮ ਨੇ ਅਤੇ ਖੁਲਾਸੇ ਵੀ ਬੜੇ ਅਹਿਮ ਨੇ। ਸੋ ਪਹਿਲੀ ਖਬਰ ਵੱਲ ਹੀ ਚੱਲਦੇ ਹਾਂ, ਜਿਸਨੇ ਪੂਰੇ ਚਾਰੇ ਪਾਸੇ ਇੱਕ ਚੁੱਪੀ ਸਾਧੀ ਹੋਈ ਆ ਔਰ ਬੜੀ ਅਹਿਮ ਖਬਰ ਆ। ਸੋ ਜਿਸਦਾ ਪਿਛਲੇ ਕਈ ਦਿਨਾਂ ਤੋਂ ਰਾਜਨੀਤਿਕ ਔਰ ਪੰਥਕ ਧਾਰਮਿਕ ਹਰ ਪਾਸੇ ਖਲਬਲੀ ਮੱਚੀ ਹੋਈ ਸੀਗੀ। ਸੋ ਭਗਵੰਤ ਮਾਨ ਦੀ ਵੀਡੀਓ ਦਾ ਕਹਿੰਦੇ ਸੱਚ ਸਾਹਮਣੇ ਆ ਗਿਆ ਜੀ, ਉਹ ਕਿਹੜਾ ਸੱਚ ਆ ਸਾਡੇ ਨਾਲ ਤੁਸੀਂ ਸ਼ੇਅਰ ਕਰੋ।
5: ਸੰਧੂ ਜੀ, ਹੁਣ ਤੱਕ ਕਈ ਸੱਚ ਸਾਹਮਣੇ ਆਏ ਆ ਤੇ ਕਿਹੜੇ ਸੱਚ ਨੂੰ ਸੱਚ ਮੰਨੀਏ? ਪਹਿਲਾਂ ਤੇ ਇਹੀ ਸਵਾਲ ਸਾਡੇ ਤੁਹਾਡੇ ਵਰਗੇ ਲੋਕਾਂ ਲਈ ਖੜਾ ਹੋ ਗਿਆ
0: ਜੀ।
5: ਪਹਿਲਾ ਸੱਚ ਉਹ ਸੱਚ ਸੀ ਜਦੋਂ ਜਥੇਦਾਰ ਸਾਹਿਬ ਨੇ ਭਗਵੰਤ ਮਾਨ ਜੀ ਨੂੰ ਸਜ਼ਾ ਲਾਈ ਸੀ, ਧਾਰਮਿਕ ਸਜ਼ਾ ਸੁਣਾਈ ਸੀ, ਸਜ਼ਾ ਨਹੀਂ ਕਹਿ ਸਕਦੇ, ਪੰਥ ਦਾ ਦੋਖੀ ਕਰਾਰ ਦੇ ਦਿੱਤਾ ਸੀ। ਸਜ਼ਾ ਤੇ ਹੈ, ਹਾਲਾਂਕਿ ਬਹੁਤ ਵੱਡੀ ਹੈ ਉਹ, ਪਰੰਤੂ ਪੰਥਕ ਰਵੈਤਾਂ ਤੱਕ ਸਜ਼ਾ ਹੋਰ ਢੰਗ ਦੀ ਤੇ ਹੋਰ ਢੰਗ ਨਾਲ ਹੁੰਦੀ ਹੈ। ਉਹ ਇੱਕ ਸੱਚ ਸੀ ਕਿ ਭਾਈ ਉਹ ਵੀਡੀਓ ਦੇ ਵਿੱਚ ਭਗਵੰਤ ਮਾਨ ਹੀ ਹੈ, AI ਜਨਰੇਟਡ ਉਹ ਨਹੀਂ ਆ, ਤੇ ਜਾਂਚ ਕਰਾ ਲਈ ਗਈ। ਫਿਰ ਦੂਜਾ ਸੱਚ ਭਗਵੰਤ ਮਾਨ ਜੀ ਸਾਹਮਣੇ ਲੈ ਕੇ ਆਏ, ਯਾਦ ਹੋਏਗਾ ਸਰੋਤਿਆਂ ਨੂੰ ਕਿ ਅਸੀਂ ਦੋ ਵੱਖ ਵੱਖ ਲੈਬੋਰਟਰੀ ਤੋਂ ਜਾਂਚ ਕਰਾ ਲਈ ਹੈ, ਉਹ ਤੇ ਕਲਾਕਾਰ ਹੈ, ਹੋਰ ਕੋਈ ਭਗਵੰਤ ਮਾਨ ਨਹੀਂ ਹੈਗਾ, ਦਿਸਣ ਵਾਲਾ ਚਿਹਰਾ ਵੱਖ ਵੱਖ ਐਂਗਲਾਂ ਤੋਂ ਪਰਖ ਕਰ ਲਈ ਹੈ। ਹਾਲਾਂਕਿ ਉਹਦੇ ਵਿੱਚ ਪ੍ਰਭ ਸੰਧੂ ਜੀ, ਉਹ ਜਿਹੜੇ ਲੈਬੋਰਟਰੀ ਵਾਲੇ ਜਿਸਨੇ ਉਹ ਟੈਸਟਿੰਗ ਕੀਤੀ, ਜਸਪ੍ਰੀਤ ਉਰਫ ਜੱਸੀ, ਉਹਦੇ ਬਿਆਨਾਂ ਤੇ ਪਰਚਾ ਦਰਜ ਹੋ ਚੁੱਕਾ ਹੈ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੇ ਪੈਸਾ ਧੇਲਾ ਦੇ ਕੇ ਦਬਾਅ ਪਾ ਕੇ ਝੂਠੀ ਸੱਚੀ ਰਿਪੋਰਟ ਤਿਆਰ ਕਰਾਈ, ਦੋ ਗ੍ਰਿਫਤਾਰੀਆਂ। ਔਰ ਸਭ ਤੋਂ ਵੱਡੀ ਗੱਲ, ਕੱਲੀ ਗੱਲ ਦੋ ਗ੍ਰਿਫਤਾਰੀਆਂ ਤੱਕ ਨਹੀਂ, ਜਿਹੜੇ ਪੰਜਾਬ ਦੇ ਦੋ ਵੱਡੇ ਅਫਸਰ, ਇੱਕ ਪੁਲਿਸ ਕਮਿਸ਼ਨਰ, ਇੱਕ SP ਕ੍ਰਾਈਮ ਬ੍ਰਾਂਚ, ਜਿਹੜੇ ਦਿੱਲੀ ਤੱਕ ਜਿਹਨਾਂ ਨੇ ਪਹੁੰਚ ਕੀਤੀ, ਜਿਹਨਾਂ ਦੀਆਂ ਕੁਛ ਤਸਵੀਰਾਂ, ਕੁਛ ਵੀਡੀਓ ਕਲਿੱਪ ਨਸ਼ਰ ਹੈ ਕਿ ਕਿਵੇਂ ਇੱਕ ਹੋਟਲ ਦੇ ਵਿੱਚ ਬੈਠ ਕੇ ਉਹਨਾਂ ਨੇ ਉਸ ਫੋਰੈਂਸਿਕ ਲੈਬੋਰਟਰੀ ਵਾਲੇ ਦੇ ਨਾਲ ਸਾਂਝਾ ਪਾਈਆਂ, ਪੈਸੇ ਧੇਲੇ ਦਿੱਤੇ ਹੈ, ਹਾਲਾਂਕਿ ਫੀਸ ਦੇਣੀ ਲਾਜ਼ਮੀ ਵੀ ਹੁੰਦੀ ਆ, ਉਹ ਵਿਅਕਤੀਆਂ ਤੋਂ ਗੁਰੂਗ੍ਰਾਮ ਹਰਿਆਣਾ ਸੂਬੇ ਦੀ ਪੁਲਿਸ ਪੁੱਛ ਪੜਤਾਲ ਕਰਨ ਜਾ ਰਹੀ ਪੰਜਾਬ ਪੁਲਿਸ ਦੇ ਉਹਨਾਂ ਆਲਾ ਅਧਿਕਾਰੀਆਂ ਤੋਂ ਇਹ ਵੀ ਪਤਾ ਲੱਗਾ ਹੈ। ਕਿਉਂਕਿ FIR ਦੇ ਵਿੱਚ ਜਿਹੜੇ ਵਿਅਕਤੀ ਨੇ ਬਿਆਨ ਦਰਜ ਕਰਾਇਆ, ਉਸ ਬਿਆਨ ਦੇ ਵਿੱਚ ਪੰਜਾਬ ਦੇ ਆਲਾ ਅਧਿਕਾਰੀਆਂ ਦਾ ਜ਼ਿਕਰ ਹੈ ਪੁਲਿਸ ਅਫਸਰਾਂ ਦਾ। ਅਜੇ ਉਹ ਚੀਜ਼ ਤੇ ਚਰਚਾ ਵਿੱਚ ਹੈ ਕਿ ਭਾਈ ਕੱਲ ਨਹੀਂ ਤੇ ਪਰਸੋਂ ਸੱਦੇ ਹੀ ਲਓ ਉਹ ਜਿਹੜੇ ਪੰਜਾਬ ਦੇ ਅਫਸਰ ਹੈ,

0: ਉਹ ਕਲਾਕਾਰ ਨੀ, ਉਹ ਕੋਈ ਹੋਰ ਹੈ, ਤੇ ਉਹਨੂੰ ਜਿਹਨੂੰ ਆਪਾਂ ਕਹਿੰਦੇ ਨਕਾਬ ਚਾੜ ਦੇਣਾ, ਮੂੰਹ ਤੇ ਮਾਸਕ ਲਾ ਦੇਣਾ, ਕਹਿੰਦੇ ਉਹ ਦੇਖ ਲਓ ਧਿਆਨ ਦੇ ਨਾਲ, ਉਹ ਗਲੇ ਤੋਂ ਫੁੱਲਿਆ ਪਿਆ ਆ, ਗਲੇ ਤੇ ਉਹ ਇਕੱਠਾ ਹੁੰਦਾ ਹੈ, ਉਹ ਵੇਖ ਲਓ ਉਸਨੇ ਐਨਕਾਂ ਤਾਂ ਲਾਈਆਂ ਕਿਉਂਕਿ ਅੱਖਾਂ ਤੇ ਮਾਸਕ ਨਹੀਂ ਲੱਗਦਾ। ਔਰ ਭਗਵੰਤ ਮਾਨ ਜੀ ਨੇ ਅੱਜ ਬੜਾ ਸਿੱਧਾ ਤੇ ਸਪਸ਼ਟ ਕਹਿਤਾ ਕਿ ਅਸਲ ਵਿੱਚ ਉਹ ਮੇਰੀ ਸ਼ਕਲ ਦਾ ਤਿਆਰ ਕੀਤਾ ਮਾਸਕ ਪਹਿਨ ਕੇ ਕਿਸੇ ਨੇ ਵੀਡੀਓ ਕਲਿੱਪ ਤਿਆਰ ਕੀਤਾ। ਕਿਸੇ ਨੇ ਕਿਉਂ, ਜਗਵੰਤ ਸਮਰਾ ਦਾ ਉਹਨਾਂ ਨੇ ਨਾਮ ਲਿਆ, ਤੇ ਮਗਰ ਜਿਹੜੀ ਸਾਜਿਸ਼ ਦੱਸੀ ਉਹ ਪੰਜਾਬ ਦੀਆਂ ਤਿੰਨੇ ਮੁੱਖ ਪਾਰਟੀਆਂ ਜਿਹੜੀਆਂ ਵਿਰੋਧੀ ਧਿਰ ਦਾ ਰੋਲ ਇਸ ਵੇਲੇ ਅਦਾ ਕਰ ਰਹੀਆਂ, ਕਾਂਗਰਸ, ਅਕਾਲੀ, ਭਾਜਪਾ ਤੇ ਉਹਨਾਂ ਨੇ ਦੋਸ਼ ਲਾਏ। ਔਰ ਉਹਨਾਂ ਨੇ ਇੱਕ ਵੀਡੀਓ ਕਲਿੱਪ ਉਹ ਵੀ ਸਾਂਝਾ ਕੀਤਾ ਕਿ ਆਹ ਵੇਖੋ ਜਗਵੰਤ ਸਮਰਾ ਜਦੋਂ ਬੀਤੇ ਸਮੇਂ ਦੇ ਵਿੱਚ ਹੱਥ ਦੇ ਉੱਪਰ ਪਾ ਕੇ ਬੈਠਾ ਮੇਰੀ ਤਸਵੀਰ ਦਾ ਮਾਸਕ। ਹੁਣ ਨਕਾਬ ਦਾ ਇੱਕ ਨਵਾਂ ਸੱਚ ਸਾਹਮਣੇ ਆ ਗਿਆ ਕਿ ਇਹ ਤੇ ਕਿਸੇ ਵਿਅਕਤੀ ਨੇ ਭਾਵ ਕਿ ਪ੍ਰਭ ਸੰਧੂ ਵਰਗਾ ਚਿਹਰਾ ਤਿਆਰ ਕਰਕੇ ਕੋਈ ਹੋਰ ਹੀ ਇੱਥੇ ਤੇ ਕਹਿੰਦੇ ਬੈਠਾ ਸੀਗਾ। ਇਹ ਬੜੀ ਸੰਧੂ ਸਭ ਹੈਰਾਨੀ ਵਾਲੀ ਚੀਜ਼ ਹੈ। ਹੁਣ ਕਿਹੜੇ ਸੱਚ ਨੂੰ ਸੱਚ ਬਣੀਏ? ਪਹਿਲਾਂ AI ਦਾ ਰੌਲਾ ਸੀ, ਉਹ ਤੋਂ ਗੱਲ ਚਲੇ ਗਈ ਭਾਈ ਇੱਥੇ ਹੋਰ ਆ। ਭਗਵੰਤ ਮਾਨ ਜੀ ਨੇ ਸੱਚ ਸਾਹਮਣੇ ਲਿਆਂਦਾ, ਕਹਿੰਦੇ ਜੀ ਇਹ ਤੇ ਕਲਾਕਾਰ ਨੇ ਕਿਸੇ ਨੇ ਤਿਆਰ ਕੀਤੀ, ਅੱਜ ਨਵਾਂ ਹੀ ਸੱਚ ਹੈ। ਹੁਣ ਪਹਿਲਾਂ ਤੇ ਸਵਾਲ ਪ੍ਰਭ ਸੰਧੂ ਜੀ ਮੇਰਾ ਬੜਾ ਸਿੱਧਾ ਤੇ ਸਪਸ਼ਟ ਹੈ, ਭਵਾਂ ਉਹ ਭਗਵੰਤ ਮਾਨ ਹੈ, ਭਵਾਂ A ਹੈ, ਭਵਾਂ B ਹੈ, ਭਵਾਂ C ਹੈ, ਤੁਸੀਂ ਰੋਜ਼ ਨਵਾਂ ਸੱਚ ਸਾਹਮਣੇ ਲਿਆਉਂਦੇ ਹੋ, ਤੁਹਾਨੂੰ ਕਾਹਲੀ ਕਾਹਦੀ ਪਈ ਹੈ? ਇੱਕ ਵਾਰ ਸਾਰਾ ਹੀ ਸੱਚ ਸਾਹਮਣੇ ਲਿਆਓ। ਤੇ ਪ੍ਰਭ ਸੰਧੂ ਜੀ ਮੈਨੂੰ ਇਹ ਲੱਗਦਾ ਕਿ ਸੱਚ ਸੱਚ ਹੈ ਹੀ ਨਹੀਂ, ਸੱਚ ਤਿਆਰ ਕੀਤੇ ਜਾ ਰਹੇ, ਰੋਜ਼ ਨਵੇਂ ਸੱਚ ਤਿਆਰ ਕੀਤੇ ਜਾ ਰਹੇ ਹੈ। ਹਾਲਾਂਕਿ ਜੇ ਦੂਜੇ ਪਾਸੇ ਨੇ ਅਸੀਂ ਜਿਹਨੂੰ ਅਸੀਂ ਹਾਂ ਪੱਕੀ ਸੋਚ ਕੇ ਨੇ, ਜੇ ਵਾਕਈ ਭਗਵੰਤ ਮਾਨ ਜੀ ਨੂੰ ਇਹ ਪਤਾ ਲੱਗ ਗਿਆ ਕਿ ਉਹ ਤੇ ਵੀਡੀਓ ਉਹਨਾਂ ਦਾ ਹੈ ਹੀ ਨਹੀਂ, ਆਹ ਵੇਖੋ ਜੀ ਤਸਵੀਰਾਂ ਚ ਵਿੱਚ ਆ ਗਿਆ, ਵੀਡੀਓ ਚ ਆ ਗਿਆ, ਤੇ ਕੋਈ ਨਕਾਬ ਪੋਸ਼ ਹੈ, ਤੇ ਫਿਰ ਤੇ ਮੈਨੂੰ ਲੱਗਦਾ ਭਗਵੰਤ ਮਾਨ ਜੀ ਨੂੰ ਅੱਜ ਸੂਰਜ ਢਲਣ ਤੋਂ ਪਹਿਲਾਂ ਜਥੇਦਾਰ ਸਾਹਿਬ ਤੋਂ ਚਲੇ ਜਾਣਾ ਚਾਹੀਦਾ ਕਿ ਮਹਾਰਾਜ ਆਹ ਵੇਖੋ ਤੁਸੀਂ ਫਤਵੇ ਜਾਰੀ ਕਰੀ ਜਾਂਦੇ ਹੋ ਮੇਰੇ ਖਿਲਾਫ, ਤੇ ਮੇਰਾ ਤਾਂ ਵੀਡੀਓ ਹੀ ਨਹੀਂ, ਤੇ ਜਥੇਦਾਰ ਸਾਹਿਬ ਕਿਹੜੇ ਕਮਲੇ ਆ? ਉਹ ਵੀ ਇਹੀ ਕਹਿਣਗੇ ਕਿ ਭਾਈ ਦੁਬਾਰਾ ਜਾਂਚ ਕਰਾ ਲੈਂਦੇ ਹਾਂ, ਦੇਖ ਲੈਂਦੇ ਹਾਂ ਅਸੀਂ। ਗੱਲ ਤੇ ਬੜੀ ਸਿੱਧੀ ਪੱਧਰੀ ਹੈ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਮਸਲਾ ਇੱਥੇ ਹੈ ਹੀ ਨਹੀਂ ਕਿ ਅਸੀਂ ਦੋ ਵਿਅਕਤੀਆਂ ਦੀ ਗੱਲ ਕਰੀਏ ਜਾਂ ਦੋ ਸਿਆਸੀ ਧਿਰਾਂ ਦੀ ਗੱਲ ਕਰੀਏ, ਵੀਡੀਓ ਦਾ ਆ। ਜੇ ਵੀਡੀਓ ਸੱਚੀ ਤੇ ਫੈਸਲਾ ਸਹੀ ਹੈ, ਜੇ ਵੀਡੀਓ ਗਲਤ ਹੈ ਤੇ ਫੈਸਲੇ ਨੂੰ ਰੋਕਣਾ ਪਏਗਾ, ਜਥੇਦਾਰ ਸਾਹਿਬ ਨੂੰ ਵਾਪਸ ਲੈਣਾ ਪਏਗਾ। ਹੁਣ ਗੱਲ ਘੁਮਾ ਫਰਾ ਕੇ ਅੱਜ ਇਹ ਵੀ ਜਿਹੜਾ ਭਗਵੰਤ ਮਾਨ ਜੀ ਨੇ ਗੱਲ ਕਹੀ, ਜਦੋਂ ਪ੍ਰੈਸ ਵਾਲੇ ਕਹਿੰਦੇ ਜੀ ਫਿਰ ਤੁਸੀਂ ਅਕਾਲ ਤਖ਼ਤ ਸਾਹਿਬ ਜਾ ਕੇ ਸੱਚ ਦੱਸ ਦਿਓ, ਉਹ ਕਹਿੰਦੇ ਕਿ ਮੈਂ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਲਵਾਂਗਾ, ਸਲਾਹ ਕਰਾਂਗੇ। ਹਾਲਾਂਕਿ ਇਹ ਵੀ ਗੱਲ ਮੈਨੂੰ ਚੁੱਪੀ ਹੈ, ਜਥੇਦਾਰ ਸਾਹਿਬ ਦੇ ਫੈਸਲੇ ਨੂੰ, ਮਾਫ਼ ਕਰਨਾ ਜਥੇਦਾਰ ਸਾਹਿਬ ਨੀ, ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਕੀ ਹੁਣ ਵਿਧਾਨ ਸਭਾ ਕਮੇਟੀ ਦੇ ਵਿੱਚ ਵਿਚਾਰਿਆ ਜਾਵੇਗਾ? ਇੱਥੇ ਗੱਲ ਬੜੀ ਸਿੱਧੀ ਪੱਧਰੀ ਕਿ ਤੁਸੀਂ ਦਾਅਵਾ ਕਰਦੇ ਹੋ ਮੇਰੀ ਵੀਡੀਓ ਹੀ ਨਹੀਂ ਇੱਥੇ ਕਿਸੇ ਨਕਾਬ ਪੁੱਛਦੀ ਹੈ, ਸੰਧੂ ਸਾਹਿਬ ਮੇਰੇ ਤੇ ਉੱਪਰ ਦੋਸ਼ ਲੱਗੇ, ਹੁਣ ਮੈਂ ਤਾਂ ਦੌੜਾ ਚਲਾ ਜਾਵਾਂ ਜਥੇਦਾਰ ਸਾਹਿਬ ਤੋਂ ਕਿ ਜਥੇਦਾਰ ਸਾਹਿਬ ਆ ਫੈਸਲਾ ਵਾਪਸ ਲਓ, ਮੇਰੀ ਬਦਨਾਮੀ ਹੋ ਰਹੀ ਹੈ, ਮੇਰੀ ਵੀਡੀਓ ਨੀ। ਤੇ ਜਿਹੜੀ ਗੱਲ ਜਥੇਦਾਰ ਸਾਹਿਬ ਪਹਿਲਾਂ ਆਖਦੇ ਸੀ, ਅੱਜ ਕਹਿਣ ਭਗਵੰਤ ਮਾਨ ਜੀ ਠੋਕ ਵਜਾ ਕੇ ਕਿ ਭਾਈ ਆਹ ਵੀਡੀਓ ਆ, ਆਹ ਵੇਖੋ ਜਿਹੜੀਆਂ ਲਾਈਨਾਂ ਸਾਨੂੰ ਅੱਜ ਪ੍ਰੈਸ ਵਾਰਤਾ ਸਮਝਾਈਆਂ ਕਿ ਆਹ ਗਲੇ ਦੇ ਉੱਪਰ ਗਰਦਨ ਨਜ਼ਰ ਆਉਂਦੀ ਹੈ ਜੀ, ਮੈਂ ਛੋਟੇ ਹੁੰਦੇ ਨੇ ਆਪਰੇਸ਼ਨ ਕਰਾਇਆ ਸੀ, ਮੇਰੀ ਗਰਦਨ ਤੇ ਇੱਕ ਦਾਗ ਹੈ, ਇਹਦੇ ਵਿੱਚ ਨਜ਼ਰ ਨਹੀਂ ਆਉਂਦਾ ਕਿਉਂਕਿ ਉੱਪਰ ਦੀ ਨਕਾਬ ਪੈ ਲਿਆ। ਇਹ ਜਾ ਕੇ ਜਥੇਦਾਰ ਸਾਹਿਬ ਨੂੰ ਕਹਿ ਦੇਣ ਕਿ ਭਾਈ ਲੈਬੋਰਟਰੀ ਤੋਂ ਜਾਂਚ ਕਰਾ ਲਓ ਦੁਬਾਰਾ। ਹੁਣ ਗੱਲ ਇੱਥੇ ਕਿਤੇ ਨਾ ਕਿਤੇ ਜਿਹੜੀ ਹੈ ਸੰਧੂ ਸਾਹਿਬ ਫਿਰ ਵਿਵਾਦਾਂ ਚ ਹੀ ਹੈ, ਭਵਾਂ ਕੇ ਦਾਅਵੇ ਆਪਣੇ ਆਪਣੇ ਹੁਣੇ ਕੀਤੇ ਜਾ ਰਹੇ ਆ। ਭਗਵੰਤ ਮਾਨ ਜੀ ਦਾ ਬੜਾ ਵੱਡਾ ਦਾਅਵਾ ਆ ਕਿ ਮੇਰੀ ਨਹੀਂ ਹੈ, ਪਰੰਤੂ ਜਿਹੜਾ ਮੈਂ ਜ਼ਿਕਰ ਕੀਤਾ ਨਾ ਕਿ ਕਦੇ AI ਕਦੇ ਮੈਂ ਹੀ ਨਹੀਂ, ਇੱਥੇ ਤਸਵੀਰਾਂ ਹੋਰਤੀਆਂ ਨੇ, ਤੇ ਹੁਣ ਗੱਲ ਨਕਾਬਾਂ ਦੀ ਆ ਗਈ ਹੈ, ਤੇ ਹੁਣ ਨਕਾਬ ਪੋਸ਼ ਜਿਹੜੇ ਸਿਆਸੀ ਲੀਡਰਾਂ ਦੇ ਚਿਹਰੇ ਨੇ ਉਹ ਆਪਣੇ ਆਪ ਚ ਹੀ ਸ਼ੱਕੀ ਹੁੰਦੇ ਆ, ਤੇ ਫਿਰ ਭਾਈ ਕਿਹੜੀ ਅੱਖ ਦੇ ਨਾਲ ਅਸੀਂ ਪਲਾਂ ਦੇ ਵਿੱਚ ਯਕੀਨ ਕਰ ਲਈਏ? ਕਿਉਂਕਿ ਇਹ ਵੀ ਤੇ ਹੈਰਾਨੀਜਨਕ ਆ ਨਾ ਕਿ ਹਰ ਤੀਜੇ ਦਿਨ ਬਾਅਦ ਸਟੇਟਮੈਂਟ ਬਦਲ ਰਹੀ ਹੈ, ਸੋ ਆਪਣੇ ਆਪ ਚ ਇਹ ਸਾਰਾ ਵਰਤਾਰਾ ਸ਼ੱਕੀ ਹੈਗਾ ਆ। ਹਾਲਾਂਕਿ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਵੀਡੀਓ ਦੀ ਜਾਂਚ ਹੀ ਮਸਲੇ ਦਾ ਹੱਲ ਹੈ, ਤੇ ਉਹ ਜਾਂਚ ਪਰੰਤੂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਆਪਣੀ ਮਰਜ਼ੀ ਨਾਲ ਨਹੀਂ ਕਿਸੇ ਢੰਗ ਨਾਲ ਕਰਾਈ ਜਾਵੇ, ਫਿਰ ਸੱਚ ਸਾਹਮਣੇ ਆਵੇ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ, ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਦੇ ਵਿੱਚ ਕੋਈ ਈਵੈਂਟ ਕਰਾਉਣ ਦੇ ਲਈ ਇੱਕ ਵਧੀਆ ਟੈਂਟ ਲੱਭ ਰਹੇ ਸੀ ਤਾਂ ਭਰੋਸੇ ਵਾਲਾ ਨਾਮ ਔਰ ਲੰਬਾ ਪੁਰਾਣਾ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ, 647-999-2569, 6479-9 6479-9 2569 ਮੱਲੀ ਟੈਂਟ ਸਰਵਿਸਿਸ ਨਾਲ ਤੁਸੀਂ

0: ਪ੍ਰਾਪਤ ਕਰ ਸਕਦੇ ਹੋ।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਤੋਂ ਖਬਰਾਂ ਦੇ ਨਾਲ ਜੁੜੇ ਹੋਏ ਨੇ। ਰਮੇਸ਼ ਜੀ, ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਦੇ ਸਿੱਖ ਵਿਧਾਇਕਾਂ ਨੂੰ ਤਲਬ ਕੀਤਾ ਸੀਗਾ ਅਤੇ ਹੁਣ ਜਵਾਬ ਤਲਬੀ ਪੱਤਰ ਜਾਰੀ ਵੀ ਕਰ ਦਿੱਤਾ ਗਿਆ ਹੈ ਜੀ।
2: ਪ੍ਰਭ ਸੰਧੂ ਜੀ, ਬੀਤੇ ਕੱਲ ਦੀ ਗੱਲ ਹੈ, ਪੰਜਾਬ ਦੀ ਜਿਹੜੀ ਮੌਕੇ ਦੀ ਸਰਕਾਰ ਹੈ ਉਸ ਪਾਰਟੀ ਦੇ ਇੱਕ ਮੁੱਖ ਬੁਲਾਰੇ ਨੇ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਸੀ। ਉਸ ਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਭਾਈ 29 ਤਰੀਕ ਨੂੰ ਕੀ ਤੁਸੀਂ ਅਕਾਲ ਤਖ਼ਤ ਸਾਹਿਬ ਪੇਸ਼ ਹੋਵੋਗੇ, ਤੁਸੀਂ ਵੀ ਸਿੱਖ ਹੋ। ਕੁਲਦੀਪ ਸਿੰਘ ਕਾ ਤਾਲੀਬਾਨ ਨੂੰ ਕਿਹਾ, ਉਹ ਕਹਿੰਦੇ ਜੀ ਸਾਨੂੰ ਅਜੇ ਤੱਕ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਕੋਈ ਚਿੱਠੀ ਪੱਤਰ ਹੀ ਨਹੀਂ ਆਇਆ, ਤੇ ਜੇ ਆਉਂਦਾ ਤੇ ਵਿਚਾਰ ਕਰਾਂਗੇ। ਤੇ ਅਜੇ ਗੱਲ ਉਸ ਨੂੰ ਕੁਛ ਘੰਟੇ ਹੀ ਕਹਿ ਸਕਦੇ, 24 ਘੰਟੇ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ 29 ਜੂਨ ਨੂੰ ਉਸ ਤਲਬੀ ਵਾਲਾ ਪੱਤਰ ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਹਦੇ ਵਿੱਚ ਸਿੱਖ ਵਿਧਾਇਕ ਤੇ ਸਿੱਖ ਮੰਤਰੀ ਸ਼ਾਮਿਲ ਹੈ। ਦੋ ਉਸ ਪੱਤਰ ਦਾ ਜੋ ਮੇਰੇ ਕੋਲ ਹੈ, ਜਿਹੜੇ ਤੇ ਸਿੱਖ ਵਿਧਾਇਕ ਨੇ ਜਾਂ ਸਿੱਖ ਕੈਬਨਿਟ ਮੰਤਰੀ ਹੈ, ਉਹਨਾਂ ਨੂੰ ਤਲਬ ਕੀਤਾ ਗਿਆ 29 ਜੂਨ 11 ਵਜੇ। ਜਿਹੜੇ ਗੈਰ ਸਿੱਖ ਹੈ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ, ਲਿਖਤੀ ਪੱਖ ਰੱਖਣ ਲਈ ਕਿਹਾ ਗਿਆ। ਮਸਲਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਦਾ, ਕਿਉਂਕਿ ਭਗਵੰਤ ਮਾਨ ਸਰਕਾਰ ਨੇ ਉਹ ਕਾਨੂੰਨ ਬਣਾਇਆ ਔਰ ਉਹਦੇ ਉੱਪਰ ਕੁਝ ਕੁ ਮੱਦਾਂ ਨੂੰ ਲੈ ਕੇ SGPC ਜਾਂ ਇੰਝ ਕਹੀਏ ਕਿ ਸਿੱਖ ਭਾਈਚਾਰੇ ਦੀ ਅਗਵਾਈ ਕਰਨ ਵਾਲੀ ਸੰਸਥਾ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਦੇ ਨਾਲ ਕੁਛ ਸਿੱਖ ਧਿਰਾਂ, SGPC ਉਸ ਬੇਅਦਬੀ ਵਾਲੇ ਨਵੇਂ ਕਾਨੂੰਨ ਦੀਆਂ ਕੁਛ ਮੱਦਾਂ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟ ਕਰ ਚੁੱਕੇ ਆ ਔਰ ਸਿੱਧਾ ਕਹਿ ਚੁੱਕੇ ਆ ਕਿ ਅਸਲ ਵਿੱਚ ਉਹ ਜਿਹੜੀਆਂ ਕੁਝ ਮੱਦਾਂ ਨੇ ਉਹ ਆਉਣ ਵਾਲੇ ਸਮੇਂ ਸਿੱਖਾਂ ਦੇ ਉੱਪਰ ਆਪਣੇ ਉੱਪਰ ਹੀ ਭਾਰੀ ਪੈ ਜਾਣਗੀਆਂ, ਉਹ ਮੱਦਾਂ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਤੇ ਇਧਰੋਂ ਭਗਵੰਤ ਮਾਨ ਜੀ ਤੇ ਆਪਣੀ ਰੱਥ ਯਾਤਰਾ ਵੀ ਕੱਢ ਚੁੱਕੇ ਆ, ਆਪਣੀ ਪਿੱਠ ਆਪ ਹੀ ਥਾਪੜ ਚੁੱਕੇ ਆ ਸ਼ੁਕਰਾਨਾ ਯਾਤਰਾ ਦੇ ਨਾਂ ਤੇ, ਕਿ ਕਾਨੂੰਨ ਬੜੇ ਵਧੀਆ, ਲੋਕਾਂ ਨੇ ਬੜੇ ਪਸੰਦ ਕੀਤੇ, ਇਹਦੇ ਤੇ ਚਰਚੇ ਬੜੇ ਆ ਦੁਨੀਆਂ ਭਰ ਦੇ ਵਿੱਚ, ਤੇ ਇਸ ਕਰਕੇ ਕਹਿੰਦੇ ਮੈਂ ਤੇ ਭੂਰਾ ਵੀ ਨਹੀਂ ਚੇਂਜ ਕਰਨੀ ਉਹਨਾਂ ਕਾਨੂੰਨਾਂ ਚ। ਜਦਕਿ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਉਹਨਾਂ ਕਾਨੂੰਨਾਂ ਦੀਆਂ ਮੱਦਾਂ ਚ ਚੇਂਜ ਕਰਨ ਲਈ ਪੰਜਾਬ ਦੀ ਸਰਕਾਰ ਨੂੰ ਅਲਟੀਮੇਟਮ ਜਾਰੀ ਕੀਤਾ ਸੀ, ਉਹ ਅਲਟੀਮੇਟਮ ਦੀ ਪ੍ਰਭਾਵ ਪੂਰਾ ਨਹੀਂ ਕੀਤੀ ਪੰਜਾਬ ਦੀ ਸਰਕਾਰ ਨੇ, ਆਹਮੋ ਸਾਹਮਣੇ ਦੀ ਸਥਿਤੀ ਬਣ ਗਈ। ਆਹਮੋ ਸਾਹਮਣੇ ਦੀ ਸਥਿਤੀ ਤੋਂ ਬਾਅਦ ਹੁਣ 29 ਜੂਨ ਫਿਰ ਇੱਕ ਮਹੱਤਵਪੂਰਨ ਬਣ ਗਈ ਹੈ। 29 ਜੂਨ ਨੂੰ ਉਸ ਮੁੱਦੇ ਤੇ ਜਥੇਦਾਰ ਸਾਹਿਬ ਨੇ ਇਸ ਕਰਕੇ ਸਿੱਖ ਵਿਧਾਇਕਾਂ ਨੂੰ, ਸਿੱਖ ਮੰਤਰੀਆਂ ਨੂੰ ਤਲਬ ਕੀਤਾ ਆ ਕਿ ਜਦੋਂ ਭਾਈ ਅਕਾਲ ਤਖ਼ਤ ਸਾਹਿਬ ਨੇ ਫਰਮਾਨ ਕੀਤਾ ਤੇ ਤੁਸੀਂ ਉੱਤੇ ਦਸਤਖਤ ਕੀਤੇ ਕਾਨੂੰਨ ਦੇ ਤੇ ਬੋਲਦੇ ਤੁਸੀਂ ਅੱਜ ਹੈ ਕਿਉਂ ਹੀ ਨਹੀਂ, ਤੇ ਤੁਸੀਂ ਕਾਹਦੇ ਸਿੱਖ ਹੋਏ। ਹੁਣ 29 ਜੂਨ ਨੂੰ ਜਿਹੜੇ ਸਿੱਖ ਵਿਧਾਇਕ ਹੈ ਉਹਨਾਂ ਨੇ ਜਾਣਾ ਆ, ਕਿਹੜਾ ਕਿਹੜਾ ਜਾਂਦਾ ਤੇ ਕੀ ਆਪਣਾ ਪੱਖ ਰੱਖਦਾ ਇਹ 29 ਜੂਨ ਨੂੰ ਪਤਾ ਲੱਗੇਗਾ। ਗੈਰ ਸਿੱਖ ਆਪਣਾ ਲਿਖਤੀ ਸਪਸ਼ਟੀਕਰਨ ਭੇਜਦੇ ਕਿ ਨਹੀਂ ਭੇਜਦੇ ਇਹ ਵੀ 1-2 ਦਿਨਾਂ ਤੱਕ ਪਤਾ ਲੱਗਣਾ। ਸੋ 29 ਜੂਨ ਦੌੜੀ ਆ ਰਹੀ ਹੈ, ਸੋ ਵੇਖਦੇ 29 ਜੂਨ ਨੂੰ ਇਸ ਵਰਤਾਰੇ ਚ ਕੀ ਕੁਛ ਸਾਹਮਣੇ ਆਉਂਦਾ।
0: ਬਿਲਕੁਲ ਜੀ, ਸੋ 905-673-3337 905-673-3337 'ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਤੁਹਾਨੂੰ ਬੜਾ ਹੀ ਅਹਿਮ ਮੈਸੇਜ ਦੇਣਾ ਆ ਨਾਨਕ ਰੈਨੋਵੇਸ਼ਨ ਦਾ। ਜੇ ਤੁਸੀਂ ਨਵੀਂ ਬੇਸਮੈਂਟ ਬਣਵਾਉਣੀ ਆ ਜਾਂ ਬੇਸਮੈਂਟ ਲੀਕ ਹੋ ਰਹੀ ਆ ਰਿਪੇਅਰ ਕਰਵਾਉਣੀ ਆ, ਡਰਾਈਵੇ ਬਣਾਉਣਾ, ਕੰਕਰੀਟ ਦੀਆਂ ਸਵਾਵਾਂ ਲੈਣੀਆਂ, ਪੈਰੀਓ ਬਣਾਉਣਾ, ਡਰਾਈਵੇ ਬਣਾਉਣਾ, ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ 416-902-9293 416-902-9293 ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ 905-673-3337 ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅੱਜ ਤੋਂ SIR ਦੀ ਆਪਾਂ ਪਿਛਲੇ ਦਿਨ ਵੀ ਗੱਲਬਾਤ ਕੀਤੀ ਸੀ, ਇਹ ਅਸਲ ਦੇ ਵਿੱਚ ਇਹਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਜੀ?
2: ਸੰਧੂ ਜੀ ਬਿਲਕੁਲ, ਅਸਲ ਵਿੱਚ ਅੱਜ ਤੋਂ SIR ਸ਼ੁਰੂ ਹੋਈ ਹੈ ਤੇ ਬਕਾਇਦਾ ਉਹਦੇ ਤੈਅਸ਼ੁਦਾ ਪੜਾਅ ਆ। ਪਹਿਲਾ ਪੜਾਅ 30 ਦਿਨ ਦਾ ਪੜਾਅ ਆ ਜਿਹੜਾ ਸਭ ਤੋਂ ਮਹੱਤਵਪੂਰਨ ਹੈ, ਜਿਹਦੇ ਵਿੱਚ ਇਹ ਨਿਰਣਾ ਹੋਣਾ ਹੈ ਕਿ ਕਿਹਦੀ ਵੋਟ ਬਚੇਗੀ ਤੇ ਕਿਹਦੀ ਵੋਟ ਨਹੀਂ ਬਚੇਗੀ। ਬਾਅਦ ਵਿੱਚ ਤੇ ਫਿਰ ਕੁਛ ਕੰਡੀਸ਼ਨਾਂ ਹੋਣਗੀਆਂ, ਕੁਛ ਸ਼ਰਤਾਂ ਹੋਣਗੀਆਂ। ਇਹ ਪਹਿਲਾ ਪੜਾਅ ਵੋਟਰ ਲਈ ਬਹੁਤ ਮਹੱਤਵਪੂਰਨ ਹੈ। ਹੁਣ ਇੱਥੇ ਦੋ ਚੀਜ਼ਾਂ ਮੈਂ ਬੀਤੇ ਦਿਨਾਂ 'ਚ ਵੀ ਦੱਸੀਆਂ ਸੀ, ਸਾਡੇ ਸਰੋਤੇ ਜਾਣਨਾ ਵੀ ਚਾਹੁੰਦੇ ਆ ਕਿ ਜਿਹੜੇ ਖਾਸ ਕਰਕੇ ਵਿਦੇਸ਼ਾਂ 'ਚ ਬੈਠੇ ਆ ਕਿ ਸਾਡੀ ਵੋਟ ਕੱਟੀ ਜਾਵੇਗੀ, ਕੀ ਬਚੇਗੀ ਜਾਂ ਨਹੀਂ ਬਚੇਗੀ, ਜਾਂ ਕਿਵੇਂ ਬਚਾਉਣੀ ਹੈ। ਦੇਖੋ ਇਹ ਗੱਲ ਤੇ ਬੜੀ ਸਾਫ਼ ਹੈ ਪ੍ਰਭ ਸੰਧੂ ਜੀ, ਜਿਹਨੂੰ ਆਪਾਂ ਵਿਦੇਸ਼ੀ ਸਿਟੀਜਨ ਆਖਦੇ ਹਾਂ, ਜੇ ਉਹਦੀ ਬੇਟ ਇੱਧਰ ਵੋਟ ਬਣੀ ਹੋਈ ਹੈ, ਮੈਨੂੰ ਲੱਗਦਾ ਕਿ ਉਹ ਵੈਸੇ ਹੀ ਗੈਰ ਕਾਨੂੰਨੀ ਹੈ। ਇਸ ਕਰਕੇ ਉਹ ਉਸ ਸੰਦਰਭ ਵਿੱਚ ਤੇ ਗੱਲ ਚਰਚਾ ਕਰਨੀ ਨਹੀਂ ਚਾਹੀਦੀ। ਜਿਹੜਾ ਉਧਰਲਾ ਸਿਟੀਜਨ ਹੈ ਦੁਨੀਆ ਦੇ ਕਿਸੇ ਮੁਲਕ ਦਾ ਵੀ, ਉਹਦੀ ਵੋਟ ਤੇ ਯਕੀਨਨ ਕੱਟੀ ਜਾਵੇਗੀ ਜਾਵੇਗੀ। ਹਾਂ, ਉਹ ਵੱਖਰੀ ਗੱਲ ਹੈ ਕਿ ਕਿਸੇ ਢੰਗ ਦੇ ਨਾਲ ਝੂਠ ਸੱਚ ਬੋਲ ਕੇ ਬੰਦਾ ਬਚਾ ਲਏ, ਪਰੰਤੂ ਉਸ ਵੋਟ ਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਕਾਨੂੰਨ ਉਹ ਵੋਟ ਕਹਿੰਦਾ ਕਿ ਭਾਰਤ ਦੀ ਹੁਣ ਨਹੀਂ ਰਹੀ, ਦੂਜੇ ਮੁਲਕ ਦੀ ਹੋ ਗਈ ਜਿੱਥੇ ਦੀ ਸਿਟੀਜਨ ਲਈ ਹੈ। ਅਸੀਂ ਉੱਧਰ ਗੱਲ ਨਹੀਂ ਲੈ ਕੇ ਜਾਂਦੇ, ਹੁਣ ਅੱਗੇ ਚੱਲਦੇ ਹਾਂ ਜਿਹਨਾਂ ਕੋਲ ਸਿਟੀਜਨਸ਼ਿਪ ਨਹੀਂ ਹੈ। ਦੇਖੋ ਮਸਲਾ ਸਿਰਫ ਪ੍ਰਭ ਸੰਧੂ ਜੀ ਉਹਨਾਂ ਲਈ ਖੜਨਾ ਹੈ ਜਿਹਨਾਂ ਦਾ ਪਰਿਵਾਰਕ ਜੀ ਇੱਧਰ ਕੋਈ ਵੀ ਨਹੀਂ, ਬਾਕੀ ਤੇ ਕੋਈ ਰੌਲਾ ਹੀ ਨਹੀਂ। ਸਿਰਫ ਇੱਕ ਫਾਰਮ ਹੈ ਜਿਹਨੂੰ ਅਨੂਮੀਰੇਸ਼ਨ ਫਾਰਮ ਜਾਂ ਪੰਜਾਬੀ ਚ ਕਹੀਏ ਗਣਨਾ ਫਾਰਮ ਆਖਦੇ ਹੈ। ਜਿਹੜਾ ਗਣਨਾ ਫਾਰਮ ਹੈ ਉਹ ਹਰੇਕ ਵਿਅਕਤੀ ਨੇ, ਬਾਕੀ ਜਿਹੜਾ ਵੋਟਰ ਹੈ ਉਸਨੇ ਪ੍ਰਭ ਸੰਧੂ ਜੀ ਭਰਨਾ ਹੈ। ਭਰਨ ਦਾ ਢੰਗ ਦੋ ਨੇ, ਇੱਕ ਤੇ ਜਿਹੜਾ BLO ਹੈ ਬੂਥ ਲੈਵਲ ਆਫਿਸਰ, ਉਸਨੇ ਤੁਹਾਡੇ ਆ 3 ਦਿਨ, ਅੱਜ ਦਾ ਦਿਨ, ਕੱਲ ਦਾ ਦਿਨ ਤੇ ਪਰਸੋਂ 3 ਦਿਨ ਫਾਰਮ ਤੁਹਾਡੇ ਘਰਾਂ ਚ ਦੇ ਕੇ ਜਾਣੇ ਆ ਕਿ ਭਾਈ ਆ ਫਾਰਮ ਭਰ ਲਓ ਤੇ ਭਰ ਕੇ ਤੁਸੀਂ ਮੈਨੂੰ ਵਾਪਸ ਕਰ ਦਿਓ 30 ਦਿਨ ਦਾ ਸਮਾਂ ਅੱਜ ਤੋਂ ਲੈ ਕੇ। ਦੂਜਾ ਢੰਗ ਹੈ ਕਿ ਤੁਹਾਡੇ ਘਰ ਨਹੀਂ ਵੀ ਆਉਂਦਾ, ਤੁਸੀਂ BLO ਦਾ ਜਿਹੜਾ ਟਿਕਾਣਾ ਹੁੰਦਾ ਇੱਕ ਪਿੰਡ ਦੇ ਵਿੱਚ, ਉੱਥੇ ਜਾ ਕੇ ਉਹ ਫਾਰਮ ਭਰ ਸਕਦੇ ਹੋ, ਉਹਦੀ ਸਹਾਇਤਾ ਲੈ ਸਕਦੇ ਹੋ, ਕੋਈ ਔਖਾ ਨਹੀਂ ਹੈ ਉਹ। ਜਿਹੜਾ ਵਿਅਕਤੀ ਸੰਧੂ ਸਾਹਿਬ ਉਹ ਫਾਰਮ ਨਹੀਂ ਭਰੇਗਾ, ਚਾਹੇ ਉਹ ਪੰਜਾਬ ਦਾ ਵਾਸੀ ਹੈ, ਪੰਜਾਬ ਦੇ ਵਿੱਚ ਰਹਿੰਦਾ ਹੈ, ਚਾਹੇ ਦੂਜੇ ਸੂਬੇ ਚੋਂ ਆ ਕੇ ਪੰਜਾਬ ਚ ਵਸਿਆ, ਚਾਹੇ ਪੰਜਾਬ ਦਾ ਵਸਨੀਕ ਕੈਨੇਡਾ ਦੇ ਮੁਲਕ ਤੇ ਗਿਆ ਹੋਇਆ ਕੰਮ ਧੰਦੇ ਲਈ, ਚਾਹੇ ਦੁਬਈ ਗਿਆ ਹੈ, ਚਾਹੇ ਇਟਲੀ ਗਿਆ, ਜਿਹੜਾ ਉਹ ਫਾਰਮ ਨਹੀਂ ਭਰੇਗਾ ਉਹਦੀ ਵੋਟ 100% ਸਮਝ ਲਓ ਕੱਟੀ ਗਈ। ਫਿਰ ਉਹਦੇ ਲਈ ਬਹੁਤ ਘੱਟ ਆਪਸ਼ਨ ਹੈ ਕਿ ਕਿਉਂ ਨਹੀਂ ਉਹਨੂੰ 30 ਦਿਨਾਂ ਦੇ ਵਿੱਚ ਫਾਰਮ ਭਰਿਆ। ਇਸ ਕਰਕੇ SIR ਦੇ ਵਿੱਚ ਜਿਹੜਾ ਗਣਨਾ ਫਾਰਮ ਹੈ ਉਹ ਭਰਨਾ ਜ਼ਰੂਰੀ ਹੈ। ਮੇਰੇ ਕੋਲ ਇੱਕ ਜਾਣਕਾਰੀ ਪਹੁੰਚੀ ਹੈ ਕਿ ਚੋਣ ਕਮਿਸ਼ਨ ਅੱਜ ਤੋਂ ਆਨਲਾਈਨ ਵੀ ਸ਼ੁਰੂ ਕਰਨ ਜਾ ਰਿਹਾ ਹੈ ਅਨਿਮੂਰੇਸ਼ਨ ਫਾਰਮ। ਜੇ ਤੇ ਗਣਨਾ ਫਾਰਮ ਆਨਲਾਈਨ ਹੋ ਜਾਂਦਾ ਫਿਰ ਤੇ ਗੱਲ ਹੀ ਸਿੱਧੀ ਹੈ, ਪਰੰਤੂ ਉਹ ਤੇ ਮੈਂ ਜਾਣਕਾਰੀ ਨਹੀਂ ਅਜੇ ਦੇ ਸਕਾਂਗਾ ਕਿਉਂਕਿ ਮੇਰੇ ਕੋਲ ਪਹੁੰਚੀ ਨਹੀਂ ਅਜੇ ਤੱਕ ਉਹ ਸ਼ੁਰੂਆਤ ਜਾਂ ਕੀ ਲਿੰਕ ਹੈ ਉਹ ਨਹੀਂ ਪਹੁੰਚਿਆ। ਚੋਣ ਕਮਿਸ਼ਨ ਨੇ, ਪੰਜਾਬ ਰਾਜ ਚੋਣ ਕਮਿਸ਼ਨ ਨੇ ਗੱਲ ਜ਼ਰੂਰ ਰੱਖ ਦਿੱਤੀ ਹੈ। ਦੂਜਾ ਢੰਗ ਹੈ ਕਿ ਤੁਹਾਡਾ ਕੋਈ ਵੀ ਸਾਕਾ ਸੰਬੰਧੀ ਜਿਹੜਾ ਇੱਧਰ ਹੈ ਉਹ ਤੁਹਾਡੀ ਇੱਕ ਪਾਸਪੋਰਟ ਸਾਈਜ਼ ਫੋਟੋ ਉਸ ਫਾਰਮ ਤੇ ਲਾ ਕੇ ਉਸ ਫਾਰਮ ਨੂੰ ਭਰ ਕੇ BLO ਕੋਲ ਜਮ੍ਹਾਂ ਕਰਾ ਦਿੰਦਾ ਤੇ ਤੁਹਾਡੀ ਵੋਟ ਬਚ ਜਾਵੇਗੀ। ਪਰੰਤੂ ਇੱਕ ਜਿਹੜੀ ਬੀਤੇ ਸਮੇਂ ਦੱਸੀ ਗੱਲ ਸੀ ਉਹ ਬਹੁਤ ਲਾਜ਼ਮੀ ਹੈ। ਜੇ ਤੁਸੀਂ 2003 ਦੀ ਵੋਟਰ ਸੂਚੀ ਵਿੱਚ ਨਾਮ ਦਰਜ ਨਹੀਂ ਹੈ ਜੇ ਤੁਹਾਡਾ, ਤੇ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ, ਜਿਹਨੂੰ ਆਪਾਂ ਮੈਪਿੰਗ ਆਖਦੇ ਹਾਂ, ਦਾਦੇ ਦਾਦੀ ਨਾਲ ਜਾਂ ਨਾਨੇ ਨਾਨੀ ਨਾਲ ਮੈਪਿੰਗ ਹੋਣਾ ਪਵੇਗਾ, ਉਹ ਵੀ ਢੰਗ ਕੋਈ ਔਖਾ ਨਹੀਂ। ਉਹ ਵੀ ਤੁਸੀਂ BLO ਨੂੰ ਕਹਿਣਾ ਕਿ ਮੇਰੇ ਦਾਦੇ ਦਾਦੀ ਦਾ ਨਾਮ ਆਹ ਸੀਗਾ ਜਾਂ ਮੇਰੇ ਮੰਮੀ ਡੈਡੀ ਦਾ ਨੰਬਰ ਨਾਂ ਆਹ ਸੀਗਾ, ਫਲਾਨਾ ਉਹਨਾਂ ਦਾ ਪਿੰਡ ਹੈ, ਜਾਂ ਕਿਸੇ ਕਾਰਨ ਮੇਰੇ ਮੰਮੀ ਡੈਡੀ ਦੀ ਵੋਟ ਹੈ ਨਹੀਂ, ਮੈਨੂੰ ਨਾਨਾ ਨਾਨੀ ਨਾਲ ਅਟੈਚ ਕਰ ਦਿਓ, ਨਾਨੇ ਨਾਨੀ ਦਾ ਪਿੰਡ ਆਇਆ, ਤੇ BLO ਤੁਹਾਡੀ ਸਹਾਇਤਾ 100% ਕਰ ਰਿਹਾ। ਭਾਵ ਕਿ ਮੈਪਿੰਗ ਤੁਹਾਡਾ ਕੋਈ ਵੀ ਰਿਸ਼ਤੇਦਾਰ ਨੇ ਕਰਾ ਲਈ ਹੋਏਗੀ, ਨਹੀਂ ਕਰਾਈ ਤੇ ਉਹ ਜਾ ਕੇ ਅੱਜ ਵੀ ਕਰਾ ਸਕਦਾ। ਜਿਹਦੀ ਮੈਪਿੰਗ ਹੋ ਗਈ ਉਹਦੀ ਵੋਟ ਲਈ ਸਿਰਫ ਇੱਕ ਫਾਰਮ ਭਰਨਾ, ਫਾਰਮ ਦੇ ਉੱਪਰ ਤੁਹਾਡੀ ਇੱਕ ਫੋਟੋ ਲੱਗਣੀ ਹੈ, BLO ਕੋਲ ਉਹ ਫਾਰਮ ਜਮ੍ਹਾਂ ਹੋ ਜਾਏਗਾ, ਔਰ ਉਹਦੇ ਵਿੱਚ ਜਿਹੜੇ ਹੇਠਾਂ ਸਿਗਨੇਚਰ ਹੋਣੇ ਨੇ, ਜਿਸ ਵਿਅਕਤੀ ਨੇ ਫਾਰਮ ਜਮ੍ਹਾਂ ਕਰਾਉਣਾ ਉਹ ਸਿਗਨੇਚਰ ਕਰਕੇ ਲਿਖ ਦੇਗਾ ਕਿ ਮੇਰਾ ਭਤੀਜਾ ਆ, ਜਾਂ ਮੈਂ ਉਹਦਾ ਚਾਚਾ ਆ, ਜਾਂ ਉਹਦਾ ਮਾਮਾ ਆ, ਜਾਂ ਮੈਂ ਉਹਦਾ ਫਲਾਨਾ ਰਿਸ਼ਤੇਦਾਰ ਆ, ਤੇ ਉਹ ਫਾਰਮ ਜਿਹੜਾ ਉੱਥੇ ਡਿਪੋਜ਼ਿਟ ਹੋ ਜਾਏਗਾ। ਤੁਹਾਡੀ ਹਾਜ਼ਰੀ ਦੀ, ਤੁਹਾਡੇ ਦਸਖਤ ਦੀ ਕੋਈ ਜ਼ਰੂਰਤ ਨਹੀਂ ਹੈ। ਬਾਕੀ ਐਂ ਦੀ ਗੱਲ ਨਹੀਂ ਹੈ ਜਿਹੜਾ ਹੋਊਗਾ ਬਣਿਆ ਹੋਇਆ ਸੀ ਕਿ ਪਤਾ ਨਹੀਂ ਕਾਂਟਾ ਹੀ ਮਾਰ ਦੇਣਾ, ਕੋਈ ਕਾਂਟਾ ਨਹੀਂ ਬਚੇਗਾ। ਥੋੜੀ ਜਿਹੀ ਹਿੰਮਤ, ਥੋੜੀ ਜਿਹੀ ਹਿੰਮਤ, ਕੇਵਲ ਤੇ ਕੇਵਲ ਇੱਕ ਰਿਸ਼ਤੇਦਾਰ ਨੂੰ ਫੋਨ ਕਰਕੇ ਕਹਿਣਾ ਪਏਗਾ ਕਿ ਮੇਰਾ ਅਨਿਮੂਰੇਸ਼ਨ ਫਾਰਮ ਗਣਨਾ ਫਾਰਮ ਤੂੰ ਜਾ ਕੇ ਭਰ ਕੇ ਆ, 30 ਦਿਨ ਦਾ ਮੌਕਾ, ਕੋਈ ਰਾਤੋ ਰਾਤ ਵਾਲੀ ਗੱਲ ਨਹੀਂ, ਅੱਜ ਪਹਿਲਾ ਦਿਨ ਹੈ, 29 ਦਿਨ ਹੋਰ ਪਏ ਹੈ। ਸੋ ਇਹ 30 ਦਿਨਾਂ ਵਿੱਚ ਤੁਸੀਂ ਆਪਣਾ ਸਿਰਫ ਤੇ ਸਿਰਫ ਫਾਰਮ ਭਰਾਉਣੇ ਆ, ਇੱਕ ਪਾਸਪੋਰਟ ਸਾਈਜ਼ ਫੋਟੋ ਲਾ ਕੇ, ਔਰ ਉਹ ਫਾਰਮ ਭਰਨ ਦੇ ਵਿੱਚ BLO ਸਹਾਇਤਾ ਕਰ ਸਕਦਾ। ਉਸਨੇ ਪੁੱਛਣਾ ਕੀ ਹੈ, ਤੁਹਾਡਾ ਨਾਮ, ਉਹ ਤੁਹਾਨੂੰ ਪਤਾ ਹੈ, ਤੁਹਾਡੇ ਮੰਮੀ ਦਾ ਨਾਮ, ਤੁਹਾਡੇ ਡੈਡੀ ਦਾ ਨਾਮ, ਇੰਨੀ ਕੁ ਗੱਲ ਪੁੱਛਣੀ ਹੈ। ਆਧਾਰ ਕਾਰਡ ਹੋਵੇਗਾ ਠੀਕ ਹੈ, ਜੇਕਰ ਆਧਾਰ ਕਾਰਡ ਨਹੀਂ ਹੈ ਤੇ ਕੋਈ ਏਦਾਂ ਦੀ ਡਰ ਵਾਲੀ ਗੱਲ ਨਹੀਂ। ਵੋਟਰ ਕਾਰਡ ਹੈਗਾ ਠੀਕ ਹੈ, ਜੇ ਨਹੀਂ ਹੈਗਾ ਕੋਈ ਏਦਾਂ ਦੀ ਗੱਲ ਨਹੀਂ। ਕੋਈ ਫੋਟੋ ਕਾਪੀ ਨਹੀਂ ਲੈਣੀ, ਕੋਈ ਨਾਲ ਕਾਗਜ਼ ਨਹੀਂ ਲੱਗਣਾ, ਕੋਈ ਪੇਪਰ ਨਹੀਂ ਲੱਗਣਾ। ਜੇ ਤੁਹਾਡਾ ਮੈਪਿੰਗ ਨਹੀਂ ਹੁੰਦੀ, ਮੈਂ ਪਹਿਲਾਂ ਵੀ ਆਖ ਚੁੱਕਾ, ਜੇ ਮੈਪਿੰਗ ਨਹੀਂ ਹੁੰਦੀ ਤੇ ਫਿਰ ਤੁਹਾਨੂੰ ਵੱਖ ਵੱਖ ਪੜਾਵਾਂ ਵਿੱਚੋਂ ਲੰਘਣਾ ਪਏਗਾ। ਉਹ ਫਿਰ ਅਗਲੇ ਪੜਾਅ ਦੀ ਕਹਾਣੀ ਹੈ, ਉਹ ਆਪਾਂ ਅਗਲੇ ਪੜਾਅ ਦੇ ਦੌਰਾਨ ਦੱਸਾਂਗੇ। ਸੋ ਜੇ ਮੈਪਿੰਗ ਹੋ ਗਈ ਹੈ ਤੇ ਸਮਝ ਲਓ 90-95% ਵੋਟ ਤੁਹਾਡੀ ਖੜੀ ਝੰਡੀ ਹੋ ਗਈ ਤੁਹਾਡੀ, ਕੇਵਲ ਤੇ ਕੇਵਲ ਇੱਕ ਫਾਰਮ ਜਿਹੜਾ ਤੁਸੀਂ ਰਿਸ਼ਤੇਦਾਰ ਰਾਹੀਂ ਭਰਾ ਲਓ
0: ਜੀ। ਬਿਲਕੁਲ ਜੀ, ਔਰ ਨਾਲ ਦੀ ਨਾਲ ਹਰਮਨ ਬੱਤਾਂ ਨੂੰ ਯਾਦ ਰੱਖਣਾ, ਮੌਰਗੇਜ ਬ੍ਰੋਕਰ ਨੇ ਤੁਸੀਂ ਘਰ ਖਰੀਦਣਾ ਆ, ਰੀਨਲ ਆ ਗਈ ਆ, ਰੀਫਾਈਨੈਂਸਿੰਗ ਆ ਗਈ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਸੀਂ ਮੌਰਗੇਜ ਲੱਭ ਰਹੇ ਹੋ, ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖੋ। ਹਰਮਨ ਬੱਤਾ ਨੇ ਜੇ ਇੱਕ ਵਾਰ ਕਹਿ ਤਾ ਕਿ ਤੁਹਾਡੀ ਮੌਰਗੇਜ ਕਰਵਾ ਕੇ ਦਿਆਂਗੇ ਤਾਂ ਮੌਰਗੇਜ 100% ਕਰਵਾ ਕੇ ਦੇਣਗੇ। ਹਰਮਨ ਬੱਤਾ 647-685-9000, ਮੌਰਗੇਜ ਬ੍ਰੋਕਰ ਹਰਮਨ ਬੱਤਾ 6476859000 'ਤੇ ਤੁਸੀਂ ਹਰਮਨ ਜੀ ਨਾਲ ਗੱਲਬਾਤ ਕਰ ਸਕਦੇ ਹੋ। ਮੌਰਗੇਜ ਹੋ ਗਈ ਆ ਅਤੇ ਉਸ ਤੋਂ ਬਾਅਦ ਫਿਰ ਅਪਲਾਇੰਸਿਸ ਚਾਹੀਦੇ ਆ, ਅਤੇ ਅਪਲਾਇੰਸਿਸ ਲੈਣ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਲੈਣੇ ਆ, ਪੰਜਾਬੀ ਲੈਣ ਦਾ ਰੈਫਰੈਂਸ ਦਿਓ, ਤੁਹਾਨੂੰ ਬੈਸਟ ਪ੍ਰਾਈਜ਼ 'ਤੇ ਅਪਲਾਇੰਸਿਸ ਮਿਲਣਗੇ। ਅਪਲਾਇੰਸ ਜੰਕਸ਼ਨ ਤੋਂ 905-450-0054, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 905-450-0054, ਅਪਲਾਇੰਸ ਜੰਕਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਸਾਡੇ ਨਾਲ ਕਾਲ ਤੇ ਜੁੜ ਚੁੱਕੇ ਨੇ ਸੁਖਬਾਈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ, ਉਹਨਾਂ ਦਾ ਸੁਨੇਹਾ ਲੈ ਲਈ। ਸੁਖਬਾਈ ਜੀ ਸਤਿ ਸ਼੍ਰੀ ਅਕਾਲ, ਆ ਜਾਓ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੈਫਟ ਸੋਫਾ ਐਂਡ ਲੈਫਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲੈਫਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਟ੍ਰੈਂਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਟ੍ਰੈਂਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472-260-00, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਜੀ ਬਹੁਤ ਸ਼ੁਕਰੀਆ ਜੀ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਰਮੇਸ਼ ਜੀ, ਇੱਕ ਹੋਰ ਖਬਰ ਆ ਰਹੀ ਹੈ, ਉਸ ਤੋਂ ਬਾਅਦ ਫਿਰ ਆਪਾਂ ਕਾਲਜ ਵੱਲ ਜਾਵਾਂਗੇ। ਖਬਰ ਕੁਛ ਇਸ ਤਰ੍ਹਾਂ ਦੀ ਆ ਕਿ ਮਾਨ ਸਰਕਾਰ ਨੇ ਕਹਿੰਦੇ ਪੰਜਾਬ ਦੇ ਜਿਹੜੇ ਸਰਪੰਚ ਸੀ ਨਾ ਉਹ ਖੁਸ਼ ਕਰਤੇ 10,000 ਰੁਪਈਆ ਦੇ ਕੇ। ਪਰ ਤੁਹਾਨੂੰ ਕੱਲ੍ਹ ਦੀ ਇਹ ਵੀ ਨਾਲ ਨਾਲ ਖਬਰ ਘੁੰਮ ਰਹੀ ਆ ਕਿ ਪੰਜਾਬ ਦੇ ਆਲਰੇਡੀ ਪੰਜਾਬ 'ਤੇ ਬਹੁਤ ਵੱਡਾ ਕਰਜ਼ਾ ਆ, ਸੋ ਪੰਜਾਬ ਹੋਰ ਕਰਜ਼ਿਆਂ ਵੱਲ ਧੱਸਦਾ ਜਾ ਰਿਹਾ। ਕੀ ਇਹ ਪੰਜਾਬ 'ਤੇ ਇੱਕ ਨਵਾਂ ਭਾਰ ਨਹੀਂ ਹੋਊਗਾ? ਹੋਰ ਪੰਜਾਬ ਦੇ ਬੜੇ ਐਸੇ ਮੁੱਦੇ ਆ ਜਿੱਥੇ ਤੁਹਾਨੂੰ ਫੰਡਿੰਗ ਚਾਹੀਦੀ ਆ, ਪੈਸਾ ਚਾਹੀਦਾ। ਜੀ ਰਮੇਸ਼ ਜੀ,
2: ਸਰਦਾਰਾ ਸਿੰਘ ਚੌਲ ਬੜੇ ਉੱਘੇ ਖੇਤੀ ਸ਼ਾਸਤਰੀ ਹੈ। ਦੋ ਕੁ ਦਿਨ ਪਹਿਲਾਂ ਦੀ ਗੱਲ ਹੈ, ਬੜੀ ਵੱਡੀ ਟਿੱਪਣੀ ਕਰ ਗਏ ਉਹ ਕਹਿੰਦੇ ਜੀ ਸਾਰਾ ਕੁਛ ਤੁਸੀਂ ਪੰਜਾਬੀਆਂ ਨੂੰ ਫ੍ਰੀ 'ਤੇ ਲਾ ਦਿੱਤਾ, ਕਿਸੇ ਨੂੰ ਆਟਾ ਦੇਈ ਜਾਂਦੇ ਹੋ, ਕਿਸੇ ਨੂੰ ਤੇਲ ਦੀ ਬੋਤਲ ਦੇਈ ਜਾਂਦੇ, ਕਿਸੇ ਨੂੰ ਦਾਲ ਦੇਈ ਜਾਂਦੇ ਹੋ, ਔਰਤਾਂ ਨੂੰ ਸ਼ੁਰੂ ਕਰਤਾ 1,000-1,500
0: ਜੀ
2: ਕਰਜ਼ੇ ਦੀ ਪੰਡ ਪਹਿਲਾਂ ਹੀ ਏਡੀ ਵੱਡੀ ਹੈ। ਮੰਗਦੇ ਬਣਾ ਤੇ ਪੰਜਾਬੀ ਤੁਸੀਂ ਬੇੜਾ ਕਰਤਾ ਪੰਜਾਬ ਦਾ, ਤੇ ਕਹਿੰਦੇ ਇੱਕੋ ਹੀ ਚੀਜ਼ ਰਹਿ ਗਈ ਹੁਣ, ਕੀਤਾ ਤੇ ਤੁਸੀਂ ਇਹ ਸਾਰਾ ਵੋਟਾਂ ਲਈ ਹੈ। ਕਹਿੰਦੇ ਇੱਕੋ ਹੀ ਚੀਜ਼ ਹੈ, ਤੁਸੀਂ ਸ਼ਰਾਬ ਵੀ ਫ੍ਰੀ ਕਰਦੇ ਹੋ ਤੇ ਫਿਰ ਕਹਿੰਦੇ ਲੋੜ ਹੀ ਨੀ ਵੋਟਾਂ ਕਰਾਉਣ ਦੀ, ਸਰਕਾਰ ਪੱਕੀ ਸਦਾ ਹੀ ਤੁਹਾਡੀ।
0: ਬਸ ਉਹੀ ਰਹਿ ਗਈ ਜੀ, ਮੈਨੂੰ ਲੱਗਦਾ
2: ਵੱਡੀ ਟਿੱਪਣੀ ਹੈ। ਇੱਕੋ ਹੀ ਚੀਜ਼ ਹੈ ਕਿ ਸ਼ਰਾਬ ਫ੍ਰੀ ਕਰਦੇ ਹੋ ਫਿਰ ਲੋੜ ਹੀ ਨੀ ਵੋਟਾਂ ਦੀ, ਚਾਹੇ ਪਵਾਏ ਨਾ, ਫਿਰ ਸਦਾ ਹੀ ਸਰਕਾਰ ਤੁਹਾਡੀ ਹੈ। ਇੱਕੋ ਚੀਜ਼ ਇਹ, ਜੇ ਫ੍ਰੀ ਕਰ ਦਿੰਦੇ ਤਾਂ ਗੱਲ ਹੀ ਮੁੱਕ ਗਈ, ਨਾ ਵੋਟਾਂ ਦੀ ਲੋੜ ਹੈ ਨਾ ਹੋਰ ਲੋਕ ਸ਼ਰਾਬ ਪੀ ਕੇ ਅੰਦਰਾਂ 'ਚ ਪਏ ਰਹਿਣ, ਤੇ ਵੋਟਾਂ ਫਿਰ ਕਰਾ ਕੇ ਕਰਦੀਆਂ ਕੀ ਆ, ਪੱਕਾ ਹੀ ਰਾਜ ਕਰ ਦਿੰਦੇ। ਇੱਕੋ ਹੀ ਸਰਕਾਰ ਦਾ, ਜਿਹੜੀ ਮਰਜ਼ੀ ਚਾਹੇ ਦਿੱਲੀ 'ਚ ਹੋਵੇ ਚਾਹੇ ਪੰਜਾਬ 'ਚ ਹੋਵੇ। ਸੰਧੂ ਸਾਹਿਬ, ਰੌਲਾ ਕੋਈ ਨੀ, ਸਰਪੰਚਾਂ ਨੂੰ 5 ਦਿਓ, 10 ਦਿਓ, 50,000 ਦਿਓ, ਕੋਈ ਰੌਲਾ ਨੀ। ਮੈਂ ਹਮੇਸ਼ਾ ਇੱਕੋ ਹੀ ਜ਼ਿਕਰ ਕਰਦਾ ਕਿ ਜਿਹੜੀ ਲੋਕਾਂ ਦੀ ਡਿਮਾਂਡ ਹੁੰਦੀ, ਜਿਹੜੀ ਚੀਜ਼ ਲੋਕ ਅੱਜ ਤੱਕ ਰੈਲੀਆਂ ਕਰਕੇ, ਧਰਨੇ ਕਰਕੇ, ਅਖਬਾਰਾਂ 'ਚ ਖਬਰਾਂ ਲਗਾ ਕੇ, ਟੈਲੀਵਿਜ਼ਨਾਂ ਦੇ ਉੱਪਰ ਰੌਲਾ ਪਾ ਕੇ ਮੰਗਦੇ ਨੇ, ਉਹ ਮੰਗਦੇ ਆ ਕਿ ਸਾਨੂੰ ਰੁਜ਼ਗਾਰ ਚਾਹੀਦਾ ਪੱਕਾ, ਸਾਨੂੰ ਪੜ੍ਹਾਈ ਚਾਹੀਦੀ ਹੈ ਬਰਾਬਰ ਦੀ, ਸਾਨੂੰ ਹੈਲਥ ਚਾਹੀਦੀ ਹੈ ਇਸ ਪੱਧਰ ਦੀ ਮੁਫ਼ਤ, ਸਾਡੀਆਂ ਸੜਕਾਂ ਨਹੀਂ ਟੁੱਟੀਆਂ ਹੋਣੀਆਂ ਚਾਹੀਦੀਆਂ ਸੜਕਾਂ ਕਰਕੇ, ਅਜ਼ਾਈ ਮੌਤੇ ਨਾ ਅਸੀਂ ਮਰੀਏ ਟੁੱਟੀਆਂ ਸੜਕਾਂ ਕਰਕੇ, ਨਸ਼ਾ ਬੰਦ ਹੋਣਾ ਚਾਹੀਦਾ, ਲੋਕ ਮੰਗਦੇ ਆ। ਤੇ ਪ੍ਰਭ ਸੰਧੂ ਜੀ, ਇੱਧਰ ਦੱਸੋ ਕੀ ਹੈ, ਇੱਕ ਮੈਡੀਕਲ ਕਾਲਜ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਣਾ ਨਹੀਂ ਸਕੀ? ਇੱਕ ਬਣਾਉਣਾ ਬਣਾਉਣਾ ਤੇ ਬਹੁਤ ਦੂਰ ਦੀ ਗੱਲ ਹੈ, ਸ਼ੁਰੂ ਹੀ ਨਹੀਂ ਕਰ ਸਕੀ ਭਾਵ ਬਣਾਉਣਾ ਕੋਈ, ਇੱਕ ਵੀ। ਦੂਜੇ ਪਾਸੇ ਮਾਫ ਕਰਨਾ, ਸਿੱਖਿਆ ਦੇ ਹਾਲਾਤ ਇਹ ਹੈ, ਇਹਨਾਂ 4.5 ਸਾਲ, 4.5 ਵੀ ਹੁਣ ਤੇ 4.5 ਹੀ ਹੋਣ ਨੂੰ ਹੈ, 4.5 ਸਾਲ ਦੇ ਵਿੱਚ ਜਿੰਨੀ ਸੇਵਾ ਮੁਕਤੀ ਹੋਈ ਹੈ ਉਹ ਤੋਂ ਅੱਧੀ ਭਰਤੀ ਵੀ ਨਹੀਂ ਕੀਤੀ, ਬਾਕੀ ਅਧਿਆਪਕਾਂ ਦੀ ਗਿਣਤੀ ਘਟੀ ਹੈ, ਸਰਕਾਰੀ ਸਿੱਖਿਆ ਦਾ ਮੰਦਾ ਹਾਲ ਹੈ। ਪ੍ਰਭ ਸੰਧੂ ਜੀ, 3 ਸਰਵੇ ਪੰਜਾਬ 'ਚ ਚੱਲ ਰਹੇ ਇਸ ਵੇਲੇ, ਇੱਕ ਮਰਦਮਸ਼ੁਮਾਰੀ, ਇੱਕ ਭਗਵੰਤ ਮਾਨ ਸਰਕਾਰ ਆਪਣਾ ਡਰੱਗ ਸਰਵੇ ਕਰਾ ਰਹੀ ਹੈ, ਆਰਥਿਕ ਸਰਵੇ, ਤੀਜੀ ਅੱਜ SIR ਸ਼ੁਰੂ ਹੋ ਗਈ। ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਪੰਜਾਬ ਦੇ ਤਮਾਮ ਅਧਿਆਪਕ ਇਹਨਾਂ ਡਿਊਟੀਆਂ ਤੇ ਲੱਗੇ ਆ, ਪੜ੍ਹਾਈ ਜਾਵੇ ਖੂਹ ਖਾਤੇ 'ਚ, ਇਹ ਹਾਲਾਤ ਹੈ। ਤੇ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਹੀ ਨਹੀਂ, ਬੀਬੀਆਂ ਨੂੰ ਕਿਰਾਇਆ ਦੇ ਤਾ, ਦੱਸੋ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਹੱਥ ਖੜਾ ਕਰਕੇ ਮੈਨੂੰ ਕੋਈ ਦੱਸੇ ਕਿ ਬੀਬੀਆਂ ਨੇ ਫਲਾਣੇ ਥਾਂ ਤੇ ਰੈਲੀ ਕੀਤੀ ਜੀ, ਸਾਨੂੰ ਬੱਸਾਂ 'ਚ ਮੁਫ਼ਤ ਚਾਹੀਦਾ, ਕਿਸੇ ਬੀਬੀ ਨੇ ਨਹੀਂ ਮੰਗ ਕੀਤੀ ਸੀ ਅੱਜ ਤੱਕ? ਕਿਹੜੀ ਬੀਬੀ ਨੇ ਕਿਹਾ ਸੀ ਧਰਨੇ ਲਾ ਕੇ ਕਿ ਸਾਨੂੰ ਮਹੀਨੇ ਦਾ 1,000 ਰੁਪਿਆ ਦਿਓ? ਲੋਕ ਕਹਿੰਦੇ ਕਿ ਦਿਓ 1,000 ਕਿ ਉਹ 1,500, ਤੁਸੀਂ 5,000 ਦਿਓ, ਪਰੰਤੂ ਜਿਹੜੀ ਇੱਕ ਪੈਨਸ਼ਨ ਯੋਜਨਾ ਤੁਸੀਂ ਉਹ 'ਚ ਹੀ ਵਾਧਾ ਕਰਦੇ ਹੋ ਜੇ ਤੁਸੀਂ ਇੰਨੇ ਇਮਾਨਦਾਰ ਹੋ, ਡੈਡੀਕੇਟ ਹੋ। ਜਿਹੜੀ ਪੈਨਸ਼ਨ ਅੱਜ ਤੁਸੀਂ 1,500 ਦਿੰਦੇ ਉਹਨੂੰ 2,500 ਕਰ ਦਿਓ, ਜੇ 2,500 ਦਿੰਦੇ ਉਹਨੂੰ 3,500 ਕਰ ਦਿਓ, 3,500 ਦਿੰਦੇ ਤੁਸੀਂ 5,500 ਕਰ ਦਿਓ, ਕਿਉਂ ਨਵੀਆਂ ਡਰਾਮੇਬਾਜ਼ੀਆਂ? ਅਤੀਜੀ ਚੀਜ਼ ਜਿਹੜੀ ਸਰਪੰਚਾਂ ਵਾਲੀ ਹੈ, 10,000 ਰੁਪਿਆ ਕਹਿੰਦੇ 15 ਅਗਸਤ ਤੋਂ ਐਲਾਨ ਕਰਨਾ ਹੈ। ਰੌਲਾ ਤੇ ਹੈ ਕਿ ਇੱਥੇ ਜ਼ਹਿਰ ਖਾਣ ਨੂੰ ਪੈਸੇ ਨਹੀਂ, ਹਾਲਾਤ ਇਹ ਹੈ। ਮੁਲਾਜ਼ਮਾਂ ਦੇ ਖਿਲਾਫ, ਜਿਹੜਿਆਂ ਨੂੰ ਰੀੜ ਦੀ ਹੱਡੀ ਆਪ ਕਹਿੰਦੇ, ਉਹਨਾਂ ਦੇ ਖਿਲਾਫ ਹਾਈ ਕੋਰਟ ਗਈ ਭਗਵੰਤ ਮਾਨ ਸਰਕਾਰ ਜੀ, ਅਸੀਂ ਨਹੀਂ ਦੇਣੀ ਮਹਿੰਗਾਈ ਭੱਤੇ ਦੀ ਕਿਸ਼ਤ। ਇਹਨਾਂ ਦੀਆਂ ਤਨਖਾਹਾਂ ਕਹਿੰਦੇ ਪਹਿਲਾਂ ਹੀ ਵੱਧ ਹੈ। ਕੇਂਦਰੀ ਪੈਟਰਨ ਲਾਗੂ ਕਰਨਾ, ਉਹ ਭਾਈ ਕੇਂਦਰ ਹੀ ਜਦੋਂ ਪੈਟਰਨ, ਜਦੋਂ ਪੰਜਾਬ ਦਾ ਪੈਟਰਨ ਬਣਿਆ ਸੀ ਉਹ ਕਮਲੇ ਸੁੜੋ ਸੀ, ਲੋਕ ਕਿਸੇ ਕਾਰਨ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਵੱਧ ਹੈ, ਐਵੇਂ ਥੋੜੋ ਹੈ ਕਿ ਪੰਜਾਬ ਤੇ ਕੋਈ ਮਿਹਰਬਾਨ ਹੋ ਗਿਆ ਸੀ ਕੋਈ ਵਿਅਕਤੀ ਵਿਸ਼ੇਸ਼। ਸੋ ਇਸ ਕਰਕੇ ਜਿੱਥੇ ਤੇ ਸਰਕਾਰ ਦਾ ਬਣਦਾ ਹੈ ਕਾਨੂੰਨੀ ਤੌਰ ਤੇ, ਜਿੱਥੇ ਵਾਅਦੇ ਵੀ ਕੀਤੇ ਉੱਥੇ ਯੂ ਟਰਨ ਹੈ, ਤੇ ਇਹ ਐਲਾਨ ਹੈ ਮੁੱਦਿਆਂ ਤੋਂ ਗੱਲ ਭਟਕਾਉਣ ਦੀ ਹੈ, ਤੇ ਇੱਕ ਢੰਗ ਦੀ ਜਿਹੜੀ ਕਹਿ ਸਕਦੇ ਹਾਂ ਕਿ ਸਿਆਸੀ ਰੇੜੀਆਂ ਵੰਡ ਕੇ ਵੋਟਾਂ ਬਟੋਰੀਆਂ ਜਾ ਰਹੀਆਂ। ਹਾਲਾਂਕਿ ਕੱਲੀ ਰਵਾਇਤ ਪੰਜਾਬ ਦੀ ਨਹੀਂ, ਸਾਰੇ ਸੂਬੇ ਤੇ ਸਮੇਤ ਕੇਂਦਰ ਦੀ ਸਰਕਾਰ ਇਸੇ ਰਾਹ ਪਈ ਹੈ, ਔਰ ਦੂਜਾ ਬਦਕਿਸਮਤੀ ਇਹ ਹੈ ਕਿ ਵੱਡਾ ਹਿੱਸਾ ਲੋਕ ਵੀ ਇਹਦਾ ਸ਼ਿਕਾਰ ਹੋ ਚੁੱਕੇ ਹੈ।
0: ਜੀ ਬਿਲਕੁਲ ਜੀ, ਖਾਸ ਕਰਕੇ ਜਿਹੜਾ ਔਰਤਾਂ ਨੂੰ $1,000 ਦੇਣਾ, ਇਹਦੀ ਅਜੇ ਤੱਕ ਸਮਝ ਨਹੀਂ ਆਈ। ਤੁਸੀਂ ਵਿਧਵਾਵਾਂ ਨੂੰ ਦਿਓ, ਬਜ਼ੁਰਗਾਂ ਨੂੰ ਦਿਓ, ਜਿਹੜੇ ਜਿਨ੍ਹਾਂ ਕੋਲ ਕੋਈ ਘਰ ਬਾਰ ਨਹੀਂ ਆ ਜਾਂ ਜਿਹੜੇ ਰੁਜ਼ਗਾਰ ਨਹੀਂ ਆ, ਤੁਸੀਂ ਉਹਨਾਂ ਨੂੰ ਦਿਓ $1,000। ਔਰ ਹੁਣ ਤਾਂ ਬੜੇ ਬੜੇ ਚੰਗੇ ਘਰਾਂ ਦੀਆਂ ਔਰਤਾਂ ਵੀ ਲੈਣ ਦੇ ਵਿੱਚ ਲੱਗੀਆਂ ਹੋਈਆਂ ਕਿ ਭਈ $1,000 ਅਸੀਂ ਵੀ ਲੈ ਲੈਣਾ, ਅਸੀਂ ਹੋਰ ਕੁਛ ਨਹੀਂ ਤਾਂ ਸੂਟ ਹੀ ਇੱਕ ਲਵਾਂਗੀਆਂ। ਸੋ ਇਹ ਤ੍ਰਾਸਦੀ ਸਾਡੀ ਬਣ ਚੁੱਕੀ ਆ। ਮੁੱਕਦੀ ਗੱਲ, ਜਿਵੇਂ ਤੁਸੀਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਅਸੀਂ ਮੰਗ 'ਤੇ ਬਣ ਗਏ ਹਾਂ, ਸਾਨੂੰ ਮੰਗ 'ਤੇ ਸਾਡੀ ਮਾਨਸਿਕਤਾ ਉੱਦਾਂ ਦੀ ਕਰ ਦਿੱਤੀ ਗਈ ਆ। ਸੋ 905-673-3333 ਮੋਨਾ ਮਹਿੰਗੀ ਜੀ ਦਾ ਮੈਸੇਜ ਤੁਹਾਨੂੰ ਦੇ ਦਈਏ। ਪਰਿਵਾਰਾਂ ਨੂੰ ਇੰਸ਼ੋਰੈਂਸ ਦੇ ਬਾਬਤ ਕਵਰੇਜ ਅਤੇ ਭਵਿੱਖ ਦੀਆਂ ਸੇਵਾਵਾਂ ਦੇ ਲਈ ਜਾਣਕਾਰੀ ਦਿੰਦੇ ਨੇ। ਤੁਸੀਂ ਇੰਸ਼ੋਰੈਂਸ ਲੱਭ ਰਹੇ ਸੀ, ਇੱਕ ਵਧੀਆ ਮੋਰਗੇਜ ਬ੍ਰੋਕਰ ਲੱਭ ਰਹੇ ਸੀਗੇ, ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਰਾਬਤਾ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਕਵਰੇਜ ਲਈ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਗੱਲਬਾਤ ਕਰਨੀ ਆ, ਤਾਂ ਮੋਨਾ ਮਹਿੰਗੀ ਜੀ ਨੂੰ 416-509-1509-416-509-1509 'ਤੇ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਔਰ ਇੱਕ ਮੈਸੇਜ ਤੁਹਾਨੂੰ ਦੇ ਦਈਏ, ਬਰੈਂਪਟਨ ਕ੍ਰੈਮਟੋਰੀਅਮ ਦਾ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੇ ਇੱਕ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਸਾਰੀਆਂ ਤਿਆਰੀਆਂ ਆਪਣੇ ਆਪ ਕਰਨਾ ਚਾਹੁੰਦੇ ਹੋ, ਜ਼ਿੰਮੇਵਾਰੀ ਵੀ ਬਣਦੀ ਆ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222 ਗੱਲਬਾਤ ਕਰ ਸਕਦੇ ਹੋ ਬਰੈਂਪਟਨ ਕ੍ਰੈਮਟੋਰੀਅਮ ਨਾਲ। ਅਤੇ ਆਪਾਂ ਕਾਲਜ ਦੇ ਵੱਲ ਚੱਲਦੇ ਹਾਂ ਜੀ, ਔਰ ਮਾਫ਼ ਕਰਨਾ, ਬਹੁਤ ਸਾਰੀਆਂ ਕਾਲਜ ਨੇ, ਸਮਾਂ ਸੀਮਤ ਆ, ਔਰ ਤੁਸੀਂ ਸੀਮਤ 20 ਸਕਿੰਟਾਂ ਦੇ ਵਿੱਚ ਆਪਾਂ 25 ਸਕਿੰਟਾਂ 'ਚ ਆਪਣਾ ਸਵਾਲ ਰੱਖਿਓ ਤਾਂ ਕਿ ਰਮੇਸ਼ ਜੀ ਉਹਨਾਂ ਦਾ ਜਵਾਬ ਦੇ ਪਾਉਣ। ਰਮੇਸ਼ ਜੀ, ਚੱਲੀਏ ਜੀ ਕਾਲਜ ਦੇ ਵੱਲ।
2: ਜੀ ਸੰਤੂ ਸਰ।
0: ਜੀ ਸਰ, ਸਤਿ ਸ਼੍ਰੀ ਅਕਾਲ। 4701 ਤੁਸੀਂ ਆਉਣੇ ਹੋ ਜੀ।
4: ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਜਦ ਮੈਂ ਨਾ 30 ਸਾਲ ਪਹਿਲਾਂ ਉਰੇ ਆਇਆ ਸੀ ਕੈਨੇਡਾ 'ਚ, ਬਾਹਰ ਚਿੱਟੀ ਕਮੀਜ਼ ਪਾ ਕੇ ਜਾਂਦੇ ਸੀ ਨਾ ਜੀ, ਆ ਕੇ ਲਾ ਕੇ ਰੱਖਦੇ ਨੀ ਚਾਹੇ ਅਗਲੇ ਦਿਨ ਪਾ ਕੇ ਚੱਲ ਜਾਓ, ਹੁਣ ਤਾਂ ਬਹੁਤ ਬੁਰਾ ਹਾਲ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਪੰਜਾਬ 'ਚ ਹਵਾ ਦੀ ਸੁੱਧਤਾ ਲਈ, ਕਿਉਂਕਿ ਸ਼ਹਿਰਾਂ 'ਚ ਇੰਨਾ ਗੰਦ ਆ ਨਾ ਜੀ, ਦੇਖੋ ਕੱਲ ਮੈਂ ਯੂਟਿਊਬ 'ਤੇ ਦੇਖਦਾ ਸੀ, ਬਹੁਤ ਬੁਰਾ ਹਾਲ, ਵੀ ਪੰਜਾਬ 'ਚ ਹਵਾ ਦੀ ਸੁੱਧਤਾ ਲਈ ਜਾਂ ਵੀ ਜਿਹੜੀ ਸਾਡੇ ਅੰਦਰ ਹਵਾ ਜਾਵੇ, ਚੰਗੀ ਹਵਾ ਜਾਵੇ, ਕੋਈ ਕਰ ਰਿਹਾ ਸਰਕਾਰ ਕਿ ਨਹੀਂ ਜੀ? ਪਲੀਜ਼ ਮੈਂ ਉਸਦੀ ਸੁਣੂੰਗਾ ਸਰ। ਥੈਂਕ ਯੂ,
0: ਬਹੁਤ ਸ਼ੁਕਰੀਆ ਜੀ। ਕਿਸੇ ਦੂਜੇ ਹੋਰ ਮੁੱਦਿਆਂ ਤੋਂ ਵਿਹਲੇ ਹੋਈਏ ਤਾਂ ਹੀ ਆਪਾਂ ਇੱਧਰ ਆਈਏ ਜੀ। ਜੀ ਰਮੇਸ਼ ਜੀ,
2: ਦੇਖੋ ਜਵਾਬ ਤੇ ਸਰੋਤਿਓ ਤੁਹਾਨੂੰ ਵੀ ਪਤਾ, ਤੁਸੀਂ ਵੀ ਨਾ ਕੁਛ ਚੁੰਡੀਆਂ ਵੱਢਦੇ ਹੋ ਮੌਕੇ ਤੇ ਭਗਵੰਤ ਮਾਨ ਸਰਕਾਰ ਤੇ, ਕੀ ਕਰਨਾ ਇੱਥੇ ਤੇ ਰੋਜ਼ ਇੱਕ ਵੀਡੀਓ ਆ ਉਹਦੀ ਜਾਂਚ ਹੀ ਢਾ ਢਾ ਕੇ ਕਰਾਈ ਜਾਂਦੇ ਆ, ਆ ਕਿੰਨੀ ਵਾਰੀ ਢਾ ਲਈ ਤੇ ਕਿੰਨੀ ਵਾਰੀ ਬਣਾ ਲਈ, ਉਹ ਹੀ ਨਹੀਂ ਮਸਲਾ ਮੁੱਕਦਾ। ਤੇ ਇੱਥੇ ਹਵਾ ਦੀ ਤੁਸੀਂ ਗੱਲ ਕਰਦੇ ਹੋ, ਇੱਥੇ ਤੇ ਪਾਣੀਆਂ ਦਾ ਮਸਲਾ ਨੀ ਅਜੇ ਮੁੱਕਿਆ ਕਿ ਪਾਣੀ ਗੰਦਾ ਆ, ਜਿਹੜਾ ਰੋਜ਼ ਪੀਂਦੇ ਆ ਜਿਸ ਤੋਂ ਬਿਨਾਂ ਸਰਦਾ ਹੀ ਨੀ। ਹਵਾ ਤੇ ਚਲੋ ਫਿਰ ਜਿਹੜੀ ਸਿਆਣੇ ਬੰਦੇ ਨੂੰ ਦਿਸਦੀ ਕਿਸੇ ਨਾ ਕਿਸੇ ਢੰਗ ਨਾਲ, ਉਹਨੂੰ ਤਾਂ ਅਦਰੇਕ ਅਸੀਂ ਕਹਿ ਦਿੰਦੇ ਆ ਦਿਸ਼, ਤੇ ਉਹਦਾ ਕਿਹਦੇ ਕਰ ਲੈਣਾ ਹੈਗਾ ਆ। ਸੋ ਇਸ ਕਰਕੇ ਇੱਦਾਂ ਦਾ ਕੋਈ ਪ੍ਰੋਜੈਕਟ ਨਹੀਂ ਹੈ ਜਿਹੜਾ ਹਵਾ ਦੀ ਸ਼ੁੱਧਤਾ ਲਈ ਹੋਵੇ, ਉਲਟਾ ਢਾਂਚਾ ਅਸੀਂ ਇੱਦਾਂ ਦਾ ਡਿਵੈਲਪ ਕਰ ਲਿਆ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਛੋਟੇ ਵੀ ਤੇ ਵੱਡੇ। ਪ੍ਰਭ ਸੰਧੂ ਜੀ, ਜਿਹੜੀਆਂ ਉੱਥੇ ਮੰਡੀਆਂ ਬੀਤੇ ਸਾਲਾਂ ਚ, ਕੋਈ ਇੱਕ ਸਾਲ ਦੀ ਗੱਲ ਨਹੀਂ ਕਰਦਾ, ਪਿਛਲੇ ਦਹਾਕਿਆਂ ਦੀ ਗੱਲ ਕਰਦਾ ਪ੍ਰਭ ਸੰਧੂ ਜੀ, ਮੰਡੀ ਤੋਂ ਭਾਵ ਹੈ ਕਿ ਉੱਥੇ ਅਨਾਜ ਆਉਣਾ, ਸਬਜ਼ੀ ਆਉਣੀ, ਵਿਕਰੀ ਹੋਣੀ, ਕਿਸਾਨ ਨੇ ਲੈ ਕੇ ਆਉਣੀ, ਅਸੀਂ ਤੁਸੀਂ ਖਰੀਦਣਾ, ਜਿਹੜਾ ਗ੍ਰਾਹਕ ਹੈ ਕਿਸੇ ਵੀ ਰੂਪ ਦੇ ਵਿੱਚ
0: ਜੀ।
2: ਤੇ ਸਰਕਾਰਾਂ ਨੇ ਨਾ ਬੀਤੇ ਸਮੇਂ ਕਮਾਈ ਲਈ ਜਿਹੜਾ, ਕਿਉਂਕਿ ਮੰਡੀਆਂ ਬਹੁਤ ਖੁੱਲੀ ਜਗ੍ਹਾ ਸੀ, ਉਹਦੇ ਵਿੱਚ ਪਲਾਟ ਘੱਟ ਦਿੱਤੇ ਕਿ ਭਾਈ ਅਸੀਂ ਕਮਰਸ਼ੀਅਲ ਪਲਾਟ, ਲੋਕਾਂ ਨੇ ਮੰਡੀਆਂ 'ਚ ਘਰ ਬਣਾ ਲਏ। ਤੇ ਸੰਧੂ ਸਾਹਿਬ, ਸਾਲ ਦੇ ਵਿੱਚੋਂ 6 ਮਹੀਨੇ ਸੁਸਰੀ ਉੜ ਉੜ ਕੇ ਪਈ ਜਾਂਦੀ ਉਹਨਾਂ ਦੇ ਘਰਾਂ 'ਚ, ਹਾਲਾਂਕਿ ਸਰਕਾਰ ਵੀ ਜ਼ਿੰਮੇਵਾਰ ਆ ਤੇ ਜ਼ਿੰਮੇਵਾਰ ਉਹ ਵੀ ਲੋਕ ਆ ਜਿਹਨਾਂ ਨੇ ਉੱਥੇ ਘਰ ਲਏ। ਪਹਿਲਾਂ ਨੀ ਪਤਾ ਸੀ ਕਿ ਮੰਡੀ 'ਚੋਂ ਉੱਥੇ ਜਿਹੜੀ ਅਸੀਂ ਸ਼ੁੱਧ ਹਵਾ ਦੀ ਆਸ ਕਰੀਏ, ਉੱਥੇ ਤੇ ਭਾਈ ਜੋ ਉੜਦਾ ਉਹੀ ਆਉਣਾ ਨਾ। ਉੱਥੋਂ ਕਿਤੇ ਦਰਖਤ ਤੇ ਹੈ ਨੀ ਕਿ ਅਸੀਂ ਕਹੀਏ ਜੋ ਉੱਥੇ ਮਹਿਕ ਆਉਣੀ, ਉੱਥੇ ਕੋਈ ਚੰਦਨ ਦੇ ਰੁੱਖ ਲਾਏ ਆ, ਉੱਥੇ ਤੇ ਫਿਰ ਆਹ ਕੁਛ ਹੀ ਆਉਣਾ। ਸੋ ਸਰਕਾਰਾਂ ਵੀ ਜ਼ਿੰਮੇਵਾਰ ਹੈ, ਉਹਨਾਂ ਨੇ ਆਪਣਾ ਲਾਲਚ ਵੇਖਿਆ, ਲੋਕਾਂ ਨੇ ਆਪਣਾ ਵੇਖਿਆ। ਹਾਲਾਤ ਇਹ ਹੈ ਕਿ ਸ਼ਹਿਰਾਂ ਹੋਵੇ ਚਾਹ ਪਿੰਡ ਹੈ ਭਾਈ, ਹਵਾ ਦਾ ਏਅਰ ਕੁਆਲਿਟੀ ਇੰਡੈਕਸ ਹੇਠਾਂ ਨੂੰ ਜਾ ਰਿਹਾ, ਲਗਾਤਾਰ ਜਾ ਰਿਹਾ, ਪੂਰੇ ਕੱਲੇ ਇੱਕ ਸ਼ਹਿਰ ਦੀ ਗੱਲ ਨੀ। ਉਹਦੇ ਲਈ ਅਚੇਚੇ ਤੌਰ ਤੇ ਸਰਕਾਰ ਦਾ ਕੋਈ ਪ੍ਰੋਜੈਕਟ ਨਹੀਂ। ਉਵੇਂ ਇੱਕ ਮੈਂ ਚੰਗੀ ਖਬਰ ਦੱਸਦਾ ਕਿ ਪੰਜਾਬ ਦੇ ਵਿੱਚ ਇੱਕ ਰਵਾਇਤ ਪਈ ਹੈ, ਫਸਲ ਵਾੜੀ ਦੇ ਰਿਸਕ ਨੂੰ ਕਵਰ ਕਰਨ ਲਈ ਜ਼ਿਮੀਂਦਾਰ ਭਰਾਵਾਂ ਨੇ ਦਰਖਤ ਲਾਉਣੇ ਸ਼ੁਰੂ ਕੀਤੇ ਆ। ਦਰਖਤ ਚਾਹੇ ਉਹ ਪਾਪੂਲਰ ਹੈ ਚਾਹੇ ਉਹ ਸਫੈਦ, ਉਹ ਠੀਕ ਹੈ ਕਿ ਹੈ ਉਹਨਾਂ ਦਾ ਆਪਣਾ ਨਿੱਜੀ ਇੰਟਰਸਟ ਹੈ, ਪਰੰਤੂ ਉਸ ਨਿੱਜੀ ਇੰਟਰਸਟ ਦਾ ਕਿਤੇ ਨਾ ਕਿਤੇ ਵਾਤਾਵਰਨ ਨੂੰ ਯਕੀਨਨ ਲਾਭ ਹੋਵੇ।
0: ਹਾਂ ਜੀ ਬਿਲਕੁਲ ਜੀ, ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਤੁਹਾਨੂੰ ਮੈਸੇਜ ਦੇ ਦਿਓ। ਤੁਸੀਂ ਕੰਟਰੈਕਟਰ ਹੋ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਜਾਂ ਬਿਲਡਰ ਹੋ, ਘਰ ਅਤੇ ਘਰਾਂ ਦੇ ਓਨਰ ਜਿਹੜੇ ਆਪਣੀ ਰੈਨੋਵੇਸ਼ਨ ਆਪ ਕਰਦੇ ਆ, ਹੈਂਡੀ ਆ, ਤਾਂ ਉਹਨਾਂ ਵਾਸਤੇ ਬੈਸਟ ਵੈਲਿਊ ਬਿਲਡਿੰਗ ਜਿਹੜਾ ਸਪਲਾਈ ਸਟੋਰ ਆ ਉਹ ਵਨ ਸਟੋਪ ਸ਼ੋਪ ਹੋ ਜਾਣੀ ਆ, ਕਿਉਂਕਿ ਹੁਣ ਤੁਹਾਨੂੰ ਵੱਖ ਵੱਖ ਸਟੋਰਾਂ 'ਤੇ ਜਾ ਕੇ ਨਾ ਵਿੰਡੋ ਸ਼ੋਪਿੰਗ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਇਹਨਾਂ ਕੋਲ ਪਲੰਬਿੰਗ ਸਪਲਾਈ, ਫਿਕਚਰ, ਐਚ ਵੀ ਏ ਸੀ, ਇਲੈਕਟ੍ਰੀਕਲ ਸਪਲਾਈ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ ਅਤੇ ਵੈਂਟੀਫੋਸਿਟ, ਨਾਲ ਦੀ ਨਾਲ ਸ਼ਾਵਰ ਸਿਸਟਮ, ਬਾਥਰੂਮ ਦੀਆਂ ਸਾਰੀਆਂ ਹੀ ਤੁਹਾਨੂੰ ਆਈਟਮਾਂ ਇੱਕੋ ਹੀ ਛੱਤ ਥੱਲੇ ਮਿਲ ਜਾਣੀਆਂ ਆ। ਬਹੁਤ ਵੱਡਾ ਸਟੋਰ ਆ ਅਤੇ ਬਹੁਤ ਵੈਲਿਊਬਲ ਕੀਮਤਾਂ ਦੇ ਨਾਲ, ਬਹੁਤ ਜੈਨੂਅਨ ਕੀਮਤਾਂ ਦੇ ਨਾਲ ਇਹ ਸਟੋਰ ਖੁੱਲ੍ਹ ਚੁੱਕਿਆ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਲੱਭਣੀਆਂ ਨਾ, ਫਿਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਪਹੁੰਚ ਜਾਓ। ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਚਲੇ ਜਾਓ, ਜੋ ਵੀ ਬਿਲਡਿੰਗ ਸਪਲਾਈ ਦਾ ਸਮਾਨ ਚਾਹੀਦਾ ਇੱਕ ਵਾਰੀ ਨਜ਼ਰ ਮਾਰ ਲਿਓ, www.bestvaluebuilding.ca ਤੇ ਜਾ ਕੇ, ਮਾਫ ਕਰਨਾ, www.bestvaluebuildingsupplies.ca ਤੇ ਜਾ ਕੇ ਇੱਕ ਵਾਰ ਨਜ਼ਰ ਮਾਰ ਲਿਓ। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲਕੋਟਰ ਨੇ ਨਵੇਂ ਓਪਨ ਹੋਏ ਨੇ, ਸੋ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। 647-9650-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਨੈਕਸਟ ਕਾਲ ਗਗਨਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
5: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਇੱਥੇ ਨਾਲ ਬਲੈਂਡਿੰਗ ਦੀ ਗੱਲ ਚੱਲ ਰਹੀ ਸੀ ਅਤੇ ਉਹਦੇ ਵਿੱਚ ਇਹ ਸੀ ਪਾਣੀ ਦੀ ਜਿਹੜੀ ਯੂਜ ਹੋਈ ਸੀ ਉਹਦੇ ਉੱਤੇ ਗੱਲ ਥੋੜ੍ਹੀ ਜਿਹੀ ਕਰਦੇ ਹਾਂ। ਹਾਲਾਂਕਿ ਜੇ ਦੇਖਣਾ ਹੋਵੇ ਆਪਾਂ ਨੇ ਪਿਛਲੇ 3-4 ਦਿਨ ਦੇ ਵਿੱਚ ਜਿਹੜੀਆਂ ਇਹਦੀਆਂ ਪ੍ਰੋਬਲਮਸ ਨੇ ਇਸ ਪੋਲਿਸੀ ਦੀਆਂ, ਚਾਹੇ ਉਹ ਭ੍ਰਿਸ਼ਟਾਚਾਰ ਹੈ, ਚਾਹੇ ਗੱਡੀਆਂ ਮੋਟਰਾਂ ਦਾ ਨੁਕਸਾਨ ਹੈ ਅਤੇ ਚਾਹੇ ਕੁਛ ਹੋਰ ਪ੍ਰੋਬਲਮਸ ਨੇ, ਉਹ ਸਾਰੀਆਂ ਡਿਸਕਸ ਕਰ ਲਈਆਂ। ਪਰ ਸਾਰਾ ਕੁਛ ਮਾੜਾ ਹੀ ਨਹੀਂ ਹੈ, ਕੁਛ ਚੰਗਾ ਵੀ ਹੈ। ਪਾਣੀ ਨੂੰ ਲੈ ਕੇ ਵੀ ਕਿਸੇ ਹੱਦ ਤੱਕ ਕੁਛ ਚੰਗਾ ਸਮਝ ਸਕਦੇ ਹਾਂ ਆਪਾਂ। ਉਹ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਆ ਜਾਂਦਾ ਕਿ ਪਾਣੀ ਜਿੰਨਾ ਦਿਖਾਇਆ ਜਾ ਰਿਹਾ ਸ਼ਾਇਦ ਉਨਾ ਨਹੀਂ ਲੱਗਦਾ, ਜਾਂ ਇੱਦਾਂ ਕਹਿ ਲਓ ਕਿ ਝੋਨੇ ਨਾਲੋਂ ਬਹੁਤ ਘੱਟ ਪਾਣੀ ਲੱਗਦਾ ਗੰਨੇ ਦੀ ਫਸਲ ਅਤੇ ਮੱਕੀ ਦੀ ਫਸਲ ਦੇ ਵਿੱਚ। 3-4 ਹਜ਼ਾਰ ਲੀਟਰ 1 ਲੀਟਰ ਇਥੇਨੋਲ ਬਣਾਉਣ ਲਈ ਜਿਹੜਾ ਪਾਣੀ ਲੱਗਦਾ ਅਤੇ ਝੋਨੇ ਦੀ ਫਸਲ ਦੇ ਲਈ 10,000 ਲੀਟਰ ਲੱਗਦਾ। ਸੋ ਕੁਛ ਚੰਗੀਆਂ ਗੱਲਾਂ ਵੀ ਨੇ, ਪਲੱਸ ਜਿਹੜਾ ਇੰਪੋਰਟ ਹੈ ਪੈਟਰੋਲ, ਮਾਫ਼ ਕਰਨਾ, ਕੱਚੇ ਤੇਲ ਦਾ, ਉਹ ਕਈ ਹਜ਼ਾਰ ਕਰੋੜ, ਹੁਣ ਮੇਰੇ ਅੰਕੜਾ ਭੁੱਲ ਗਿਆ, ਕਈ ਹਜ਼ਾਰ ਕਰੋੜ ਦਾ 1 ਸਾਲ 'ਚ ਭਾਰਤ ਕਰਦਾ। ਸੋ ਉਹਦੇ ਵਿੱਚ ਵੀ ਕਿਸੇ ਹੱਦ ਤੱਕ ਥੋੜ੍ਹਾ ਬਹੁਤ ਆ ਸਕਦਾ ਕਿ ਹਾਂ ਅਸੀਂ ਅਗਰ ਇੱਥੇ ਨਾਲ ਆਪਣੇ ਘਰੇ ਬਣਾਉਣ ਲੱਗ ਜਾਈਏ ਤਾਂ ਉਹਦੀ ਬਲੈਂਡਿੰਗ ਕਰਕੇ, ਪਰ ਉਹਦੀ ਜਿਹੜੀ ਪਲੈਨਿੰਗ ਹੈ ਔਰ ਜਿਹੜੀ ਉਹਦੀ ਐਗਜੀਕਿਊਸ਼ਨ ਹੈ ਵਿੱਚ ਥੋੜ੍ਹਾ ਬਹੁਤਾ ਭ੍ਰਿਸ਼ਟਾਚਾਰ ਆ ਗਿਆ, ਗੱਡੀਆਂ ਮੋਟਰਾਂ ਦਾ ਸਹੀ ਉਹ ਨਹੀਂ ਕੀਤਾ ਗਿਆ ਪਲੈਨਿੰਗ, ਉਹਦੇ ਵਿੱਚ ਥੋੜ੍ਹੀ ਪ੍ਰੋਬਲਮ ਹੈ। ਦੂਰ ਅੰਦੇਸ਼ੀ ਦੀ ਗੱਲ ਕਰੀਏ ਤਾਂ ਕਿਸੇ ਹੱਦ ਤੱਕ ਇਹ ਪੋਲਿਸੀ ਸਹੀ ਹੋ ਸਕਦੀ ਹੈ ਜੇ ਇਹਨੂੰ ਸਹੀ ਢੰਗ ਨਾਲ ਇੰਪਲੀਮੈਂਟ ਕੀਤਾ ਜਾਵੇ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਲੈਣ ਲਈ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਇਹ ਨਾ ਸਰੋਤੇ ਇੱਕ ਵਿਗਿਆਨਿਕ ਬੜਾ ਹੀ ਟੈਕਨੀਕਲ ਵਿਸ਼ਾ ਆ, ਇੱਥੇ ਨਾ ਜਿਹਨੂੰ ਕਹਿੰਦੇ ਕਿ ਜਿਹੜੇ ਇਸ ਸਬਜੈਕਟ 'ਤੇ ਮਾਹਰ ਹੈ ਉਹੀ ਚਰਚਾ ਕਰਦੇ ਫੱਬਦੇ ਹੈ। ਮੈਂ ਬਹੁਤ ਸੀਮਤ ਇਹਦੀ ਜਾਣਕਾਰੀ ਰੱਖਦਾ ਕਿਉਂਕਿ ਜਿੰਨੀ ਕੁ ਸਮਝ ਮੈਂ ਬੀਤੇ ਦਿਨਾਂ 'ਚ ਬਿਆਨ ਕਰਤੀ, ਤੁਸੀਂ ਵੀ ਮੈਨੂੰ ਸਾਂਝ ਕੀਤ ਪਾਈ, ਮੈਂ ਵੀ ਸਾਂਝ ਪਾਉਂਦਾ ਹੈ ਕਿਉਂਕਿ ਅਸਲ ਵਿੱਚ ਗੱਲ ਉੱਥੇ ਹੀ ਖੜੀ ਹੈ। ਇਥੋਨੋਲ ਨੂੰ ਅਸੀਂ ਇੱਕ ਸਾਈਡ ਲਈ, ਕੁਛ ਪਲਾਂ ਲਈ ਇੱਕ ਸਾਈਡ 'ਤੇ ਰੱਖਦੇ ਹਾਂ। ਭਾਰਤ ਵਿੱਚ ਉਹ ਗੱਡੀਆਂ ਜਿਹਨੂੰ ਅਸੀਂ ਬਿਜਲੀ ਨਾਲ ਚਾਰਜ ਗੱਡੀਆਂ ਉਹ ਵੀ ਚੱਲ ਪਈਆਂ ਭਾਰਤ ਵਿੱਚ, ਬਸ ਦੁਨੀਆਂ 'ਚ, ਮੈਂ ਭਾਰਤ ਦੀ ਗੱਲ ਕਰ ਰਿਹਾ। ਫਿਰ ਕਹਿੰਦੇ ਕਿ ਜਿਹੜੀ ਪਾਣੀ ਦੇ ਨਾਲ ਗੱਡੀਆਂ ਚੱਲਣਗੀਆਂ ਉਸ ਟੈਕਨੋਲੋਜੀ 'ਤੇ ਵੀ ਕੰਮ ਹੋ ਰਿਹਾ ਹੈ ਕਿ ਕਿਵੇਂ ਹਵਾ ਦੇ ਵਿੱਚੋਂ ਹਾਈਡਰੋਜਨ ਲੈ ਕੇ ਉਹਨੂੰ ਐਨਰਜੀ 'ਚ ਤਬਦੀਲ ਕਰਨਾ, ਕਿਵੇਂ ਗੱਡੀਆਂ ਆਟੋਮੈਟਿਕ ਚਾਰਜ ਹੋਣਗੀਆਂ, ਬਹੁਤ ਸਾਰਾ ਕੁਛ ਚੱਲ ਰਿਹਾ ਹੈ। ਹੁਣ ਇਹ ਚੱਲ ਰਿਹਾ ਸਰੋਤਿਓ ਜਿਹੜਾ ਅਸਲ ਵਿੱਚ ਸ਼ੱਕੀ ਹੈ, ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਸਹੀ ਹੋਏਗੀ, ਕਿ ਬਾਕੀ ਲੋਕਾਂ ਨੂੰ ਸਹੂਲਤ ਦੇਣ ਲਈ, ਐਨਰਜੀ ਨੂੰ ਬਚਾਉਣ ਲਈ, ਐਨਰਜੀ ਨੂੰ ਕਨਵਰਟ ਕਰਕੇ, ਜਿਵੇਂ ਤੁਸੀਂ ਤਰਕ ਦਿੱਤਾ ਕਿ ਪੈਟਰੋਲ ਘੱਟ ਇੰਪੋਰਟ ਹੋਏਗਾ, ਕਰੰਸੀ ਬਚੇਗੀ, ਜਿਹੜਾ ਵਿਦੇਸ਼ੀ ਕਰੰਸੀ ਬਚੇਗੀ, ਸੇਵਿੰਗ ਹੋਏਗੀ, ਭਾਰਤ ਦੀ ਆਪਣੀ ਪ੍ਰੋਡਕਸ਼ਨ ਆਪਣੇ ਲਈ ਵਰਤੀ ਜਾਵੇਗੀ, ਲਾਭ ਹੋਵੇਗਾ। ਪਰੰਤੂ ਇੱਥੇ ਜਿਹੜਾ ਸ਼ੱਕੀ ਸਵਾਲ ਇਹ ਖੜਦਾ ਕਿ ਸਾਰਾ ਕੁਛ ਜਿਹੜਾ, ਕਦੇ ਈਥੋਨੋਲ 'ਤੇ ਗੱਡੀਆਂ ਆ ਗਈਆਂ, ਕਦੇ ਬਿਜਲੀ 'ਤੇ ਆ ਗਈਆਂ, ਕਦੇ ਬੈਟਰੀ 'ਤੇ ਆ ਗਈਆਂ, ਕਦੇ ਕਿਸੇ ਢੰਗ ਦੇ ਨਾਲ, ਕਿ ਇਹ ਲੋਕਾਂ ਦੀ ਜਾਂ ਦੇਸ਼ ਦੀ ਸਹੂਲਤ ਲਈ ਹੈ ਜਾਂ ਮੁੱਠੀ ਭਰ ਕਾਰੋਬਾਰੀ ਇੱਕ ਕਾਰੋਬਾਰ ਨੂੰ ਕਰਦੇ ਹੈ ਫਿਰ ਨਵੇਂ ਕਾਰੋਬਾਰ 'ਚ ਕਨਵਰਟ ਹੋ ਜਾਂਦੇ, ਪੁਰਾਣਾ ਢੱਠੇ ਕੁੱਚ ਜਾਵੇ। ਮੈਂ ਉਦਾਹਰਨ ਦਿੰਦਾ, ਬਹੁਤ ਸਸਤੀ ਵਾਕਈ ਉਸ ਵੇਲੇ ਜਦੋਂ ਆਈ ਸੀ, ਅੱਜ ਵੀ ਸ਼ਾਇਦ ਮੈਨੂੰ ਕੀਮਤਾਂ ਨਹੀਂ ਪਤਾ, 90,000-1 ਲੱਖ ਦੀ ਆਈ ਸੀ ਇੱਕ ਛੋਟੀ ਜਿਹੀ ਕਾਰ ਨੈਨੋ, ਕੀ ਨੈਨੋ ਕਾਰ ਬਣਾਈ, ਵਾਕਈ ਲੋਕਾਂ ਦੀ ਸਹੂਲਤ ਕਿਹਾ ਤੇ ਇਹੀ ਗਿਆ ਸੀ ਕਿ ਲੋਕਾਂ ਨੂੰ ਸਸਤੀ ਚੀਜ਼, ਇੱਕ ਸਸਤੀ ਕਾਰ ਪ੍ਰੋਵਾਈਡ ਹੋ ਜਾਏਗੀ। ਕੀ ਉਹ ਕਾਰਾਂ ਪੰਜਾਬ ਜਾਂ ਭਾਰਤ ਦੀਆਂ ਸੜਕਾਂ ਤੇ ਅਨੁਕੂਲ ਸੀਗੀਆਂ? ਨਹੀਂ ਚੱਲ ਸਕੀਆਂ, ਉਹ ਤੇ 4 ਵਾਰੀ ਸੜਕ ਤੋਂ ਕਿਸੇ ਤੋਂ ਲੰਘ ਜਾਏ ਤੇ ਉਹ ਤਾਂ ਮੈਨੂੰ ਲੱਗਦਾ ਖੜਕ ਜਾਂਦੀ ਸੀ। ਫਿਰ ਅੱਗ ਜਨੀ ਦੀਆਂ ਘਟਨਾਵਾਂ ਉਹ ਚੋਂ ਕਿੰਨੇ ਵੱਡੇ ਪੱਧਰ ਤੇ ਆਈਆਂ, ਉਹ ਠੱਪ ਹੋ ਗਈਆਂ, ਅਸੀਂ ਤੁਸੀਂ ਖਰੀਦ ਲਈਆਂ ਚਾਹ ਚਾਹ ਚ ਕਈਆਂ ਨੇ। ਕੀ ਉਹ ਕਾਰੋਬਾਰ ਦਾ ਹਿੱਸਾ ਅਸੀਂ ਬਣ ਗਏ ਜਾਂ ਸਾਨੂੰ ਦੇਸ਼ ਨੂੰ ਜਾਂ ਵਿਅਕਤੀ ਨੂੰ ਫਾਇਦਾ ਹੋਇਆ। ਇਹ ਸ਼ੱਕੀ ਮਾਮਲੇ ਹੈਗੇ ਇਥੋਨੋਲ ਵਿੱਚ ਵੀ। ਇਥੋਨੋਲ ਅੱਜ ਦੇ ਸਮੇਂ ਜਿੰਨਾ ਕੁਛ ਮੇਰੀ ਬੁੱਧੀ ਮੁਤਾਬਕ ਸਾਹਮਣੇ ਆਇਆ, ਮੈਨੂੰ ਕੋਈ ਬਹੁਤ ਨਹੀਂ ਲੱਗਦਾ ਕਿ ਉਹ ਭਾਰਤ ਦੇ ਲਈ ਹੈ ਜਾਂ ਤੇਲ ਬਚਾਉਣ ਲਈ ਹੈ ਜਾਂ ਲੋਕਾਂ ਨੂੰ ਤੇਲ ਸਸਤਾ ਪ੍ਰੋਵਾਈਡ ਕਰਾਉਣ ਦੇ ਲਈ ਹੈ। ਨਵੀਂ ਇੱਕ ਵਪਾਰਕ ਚੀਜ਼ ਹੀ ਨਵੀਂ ਹੋਂਦ ਵਿੱਚ ਲਿਆਂਦੀ ਗਈ ਹੈ। ਇਹ ਕੋਈ ਸਰਕਾਰ ਜਾਂ ਲੋਕ ਪੱਖੀ ਚੀਜ਼ ਨਹੀਂ ਹੈ ਜਿਹਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਪ੍ਰਚਾਰੀਏ ਕਿ ਭਾ ਉਹ ਭਾਈ ਹੁਣ ਅਸੀਂ ਇੱਧਰ ਨੂੰ ਤੁਰ ਪਈਏ। ਇੱਦਾਂ ਦੀ ਚੀਜ਼ ਮੈਨੂੰ ਅਜੇ ਤੱਕ ਇਹ ਚੋਂ ਕੋਈ ਨਜ਼ਰ ਨਹੀਂ ਆਈ
0: ਜੀ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, 905-673-3337 ਅਗਲੀ ਕਾਲ ਵੱਲ ਜਾਂਦੇ ਹਾਂ ਜੀ। 8900, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ।
7: ਸਤਿ ਸ਼੍ਰੀ ਅਕਾਲ ਸੰਧੂ ਸਰ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
0: ਜੀ
7: ਹੈਲੋ। ਹਾਂਜੀ ਰਮੇਸ਼ ਜੀ, ਜਿਹੜਾ 4 ਮਹੀਨੇ ਲੜਾਈ ਚੱਲੀ ਹੈ USA ਇਰਾਨ ਦੀ, ਉਹਦੇ ਉੱਪਰ ਇੱਕ ਨਿਊਯਾਰਕ ਟਾਈਮ ਨੇ ਆਪਣੀ ਐਨਾਲਿਸਿਸ ਰਿਪੋਰਟ ਬਣਾਈ ਹੈ ਤੇ ਉਹ ਪੇਸ਼ ਕੀਤੀ ਹੈ, ਬੜੀ ਲੰਬੀ ਚੌੜੀ। ਉਹ ਤੇ ਵੀ ਟਰੰਪ ਸਾਹਿਬ ਬੜੇ ਖਫਾ ਨੇ ਤੇ ਬੜੀਆਂ ਉਲਟੀਆਂ ਪੁਲਟੀਆਂ, ਜਿੱਦਾਂ ਉਹਨਾਂ ਦੀ ਆਦਤ ਹੈ ਉਹ ਗੱਲਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਉੱਤੇ ਲਿਖ ਦਿੰਦੇ ਨੇ। ਦੇਖੋ ਉਹਨੇ ਗੱਲ ਕੀਤੀ ਹੈ, ਜੇ ਦੇਖੋ 4 ਮਹੀਨੇ ਲੜਾਈ ਚੱਲੀ ਹੈ, ਤੁਸੀਂ ਦੇਖੋ ਕਿੰਨੀ ਤਬਾਹੀ ਮੱਚੀ, ਅਮੈਰੀਕਾ ਦਾ ਕਿੰਨਾ ਨੁਕਸਾਨ ਹੋਇਆ, ਜਿੰਨੀ ਇਹ ਤਬਾਹੀ ਮੱਚੀ ਉਹ ਚ $1 billion ਦਾ ਤਾਂ ਅਮੈਰੀਕਾ ਦਾ ਆਪਣਾ ਖੁਦ ਦਾ ਨੁਕਸਾਨ ਹੋਇਆ। ਮਿਲਿਆ ਕੀ ਆ ਇਰਾਨ ਦੇ ਜਿਹੜਾ ਨਿਊਕਲੀਅਰ ਕਰ ਲਿਆ ਕਬਜ਼ਾ ਇਹਨਾਂ ਨੇ, ਨਹੀਂ ਹੋ ਪਾਇਆ। ਤੇ ਉਲਟਾ ਇਹਨਾਂ ਨੇ ਹੁਣ $300 billion ਇਹਨਾਂ ਨੇ ਇਰਾਨ ਨੂੰ ਦੇਣਾ, ਇਹ ਕਮਿਟਮੈਂਟ ਕੀਤੀ ਹੈ। ਪਲੱਸ ਜਿਹੜਾ ਸਟੇਟ ਆਫ ਹੋਮਜ਼ ਦਾ ਕੋਈ ਝਗੜਾ ਹੀ ਨਹੀਂ ਸੀ, ਉਹ ਝਗੜਾ ਵੀ ਨਵਾਂ ਪੈ ਗਿਆ। ਇਹ ਚੀਜ਼ਾਂ ਦੇ ਨਾਲ ਉੱਤੇ ਉਹਨੇ ਬੜੀ ਇੱਕ ਵਿਸਤ੍ਰਿਤ ਰਿਪੋਰਟ ਲਿਖੀ, ਉਹ ਤਾਂ ਇੰਨਾ ਟਾਈਮ ਨਹੀਂ ਸੀ ਆਪਾਂ ਡਿਸਕਸ ਕਰ ਸਕੀਏ, ਪਰ ਜਿਹੜਾ ਉਹਦਾ ਮੂਲ ਹੈ ਉਹਦਾ ਇਹੀ ਹੈ ਵੀ ਅਮੈਰੀਕਾ ਨੂੰ ਇਹਦੇ 'ਚ ਕੁਛ ਨਹੀਂ ਮਿਲਿਆ 4 ਮਹੀਨੇ ਲੜਾਈ ਜੰਗ ਜੋ ਕੀਤੀ, ਉਲਟਾ ਆਪਣਾ ਨੁਕਸਾਨ ਹੀ ਕਰਾਇਆ। ਦੇਖੋ ਇਹ ਡੀਲ ਜਿਹੜੀ ਹੋਈ ਸੀ ਇਰਾਨ ਦੀ, ਉਹਨੇ ਓਬਾਮਾ ਨੇ ਕੀਤੀ ਸੀ ਉਸ ਟਾਈਮ ਨਿਊਕਲੀਅਰ ਦੀ, ਉਹਨੇ 30% ਅਲਾਓ ਕੀਤਾ ਸੀ ਇਰਾਨ ਨੂੰ ਵੀ ਤੁਸੀਂ ਆਪਣਾ ਯੂਰੇਨੀਅਮ ਇਹਦੇ 'ਚ ਕਰ ਲਓ। ਪਰ ਜਦੋਂ ਇਹ 2018 'ਚ ਟਰੰਪ ਸਾਹਿਬ ਪਹਿਲੀ ਟਰਮ ਦੇ ਵਿੱਚ ਆਇਆ, ਇਹਨੇ ਡੀਲ ਕੈਂਸਲ ਕਰਤੀ। ਜਦੋਂ ਡੀਲ ਕੈਂਸਲ ਕਰਤੀ ਉਹਨਾਂ ਨੇ ਫਿਰ ਖੁੱਲ੍ਹੇ ਹੋ ਗਏ, ਉਹ 30% ਸਾਢੇ 50% ਇਨਰਿਚ ਕਰਨ ਲੱਗ ਪਏ ਨੇ। ਹੁਣ ਅੱਜ ਫਿਰ ਦੁਬਾਰਾ ਹੋਈ ਡੀਲ ਕੀਤੀ ਹੈ ਤੇ ਫਿਰ ਇਹਨਾਂ ਨੂੰ $300 billion ਦੇਣ ਦੀ ਗੱਲ ਕਰ ਰਹੇ। ਕੀ ਇਹ ਗੱਲਾਂ ਜਿਹੜੀਆਂ ਟਰੰਪ ਸਾਹਿਬ ਨੇ ਜੋ ਕੁਛ ਕੀਤੀਆਂ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਜਦੋਂ ਇਸ ਜੰਗ ਦੀ ਸ਼ੁਰੂਆਤ ਹੋਈ ਸੀ ਕਰੀਬ ਕਰੀਬ 4 ਮਹੀਨੇ ਪਹਿਲਾਂ, ਤੇ ਪਹਿਲੇ 2-3 ਦਿਨ ਮੈਂ ਵੀ ਤੇ ਮੇਰੇ ਵਰਗੇ ਬੜੇ ਸਾਰੇ ਲੋਕ ਇਹਨੂੰ ਇਜ਼ਰਾਇਲ ਵਰਸਸ ਇਰਾਨ ਦੀ ਜੰਗ ਦੇ ਤੌਰ ਤੇ ਹੀ ਲਿਆ ਜਾ ਰਿਹਾ ਸੀ। ਫਿਰ ਦੂਜੇ ਤੀਜੇ ਦਿਨ ਨਾਲ ਅਮੈਰੀਕਾ ਸ਼ਬਦ ਆ ਗਿਆ, ਤੇ ਫਿਰ 5-7 ਦਿਨਾਂ ਵਿੱਚ ਇਜ਼ਰਾਇਲ ਸ਼ਬਦ ਲੱਭਿਆ ਹੀ ਨਹੀਂ ਤੇ ਇਰਾਨ ਤੇ ਅਮਰੀਕਾ ਸ਼ਬਦ ਸਾਹਮਣੇ ਆ ਗਿਆ। ਦੇਖੋ ਅਸਲ ਵਿੱਚ ਕਹਾਣੀ ਇੱਕੋ ਜਗ੍ਹਾ ਜਾ ਕੇ ਮੁੱਕਣੀ ਆ। ਅਮਰੀਕਾ ਦਾ ਇਰਾਦਾ ਬਹੁਤ ਵੱਡਾ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦਾ ਇਰਾਦਾ ਕੋਈ ਨੇਕ ਸੀ। ਅਮਰੀਕਾ ਵੱਡੇ ਇਰਾਦੇ ਨਾਲ ਹੀ ਆਇਆ ਸੀ, ਤੇਲ ਦੇ ਭੰਡਾਰਾਂ ਤੇ ਕਬਜ਼ਾ ਕਰਨ ਹੀ ਆਇਆ ਸੀ, ਉਹਨੂੰ ਸੀ ਕਿ ਮੈਂ ਸੌਖਿਆਂ ਹਰਾ ਦੇਗਾ। ਪਰੰਤੂ ਹਾਲਾਤ ਹੋ ਗਏ ਉਲਟ, ਉਹਨਾਂ ਹਾਲਾਤਾਂ 'ਚ ਸੰਸਾਰ ਵਿਆਪੀ ਵੀ ਵਿਰੋਧ ਹੋਇਆ, ਆਪਣੇ ਦੇਸ਼ ਵਿੱਚ ਵਿਰੋਧ ਹੋਇਆ ਡੋਨਲਡ ਟਰੰਪ ਦਾ, ਤੇ ਇਰਾਨ ਦੇ ਵਿੱਚੋਂ ਮਿਲ ਗਿਆ ਤਕੜਾ ਮੁਕਾਬਲਾ। ਇਹਨੂੰ ਸੀ ਕਿ ਉੱਥੋਂ ਦਾ ਰਾਸ਼ਟਰਪਤੀ ਖਤਮ ਕਰਤਾ ਤੇ ਉੱਥੇ ਤੇ ਲੋਕ ਹੁਣ ਡਰ ਜਾਣਗੇ। ਪਰੰਤੂ ਚੀਜ਼ ਕਿਤੇ ਨਾ ਕਿਤੇ ਜਿਸੋਂ ਵੱਡੀ ਚੀਜ਼ ਵੱਡੇ ਟਾਕਰੇ ਦੇ ਰੂਪ 'ਚ ਮਿਲੀ ਉੱਥੇ, ਤੇ ਇਰਾਨ ਨੂੰ ਜਿਹੜੀ ਕਹਿ ਲਈਏ ਕਿ ਮੂੰਹ ਦੀ ਖਾਣੀ ਪਈ ਹੈ, ਮੈਨੂੰ ਮਾਫ ਕਰਨਾ, ਅਮਰੀਕਾ ਨੂੰ ਮੂੰਹ ਦੀ ਖਾਣੀ ਪਈ ਹੈ ਇਰਾਨ ਦੇ ਕੋਲੋਂ, ਉਹਦੇ ਵਿੱਚੋਂ ਉੱਥੇ ਅਮਰੀਕਾ ਵਾਪਸ ਹੋ ਰਿਹਾ। ਹਾਲਾਂਕਿ ਅਜੇ ਤੁਸੀਂ ਦੇਖਿਓ ਆਉਂਦੇ ਦਿਨਾਂ 'ਚ, ਮੈਨੂੰ ਲੱਗਦਾ ਕਿ ਡੋਨਲਡ ਟਰੰਪ ਆਉਣ ਵਾਲੇ ਸਮੇਂ 'ਚ ਇੱਕ ਵਾਰ ਫਿਰ ਇਰਾਨ ਦੇ ਉੱਪਰ ਕੁਛ ਨਾ ਕੁਛ ਯੋਜਨਾਬੱਧ ਭਰੇਗਾ। ਅੱਜ ਜੇ ਉਹ ਚੁੱਪ ਹੋਇਆ ਤੇ ਆਪਣੇ ਦੇਸ਼ ਦੇ ਸਿਆਸੀ ਵਿਵਾਦਾਂ 'ਚੋਂ, ਆਪਣੇ ਦੇਸ਼ 'ਚ ਆਪਣੇ ਵਿਰੋਧ ਵਿੱਚੋਂ ਉਸ ਨੂੰ ਝੂਟਾ ਲੈਣਾ ਪਿਆ।
0: ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੁਣਾਂ ਦਾ ਮੈਸੇਜ ਦੇ ਦਈਏ। ਹਰਪ੍ਰੀਤ ਸੈਣੀ ਵੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਟੌਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਪਰਿਵਾਰਾਂ ਦੀ ਸੁਰੱਖਿਆ ਦੇ ਲਈ। ਤੁਸੀਂ ਕਾਲ ਕਰ ਸਕਦੇ ਹੋ ਇੰਸ਼ੋਰੈਂਸ ਸੇਵਾਵਾਂ ਦੇ ਲਈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਹੈਲਥ ਐਂਡ ਡੈਂਟਲ ਇਨਵੈਸਟਮੈਂਟ ਪਲਾਨ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਡਿਸਕਸ ਕਰਨਾ ਇੰਸ਼ੋਰੈਂਸ ਦੇ ਕਿਸੇ ਵੀ ਟੌਪਿਕ ਦੇ ਉੱਪਰ, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਹਰਪ੍ਰੀਤ ਸੈਣੀ, ਟੌਪ ਚੋਇਸ ਇੰਸ਼ੋਰੈਂਸ ਜੀ। ਸਤਿ ਸ਼੍ਰੀ ਅਕਾਲ ਜੀ, 1052 ਤੁਸੀਂ ਆਉਣੇ ਹੋ ਜੀ।
8: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਦੋ ਕੁਐਸਚਨ ਹੈ ਸ਼ਾਰਟ। ਇੱਕ ਤਾਂ ਵਰਲਡ ਬੈਂਕ ਦੇ ਬੰਗਾ ਸਾਹਿਬ ਜਿਹੜੇ, ਉਹਨਾਂ ਨੇ ਬਹੁਤ ਚਿੰਤਾ ਜਤਾਈ ਆ ਕਿ ਪੰਜਾਬ ਦੇ ਜੋ ਹਾਲਾਤ ਆ ਬਹੁਤ ਖਰਾਬ ਆ, ਤੇ ਜਿਹੜੀ ਨਵੀਂ ਗੌਰਮੈਂਟ ਉਹ ਕਹਿੰਦੇ ਇਹਨਾਂ ਦੀ ਆਦਤ ਆ ਜ਼ਿਆਦਾ ਖਰਚ ਕਰਨ ਦੀ, ਤੇ ਪੰਜਾਬ ਬਹੁਤ ਟ੍ਰਬਲ 'ਚ ਆ ਸਕਦਾ। ਦੂਸਰੀ ਖਬਰ ਇਹ ਆ, ਇਹਨਾਂ ਨੇ ਦੱਸ ਦਿੱਤਾ ਕਿ ਜਿਹੜੇ ਦੋ ਅਫਸਰ ਆ ਪੁਲਿਸ ਨੇ, ਉਹਨਾਂ ਦੀ ਇਨਕੁਆਇਰੀ ਹਰਿਆਣਾ ਦੇ ਪੁਲਿਸ ਕਰੇਗੀ। ਲੇਕਿਨ ਬ੍ਰੇਕਿੰਗ ਨਿਊਜ਼ ਇਹ ਹੈਗੀ ਆ ਕਿ CIBC ਜਿਹੜੀ ਆ, CIB ਆ, ਉਹ ਇੰਟਰ ਹੋ ਗਈ ਆ, ਕਿਉਂਕਿ ਜਿਹੜੇ ਦੋਵੇਂ ਅਫਸਰ ਆ ਇਹ IP ਅਫਸਰ ਆ, ਇਹ ਸੈਂਟਰਲ ਗੌਰਮੈਂਟ ਦੇ ਅੰਡਰ ਆ। ਭਗਵੰਤ ਮਾਨ ਜਦੋਂ ਪੁਲਿਸ, ਜਦੋਂ ਲੈਬੋਰਟਰੀ ਦੇ ਵਿੱਚ ਦੋਵੇਂ ਪੁਲਿਸ ਆਫਿਸਰ ਗੱਲਬਾਤ ਕਰਦੇ ਸੀਗੇ ਵੀ ਇਹ ਰਿਪੋਰਟ ਕਿੱਦਾਂ ਬਣਾਉਣੀ ਹੈ, ਭਗਵੰਤ ਮਾਨ ਦੀ ਉੱਥੇ ਸਿੱਧੀ ਡਾਇਰੈਕਟ ਗੱਲ ਹੁੰਦੀ ਸੀ ਉਹਨਾਂ ਨਾਲ ਕਿ ਇੱਦਾਂ ਰਿਪੋਰਟ ਬਣਾਓ, ਇੱਦਾਂ ਬਣਾਓ। ਉਹ ਸਾਰੀ ਰਿਪੋਰਟ ਜਿਹੜੀ ਆ CBI ਕੋਲ ਪਹੁੰਚ ਗਈ ਆ, ਅਤੇ ਉਹ ਇਨਕੁਆਇਰੀ ਹੁਣ ਉਹਦੇ ਮੇਰੇ ਖਿਆਲ ਆ ਵੀ 1-2 ਦਿਨ ਦੇ ਵਿੱਚ ਖਬਰ ਆ ਜਾਏਗੀ। ਥੈਂਕ ਯੂ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ। ਜੀ ਰਮੇਸ਼ ਜੀ,
2: ਦੇਖੋ ਸਰੋਤਿਓ, ਇਸ ਮਸਲੇ ਤੇ ਸਿਰਫ ਜਿਹੜਾ CBI ਕਰੇਗੀ ਜਾਂਚ ਜਾਂ ਨਹੀਂ ਕਰੇਗੀ, ਮੈਨੂੰ ਨਹੀਂ ਲੱਗਦਾ ਕਿ ਕਰੇਗੀ CBI ਇਸ ਮਸਲੇ ਤੇ ਜਾਂਚ। ਉਹਦੇ ਕਈ ਕਾਨੂੰਨੀ ਐਂਗਲ ਹੈ, ਬਾਕੀ ਜਿਹੜੇ ਅਫਸਰ ਤਲਬ ਕਰਨੇ, ਅਸਲ ਵਿੱਚ ਤਲਬ ਕਰਨ ਵਾਲੇ ਵੀ ਇਹਨਾਂ ਨਾਲ ਤੇ ਹੀ ਹੈ, ਤੇ ਇਸ ਕਰਕੇ ਆਸ ਬਹੁਤ ਵੱਡੀ ਨਾ ਰੱਖੀਏ ਅਸੀਂ। ਖਬਰ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ ਕਿ ਪੰਜਾਬ ਦੇ ਅਫਸਰ ਸ਼ਾਇਦ ਕੱਲ ਹਰਿਆਣੇ ਦੀ ਪੁਲਿਸ ਤਲਬ ਕਰਨ ਜਾ ਰਹੀ ਹੈ, ਜਿਹੜੇ ਦੋ ਵੱਡੇ ਅਫਸਰ ਹੈ। ਹਾਲਾਂਕਿ ਜਾਂਦੇ ਨਹੀਂ ਜਾਂਦੇ, ਇਹਨਾਂ ਦਾ ਉਹਨਾਂ ਦਾ ਕਾਨੂੰਨੀ ਅਧਿਕਾਰ ਕਿਸ ਢੰਗ ਤੱਕ ਹੈਗਾ ਕਿ ਨਹੀਂ ਹੈਗਾ, ਇਹ ਕਾਨੂੰਨੀ ਮੁੱਦੇ ਹੈ। ਬਾਕੀ ਦੇਖੋ, ਇਹ ਵੀਡੀਓ ਇੱਕ ਆਪਣੇ ਆਪ 'ਚ ਵਿਵਾਦਿਤ ਮੁੱਦਾ ਬਣ ਗਿਆ। ਇਮਾਨਦਾਰੀ ਤੇ ਹੁਣ ਬਹੁਤ ਥੋੜੇ ਸ਼ਬਦਾਂ ਦੀ ਇਹੀ ਸਾਡੀ ਤੁਹਾਡੀ ਜਾਂ ਭਗਵੰਤ ਮਾਨ ਦੀ, ਸਾਰਿਆਂ ਦੀ ਇਹੀ ਬਣਦੀ ਹੈ ਕਿ ਜਿਹੜੀ ਵੀਡੀਓ ਕਲਿੱਪ ਭਗਵੰਤ ਮਾਨ ਜੀ ਲਈ ਫਿਰਦੇ ਆ ਉਹਦੀ ਵੀ ਜਾਂਚ ਹੋ ਜਾਏ, ਜਿਹੜੀ ਹੋਰਾਂ ਤੋਂ ਆ ਉਹ ਵੀ ਜਾਂਚ ਹੋ ਜਾਏ, ਜਗਮਨ ਸਮਰੇ ਤੋਂ ਵੀ ਲੈ ਲਓ ਜੇ ਕੋਈ ਹੈਗੀ ਹੈ, ਇਹ ਸਾਰੇ ਕਲਿੱਪ ਇਕੱਠੇ ਕਰਕੇ ਕਿਸੇ ਨਿਰਪੱਖ ਲੈਬੋਰਟਰੀ ਦੇ ਵਿੱਚੋਂ ਕਿਸੇ 2-4 ਬੰਦਿਆਂ ਦੀ ਅਗਵਾਈ ਕਰਕੇ ਜਾਂਚ ਕਰਾ ਲਓ। ਪਰੰਤੂ ਨਿਕਲਣਾ ਪੈਣਾ ਹੁਣ ਕੁਛ ਨਹੀਂ ਹੈ। ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਚੈਲੰਜ ਕਰਨਾ ਸੀ, ਅਗਲੇ ਨੇ ਕਰ ਦਿੱਤਾ, ਉਹਨਾਂ ਨੇ ਮੰਨਿਆ ਨਹੀਂ। ਅਕਾਲ ਤਖ਼ਤ ਸਾਹਿਬ ਨੇ ਆਪਣਾ ਹੁਕਮ ਸੀਗਾ ਉਹ ਮੰਨਿਆ ਨਹੀਂ, ਜੋ ਹੋਣਾ ਸੀ ਹੋ ਗਿਆ। ਮੈਨੂੰ ਲੱਗਦਾ ਕਿ ਹੁਣ ਇਹ ਮੁੱਦਾ ਬਸ ਹੌਲੀ ਹੌਲੀ ਠੰਡੇ ਵਾਸਤੇ 'ਚ ਹੀ ਪੈਣਾ, ਜਿੰਨਾ ਕਰੌੜਾ ਰੱਪਾ ਪੈਣਾ ਸੀ ਪੈ ਚੁੱਕਾ ਹੈ
0: ਜੀ। ਬਿਲਕੁਲ ਜੀ, ਨਾਲ ਦੀ ਨਾਲ ਗਿੱਲ ਫਾਰਮ ਦਾ ਮੈਸੇਜ ਦੇ ਦਈਏ। ਫੁੱਲਾਂ ਦੇ ਸੋਹਣੇ ਸ਼ਹਿਰ ਗੈਲਡਨ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ। ਹਰ ਤਰ੍ਹਾਂ ਦੇ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਆਪਣੇ ਬੈਕਯਾਰਡ ਵਾਸਤੇ ਜਾਂ ਆਪਣੇ ਫਾਰਮ ਹਾਊਸ ਵਾਸਤੇ ਤੁਸੀਂ ਪਨੀਰੀ ਲੈਣੀ ਆ, ਤਾਂ ਗਿੱਲ ਫਾਰਮ ਤੁਸੀਂ ਪਹੁੰਚਣਾ, ਡਿਕਸੀ ਐਂਡ ਕਿੰਗ ਸਟਰੀਟ। ਨਾਲ ਦੀ ਨਾਲ ਚੱਕੀ ਆਟਾ ਔਰ ਫਰੈਸ਼ ਸਬਜ਼ੀਆਂ ਦੇ ਲਈ ਗਿੱਲ ਫਾਰਮ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਇਓ। 416-898-8778 416-898-8778 ਗਿੱਲ ਫਾਰਮ 'ਤੇ ਤੁਸੀਂ ਜ਼ਰੂਰ ਪਹੁੰਚਣਾ। ਆਪਾਂ ਇੱਕ ਖਬਰ ਵੱਲ ਜਾਂਦੇ ਜਾਂਦੇ ਉਹਦੇ 'ਤੇ ਝਾਤ ਮਾਰ ਲਈਏ। ਪੰਜਾਬ ਦੇ ਵਿੱਚੋਂ ਆਮ ਹੀ ਹੋ ਗਿਆ ਹੁਣ ਤਾਂ ਨਾਲੇ ਰਮੇਸ਼ ਜੀ ਕਿ ਹਥਿਆਰਾਂ ਦਾ ਫੜੀਚਣਾ, ਹੁਣ ਫਿਰ ਕਹਿੰਦੇ ਕੋਈ ਹਥਿਆਰਾਂ ਦਾ ਜ਼ਖੀਰਾ ਫੜਿਆ ਗਿਆ ਜੀ।
2: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਹਥਿਆਰ ਅਤੇ ਨਸ਼ਾ ਇੰਨੀ ਕੁ ਆਮ ਗੱਲ ਹੋ ਗਈ ਹੈ ਕਿ ਜੇ ਨਾ ਕਿਤੇ ਫੜੇ ਜਾਵੇ ਤੇ ਉਹ ਖਬਰ ਹੀ ਨਹੀਂ ਲੱਗਦੀ। ਬਹੁਤੇ ਉਸ ਖਬਰ ਨੂੰ ਉਸ ਢੰਗ ਦੇ ਨਾਲ ਲੈਂਦੇ ਨੇ ਜਿਵੇਂ ਹੋਰ ਸਿਆਸੀ ਮਸਾਲੇ ਵਾਲੀਆਂ ਖਬਰਾਂ ਨੂੰ ਚਰਚਾ ਦੇ ਵਿੱਚ ਲਿਆ ਜਾਂਦਾ ਹੈ। ਕਦੇ ਕਿਤੇ ਉਹ ਨਾ ਇੱਕ ਅੱਧਾ ਪਿਸਤੌਲ ਕਿਤੇ ਬੰਦੂਕ ਫੜੀ ਜਾਂਦੀ ਸੀ ਤੇ ਹਲਾ ਲਾਲਾ ਮੱਚ ਜਾਂਦੀ ਸੀ ਕਿ ਉੱਥੇ ਹਥਿਆਰ ਆਇਆ ਕਿਵੇਂ। ਹੁਣ ਤੇ ਕਿਲੋਆਂ ਦੇ ਵਿੱਚ ਹੈਰੋਇਨ ਫੜੀ ਜਾਂਦੀ ਹੈ, ਦਰਜਨਾਂ ਦੇ ਵਿੱਚ ਪਿਸਤੌਲ ਫੜੇ ਜਾਂਦੇ ਹੈ ਤੇ ਅਖਬਾਰਾਂ ਦੀ ਵੀ ਦੂਜੇ ਤੀਜੇ ਪੇਜ ਦੀ ਖਬਰ ਬਣ ਕੇ ਰਹਿ ਜਾਂਦੀ ਹੈ, ਹੈ ਕੁਛ ਨਹੀਂ ਮੁੱਦਾ ਉਹਨਾਂ ਲਈ। ਹਾਲਾਂਕਿ ਸਭ ਤੋਂ ਘਾਤਕ ਚੀਜ਼ ਹੈ, ਮੈਂ ਬੜੀ ਵਾਰ ਚਰਚਾ 'ਚ ਲੈ ਕੇ ਆਇਆ, ਕਿ ਜਿਸ ਢੰਗ ਦੇ ਨਾਲ ਅਸੀਂ ਗੈਂਗਸਟਰ ਕਲਚਰ ਨੂੰ ਬੁਰਾ ਮੰਨਦੇ ਹਾਂ ਕਿ ਗਲਤ ਹੈ, ਇਹ ਗੈਂਗਸਟਰ ਕਲਚਰ ਆਪਣੇ ਆਪ ਚ ਇੱਕ ਸ਼ਬਦ ਅਧੂਰਾ ਸ਼ਬਦ ਹੈ। ਗੈਂਗਸਟਰ ਕਲਚਰ ਦੇ ਨਾਲ ਨਸ਼ਾ ਵੀ ਜੁੜਦਾ ਹੈ, ਗੈਂਗਸਟਰ ਕਲਚਰ ਦੇ ਨਾਲ ਹਥਿਆਰ ਵੀ ਜੁੜਦੇ ਹੈ, ਗੈਂਗਸਟਰ ਕਲਚਰ ਦੇ ਨਾਲ ਇੱਥੋਂ ਦਾ ਸਿਆਸੀ ਤਾਣਾ ਬਾਣਾ ਵੀ ਜੁੜਦਾ ਹੈ ਤੇ ਸਮਾਜਿਕ ਤਾਣਾ ਬਾਣਾ ਵੀ ਜੁੜਦਾ ਹੈ। ਅੱਜ ਜਿਹੜਾ ਤੁਸੀਂ ਹਥਿਆਰਾਂ ਦਾ ਜ਼ਿਕਰ ਕੀਤਾ ਹੈ, 10 ਆਧੁਨਿਕ ਹਥਿਆਰ ਜਿਹਦੇ ਵਿੱਚ 2 ਸਬ ਮਸ਼ੀਨ ਗੰਨਾਂ ਬਾਕੀ ਪਿਸਤੌਲ ਸ਼ਾਮਲ ਹੈ। 10 ਫੜੇ ਨੇ, 7 ਜਣੇ ਫੜੇ ਗਏ ਅੰਮ੍ਰਿਤਸਰ ਖੇਤਰ ਦੇ ਵਿੱਚ, ਬਹੁਤਾ ਅੰਮ੍ਰਿਤਸਰ ਚ ਹੀ ਫੜੇ ਆ। 5-4 ਦਿਨ ਪਹਿਲਾਂ ਮੈਂ ਉੱਪਰ ਥੱਲੇ 2 ਵਾਰ ਸਾਂਝ ਪਾਈ ਹੈ, ਇੱਕ ਵਾਰ 8-9 ਪਿਸਤੌਲ ਫੜੇ ਗਏ, ਇੱਕ ਵਾਰ 6-7 ਪਿਸਤੌਲ ਫੜੇ ਗਏ ਹੈ, ਅੱਜ ਫਿਰ 10 ਹਥਿਆਰ ਫੜੇ ਗਏ ਜਿਹਦੇ ਵਿੱਚੋਂ 2 ਸਬ ਮਸ਼ੀਨ ਗੰਨਾਂ ਆ। ਹੁਣ ਗੱਲ ਤੇ ਪੰਜਾਬ ਦੀ ਪੁਲਿਸ ਇਹੀ ਕਹਿੰਦੀ ਕਿ ਸਰਹੱਦੋਂ ਪਾਰ ਆਏ ਹੈ। ਸਰਹੱਦੋਂ ਪਾਰ ਸ਼ਬਦ ਸੁਣਾ ਸੁਣਾ ਕੇ ਤੇ ਸਾਡੇ ਵੀ ਕੰਨ ਸੁਣ ਸੁਣ ਕੇ ਥੱਕ ਗਏ, ਅੱਕ ਗਏ ਹੈ, ਤੇ ਲਗਾਤਾਰ ਹਥਿਆਰ ਫੜੇ ਜਾਣੇ ਬੜਾ ਚਿੰਤਾ ਦਾ ਵਿਸ਼ਾ ਆ। ਔਰ ਇੱਥੇ ਮਾਫ਼ ਕਰਨਾ, ਇਹ ਕਹਿਣਾ ਪਏਗਾ ਕਿ ਚਾਹੇ ਪੰਜਾਬ ਦੀ ਸਰਕਾਰ, ਚਾਹੇ 50 ਫੁੱਟ ਤੱਕ ਦਾਇਰਾ ਵਧਾਉਣ ਵਾਲੀ ਕੇਂਦਰ ਦੀ ਸਰਕਾਰ, ਚਾਹੇ ਪੰਜਾਬ ਦੀਆਂ ਏਜੰਸੀਆਂ, ਚਾਹੇ ਕੇਂਦਰ ਦੀਆਂ ਏਜੰਸੀਆਂ, ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਆ। ਰੌਲੇ ਜ਼ਿਆਦਾ ਪਾਏ ਹੈ, ਪਰੰਤੂ ਦੋਵੇਂ ਚਿੜੀਆਂ ਇੱਥੇ ਫੇਲ ਹੋਈਆਂ। ਹੁਣ ਫੇਲ ਹੋਈਆਂ ਜਾਂ ਜਾਣ ਬੁੱਝ ਕੇ ਫੇਲ ਹੋ ਰਹੀਆਂ, ਇਹ ਇੱਕ ਆਪਣੇ ਆਪ 'ਚ ਸੰਦੂਸਾ ਬਹੁਤ ਵੱਡਾ ਸਵਾਲ ਹੈ।
0: ਜੀ ਬਿਲਕੁਲ ਜੀ, ਸਮਾਂ ਹੋ ਗਿਆ ਜੀ, ਇੱਥੇ ਆਪਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਕਰਨੀ ਪੈਣੀ ਹੈ। ਕੱਲ੍ਹ ਨੂੰ ਫਿਰ ਨਵਾਂ ਦਿਨ, ਨਵੀਆਂ ਖਬਰਾਂ, ਨਵੀਆਂ ਗੱਲਾਂ ਅਤੇ ਨਵੀਂ ਸਵੇਰ ਦੇ ਵਿੱਚ ਜੁੜਾਂਗੇ, ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ। ਰਮੇਸ਼ ਜੀ, ਇੱਥੇ ਸਾਨੂੰ ਦਿਓ ਇਜਾਜ਼ਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਪ੍ਰੋਗਰਾਮ ਦੇ ਸ਼ਿਰਕਤ ਕਰਨ ਦੇ ਲਈ।
2: ਜੀ ਮਿਹਰਬਾਨੀ ਜੀ,
0: ਬਹੁਤ ਸ਼ੁਕਰੀਆ ਜੀ। ਸੋ ਮਿਲਦੇ ਹਾਂ ਕੱਲ੍ਹ ਨੂੰ ਇਸੇ ਸਮੇਂ ਇਸੇ ਵੇਲੇ। ਹੁਣ ਸਮਾਂ ਹੋ ਗਿਆ ਪੰਜਾਬੀ ਲਹਿਰਾਂ ਦੇ ਅਗਲੇ ਪੜਾਅ ਵਿੱਚ ਨਵੀ ਸਿੱਧੂ ਹੋਣਾਂ ਨਾਲ ਰਾਬਤਾ ਕਰਨ ਦਾ। ਉੱਥੇ ਤੁਸੀਂ ਬਹੁਤ ਖੂਬਸੂਰਤ, ਮੈਂ ਵੀ ਜਾਂਦਾ ਜਾਂਦਾ ਇੰਜੋਏ ਕਰੂੰਗਾ, ਤੁਸੀਂ ਵੀ ਇੰਜੋਏ ਕਰਿਓ ਪੰਜਾਬੀ ਲਹਿਰਾਂ। ਅਤੇ ਸਤਿ ਸ਼੍ਰੀ ਅਕਾਲ ਜੀ, ਸਮਾਂ ਹੋ ਗਿਆ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਬਈ।

0: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇ ਬਥੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551985

0: ਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057789

ਰੇਡੀਓ ਤੇ ਲੋਂਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਲੋਂਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਲੋਂਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਲੋਂਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਲੋਂਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਲੋਂਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਜੂਨੀਅਰ, ਕਿਆ ਬਾਤ ਹੈ! ਫਰਾਈਡੇ ਜੂਨੀਅਰ ਦੀ ਬਹੁਤ ਹੀ ਸੋਹਣੀ, ਮਿੱਠੀ, ਪਿਆਰੀ, ਖੂਬਸੂਰਤ ਜਿਹੀ ਸਵੇਰ, ਅਤੇ ਜਦੋਂ ਫਿਰ ਫਰਾਈਡੇ ਜੂਨੀਅਰ ਆਵੇ ਅਤੇ ਫਿਰ ਚਾਹ ਜਿਹਾ ਅਤੇ ਐਕਸਾਈਟਮੈਂਟ ਜੀ ਹੋ ਹੀ ਜਾਂਦੀ ਹੈ ਕਿ ਨਹੀਂ। ਬਹੁਤ ਸੋਹਣਾ ਦਿਨ ਹੈ, ਬਹੁਤ ਖੂਬਸੂਰਤ ਸਵੇਰ ਹੈ, ਅਤੇ ਸਵੇਰ ਜਦੋਂ ਬੱਦਲਵਾਈ ਜੀ ਹੋਵੇ ਤਾਂ ਬੰਦਾ ਕਹਿੰਦਾ ਯਾਰ ਠੰਡੀ ਠੰਡੀ ਮਿੱਠੀ ਮਿੱਠੀ ਜੀ ਸਵੇਰ ਕਰਦੇ ਹਾਂ ਇੰਜੋਏ। ਅੱਜ ਕਣੀਆਂ ਪੈਣੀਆਂ ਨੇ, ਕਹਿੰਦੇ ਨੇ ਕਿ ਤਕਰੀਬਨ ਸਾਰਾ ਦਿਨ ਅੱਜ ਕਣੀਆਂ ਨੇ ਅਤੇ ਮੌਸਮ ਕੋਈ ਬਾਹਲਾ ਗਰਮ ਨਹੀਂ ਹੋਵੇਗਾ। ਕੱਲ੍ਹ ਵੀ ਹਲਕਾ ਫੁਲਕਾ ਠੰਡਾ ਮੌਸਮ ਹੈ ਅਤੇ ਫਿਰ ਉਸ ਤੋਂ ਬਾਅਦ ਗਰਮੀ ਆ ਰਹੀ ਹੈ ਬਈ, ਗੇਟ ਰੈਡੀ। ਫਰਾਈਡੇ ਵੀ ਠੀਕ ਹੈ, ਸੈਟਰਡੇ ਥੋੜ੍ਹੀ ਜਿਹੀ ਹੋ ਜਾਵੇ ਗਰਮੀ, ਬਟ ਅਗਲੀ ਵੀਕ ਮੰਡੇ ਟਿਊਜ਼ਡੇ ਤੋਂ ਬਾਅਦ ਚੱਲ ਸੋ ਚੱਲ ਕੰਮ ਹੈ। ਟਿਊਜ਼ਡੇ 30, ਵੈਨਸਡੇ 33, ਥਰਸਡੇ 33 ਅਤੇ ਫਿਰ 31, 32। ਸੋ ਗਰਮੀ ਜਿਹੜੀ ਆਪਾਂ ਨੂੰ ਨਹੀਂ ਹਜੇ ਮਿਲੀ ਉਹ ਬੜੀ ਜਲਦ ਆ ਰਹੀ ਹੈ। ਗੇਟ ਰੈਡੀ ਫੋਰ ਦੈਟ ਐਂਡ ਕਰਦੇ ਹਾਂ ਫਿਰ ਇੰਜੋਏ ਸਮਰ ਦਾ ਵੈਦਰ। ਸੋ ਕੱਲ੍ਹ ਟੀਮ ਕੈਨੇਡਾ ਤੋਂ ਗੱਲ ਨਹੀਂ ਬਣੀ, ਟੀਮ ਕੈਨੇਡਾ ਵਾਲੇ 2-1 ਦੇ ਫਰਕ ਦੇ ਨਾਲ ਸਵਿਟਜ਼ਰਲੈਂਡ ਨੂੰ ਹਾਰੇ, ਬਟ ਫਿਰ ਵੀ ਦੇ ਓਕੇ। ਅਗਲੇ ਹੁਣ ਨੌਕਆਊਟ ਸਟੇਜ ਦੇ ਵਿੱਚ ਦੇਖਦੇ ਹਾਂ ਕਿ ਕੀ ਬਣਦਾ। ਕੈਨੇਡਾ ਵਾਲੇ ਅਗਲੇ ਮਿਲਾਦਾ ਕਿ ਰਾਊਂਡ ਦੇ ਵਿੱਚ ਸਾਊਥ ਅਫਰੀਕਾ ਦੇ ਨਾਲ ਖੇਡ ਰਹੇ ਨੇ, ਇਫ ਆਈ ਐਮ ਨੋਟ ਰੋਂਗ, ਅਤੇ ਸਾਊਥ ਅਫਰੀਕਾ ਨੂੰ ਲੱਗਦਾ ਕਿ ਦੇ ਸ਼ੁੱਡ ਬੀ ਓਕੇ। ਜੇ ਦੂਜੇ ਆਈ ਥਿੰਕ ਕੋਰੀਆ ਵਾਲੇ ਹੁੰਦੇ ਫਿਰ ਥੋੜ੍ਹੀ ਬਹੁਤੀ ਪ੍ਰੋਬਲਮ ਹੋਣੀ ਸੀਗੀ, ਬਟ ਲੈਟਸ ਸੀ। ਸਾਊਥ ਅਫਰੀਕਾ ਕੈਨੇਡਾ ਨੈਕਸਟ ਗੇਮ ਦੇ ਵਿੱਚ, ਅਤੇ ਨਾਲ ਦੀ ਨਾਲ ਬ੍ਰਾਜ਼ੀਲ ਵਾਲਿਆਂ ਨੇ ਕੱਲ੍ਹ ਸਕੋਟਲੈਂਡ ਨੂੰ ਵੀ 3-0 ਦੇ ਫਰਕ ਦੇ ਨਾਲ ਹਰਾਇਆ। ਸੋ ਬੜੇ ਵਧੀਆ ਵਧੀਆ ਟੌਪ ਦੇ ਮੈਚ ਵਰਲਡ ਕੱਪ ਦੇ ਵਿੱਚ ਹੋ ਰਹੇ ਨੇ। ਅੱਜ ਜਰਮਨੀ ਵਾਲੇ ਖੇਡ ਰਹੇ ਐਕਵਾਡੋਰ ਦੇ ਨਾਲ, ਅਤੇ ਉੱਤੋਂ ਦੀ ਅੱਜ ਹੋਰ ਕਿਹੜੀਆਂ ਟੀਮਾਂ ਨਵੀਂ ਖੇਡ ਰਹੀਆਂ ਨੇ। ਸੋ ਜਰਮਨੀ, ਐਕਵਾਡੋਰ, US, ਟਰਕੀ ਵੀ ਰਾਤ ਨੂੰ ਖੇਡ ਰਹੇ ਆ, ਆਸਟ੍ਰੇਲੀਆ ਵਾਲੇ ਵੀ ਖੇਡ ਰਹੇ ਆ। ਸੋ ਅਨਦਰ ਡੇ, ਅਤੇ ਅੱਜ 6 ਮੈਚ ਨੇ ਅਤੇ ਇੰਜੋਏ ਕਰਾਂਗੇ। ਸੋ ਸਟੂਡੀਓ ਦਾ ਫੋਨ ਨੰਬਰ ਆਪਣਾ 9056733337, 9056733337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ। 905-673-3337। ਕੱਲ੍ਹ ਇੱਕ ਪਹਿਲਾਂ ਕੱਲ੍ਹ ਦੀ ਗੱਲ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਜਾਣਕਾਰੀ ਦੇ ਦੇਵਾਂ ਕਿ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਦੇਖੋ ਜੇ ਤੁਹਾਡੀ ਰੂਫ ਲੀਕ ਹੋ ਗਈ ਨਾ ਤਾਂ ਪੰਗਾ ਬਹੁਤ ਵੱਡਾ। ਰੂਫ ਲੀਕ ਹੋ ਗਈ, ਤੁਸੀਂ ਟਾਈਮ ਸਿਰ ਰਿਪੇਅਰ ਨਹੀਂ ਕਰਵਾਈ, ਫਿਰ ਪੰਗਾ ਇਹ ਹੈ ਕਿ ਬਹੁਤ ਜ਼ਿਆਦਾ ਸਟਰਕਚਰਲ ਡੈਮੇਜ ਤੁਹਾਡੇ ਘਰ ਨੂੰ ਹੋ ਸਕਦੀ ਹੈ। ਰੂਫ ਦੀ ਰਿਪੇਅਰ, ਨਵੀਂ ਰੂਫ, ਆਲ ਵੇ ਰੂਫਰਸ ਦੇ ਰੂਬਲ ਬਾਈ ਜੀ ਨੂੰ ਫੋਨ ਕਰ ਲਓ, ਅਤੇ ਰੂਬਲ ਜੀ ਤੁਹਾਡੇ ਲਈ ਹਾਜ਼ਰ ਨੇ, ਫੁੱਲੀ ਇੰਸ਼ੋਰਡ ਕੰਪਨੀ, ਰਿਟ ਇਨ ਵਾਰੰਟੀ ਤੁਹਾਨੂੰ ਲਿਖਤ ਦੇ ਵਿੱਚ ਵਾਰੰਟੀ ਮਿਲ ਰਹੀ ਹੈ। ਨੰਬਰ ਹੈ 6475050943, ਆਲ ਵੇ ਰੂਫਰਸ, 6475050943 ਦੇ ਉੱਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਕਿਸਨੇ ਹਜੇ ਤੱਕ ਡਕਟ ਕਲੀਨ ਨਹੀਂ ਕਰਾਈ, ਮੈਨੂੰ ਕੱਲ੍ਹ ਵੀ 2-4 ਕਾਲ ਆਈਆਂ ਕਿ ਨਵੀਂ ਯਾਰ ਡਕਟ ਕਲੀਨਿੰਗ ਕਰਵਾਉਣੀ ਹੈ, ਵਧੀਆ ਬੰਦੇ ਦਾ ਨੰਬਰ ਦਿਓ। ਬਾਈ ਜੀ ਕਹਿੰਦੇ ਨਵੀਂ ਕੀ ਕੈਮਰਾ ਕੁਮਰਾ ਪਾ ਕੇ ਵੀ ਦਿਖਾਉਂਦੇ ਨੇ, ਮੈਂ ਕਿਹਾ ਯੈਸ, ਬਹੁਤ ਹੀ ਪ੍ਰੋਫੈਸ਼ਨਲ ਕੰਪਨੀ ਹੈ। ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ, ਸੋਰੀ ਆਪਣਾ, ਕਿਸੇ ਨੇ ਵੀ ਡਕਟ ਕਲੀਨਿੰਗ ਕਰਾਉਣੀ ਹੈ, ਸਿਰਫ $150 ਦੇ ਵਿੱਚ ਡਕਟ ਕਲੀਨਿੰਗ, ਫਰਨੈਸ ਕਲੀਨਿੰਗ, AC ਕੋਇਲ ਕਲੀਨਿੰਗ, ਸੈਨੇਟਾਈਜੇਸ਼ਨ ਵੀ ਕਰਦੇ ਨੇ, ਸਿਰਫ $150 ਦੇ ਵਿੱਚ। ਕੈਮਰੇ ਕੁਮਰੇ ਪਾ ਕੇ ਦਿਖਾਉਂਦੇ ਵੀ ਕਿੰਨੀ ਸਫਾਈ ਹੋ ਗਈ। ਨੰਬਰ ਇਹਨਾਂ ਦਾ 4376887750, 4376887750। ਕੱਲ 410 ਤੇ ਵਿਲੀਅਮਸ ਦੇ ਨੇੜੇ ਇੱਕ ਬਰੈਂਪਟਨ 'ਚ ਘਰ ਨੂੰ ਅੱਗ ਲੱਗੀ ਅਤੇ ਇੱਕ ਮੌਤ ਹੋਈ। ਸੋ ਫਾਇਰ, ਸੋ ਬਚ ਕੇ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਸਮੋਕ ਡਿਟੈਕਟਰ ਚੰਗੀ ਤਰ੍ਹਾਂ ਚੱਲ ਰਹੇ ਨੇ, ਕਾਰਬਨ ਮੋਨੋਆਕਸਾਈਡ ਡਿਟੈਕਟਰ ਚੰਗੀ ਤਰ੍ਹਾਂ ਚੱਲ ਰਹੇ ਨੇ, ਅਤੇ ਕੁਛ ਵੀ ਔਨ ਕੀਤਾ, ਕੋਈ ਚੁੱਲ੍ਹਾ, ਕੋਈ ਆਇਰਨ, ਕੋਈ ਸਟਰੇਟਨਰ, ਕੁਛ ਵੀ, ਬਲੋ ਡਰਾਇਰ, ਮੇਕ ਸ਼ੋਰ ਕਰੋ ਯਾਰ ਬੰਦ ਕਰ ਦਿਉ ਅਤੇ ਪਲੱਗ ਆਊਟ ਕਰ ਦਿਉ। ਮੇਰੇ ਵਰਗੇ ਤਾਂ, ਮੈਂ ਤਾਂ ਯਾਰ ਇਹ ਕੋਈ ਪਤਾ ਨਹੀਂ ਕੋਈ ਚੰਗੀ ਗੱਲ ਹੈ ਜਾਂ ਬੁਰੀ ਗੱਲ ਹੈ, ਬਟ ਮੈਂ ਯਾਰ 10-10-15-15 ਵਾਰ ਚੈੱਕ ਕਰਦਾ ਵੀ ਅਵਰ ਬੰਦ ਹੈ। ਆਪਣਾ ਡਰਾਇਰ, ਹੇਅਰ ਡਰਾਇਰ ਕੱਢਿਆ ਹੋਇਆ, ਹੋਰ ਕੋਈ ਕੱਪੜੇ ਕੁਪੜੇ ਪ੍ਰੈਸ ਕੀਤੇ, ਉਹ ਸਾਰਾ ਕੁਛ ਕੱਢਿਆ ਹੋਇਆ। ਆਦਤ ਥੋੜ੍ਹੀ ਜਿਹੀ ਅਬਸੈਸਿਵ ਜਿਹੀ ਹੋ ਜਾਂਦੀ ਹੈ ਵੀ ਬਸ ਵਾਰ ਵਾਰ ਚੈੱਕ ਹੀ ਕਰੀ ਜਾਣਾ, ਚੈੱਕ ਹੀ ਕਰੀ ਜਾਣਾ, ਬਟ ਨਾ ਚੈੱਕ ਕਰਨ ਨਾਲੋਂ ਤਾਂ ਵਧੀਆ ਨਾ।
कई लोग

0: ਇਹ ਆਦਤ ਇੰਨੀ ਜ਼ਿਆਦਾ ਹੁੰਦੀ ਹੈ, ਉਹ ਨਾ ਕੀ ਕਰਨਗੇ, ਓਵਨ ਬੰਦ ਕਰ ਲਿਆ, ਫਿਰ ਫੋਟੋ ਖਿੱਚਣਗੇ ਵੀ ਜੇ ਕਦੇ ਸ਼ੱਕ ਪਿਆ ਤਾਂ ਆਪਣਾ ਫੋਨ ਖੋਲੋ ਅਤੇ ਫੋਟੋ ਦੇਖ ਲਓ, ਹਾਂ ਯਾਰ ਬੰਦ ਹੀ ਆ। ਮੇਰਾ ਇੱਕ ਮਿੱਤਰ ਹੈ, ਉਹ ਕਹਿੰਦਾ ਨਵੀਂ ਯਾਰ ਜਦੋਂ ਵੀ ਮੈਂ ਨਾ ਗਰਾਜ ਬੰਦ ਕਰਦਾ ਹਾਂ ਘਰ ਕਿਤੋਂ ਕਿਤੇ ਜਾਣ ਤੋਂ ਪਹਿਲਾਂ, ਤਾਂ ਮੈਂ ਗਰਾਜ ਬੰਦ ਕਰਕੇ ਆਪਣੇ ਆਪ ਨੂੰ ਦੋ ਕੁ ਵਾਰ ਕਹਿ ਦਿੰਦਾ ਕਿ ਗਰਾਜ ਇਜ਼ ਕਲੋਜ਼ਡ, ਗਰਾਜ ਇਜ਼ ਕਲੋਜ਼ਡ। ਸੋ ਇਹਨੂੰ ਪਤਾ ਨਹੀਂ ਕੀ ਕਹਿੰਦੇ, ਇਹਨੂੰ ਓ ਸੀ ਡੀ ਕਹਿੰਦੇ ਜਾਂ ਹੋਰ ਕੁਛ ਹੈ, ਬਟ ਬੜੇ ਲੋਕਾਂ ਅੰਦਰ ਇਹ ਇੱਕ ਗੱਲ ਜ਼ਰੂਰ ਹੈ ਕਿ ਯਾਰ ਬਸ ਸੌ ਸੌ ਵਾਰ ਚੈੱਕ ਕੀ ਕਰੀ ਜਾਣਾ, ਗਰਾਜ ਬੰਦ ਹੈ, ਲੋਕ ਬੰਦ ਹੈ, ਕਈ ਤਾਂ ਡੋਰ ਤੋੜਨ ਤੱਕ ਜਾਂਦੇ ਆ, ਬਸ ਖਿੱਚੀ ਜਾਣਾ ਡੋਰ ਨੂੰ ਵੀ ਬੰਦ ਹੈ ਬੰਦ ਹੈ ਬੰਦ ਹੈ ਜਾਂ ਨਹੀਂ। ਸੋ ਬਹੁਤ ਸਾਰੇ ਲੋਕਾਂ ਨੂੰ ਇਸ਼ੂ ਹੈ। 0804, ਹਾਂਜੀ
1: ਨਵੀਂ ਕਿੱਦਾਂ?
0: ਠੀਕ ਹੈ ਜੱਸੀ ਭਾਜੀ, ਕਿਵੇਂ ਹੋ?
1: ਠੀਕ ਹੈ, ਸੁਣਾਓ ਠੀਕ ਠਾਕ ਹੋ?
0: ਤੁਸੀਂ ਕਿੱਥੇ ਰਹਿੰਦੇ ਹੋ?
1: ਬਸ ਕੰਮ ਕਾਜ ਬਿਜੀ ਨਾ, ਮੈਨੂੰ ਇੱਕ ਦੋ ਸਟੋਰ ਖੋਲੇ ਸੀ ਤਾਂ।
0: ਓ ਕੀ ਬਾਤ ਹੈ, ਕਿਹੜੀ ਲੋਕੇਸ਼ਨ ਤੇ ਕਿੱਥੇ ਖੋਲਿਆ?
1: ਇੱਧਰ ਖੋਲਿਆ ਅੰਦਰ ਬਾਥਲਸ ਤੇ ਸੈਂਟਰ ਟੌਨ ਹਿਲ ਵਿੱਚ।
0: ਵੈਰੀ ਗੁੱਡ ਵੈਰੀ ਗੁੱਡ।
1: ਫੂਡ ਦੇ ਮੇਨ ਮੇਨ ਸਾਡੇ ਜੂਇਸ਼ ਕਸਟਮਰ ਹੈਗੇ ਸਾਰੇ।
0: ਅੱਛਾ, ਤੁਹਾਡੇ ਜ਼ਿਆਦਾਤਰ ਜੂਇਸ਼ ਹੀ ਨੇ ਕਸਟਮਰ?
1: ਚੰਗੀ
0: ਗੱਲ ਹੈ, ਤਾਂ ਦੇਖੋ ਤੁਸੀਂ ਪੈਸੇ ਕਮਾਉਂਦੇ ਆ, ਜੂਇਸ਼ ਕਮਿਊਨਿਟੀ ਬਸ ਪੈਸੇ ਪੈਸੇ ਪੈਸੇ ਪੈਸੇ।
1: ਖਰਾਬ ਵੀ ਹੁੰਦੇ, ਐਟਲੀਸਟ ਵੱਡੀ ਕੋਈ ਚੀਜ਼ ਹੋਣ ਤੋਂ ਬਚ ਸਕਦੀ ਆ।
0: ਗੁੱਡ ਹੈ, ਬਟ ਕਈ ਵਾਰ ਨਾ ਬਹੁਤ ਜ਼ਿਆਦਾ ਆਪਾਂ ਕਰਦੇ, ਹੁਣ ਕਈ ਲੋਕ ਤਾਂ ਗਰਾਜ ਬੰਦ ਕਰਤਾ ਤੇ ਉਹ ਨਾ 10 ਮਿੰਟ ਭਾਵੇਂ ਡਰਾਈਵ ਕਰਕੇ ਚਲੇ ਗਏ, ਫਿਰ ਘਰੇ ਮੁੜ ਕੇ ਆਉਣਗੇ ਵੀ ਦੇਖਣ ਵੀ ਯਾਰ ਗਰਾਜ ਬੰਦ ਹੈ ਕਿ ਨਹੀਂ। ਆਪਣਾ 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਅੱਜ ਸੌਰਭ ਜੀ ਕਿੱਥੇ ਰਹਿ ਗਏ? ਐਂਡ ਕੋਈ ਗੱਲ ਨਹੀਂ ਸੌਰਭ ਜੀ, ਕਰ ਲਿਓ ਫੋਨ ਜਦੋਂ ਵੀ ਤੁਹਾਨੂੰ ਟਾਈਮ ਲੱਗੇ। ਕੱਲ੍ਹ ਆਪਣੀ ਬੜੀ ਫਨੀ ਲੋਟਰੀ ਦੀ ਗੱਲ ਹੋਈ ਹੈ, ਮੈਂ ਵੀਡੀਓ ਵੀ ਪਾਈ। ਇੱਕ ਵੀਰ ਹੋਣੇ ਕਹਿੰਦੇ ਕਿ ਜੇ ਮੈਨੂੰ ਲੋਟਰੀ ਲੱਗ ਗਈ ਮੈਂ ਬਸ ਖਾੜੇ ਲਵਾਈ ਜਾਊਂਗਾ ਗਾਇਕਾਂ ਦੇ, ਕਹਿੰਦੇ ਜਦੋਂ ਤੱਕ ਕੋਈ ਸਿੰਗਰ ਮੁੱਕਦਾ ਨਹੀਂ ਉਦੋਂ ਤੱਕ ਖਾੜੇ ਲਵਾਈ ਜਾਊਂਗਾ। ਮੈਂ ਬੜਾ ਹੱਸਿਆ, ਮੈਂ ਕਿ ਯਾਰ ਆਪਣੇ ਲੋਕਾਂ ਦੇ ਕਿੰਨੇ ਵੱਖਰੇ ਕਿੰਨੇ ਡਿਫਰੈਂਟ ਜੇ ਸ਼ੌਂਕ ਨੇ। ਹੈ ਕੋਈ ਕਹਿੰਦਾ ਖਾੜੇ ਲਵਾਈ ਜਾਊਂਗਾ, ਤੇ ਬਾਕੀ ਚਲੋ ਹਰੇਕ ਦੀ ਆਪਦੀ ਆਪਦੀ ਕੋਈ ਨਾ ਕੋਈ ਇੱਕ ਖੁਆਇਸ਼ ਹੁੰਦੀ ਹੈ ਕਿ ਆਹ ਪੂਰੀ ਕਰਨੀ ਹੈ। ਉਹ ਬਾਈ ਜੀ ਕਹਿੰਦੇ ਜਦੋਂ ਸਾਰੇ ਸਿੰਗਰ ਮੁੱਕ ਗਏ ਫਿਰ ਮੈਂ ਜਿਹੜੇ ਫੋਕ ਸਿੰਗਰ ਆ ਉਹ ਸੱਦ ਲੈਣੇ ਆ ਪਾਕਿਸਤਾਨ ਤੋਂ ਇੰਡੀਆ ਤੋਂ, ਤੇ ਫਿਰ ਉਹਨਾਂ ਦੇ ਖਾੜੇ ਲਵਾਉਣੇ ਆ। 0491, ਹੈਲੋ।
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਠਾਕ ਜੀ, ਬਹੁਤ ਵਧੀਆ, ਤੁਸੀਂ ਠੀਕ ਹੋ ਜੀ?
0: ਬਹੁਤ ਵਧੀਆ ਵੀਰੇ।
2: ਹਾਂਜੀ ਹਾਂਜੀ, ਇਹ ਨਾ ਪ੍ਰੋਬਲਮ ਮੈਂ ਵੀ ਕਾਫੀ ਵਾਰ ਨੋਟ ਕੀਤੀ ਹੈ, ਵਾਰ ਵਾਰ ਚੀਜ਼ ਨੂੰ ਚੈੱਕ ਕਰਨ ਦੀ, ਤੇ ਇਹਨੂੰ ਮੈਂ ਰੈਪੂਟੇਸ਼ਨ ਵੀ ਕਹਿ ਦਿੰਦੇ ਆ ਜਾਂ ਕੁਛ, ਕੋਈ ਓ ਸੀ ਡੀ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਹੈਰੀਡਿਟੀ ਵੀ ਕੰਮ ਕਰਦੀ ਹੈ। ਜਿਵੇਂ ਮੈਂ ਇਹ ਚੀਜ਼ ਨੋਟ ਕੀਤੀ ਵੀ ਕਈ ਚੀਜ਼ਾਂ ਮੈਂ ਵਾਰ ਵਾਰ ਨੋਟ ਕਰਦਾ, ਤੇ ਤਾਂ ਮੇਰਾ ਬੇਟਾ ਵੀ ਕਰਦਾ, ਮੇਰਾ ਬੇਟਾ 8 ਸਾਲ ਦਾ।
0: ਠੀਕ ਹੈ,
2: ਜਿਵੇਂ ਬਾਹਰ ਜਾਣਾ ਜਾਂ ਬਾਹਰੋਂ ਆਉਣਾ, ਪਰਸ ਚੈੱਕ ਕਰਨਾ, ਗੱਡੀ ਦੀ ਚਾਬੀ ਚੈੱਕ ਕਰਨੀ, ਨਾਲੇ ਪਤਾ ਹੁੰਦਾ ਵੀ ਚਾਬੀ ਜੇਬ 'ਚ ਹੈਗੀ ਆ, ਵਾਰ ਵਾਰ ਚੈੱਕ ਕਰਨੀ, ਗੱਡੀ ਨੂੰ ਵਾਰ ਵਾਰ ਲੋਕ ਕਰਨਾ।
0: ਹਾਂ, ਗੱਡੀ ਨੂੰ ਵੀ ਬਸ ਪੀਬੀ ਕਰਾਈ ਜਾਣੀ ਗੱਡੀ ਦੀ।
2: ਹਾਂ ਹਾਂ ਹਾਂ ਹਾਂ, ਤੇ ਹੋਰ ਕਈ ਚੀਜ਼ਾਂ ਹੁੰਦੀਆਂ ਨੇਗੀਆਂ, ਤੇ ਮੈਂ ਇਹ ਚੀਜ਼ ਓਬਜ਼ਰਵ ਕੀਤੀ ਆ ਵੀ ਕਈ ਚੀਜ਼ਾਂ ਮੈਂ ਉਹਦੇ ਬੇਟੇ ਦੇ ਸਾਹਮਣੇ ਨਹੀਂ ਵੀ ਕੀਤੀਆਂ, ਤੇ ਤਾਂ ਵੀ ਉਹਦੇ ਵਿੱਚ ਉਹ ਚੀਜ਼ਾਂ ਹੈਗੀਆਂ ਨੇ, ਇਹਦੇ ਉੱਤੇ ਹੈਰੀਡਿਟੀ ਵੀ ਕੰਮ ਕਰਦੀ।
0: ਅੱਛਾ, ਸੋ ਜੈਨੇਟਿਕ ਹੈ ਕਿਤੇ ਨਾ ਕਿਤੇ। ਹੈ,
2: ਮੈਨੂੰ ਬਹੁਤ ਜ਼ਿਆਦਾ ਸੀਗੀ ਇੰਡੀਆ, ਮੈਂ ਤਾਂ ਇੰਨੀ ਮਤਲਬ ਵੀ ਮੈਨੂੰ ਜਿਵੇਂ ਮੈਂ ਬਾਈਕ ਚਲਾਉਣਾ ਮੈਨੂੰ ਪਿੱਛੇ ਝਾਕਣ ਦੀ ਆਦਤ ਸੀ।
0: ਅੱਛਾ,
2: ਬਾਈਕ ਚਲਾਉਂਦੇ ਨੂੰ ਬਾਰ ਬਾਰ ਪਿੱਛੇ ਦੇਖਣਾ, ਮੇਰੇ ਕਈ ਵਾਰ ਮੇਰੇ ਕੋਈ ਨਾਲ ਹੁੰਦਾ ਮੈਨੂੰ ਕਹਿੰਦੇ ਪਿੱਛੇ ਇੰਨਾ ਕਿਉਂ ਦੇਖਣਾ, ਜਾਣੇ ਸ਼ੀਸ਼ੇ ਹੁੰਦੇ ਸੀ ਬਾਈਕ ਦੇ ਤਾਂ ਵੀ ਬਾਰ ਬਾਰ। ਉਹ ਮੇਰੇ ਨਾਲ ਇੱਕ ਦੋ ਮੇਰੇ ਦੋਸਤ ਸੀ, ਉਹਨਾਂ ਨੂੰ ਬਾਰ ਬਾਰ ਜਿਵੇਂ ਮੱਥੇ ਤੋਂ ਨੱਕ ਤੇ ਹੱਥ ਲਾਉਂਦੀ ਸੀਗੀ। ਇਹ ਕਈ ਚੀਜ਼ਾਂ ਦੀ ਰੈਪੀਟੇਸ਼ਨ ਹੁੰਦੀ ਆ ਕਈਆਂ ਨੂੰ, ਤੇ ਉਹ ਫਿਰ ਉਦੋਂ ਆਵਾਜ਼ ਨੀ ਆਉਂਦੇ। ਜਿਵੇਂ ਹੁਣ ਕਈ ਵਾਰ ਜਿਵੇਂ ਕੋਈ ਚੀਜ਼ ਆ, ਜਿਵੇਂ ਮੈਨੂੰ ਪਤਾ ਵੀ ਮੇਰੇ ਕੋਲ ਉਹ ਚੀਜ਼ ਹੈਗੀ ਆ ਪਰਸ ਚ, ਪਰ ਉਹਨੂੰ ਵਾਰ ਵਾਰ ਚੈੱਕ ਕਰਨਾ, ਜੇ ਨਾ ਚੈੱਕ ਕਰਾਂਗੇ ਤਾਂ ਉਹ ਮਨ ਨੂੰ ਟੇਕ ਹੀ ਨੀ ਆਉਂਦਾ।
0: ਤੁਹਾਡੇ ਡਾਕਟਰ ਨੇ ਫਿਰ ਕੀ ਕਿਹਾ ਸੀ ਵੀ ਆਮ ਹੈ, ਨੋਰਮਲ ਹੈ ਜਾਂ ਕੁਛ ਕਰਨਾ ਚਾਹੀਦਾ ਤੈਨੂੰ?
2: ਡਾਕਟਰ ਨੇ ਨਾ, ਮੈਂ ਹੋਮਿਓਪੈਥਿਕ ਡਾਕਟਰ ਸੀਗਾ ਉਹ ਸਾਡੇ ਸ਼ਹਿਰ ਦਾ, ਉਹਨਾਂ ਨੇ ਮੈਨੂੰ ਕਾਉਂਸਲਿੰਗ ਕੀਤੀ ਸੀ, ਉਹਨਾਂ ਨੇ ਬਿਠਾਲਿਆ, ਤੇ ਉਹਨਾਂ ਨੇ ਮੇਰੇ ਬਚਪਨ ਤੋਂ ਲੈ ਕੇ 34 ਏਜ ਆ ਮੇਰੀ, ਬਚਪਨ ਤੋਂ ਲੈ ਕੇ ਕੱਲੀ ਕੱਲੀ ਗੱਲ ਪੁੱਛੀ, ਸਕੂਲ ਦੇ ਵਿੱਚ ਤੁਹਾਡੇ ਕਿੰਨੇ ਫਰੈਂਡ ਸੀ, ਫਿਰ ਤੁਹਾਡੇ ਕਿੰਨੇ ਫਰੈਂਡ ਹੋਏ, ਫਿਰ ਕੀ ਤੁਸੀਂ ਖੇਡਦੇ ਸੀ, ਤੁਹਾਡੇ ਘਰ ਦੇ ਵਿੱਚ ਕੋਈ ਐਕਸੀਡੈਂਟ ਕੋਈ ਘਟਨਾ ਕੋਈ ਏਦਾਂ ਦੀ ਘਟੀ ਹੋਵੇ ਜਿਹੜੀ ਤੇਰੀ ਹਜੇ ਤੱਕ ਯਾਦ ਹੈ, ਸਭ ਤੋਂ ਵੱਧ ਪਿਆਰ ਤੁਸੀਂ ਕਿਹਨੂੰ ਕਰਦੇ ਸੀ, ਤੁਹਾਨੂੰ ਸਭ ਤੋਂ ਵੱਧ ਪਿਆਰ ਕੌਣ ਕਰਦਾ ਸੀ? ਉਹਨਾਂ ਨੇ ਲੈਪਟੋਪ ਤੇ ਸੀਗੇ, ਉਹਨਾਂ ਨੇ ਬਹੁਤ ਕੁਛ ਲਿਖਿਆ। ਫਿਰ ਉਹਨਾਂ ਨੇ ਮੈਨੂੰ 4 digit ਦਾ ਕੋਈ ਕੋਡ ਦਿੱਤਾ, ਮੈਨੂੰ ਵਾਰ ਵਾਰ ਕਿਹਾ ਵੀ ਜਦੋਂ ਵੀ ਤੁਸੀਂ ਮੈਡੀਸਨ ਲੈਣਾ ਉਹਨਾਂ ਨੂੰ ਤੁਸੀਂ ਇਹ ਕੋਡ ਦੱਸਣਾ, ਤੇ ਅਸੀਂ ਤੁਹਾਨੂੰ ਤੁਹਾਡਾ ਡਾਟਾ ਚੱਕ ਕੇ ਤੇ ਤੁਹਾਨੂੰ ਮੈਡੀਸਨ ਦੇ ਦਾਂਗੇ। ਮੈਂ ਉੱਥੇ ਖਾਧੀ ਸੀ ਮੈਡੀਸਨ 2-2.5 months, ਮੈਨੂੰ ਕਾਫੀ ਫਰਕ ਲੱਗਿਆ, ਹੋਮਿਓਪੈਥਿਕ ਸੀਗੀ ਉਹ, ਤੇ ਇਹਦੇ ਅੱਗੇ ਕਾਫੀ ਇਹਦੀਆਂ ਉਹ ਸਾਖਾਵਾਂ ਹੁੰਦੀਆਂ ਨੇ, ਜਿਵੇਂ OCD ਇੱਕ ਰਿਲੀਜਨ OCD ਹੁੰਦੀ ਹੈ ਜਿਹਦੇ ਵਿੱਚ ਆਪਾਂ ਨੂੰ ਆਪਣੇ ਧਰਮ ਪ੍ਰਤੀ ਪੁੱਠੇ ਵਿਚਾਰ ਆਉਣ ਲੱਗ ਜਾਂਦੇ ਆ। ਜਿਵੇਂ ਹੁਣ ਆਪਾਂ ਗੁਰੂ ਘਰ ਗਏ ਤੇ ਆਪਾਂ ਪੂਰੀ ਸ਼ਰਧਾ ਲੈ ਕੇ ਘਰੋਂ ਚੱਲਦੇ ਆ ਵੀ ਆਪਾਂ ਗੁਰੂ ਘਰ ਜਾਣਾ, ਨਮਸਕਾਰ ਕਰਨੇ ਆ, ਬਟ ਜਦੋਂ ਆਪਾਂ ਉੱਥੇ ਪਹੁੰਚਦੇ ਆ ਉਦੋਂ ਆਪਣੇ ਮਨ ਦੇ ਵਿੱਚ ਹੋਰ ਵਿਚਾਰ ਚੱਲ ਪੈਂਦੇ ਆ।
0: ਬਚਪਨ ਦੇ ਵਿੱਚ ਜਾਂਦਾ ਕਿ ਯਾਰ ਅੱਛਾ ਵੀ ਤੇਰੀ ਲਾਈਫ ਦੇ ਵਿੱਚ ਪਹਿਲਾਂ ਕੀ ਹੈ ਨੀ ਯਾਰ, ਬੜੇ ਲੋਕਾਂ ਨੂੰ ਇਸ਼ੂ ਹੈ, ਤੁਹਾਡੇ ਕੋਲ ਵੀ ਕਿਸ ਲੈਵਲ ਤੱਕ ਦਾ ਹੈਗਾ ਸ਼ੇਅਰ ਕਰੋ ਵੀ ਵਾਰ ਵਾਰ ਸਟੋਵ ਚੈੱਕ ਕਰੀ ਜਾਣਾ, ਵਾਰ ਵਾਰ ਗਰਾਹ ਚੈੱਕ ਕਰੀ ਜਾਣਾ, ਵਾਰ ਵਾਰ ਡੋਰ ਦਾ ਲੋਕ ਚੈੱਕ ਕਰਨਾ, ਕਿੰਨਾ ਕੁ ਤੁਸੀਂ ਕਰਦੇ ਹੋ? ਤੇ ਯਾਰ ਇਹਨੂੰ ਥੋੜਾ ਜਿਹਾ ਘਟਾਉਣ ਦੀ ਕੀ ਇੱਕ ਕਹਿ ਲਓ ਕਿ ਕੀ ਹੱਲ ਹੈ ਇਹਦਾ? ਕਿਉਂਕਿ ਕੁਝ ਕੁ ਲੋਕਾਂ ਨੂੰ ਜਿਵੇਂ ਮੈਂ ਜ਼ਿਕਰ ਕੀਤਾ ਕਿ 15-20 minutes ਦੂਰ ਚਲ ਜਾਣ, ਫਿਰ ਘਰੇ ਆ ਕੇ ਦੇਖਣਗੇ ਲੋਕ ਕੀਤਾ ਡੋਰ, ਗਰਾਜ ਬੰਦ ਹੈ, ਸਟੋਵ ਬੰਦ ਹੈ, ਚੈਨ ਹੀ ਨਹੀਂ ਆਉਂਦਾ, ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਜਦੋਂ ਤੱਕ ਤੁਸੀਂ ਵਾਪਸ ਆ ਕੇ ਡਬਲ ਚੈੱਕ ਨਾ ਕਰੋ ਤਾਂ। ਨੰਬਰ ਹੈ ਆਪਣਾ 905-673-3337-905-673-3337-33 ਮੈਂਡੀ ਗਿੱਲ ਨੂੰ ਯਾਦ ਰੱਖੋ, ਤੁਸੀਂ ਹੋਮ ਆਟੋ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਮੈਂਡੀ ਗਿੱਲ, ਮੈਂਡੀ ਨੂੰ ਫੋਨ ਕਰੋ, ਬਹੁਤ ਵੱਡਾ ਡਿਸਕਾਊਂਟ, ਮਲਟੀਪਲ ਕੰਪਨੀਜ਼ ਨਾਲ ਡੀਲ ਕਰਦੇ ਨੇ, ਇੰਸ਼ੋਰੈਂਸ ਨਹੀਂ ਘਟੀ ਨਾ ਫਿਰ ਉਹਦਾ ਮਤਲਬ ਤੁਸੀਂ ਮੈਂਡੀ ਨੂੰ ਨਹੀਂ ਫੋਨ ਕੀਤਾ। ਟਰੱਕਾਂ ਦੀ ਇੰਸ਼ੋਰੈਂਸ ਤੁਸੀਂ ਫਲੀਟ ਓਨ ਕਰਦੇ ਹੋ ਤਾਂ ਤੁਸੀਂ ਮੈਂਡੀ ਨੂੰ ਫੋਨ ਕਰੋ, ਤੇ ਡਰਾਈਵਰ ਡਰੂਵਰ ਚੇਂਜ ਕਰਨੇ ਹੁੰਦੇ ਆ, ਐਡ ਕਰਨੇ ਹੁੰਦੇ ਆ, ਨੋ ਪ੍ਰੋਬਲਮ, ਵੱਡੇ ਡਿਸਕਾਊਂਟ ਨੇ। 6479299509 6479299509 ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਤੁਸੀਂ ਫੋਨ ਕਰਨਾ ਜੇ ਕਿਸੇ ਨੇ ਵੀ ਗੱਡੀਆਂ ਦੇ ਨਵੇਂ ਟਾਇਰ ਤੁਸੀਂ ਚਾਹੇ ਸੋਰੀ ਗੱਡੀਆਂ ਦੇ ਨਹੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ, ਟਰੱਕ ਦੀ ਅਲਾਈਨਮੈਂਟ ਕਰਾਉਣੀ ਹੈ, ਟਰੱਕ ਦਾ ਓਇਲ ਚੇਂਜ ਕਰਾਉਣਾ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨਵੀਂ ਲੋਕੇਸ਼ਨ ਮਿਲਟਨ ਚ ਇਹਨਾਂ ਨੇ ਦੂਜੀ ਲੋਕੇਸ਼ਨ ਖੋਲੀ ਹੈ, 401 ਤੋਂ ਉੱਤਰ ਅਨਸਾਰ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ 6472346293 6472346293 2989 ਹੈਲੋ
3: ਗੈਸ ਬਾਲਿਆ ਤੇ ਗੈਸ ਫਿਰ ਜਦੋਂ ਨਿਕਲਣਾ ਹੁੰਦਾ ਘਰੋਂ ਫਿਰ ਦੇਖ ਕੇ ਉਹਨੂੰ ਆਖੀ ਦਾ ਗੈਸ ਬੰਦ ਆ ਤੇ ਗੈਸ ਬੰਦ ਕਰਕੇ ਫਿਰ ਗੱਲ ਕਰ ਲਈ ਜੀ ਆਪਣਾ ਵੀ ਗਰਾਹ ਬੰਦ ਕਰਤਾ ਬਸ
0: ਤੁਹਾਨੂੰ ਕਿਸ ਲੈਵਲ ਤੱਕ ਇਹ ਇਸ਼ੂ ਹੈ ਕਿ ਕਾਫੀ ਜ਼ਿਆਦਾ ਹੈ?
3: ਨਹੀਂ ਜ਼ਿਆਦਾ ਨਹੀਂ ਨਹੀਂ ਆ, ਬਸ ਜਦੋਂ ਘਰੋਂ ਚਾਹੀਦਾ ਨਾ ਬਸ ਉਦੋਂ ਹੀ ਹੈਗਾ, ਹੋਰ ਨੀ ਕੋਈ ਇਸ਼ੂ ਕੋਈ ਨੀ ਆ।
0: ਹਾਂ ਚਲੋ ਚਲੋ
3: ਸੇਫਟੀ ਵਾਸਤੇ ਆਪਣੇ ਨਾਲ ਗੱਲ ਕਰ ਲਈ ਦੀ ਆ ਵੀ ਕਈ ਵਾਰੀ ਉਹ ਇੱਕ ਤਾਂ ਚੱਲਦਾ ਰਹੂਗਾ ਨੁਕਸਾਨ ਹੋਊਗਾ, ਗੈਸ ਚੱਲਦੀ ਰਹੂਗੀ ਜਾਂ ਕੁਛ ਵੀ, ਜਾਂ ਕਿਰਾਏ ਖੁੱਲਾ ਰਹੂਗਾ, ਕੋਈ ਜਾਨਵਰ ਵੀ ਆ ਸਕਦਾ ਜਿੱਦਾਂ ਚੂਹੇ ਚਾਹੇ ਬਥੇਰੇ ਆ ਅੱਜ ਕੱਲ ਬ੍ਰੈਂਪਟਨ ਜਿੱਦਾਂ ਦਾ ਆਪਣਾ ਸਾਫ ਸਾਧਨ।
0: ਚਲੋ ਕੋਈ ਨਾ, ਬ੍ਰੈਂਪਟਨ ਦੀ ਥੋੜੇ ਠਹਿਰ ਕੇ ਗੱਲ ਕਰਦੇ ਆ। 1981 ਹਾਂਜੀ
4: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ, ਮੇਰੇ ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
4: ਬੜਾ ਵਧੀਆ ਜੀ। ਮੇਰੇ ਮੇਰੀ ਸਿਸਟਰ ਨੂੰ ਪ੍ਰੋਬਲਮ ਹਜੇ ਵੀ ਹੈਗੀ ਆ, ਕਲੀਨਿੰਗ ਦੀ ਬਹੁਤ ਪ੍ਰੋਬਲਮ ਲਾਈਕ ਉਹਨਾਂ ਨੂੰ ਹੈਗਾ ਸਫਾਈ ਵੱਲੋਂ। ਇੰਡੀਆ ਵਿੱਚ ਜਦੋਂ ਹੈਗੇ ਸੀ ਉਹ, ਤੇ ਉਦੋਂ ਨਾ ਜਿਦਾਂ ਉਹਨਾਂ ਨੇ ਨਹਾਉਣਾ ਬਾਥਰੂਮ ਨਾ ਯੂਜ ਕਰਨਾ, ਉਹਨਾਂ ਨੇ ਹਰੇਕ ਚੀਜ਼ ਚੰਗੀ ਤਰ੍ਹਾਂ ਧੋਣੀ ਪਹਿਲਾਂ, ਤੇ ਜਦੋਂ ਪਤਾ ਲੱਗ ਜਾਂਦਾ ਸੀਗਾ ਵੀ ਸਿਸਟਰ ਨਹਾਉਣਾ, ਅਸੀਂ ਕਹਿੰਦੇ ਅਸੀਂ ਨਾ ਪੌਣਾ ਘੰਟਾ ਨੇ ਮਤਲਬ ਬਾਥਰੂਮ ਚ ਰਹਿਣਾ, ਤੁਸੀਂ ਪਹਿਲਾਂ ਨਹਾ ਲਓ ਜਾਂ ਬਾਅਦ ਚ ਨਹਾ ਲਿਓ, ਪੌਣਾ ਘੰਟਾ ਵੇਟ ਕਰ ਲਓ ਜਿਹਨੇ ਵੀ ਨਹਾਉਣਾ ਹੁੰਦਾ ਸੀਗਾ ਮੈਂਬਰ ਨੇ ਕਰਦੇ, ਕਿਉਂਕਿ ਉਹਨੇ ਸਾਰਾ ਕੁਝ ਪ੍ਰੋਪਰ ਪਹਿਲਾਂ ਕਲੀਨ ਕਰਨਾ ਉਸ ਤੋਂ ਬਾਅਦ ਨਹਾਉਣਾ। ਤੇ ਕੱਪੜਾ ਜੀ ਕਿਸੇ ਨੇ ਮਤਲਬ ਥੱਲੇ ਡਿੱਗ ਪਿਆ ਕੱਪੜਾ ਹਨਾ, ਤੇ ਉਹਨੇ ਉਹ ਕੱਪੜਾ ਪਾਉਣਾ ਨੀ, ਉਹਨੇ ਕਿਹਾ ਮੇਰਾ ਕੱਪੜਾ ਨੀਚੇ ਡਿੱਗ ਪਿਆ, ਤੇ ਮੈਂ ਵਾਸ਼ ਕਰਨ ਤੋਂ ਬਾਅਦ ਹੀ ਮੈਂ ਮਤਲਬ ਕਹਿੰਦਾ ਮੈਂ ਉਸ ਤੋਂ ਬਾਅਦ ਹੀ ਪਾਉਂਗੀ।
0: ਸੋ ਉਹਨੂੰ ਉਹਨੂੰ ਸੀਗਾ ਵੀ ਬਸ ਸਫਾਈ ਹੀ ਰੱਖਣੀ,
4: ਸਫਾਈ ਤਾਂ ਬਾਹਲਾ ਸੀ ਉਹਨਾਂ ਨੂੰ। ਹਾਂਜੀ
0: ਫਿਰ ਉਸ ਚੀਜ਼ ਦਾ ਉਹਨਾਂ ਨੇ ਕੋਈ ਹੈਲਪ ਲਈ ਕਿਤੋਂ, ਕਿਉਂਕਿ ਯਾਰ ਪੌਣਾ ਘੰਟਾ ਵਾਸ਼ਰੂਮ ਛੱਡਣਾ, ਪਹਿਲਾਂ ਵਾਸ਼ਰੂਮ ਸਾਫ਼ ਕਰਨਾ, ਫਿਰ ਨਹਾਉਣਾ, ਕੋਈ ਕੱਪੜਾ ਡਿੱਗ ਪਿਆ ਉਹ ਨਹੀਂ ਪਾਉਣਾ, ਆਪਣੇ ਅੱਗੇ ਦਾ ਕੋਈ ਆਪਣਾ ਖਾਣਾ ਥੱਲੇ ਡਿੱਗ ਪੈਂਦਾ ਉਹ ਵੀ ਚੱਕ ਕੇ ਖਾ ਲੈਂਦੇ ਆ।
4: ਆਪਾਂ ਖਾ ਲੈਂਦੇ ਹਾਂ, ਉਹਦਾ ਇੱਕ ਰੀਜ਼ਨ ਸੀ ਨਾ, ਇਹਨਾਂ ਨੇ ਬੀ ਐਸ ਨਰਸਿੰਗ ਕੀਤੀ ਸੀ ਇੰਡੀਆ ਤੋਂ, ਤੇ ਉਹਨਾਂ ਨੂੰ ਇਹ ਸਿਖਾਉਂਦੇ ਆ ਬਈ ਤੁਸੀਂ ਹਰੇਕ ਹੀ ਕਲੀਨ ਰੱਖਣੀ ਆ, ਆਪਣੇ ਹੱਥ ਵਾਲੇ ਜਿਹੜੀ ਵਾਸ਼ ਕਰਨੇ ਆ ਜਿੱਦਾਂ ਉਹਨਾਂ ਦੀ ਸਟੱਡੀ ਹੁੰਦੀ ਆ ਨਾ। ਤੇ ਮੈਨੂੰ ਲੱਗਦਾ ਕਿਉਂਕਿ ਉਹਨਾਂ ਨੇ ਉਹ ਸਟੱਡੀ ਕੀਤੀ ਨਰਸਿੰਗ ਚ, ਉਹਨਾਂ ਨੇ ਸਿਖਾਇਆ ਗਿਆ, ਉਸ ਤੋਂ ਬਾਅਦ ਉਹਨੂੰ ਇਹ ਪ੍ਰੋਬਲਮ ਆਈ। ਹੁਣ ਇੱਥੇ ਵੀ ਹੁਣ ਕੈਨੇਡਾ ਨੇ ਬ੍ਰਹਮਟਾ ਦਿੰਦੇ ਨੇ, ਤੇ ਇੱਥੇ ਵੀ ਉਹ ਬਹੁਤ ਟਾਈਮ ਲਾਉਂਦੇ ਆ ਪ੍ਰੋਪਰ ਪਲਸ ਹਰੇਕ ਚੀਜ਼ ਕਲੀਨ ਕਰਦੇ ਆ, ਫਿਰ ਉਦੋਂ ਬਾਅਦ ਮਤਲਬ ਕਹਿੰਦਾ ਨਹਾਉਂਦੇ ਆ।
0: ਠੀਕ ਹੈ, ਸੋ ਹਜੇ ਵੀ ਪੌਣਾ ਪੌਣਾ ਘੰਟਾ ਉਹ ਵਾਸ਼ਰੂਮ ਚਲਾਉਂਦੇ ਆ,
4: ਹਜੇ ਵੀ ਟਾਈਮ ਲਾਉਂਦੇ ਆ, ਉਹਨੂੰ ਪਹਿਲਾਂ ਉੱਠਣਾ ਪੈਂਦਾ ਜੇ ਕੰਮ ਹੁੰਦਾ ਜਾਣਾ ਹੁੰਦਾ ਉਹਨਾਂ ਨੇ।
0: ਠੀਕ ਹੈ, ਨਹੀਂ ਨਾ ਓਸੀਡੀ ਬੜੇ ਵੱਖਰੇ ਵੱਖਰੇ ਕਿਸਮ ਦੀ ਹੁੰਦੀ ਹੈ, ਸੋ ਤੁਹਾਡੀ ਸਿਸਟਰ ਨੂੰ ਓਸੀਡੀ ਹੈ ਵੀ ਬਸ ਸਫਾਈਆਂ ਕਰੀ ਜਾਣੀਆਂ, ਤੇ ਕਈਆਂ ਨੂੰ ਕਈ ਜਰਮਾਫੋਬਿਕ ਜਿਹੜੇ ਹੁੰਦੇ ਆ, ਆਈ ਥਿੰਕ ਉਹ ਵੀ ਇੱਕ ਕਿਸਮ ਦੀ ਓਸੀਡੀ ਹੋਈ ਹੈ ਵੀ ਬਸ ਕਿਸੇ ਵੀ ਚੀਜ਼ ਨੂੰ ਹੱਥ ਲਾ ਲਿਆ ਤਾਂ ਰਾਈਟ ਅਵੇ ਸੈਨੇਟਾਈਜ਼ਰ ਲਾਉਣਾ ਹੱਥ ਧੋਣੇ। ਸੋ ਇਟਸ ਦੇਖੋ ਇਹ ਨਾ ਪ੍ਰੋਬਲਮ ਲਾਈਫ ਲੌਂਗ ਕਈ ਵਾਰ ਰਹਿੰਦੀ ਆ, ਫਿਰ ਜ਼ਿੰਦਗੀ ਦੇ ਵਿੱਚ ਮਤਲਬ ਟੈਨਸ਼ਨ ਸਟ੍ਰੈਸ ਉਹ ਫਿਰ ਤੁਹਾਡੀ ਹਟਦੀ ਨਹੀਂ, ਉਹ ਤਾਂ ਫਿਰ ਕਿਤੇ ਨਾ ਕਿਤੇ ਗਰੋ ਹੀ ਹੁੰਦੀ ਰਹਿੰਦੀ ਹੈ, ਕਿਉਂਕਿ ਸੌ ਸੌ ਚੀਜ਼ਾਂ ਆਪਾਂ ਹੋਰ ਐਡ ਔਨ ਕਰੀ ਜਾਂਦੇ ਹਾਂ। ਯੰਗ ਹੁੰਦੇ ਡਰਾਈਵ ਨਹੀਂ ਕਰਦੇ, ਵੱਡੇ ਹੋ ਜਾਂਦੇ ਯਾਰ ਡੋਰ ਨੂੰ ਲੌਕ ਲਾਉਣਾ, ਮੀਨੋ ਵਾਰ ਵਾਰ ਉਹੀ ਜਿਵੇਂ ਬਾਈ ਜੀ ਕਹਿੰਦੇ ਵੀ ਬਟਨ ਪ੍ਰੈਸ ਕਰੀ ਜਾਣਾ ਜਦੋਂ ਤੱਕ ਤੁਹਾਨੂੰ ਪੀ ਪੀ ਪੀ ਪੀ ਗੱਡੀ ਦੀ ਨਹੀਂ ਸੁਣਦੀ, ਉਹ ਚੈੱਕ ਕਰੀ ਜਾਣਾ। ਇੱਕ ਮੈਂ ਤੁਹਾਨੂੰ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਦੇਵਾਂ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਕੋਈ ਵੀ ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਸਸਪੈਂਸ਼ਨ ਦਾ ਇਸ਼ੂ ਹੈ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ, ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ, 905-460-1111 ਕੁਆਲਿਟੀ ਕਾਰ ਰਿਪੇਅਰ ਕੁਲਵੰਤ ਬਾਈ ਜੀ, 905-460-1111 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। ਐਚ ਕੇ ਮੂਵਰਸ ਆਪਣੇ ਸ਼ਹਿਰ ਦੀ ਨੰਬਰ ਵਨ ਮੂਵਿੰਗ ਕੰਪਨੀ ਹੈ, ਬਹੁਤ ਹੀ ਪੁਰਾਣੇ ਬੰਦੇ ਆ, 25 ਤੋਂ ਲੈ ਕੇ 30 ਸਾਲ ਤੱਕ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਮੂਵਿੰਗ ਦੇ ਵਿੱਚ। ਐਚ ਕੇ ਮੂਵਰਸ 416-524-6704 ਨੰਬਰ ਹੈ, 416-524-6704 ਐਚ ਕੇ ਮੂਵਰਸ। G3676 ਹੈਲੋ ਹੈਲੋ ਹਾਂਜੀ ਨਵੀਂ ਭਾਜੀ,
5: ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿਆ
5: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
5: ਹਾਂਜੀ, ਜਦੋਂ ਮੈਂ ਨਵੀਂ ਨਵੀਂ ਕੈਨੇਡਾ ਆਈ ਸੀਗੀ ਨਾ, ਇੰਡੀਆ ਤਾਂ ਆਪਾਂ ਇੰਨਾ ਜ਼ਿਆਦਾ ਚੈੱਕ ਨਹੀਂ ਕਰਦੇ ਹਨਾ, ਤੇ ਜਦੋਂ ਕੈਨੇਡਾ ਆਈ ਸੀਗੀ ਤਾਂ ਇੱਥੇ ਨਾ ਇੱਕ ਇੰਸੀਡੈਂਟ ਹੋਇਆ ਸੀਗਾ, ਉਹਨਾਂ ਨੇ ਆਪਣਾ ਸਟੋਵ ਔਨ ਰਹਿਣ ਦਿੱਤਾ ਸੀਗਾ ਤੇ ਉਹਨਾਂ ਦੀ ਬੇਸਮੈਂਟ ਦੇ ਵਿੱਚ ਅੱਗ ਲੱਗ ਗਈ ਸੀਗੀ। ਉਸ ਇੰਸੀਡੈਂਟ ਨੇ ਇੰਨਾ ਕੁ ਜ਼ਿਆਦਾ ਟ੍ਰਿਗਰ ਕੀਤਾ ਕਿ ਮੈਂ ਜਦੋਂ ਵੀ ਜਾਂਦੀ ਹਾਂ ਘਰੋਂ ਨਿਕਲਦੀ ਆ ਨਾ ਮੈਂ ਆਪਣੇ ਹਸਬੈਂਡ ਨੂੰ ਰਿਮਾਇੰਡ ਕਰਵਾਉਂਦੀ ਹਾਂ ਕਿ ਮੈਂ ਆਹ ਵੀ ਕੰਮ ਕਰ ਦਿੱਤਾ ਹੈ, ਮੈਂ ਆਹ ਵੀ ਕਰਤਾ ਆ, ਮੈਂ ਸਟੋਵ ਵੀ ਆਫ ਕਰਤਾ ਹੈ, ਜੇ ਉੱਪਰ ਕੁਛ ਹੈਗਾ ਸੀਗਾ ਉਹ ਮੈਂ ਚੱਕ ਕੇ ਸਾਈਡ ਤੇ ਰੱਖਦਾ ਆ, ਅਗਰ ਕੱਪੜੇ ਪ੍ਰੈਸ ਕੀਤੇ ਤਾਂ ਮੈਂ ਪ੍ਰੈਸ ਜਿਹੜੀ ਆ ਉਹ ਠੰਡੀ ਕਰਕੇ ਵਾਪਸ ਉਹ ਕਬਰ ਦੇ ਵਿੱਚ ਰੱਖ ਦਿੱਤੀ ਆ, ਉਹ ਬਾਹਰ ਵੀ ਨੀ ਹੈਗੀ। ਸੋ ਉਹਨਾਂ ਨੂੰ ਇੱਕ ਲਿਸਟ ਆ ਜਿਹੜੀ ਮੈਂ ਘਰੋਂ ਤੁਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਣਾ ਹੁੰਦਾ ਕਿ ਆਹ ਮੈਂ ਕਰਤਾ, ਅਗਰ ਮੈਂ ਕੱਲੀ ਜਾ ਰਹੀ ਹਾਂ। ਸੋ ਇਹ ਇੱਕ ਕਾਇੰਡ ਮੇਰੇ ਲਈ ਇੱਕ ਰਿਮਾਇੰਡਰ ਆ ਕਿ ਹਾਂ ਇਹ ਮੈਂ ਕਰ ਦਿੱਤਾ ਆ, ਉਹ ਲਿਸਟ ਆ ਉਹ ਮੈਂ ਚੈੱਕ ਕਰ ਲੈਂਦੀ ਹਾਂ ਕਿ ਹਾਂ ਆਹ ਕਰ ਦਿੱਤਾ। ਮੇਰਾ ਇੱਦਾਂ ਹੈ ਕਿ ਮੈਨੂੰ ਯਾਦ ਰਹਿ ਜਾਂਦਾ ਅਗਰ ਮੈਂ ਕਿਸੇ ਨੂੰ ਦੱਸਦੀ ਹਾਂ ਤੇ ਕਿਸੇ ਨੂੰ ਸੁਣਾਉਂਦੀ ਹਾਂ। ਸੋ ਉਹ ਮੈਂ ਹਰ ਚੀਜ਼ ਜਿਹੜੀ ਆਪਣੀ ਉਹਨਾਂ ਨੂੰ ਰਿਮਾਇੰਡਰ ਇੱਕ ਹਿਸਾਬ ਦਾ ਦੇ ਦਿੰਦੀ ਕਿ ਮੈਂ ਆਹ ਕੰਮ ਕਰ ਦਿੱਤਾ ਹੈ, ਗਰਾਜ ਵੀ ਆਪਣਾ ਬੰਦ ਆ, ਕਿਉਂਕਿ ਅਗਰ ਮੈਂ ਨਹੀਂ ਦੱਸਦੀ ਫਿਰ ਮੇਰੇ ਮਾਇੰਡ 'ਚ ਹੀ ਰਹਿੰਦਾ ਕਿ ਯਾਰ ਮੈਂ ਕਿਤੇ ਉਹ ਸਬਜ਼ੀ ਬਣਾਈ ਸੀ ਕਿਤੇ ਚੁੱਲ੍ਹੇ ਤੇ ਰਹਿ ਤੇ ਨਹੀਂ ਗਈ, ਕਿਤੇ ਗੈਸ ਸਟੋਵ ਆਨ ਤਾਂ ਨਹੀਂ ਰਹਿ ਗਿਆ।
0: ਸੋ ਤੁਸੀਂ ਹਰ ਇੱਕ ਚੀਜ਼ ਗਣਾਉਂਦੇ ਹੋ ਹਸਬੈਂਡ ਨੂੰ। ਜੇ ਹੁਣ ਤੁਸੀਂ ਸਪੋਜ਼ ਕਰੋ ਪਾਰਟੀ 'ਤੇ ਚੱਲੇ ਹੋ, ਤੁਸੀਂ ਪਹਿਲਾਂ ਚਾਹ ਵੀ ਬਣਾਈ, ਫਿਰ ਕੱਪੜੇ ਵੀ ਪ੍ਰੈਸ ਕੀਤੇ, ਫਿਰ ਤੁਸੀਂ ਆਪਣਾ ਵਾਲਾਂ ਨੂੰ ਸਟ੍ਰੇਟਨ ਵੀ ਕੀਤਾ, ਹਰੇਕ ਚੀਜ਼ ਫਿਰ ਦੱਸਣੀ ਹੈ ਵੀ ਆਹ ਵੀ ਹੋ ਗਿਆ ਬੰਦ, ਆਹ ਵੀ ਹੋ ਗਿਆ ਬੰਦ, ਠੰਡਾ ਵੀ ਹੋ ਗਿਆ।
5: ਹਾਂਜੀ, ਫਿਰ ਉਹ ਮੈਂ ਉਹਨਾਂ ਨੂੰ ਇੱਕ ਸਾਥ ਦਾ ਮੈਂ ਆਪਣੇ ਆਪ ਨੂੰ ਯਾਦ ਕਰਵਾਉਣ ਵਾਸਤੇ ਕਿ ਹਾਂ ਮੈਂ ਆਹ ਸਾਰਾ ਕੁਛ ਕਰ ਦਿੱਤਾ ਆ, ਉਹਨਾਂ ਨੂੰ ਮੈਂ ਸਾਰਾ ਕੁਛ ਦੱਸਦੀ ਹਾਂ ਵੀ ਆਪਾਂ ਆਹ ਕਰ ਦਿੱਤਾ, ਸੋ ਹੁਣ ਕੋਈ ਵਰੀ ਨਹੀਂ ਹੈਗੀ।
0: ਚਲੋ ਨਹੀਂ, ਦੇਖੋ ਇਟਸ ਕਿਤੇ ਨਾ ਕਿਤੇ ਇਟਸ ਅ ਗੁੱਡ ਥਿੰਗ, ਸੇਫਟੀ ਹੈ, ਬਟ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਥੋੜ੍ਹੀ ਜਿਹੀ ਉਹ ਇੱਕ ਫਿਕਰ ਜਿਹਾ ਥੋੜ੍ਹਾ ਜ਼ਿਆਦਾ ਹੋ ਗਿਆ ਹੁਣ?
5: ਉਸ ਇੰਸੀਡੈਂਟ ਤੋਂ ਬਾਅਦ ਤੇ ਬਹੁਤ ਜ਼ਿਆਦਾ ਫਿਕਰ ਪੈ ਗਿਆ ਮਨ ਦੇ ਵਿੱਚ। ਇੱਕ ਵਾਰ ਇਵੇਂ ਹੋਇਆ ਕਿ ਅਸੀਂ ਪਾਰਟੀ ਤੇ ਜਾਣਾ ਸੀਗਾ ਤੇ ਵਾਪਸ ਲੇਟ ਆਉਣਾ ਸੀਗਾ। ਮੈਂ ਸਬਜ਼ੀ ਬਣਾਈ ਸੀਗੀ, ਉਹ ਗੈਸ ਸਟੋਵ ਤੇ ਪਈ ਸੀ, ਬਟ ਮੈਂ ਉਹਨੂੰ ਮਤਲਬ ਸਾਰਾ ਸਾਂਭਤਾ ਸੀ, ਗੈਸ ਸਟੋਵ ਬੰਦ ਸੀਗਾ, ਪਰ ਮੈਂ ਰਿਮਾਇੰਡਰ ਉਸ ਦਿਨ ਅਸੀਂ ਬਹੁਤ ਜ਼ਿਆਦਾ ਕਾਹਲੀ 'ਚ ਸੀਗੇ, ਸੋ ਮੈਂ ਸਿਰਫ ਡੋਰ ਦਾ ਯਾਦ ਰੱਖਿਆ। ਅੱਧ ਰਾਹ ਦੇ ਵਿੱਚ ਜਾ ਕੇ ਮੈਨੂੰ ਯਾਦ ਆਇਆ ਕਿ ਮੈਂ ਪਤਾ ਨਹੀਂ ਸਬਜ਼ੀ ਚੱਕੀ ਆ ਸਟੋਵ ਤੋਂ ਕਿ ਨਹੀਂ ਚੱਕੀ, ਮੈਂ ਤੇ ਬੰਦ ਹੀ ਨਹੀਂ ਕੀਤਾ। ਫਿਰ ਮੈਂ ਘਰੇ ਦੁਬਾਰਾ ਫੋਨ ਲਾਇਆ, ਉਹਨਾਂ ਨੂੰ ਜਗਾਇਆ, ਮੈਂ ਕਿਹਾ ਪਲੀਜ਼ ਚੈੱਕ ਕਰਿਓ ਮੈਂ ਸਟੋਵ ਬੰਦ ਕਰਕੇ ਆਈ ਹਾਂ ਕਿ ਨਹੀਂ, ਮੈਂ ਸਬਜ਼ੀ ਰੱਖੀ ਸੀ ਉਹ ਸੜ ਜਾਣੀ ਆ। ਸੋ ਇਹ ਟਾਈਮ ਤਾਂ ਲੱਗਦਾ ਹੈ, ਬਟ ਇੱਕ ਹਿਸਾਬ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਨਹੀਂ ਆਪਾਂ ਉਹ ਕੰਮ ਕਰਕੇ ਆਏ ਹਾਂ, ਸੋ ਮਾਇੰਡ ਰਿਲੈਕਸ ਰਹਿੰਦਾ, ਆਪਾਂ ਜ਼ਿਆਦਾ ਟੈਨਸ਼ਨ ਚ ਨਹੀਂ ਰਹਿੰਦੇ ਕਿ ਨਹੀਂ ਆਪਾਂ ਉਹ ਕੰਮ ਕੀਤਾ ਕਿ ਨਹੀਂ ਕੀਤਾ।
0: ਚਲੋ ਨਹੀਂ, ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ, ਇਹ ਸਿਆਣੀ ਗੱਲ ਹੈ ਵੈਸੇ ਵੀ, ਕਿਸੇ ਆਪਣੇ ਪਾਰਟਨਰ ਨੂੰ ਘਰ ਦੇ ਮੈਂਬਰ ਨੂੰ ਦੱਸ ਦਿਓ ਕਿ ਮੈਂ ਐਂ ਕਰਤਾ ਉਵੇਂ ਕਰਤਾ। ਮੇਰੀ ਵਾਈਫ ਨੂੰ ਇੰਨੀ ਆਦਤ ਨਹੀਂ, ਮੈਨੂੰ ਬਹੁਤ ਆਦਤ ਆ। ਅਸੀਂ ਨਾ ਇਕੱਠੇ ਕਿਤੇ ਚੱਲੇ ਹਾਂ, ਮੈਂ ਗਰਾਜ ਬੰਦ ਕਰਤਾ, ਮੈਂ ਆਪ ਦੇਖ ਲਿਆ ਬੰਦ ਹੈ, ਮੈਂ ਫਿਰ ਉਹਨੂੰ ਕਹਿਣਾ ਵੀ ਤੂੰ ਦੇਖੀ ਮੜਿਆ ਵੀ ਗਰਾਜ ਬੰਦ ਹੀ ਆ, ਉਹਨੇ ਕਹਿਣਾ ਨਵੀਂ ਯਾਰ ਤੂੰ ਹੁਣੇ ਤਾਂ ਦੇਖ ਕੇ ਹਟਿਆ, ਇੰਨਾ ਨਾ ਕਰਿਆ ਕਰ। ਸੋ ਆਇਰਨ ਨੂੰ ਇਹ ਕਿਤੋਂ ਨਾ ਕਿਤੋਂ ਸਟੈਮ ਹੁੰਦੀ ਹੈ ਚੀਜ਼। ਹੁਣ ਇੱਕ ਜਿਵੇਂ ਇਹਨਾਂ ਦੀ ਕਾਲ ਆਈ, ਕਹਿੰਦੇ ਨਵੀਂ ਕੋਈ ਇੰਸੀਡੈਂਟ ਹੋਇਆ ਸੀ ਕਿਸੇ ਦਾ ਘਰ, ਯੂਨੋ ਅੱਗ ਲੱਗ ਗਈ ਕਿਉਂਕਿ ਸਟੋਵ ਆਨ ਰਹਿ ਗਿਆ, ਤੇ ਉਹ ਗੱਲ ਸੁਣ ਕੇ ਕਹਿੰਦੇ ਨਵੀਂ ਸਾਨੂੰ ਹੋਇਆ ਕਿ ਨਹੀਂ, ਥੋੜ੍ਹਾ ਜਿਹਾ ਹੁਣ ਬਸ ਖਿਆਲ ਹੀ ਰੱਖੀਏ ਵੱਧ ਤੋਂ ਵੱਧ ਜਿੰਨਾ ਰੱਖ ਸਕਦੇ ਹਾਂ। ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ, ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਨੰਬਰ 1 ਤੁਹਾਡੇ ਲਈ ਗਰੋਸਰੀ ਸਟੋਰ। ਬਿਯੋਂਡ ਆਈਵਰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ, ਰੋਮੀ ਬਾਈ ਜੀ ਤੇ ਰੋਮੀ ਦੀ ਟੀਮ ਨੂੰ ਤੁਸੀਂ ਯਾਦ ਰੱਖੋ ਬਿਯੋਂਡ ਆਈਵਰ ਤੇ, ਬਹੁਤ ਵਧੀਆ ਬੰਦੇ ਨੇ। ਨਿਗਾਹ ਵਾਲੀ ਐਨਕਾਂ ਚਾਹੀਦੀਆਂ, ਸਨਗਲਾਸਿਸ ਚਾਹੀਦੀਆਂ, ਬਿਯੋਂਡ ਆਈਵਰ, ਨੰਬਰ ਇਹਨਾਂ ਦਾ ਵੀ ਤੁਸੀਂ ਨੋਟ ਕਰ ਲਓ ਰਾਈਟ ਅਵੇ, 9057933937, 9057933937, ਬਿਯੋਂਡ ਆਈਵਰ। 2749, ਹੈਲੋ,
6: ਜਰਾਬਾਂ ਚੇਂਜ ਕਰੋ ਫਿਰ ਤੁਸੀਂ ਅੰਦਰ ਫਿਰ ਸਕਦੇ ਆ, ਸੋ ਉਹਨੂੰ ਵੀ ਸੀਗਾ ਏਦਾਂ ਕੁਛ ਜਰਮਸ
0: ਨਹੀਂ। ਅੱਛਾ, ਜਰਾਬਾਂ ਜਿਹੜਾ ਵੀ ਬੰਦਾ ਆਉਂਦਾ ਹਰੇਕ ਨੂੰ ਫਰੈਸ਼ ਜਰਾਬਾਂ ਦੇਣੀਆਂ? ਥੋਡੀਆਂ ਪਾਈਆਂ ਜਰਾਬਾਂ ਰੱਖਣੀਆਂ ਵੀ ਨੀ? ਬੱਲੇ ਬੱਲੇ, ਨਹੀਂ ਉਹਨਾਂ ਦਾ ਵੀਰੇ, ਉਹਨਾਂ ਦਾ ਜਰਾਬਾਂ ਦਾ ਖਰਚਾ ਯਾਰ ਕਿੰਨਾ ਸੀਗਾ ਮਹੀਨੇ ਦਾ? ਫਿਰ
6: ਉਹਨਾਂ ਦੇ ਲੋਕ ਹੀ ਘੱਟ ਆਉਣ ਲੱਗ ਗਏ, ਸੋ ਖਰਚਾ ਫਿਰ ਬਾਹਲਾ ਨਹੀਂ ਸੀ।
0: ਉਹ ਵੀ ਹੈ ਗੱਲ, ਠੀਕ ਹੈ। ਅੱਛਾ ਆਪਣੇ ਦਾ ਕੀ ਕਹਿੰਦੇ ਆ ਲੋਕ ਦਾ, ਗਰਾਜ ਦਾ ਕੁਛ ਏਦਾਂ ਦਾ ਤੁਹਾਨੂੰ?
6: ਭਾਈ ਮੈਨੂੰ ਬਸ ਈਮੇਲ ਦਾ ਹੈਗਾ, ਮੈਂ ਈਮੇਲ ਮਿਲਣਾ ਦਾ 10 ਵਾਰੀ ਪੜ੍ਹਦਾ ਸੈਂਡ ਕਰ, ਉਹਦਾ ਮੇਰਾ ਥੋੜਾ ਹੈਗਾ ਵਾ ਵੀ ਮੇਕ ਸ਼ੋਰ ਕਰਨਾ ਵੀ ਇੱਕ ਵਾਰੀ ਚਲੀ ਗਈ ਤਾਂ ਰੀਕਾਲ ਵੀ ਨਹੀਂ ਕਰ ਸਕਦੇ ਕਈ ਵਾਰੀ, ਸੋ ਉਹੀ ਆ ਬਸ।
0: ਠੀਕ ਹੈ, ਚਲੋ ਥੈਂਕ ਯੂ ਵੀਰੇ। ਦੇਖਿਆ ਹੁੰਦਾ ਬੜੀ ਵੱਖਰੀ ਕਿਸਮ ਦਾ, ਨਹੀਂ ਈਮੇਲ ਚੈੱਕ ਕਰਨੀ। ਹੁਣ ਮੇਰਾ ਇੱਕ ਮਿੱਤਰ ਹੈ, ਉਹਨੇ ਵੀ ਮੇਰੇ ਤੋਂ ਕੋਈ ਕੋਈ ਕੋਈ ਪਿਕਚਰ ਪੁਕਚਰ ਕੋਈ ਮੰਗਾਈ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਜੇ ਤੂੰ ਕਿਤੇ ਆਨਲਾਈਨ ਪਾਉਣੀ ਹੈ, ਮੇਕ ਸ਼ੋਰ ਕਰ ਲਾ ਕਿ ਮੇਰਾ ਨਾਂ ਨੂੰ ਨਾ ਕਿਤੇ ਹੋਵੇ। 10 ਵਾਰ ਮੈਂ ਚੈੱਕ ਕੀਤੀ, ਮੈਂ ਉਹ ਤੋਂ ਚੈੱਕ ਕਰਿਆ, ਕਹਿੰਦਾ ਨਵੀਂ ਯਾਰ ਤੂੰ ਇੰਨਾ ਤਾਂ ਦੇ ਕਿਉਂ ਕਰਦਾ, ਇੱਡੀ ਕਿਹੜੀ ਗੱਲ ਹੈ। ਸੋ ਨਹੀਂ ਤੇ ਇਟ ਹੈਪਨਸ। ਸੋ OCD ਲੋਕਾਂ ਨੂੰ ਬੜੇ ਵੱਖਰੇ ਵੱਖਰੇ ਕਿਸਮ ਦਾ OCD ਹੈ। ਤੇ ਨੰਬਰ ਹੈ ਆਪਣਾ 905-673-3337 3337 ਆਪਣਾ ਨੰਬਰ ਹੈ। ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰ 6.5 ਲੱਖ ਤੋਂ ਯਾਰ ਕਿਤੋਂ ਮਿਲਦੇ ਆ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। paradisedevelopments.com ਨੂੰ ਬਿਲਕੁਲ ਯਾਦ ਰੱਖੋ। ਇੱਕ ਤੁਸੀਂ ਯਾਦ ਰੱਖਣਾ ਮੈਸੇਜ ਫੈਸ਼ਨ IQ ਦਾ। ਫੈਸ਼ਨ IQ ਦੀ ਟੀਮ ਨੇ ਬਹੁਤ ਜ਼ਬਰਦਸਤ ਡੀਲਾਂ ਕੁਝ ਲਾਈਆਂ ਨੇ। ਇੱਕ ਤਾਂ ਲੇਡੀਜ਼ ਦੇ ਸੂਟ, ਨੋਨ ਬਰਾਈਡਲ ਸੂਟ, ਲਹਿੰਗੇ 1 ਕਿਲੋ, ਦੂਜਾ 30% ਆਫ। ਵਾਹ! ਵੀਰਾਂ ਲਈ ਕੋਟ ਪੈਂਟ ਅਤੇ ਕੁੜਤੇ ਪਜਾਮੇ ਕਸਟਮ ਫੁੱਟਵੇਅਰ, ਵੈਸਟ, ਬਲੇਜ਼ਰ, ਉਹਦੇ 'ਤੇ ਵੀ ਬਹੁਤ ਹੀ ਜ਼ਿਆਦਾ ਐਕਸਟਰਾ ਸੇਵਿੰਗ ਹੈ। ਅਤੇ ਉਸਦੇ ਨਾਲ ਨਾਲ ਬਾਏ ਮੋਰ ਸੇਵ ਮੋਰ ਇਵੈਂਟ ਹੈ। $100 ਖਰਚੋ $10 ਆਫ, $200 ਖਰਚੋ 20 ਆਫ, $300 ਖਰਚੋ 30 ਆਫ, $400 ਖਰਚੋ 40 ਆਫ, $500 ਖਰਚੋ 50 ਆਫ, $1,000 ਖਰਚੋ 100 ਆਫ। ਬੈੱਡਸ਼ੀਟ, ਕੰਬਲ, ਕੁਇਲਟ ਸੈੱਟ, ਕੰਫਰਟਰ 2 ਲੋ ਅਤੇ 1 ਫਰੀ। ਫੈਸ਼ਨ IQ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ। ਨੰਬਰ ਇਜ਼ 905-453-2225 ਫੈਸ਼ਨ IQ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। ਗੱਲ ਅੱਜ ਅਸੀਂ ਕਰ ਰਹੇ ਸੀ OCD ਦੀ, ਵੀ ਤੁਹਾਨੂੰ ਕਿੰਨਾ ਕੁ ਇਹ ਇਸ਼ੂ ਹੈ ਕਿ ਵਾਰ ਵਾਰ ਸਟੋਵ ਚੈੱਕ ਕਰੀ ਜਾਣਾ। ਜੇ ਸਟੋਵ ਤੁਸੀਂ ਵਰਤਿਆ ਵੀ ਵਾਰ ਵਾਰ ਚੈੱਕ ਕਰੀ ਜਾਣਾ ਵੀ ਬੰਦ ਹੈ, ਜਾ ਕੇ ਟੱਚ ਕਰਨਾ, ਕਈ ਤਾਂ ਹੱਥ ਵੀ ਲਾ ਲੈਂਦੇ ਆ ਸਟੋਵ ਨੂੰ ਵੀ ਗਰਮ ਤਾਂ ਨਹੀਂ, ਟੂ ਮੇਕ ਸ਼ੋਰ ਕਿ ਬੰਦ ਹੋਵੇ। ਕਈ ਲੋਕਾਂ ਨੂੰ ਲੋਕ ਦੇ ਨਾਲ ਹੈ, ਘਰ ਦਾ ਡੋਰ ਦਾ ਲੋਕ ਲਾਤਾ ਅਤੇ ਵਾਰ ਵਾਰ ਡੋਰ ਖਿੱਚ ਖਿੱਚ ਦੇਖੀ ਜਾਣਾ ਕਿ ਡੋਰ ਬੰਦ ਹੈ ਕਿ ਨਹੀਂ। ਕਈਆਂ ਨੂੰ ਪ੍ਰੈੱਸ ਦਾ ਵੀ, ਕੱਪੜੇ ਪ੍ਰੈੱਸ ਕੀਤੇ, ਪਲੱਗ ਕੱਢ ਲਿਆ, ਫਿਰ ਵੀ ਦੇਖਣਾ ਵੀ ਪ੍ਰੈੱਸ ਗਰਮ ਤਾਂ ਨਹੀਂ ਹੈਗੀ। ਕੀ ਤੁਹਾਨੂੰ ਵੀ ਇਹ ਇਸ਼ੂ ਹੈ, ਕਿਸ ਲੈਵਲ ਤੱਕ ਹੈ? ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ। 905-673-3337 'ਤੇ ਤੁਹਾਡੇ ਨਾਲ ਅੱਜ ਦੀ ਗੱਲਬਾਤ ਹੋ ਰਹੀ। ਮੈਂ ਅੱਜ ਵੈਸੇ ਗੱਲ ਹੋਰ ਕਰਨੀ ਸੀ, ਬਟ ਦੇਖੋ ਕਈ ਵਾਰ ਹੁੰਦਾ ਕਿ ਨੈਚੁਰਲੀ ਕੋਈ ਨਾ ਕੋਈ ਹੋਰ ਗੱਲ ਨਿਕਲੀ ਆਉਂਦੀ। ਚਲੋ ਕੋਈ ਗੱਲ ਨਹੀਂ, ਗੱਲਾਂ ਜਿੰਨੀਆਂ ਹੋਣ ਉਨੀ ਵਧੀਆ ਕਿ ਨਹੀਂ, ਆਪਣਾ ਤਾਂ ਕੰਮ ਹੀ ਗੱਲਾਂ ਵਾਲਾ। ਸੋ 905-673-3337 ਫੋਨ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ SUV ਲੈਣਾ ਨਾ, ਤਾਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਏਰਨ ਮਿਲਸ ਐਕਿਰਾ ਤੋਂ। ਬਹੁਤ ਹੀ ਕਮਾਲ ਦੀਆਂ ਗੱਡੀਆਂ ਐਕਿਰਾ ਦੀ ਮੈਂ ਬਹੁਤ ਚਲਾਈ ਹੈ, ਅਤੇ ਉਹਦੇ ਨਾਲ ਨਾਲ ਏਰਨ ਮਿਲਸ ਐਕਿਰਾ ਤੇ ਡੀਲ ਵਧੀਆ ਮਿਲੂ ਆਪਣੇ ਦੋਨੋਂ ਵੀਰ ਮੈਨੇਜਰ ਨੇ ਇੱਥੇ 9058285800 9058285800 ਤੇ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨਵੀਂ ਕਿਚਨ ਤਿਆਰ ਕਰਾਉਣੀ ਹੈ ਬ੍ਰੈਂਡ ਨਿਊ ਟੋਪ ਆਫ ਦਾ ਲਾਈਨ ਕਿਚਨ ਕੈਬਨਿਟਸ ਕਾਊਂਟਰ ਟੋਪ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੀ ਹੈ ਕੋਈ ਤਾਂ 416-859-1920 ਨੰਬਰ ਹੈ 416-859-1920 ਤੇ ਕਾਲ ਤੁਸੀਂ ਜ਼ਰੂਰ ਕਰੋ ਨਿਊ ਹਾਈਟਸ ਕਿਚਨ 6664 ਹੈਲੋ
7: ਹੈਲੋ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਵਧੀਆ ਜੀ ਕਿਵੇਂ
7: ਠੀਕ ਹੈ ਨਵੀ ਮੈਨੂੰ ਲੱਗਦਾ ਸੀ ਕਿ ਮੈਨੂੰ ਹੀ ਆਦਤ ਹੈ ਮੈਨੂੰ ਹੱਥ ਧੋਣ ਦੀ ਬਹੁਤ ਆਦਤ ਹੈ ਹਰ ਰੋਜ਼ ਵਿੱਚ ਨਾ ਕਿਚਨ ਵਿੱਚ ਤਾਂ ਬਹੁਤ ਜ਼ਿਆਦਾ ਮਤਲਬ ਕਿਚਨ ਦਾ ਜਿਹੜਾ ਹੈਂਡ ਟਾਵਲ ਹੁੰਦਾ ਉਹ ਗਿੱਲਾ ਗਿੱਲਾ ਹੀ ਹੁੰਦਾ
0: ਅੱਛਾ ਹੱਥ ਧੋਣ ਦੀ ਕਿਉਂ ਬਸ ਜਦੋਂ ਤੁਸੀਂ ਕੁਝ ਖਾਦਾ ਉਦੋਂ ਹੀ ਵੈਸੇ ਵੀ ਧੋਈ ਜਾਂਦੇ ਹੋ
7: ਨਹੀਂ ਨਹੀਂ ਕਿਚਨ ਚ ਜਿਵੇਂ ਮੈਂ ਕੰਮ ਕਰ ਰਹੀ ਹਾਂ ਥੋੜੀ ਥੋੜੀ ਦੇਰ ਬਾਅਦ ਮੈਨੂੰ ਹੱਥ ਧੋਣ ਦੀ ਬਹੁਤ ਆਦਤ ਹੈ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਲੱਗਦਾ ਸੀ ਕਿ ਮੈਨੂੰ ਹੀ ਇਹ ਗੱਲ ਪਰ ਸਾਡੇ ਇੱਕ ਨੋਨ ਦਾ ਪਤਾ ਲੱਗਿਆ ਉਹਨੂੰ ਨਾ ਜਿਵੇਂ ਉਹਨੇ ਸ਼ਾਰਟਸ ਪਾਈਆਂ ਮੁੰਡਾ ਉਹ ਜਿਵੇਂ ਉਹਨੇ ਸ਼ਾਰਟਸ ਪਾਈਆਂ ਥੋੜਾ ਜਿਹਾ ਪਾਣੀ ਦਾ ਛਿੱਟਾ ਉਹਨੂੰ ਕਿਤੇ ਲੱਗ ਗਿਆ ਨਾ ਉਹਦੀ ਲੱਤ ਤੇ ਉਹਨੇ ਸਾਰੀਆਂ ਲੱਤਾਂ ਧੋਣੀਆਂ ਉਹਨੇ ਬਾਹਾਂ ਵੀ ਸਾਰੀਆਂ
0: ਉਹਨੂੰ ਖੋ ਵੀ ਫਿਰ ਉਹ ਪਜਾਮਾ ਪਾ ਕੇ ਰੱਖੇ ਪਜਾਮਾ ਵੀ ਜੇ
7: ਪਜਾਮੇ ਡਰਾਈ ਸਕਿਨ ਕਰਕੇ ਉਹਨੂੰ ਪ੍ਰੋਬਲਮ ਹੈ ਮੈਂ ਉਹਨੂੰ ਕਿਹਾ ਫਿਰ ਤੂੰ ਕਰੀਮ ਲਗਾਇਆ ਕਰ ਤੇ ਉਹਦੇ ਮੰਮਾ ਕਹਿੰਦੇ ਕਹਿੰਦੇ ਜੇ ਕਰੀਮ ਲਗਾਉਂਦਾ ਥੋੜੀ ਦੇਰ ਬਾਅਦ ਫਿਰ ਧੋਦਾ ਜਾਂਦਾ
0: ਲੈ ਦੱਸ ਕਰੀਮ ਲਾਉਣ ਤੋਂ ਵੀ ਧੋਣ ਲੱਗ ਜਾਂਦਾ ਹੱਥ ਪਾਣੀ ਤਾਂ ਯਾਰ ਸਾਫ ਹੀ ਹੁੰਦਾ ਜੇ ਪਾਣੀ ਦਾ ਛਿੱਟਾ ਪੈ ਗਿਆ ਆਪਣੇ ਤੇ ਉਹ ਨਹਾਉਣ ਦੇ ਬਰਾਬਰ ਹੀ ਹੈ ਸਾਰੀਆਂ ਲੱਤਾਂ ਬਾਹਾਂ ਧੋਣੀਆਂ ਚਲੋ ਹੁੰਦੇ ਆ ਕਿ ਲੋਕ ਜਿਹੜੇ ਦੇਖੋ ਹੀ ਫਿਰ ਆਪਾਂ ਓਬਸੈਸਿਵ ਹੋ ਜਾਂਦੇ ਹਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਵੀ ਕੁਕਿੰਗ ਕਰਦੇ ਹੋ ਚਲੋ ਹੱਥ ਗੰਦੇ ਹੋ ਗਏ ਧੋਲੇ ਠੀਕ ਆ ਬਟ ਉਹੀ ਧੋਈ ਜਾਣੇ ਉਹ ਵਾਕਈ ਇੱਕ ਬਿਮਾਰੀ ਆ ਨਹੀਂ ਮੇਰੇ ਮੈਂ ਵੀ ਕਈ ਵਾਰ ਚਲੋ ਗੈਸ ਗੂਸ ਆਪਾਂ ਫਿਲ ਕਰਦੇ ਹਾਂ ਕਿਤੇ ਵੀ ਗਰੋਸਰੀ ਸਟੋਰ ਜਾਈਦਾ ਇੱਕ ਨਾ ਸਪਰੇਅ ਵਾਲਾ ਹੈਂਡ ਸੈਨੇਟਾਈਜ਼ਰ ਜਿਹਾ ਆਇਆ ਨਵਾਂ ਪਤਾ ਨਹੀਂ ਤੁਸੀਂ ਦੇਖਿਆ ਹੋਣਾ ਜਾਂ ਨਹੀਂ ਉਹ ਮਿਸਟ ਜੀ ਨਿਕਲਦੀ ਹੈ ਤੁਸੀਂ ਸਪਰੇਅ ਕਰੋ ਤੇ ਫਿਰ ਉਹ ਨਾ ਮੈਨੂੰ ਮੇਰੀ ਵਾਈਫ ਨੇ ਲੈ ਕੇ ਦਿੱਤਾ ਤੇ ਉਹ ਕਹਿੰਦੀ ਕਿ ਨਾ ਵੀ ਇਹ ਬਹੁਤ ਲੰਬਾ ਸਮਾਂ ਲਾਸਟ ਕਰਨਾ ਚਾਹੀਦਾ ਵੀ ਆਏ ਨਾ ਉਹ ਵੀ ਮੁੱਕ ਜਾਵੇ ਛੇਤੀ ਉਹਨੇ ਮੈਨੂੰ ਦੇਖਿਆ ਮੈਂ ਨਾ ਇੱਕ ਹੱਥ ਤੇ ਪੰਜ ਛੇ ਸਪਰੇਆਂ ਮਾਰਦੀਆਂ ਦੂਜੇ ਤੇ ਪੰਜ ਸੱਤ ਮਾਰਦੀਆਂ ਉਹ ਕਹਿੰਦੀ ਨਵੀ ਯਾਰ ਇੰਨੀਆਂ ਸਪਰੇਆਂ ਵੀ ਤੂੰ ਠੀਕ ਆ ਤੇਰੇ ਦਿਮਾਗ ਨੂੰ ਤਾਂ ਨੀ ਕੁਛ ਹੋਇਆ ਬਟ ਉਹ ਆਦਤ ਹੁੰਦੀ ਹੈ ਵੀ ਜਦੋਂ ਤੱਕ ਲੱਗਦਾ ਨੀ ਨਾ ਬੰਦਾ ਵੀ ਸਾਫ਼ ਹੈ ਆਪਾਂ ਫਿਰ ਯੂਜ਼ ਕਰੀ ਜਾਂਦੇ ਹਾਂ ਚੀਜ਼ ਨੂੰ ਚਲੋ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਨਹੀਂ ਦੇਖੋ ਉਹੀ ਤਾਂ ਹੈ ਹੁਣ ਡਿਫਰੈਂਟ ਡਿਫਰੈਂਟ ਕਿਸਮ ਦੀ ਬਿਮਾਰੀ ਆ ਵੀ ਲੱਤ ਦੇ ਉੱਤੇ ਪਾਣੀ ਦਾ ਕੋਈ ਛਿੱਟਾ ਪੈ ਗਿਆ ਤੇ ਲੱਤਾਂ ਧੋ ਲੈਣੀਆਂ ਦੱਸ ਇਹ ਕਹਿੰਦੇ ਜੇ ਸ਼ੋਰਟਸ ਪਾਏ ਹੁਣ ਮੈਂ ਕਿਹਾ ਫਿਰ ਉਹ ਬੰਦਾ ਪਜਾਮਾ ਪਾ ਲਵੇ ਕਹਿੰਦੇ ਜੇ ਪਜਾਮਾ ਪਾ ਲੈਂਦਾ ਫਿਰ ਵੀ ਫਿਰ ਉਹ ਪੰਜਾਬਾਂ ਧੋਣ ਲੱਗ ਜਾਂਦਾ ਸੋ ਡਿਫਰੈਂਟ ਲੋਕ ਡਿਫਰੈਂਟ ਡਿਫਰੈਂਟ ਇਸ਼ੂਜ਼ ਹੈ ਸੋ ਜਸਟ ਹੋਲਡ ਕਰੋ ਲਾਈਨ ਨੂੰ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਤੇ ਫਿਰ ਲੈਂਦੇ ਹਾਂ ਕੁਝ ਕੁ ਵਧੀਆ ਜਿਹੀਆਂ ਡੀਲਾਂ ਕੈਨੇਡਾ ਡੇ ਦੇ ਲਈ
8: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ ਪੰਜ ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਪਸਡ ਸੋਫਾ ਐਂਡ ਲਪਸਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ $799 ਦਾ ਰਿਕਲਾਈਨਰ ਸੋਫਾ ਐਂਡ ਲਪਸਡ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1,500-1600 ਸੀ $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ $599 ਦੇ ਵਿੱਚ ਕੋਈ ਵੀ ਤੁਸੀਂ ਜਾਣਕਾਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਪਰ
0: ਕਿਆ ਬਾਤ ਹੈ ਸੋ ਜ਼ਰੂਰ ਤੁਸੀਂ ਪਹੁੰਚੋ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਵਧੀਆ ਟੌਪ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਤੋਂ ਤੁਸੀਂ ਲਓ 1542 ਹਾਂਜੀ ਵੈਲਕਮ ਜੀ
9: ਹਾਂਜੀ ਮੈਂ ਉਹ ਸੁਣ ਰਿਹਾ ਸੀ ਵੀ ਉਹ ਭੁੱਲਣ ਦਾ
0: ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ
9: ਹੋ ਮੇਰਾ ਤਾਂ ਕਹਿਣਾ ਜੀ ਇਹ ਗੱਲਾਂ ਐਵੇਂ ਕੋਈ ਮੈਂ ਤਾਂ ਜਿੰਨੀਆਂ ਨੇ ਕੀਤੀਆਂ ਮੈਨੂੰ ਤੇ ਬੱਚੇ ਆਈਆਂ ਹੋਈਆਂ ਗੱਲਾਂ ਲੱਗੀਆਂ ਜੀ ਜਦੋਂ ਤੁਸੀਂ ਚੀਜ਼ ਕੋਈ ਬੰਦ ਕਰਦੇ ਹੋ ਨਾ ਜੀ ਕੋਈ ਵੀ ਬੰਦ ਕਰਦੇ ਜੇ ਕੋਈ ਲੋਕ ਬੰਦ ਕਰਦੇ ਤੇ ਕੋਈ ਚੀਜ਼ ਰੱਖਦੇ ਜੇ ਇੱਕ ਸਿੱਧਾ ਜਿਹਾ ਐਕਸਪੀਰੀਅੰਸ ਤੁਸੀਂ 5 ਸਕਿੰਟ ਉੱਥੇ ਖਲਾਉਣਾ ਜੀ 5 ਸਕਿੰਟ 10 ਸਕਿੰਟ ਖਲਾਉਣਾ ਤੁਹਾਨੂੰ ਕਨਫਿਊਜ਼ ਹੀ ਨਹੀਂ ਹੋਊਗਾ ਜੀ ਜਦੋਂ ਤੁਸੀਂ ਛੇਤੀ ਚ ਭੱਜਣ ਦੀ ਕਰਦੇ ਜੇ ਨਾ ਐਂ ਕਰਕੇ ਤੇ ਐਂ ਚੱਲ ਜਾਓ ਉਦੋਂ ਤੁਹਾਡੇ ਮਨ ਚ ਇਹ ਗੱਲ ਆਊਗੀ ਵੀ ਯਾਰ ਪਤਾ ਨੀ ਕੀ ਹੋਗਾ ਤੁਸੀਂ ਪੱਕਾ ਹੀ ਰੱਖੋ ਵੀ ਜਿਹੜੀ ਜਿਹੜੀ 5 ਸਕਿੰਟ ਖਲਾਉਣਾ ਉੱਥੇ ਜਿੰਨੇ ਸਾਰਿਆਂ ਨੂੰ ਮੈਸੇਜ ਦਿੱਤਾ 5 ਸਕਿੰਟ 6 ਸਕਿੰਟ ਖਲੋ ਦੋ ਤੁਸੀਂ ਭੁੱਲ ਨਹੀਂ ਸਕਦੇ ਕਦੇ ਵੀ ਜ਼ਿੰਦਗੀ ਜਿਹੜਾ ਮੇਰਾ ਤਜਰਬਾ ਅਸੀਂ ਕਦੀ ਭੁੱਲੇ ਵਾਲੇ ਜੀ ਮੈਨੂੰ ਅੱਜ ਤੱਕ ਨੀ ਕਦੀ ਭੁੱਲਿਆ ਬਈ 50 ਸਾਲ ਦੀ ਏਜ ਹੋ ਗਈ ਨਾ ਕਦੀ ਚਾਬੀ ਨਾ ਕਦੀ ਕੁਛ ਨਾ ਕੋਈ ਵਾਰੀ ਗੁਰੂ ਸਾਹਿਬ ਦੀ ਕਿਰਪਾ ਇੰਡੀਆ ਵੀ ਰਹੇ ਆ ਵਾਈ ਵੀ ਕੀਤੀ ਆ ਮਤਲਬ ਕਿ ਵੀ ਭਲਾ ਭੁੱਲ ਜੀ ਭਲਾ ਵੀ ਕਦੀ ਗੱਲ ਹੋਈ
0: ਚਲੋ ਨਹੀਂ ਹੁੰਦਾ ਬਹੁਤੇ ਨੂੰ ਬਿਮਾਰੀ ਆ ਆਈ ਨਹੀਂ ਕਹਿ ਸਕਦੇ ਕਿ ਬੱਚਿਆਂ ਵਾਲੀ ਗੱਲਾਂ ਨੇ ਇੱਕ ਜਦੋਂ ਇਲਨੈਸ ਹੈ ਲੋਕਾਂ ਨੂੰ ਹੋ ਜਾਂਦੀ ਹੈ ਫਿਰ ਉਹ ਚ ਬਿਮਾਰੀ ਦਾ ਕੀ ਆਪਣਾ ਸੋਰੀ ਜਵਾਕਾਂ ਦਾ ਕੀ ਕੰਮ ਹੈ 2414 ਹੈਲੋ ਮੇਰੀ ਮਾਸੀ ਹੈ ਚੁਗਲੀਆਂ ਨੀ ਕਰਦੀਆਂ ਹੁੰਦੀਆਂ ਆਂਟੀਆਂ ਉਹ ਵੀ ਕੋਈ ਕਿਸੇ ਨੇ ਕਾਲ ਲਾ ਲਈ ਯਾਦ ਹੋਣਾ ਨੀ ਵੀ ਕਾਲ ਲਾਈਏ ਤੇ ਕੋਈ ਬੈਠੀਏ ਚੁਗਲੀਆਂ ਕਰ ਰਹੀ ਹੈ ਕਹਿੰਦੀ ਹੈ ਨੀ ਸੀ ਮੇਰੀ ਮਾਸੀ ਸੋ ਓਕੇ ਪ੍ਰੋਗਰਾਮ ਪੰਜਾਬੀ ਯਾਰਾ ਤੁਸੀਂ ਸੁਣ ਰਹੇ ਹੋ ਤੇ ਨਾਲ ਦੀ ਨਾਲ ਇੱਕ ਤਾਂ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਬਿਲਡਿੰਗ ਜੇ ਤੁਸੀਂ ਰੈਨੋਵੇਸ਼ਨ ਦੇ ਕੰਮ ਚੋਂ ਤੁਸੀਂ ਕੰਟਰੈਕਟਰ ਹੋ ਤੁਹਾਨੂੰ ਕੋਈ ਵੀ ਬਿਲਡਿੰਗ ਦੇ ਮਟੀਰੀਅਲ ਚਾਹੀਦੇ ਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਾਲ ਇੰਸਟਾਲੇਸ਼ਨ ਤਾਂ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਹੁਤ ਹੀ ਹਾਈ ਐਂਡ ਡਿਜ਼ਾਈਨਰ ਲਗਜ਼ਰੀ ਸ਼ੋਰੂਮ ਹੈ ਇੰਨਾ ਲਗਜ਼ਰੀ ਦੇਖਿਆ ਨਹੀਂ ਹੋਣਾ ਤੁਸੀਂ ਕਦੇ ਤੇ ਨਾਲ ਦੀ ਨਾਲ ਬਰੈਂਪਟਨ ਚ ਡਿਲੀਵਰੀ ਫ੍ਰੀ ਆ ਹਰੇਕ ਪ੍ਰਾਈਸ ਬੀਟ ਕਰਨਗੇ 6479610585 ਨੰਬਰ ਹੈ 6479610585 ਇਹਨਾਂ ਦਾ ਫੋਨ ਨੰਬਰ ਹੈ 2414 ਹੈਲੋ
10: ਇੰਡੀਆ ਲੈਣਾ ਸੀ ਮੇਰੇ ਮਨੇਲ ਪੈਂਟ ਲਾਇਆ ਕੁਛ ਕੀਤਾ ਅੱਟ ਕੇ ਆਉਣ ਲੱਗੀ ਮੇਰੇ ਕੋਲ ਜੀ ਮੈਂ ਉਹ ਫਿਕਸ ਕੀਤਾ ਨਾ ਕਰਿਆ ਕੀ
0: ਚਲੋ ਇਹ ਫਿਰ ਚੁਗਲੀਆਂ ਕਰੀ ਜਾਂਦੇ ਕਾਲ ਕਰਕੇ ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਆਲ ਦੈਟ ਸੋਲੂਸ਼ਨਸ ਤੋਂ ਸਦੀਕ ਸਾਹਿਬ ਵੈਲਕਮ
11: ਥੈਂਕ ਯੂ ਨਵੀ ਜੀ ਕੀ ਹਾਲ ਹੈ
0: ਬਹੁਤ ਵਧੀਆ ਸਰ ਵੈਲਕਮ
11: ਜੀ ਨਵੀ ਜੀ ਕਿਸੇ ਨੂੰ ਵੀ ਅਗਰ ਕਿਸੇ ਕਿਸਮ ਦਾ ਕਰਜ਼ਿਆਂ ਦਾ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਬਿਜ਼ਨਸ ਦੇ ਕਰਜ਼ੇ ਨੇ ਚਾਹੇ ਉਹ ਛੋਟੇ ਕਰਜ਼ੇ ਨੇ ਜੇ ਕਰਜ਼ੇ ਜ਼ਿਆਦਾ ਨੇ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਆਪਣਾ ਪੈਸਾ ਇੰਟਰਸੀ ਜ਼ਾਇਆ ਨਾ ਕਰੋ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ ਨੰਬਰ ਹੈ ਸਾਡਾ 416-676-0577-416-671-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਚਾਹੇ ਇੱਕ ਦਫ਼ਾ ਆਓ 10 ਦਫ਼ਾ ਆਓ ਇਨਫੋਰਮੇਸ਼ਨ ਲਓ ਉਸ ਤੋਂ ਬਾਅਦ ਡਿਸਾਈਡ ਕਰੋ ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਬਿਜ਼ਨਸ ਦੇ ਲੋਨ ਹੈਗੇ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ, ਸੀ ਆਰ ਏ ਦੇ ਨਾਲ ਪਰਸਨਲ ਇਨਕਮ ਟੈਕਸ ਆਊਟਸਟੈਂਡਿੰਗ ਹੈ, ਜੀ ਐਸ ਟੀ ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਸੀਬਾ ਲੋਨ ਹੈਸਕਪ ਲੋਨ ਲਿੱਤੇ ਸੀ ਜੋ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਨ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਔਰ ਪ੍ਰਾਈਸਾਂ ਥੱਲੇ ਆ ਗਈਆਂ ਨੇ, ਕਲੋਜ਼ ਨਹੀਂ ਕਰ ਸਕਦੇ ਔਰ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਅਸੀਂ ਸੈਟਲ ਕਰ ਸਕਦੇ ਹਾਂ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਨੰਬਰ ਹੈ ਸਾਡਾ 416-671-0577-416-671-0577 ਤੇ ਕਾਲ ਕਰ ਸਕਦੇ ਹੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਅਜਿਹੇ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵਾਪਸ ਰੀਬਿਲਡ ਹੋ ਸਕਦਾ, ਤੁਹਾਨੂੰ ਸਭ ਕੁਝ ਵਾਪਸ ਮਿਲ ਸਕਦਾ। ਇਸ ਵਾਸਤੇ ਨੰਬਰ ਹੈ ਸਾਡਾ 416-671-0577-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ
0: ਜੀ, ਨੰਬਰ ਹੈ 416-671-0577-416-671-0577। ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ। 8787 ਹੈਲੋ
12: ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
12: ਭਾਜੀ, ਮੈਂ ਦੱਸਣਾ ਸੀਗਾ ਵੀ ਮੈਨੂੰ ਉਸ ਦੀ ਡੈਫੀਨੇਸ਼ਨ ਤਾਂ ਨਹੀਂ ਪਤਾ ਕੀ ਹੁੰਦੀ ਆ ਜੀ, ਤੇ ਪਰ ਮੈਨੂੰ ਸੀਗਾ ਜੀ ਮੈਂ ਕਿਤੇ ਘਰੋਂ ਬਾਹਰ ਜਾਵਣਾ ਜਾਂ ਸਕੂਲ ਕਾਲਜ ਸੀਗਾ, ਮੈਂ 15 ਸਾਲ ਸਕੂਲਿੰਗ ਕੀਤੀ ਆ ਜੀ, ਤੇ ਮੈਂ ਘਰੋਂ ਬਾਹਰ ਕਦੇ ਰੈਸਟ ਰੂਮ ਨੀ ਯੂਜ਼ ਕੀਤਾ ਸੀਗਾ ਜੀ।
0: ਅੱਛਾ, ਕਦੇ ਵੀ ਨੀ?
12: ਨਹੀਂ, ਹਲਕਾ ਜੀ ਆਉਂਦੀ ਸੀ ਜਿਵੇਂ ਦੋ ਦਿਨ।
0: ਅੱਛਾ, ਨਹੀਂ ਹੁਣ ਵੀ ਹੈ ਤੁਹਾਨੂੰ ਇਸ਼ੂ? ਵਾਸ਼ਰੂਮ ਨੀ ਯੂਜ਼ ਕਰਨਾ ਹੈ, ਦੱਸ ਦੋ ਤਿੰਨ ਦਿਨ ਵੀ ਬਾਹਰ ਰਹਿਣਾ ਤਾਂ ਵਾਸ਼ਰੂਮ ਨੀ ਯੂਜ਼ ਕਰਨਾ, ਹੁਣ ਇੱਥੇ ਆ ਗਏ, ਇੱਥੇ ਥੋੜੇ ਠੀਕ ਹੋ ਗਿਆ, ਦੇਖ ਲਓ। ਚਲੋ, ਲੋਕਾਂ ਨੂੰ ਨਾ ਬੜੀਆਂ ਵੱਖਰੀਆਂ ਜਿਹੀਆਂ ਕਿਸਮ ਦੀਆਂ ਪ੍ਰੋਬਲਮਸ ਨੇ। ਤੁਸੀਂ, ਤੁਹਾਨੂੰ ਯਾਦ ਹੋਣਾ ਇੱਕ ਸ਼ੋਅ ਡਾਕਟਰ ਫਿਲ, ਤੁਸੀਂ ਜ਼ਰੂਰ ਦੇਖਿਆ ਹੋਣਾ, ਤੇ ਡਾਕਟਰ ਫਿਲ ਦੇ ਸ਼ੋਅ 'ਤੇ ਨਾ ਲੋਕ ਆਉਂਦੇ ਸੀਗੇ ਜਿਨ੍ਹਾਂ ਨੂੰ ਇੱਦਾਂ ਦੀਆਂ ਪ੍ਰੋਬਲਮ ਸੀ। ਨਹੀਂ, ਡਾਕਟਰ ਫਿਲ ਸੀ ਜਾਂ ਮੈਰੀ ਦੇ ਉੱਤੇ ਸੀ, ਮੈਨੂੰ ਯਾਦ ਨਹੀਂ ਕਿਹੜਾ ਸ਼ੋਅ ਸੀ, ਪਰ ਇੱਕ ਕੁੜੀ ਆਈ ਅਤੇ ਉਹਨੂੰ ਪਿਕਲਸ ਤੋਂ, ਜਿਹੜੇ ਆਪਾਂ ਪਿਕਲ ਖਾਂਦੇ ਹੁੰਦੇ ਹਾਂ, ਉਹਨੂੰ ਪਿਕਲਸ ਤੋਂ ਇੰਨਾ ਡਰ ਸੀਗਾ, ਜੇ ਕੋਈ ਉਹਦੇ ਨੇੜੇ ਤੇੜੇ ਵੀ ਕੋਈ ਪਿਕਲ ਲੈ ਆਵੇ ਨਾ, ਉਹ ਭੱਜ ਜਾਂਦੀ ਸੀ ਕਮਰਾ ਛੱਡ ਕੇ, ਚੀਕਾਂ ਮਾਰਨੀਆਂ, ਰੋਣਾ ਉੱਚੀ ਉੱਚੀ, ਉਹਨੇ ਨੇੜੇ ਨਹੀਂ ਜਾਣਾ ਪਿਕਲਸ ਦੇ। ਮੈਰੀ ਦੇ ਸ਼ੋਅ 'ਤੇ ਸੀ ਮੈਨੂੰ ਲੱਗਦਾ, ਉਹਨੇ ਜੇ ਕੋਈ ਪਿਕਚਰ ਵੀ ਦੇਖ ਲੈਣੀ ਪਿਕਲਸ ਦੀ ਤਾਂ ਉਹ ਕੁੜੀ ਨੇ ਪਾਗਲ ਹੋ ਜਾਣਾ, ਰੋਣ ਲੱਗ ਜਾਣਾ ਬਸ। ਹੁਣ ਮੈਂ ਉਹਦੀ ਯੂਟਿਊਬ 'ਤੇ ਵੀਡੀਓ ਵੀ ਹੈ, ਤੁਸੀਂ ਲਿਖ ਦਿਓ ਮੈਰੀ ਪਿਕਲ ਫੋਬੀਆ, ਪਤਾ ਨਹੀਂ ਇਹਨੂੰ ਕਹਿੰਦੇ ਕੀ ਆ, ਬਟ ਇੱਕ ਬੜੀ ਯਾਰ ਇੱਕ ਡੈਡਲੀ ਕਿਸਮ ਦੀ ਕੰਡੀਸ਼ਨ ਸੀ। ਹੁਣ ਉਹਨਾਂ ਨੇ ਸ਼ੋਅ 'ਤੇ ਕੀ ਕੀਤਾ, ਉਹ ਪਲੇਟ ਲੈ ਆਏ, ਪਲੇਟ ਦੇ ਉੱਤੇ ਪਿਕਲਸ ਹੀ ਪਿਕਲਸ, ਕੁੜੀ ਭੱਜ ਗਈ ਕਮਰੇ 'ਚੋਂ, ਸ਼ੋਅ ਚੱਲ ਰਿਹਾ ਲਾਈਵ, ਰੋ ਰੋ ਕੇ ਉਹਦਾ ਬੁਰਾ ਹਾਲ, ਕਮਰਾ ਛੱਡ ਹੀ ਗਈ। ਸੋ ਹੁੰਦਾ ਕੀ ਲੋਕਾਂ ਨੂੰ ਯਾਰ ਵੱਖਰੇ ਵੱਖਰੇ ਚੀਜ਼ਾਂ ਤੋਂ ਕੋਈ ਡਰ, ਕੋਈ ਫੀਅਰ, ਕੋਈ ਇੱਦਾਂ ਦੀ ਚੀਜ਼। ਸੋ ਇੱਕ ਤੁਸੀਂ ਯਾਦ ਰੱਖੋ ਮੈਸੇਜ ਆਲ ਵੇ ਰੂਫਰਸ ਦਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਆ, 15 ਸਾਲ ਦੀ ਵਾਰੰਟੀ ਰਿਟਨ, ਸੋਰੀ 15 ਸਾਲ ਦੀ ਕੀ ਹੈ, ਨਹੀਂ 15 ਸਾਲ ਦਾ ਐਕਸਪੀਰੀਅੰਸ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ, ਅਤੇ ਰਿਟਨ ਵਾਰੰਟੀ ਲਿਖਤੀ ਰੂਪ ਦੇ ਵਿੱਚ ਵਾਰੰਟੀ ਦੇ ਰਹੇ ਨੇ। ਸੋ ਨਵੀਂ ਰੂਫ, ਰੂਫ ਦੀ ਰਿਪੇਅਰ ਬਹੁਤ ਹੀ ਰੀਜ਼ਨੇਬਲ ਰੇਟ, 647-505-0943, 647-505-0943, ਆਲ ਵੇ ਰੂਫਰਸ। ਡਕਟ ਕਲੀਨਿੰਗ ਕਰਾਓ ਸਿਰਫ $150 ਦੇ ਵਿੱਚ, ਡਕਟ ਕਲੀਨਿੰਗ, ਏ ਸੀ ਕੋਇਲ ਕਲੀਨਿੰਗ, ਫਰਨਿਸ ਕਲੀਨਿੰਗ, ਅਤੇ ਤੁਸੀਂ ਕਾਲ ਕਰੋ 5 Rivers ਡਕਟ ਕਲੀਨਿੰਗ 437-688-7750, 437-688-7750, ਡਕਟ ਕਲੀਨਿੰਗ। ਗੱਡੀ ਲੈਣੀ ਹੈ ਤਾਂ ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਤੇ ਟੀਮ, ਕੈਲੇਡਨ ਮਿਤਸੂਬਿਸ਼ੀ ਦਾ ਨੰਬਰ ਹੈ 6476782754। 10 ਸਾਲ ਦੀ ਗੱਡੀਆਂ ਦੇ ਉੱਤੇ ਵਾਰੰਟੀ ਹੈ, ਠੀਕ ਹੈ। ਨੰਬਰ ਨੋਟ ਕਰੋ 6476782754। ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਤੁਸੀਂ ਜਲਦੀ ਜਲਦੀ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ। 6476782754। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਅਤੇ 24 ਘੰਟੇ 7 ਦਿਨ ਖੁੱਲ੍ਹਾ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ, ਅਤੇ ਇੱਥੇ ਨਾਲ ਦੀ ਨਾਲ ਮੀਟ ਅਤੇ ਖਾਣਾ ਵੀ ਮਿਲ ਰਿਹਾ। ਚਿਕਨ ਲੈਗ ਬਾਏ ਵਨ ਗਿੱਟ ਵਨ ਫਰੀ, ਬਿਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ ਦੇ ਕੋਰਨਰ 'ਤੇ ਸਬਜ਼ੀ ਮਾਰਕੀਟ 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮੀਨੇਟ, ਵਾਈਨਲ ਟਾਈਲਾਂ, ਫਲੋਰਿੰਗ ਦਾ ਸਮਾਨ ਚਾਹੀਦਾ ਤਾਂ ਟੋਰਬਰਮੈਨ ਸਟੀਲਸ ਦੇ ਕੋਰਨਰ 'ਤੇ ਹਾਰਡਵੁੱਡ ਜਾਇੰਟ 'ਤੇ ਇੱਕ ਵਾਰ ਗੇੜਾ ਮਾਰੋ। ਤੁਸੀਂ ਨਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਾਣਾ ਅੱਜ 1 ਤੋਂ ਲੈ ਕੇ 10 ਵਜੇ ਤੱਕ। ਇਹਨਾਂ ਨੇ ਲਾਈਵ ਸਟੇਸ਼ਨ ਲਾਏ ਹੋਏ ਨੇ, ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ, 9.99 ਆਈਸ ਗੋਲਾ 3.99, ਦਹੀਂ ਟਿੱਕੀ ਚਾਟ 5.99 ਦੀ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋਰ, ਜਾਂ 85 ਮਾਊਂਟ ਪੈਲੀ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ। ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਕੋਈ ਵੀ ਨੰਬਰ ਚਾਹੀਦੇ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਇੰਸਟਾਗ੍ਰਾਮ ਪੰਜਾਬੀ ਲਹਿਰਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 04।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
14: 530. ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ। ਰੇਡੀਓ ਆਵਾਜ਼।
15: All advertisements are paid. Awaz of Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
3: Hun kar de electronic saman di service ho gayi hai bilkul tension free, appliance to fix hai thoda parose yog service partner, ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
4: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
5: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
4: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
5: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
4: 905-671-2000।
5: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
6: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056।
7: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹੈ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
8: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
9: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
11: ਕੀ ਤੁਸੀਂ ਕੈਨੇਡਾ?
12: ਹੈਲੋ ਬ੍ਰੋ, ਕਿੱਥੇ ਆ ਤੂੰ?
11: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
12: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
11: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
12: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600।

ਮੈਗਲੀ ਅੰਦਰ ਉੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਰੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਪੱਲੇ ਪੱਲੇ ਤਾਂ ਬੱਲੇ ਪੱਲੇ ਪੱਲੇ ਉਸਦੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ

ਖਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਜਿੱਥੇ ਸੁਣ ਰਹੇ ਹੋ ਉੱਥੇ ਸਾਨੂੰ ਓਨਟੈਰੀਓ ਦੇ ਵਿੱਚ ਬਾਰਡਰ ਟੂ ਬਾਰਡਰ ਰੇਂਜ ਦੇ ਵਿੱਚ ਤੁਸੀਂ ਸੁਣ ਰਹੇ ਹੋ ਆਪ ਸਭ ਸਾਨੂੰ ਲੰਡਨ ਕਿਚਨ ਵਾਟਲ ਕੈਂਬਰਿਜ ਗੋਲਫ ਤੋਂ ਲੈ ਕੇ ਜਿੱਥੇ ਐਂਟਾਇਰ ਜੀ ਟੀ ਏ ਦੇ ਵਿੱਚ ਸੁਣ ਰਹੇ ਹੋ ਉੱਥੇ ਤੁਸੀਂ ਸਾਊਥ ਦੇ ਵਿੱਚ ਸਾਨੂੰ ਬ੍ਰੈਂਟਫੋਰਡ ਤੋਂ ਲੈ ਕੇ ਜੋ ਹੈਮਿਲਟਨ ਅਤੇ ਨੈਗਰਾ ਫਾਲਸ ਈਸਟ ਦੇ ਵਿੱਚ ਵੁੱਡਸਟਾਕ ਅਤੇ ਵੈਸਟ ਦੇ ਵਿੱਚ ਸੋਰੀ ਮਾਫੀ ਚਾਹੂੰਗਾ ਈਸਟ ਦੇ ਵਿੱਚ ਸਾਨੂੰ ਤੁਸੀਂ ਸੁਣ ਰਹੇ ਹੋ ਕੋਬਰਗ ਦੇ ਨਾਲ ਨਾਲ ਬੈਲਵਿਲ ਦਾ ਏਰੀਆ ਜਾਂ ਤੁਸੀਂ ਐਂਟਾਇਰ ਡਰਮ ਦੇ ਵਿੱਚ ਸੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਨੌਰਥ ਦੇ ਵਿੱਚ ਤੁਸੀਂ ਸਾਨੂੰ ਬੈਰੀ ਟੂ ਮਸਕੋਕਾ ਕਾਉਂਟੀ ਤੱਕ ਸੁਣ ਰਹੇ ਹੈਗੇ ਹੋ ਅਤੇ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਅਮੈਰੀਕਾ ਔਰ ਕੈਨੇਡਾ ਦੇ ਵਿੱਚ ਲਾਰਜੈਸਟ ਕਵਰੇਜ ਦੇ ਨਾਲ ਮਲਟੀਪਲ ਜਿਹੜੇ 100,000 ਪੀਪਲ ਮੋਰ ਐਜ਼ ਯੂਅਰ ਲਿਸਨਰ ਜੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਰਹੇ ਹੋ ਤਾਂ ਏ ਐਮ 530 ਇਜ਼ ਬੈਸਟ ਜੀ ਟੀ ਏ ਨਹੀਂ ਜੀ ਟੀ ਤੋਂ ਬਾਹਰਲੇ ਸ਼ਹਿਰਾਂ 'ਚ ਬੈਠੇ ਸਾਊਥ ਏਸ਼ੀਅਨ ਲੋਕ ਜੋ ਪੰਜਾਬੀ ਹਿੰਦੀ ਬੋਲਦੇ ਨੇ ਉਹਨਾਂ ਤੱਕ ਤੁਹਾਡੇ ਬਿਜ਼ਨਸ ਨੂੰ ਪਹੁੰਚਾਉਂਦੇ ਹਾਂ ਅਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਚਲੀਏ ਇੱਕ ਵਾਰ ਫਿਰ ਤੋਂ ਅਗਰ ਕੋਈ ਵੀ ਤੁਸੀਂ ਕਾਲ ਕਰਨੀ ਹੈ ਸਾਨੂੰ ਮਾਰਕੀਟਿੰਗ ਵਾਸਤੇ ਵਨ ਆਫ ਦਾ ਬੈਸਟ ਪੈਕੇਜ ਅਤੇ ਵਨ ਆਫ ਦਾ ਬੈਸਟ ਰਿਜ਼ਲਟ ਦੇ ਨਾਲ 416-500-1832 416-518-3200 'ਤੇ ਤੁਸੀਂ ਕਾਲ ਕਰ ਸਕਦੇ ਹੋ ਚਲਦੇ ਹੋ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ ਪਰ ਤੁਹਾਡੇ ਸਾਥ ਦੇ ਨਾਲ ਹਮੇਸ਼ਾ ਇਸ ਤਰ੍ਹਾਂ ਆਗਾਜ਼ ਉਸ ਪਰਮਪਰਕ ਪਰਮੇਸ਼ੁਰ ਦੇ ਨਾਮ ਓਟਾ ਸਨਾ ਜਿਸ ਦੇ ਨਾਮ ਓਟਾ ਸਨਾ ਆਗਾਜ਼ ਦੁਨੀਆ ਦੀ ਹਰ ਸ਼ੈਅ ਦਾ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ 905-673-3337 ਸਾਡੇ ਨਾਲ ਗੱਲਬਾਤ ਕਰਾਂਗੇ ਕੁਛ ਖਬਰਾਂ ਨੇ ਜਿਹਨਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਮੇਰੇ ਨਾਲ ਜਨਕ ਛਾਬੜਾ ਇੱਕ ਮੈਸੇਜ ਅਗਰ ਹੁਣ ਘਰ ਨਹੀਂ ਲਿਆ ਫਿਰ

0: ਬਹੁਤ ਸ਼ਾਨਦਾਰ ਹੈ। ਮੈਂ ਕੱਲ ਇੱਕ ਇੱਕ ਇੰਚ ਦੇਖ ਕੇ ਆਇਆ ਖੁਦ ਉੱਪਰ ਤੱਕ ਜਾ ਕੇ। ਗੋਆ ਸਟੇਸ਼ਨ 506 ਮਿੰਟ ਤੇ 413 ਬਿਲਕੁਲ ਕਮਿਊਨਿਟੀ ਤੋਂ ਲੱਗਦਾ ਹੋਇਆ। 413 ਜਿਹੜਾ ਈਸਟ ਤੋਂ ਵੈਸਟ ਚੱਲੇਗਾ, ਜਿਹੜਾ ਹਾਈਵੇ 407-410 ਤੇ 400 ਤਾਈਂ ਜਾਏਗਾ। ਉਸ ਕਰਕੇ ਤੁਹਾਡੀ ਜਿਹੜੀ ਟ੍ਰਾਂਜ਼ਿਟ ਹੈਗੀ ਉਹ ਬਹੁਤ ਮਤਲਬ ਬਹੁਤ ਘੱਟ ਸਮੇਂ ਤੁਸੀਂ ਸਾਰਾ ਤਰਫ ਕਨੈਕਟ ਹੋ ਜਾਓਗੇ, ਯੂਨੀਅਨ ਪਹੁੰਚ ਜਾਓਗੇ 55 ਮਿੰਟ ਵਿੱਚ। ਹਾਂਜੀ ਬਿਲਕੁਲ, ਸਾਰੇ ਨਾਲ ਨਾਲ ਨੇ, ਮਾਸਟਰ ਪਲਾਨ ਕਮਿਊਨਿਟੀ ਆ ਰਹੀ ਹੈ ਜੀ ਇੱਥੇ। 2500 ਮਕਾਨ ਇਹਨਾਂ ਨੇ ਡਿਵੈਲਪ ਕਰਨੇ ਨੇ, ਸੋਲ ਮਾਰਨੇ, ਜਿਹੜੇ 36 ਸਾਲਾਂ ਪੁਰਾਣੇ ਬਿਲਡਰ ਨੇ, ਨਾਮੀ ਗ੍ਰਾਮੀ ਬਿਲਡਰ ਨੇ, 1000 ਮਕਾਨ ਡਿਲੀਵਰ ਕਰ ਚੁੱਕੇ ਨੇ ਸਕਸੈਸਫੁਲੀ। ਉਹਦੇ ਇਲਾਵਾ ਉੱਥੇ 900 ਏਕੜ ਵਿੱਚ ਸਾਰਾ ਡਿਵੈਲਪਮੈਂਟ ਹੋ ਰਿਹਾ, ਬਹੁਤ ਬੜੇ ਔਰ ਵੀ ਡਿਵੈਲਪਰ ਆ ਰਹੇ ਨੇ। ਇਹਨਾਂ ਨੇ ਇੱਥੇ ਟਾਊਨ ਕੱਢੇ ਨੇ ਫ੍ਰੀ ਰੋਡ, ਕੋਈ POTL ਨਹੀਂ, ਕੋਈ ਮੇਨਟੇਨੈਂਸ ਨਹੀਂ, ਕੋਈ ਸਟੈਕ ਟਾਊਨ ਨਹੀਂ, ਪ੍ਰਾਈਵੇਟ ਬੈਕਯਾਰਡ ਨਾਲ ਡਬਲ ਕਾਰ ਗੈਰਾਜ ਦੇ ਸਾਰੇ ਲੋਟ ਤਕਰੀਬਨ ਵਿਕ ਚੁੱਕੇ ਨੇ। ਬਹੁਤ ਘੱਟ ਚੀਜ਼ਾਂ ਰਹਿ ਗਈਆਂ ਨੇ। 3 ਦਿਨ ਵਿੱਚ ਉਹਨਾਂ ਦਾ ਕੋਈ 70-75% ਮਾਲ ਵਿਕ ਚੁੱਕਿਆ ਹੈ। 36 ਫੁੱਟ ਵਾਲੇ ਲੋਟ ਸਾਰੇ ਚਲੇ ਗਏ ਨੇ, 32 ਫੁੱਟ ਵਾਲੇ ਕੁਝ ਲੋਟ ਬਚੇ ਨੇ, ਕੁਝ ਥੋੜੇ ਟਾਊਨ ਹਾਊਸ ਬਚੇ ਨੇ। ਮਾਲ ਵਿਕ ਗਿਆ ਫਿਰ ਕੋਈ ਕੁਛ ਨਹੀਂ ਕਰ ਸਕਦਾ। ਸੈਮੀ ਵੀ ਹੈਗੇ ਇਹਨਾਂ ਕੋਲ, 8 ਲੱਖ ਦੇ ਨੰਬਰਾਂ ਚ ਡੀ ਟਿਆ, ਜਿਹਨਾਂ ਦੇ 9 ਲੱਖ ਦੇ ਨੰਬਰਾਂ ਚ ਟਾਊਨ ਹਾਊਸ, 7 ਲੱਖ ਦੇ ਨੰਬਰਾਂ ਚ ਫ੍ਰੀ ਹੋਲਡ। ਉੱਥੇ ਕ੍ਰਿਕਟ ਗਰਾਊਂਡ ਵੀ ਹੈ, ਟੈਨਿਸ ਤੇ ਬੈਡਮਿੰਟਨ ਦੇ ਕੋਰਟਸ ਵੀ ਨੇ, ਸਪਲੈਸ਼ ਪੈਡ ਪਲੇਟ ਵੀ ਹੈਗਾ। ਤੇ ਤੁਸੀਂ ਦੇਖੋ ਕਿ ਸਾਰਾ ਕੁਛ ਨਜ਼ਦੀਕ ਹੋਣ ਦੇ ਬਾਅਦ ਪ੍ਰਾਈਸਿਸ ਜਿਹੜੇ ਹੈਗੇ, ਉੱਥੇ 3 ਬੈਡਰੂਮ ਵਾਲੇ ਟਾਊਨ ਹਾਊਸ ਵੀ ਨੇ। ਮੇਨ ਫਲੋਰ ਤੇ ਪੇਰੈਂਟਸ ਵਾਸਤੇ 1 ਬੈਡਰੂਮ ਦਾ ਪ੍ਰੋਵੀਜ਼ਨ ਵੀ ਰੱਖਿਆ ਗਿਆ। ਕਾਰਨਰ ਲੋਟ ਸਾਰੇ ਵਿਕ ਚੁੱਕੇ ਨੇ। ਡੀਟੈਚ ਵਿੱਚ ਜਿਹੜਾ ਮੇਨ ਫਲੋਰ ਤੇ ਹੁੰਦਾ ਸੀ ਉਹ ਵੀ ਵਿਕ ਚੁੱਕੇ ਨੇ। ਕੁਛ ਟਾਊਨ ਨੇ ਜਿਹੜੇ ਮੇਨ ਫਲੋਰ ਤੇ ਹਾਲੇ ਵੀ ਪੇਰੈਂਟਸ ਵਾਸਤੇ ਬੈਡਰੂਮ ਹੈਗੇ। ਇਸ ਅਪੋਰਚੁਨਿਟੀ ਨੂੰ ਮਿਸ ਨਾ ਕਰੋ। ਇਹਨਾਂ ਨੇ ਥੋੜੇ ਲੋਟ ਕੱਢੇ ਸੀ ਤਕਰੀਬਨ 200, ਹੁਣ ਹੋਰ ਕੱਢਣਗੇ ਸੈਕਿੰਡ ਫੇਜ ਵਿੱਚ, ਘੱਟ ਤੋਂ ਘੱਟ 20-50 ਹਜ਼ਾਰ ਪ੍ਰਾਈਸ ਜ਼ਿਆਦਾ ਹੋ ਜਾਏਗਾ। ਪਹਿਲਾ ਡਿਪੋਜ਼ਿਟ ਹੈ 10,000 ਟਾਊਨ ਵਿੱਚ, ਡੀਟੈਚ ਵਿੱਚ 15,000, 1 ਸਾਲ ਦੀ ਕਲੋਜਿੰਗ ਹੈ, 1 ਸਾਲ ਵਿੱਚ ਡਿਪੋਜ਼ਿਟ ਦੇਣਾ ਹੈ। ਸੈਪਟੰਬਰ ਅਕਤੂਬਰ ਤੋਂ ਕਲੋਜਿੰਗ ਸ਼ੁਰੂ ਹੋਏਗੀ, ਤੁਹਾਡਾ ਡਿਪੋਜ਼ਿਟ ਐਨਫ ਗਰੋ ਕਰਨ ਦਾ ਟਾਈਮ ਵੀ ਹੈ। ਮੈਨੂੰ ਕਾਲ ਕਰੋ 6479990935। ਬਹੁਤ ਜ਼ਿਆਦਾ ਗਹਿਮੀ, ਬਹੁਤ ਰਸ਼ ਹੈਗਾ, ਸੀਰੀਅਸ ਕਲਾਇੰਟ ਜਿਹੜੇ ਰੈਡੀ ਨੇ, 10,000 ਦਾ ਡਰਾਫਟ ਲੈ ਕੇ ਆਉਣਾ ਪਿਆ। ਮੈਨੂੰ ਕਾਲ ਕਰੋ 6479990935। ਰੈਪੂਟੇਸ਼ਨ ਹੈ ਮੇਰੀ ਸਰਵਿਸ ਦੀ, ਕਿਸੇ ਵੇਲੇ ਵੀ ਫੋਨ ਕਰ ਸਕਦੇ ਹੋ, ਪਹਿਲਾਂ ਸਾਰੀ ਇਨਫੋਰਮੇਸ਼ਨ ਵੀ ਦੇਵਾਂਗੇ ਤੇ ਨਾਲ ਲੈ ਚੱਲਾਂਗੇ। ਪ੍ਰੈਜੈਂਟੇਸ਼ਨ ਸੈਂਟਰ ਲਿਜਾ ਕੇ ਬਿਲਡਰਾਂ ਦੇ ਮੂੰਹੋਂ ਤੁਸੀਂ ਸਾਰੀ ਗੱਲ ਸੁਣੋ। ਮੈਨੂੰ ਜ਼ਰੂਰ ਕਾਲ ਕਰ ਲਓ 6479990935। ਜਨਕ ਸਿੰਘ ਛਾਬੜਾ
1: ਨੰਬਰ ਹੈਗਾ 647-999-0935, ਜਿੱਥੇ HST ਰਿਬੇਟਸ ਨੇ ਉਹ ਪਾਸ ਆਨ ਕੀਤੇ ਗਏ ਨੇ ਕੰਜ਼ਿਊਮਰ ਐਂਡ ਯੂਜ਼ਰ ਜਿਹੜਾ ਹੈਗਾ। ਮੇਕ ਸ਼ੋਰ ਜਦੋਂ ਵੀ ਤੁਸੀਂ ਕੋਈ ਪ੍ਰੋਜੈਕਟ ਬੁੱਕ ਕਰਾਉਂਦੇ ਹੈਗੇ ਹੋ, ਤੁਹਾਨੂੰ ਇਸ ਚੀਜ਼ ਨੂੰ ਕਨਫਰਮ ਕਰਨਾ ਪਊਗਾ ਕਿ ਜੋ HST ਰਿਬੇਟਸ ਨੇ ਤੁਹਾਨੂੰ ਬਿਲਡਰ ਨੇ, ਉਹ ਬਿਲਡਰ ਨੇ ਹੁਣ ਨਵੇਂ ਇੰਕਲੂਡ ਕੀਤੇ ਨੇ, ਯਾਨੀ ਕਿ ਉਹਦੀ ਜਿਹੜੀ ਪ੍ਰਾਈਜ਼ਿੰਗ ਹੈ ਬਿਲਡਰ ਦੀ ਉਹ ਨਵੀਂ ਹੈ ਕਿ ਉਹ ਪੁਰਾਣੀ ਹੈ। ਅਤੇ ਤੁਸੀਂ ਜਿਹੜਾ ਹੈਗਾ ਕਨਫਰਮ ਕਰੋਗੇ ਤਦ ਹੀ ਤੁਸੀਂ ਜਿਹੜਾ ਹੈਗਾ ਕੁਛ ਉਹਦੇ ਵਿੱਚ ਬਣਾ ਪਾਓਗੇ। ਬਹੁਤ ਸਾਰੇ ਬਿਲਡਰਸ ਨੇ ਕੀ ਕੀਤਾ ਕਿ ਜਦੋਂ HST ਰਿਬੇਟ ਆਏ ਉਸ ਟਾਈਮ ਦੇ ਉੱਤੇ ਉਹਨਾਂ ਨੇ ਪ੍ਰਾਈਜ਼ ਜਿਹੜੀਆਂ ਅਪ ਕਰ ਦਿੱਤੀਆਂ ਅਤੇ ਬਾਹਰ ਵਿੱਚੋਂ ਮਾਈਨਸ ਕਰ ਦਿੱਤੀਆਂ। ਸੋ ਐਜ਼ ਏ ਐਂਡ ਯੂਜ਼ਰ, ਐਜ਼ ਏ ਬ੍ਰੋਡਕਾਸਟਰ ਮੇਰੀ ਡਿਊਟੀ ਬਣਦੀ ਹੈ ਟੂ ਐਜੂਕੇਟ ਯੂ। ਤੁਸੀਂ ਮੇਕ ਸ਼ੋਰ ਕਰਨਾ ਹੁੰਦਾ ਕਿ ਇਹ ਜਿਹੜੀ ਪ੍ਰਾਈਜ਼ਿੰਗ ਹੈ ਪਿਛਲੇ 1 ਸਾਲ ਤੋਂ ਇੱਦਾਂ ਦੀ ਚੱਲ ਰਹੀ ਹੈ ਕਿ ਡਿਸਕਾਊਂਟਡ ਪ੍ਰਾਈਜ਼ ਦੇ ਨਾਲ ਮਿਲ ਰਿਹਾ ਹੈਗਾ, ਯਾਨੀ ਕਿ HST ਨੂੰ ਮਾਈਨਸ ਕਰਕੇ ਤੁਹਾਨੂੰ ਦੇ ਰਹੇ ਨੇ ਕਿ ਪ੍ਰਾਈਜ਼ ਨੂੰ ਅਪ ਕਰਕੇ HST ਮਾਈਨਸ ਕਰ ਰਿਹਾ, ਯਾਨੀ ਕਿ ਉਹ ਬਰਨਾਲਾ ਉੱਥੇ ਦਾ ਉੱਥੇ ਪੰਚਾਇਤ ਬਹਿ ਕੇ ਉੱਠ ਗਈ, ਯਾਨੀ ਕਿ ਪੁਰਾਣੀ ਪ੍ਰਾਈਸ ਲੈਸ ਟੇਕ ਐਜ਼ ਨੰਬਰ 2000 ਸਕੇਅਰ ਫਿਟ 3000 ਸਕੇਅਰ ਫਿਟ 900,000 ਦੇ ਵਿੱਚ ਦੇ ਰਹੇ ਸੀਗੇ ਤੁਹਾਨੂੰ। ਬਟ ਹੁਣ HST ਰਿਬੇਟ ਆਇਆ ਜਿਹੜਾ ਕਿ 13% ਹੈਗਾ ਅਪਰੋਕਸੀਮੇਟ, ਜਿਹੜਾ ਹੈਗਾ $1,00,000 ਪਲੱਸ ਬਣ ਜਾਣਾ ਹੈਗਾ। ਜੇ ਤਾਂ ਬਿਲਡਰ ਕਹਿ ਰਿਹਾ ਕਿ ਜੇ ਮਿਲੀਅਨ ਦਾ ਹੈਗਾ ਤਾਂ ਤੁਸੀਂ ਉਹਨੂੰ ਪਰਚੇਸ ਕਰ ਲਓ ਅਤੇ 900,000 'ਤੇ ਹੈਗਾ, ਯਾਨੀ ਕਿ ਸਾਰਾ HST ਰਿਬੇਟ ਜਿਹੜਾ ਹੈਗਾ ਉਹ ਬਿਲਡਰ ਦੀ ਪੋਕਿਟ 'ਚ ਚਲਾ ਗਿਆ। ਜੇ ਉਹ 900 ਦੀ 900 ਪ੍ਰਾਈਜ਼ ਦੇ ਉੱਤੇ ਐਜ਼ ਇਜ਼ ਮਿਲ ਰਿਹਾ ਹੈਗਾ ਅਤੇ ਮਾਈਨਸ HST ਕਰ ਦਿੰਦੇ ਹਾਂ ਸਾਨੂੰ 800,000 'ਚ ਪੈ ਰਿਹਾ, ਦੈਨ ਮੇਕ ਸੈਂਸ। ਇਸ ਚੀਜ਼ ਲਈ ਅਵੇਅਰ ਹੋਣ ਦੀ ਬਹੁਤ ਜ਼ਰੂਰਤ ਹੈਗੀ ਹੈ। ਇਸ ਸਮੇਂ ਸੈਂਟੋਸ਼ ਵੀ ਮੇਰੇ ਨਾਲ। ਸੈਂਤੋਸ਼ ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਬਹੁਤ ਵਧੀਆ, ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋ ਅੱਜ?
1: ਹਾਂਜੀ, ਥੈਂਕ ਯੂ। ਅਤੇ ਨਾਲ ਮੇਰੇ ਗੈਸਟ ਵੀ ਸਟੂਡੀਓ 'ਚ ਆਏ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਇਸ ਸਮੇਂ ਟਰੈਕ 6 ਜਿੱਥੇ ਕੈਥੇ ਪੈਸੀਫਿਕ ਜਿਹੜਾ ਕਾਰਗੋ ਫਲਾਈਟ ਹੈ ਮੇਰੇ ਸਾਹਮਣੇ ਬਿਲਕੁਲ ਨਜ਼ਰ ਆ ਰਹੀ ਹੈ, ਏਅਰ ਕੈਨੇਡਾ ਬਿਲਕੁਲ ਥੋੜ੍ਹੀ ਦੇਰ ਟਾਈਮ ਬਾਅਦ ਅਤੇ ਯੂਨਾਈਟਿਡ ਏਅਰ

0: ਸਾਇੰਸ ਤੁਹਾਨੂੰ ਹਵਾ 'ਚ ਨਜ਼ਰ ਆਉਣਗੀਆਂ। ਪੀਅਰਸਨ ਰੇਟਪੁਰ ਦਾ ਟਰੈਕ 6 ਅਤੇ ਤੁਸੀਂ ਇਸ ਸਮੇਂ 401 ਦੇ ਉੱਪਰ ਜਾ ਰਹੇ ਹੋ, ਮੈਂ ਬਿਲਕੁਲ ਦੇਖ ਰਿਹਾ। ਅਗਰ ਤੁਸੀਂ ਈਸਟ ਨੂੰ ਜਾ ਰਹੇ ਹੋ ਮੂਵਿੰਗ ਵੈਲ, ਵੈਸਟ ਲਿਟਲ ਸਲੋ, ਅਤੇ ਕੈਥੇ ਪੈਸੀਫਿਕ ਜਿਹੜੀ ਹੋਂਗਕੋਂਗ ਦੀ ਏਅਰਲਾਈਨ ਆ, ਬੜੀ ਟੌਪ ਦੀ ਏਅਰਲਾਈਨ ਆ, ਅਤੇ ਤੁਸੀਂ ਅਗਰ ਚਾਈਨਾ ਜਾਂਦੇ ਹੋ, ਆਈ ਰਿਕਮੈਂਡ ਕਿ ਕੈਥੇ ਪੈਸੀਫਿਕ ਜਿਹੜੀ ਹੈਗੀ ਆ ਤੁਸੀਂ ਜ਼ਰੂਰ ਟਰਾਈ ਕਰੋਗੇ। ਅਤੇ ਤੁਸੀਂ ਕੋਈ ਵੀ ਗਲੋਬਲ ਲੈਵਲ 'ਤੇ ਕਿਸੇ ਵੀ ਕੰਟਰੀ 'ਚ ਜਾਣਾ ਹੈਗਾ ਤਾਂ ਤੁਸੀਂ ਕੋਮਲ ਨੂੰ 905-239-7711, ਆਲ ਲਿੰਕ ਟਰੈਵਲ ਤੋਂ ਕੋਮਲ, ਅਰਾਊਂਡ 10 ਸਾਲ ਹੋ ਗਏ ਸਾਨੂੰ ਉਹਨਾਂ ਨੂੰ ਮਾਰਕੀਟ 'ਚ ਐਡਵਰਟਾਈਜ਼ ਕਰਦੇ ਹਾਂ। ਤੁਸੀਂ ਸਰਵਿਸਿਸ ਅਤੇ ਰੇਟ ਦੋਨੋਂ ਬੈਸਟ ਲੈ ਸਕਦੇ ਹੋ। 905-239-7711, 905-239-7711। ਮਨਮੋਹਨ ਮੇਰੇ ਨਾਲ, ਮਨਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ। ਪਹਿਲੀ ਵਾਰ ਬੰਦੇ ਨੇ ਲੱਗਦਾ ਕਿ ਮੈਨੂੰ ਬਹੁਤ ਸਾਰੇ ਲੋਕ ਸੁਣਦੇ ਆ, ਠੀਕ ਹੈ, ਪਰ ਤੁਸੀਂ ਹਮੇਸ਼ਾ, ਮੈਂ ਜਦੋਂ ਕੋਈ ਵੀ ਆਉਂਦਾ ਇੱਥੇ ਸਟੂਡੀਓ 'ਚ, ਮੈਂ ਕਹਿੰਦਾ ਤੁਸੀਂ ਐਂ ਸੋਚੋ ਆਪਾਂ ਹੀ ਗੱਲ ਕਰਦੇ ਪਏ ਹਾਂ,
1: ਠੀਕ ਹੈ ਜੀ,
0: ਫਿਰ ਗੱਲ ਜ਼ਿਆਦਾ ਵਧੀਆ ਹੋ ਜਾਂਦੀ ਹੈ।
1: ਹਾਂਜੀ ਹਾਂਜੀ,
0: ਨਹੀਂ ਫਿਰ ਲਿਖਣ ਦੀ ਲੋੜ ਨਹੀਂ ਪੈਂਦੀ। ਸੋ ਮਨਮੋਹਨ ਜਿਹੜੇ ਹੈਗੇ ਨੇ ਮੈਨੂੰ ਤੁਹਾਡੇ ਵਾਂਗੂ ਮਿਲੇ ਸੀ। ਮਨਮੋਹਨ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਾਡੇ ਨਾਲ ਆਪਣੀ ਮਾਰਕੀਟਿੰਗ ਐਡ ਕਰਦਿਆਂ ਨੂੰ? ਮਨਮੋਹਨ ਜੀ, ਹਾਂਜੀ, ਡੇਢ ਸਾਲ ਹੋ ਗਿਆ ਤੁਹਾਨੂੰ? ਮਨਮੋਹਨ ਫਸਟ ਟਾਈਮ ਜਦੋਂ ਆਏ ਸੀ ਤੁਹਾਡੇ ਵਾਂਗੂ ਤਾਂ ਬੈਠੇ ਸੀ।
1: ਅੱਛਾ,
0: ਡੇਢ ਸਾਲ ਲਗਾਤਾਰ ਨੋਨ ਸਟੋਪ ਕਿਸੇ ਪਲੇਟਫਾਰਮ ਦੇ ਉੱਤੇ ਇਨਵੈਸਟ ਕਰਨਾ, ਇਹ ਵੀ ਵੱਡੀ ਗੱਲ ਹੁੰਦੀ ਹੈ ਨਾ।
1: ਹਾਂਜੀ ਹਾਂਜੀ।
0: ਸੋ ਬ੍ਰੈਂਡਿੰਗ ਕੀਤੀ, ਇਸ ਸਮੇਂ ਡਕਫੋਰਡ ਦਾ ਜਿਹੜਾ ਰੇਟਿੰਗ ਆ, ਅਪਰੂਵਲ ਰੇਟ ਆ, ਪ੍ਰੀਮੀਅਰ ਆਫ ਅੰਟੈਰੀਓ, ਅਗਰ ਉਹਦੀ ਗੱਲ ਕੀਤੀ ਜਾਵੇ, ਇਹ ਖਬਰ ਬੜੀ ਹੱਸ ਹੋਣੀ ਹੈ ਕਿ ਪ੍ਰੀਮੀਅਰ ਜਿਹੜਾ ਹੈਗਾ ਉਹ ਮਾਈਨਸ ਰੇਟਿੰਗ ਦੇ ਵਿੱਚ ਚੱਲਦਾ ਪਿਆ ਆਪਣੇ ਅਰਲੀ ਇਲੈਕਸ਼ਨ ਦੇ ਨਾਲ। ਮੈਂ ਅਵੇਅਰ ਕਰੂੰਗਾ ਲੋਕਾਂ ਨੂੰ ਕਿ ਇਲੈਕਸ਼ਨਸ ਅਕਤੂਬਰ ਦੇ ਵਿੱਚ ਸੀਗੇ, ਹੁਣ ਤੋਂ 3 ਮਹੀਨੇ ਬਾਅਦ ਪ੍ਰੋਵਿੰਸ਼ਲ। ਡਕਫੋਰਡ ਨੇ US ਦੇ ਰੌਲੇ ਰੱਪੇ ਨੂੰ ਦੇਖ ਕੇ ਫਟਾਫਟ ਇਲੈਕਸ਼ਨ ਰੱਖਿਆ ਸੀ ਕਿ ਅਰਲੀ ਇਲੈਕਸ਼ਨ ਕਰਾ ਦਿਓ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਰੇਟਿੰਗ ਕਿਸ ਲੈਵਲ 'ਤੇ ਜਾਊਗੀ। ਇੱਕ ਕਹਾਵਤ ਹੈ ਕਿ ਪੋਲੀਟੀਸ਼ੀਅਨ ਐਂਡ ਬੱਚਿਆਂ ਦੇ ਇੱਕ ਸਮਾਨ ਲੱਗਦਾ ਹੁੰਦਾ ਵੀ ਇਹ ਬਦਲਦੇ ਹੀ ਰਹੋ, ਨਹੀਂ ਤਾਂ ਸਮੈਲ ਆਉਣ ਲੱਗ ਜਾਂਦੀ ਹੈ। ਹਾਂਜੀ, ਸੋ ਹੁਣ ਅੱਜ ਇਹ ਪੋਜੀਸ਼ਨ ਹੈ ਕਿ ਡਕਫੋਰਡ ਜੇ ਅੱਜ ਇਲੈਕਸ਼ਨ ਹੈਲਡ ਕੀਤੇ ਜਾਂਦੇ ਨੇ, ਲਿਬਰਲ ਪਾਰਟੀ ਕੋਈ ਵੀ ਲੀਡਰ ਅਨਾਊਂਸ ਨਹੀਂ ਕਰਦੀ, ਮੋਦੀ ਹੋਣਾ ਵਾਂਗੂ ਜਿਵੇਂ ਉਹ ਚੀਫ ਮਿਨਿਸਟਰ ਅਨਾਊਂਸ ਨਹੀਂ ਕਰ ਦਿੰਦੇ ਇਲੈਕਸ਼ਨ ਪਾ ਆਉਂਦੇ ਨੇ, ਹੈ ਨਾ, ਤਾਂ ਲਿਬਰਲ ਪਾਰਟੀ ਹੈ ਜਿਹੜੀ ਉਹ ਡਕਫੋਰਡ ਨੂੰ ਇਲੈਕਸ਼ਨ ਹਰਾ ਦਿਓ, ਈਵਨ ਦੇ ਡੋਂਟ ਹੈਵ ਐਨੀ ਲੀਡਰ ਰਾਈਟ ਨਾਓ। ਸੋ ਇਸ ਨਾਮੋਸ਼ੀ ਭਰੇ ਟਾਈਮ ਦੇ ਵਿੱਚ ਡਕਫੋਰਡ ਇੱਕ ਐਡ ਚਲਾ ਰਿਹਾ ਕਿ 413 ਹਾਈਵੇ ਆ ਰਿਹਾ, ਭਾਵੇਂ ਆਪਾਂ ਸਾਰਿਆਂ ਨਾਲ ਜੁੜੀ ਹੋਈ ਖਬਰ ਆ, ਕੰਸਟਰਕਸ਼ਨ ਨਾਲ ਜੁੜੀ ਹੋਈ ਖਬਰ ਆ। ਰਿਸੈਸ਼ਨ ਦਾ ਤੋੜ ਹੁੰਦਾ, ਕਹਿੰਦੇ ਹੁੰਦੇ ਨੇ ਕਿ ਜੇ ਕੰਸਟਰਕਸ਼ਨ ਚਲਾ ਦਿਓ, ਸੜਕਾਂ ਤੋੜ ਦਿਓ, ਪੁਲ ਚੌੜੇ ਕਰ ਦਿਓ। ਬਰਾਕ ਓਬਾਮਾ ਜਦੋਂ 2009 ਦੇ ਟਰਮ ਦੇ ਵਿੱਚ ਪਹਿਲੀ ਵਾਰ ਪ੍ਰੈਜ਼ੀਡੈਂਟ ਬਣ ਕੇ ਆਇਆ, ਓਬਾਮਾ ਕੋਲ ਬੜਾ ਵੱਡਾ ਚੈਲੰਜ ਸੀ। 2009 ਦੇ ਵਿੱਚ ਜੇ ਤੁਸੀਂ ਅਮੈਰੀਕਾ ਡਰਾਈਵ ਕਰਦੇ ਸੀ ਸੜਕ ਦੇ ਉੱਪਰ, ਹਰ ਜਗ੍ਹਾ ਦੇ ਉੱਤੇ ਕਮਰਸ਼ੀਅਲ 'ਤੇ ਲਿਖਿਆ ਹੁੰਦਾ ਸੀ ਫੋਰ ਲੀਜ਼, ਕੋਈ ਵੀ ਇੰਡਸਟਰੀ ਨਹੀਂ ਰਹੀ ਸੀ, ਕੁਛ ਨਹੀਂ ਬਚਿਆ ਸੀ। ਅਰਾਊਂਡ 100,000 ਜੋਬ, 1 ਲੱਖ ਨਹੀਂ, ਮਲਟੀਪਲ 100,000 ਜੋਬ ਜਿਹੜੀਆਂ ਨੇ, ਕਈ ਲੱਖ ਜੋਬਸ ਜਿਹੜੇ ਨੇ ਜਾ ਚੁੱਕੇ ਸੀਗੇ ਇੰਡਸਟਰੀ 'ਚੋਂ, ਅਤੇ ਉਹਨਾਂ ਦਾ ਹਾਲ ਸਾਡੇ ਵਰਗਾ ਸੀ ਅੱਜ ਵਰਗਾ। ਸਟਾਰਟਿੰਗ ਕੀ ਕੀਤੀ ਗਈ, ਉਹਨਾਂ ਨੇ ਡਿਗਿੰਗ ਸਟਾਰਟ ਕੀਤੀ, ਸੜਕਾਂ ਚੌੜੀਆਂ ਕੀਤੀਆਂ। ਇੱਧਰ ਸਟੀਫਨ ਹਾਰਪਰ ਵਜ਼ਾਰਤ 'ਚ ਆ ਜਾਂਦਾ, ਕੰਜ਼ਰਵੇਟਿਵ ਪਾਰਟੀ ਉਲਟਾ ਜਿਵੇਂ ਹੋਣਾ ਇਸ ਵੇਲੇ, ਅਤੇ ਉੱਧਰ ਜਿਹੜੇ ਹੈਗੇ ਆ ਲਿਬਰਲ ਪਾਰਟੀ ਆ ਜਾਂਦੀ ਉਹਨਾਂ ਦੀ, ਠੀਕ ਹੈ, ਓਬਾਮਾ ਲਿਬਰਲ ਪਾਰਟੀ ਤੋਂ, ਅਤੇ ਰਿਪਬਲਿਕਨ ਅਤੇ ਜਿਹੜੀਆਂ ਡੈਮੋਕਰੈਟਸ ਨੇ, ਡੈਮੋਕਰੈਟਸ ਨੂੰ ਜਿਹੜਾ ਲਿਬਰਲ ਵਾਂਗੂ ਗਿਣਿਆ ਜਾਂਦਾ, ਰਿਪਬਲਿਕਨ ਨੂੰ ਜਿਹੜੇ ਹੁਣ ਟਰੰਪ ਹੋਣੇ ਨੇ ਇਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਵਾਂਗੂ ਗਿਣਿਆ ਜਾਂਦਾ। ਹੁਣ ਉਹਨਾਂ ਨੇ ਪੁਲ ਤੋੜੇ, ਸੜਕਾਂ ਪੱਟ ਦਿੱਤੀਆਂ, ਚੌੜੀਆਂ ਕਰਨੀਆਂ ਸ਼ੁਰੂ ਕਰਤੀਆਂ, ਕੰਸਟਰਕਸ਼ਨ ਚੱਲ ਪਈ। ਇਕਨੋਮੀ ਦੀ ਨਿਸ਼ਾਨੀ ਹੁੰਦੀ ਹੈ ਸਭ ਤੋਂ ਪਹਿਲਾਂ ਸਲੋ ਡਾਊਨ ਜਾਣ ਦੀ, ਕਿ ਟਰੈਕਿੰਗ ਸਭ ਤੋਂ ਪਹਿਲਾਂ ਇੰਡੀਕੇਸ਼ਨ ਦਿੰਦੀ ਹੁੰਦੀ ਹੈ ਸਭ ਤੋਂ ਕੁਇਕ, ਅਤੇ ਸਭ ਤੋਂ ਲਾਸਟ ਹੁੰਦਾ ਰੀਅਲ ਸਟੇਟ, ਉਹ ਇੰਡੀਕੇਸ਼ਨ ਦਿੰਦਾ। ਜੇ ਕੱਲ੍ਹ ਦੀ ਗੱਲ ਕੀਤੀ ਜਾਵੇ, ਕੱਲ੍ਹ ਬੁਰੀ ਤਰ੍ਹਾਂ ਦੇ ਨਾਲ ਮਾਰਕੀਟ ਕਰੈਸ਼ ਹੋਏ ਜਿਹੜੇ ਸਟਾਕ ਦੇ ਨੇ, ਜਦੋਂ ਰੀਅਲ ਸਟੇਟ ਥੱਲੇ ਗਿਰੀ ਹੋਊਗੀ, ਹਮੇਸ਼ਾ ਜਿਹੜੇ ਸਟਾਕਸ ਨੇ ਔਰ ਗੋਲਡ ਅਪ 'ਤੇ ਰਹੂਗਾ, ਕਿਉਂਕਿ ਇਨਵੈਸਟਰ ਨੇ ਪੈਸਾ ਕਿਤੇ ਨਾ ਕਿਤੇ ਪਾਰਕ ਕਰਨਾ। ਲੈਟਸ ਟੇਕ, ਅਸੀਂ ਔਰ ਤੁਸੀਂ ਆਪਾਂ ਸਾਲ ਦਾ 2 ਲੱਖ ਬਣਾਉਂਦੇ ਹਾਂ, ਪਰ ਇੱਕ ਸਰਜਨ ਜਾਂ ਇੱਕ ਸਪੈਸ਼ਲਿਸਟ ਹੈ, ਕੰਸਲਟੈਂਟ ਹੈ, IT 'ਚ ਆ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜੇ ਚੰਗੀ ਪੋਸਟ 'ਤੇ ਨੇ, ਉਹਨਾਂ ਦੀ ਅਰਨਿੰਗ ½ ਮਿਲੀਅਨ ਤੋਂ $1 ਮਿਲੀਅਨ ਆ, ਬਟ ਦੇ ਹੈਵ ਟੂ ਪਾਰਕ ਦੇਅਰ ਮਨੀ। ਪੈਸਾ ਕਿੱਥੇ ਪਾਰਕ ਹੁੰਦਾ? ਜਾਂ ਤਾਂ ਇੰਸ਼ੋਰੈਂਸ ਦੇ ਵਿੱਚ, ਬੌਂਡਸ ਦੇ ਵਿੱਚ ਪਾਰਕ ਕਰ ਦਿੰਦੇ ਨੇ, ਜਾਂ ਸਟਾਕ 'ਚ ਪਾਰਕ ਕਰ ਦਿੰਦੇ ਨੇ, ਰੀਅਲ ਸਟੇਟ 'ਚ ਪੈਸੇ ਦੀ ਪਾਰਕਿੰਗ ਹੁੰਦੀ ਹੈ। ਜਿਹੜਾ ਰੀਅਲ ਸਟੇਟ ਪਾਰਕਿੰਗ ਹੈ ਉਹ ਗਲੋਬਲ ਹੈ, ਯਾਨੀ ਕਿ ਇੰਡੀਆ ਤੋਂ ਬੈਠਾ ਬੰਦਾ ਕੈਨੇਡਾ ਦੇ ਵਿੱਚ ਪੈਸੇ ਪਾਰਕ ਕਰਨ ਦਾ, ਚਾਈਨਾ ਤੋਂ ਬੈਠਾ ਬੰਦਾ ਇੱਥੇ ਪਾਰਕ ਕਰਨ ਦਾ, ਜੋ ਪਿਛਲੇ ਟਾਈਮ 'ਚ ਹੋਇਆ ਸੀ। ਐਂਡ ਆਫ ਦਿਸ ਈਅਰ ਜਿਹੜਾ ਡਿਸੰਬਰ ਦੇ ਵਿੱਚ ਇੱਕ ਟਰਮ ਪੂਰੀ ਹੋ ਜਾਣੀ ਹੈ, ਜਿਹਦੇ ਵਿੱਚ ਲਿਬਰਲ ਪਾਰਟੀ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਬਿਲਮੋਰ ਨੂੰ ਫਾਈਨਾਂਸ ਮਿਨਿਸਟਰ ਸੀ, ਉਸ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਆ ਗਈ ਸੀਗੀ। ਇਹਨਾਂ ਨੇ ਅਨਾਊਂਸ ਕੀਤਾ ਕਿ ਇੰਟਰਨੈਸ਼ਨਲ ਇਨਵੈਸਟਰਸ ਜੇ ਨੇ ਕੈਨੇਡਾ 'ਚ ਪੈਸਾ ਲਾਉਂਦੇ ਨੇ ਤਾਂ ਉਹਨਾਂ 'ਤੇ ਟੈਕਸ ਹੋਊਗਾ। ਉਹ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਟੈਕਸ ਨਹੀਂ, ਹੁਣ ਬੈਨ ਹੀ ਹੋਊਗਾ, ਵੀ ਲੈ ਨਹੀਂ ਸਕਦੇ। ਬਟ ਨਾ ਉਹ ਇਨ ਡਿਸੰਬਰ, ਇੱਕ ਤਾਂ ਇਹ ਟਰਮ ਪੂਰੀ ਹੋਣੇ ਵਾਲੀ ਆ, ਡਿਸੰਬਰ 'ਚ ਰਿਨਿਊਅਲ ਆ ਜਾਣਾ ਕਿ ਕਰਨਾ ਕਿ ਨਹੀਂ ਕਰਨਾ ਅੱਗੇ। ਜੇ ਅੱਜ ਇੰਟਰਨੈਸ਼ਨਲੀ ਦੇਖਿਆ ਜਾਵੇ ਤਾਂ ਮਿਡਲ ਈਸਟ ਜਿਹੜਾ ਹੈਗਾ, ਡੁਬਈ ਆ, ਉਹ ਆਪਣੀ ਇੱਕ ਪਕੜਾ ਉਹ ਗਵਾ ਚੁੱਕਿਆ ਹੈਗਾ। ਜਿਹੜਾ ਇੰਟਰਨੈਸ਼ਨਲ ਇਨਵੈਸਟਰਸ ਕਹਿੰਦੇ ਦੁਨੀਆ ਦਾ ਸੇਫ ਪਲੈਨਟ ਆ, ਜੇ ਐਂ ਜੀ ਫਲਾਣਾ ਢਮਕਾਣਾ, ਅਸਲ 'ਚ ਮਨੀ ਲਾਂਡਰਿੰਗ ਦੇ ਅੰਡਰ ਉਹ ਟੌਪ 'ਤੇ ਸੀਗਾ। ਜਿਹਨੇ ਕਿਸੇ ਨੇ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪੈਸਾ ਕਿੱਥੋਂ ਲਿਆ, ਫਰੌਤੀ ਦਾ, ਚੋਰੀ ਦਾ, ਡਕੈਤੀ ਦਾ, ਉਹ ਜਾ ਕੇ ਡੁਬਈ ਪਾਰਕ ਕਰ ਦਿੰਦੇ ਸੀ, ਕੋਈ ਕੁਐਸਚਨ ਨਹੀਂ ਸੀ। ਸੜਕਾਂ 'ਤੇ ਮੈਂ ਅਤੇ ਜਸ ਭਾਜੀ ਜਾਂ ਜਸਲੀਨ ਕੋਈ ਸਕੂਟਰ ਚਲਾ ਰਹੇ ਹਾਂ, ਸਾਨੂੰ ਮਿੰਟ 'ਚ ਪੁਲਿਸ ਵਾਲਾ ਰੋਕ ਲੈਂਦਾ। ਯਾਨੀ ਲੋਅ ਸੜਕਾਂ 'ਤੇ ਸੀਗਾ, ਪਰ ਜਿਹੜੇ ਵੱਡੇ ਲੈਵਲ 'ਤੇ ਉੱਥੇ ਕੋਈ ਲੋਅ ਨਹੀਂ, ਕੋਈ ਅੰਬਰੇਲਾ ਨਹੀਂ, ਤੁਸੀਂ ਪੈਸਾ ਪਾਰਕ ਕਰ ਦਿਓ। ਤਾਂ ਹੀ ਕਹਿੰਦੇ ਦਾਊਦ ਇਬ੍ਰਾਹਿਮ ਦਾ ਪੈਸਾ ਕਿੱਥੇ ਪਿਆ, ਡੁਬਈ 'ਚ ਪਿਆ। ਉਹਦਾ ਕਾਰਨ ਸੀ ਜਿੰਨਾ ਕਰਟਲ ਆ, ਡਰੱਗ ਕਰਟਲ ਆ ਰਸ਼ੀਆ ਦਾ, ਉਹਦਾ ਪੈਸਾ ਕਿੱਥੇ ਆ, ਉਹ ਸਾਰਾ ਉੱਥੇ ਜਾ ਰਿਹਾ ਸੀਗਾ। ਇਹ ਸੱਚਾਈ ਆ, ਇਹ ਦੇਖਣ ਵਾਲੀ ਚੀਜ਼ ਆ। ਪਰ ਗ੍ਰੈਸ ਰੂਟ ਦੇ ਉੱਤੇ ਜਿਹੜੇ ਥੱਲੇ ਵਾਲੇ ਲੈਵਲ 'ਤੇ ਕਿਸੇ ਬੰਦੇ ਨੂੰ ਟੈਕਸੀ ਵਾਲੇ ਨੂੰ ਪੁੱਛ ਲਓ, ਜਿਹੜੇ ਕੋਈ ਪਾਕਿਸਤਾਨ ਤੋਂ ਜਾਂ ਉੱਥੇ ਚਲਾਉਂਦੇ ਨੇ ਇੰਡੀਆ ਤੋਂ, ਉਹ ਕਹਿੰਦੇ ਭਾਅ ਜੀ ਇੱਥੇ ਤਾਂ ਜੀ ਬੜਾ ਜਿਹਾ ਰੂਲ ਤੋੜਿਆ ਨਹੀਂ, ਅਤੇ ਇਹ ਜਿਹੜੇ ਫੜ ਲੈਂਦੇ ਨੇ। ਉਹਨਾਂ ਨੇ ਇੱਕ ਸਟ੍ਰੈਟਜੀ ਡਿਜ਼ਾਈਨ ਕੀਤੀ, ਪਰ ਹੁਣ ਦੂਜੇ ਪਾਸੇ ਆ ਸਾਡੇ ਸਟ੍ਰੈਟਜਿਕ ਟਾਈਮ ਕਿੱਦਾਂ ਦੇ ਚੱਲਦੇ ਪਏ ਨੇ ਇਸ ਵੇਲੇ। ਅਗਰ ਮੈਂ ਬਰਾਕ ਓਬਾਮਾ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਦਾ, 2009-11 ਦੇ ਵਿੱਚ ਉਹਨਾਂ ਨੇ ਕੰਸਟਰਕਸ਼ਨਸ ਖੋਲ੍ਹ ਦਿੱਤੀਆਂ, ਕੰਸਟਰਕਸ਼ਨ ਖੁੱਲ੍ਹੀਆਂ, ਸੜਕਾਂ ਪੱਟੀਆਂ ਜਾਣ ਲੱਗ ਗਈਆਂ, ਚੌੜੀਆਂ ਹੋਣ ਲੱਗ ਗਈਆਂ, ਵਰਕਰਸ ਲੱਗ ਗਏ, ਬਿਜ਼ੀਐਸਟ ਟਾਈਮ ਆ ਗਿਆ। ਉਸ ਤੋਂ ਬਾਅਦ ਪੋਲਿਸੀਸ, ਬੈਂਕ ਰੇਟ ਪੋਲਿਸੀਸ ਦੇ ਉੱਪਰ ਕੰਮ ਕੀਤਾ। ਮਾਰਕ ਕਾਰਨੀ ਜਿਹੜਾ ਕਿ ਇਸ ਵੇਲੇ ਪ੍ਰਾਈਮ ਮਿਨਿਸਟਰ ਹੈ, ਇਹ ਸਟੀਫਨ ਹਾਰਪਰ ਦੀ ਗਵਰਨਮੈਂਟ ਦੇ ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਸੀਗਾ। ਮੈਨੂੰ ਯਾਦ ਆ ਮੈਂ ਇੱਕ ਇੰਟਰਵਿਊ ਹੈਲਡ ਕੀਤਾ ਵਿਦ ਫਾਈਨਾਂਸ ਮਿਨਿਸਟਰ ਜਿਮ ਫਲਰਟੀ ਸੀਗੇ, ਫੈਡਰਲ ਫਾਈਨਾਂਸ ਮਿਨਿਸਟਰ, ਅਤੇ ਉਹਨਾਂ ਨਾਲ ਮੇਰੀ ਗੱਲ ਹੋਈ ਓਸ਼ਵਾ ਸ਼ਹਿਰ ਦੇ ਉੱਪਰ। ਅਤੇ ਉਸ ਸਮੇਂ ਹਜੇ 412, 418 ਅਤੇ 407 123 ਕਿਲੋਮੀਟਰ ਨਵੇਂ ਹਾਈਵੇ ਆਉਣੇ ਸੀ। ਹੁਣ ਇਹਨਾਂ ਨੇ ਪਿਛਲੇ 5 ਸਾਲ ਤੋਂ ਇੱਕ ਪੈਂਤਰਾ ਰੱਖਿਆ ਹੋਇਆ, ਜਿਵੇਂ ਪੰਥ ਦਾ ਪੈਂਤਰਾ ਨਹੀਂ ਪੰਜਾਬ 'ਚ ਰੱਖਿਆ ਹੁੰਦਾ ਸੀ, ਇਹਨਾਂ ਨੇ 413 ਤੂਰਾਂ ਜਿਹੜਾ ਹਾਈਵੇ ਬਣਾਉਣਾ, ਪਿਛਲੇ 5 ਸਾਲ ਤੋਂ ਉਹਦੇ ਰਾਮਾ ਰੌਲਾ ਪਾਇਆ ਹੋਇਆ ਮਾਰਕੀਟ 'ਚ, ਤਾਂ ਜੋ ਲੱਗੇ ਕਿ ਡਕਫੂਡ ਉਹਨੇ ਬੜੇ ਵੱਡੇ ਵੱਡੇ ਕੰਮ ਕਰ ਰਹੇ ਨੇ। ਮੈਨੂੰ ਯਾਦ ਹੈ ਇੱਕ ਦਿਨ ਡਕਫੂਡ ਨੇ ਕਿਹਾ ਦਿੱਤਾ, ਮੈਂ ਕਿਹਾ ਵੀ ਖਾਧਾ ਪੀਤੇ ਵਾਲਾ ਕੰਮ ਲੱਗਦਾ, ਕਿ 401 ਦੇ ਥੱਲੇ ਵੀ ਟਨਲ ਬਣਾ ਦੇਣੀ ਆ। ਮੈਂ ਆਪਣੇ ਮਨ 'ਚ ਕਿਹਾ ਇੱਕ ਲੇਨ ਤਾਂ ਚੌੜੀ ਨਹੀਂ ਹੁੰਦੀ ਤੁਹਾਡੇ ਤੋਂ, ਅਤੇ ਤੁਸੀਂ ਟਨਲ ਬਣਾਉਣ ਦੀ ਅਨਾਊਂਸਮੈਂਟਸ ਕਰ ਰਹੇ, ਮੈਨੂੰ ਇਹ ਲੱਗ ਰਿਹਾ ਜਿਵੇਂ ਭਗਵੰਤ ਮਾਨ ਵੱਧ ਘੱਟ ਖਾਧੇ ਪੀਤੇ ਦੇ ਵਿੱਚ ਸਟੇਜ 'ਤੇ ਚੜ੍ਹ ਕੇ ਬੋਲ ਰਿਹਾ ਹੁੰਦਾ। ਸੋ ਹੁਣ ਅੱਜ ਦੀ ਡੇਟ ਦੇ ਵਿੱਚ ਅਮੈਰੀਕਾ ਦੇ ਅੱਜ ਨੰਬਰ ਆਏ ਨੇ, ਅਮੈਰੀਕਾ ਇਨਫਲੇਸ਼ਨ 'ਚ ਥੋੜ੍ਹੀ ਚੇਂਜ ਆਈ, ਫੈਡ ਨੇ ਜਿਹੜਾ ਕਿਹਾ ਹੈਗਾ ਕਿ ਮਲਟੀਪਲ ਜੋਬਸ ਐਡ ਕੀਤੀਆਂ ਗਈਆਂ, ਅਤੇ ਇਕੋਨਮੀ ਦੇ ਵਿੱਚ ਅਮੈਰੀਕਾ ਇਜ਼ ਗੋਇੰਗ ਟੁਵਰਡਸ ਗੁੱਡ ਪਾਥ। ਬਟ US ਡਾਲਰ ਜਿਹੜਾ ਹੈਗਾ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਥੋੜ੍ਹਾ ਡਰੋਪ ਹੋਇਆ। ਕੱਲ੍ਹ ਪਰਸੋਂ 3 ਦਿਨਾਂ ਦੇ ਵਿੱਚ ਮਸਕ ਟ੍ਰਿਲੀਅਨ ਆਫ ਡਾਲਰਸ ਜਿਹੜੇ ਹੈਗੇ ਨੇ ਲੂਜ਼ ਕਰ ਗਿਆ ਸਟੋਕ ਦੇ ਵਿੱਚ, ਕਿਉਂਕਿ ਮੇਕ ਸ਼ੋਰ ਕਰੋ ਕਿ ਮਸਕ ਦੇ ਚੈਕਿੰਗ ਅਕਾਊਂਟ 'ਚ ਪੈਸੇ ਨਹੀਂ ਪਏ। ਜਿਹੜੇ ਤੁਸੀਂ ਉਹਨਾਂ ਦੇ ਸਪੇਸ ਸ਼ਟਲਸ ਹੋ ਗਈਆਂ ਜਾਂ ਉਹਨਾਂ ਦੇ ਕਾਰਾਂ ਦੀ ਕੰਪਨੀਜ਼ ਹੋ ਗਏ, ਤੁਸੀਂ ਉਹਨਾਂ ਦੇ ਜਿਹੜੇ ਬੌਂਡ ਬਾਏ ਕਰਦੇ ਹੋ, ਤੁਸੀਂ ਸਟੋਕ ਬਾਏ ਕਰਦੇ ਹੋ, ਉਹਦੇ ਨਾਲ ਇਹ ਲੋਕ ਅਮੀਰ ਹੋ ਰਹੇ ਨੇ। ਇਹਨਾਂ ਕੋਲ ਆਪਣੀ ਜੇਬ 'ਚ ਅਡਾਨੀ ਉਹਨਾਂ ਦੇ ਨਹੀਂ ਪੈਸੇ ਪਏ ਹੁੰਦੇ। ਸੋ ਅਸੀਂ ਸੋਚਦੇ ਹਾਂ ਵੀ ਅਡਾਨੀ ਦੀ ਜੇਬ 'ਚ ਇੰਨੇ ਪੈਸੇ ਨੇ ਵੀ ਜਦੋਂ ਜੀ ਕੀਤਾ ਖਰਚ ਲੂਗਾ। ਨੋ, ਇੱਕ ਛੋਟੇ ਜਿਹੇ ਝਟਕੇ ਨਾਲ ਮਸਕ ਟ੍ਰਿਲੀਅਨਸ ਆਫ ਡਾਲਰਸ ਜਿਹੜੇ ਹੈਗੇ ਲੂਜ਼ ਕਰ ਗਿਆ। ਸੋ ਇਹ ਨੇ ਜਿਹੜੀਆਂ ਉਹ ਮਾਰਕੀਟ ਜਿਹੜੀਆਂ ਕੱਚੀਆਂ ਨੇ। ਪੱਕੀ ਮਾਰਕੀਟ ਆ ਰੀਅਲ ਸਟੇਟ, ਪੈਸਾ ਪਾਰਕ ਕੀਤਾ, ਕੋਈ ਜਗ੍ਹਾ ਖਰੀਦੀ, ਉਹਦਾ ਟੈਕਸ ਜਾਂ ਉਹਦੇ ਉੱਪਰ ਕੀ ਬਣਨਾ, ਉਹਦੀ ਜ਼ੋਨਿੰਗ, ਉਹਦੀ ਫਿਊਚਰ ਗਰੋਥ, ਵੈਲਿਊ ਐਡ ਕਹਿੰਦੇ ਹੁੰਦੇ ਪ੍ਰੋਪਰਟੀ ਨੂੰ। ਅਸੀਂ ਕੀ ਕੀਤਾ, ਅਸੀਂ ਜਿੰਨੇ ਕੌਂਡੋਜ਼ ਆਏ ਉਹ ਖਰੀਦ ਲਏ, ਜਿੰਨੇ ਮਕਾਨ ਆਏ ਉਹ ਖਰੀਦ ਲਏ, ਸਭ ਖਰੀਦ ਲਿਆ, ਪਰ ਅਸੀਂ ਵੈਲਿਊ ਐਡ ਪ੍ਰੋਪਰਟੀ ਨਹੀਂ ਖਰੀਦੀ ਜਿਹਦੇ ਵਿੱਚ ਵੈਲਿਊ ਨੇ ਐਜ਼ ਏ ਐਡ ਹੋ ਕੇ ਪੈਸਾ ਬਣਾ ਕੇ ਦੇਣਾ ਸੀ। ਅਤੇ ਪਰਸੋਂ ਇੱਕ ਬਿੱਲ ਕਰਦੇ ਨੇ ਅਮੈਰੀਕਾ ਵਾਲੇ ਟੇਬਲ ਦੇ ਉੱਤੇ, ਜਿਹਦੇ 'ਚ ਉਹ ਕਹਿੰਦੇ ਨੇ ਕਿ ਅਸੀਂ ਇਹ ਬਿੱਲ ਟੇਬਲ ਕਰਦੇ ਹਾਂ। ਡੋਨਲਡ ਟਰੰਪ ਨੇ ਕੱਲ੍ਹ ਉਹਨੂੰ ਖਾਰਜ ਕਰ ਦਿੱਤਾ ਬਿੱਲ ਨੂੰ, ਠੀਕ ਹੈ, ਜੋ ਉਹਨੇ ਕਰਨਾ ਹੁੰਦਾ ਉਲਟੇ ਪਾਸੇ ਚੱਲਣਾ ਹੁੰਦਾ। ਸੋ ਉਹ ਬਿੱਲ ਦੇ ਵਿੱਚ ਅਮੈਰੀਕਾ ਨੇ ਡਿਸਾਈਡ ਕੀਤਾ ਕਿ ਰੀਅਲ ਸਟੇਟ ਵੈਲਿਊਜ਼ ਜਿਹੜੀਆਂ ਨੇ ਉਹ ਵਧਣ ਨਾ ਦਿੱਤੀਆਂ ਜਾਣ, ਤਾਂ ਜੋ ਲੋਕਾਂ ਦੀ ਅਫੋਰਡੇਬਿਲਟੀ ਬਣੀ ਰਹੇ। ਬਟ ਨਾਲ ਨਾਲ ਮਹਿੰਗਾਈ ਵਾਸਤੇ ਨਵੇਂ ਪੈਟਰਨਸ ਦੀ ਗੱਲ ਕੀਤੀ ਵੀ ਕੋਈ ਵੀ ਬੰਦਾ ਸਮਗਲਿੰਗ ਜਾਂ ਬਲੈਕ ਨਾ ਕਰ ਸਕੇ ਮਾਰਕੀਟ ਦੇ ਵਿੱਚ। ਹੁਣ ਸਮਗਲਿੰਗ ਜਾਂ ਬਲੈਕ ਜਸ ਜਸਲੀਨ ਜਾਂ ਅਮਨਦੀਪ ਜਾਂ ਸੰਤੋਸ਼ ਜਾਂ ਮਨਮੋਹਨ ਨਹੀਂ ਕਰ ਰਹੇ, ਇਹ ਕਰ ਰਹੇ ਨੇ ਕਾਰਪੋਰੇਟ ਘਰਾਣੇ। ਤੁਹਾਨੂੰ ਰਾਤੋਂ ਰਾਤ ਪਤਾ ਲੱਗਦਾ ਹੁਣ ਇਹ ਟਰੱਕਿੰਗ ਚਲਾਉਂਦੇ ਨੇ, ਇਹਨਾਂ ਨੂੰ ਫਰੇਟ ਵੱਧ ਨਹੀਂ ਮਿਲਦਾ, ਪਰ ਇਹਨਾਂ ਦੇ ਫਰੇਟ ਨਾ ਮਿਲਣ ਦੇ ਬਾਵਜੂਦ ਵੀ, ਕਿਉਂਕਿ ਟਰਾਂਸਪੋਰਟਰ ਇਹ ਨੇ ਮੇਰੇ ਕੋਲ ਬੈਠੇ ਨੇ, ਇਹਨਾਂ ਨੂੰ ਪੈਸਾ ਧੇਲਾ ਨਾ ਮਿਲਣ ਦੇ ਬਾਵਜੂਦ ਵੀ ਫਿਰ ਵੀ ਮਹਿੰਗਾਈ ਵੱਧ ਜਾਂਦੀ ਹੈ। ਅਤੇ ਉੱਧਰ ਵਾਲਮਾਰਟ ਰਿਪੋਰਟ ਕਰ ਦਿੰਦਾ ਕਿ ਮੈਂ ਬਿਲੀਅਨਸ ਆਫ ਬਿਲੀਅਨਸ ਡਾਲਰ ਕਮਾ ਲਏ ਨੇ, ਲੋਕ ਘਰ ਲੂਜ਼ ਕਰ ਰਹੇ ਨੇ। ਨੈਸ਼ਨਲ ਬੈਂਕ ਕਹਿ ਰਿਹਾ ਹੈਗਾ ਕਿ ਮੈਂ 4 ਬਿਲੀਅਨ ਦਾ ਪ੍ਰੋਫਿਟ ਕੱਢਿਆ। ਲੋਕਾਂ ਕੋਲ ਗਰੋਸਰੀ ਖਰੀਦਣ ਲਈ ਪੈਸੇ ਨਹੀਂ ਹੈਗੇ, ਕੋਸਕੋ ਕਹਿੰਦਾ ਮੈਂ $6 billion, ਮੈਂ ਹਮੇਸ਼ਾ ਕਹਿੰਦਾ ਨਾ ਕੋਸਕੋ ਗਰੋਸਰੀ 'ਚੋਂ ਪੈਸੇ ਨਹੀਂ ਬਚਾਉਂਦਾ, ਕੋਸਕੋ ਦਾ ਪੈਟਰਨ ਹੈ ਪੈਸੇ ਬਚਾਉਣ ਦਾ ਕਿ ਉਹ ਪੈਸੇ ਨੂੰ ਮੈਂਬਰਸ਼ਿਪ 'ਚੋਂ ਬਚਾਉਂਦੇ ਨੇ। ਮੈਕਡੋਨਲ ਆਈਸਕ੍ਰੀਮ 'ਚੋਂ ਪੈਸੇ ਨਹੀਂ ਬਚਾਉਂਦਾ, ਮੈਕਡੋਨਲ ਦਾ ਪੈਟਰਨ ਹੈ ਕਿ ਉਹ ਜਿਹੜਾ ਟੋਟਲ ਫੰਡਸ ਨੇ ਉਹਨਾਂ ਦੇ ਕੱਢਦੇ ਨੇ ਉਹ ਰੀਅਲ ਸਟੇਟ 'ਚੋਂ ਕੱਢਦੇ ਨੇ, ਯਾਨੀ ਪੂਰੇ ਪਲਾਜ਼ੇ ਦੇ ਵਿੱਚ ਸਾਰੇ ਜਿਹੜੇ ਪ੍ਰੋਪਰਟੀਜ਼ ਨੇ ਰੈਂਟਲ ਨੇ, ਪਰ ਮੈਕਡੋਨਲ ਕਹਿੰਦਾ ਕਿ ਮੈਂ ਖਰੀਦੂੰਗਾ ਤਾਂ ਮੈਂ ਇੱਥੇ ਆਊਂਗਾ, ਜਿੱਥੇ ਮੈਕਡੋਨਲ ਜਾਊਗਾ ਉੱਥੇ ਪਲਾਜ਼ਾ ਚੱਲੂਗਾ। ਸੋ ਦੀਜ਼ ਆਰ ਦੀ ਪੈਟਰਨਸ, ਸਾਨੂੰ ਸਮਝਣ ਦੀ ਜ਼ਰੂਰਤ ਹੈ। ਸੋ ਇਸ ਵੇਲੇ ਜਿੰਨਾ ਕਾਰਪੋਰੇਟ ਵਰਲਡ ਹੈਗਾ ਦੁਨੀਆ ਦਾ, ਉਹ ਪੈਸੇ ਲੋੜਿਆਂ ਦਾ ਕਮਾ ਰਿਹਾ, ਬੈਂਕਸ ਕਮਾ ਰਹੇ ਨੇ ਕੈਨੇਡਾ ਦੇ, ਅਤੇ ਬੈਂਕਸ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਮਾਰਕ ਕਾਰਨੀ ਵੱਲੋਂ ਜੋ ਮੈਂ ਸੋਚ ਕੇ ਚੱਲਿਆ ਸੀ, ਮੈਂ ਤਕਰੀਬਨ ਮਾਰਕ ਕਾਰਨੀ ਦੇ ਆਉਣ ਤੋਂ ਇੱਕ ਸਾਲ ਪਹਿਲਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅਗਰ ਬਤੌਰ ਫਰਾਂਸ ਮਿਨਿਸਟਰ ਮਾਰਕ ਕਾਰਨੀ ਨੂੰ ਲਿਆਉਂਦਾ ਜਸਟਿਨ ਟਰੂਡੋ ਤਾਂ ਉਹਦੀ ਸਾਖ ਸੁਧਰ ਜੂਗੀ, ਪਰ ਕ੍ਰਿਸਟੀ ਆਫ ਫ੍ਰੀਲੈਂਡ ਨੇ ਲਾਲਚ ਵਸ ਕੇ ਜਸਟਿਨ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਮੈਂ ਹੋਣੀ ਚਾਹੀਦੀ, ਜਿਹੜੀ ਹੁਣ ਭੱਜ ਗਈ, ਇੱਥੋਂ ਕੱਢ ਦਿੱਤੀ ਗਈ ਹੈ, ਗਵਰਨਰ ਬਣਾ ਕੇ ਬਾਹਰ ਭੇਜ ਦਿੱਤੀ ਗਈ ਹੈ, ਰਾਈਟ, ਰਾਜਦੂਤ, ਮਾਫੀ ਚਾਹੂੰਗਾ। ਕ੍ਰਿਸਟੀ ਆਫ ਫ੍ਰੀਲੈਂਡ ਜਿਹੜੀ ਕਿ ਸੈਕਿੰਡ ਵਾਈਸ ਪ੍ਰਾਈਮ ਮਿਨਿਸਟਰ ਸੀ, ਨੇ ਜਾਣ ਬੁੱਝ ਕੇ ਟਰੂਡੋ ਨੂੰ ਡੈਮੇਜ ਕੀਤਾ ਅਤੇ ਆਪਣੀ ਪਾਰਟੀ ਨੂੰ, ਤਾਂ ਜੋ ਮੈਨੂੰ ਸੱਤਾ ਮਿਲ ਜਾਵੇ। ਇਹ ਚਾਰ ਲੇਡੀਜ਼ ਇਕੱਠੀਆਂ ਹੋਈਆਂ, ਚਾਰਾਂ 'ਚੋਂ ਚਾਰੇ ਗਾਇਬ ਹੋ ਗਈਆਂ। ਹੁਣ ਮਾਰਕ ਕਾਰਨੀ ਪ੍ਰਧਾਨ ਮੰਤਰੀ ਆ ਜਾਂਦਾ, ਮੈਂ ਸੋਚ ਰਿਹਾ ਜਿਹੜਾ ਬੇਲ ਆਊਟ ਪਲਾਨ ਦਿੱਤਾ ਜਾ ਰਿਹਾ ਵੈਨਕੂਵਰ ਦੇ ਕੌਂਡੋਜ਼ ਨੂੰ, ਉਹਦੇ 'ਤੇ ਮੈਂ ਬਹੁਤ ਡਾਊਟਫੁੱਲ ਹਾਂ ਕਿ ਸਟ੍ਰੇਟ ਜਿਹੜਾ ਹੈਗਾ, ਜਿਸ ਤਰ੍ਹਾਂ ਕਰੋਨਾ ਵਾਇਰਸ ਆਇਆ, ਡੱਗ ਫੋਰਡ ਨੇ, ਮੈਂ ਜੇ ਕਿਰਾਏਦਾਰ ਸੀ, ਮੈਨੂੰ ਰਿਬੇਟ ਨਹੀਂ ਦਿੱਤਾ, ਮੈਨੂੰ ਕਿਹਾ ਮੇਰੇ ਮਕਾਨ ਮਾਲਕ ਤੋਂ ਲਿਖਾ ਕੇ ਲੈ ਕੇ ਆ। ਮੇਰਾ ਮਕਾਨ ਮਾਲਕ ਕੌਣ ਸੀ? ਜਿਹੜਾ ਬਿਲੀਅਨਸ ਆਫ ਡਾਲਰ ਦਾ ਮਾਲਕ ਸੀ, ਉਹਦੇ 15 ਪਲਾਜ਼ੇ ਸੀਗੇ, ਨਾ ਮੇਰੇ ਕੋਲ ਉਹਦਾ ਨੰਬਰ ਸੀ, ਨਾ ਮੈਂ ਉਹਨੂੰ ਜਾਣਦਾ ਸੀ। ਇੱਕ ਥਰਡ ਪਾਰਟੀ ਸੋ ਕਾਲਡ ਮੈਨੇਜਮੈਂਟ ਕੰਪਨੀ ਜਿਹੜੀ ਖੂਨ ਚੂਸ ਨੂੰ ਰੱਖੀ ਹੁੰਦੀਆਂ ਨੇ, ਰੱਖੀ ਹੋਈ, ਇੱਥੇ ਉਹ ਨਹੀਂ ਰੱਖਣਾ, ਇੱਥੇ ਉਹ ਨਹੀਂ ਚੱਕਣਾ, ਇੱਥੇ ਉਹ ਨਹੀਂ ਕਰਨਾ। ਇਸ ਲਈ ਮੈਂ ਕਹਿੰਦਾ ਕੌਂਡੋਮੀਨੀਅਮ 'ਚ ਯੂਨਿਟ ਨਾ ਖਰੀਦੋ, ਯੂਨਿਟ ਤੁਹਾਡਾ ਅੰਦਰਲਾ, ਬਾਹਰ ਤੁਸੀਂ ਸਾਈਕਲ ਵੀ ਖੜ੍ਹਾ ਕਰ ਦੋ, ਅਗਲੇ ਚੱਕ ਕੇ ਉਹਨੂੰ ਡੰਪ ਸਿੱਟੇ ਹੋਣਗੇ, ਕਿਉਂਕਿ ਯੂ ਹੈਵ ਨੋ ਰਾਈਟਸ ਆਊਟਸਾਈਡ ਆਫ ਯੂਅਰ ਯੂਨਿਟ, ਤੁਸੀਂ ਸਿਰਫ ਅੰਦਰਲਾ ਅੰਦਰਲਾ ਯੂਨਿਟ ਖਰੀਦ ਰਹੇ ਹੋ $1 million ਦਾ, ਜਿਸ ਤਰ੍ਹਾਂ ਆਪਣੇ ਪੰਜਾਬੀ ਭਰਾਵਾਂ ਨੇ ਵੱਧ ਚੜ੍ਹ ਕੇ ਸ਼ੁਰਤ ਦੇ ਨਾਲ ਖਰੀਦੇ ਨੇ, ਬ੍ਰੈਂਟਨ 'ਚ ਸੋ ਕਾਲਡ ਪੰਜਾਬੀ ਡਿਵੈਲਪਰਾਂ ਨੇ ਵੇਚੇ ਨੇ, ਇੱਕ ਪਾਨ ਦੀ ਦੁਕਾਨ ਦੇ ਨਾਲ ਦੂਜੀ ਪਾਨ ਦੀ ਦੁਕਾਨ, ਇੱਕ ਕੱਪੜੇ ਵਾਲੀ ਦੁਕਾਨ ਨਾਲ 5 ਹੋਰ ਕੱਪੜੇ ਦੀਆਂ ਦੁਕਾਨਾਂ, ਇੱਕ ਰੈਸਟੋਰੈਂਟ ਦੇ ਨਾਲ 8 ਹੋਰ ਰੈਸਟੋਰੈਂਟ, ਯਾਨੀ ਕੋਈ ਪੈਟਰਨ ਨਹੀਂ ਹੈ ਮਾਰਕੀਟਿੰਗ ਦਾ, ਉਸ ਪਲਾਜ਼ੇ ਦਾ ਕੋਈ ਪਲਾਨ ਨਹੀਂ ਹੈ, ਉੱਥੇ ਕੋਈ ਵੱਡਾ ਵੈਂਡਰ ਨਹੀਂ ਹੈ ਕਿ RBC ਬੈਂਕ ਆ ਗਿਆ, ਮੈਕਡੋਨਲ ਆ ਗਿਆ, ਜਾਂ ਕੋਈ ਹੋਰ ਆਉਣਗੇ ਵੀ ਲੋਕ ਜਾਣਗੇ, ਨੋ ਨਥਿੰਗ, ਜਸਟ ਬਸ ਇੱਧਰ ਪੱਪੂ ਦੀ ਹੱਟੀ ਹੈ, ਇੱਧਰ ਪੰਮੀ ਦੀ ਹੱਟੀ ਹੈ, ਪੰਮੀ ਅਤੇ ਪੱਪੂ ਆਪਸ 'ਚ ਕੰਪੀਟੀਸ਼ਨ ਕਰ ਰਹੇ ਨੇ, 1-1 ਮਿਲੀਅਨ ਦਾ ਯੂਨਿਟ ਲੈ ਲਿਆ, ਦੁਕਾਨ ਚਲਾਉਣੀ ਨਹੀਂ ਆਉਂਦੀ, ਪਹਿਲਾਂ ਯੂਨਿਟ ਖਰੀਦ ਲਿਆ, ਮੱਝ ਵੇਚ ਕੇ ਘੋੜਾ ਲਿਆਉਂਦਾ, ਦੁੱਧ ਪੀਣੋਗੇ, ਲੱਧ ਚੱਕਣੀ ਪਈ। ਹੁਣ ਲਾਸਟਲੀ ਮੈਂ ਗੱਲ ਕਰਨੀ ਚਾਹੁੰਦਾ ਕਿ ਮਾਰਕ ਕਾਰਨੀ ਜਿਹੜਾ ਪੈਸੇ ਡਿਲੀਵਰ ਕਰ ਰਿਹਾ, ਇਹ ਜਿਹੜਾ ਪੈਸਾ ਡਿਲੀਵਰ ਹੋ ਰਿਹਾ ਮਾਰਕ ਕਾਰਨੀ ਦਾ, ਇਹ ਡਿਵੈਲਪਰਸ ਨੂੰ ਜਾ ਰਿਹਾ, ਇਨਕੇਸ ਕਿਵੇਂ, ਨੋਨ ਸੋਲਡ ਯੂਨਿਟਸ ਨੇ ਜਿਹੜੇ ਸਿਰਫ ਬਿਲਡਰ ਦੇ, ਉਹਨਾਂ ਨੂੰ ਖਰੀਦਿਆ ਜਾ ਰਿਹਾ। ਕਿਉਂ? ਕਿਉਂਕਿ ਬੈਂਕਸ ਕਲੈਪਸ ਹੋ ਜਾਣਗੀਆਂ, ਐਂਡ ਮਾਰਕ ਕਾਰਨੀ ਇਜ਼ ਅ ਬੈਂਕਰ, ਜੇ ਬਿਲਡਰ ਦੇ ਯੂਨਿਟ ਨਹੀਂ ਵਿਕਦੇ, ਬਿਲਡਰ ਨੇ ਕੈਸ਼ ਤਾਂ ਖਰੀਦੇ ਨਹੀਂ, ਉਹ ਬੈਂਕਸ ਦਾ ਪੈਸਾ ਲੱਗਿਆ ਹੋਇਆ, ਟੂ ਪ੍ਰੋਟੈਕਟ ਦ ਬੈਂਕਸ। ਇਹ ਆਦਮੀ ਅਗਰ ਵੈਨਕੂਵਰ ਨੂੰ ਬੇਲ ਆਊਟ ਪਲਾਨ ਦਿੰਦਾ, ਅਗਲੀ ਵਾਰੀ ਡੱਗ ਫੋਰ ਤੋਂ ਬਾਅਦ ਤੁਸੀਂ ਮੇਰੇ ਕੋਲੋਂ ਮਾਰਕ ਕਰਨੀ ਵਾਸਤੇ ਖਰੀਆਂ ਖਰੀਆਂ ਸੁਣਿਆ ਕਰੋਗੇ, ਪੰਜਾਬੀ 'ਚ ਤਰਜਮਾ ਕਰਕੇ ਸੁਣਾਇਆ ਕਰੂੰਗਾ ਕਿ ਇਹ ਤੁਹਾਡਾ ਹੈਗਾ ਕਿ ਬੈਂਕਸ ਦਾ ਹੈਗਾ। ਹੁਣ ਦੋ ਪਹਿਲੂ ਨੇ, ਅਗਰ ਉਹ ਕੌਂਡੋ ਯੂਨਿਟਸ ਨੂੰ ਅਫੋਰਡੇਬਲ ਹਾਊਸਿੰਗ 'ਚ ਚੱਕ ਲੈਂਦਾ, ਦਿਖਾਇਆ ਜਾ ਰਿਹਾ ਕਿ ਲੋਕਾਂ ਨੂੰ ਲੋਅ ਰੈਂਟ ਦੇ ਉੱਤੇ ਅਸੀਂ ਇਹ ਪ੍ਰੋਪਰਟੀਆਂ ਦੇਵਾਂਗੇ, ਇਹ ਅੱਛੇ ਦਿਨ ਆਉਣ ਵਾਲੇ ਹੈ, ਪਰ ਦੂਸਰਾ ਪਾਸਾ ਵੱਡਾ ਬੈਨੀਫਿਟ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈਗਾ ਬਿਲਡਰਸ ਨੂੰ। ਹੁਣ ਸਰਕਾਰ ਕੌਂਡੋਜ਼ ਖਰੀਦ ਕੇ ਜਿਹੜੀ ਅਪਰੂਵਲਸ ਦੇ ਰਹੀ ਸੀ ਪਹਿਲਾਂ ਕਿ ਬਣਾਓ ਬਣਾਓ ਬਣਾਓ, ਹੁਣ ਉਹੀ ਸਰਕਾਰ ਕਹਿ ਰਹੀ ਹੈ ਕਿ ਮੈਂ ਇਹ ਵਾਪਸ ਖਰੀਦ ਕੇ ਦੁਬਾਰਾ ਮਾਰਕੀਟ 'ਚ ਵੇਚੂੰਗੀ ਅਫੋਰਡੇਬਲ ਹਾਊਸਿੰਗ 'ਤੇ ਪਾ ਕੇ। ਹੁਣ ਜਿਹੜਾ ਇਹ ਪੈਸਾ ਹੈਗਾ, ਨਾ ਤਾਂ ਬਾਪੂ ਦਾ ਮਾਰਕ ਕਰਨੀ ਦੇਦਾ, ਨਾ ਮੇਰੇ ਪਿਓ ਦਾ, ਆਪਾਂ ਸਾਰਿਆਂ ਦੇ ਟੈਕਸ ਦਾ ਪੈਸਾ, ਜਿਹੜਾ ਚੂੰਡਦੇ ਨੇ ਏਜੰਟਸ, ਪੈਸੇ ਕਿੱਦਣ ਦੇਗਾ, ਤੇਰਾ ਬੈਂਕ ਅਕਾਊਂਟ ਸੀਜ਼ ਕਰ ਦਾਂਗੇ, ਦੇ ਡੋਂਟ ਗਿਵ ਡੈਮ ਕਿ ਤੁਹਾਡਾ ਬਿਜ਼ਨਸ ਬੰਦ ਹੋ ਸਕਦਾ, ਤੁਹਾਡਾ ਅਕਾਊਂਟ ਸੀਜ਼ ਕਰ ਦਿੰਦੇ ਨੇ, ਪੈਸੇ ਚੱਕ ਕੇ ਲੈ ਗਏ, 3 ਬੰਦੇ ਉੱਥੇ ਨੌਕਰੀ ਕਰ ਰਹੇ ਸੀ, ਉਹ 3 ਦੀ ਜੌਬ ਜਾਂਦੀ ਲੱਗੀ, ਦੇ ਡੋਂਟ ਗਿਵ ਡੈਮ ਟੂ ਐਨੀਥਿੰਗ, ਦਿਸ ਇਜ਼ ਆਲ ਹੈਪਨਿੰਗ ਸਰਾਊਂਡਿੰਗ ਆਸ, ਪਰ ਅਸੀਂ ਬੇਫਿਕਰੇ ਹੋ ਕੇ ਦਲਜੀਤ ਦਸਾਂਝ ਦੇ ਗਾਣੇ ਲਗਾ ਕੇ, ਜਿੱਥੇ ਉਹ ਕਹਿੰਦਾ ਕਿ 1000 ਰੁਪਏ ਦੀ 1500 ਰੁਪਏ ਟਿਕਟ ਵੇਚ ਕੇ ਅਤੇ ਸਾਡੇ 'ਚ ਫੁਕਰੇਪਣ ਦੀ ਆੜ ਲੱਗੀ ਹੋਈ ਹੈ ਕਿ ਕਿਉਂ ਨਾ ਮੈਂ ਵੀ ਆਪਣੀ ਤਸਵੀਰ ਖਿਚਾ ਕੇ ਨਾਲ ਯੂਟਿਊਬ 'ਤੇ ਜਾਂ ਫੇਸਬੁੱਕ ਇੰਸਟਾਗ੍ਰਾਮਾਂ 'ਤੇ ਪਾਵਾਂ। ਅਸੀਂ ਉਹ ਕੱਚੀ ਅਤੇ ਨਕਲੀ ਲਾਈਫ ਜਿਹਦੇ ਵਿੱਚ ਕਿਹਾ ਕਿ ਮੈਂਟਲ ਡਿਸਟਰਬੈਂਸ, ਸਭ ਤੋਂ ਜ਼ਿਆਦਾ ਉੱਥੇ ਆ ਜਿਹੜੇ ਸਭ ਤੋਂ ਜ਼ਿਆਦਾ ਵੀਡੀਓਜ਼ ਦੇਖਦੇ ਨੇ। ਇੱਕ ਅਡਿਕਸ਼ਨ ਹੋ ਚੁੱਕੀ ਆ, ਅੱਜ ਡਰੱਗਸ ਅਤੇ ਕੋਕੇਨ ਦੀ ਜ਼ਰੂਰਤ ਨਹੀਂ ਹੈ, ਅੱਜ ਤੁਹਾਡੇ ਕੋਲ ਜਿਹੜੀ ਡਰੱਗਸ ਤੁਹਾਡੇ ਫੋਨ ਦੇ ਵਿੱਚ ਪਾ ਦਿੱਤੀ ਗਈ ਆ, ਹਰ ਔਰਤ ਘੱਟ ਕੱਪੜਿਆਂ 'ਚ ਆਉਣੀ ਸ਼ੁਰੂ ਹੋ ਗਈ ਆ, ਹਰ ਬੰਦਾ ਝੂਠ ਬੋਲਣਾ ਅਤੇ ਗੱਲਾਂ ਨੂੰ ਵਧਾ ਕੇ ਦੱਸਣਾ। ਮੈਂ ਬਹੁਤ ਵਾਰ ਐਡਸ ਦੇਖਦਾ ਉੱਥੇ, ਉਹ ਕਹਿਣਗੇ ਆਹ ਸਿਰਫ 15,000 ਦਾ ਖਰੀਦ ਲਓ, 20,000 ਪਰ ਮੰਥ ਇਨਕਮ। ਥੱਲੇ ਬਦਦਿਮਾਗ ਬੰਦੇ ਲਿਖ ਰਹਿੰਦੇ ਆ ਡਿਟੇਲ ਪਲੀਜ਼, ਡਿਟੇਲ ਪਲੀਜ਼। ਜਦੋਂ ਮੈਂ ਉਹਨਾਂ ਨੂੰ ਸਕਰੋਲ ਕਰਕੇ ਦਿੰਦਾ ਤਾਂ ਉਹਨਾਂ 'ਚੋਂ ਰੀਅਲ ਸਟੇਟ ਏਜੰਟ ਨਿਕਲੇ ਹੁੰਦੇ ਨੇ। ਮੈਂ ਉਹਨਾਂ ਨੂੰ ਬਦਦਿਮਾਗ ਨਹੀਂ ਕਹੂੰਗਾ, ਉਹ ਸ਼ੈਤਾਨ ਨੇ, ਕਿਉਂਕਿ ਉਹਨਾਂ ਨੇ ਅੱਗਿਓਂ ਪੈਸਾ ਬਣਾਉਣਾ ਹੁੰਦਾ, ਦੇ ਆਰ ਸ਼ੋਪਕੀਪਰਸ, ਦੁਕਾਨਦਾਰ ਨੇ। ਸੋ ਇਸ ਸਭ ਕਾਸੇ ਦੇ ਵਿੱਚੋਂ ਗੱਲ ਇੱਥੇ ਮੁੱਕਦੀ ਆ ਹੋਣਾ ਕਿ ਤੁਹਾਨੂੰ ਵੇਟ ਐਂਡ ਵਾਚ ਦੇ ਵਿੱਚ ਬਹੁਤ ਬਰੀਕੀ ਨਾਲ ਦੇਖਣਾ ਪੈਣਾ ਕਿ ਸਰਕਾਰ BC ਦੇ ਵਿੱਚ ਅਗਰ ਪੈਸੇ ਰਿਲੀਜ਼ ਕਰ ਦਿੰਦੀ ਆ ਤਾਂ ਇਹ ਪਹਿਲੂ ਆਮ ਲੋਕਾਂ ਲਈ ਕਿੱਥੇ ਕੰਮ ਕਰ ਰਿਹਾ ਹੈਗਾ। ਅਗਰ ਇੰਨਾ ਪੈਸਾ ਬੇਲ ਆਊਟ ਪਲਾਨ ਦੇ ਵਿੱਚ ਬਿਲਡਰਸ ਨੂੰ ਦਿੱਤਾ ਜਾ ਸਕਦਾ, ਬੈਂਕਸ ਜਿਹੜੀਆਂ ਬਿਲੀਅਨਸ ਆਫ ਡਾਲਰ ਕਮਾ ਰਹੀਆਂ ਨੇ, ਉਹਨਾਂ ਨੂੰ ਕੁਐਸਚਨ ਨਹੀਂ ਪੁੱਛਿਆ ਜਾ ਰਿਹਾ। US ਨੇ ਇਸੇ ਤਰ੍ਹਾਂ ਦਾ ਬਿੱਲ ਲਿਆ ਕੇ ਟੇਬਲ 'ਤੇ ਕੀਤਾ ਸੀ ਕਿ ਲੈਟਸ ਟੇਕ ਕੇਅਰ ਅਬਾਊਟ ਦਾ ਕਾਰਪੋਰੇਟ ਵਰਲਡ। ਪਰ ਡੋਨਲਡ ਟਰੰਪ, ਜਿਹੜਾ ਕਿ ਮੈਂ ਕਿਹਾ ਸੀਗਾ ਇਲੈਕਸ਼ਨ ਤੋਂ 5 ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਿ 5 ਵੱਡੇ ਵਪਾਰੀ ਡੋਨਲਡ ਟਰੰਪ ਦੀ ਸਟੇਜ ਦੇ ਉੱਤੇ ਮੈਂ ਬੈਠੇ ਦੇਖੇ, ਅਗਰ ਡੋਨਲਡ ਟਰੰਪ ਜਿੱਤ ਜਾਂਦਾ ਹੈਗਾ, ਇਹ ਲੇਡੀ ਜੋ ਭਾਸ਼ਣ ਦੇ ਰਹੀ ਹੈ ਇਹ ਨਹੀਂ ਜਿੱਤਦੀ, ਅਮੈਰੀਕਾ ਦਾ ਨਵਾਂ ਸਰਵਨਾਸ਼ ਆਊਗਾ ਅੱਜ ਜੋ ਦੁਨੀਆ ਦੇਖ ਰਹੀ ਹੈ। ਫਿਲਹਾਲ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਮਨਮੋਹਨ ਜੀ, ਥੈਂਕ ਯੂ ਸੋ ਮਚ ਤੁਹਾਡਾ ਹੋਲਡ ਕਰਨ ਦੇ ਲਈ। ਮਨਮੋਹਨ ਜੀ, ਕੁਇਕ ਮਿੰਟਸ ਦੇ ਵਿੱਚ, ਇਸ ਸਮੇਂ ਆਟੋ ਇੰਸ਼ੋਰੈਂਸ ਘਟਾਉਣੀ, ਸਰਕਾਰ ਦਾ ਕੋਈ ਠੇਕਾ ਨਹੀਂ ਲਿਆ ਹੋਇਆ ਹੈਗਾ, ਕਾਰ ਤੁਹਾਡੇ ਗੁਆਂਢੀ ਦੀ ਚੋਰੀ ਹੁੰਦੀ ਹੈ, ਪੈਸੇ ਤੁਹਾਨੂੰ ਪੇ ਕਰਨੇ ਪੈਣਗੇ ਸਾਰੇ ਮਹੱਲੇ ਨੂੰ, ਇਹ ਸਿਸਟਮ ਚੱਲ ਰਿਹਾ ਹੈਗਾ, ਤੁਸੀਂ ਇਹਦੇ ਵਿੱਚੋਂ ਲੋਕਾਂ ਨੂੰ ਕਿਵੇਂ ਹੈਲਪ ਕਰਦੇ ਹੋ ਕੁਇਕਲੀ?
1: ਜੀ ਸੋ ਮੈਂ ਕਹਿੰਦਾ ਕਿ ਜੇ ਤੁਹਾਡੇ ਰਿਨਿਊਅਲ ਆ ਗਈ ਹੈ, 30 ਡੇਜ਼ ਰਹਿ ਗਏ ਆ ਜਾਂ 45 ਡੇਜ਼ ਰਹਿ ਗਏ ਆ, ਤੁਸੀਂ ਪਲੀਜ਼ ਸਾਨੂੰ ਕਾਲ ਕਰੋ। ਜੇ ਤੁਹਾਡੀ ਇੰਸ਼ੋਰੈਂਸ ਲੌਂਗ ਟਾਈਮ ਤੋਂ ਕਿਸੇ ਇੱਕ ਇੰਸ਼ੋਰੈਂਸ ਨਾਲ ਚੱਲ ਰਹੀ ਹੈ, ਪਲੀਜ਼ ਸਾਨੂੰ ਮੌਕਾ ਦਿਓ ਤੁਹਾਨੂੰ ਕੋਟ ਕਰਨ ਦਾ। ਆਪਾਂ 20+ ਕੰਪਨੀਸ ਨਾਲ ਡੀਲ ਕਰਦੇ ਹਾਂ, ਸਾਨੂੰ ਬੈਸਟ ਤੋਂ ਬੈਸਟ ਕੋਟ ਲੈ ਕੇ ਦਿੰਦੇ ਹਾਂ। ਸੋ ਕਾਫੀ ਕੇਸਾਂ ਦੇ ਵਿੱਚ, ਜਿਹੜੇ ਇਸ ਵੀਕ ਦੇ 2-3 ਕੇਸ ਤੁਹਾਨੂੰ ਦੱਸ ਦਿੰਦਾ, ਜਿਹਨਾਂ ਵਿੱਚ 2 ਗੱਡੀਆਂ 2 ਘਰ ਦੇ ਪਿੱਛੇ ਭਾਜੀ $2,300 ਈਅਰਲੀ ਸੇਵਿੰਗ ਕੀਤੀ ਉਹਨਾਂ ਨੇ,
0: $200
1: 2 ਗੱਡੀਆਂ ਇੱਕ ਜੀ ਦੂਸਰੇ ਕੇਸ 2 ਗੱਡੀਆਂ ਇੱਕ ਕਾਰ ਦੇ ਪਿੱਛੇ $1,600 ਈਅਰਲੀ ਸੇਵਿੰਗ ਹੋਈ ਆ। ਥਰਡ ਕੇਸ ਦੇ ਵਿੱਚ 1 ਗੱਡੀ ਤੇ 10 ਇੰਸ਼ੋਰੈਂਸ ਪਿੱਛੇ $900 ਈਅਰਲੀ ਸੇਵਿੰਗ ਹੋਈ ਆ। ਸੋ ਮੇਨ ਕਾਰਨ ਇਹੀ ਰਹਿੰਦਾ ਹੈ ਕਿ ਤੁਸੀਂ ਸੇਮ ਕੰਪਨੀ ਨਾਲ ਕਾਫੀ ਸਾਲਾਂ ਤੋਂ ਜੁੜੇ ਹੁੰਦੇ ਆ, ਤੁਸੀਂ ਚੈੱਕ ਨਹੀਂ ਕਰਵਾਉਂਦੇ। ਸੋ ਪਲੀਜ਼ ਚੈੱਕ ਕਰਵਾਓ, ਸਾਨੂੰ ਕਾਲ ਕਰੋ 416-990-3200
0: 416-990-3200 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ। ਸੋ 416-990-3200 ਆਟੋ ਇੰਸ਼ੋਰੈਂਸ ਕਟਾਉਣੇ। ਸੰਤੋਸ਼, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਮਨ ਜੀ, ਬਹੁਤ ਵਧੀਆ।
0: ਅੱਜ ਮੇਰੇ ਨਾਲ ਜੱਜ ਜੀ ਆਏ ਨੇ ਟਰੂ ਨਾਰਥ ਤੋਂ। ਜੱਜ, ਕੀ ਹਾਲ ਚਾਲ ਤੁਹਾਡਾ?
3: ਬਹੁਤ ਵਧੀਆ ਜੀ, ਠੀਕ ਠਾਕ।
0: ਚੜ੍ਹਦੀ ਕਲਾ?
3: ਹਾਂਜੀ ਹਾਂਜੀ, ਬਿਲਕੁਲ।
0: ਸੋ ਮੈਂ ਇੱਕ ਛੋਟਾ ਜਿਹਾ ਕੁਐਸਚਨ ਪੁੱਛੂਗਾ, ਤੁਸੀਂ ਟਰੂ ਨਾਰਥ ਕੰਪਨੀ ਬਣਾਈ, ਮੈਂ ਤੁਹਾਡਾ ਸਿਸਟਮ ਸੈਟਅਪ ਸਾਰਾ ਦੇਖਿਆ ਆ।
3: ਹਾਂਜੀ ਹਾਂਜੀ।
0: ਟਰੂ ਨਾਰਥ ਕੀ ਸਰਵਿਸਿਜ਼ ਦਿੰਦੀ ਹੈ, ਥੋੜ੍ਹਾ ਦੱਸੋਗੇ?
3: ਭਾਜੀ, ਅਸੀਂ ਸਾਰਿਆਂ ਜਿੰਨੇ ਵੀ ਕੰਟਰੈਕਟ ਹੈਗੇ ਨੇ ਡਰਾਈਵੇ ਕਰਦੇ, ਇਹ ਰਿਮੂਵ ਕਰਦੇ ਹਾਂ ਡਰਾਈਵੇਸ, ਅਤੇ ਨਵਿਆਂ ਘਰਾਂ ਦੀ ਗਰੇਡਿੰਗ ਕਰਦੇ ਹਾਂ, ਟੋਪਸੋਲ, ਗਰਾਸ ਐਂਡ ਜਿੰਨੇ ਵੀ ਪੂਲ ਸਰਵਿਸ ਆ, ਡੈਮੋਲੇਸ਼ਨ ਕਰਨੀ ਪੂਲਸ ਦੀ ਉਹ ਵੀ ਕਰਦੇ ਹਾਂ। ਕੰਟਰੈਕਟ ਜਿਹੜੇ ਜਿੰਨੇ ਵੀ ਹੈਗੇ ਆ, ਇਹ ਸਾਡੇ ਨਾਲ ਸੰਪਰਕ ਕਰ ਸਕਦੇ ਆ।
0: ਅਸੀਂ ਜਿੰਨੇ ਵੀ ਕੰਟਰੈਕਟਰ ਨੇ, ਅਗਰ ਤੁਸੀਂ ਵੇਸਟ ਆ ਜਿਹੜੀ ਕਿ ਕੰਕਰੀਟ ਦੀ ਹੋਗੀ, ਐਸ਼ਫਾਲਟ ਦੀ ਹੋਗੀ, ਇਹ ਸਾਰੀ ਤੁਸੀਂ ਜਿਹੜੀ ਡੰਪ ਕਰਨ ਜਾਂਦੇ ਹੋ, ਅਪਰੋਕਸੀਮੇਟਲੀ ਡੰਪ ਕਿੱਥੇ ਕਰਦੇ ਲੋਕ?
3: ਇਹ ਜੀ ਡੇਰੀ ਦੇ ਕੈਨੇਡੀ ਦੇ ਆ।
0: ਨਹੀਂ ਨਹੀਂ, ਜਿਹੜੇ ਬਾਹਰ ਕਰਨ ਜਾਂਦੇ ਹੋ, ਕਿੱਥੇ ਜਾਂਦੇ ਹੋ? ਉਹ ਸੈਂਟਰ ਬਣੇ ਹੁੰਦੇ ਆ ਨਾ,
3: ਉਹ ਤਾਂ ਪਲਾਂਟਾਂ 'ਚ ਜਾਂਦੇ ਆ। ਪਲਾਂਟਸ
0: ਕਿੰਨਾ ਟਾਈਮ ਲੱਗਦਾ ਸਾਈਡ?
3: ਉਹ ਅਸੀਂ ਵੱਡੇ ਟਰੱਕਾਂ ਦੇ ਨਾਲ 1-2 ਆਵਰ 'ਚ ਕਰਕੇ ਆਉਂਦੇ ਹਾਂ।
0: 1 ਘੰਟੇ ਤੋਂ 2 ਘੰਟੇ ਟਰੱਕ ਉੱਥੇ ਵੇਟਿੰਗ 'ਚ ਖੜਦਾ?
3: ਹਾਂਜੀ।
0: ਤੁਹਾਡੇ ਯਾਰਡ ਦੇ ਵਿੱਚ ਕਿੰਨੇ ਮਿੰਟ ਲੱਗਦੇ ਆ?
3: ਸਾਡੇ ਯਾਰਡ 'ਚ 3-4 ਮਿੰਟ ਲੱਗਦੇ ਆ ਦੂਸਰਿਆਂ ਨੂੰ, ਸਾਰਿਆਂ ਨੂੰ ਕਰਨ ਲੱਗੇ।
0: ਠੀਕ ਹੈ ਜਸਟਿਨ, ਕੀ ਹਾਲ ਚਾਲ ਹੈ?
4: ਬਿਲਕੁਲ ਠੀਕ,
0: ਵਧੀਆ। ਸੋ ਤੁਸੀਂ ਦੱਸੋਗੇ ਕੁਝ ਸਰਵਿਸਿਸ ਦੇ ਬਾਰੇ ਤੁਹਾਡੀ ਕੰਪਨੀ ਦੇ?
4: ਸੋ ਅਸੀਂ ਜਿੱਥੇ ਯਾਰਡ ਖੋਲਿਆ ਉੱਥੇ ਸਾਡੇ ਕੋਲ 3 ਟਾਈਪਸ ਦੀ ਗ੍ਰੈਵਲ ਹੈ, ਕੰਕਰੀਟ ਡੰਪ ਆ, ਸੋਇਲ ਡੰਪ ਆ, ਐਂਡ ਕੰਕਰੀਟ ਡੰਪ ਲਈ ਸਾਡੇ ਕੋਲ ਬਹੁਤ ਵੱਡਾ ਏਰੀਆ, ਤੁਸੀਂ ਕੰਕਰੀਟ, ਐਸ਼ਫਾਲ ਕੁਛ ਵੀ ਡੰਪ ਕਰ ਸਕਦੇ ਹੋ। ਨੋਰਮਲੀ 3-4 ਜਾਣੇ ਇਕੱਠੇ ਵੀ ਡੰਪ ਕਰ ਸਕਦੇ ਹਾਂ, ਔਰ ਸਾਰਿਆਂ ਨੂੰ 3-4 ਮਿੰਟ ਹੀ ਲੱਗਦੇ ਹੈ। ਐਂਡ ਔਨ ਦੀ ਅਦਰ ਹੈਂਡ, ਨਾਲ ਦੇ ਨਾਲ ਆਪਾਂ ਤੁਹਾਨੂੰ ਗ੍ਰੈਵਲ ਵੀ ਦੇ ਸਕਦੇ ਹਾਂ ਜੇ ਤੁਸੀਂ ਲੋਡ ਕਰਕੇ ਨਾਲ ਲੈ ਕੇ ਜਾਣੀ ਹੋਏ। ਐਂਡ ਯਾ, ਉਸ ਤੋਂ ਇਲਾਵਾ ਜੇ ਕਿਸੇ ਹੋਰ ਨੇ ਡਰਾਈਵਰ ਪਿਕਅਪ ਕਰਾਉਣਾ, ਸੋਇਲ ਗ੍ਰੇਡਿੰਗ ਕਰਾਉਣੀ, ਅਸੀਂ ਉਹ ਵੀ ਕਰੇ ਆਉਂਦੇ ਹਾਂ। ਪੂਲ ਡਿਮੋਲਿਸ਼ ਕਰਾਉਣਾ, ਪੂਲ ਫਿਲ ਕਰਾਉਣਾ, ਡਿਮੋਲਿਸ਼ ਕਰਨ ਤੋਂ ਬਾਅਦ ਉਹ ਸਾਰਾ ਕੁਛ ਵੀ ਕਰ ਲੈਂਦੇ ਹਾਂ।
0: ਸੋ ਟੂ ਨਾਰਥ ਨੂੰ ਤੁਸੀਂ ਕੰਟੈਕਟ ਕਰਨਾ, ਇਕਿਉਪਮੈਂਟ 'ਚ ਭਾਜੀ ਆਪਣੇ ਕੋਲ ਕੀ ਹੈ, ਮਸ਼ੀਨਰੀ ਕਿੰਨੀ ਕੁ, ਮਾੜਾ ਇਹ ਵੀ ਦੱਸ ਦਿਓ ਸਾਰਿਆਂ ਨੂੰ।
3: ਆਪਣੇ ਕੋਲ ਡੰਪ ਟਰੱਕ ਨੇ, ਐਕਸਾਵੇਟਰ ਨੇ ਅਤੇ ਬੋਬਕੈਟਸ ਨੇ, ਸਾਰੀਆਂ ਹੈਗੀਆਂ ਸਾਰੇ ਕੋਲ ਆਪਣੀਆਂ ਮਸ਼ੀਨਾਂ।
0: ਠੀਕ ਹੈ, ਸੋ ਤੁਸੀਂ ਟੋਟਲ ਪ੍ਰੋਜੈਕਟ ਕਿਸੇ ਨੇ ਵੀ ਕਰਾਉਣਾ, ਕੋਈ ਵੱਡਾ ਯਾਰਡ, ਕੋਈ ਫਾਰਮ ਹਾਊਸ ਜਾਂ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਤੁਸੀਂ ਗ੍ਰੈਵਲ ਯਾਨੀ ਕਿ ਬਜਰੀ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ 'ਚ, ਜਿਹੜੀ ਬਜਰੀ ਸੁੱਟਦੇ ਉਹਦੇ 'ਤੇ ਪ੍ਰੋਸੈਸ ਕੀ ਹੁੰਦਾ ਹੁੰਦਾ?
3: ਭਾਅ ਜੀ ਜਿੰਨੀ ਵੀ ਆਪਣੀ ਨਵਿਆਂ ਘਰਾਂ 'ਚ ਗ੍ਰੈਵਲ ਡਰਾਈਵਰ ਹੁੰਦੀ ਆ, ਉਹ ਅਸੀਂ ਡਰਾਈਵਰ ਕਰ ਦਿੰਦੇ ਹਾਂ, ਅਸੀਂ 7 ਡੇਜ਼ ਖੁੱਲ੍ਹੇ ਹਾਂ, ਅਤੇ ਜਿੰਨੀ ਵੀ ਆਪਣੇ ਹੈਗੇ ਆ ਜਿਸ ਤਰ੍ਹਾਂ ਗਾਰਡਨ ਸਵੀਟ ਬਣਦੇ ਆ, ਜਿੰਨੇ ਵੀ ਥਾਊਜ਼ੈਂਡ 700 ਡਿਗਿੰਗ ਕਰਨੀ ਆ, ਫਾਊਂਡੇਸ਼ਨਾਂ ਪਾਉਣੀਆਂ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੀ ਹੈ।
0: ਸੋ ਜਿਹਨਾਂ ਫਾਊਂਡੇਸ਼ਨ ਪਾਉਣੇ ਨੇ ਉਹ ਵੀ ਸੰਪਰਕ ਕਰ ਸਕਦੇ। ਨੰਬਰ ਟੂ ਕੰਟੈਕਟ ਹੈਗਾ 416-803-0623, 416-803-0623, 416-803-0623, 416-803-0623 ਨੰਬਰ ਦੇ ਉੱਤੇ ਤੁਸੀਂ ਟਰੂ ਨੌਰਥ ਕੰਪਨੀ ਨੂੰ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ। ਅਤੇ ਸੰਤੋਸ਼ ਜੀ
2: ਜੀ ਅਮਨ ਜੀ,
0: ਸੋ ਅੱਜ ਸੰਤੋਸ਼ ਦਾ ਕੁਐਸਚਨ ਮੈਂ ਦੇਖ ਨਹੀਂ ਸਕਿਆ ਜੀ, ਮੈਂ ਟੈਕਸ ਉੱਪਰ ਨਹੀਂ ਕੀਤਾ, ਅੱਜ ਸੰਤੋਸ਼ ਨੇ ਸੰਤੋਸ਼ ਕੁਐਸਚਨ ਕਰ ਦਿੰਦੀ ਹੈ ਜੀ। ਇੱਕ
2: ਜ਼ਿੰਦਗੀ ਚ ਬਹੁਤ ਸਾਰੀ ਇੱਦਾਂ ਦੀ ਪਹਿਰਾਵ ਆਉਂਦੇ ਆ ਜਿਹਦੇ ਵਿੱਚ ਤੁਸੀਂ ਦੱਸੋ ਕਿ ਗੱਲ ਨੂੰ ਸਹਿ ਲੈਣਾ ਜ਼ਿਆਦਾ ਤਾਕਤਵਰ ਵਾਲੀ ਗੱਲ ਹੁੰਦੀ ਹੈ ਜਾਂ ਗੱਲ ਨੂੰ ਕਹਿ ਦੇਣਾ, ਕੌਣ ਤਾਕਤਵਰ ਹੁੰਦਾ, ਗੱਲ ਨੂੰ ਸਹਿ ਲੈਣਾ ਜਾਂ ਗੱਲ ਨੂੰ ਕਹਿ ਦੇਣਾ?
0: ਓਕੇ, ਕੁਐਸਚਨ ਹੈਗਾ, ਇੱਕ ਨਾ ਬਜ਼ੁਰਗ ਆਂਟੀ ਮੈਨੂੰ ਮਿਲੇ, ਮੈਂ ਸੰਤੋਸ਼ ਨੂੰ ਕੁਐਸਚਨ ਭੇਜਿਆ ਸੀ, ਉਹਨਾਂ ਨੂੰ ਯਾਦ ਆ ਗਿਆ ਕੁਐਸਚਨ।
2: ਜੀ ਜੀ ਜੀ,
0: ਉਹਨਾਂ ਨੇ ਕਿਹਾ, ਬਹੁਤ ਬਜ਼ੁਰਗ ਨੇ, ਉਹ ਮੈਨੂੰ ਕਹਿੰਦੇ ਪੁੱਤ ਮੈਂ ਕੋਈ ਵੀ ਚੀਜ਼ ਬਰਦਾਸ਼ਤ ਕਰ ਲੈਂਦੀ ਹਾਂ, ਕੁਛ ਵੀ ਬਰਦਾਸ਼ਤ ਕਰ ਲੈਂਦੀ ਹਾਂ, ਮੈਨੂੰ ਕਹਿੰਦੇ ਮੈਨੂੰ ਕੋਈ ਵੀ ਕੁਛ ਵੀ ਕਹਿ ਦੇਵੇ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਫਲਾਣਾ ਬੰਦਾ ਗਲਤ ਬੋਲਿਆ, ਉਹ ਕੰਮ ਕਰਦੇ ਸੀ, ਮੈਂ ਦੇਖੇ, ਮੈਂ ਕਿਹਾ ਜੀ ਸੋਰੀ ਉਹਦੇ ਲਈ ਵੀ, ਇਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਹਨੂੰ ਕੀ ਬੋਲਣਾ। ਉਹ ਮੈਨੂੰ ਕਹਿੰਦੇ ਪੁੱਤ ਮੈਂ ਤਾਂ ਬਹੁਤ ਕੁਛ ਬਰਦਾਸ਼ਤ ਕਰ ਲੈਂਦੀ ਹਾਂ। ਨਾਲੇ ਉਹ ਪੈਂਦੇ ਮੈਨੂੰ ਕਹਿੰਦੇ ਵੀ ਤੁਸੀਂ ਇਹ ਰੇਡੀਓ 'ਤੇ ਪੁੱਛਿਓ, ਪੁੱਤ ਤੂੰ ਰੇਡੀਓ ਸੁਣਦਾ ਨਾ, ਤੇਰੇ ਅੰਕਲ ਸੁਣਦੇ ਹੁੰਦੇ ਨੇ, ਅੱਜ ਉਹ ਸੁਣਦੇ ਪੈਂਦੇ ਰੇਡੀਓ ਨੂੰ, ਉਹ ਕਹਿੰਦੇ ਪੁੱਛਿਓ ਵੀ ਜਿਹੜਾ ਕਿਸੇ ਨੂੰ ਕੁਛ ਵੀ ਕਹੀ ਜਾਂਦਾ, ਬੋਲੀ ਜਾਂਦਾ, ਜਿਸ ਹੱਥ ਜ਼ੋਰ ਕਰ ਵੇਖਿਆ ਸਵੇ ਨਾਨਕ ਉੱਤਮ ਨੀਚ ਨਾ, ਗੁਰੂ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਕਿਹਾ ਹੈਗਾ ਵੀ ਜਿਹਦੇ ਕੋਲ ਜ਼ੋਰ ਤਾਕਤ ਹੈ ਉਹਦਾ ਅਸਲੀ ਰੂਪ ਉਦੋਂ ਪਤਾ ਲੱਗਦਾ ਜਦੋਂ ਉਹਦੇ ਕੋਲ ਤਾਕਤ ਹੁੰਦੀ ਹੈ, ਵੀ ਉਹ ਕਿੱਦਾਂ ਦਾ ਹੈਗਾ, ਜਿਵੇਂ ਨਰਿੰਦਰ ਮੋਦੀ ਭਾਈ ਸਾਹਿਬ ਨੇ, ਹੈ ਨਾ, ਵੀ ਤਾਕਤ ਵਾਲੇ ਬੰਦੇ ਦੀ ਕੁਰਸੀ ਜਿਹੜੀ ਆ ਉਦੋਂ ਉਹਦੀ ਔਕਾਤ ਦੱਸ ਦਿੰਦੀ ਹੈ, ਉਹਦੀ ਔਕਾਤ ਕਿੱਦਾਂ ਦੀ ਹੈ। ਮੇਰਾ ਕੁਐਸਚਨ ਹੈ ਕਿ ਕੀ ਆਂਟੀ ਕਹਿੰਦੇ ਵੀ ਜਿਹੜਾ ਸਹਿ ਲੈਣਾ ਉਹ ਵੱਧ ਤਾਕਤ ਹੁੰਦੀ ਹੈ ਕਿ ਜਿਹੜਾ ਬੋਲ ਦੇਣਾ ਕਿਸੇ ਨੂੰ ਵੀ ਮੈਂ ਤਾਂ ਇਹਨੂੰ ਵੀ ਬੋਲ ਦਿੰਦਾ ਇੰਨਾ ਤਾਕਤਵਰ ਆ, ਮੈਂ ਉਹਨੂੰ ਵੀ ਬੋਲ ਦਿੰਦਾ, ਤੁਸੀਂ ਕੀ ਕਹੋਗੇ ਜਸਪਾ ਜੀ?
3: ਜਿਹੜਾ ਸਹਿ ਜਾਂਦਾ ਉਹ ਤਾਕਤਵਰ ਹੈ,
0: ਤੁਸੀਂ ਕਹਿੰਦੇ ਹੋ?
3: ਹਾਂਜੀ ਹਾਂਜੀ,
0: ਜਿਹਨੂੰ ਸੁਣਨ ਦੀ ਸ਼ਕਤੀ ਹੈਗੀ।
3: ਹਾਂ, ਜਿਹਨੂੰ ਸੁਣਨ ਦੀ ਸ਼ਕਤੀ ਆ, ਉਹ ਚੁੱਪ 'ਚ ਬਹੁਤ ਕੁਛ ਆ।
0: ਤੁਸੀਂ ਕੀ ਕਹਿੰਦੇ ਹੋ?
4: ਜਿਹੜਾ ਸਹਿ ਜਾਣਾ, ਬਿਕਾਜ਼ ਜੇ ਆਪਾਂ ਕਿਸੇ ਨੂੰ ਨਾਲ ਦੇ ਨਾਲ ਕੁਛ ਵੀ ਬੋਲ ਦਈਏ, ਅਸੀਂ ਆਪਣੇ ਮਾਈਂਡ ਤੋਂ ਕਲੀਅਰ ਹੋ ਗਏ, ਵੀ ਵੈਂਟਡ ਆਊਟ, ਲੇਕਿਨ ਜਿਹੜਾ ਸਹਿ ਗਿਆ ਐਕਚੁਅਲੀ ਉਹ ਤਾਕਤਵਰ ਹੈ, ਬਿਕਾਜ਼ ਉਸ 'ਚ ਇੰਨੀ ਹਿੰਮਤ ਹੈ ਕਿ ਉਹ ਹਰ ਚੀਜ਼ ਆਪਦੇ ਅੰਦਰ ਡਾਇਜੈਸਟ ਕਰਕੇ ਰੱਖ ਸਕੇ ਬਿਨਾਂ ਕਿਸੇ ਨੂੰ ਕਹੇ।
0: ਸੋ ਸੰਤੋਸ਼ ਜੀ ਨੇ ਕਿਹਾ ਸੀ, ਪੁੱਤ ਪੁੱਛੋ ਚੁੱਪ ਜ਼ਿਆਦਾ ਤਾਕਤਵਰ ਆ ਯਾਨੀ ਕਿ ਸਹਿ ਜਾਣਾ, ਕਿ ਕਹਿ ਦੇਣਾ ਯਾਨੀ ਬੋਲ ਦੇਣਾ ਜ਼ਿਆਦਾ ਤਾਕਤਵਰ ਆ। 905-673-3337 ਨੰਬਰ, 905-673-3337 ਦੇ ਉੱਤੇ ਤੁਸੀਂ ਕੰਟੈਕਟ ਕਰ ਰਹੇ ਹੋ।
5: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਓ, 50 ਸਨੀਵੇਲ ਗੇਟ, ਬ੍ਰੈਂਪਟਨ, 905-790-1699, 905-790-1699।
0: ਔਰ ਸ਼ੇਰ ਜੰਗ ਰਾਣਾ ਮੇਰੇ ਨਾਲ ਨੇ, ਕੁਇਕ ਜੀ ਇਨਫੋਰਮੇਸ਼ਨ, ਬਹੁਤ ਸਾਰੇ ਘਰ ਨੇ ਜਿੱਥੇ ਲੋਕ ਬੈਠੇ ਨੇ ਕੋਈ ਬਿਮਾਰੀ ਜਾਂ ਕੁਛ ਹੈਗਾ, ਪਰ ਉਹ ਜਾਣਦੇ ਨਹੀਂ ਕਿ ਫੈਡਰਲ ਫੰਡਸ ਨੇ ਜਿਹੜੇ ਤੁਸੀਂ ਇੱਕ ਫਾਰਮ ਭਰ ਕੇ ਭੇਜਣੇ ਆ ਤੁਹਾਨੂੰ ਮਿਲ ਸਕਦੇ ਨੇ। ਰਾਣਾ ਜੀ ਤੁਸੀਂ ਔਨ ਏਅਰ ਇਨਫੋਰਮੇਸ਼ਨ ਦਿਓ।
6: ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਪ੍ਰੋਗਰਾਮ ਦੇ ਅੰਦਰ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਦੇ ਅੰਦਰ, $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ ਫੈਡਰਲ ਗਵਰਨਮੈਂਟ ਵੱਲੋਂ। 2008 ਤੋਂ ਇਹ ਗ੍ਰਾਂਟ ਸਟਾਰਟ ਹੋਈ ਸੀ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਸੀਗੀ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵੀ ਜਿਹੜੀ ਉਮਰ ਹੈਗੀ ਹੈ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਇਸ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਕਾਫੀ ਪਰਿਵਾਰ ਹੈ ਜਿਨ੍ਹਾਂ ਦੀ ਏਜ 49 ਤੋਂ ਅਬਵ ਹੋ ਗਈ ਲੇਕਿਨ ਉਹਨਾਂ ਨੇ ਅਪਲਾਈ ਨਹੀਂ ਸੀ ਕੀਤਾ। ਸੋ ਗਵਰਨਮੈਂਟ ਵੱਲੋਂ ਸਟ੍ਰਿਕਟਲੀ ਕਿਹਾ ਗਿਆ ਹੈਗਾ ਵੀ ਜੇ ਤੁਸੀਂ ਇਹ ਗ੍ਰਾਂਟ ਲੈਣੀ ਹੈ 49 ਦੀ ਉਮਰ ਤੋਂ ਪਹਿਲਾਂ ਪਹਿਲਾਂ RDSP ਅਕਾਊਂਟ ਓਪਨ ਕਰਨਾ ਪਏਗਾ। ਉਹਦੇ ਲਈ ਆਪਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਆਪਾਂ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰਕੇ CRA ਤੋਂ ਜਿਹੜਾ ਹੈਗਾ ਲੈਣਾ ਹੁੰਦਾ। T2201 ਫਾਰਮ ਦਾ ਨੰਬਰ ਹੈ। ਸੋ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਹੜੇ ਕਿ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ $90,000 ਦੀ ਗ੍ਰਾਂਟ ਮਿਲ ਸਕਦੀ ਹੈ ਤੇ ਆਪਾਂ ਅੱਜ ਹੀ ਜਿਹੜਾ ਉਹਨਾਂ ਦਾ ਅਕਾਊਂਟ ਓਪਨ ਕਰ ਸਕਦੇ ਹਾਂ। ਈਵਨ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਉਹਨਾਂ ਦਾ ਹੈਗਾ ਤੇ ਅਪ ਟੂ $284 ਜਿਹੜੇ ਹੈਗੇ ਐਕਸਟਰਾ ਜਿਹੜਾ ਹਰ ਮਹੀਨੇ ਪੇਰੈਂਟਸ ਨੂੰ ਮਿਲ ਰਹੇ ਨੇ। ਐਂਡ ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ, ਅਪ ਟੂ $200 ਮਹੀਨੇ ਦੇ ਗਵਰਨਮੈਂਟ ਵੱਲੋਂ ਪਿਛਲੇ ਸਾਲ ਇੱਕ ਨਵਾਂ ਬੈਨੀਫਿਟ ਸਟਾਰਟ ਕੀਤਾ ਗਿਆ ਹੈਗਾ, ਸੋ ਉਹ ਦਿੱਤੇ ਜਾ ਰਹੇ ਨੇ। ਸੋ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਦੀ $90,000 ਦੀ ਗ੍ਰਾਂਟ ਦਾ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਤੇ ਲਾਸਟ ਵਿੱਚ ਮੈਂ ਅਮਨ ਜੀ ਇਹ ਕਹਾਂਗਾ ਵੀ ਕਾਫੀ ਜਿਹੜੇ ਆਪਣੇ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਆਟਿਜ਼ਮ ਇੱਥੇ ਬਹੁਤ ਹੈ, ADHD ਦਾ ਇਸ਼ੂ ਹੈ, ਈਵਨ ਕੋਈ ਇਨਸੂਲਿਨ ਡਿਪੈਂਡੈਂਟ ਹੈਗਾ ਜਾਂ ਕੋਈ ਬਾਈਪੋਲਰ ਦਾ ADHD ਦਾ ਇਸ਼ੂ ਹੈਗਾ, ਪੋਲੀਓ, ਪਾਰਕਿੰਸਨ, ਕਾਫੀ ਚੀਜ਼ਾਂ ਨੇ ਜਿਹੜੀਆਂ ਇਹਦੇ 'ਚ ਕਵਰ ਕੀਤੀਆਂ ਜਾ ਰਹੀਆਂ। ਈਵਨ ਕੋਈ ਕੈਂਸਰ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਦਾ ਜਿਹੜਾ ਹੈਗਾ ਬੈਨੀਫਿਟ ਮਿਲ ਸਕਦਾ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।
0: ਥੈਂਕ ਯੂ ਸੋ ਮਚ। ਔਰ 416-910-9000 ਤੇ ਮੇਰੇ ਨਾਲ ਕਾਲਰ ਸੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ।
7: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
7: ਕੀ ਹਾਲ ਆ ਜੀ?
0: ਚੜ੍ਹਦੀ ਕਲਾ ਜੀ। ਹਾਂਜੀ
7: ਅੱਜ ਮੇਰਾ ਬਿਆਨ ਉਲਟਾ ਹੀ ਹੈ ਜੀ।
0: ਕੀ ਹੈ?
7: ਤੇ ਸਹਿਣਾ ਦੀ ਉਨਾ ਕੇ ਸਹਿਣਾ ਚਾਹੀਦਾ ਜੀ, ਨਹੀਂ ਤਾਂ ਜਿਹੜਾ ਤੁਹਾਡੇ ਸਾਹਮਣੇ ਵਾਲਾ ਬੰਦਾ ਉਹਦਾ ਮੂੰਹ ਪੈ ਜਾਂਦਾ,
0: ਉਹਦਾ ਮੂੰਹ ਪੈ ਜਾਂਦਾ,
7: ਕਹਿੰਦਾ ਇਹ ਤਾਂ ਚੁੱਪੇ ਰਹਿਣਾ,
0: ਇਹਨੇ ਕਿਹੜਾ ਕੁਛ ਕਹਿਣਾ।
7: ਹਾਂਜੀ ਦੁਬਾਰਾ ਦੁਬਾਰਾ ਅਗਲਾ ਤੁਹਾਨੂੰ ਕਹੂ,
0: ਵੇਟ ਹੈ ਜੀ, ਗੱਲ ਸੁਣ ਜਾਮ ਡਾਊਨ
7: ਕਰੋ, ਸਾਡੇ ਗੁਰੂ ਵੀ ਕਹੇਗਾ ਜੁਰਮ ਕਰੋ ਬਦਾ ਸੌ ਬਣਾ।
0: ਹੂੰ ਸੌ ਵੀ ਨਾ,
7: ਮੇਰਾ ਜਵਾਬ ਹੋ ਜੀ।
0: ਫਿਰ ਬੈਲੈਂਸ ਕਿੱਥੇ ਬਣੂਗਾ ਜੇ ਸਾਰੇ ਇੱਕ ਦੂਜੇ ਨੂੰ ਕਹਿਣ ਲੱਗ ਗਏ?
7: ਨਹੀਂ ਬੈਲੈਂਸ ਤਾਂ ਮੈਂ ਬਣੇ ਜਾਣਾ ਜੀ, ਇੱਕ ਵਾਰੀ ਤੁਹਾਡਾ ਕੋ ਵਾਧੀ ਕਰਦਾ ਕੋਈ, ਤੁਸੀਂ ਮੋਰੇ ਜਵਾਬ ਦਿੰਦੇ ਆ ਅਗਲਾ।
0: ਦੇਖੋ ਜਿਹੜਾ ਇੱਕ ਨਵਾਂ ਪੀੜ੍ਹੀ ਦਰ ਪੀੜ੍ਹੀ ਲੋਕ ਆ ਰਹੇ ਨੇ ਜਿਹੜੇ 18-20 ਸਾਲ ਦੀ ਏਜ ਦੇ ਵਿੱਚ ਅੱਜ ਆ ਰਹੇ ਨੇ, ਚਾਹੇ ਕੈਨੇਡੀਅਨ ਬੋਰਨ ਚਾਹੇ ਇੰਡੀਆ ਤੋਂ ਆ ਰਹੇ ਨੇ, ਤੁਸੀਂ ਕਹਿੰਦਾ ਤੂੰ ਮੂੰਹ ਖੋਲ ਮੈਂ ਤੇਰੇ ਦਾੰਦ ਗਿਣੂਗਾ, ਤੁਸੀਂ ਮਰਜ਼ੀ ਗੱਲ ਕਰਕੇ ਦੇਖੋ, ਉਹ ਇੱਕ ਮਿੰਟ ਆਪਣੇ ਲੈਵਲ ਦੇ ਉੱਤੇ ਆ ਜਾਂਦੇ ਨੇ। ਫਿਰ ਉਹਦੇ ਨਾਲ ਉਹਨਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਇਹਨਾਂ ਦੇ ਘਰ ਚੱਲਣੇ ਕਿਵੇਂ ਨੇ, ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਦੇ ਡਿਵੋਰਸ ਰੇਟ ਬਹੁਤ ਜ਼ਿਆਦਾ ਹੀ ਹੋਣਗੇ ਕਿਉਂਕਿ ਪੇਸ਼ੈਂਸ ਨਹੀਂ ਹੈ। ਔਰ ਜਦੋਂ ਤੁਸੀਂ ਆਪਣੇ ਘਰਾਂ ਦੇ ਅੰਦਰ ਦੇਖਦੇ ਹੈਗੇ ਹੋ, ਤੁਹਾਡੇ ਘਰਾਂ ਦੇ ਅੰਦਰ ਗੱਲ ਇਹ ਨਹੀਂ ਕਿ ਵੀ ਪੇਸ਼ੈਂਸ ਲੈਵਲ ਵੀ ਜ਼ਰੂਰੀ ਹੈ ਅਤੇ ਜ਼ੁਲਮ ਸਹਿਣਾ ਵੀ ਜ਼ਰੂਰੀ ਹੈ, ਇਹ ਤਾਂ ਹੈ ਨਹੀਂ ਗਾ, ਬਰਾਬਰ ਨਹੀਂ ਹੈਗਾ, ਤੁਹਾਡੀ ਗੱਲ ਠੀਕ ਹੈ। ਪਰ ਦੋ ਜਣੇ ਕਹਿੰਦੇ ਵੀ ਕਿਸੇ ਨੂੰ, ਸੰਤੋਸ਼ ਜੀ ਤੁਸੀਂ ਸਹਿ ਲੈਣਾ ਜੇ ਕੋਈ ਕੁਛ ਕਹਿ ਦਿੰਦਾ ਤੁਹਾਨੂੰ?
8: ਨਹੀਂ ਅਮਨ ਜੀ, ਪਤਾ ਨਹੀਂ ਕਿਉਂ ਸਿਆ ਨਹੀਂ ਜਾਂਦਾ, ਕਿਹਾ ਜਾਂਦਾ
0: ਕਿਹਾ ਜਾਂਦਾ ਰਾਈਟ ਵੇ ਹੈ,
8: ਬਟ ਕਈ ਵਾਰੀ ਕਹਿ ਕੇ ਆਪਾਂ ਬਾਅਦ ਤੇ ਬਾਅਦ ਵਿੱਚ ਪਛਤਾਉਂਦੇ ਵੀ ਆ ਕਿ ਸਾਨੂੰ ਇਦਾਂ ਨਹੀਂ ਕਹਿਣਾ ਚਾਹੀਦਾ
0: ਸੀ। ਸੰਤੋਸ਼ ਜੀ ਇਹ ਜਿਹਾ ਕੰਮ ਕਿਉਂ ਕਰਨਾ ਜਿਹ ਲਈ ਪਛਤਾਉਣਾ? ਹੈ
8: ਸਹੀ ਆ,
0: ਸਹੀ ਹੈ ਨਾ ਗੱਲ, ਇਹ
8: ਬਿਲਕੁਲ ਸਹੀ ਆ ਅਮਨ ਜੀ।
0: ਹਾਂ 905-673-3333 ਪਰਮਸ ਕੁਇਕ ਲਿਊਬ ਐਂਡ ਰਿਪੇਅਰ ਹੈ, ਨੈਗਰਾ ਫਾਲ ਦੇ ਵਿੱਚ ਅਸੀਂ ਗ੍ਰੈਂਡ ਓਪਨਿੰਗ ਕਰਾਈ ਹੈ ਇਹਨਾਂ ਦੀ, ਅਤੇ ਤੁਸੀਂ ਰਿਪੇਅਰ ਜਾਂ ਕੋਈ ਵੀ ਮੈਂਟੇਨੈਂਸ ਆ ਕਾਰਸ ਦੀ, SUV ਦੀ, ਕਿਸੇ ਦੀ ਵੀ, ਨਾਇਗਰਾ ਫਾਲ ਦੇ ਵਿੱਚ ਜ਼ਰੂਰ ਪਹੁੰਚਣਾ। 289-498-1300 289-498-1300 ਰੇਡੀਓ ਇੱਕ ਪਾਵਰ ਆ, ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਦਾ, ਰੇਡੀਓ ਇੱਕ ਪਾਵਰ ਆ। ਕਿਵੇਂ? ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਮੇਰੇ ਨਾਲ ਜੋਤੀ ਹੈ। ਜੋਤੀ ਕੀ ਹਾਲ ਚਾਲ ਹੈ ਤੁਹਾਡੇ?
8: ਚੜ੍ਹਦੀ ਕਲਾ।
0: ਓਕੇ,
8: ਆਪਕੀ ਸੁਣੀ ਮੈਨੇ ਬਾਤ।
0: ਹਾਂ ਮੈਂ ਇੱਕ ਚੀਜ਼ ਬਤਾਤਾ ਹੂੰ, ਆਪਕੇ ਪਾਸ ਬ੍ਰੈਂਪਟਨ ਮੇਂ ਕਹਾਂ ਕਹਾਂ ਸੇ ਲੋਕ ਪਹੁੰਚਤੇ ਹੈ, ਜਸਟ ਬੂਟੇ ਲੈਣ ਲਈ, ਪਨੀਰੀ ਲੈਣ ਲਈ, ਬੀ ਲੈਣ ਲਈ, ਤੇ ਨਾਲ ਫਲਾਵਰ ਸਪੋਟ ਹੋ ਗਏ ਜਾਂ ਇਹ ਸਾਰਾ ਕੁਛ ਲੈ ਲਈ, ਕਹਾਂ ਕਹਾਂ ਸੇ ਲੋਕ ਆਤੇ ਹੈ?
8: ਬ੍ਰੈਡਫੋਰਡ ਸੇ, ਓਟਵਾ ਸੇ ਵੀ ਲੋਕ ਆਏ ਥੇ, ਲੰਡਨ, ਓਨਟੇਰੀਓ, ਓਸ਼ਵਾ, ਸਕਾਰਬਰੋ, ਕੈਂਬਰਿਜ, ਕਿਚਨਰ, दूर दूर से आ रहे लोग, कल ही कॉल आया था कि हम लोग ओशोवा से भी आगे कोई टाउन का नाम बोला था, वो आ रहे करके पूछने के लिए कि हम हमें सारे जो पौधे चाहिए वो सब नेक्स्ट ईयर आने वाले पौधे चाहिए, तो मैंने उनको काफी कुछ सजेस्ट किया है तो आएंगे लेने के लिए आज।
0: हाँ जी, तो पिक्चर्स लेके लोग कितने पहुंचे बैकयार्ड फ्रंट यार्ड की?
8: लास्ट 6-7 वीक्स में एटलीस्ट 70-100 लोग आ चुके हैं पिक्चर्स लेके।
0: पिक्चर्स लेके मैं रेडियो ते एडवर्टाइजमेंट पाजी शुरू की थी, ये लैंडस्केपिंग वाले जुड़ा है बिजनेस है, इनका ग्रीन हाउस है,
3: हमन लागे वाला
0: ग्रीन वैली गार्डन से।
3: हां जी हां जी।
0: ਅਸੀਂ ਸਿਰਫ ਇੱਕੋ ਚੀਜ਼ ਦੱਸੀ ਕਿ ਤੁਸੀਂ ਹੋਮ ਡਿਪੂ ਚਲੇ ਜਾਂਦੇ ਹੋ ਜਾਂ ਕਿਸੇ ਜਗ੍ਹਾ ਚਲੇ ਜਾਂਦੇ ਹੋ,
3: ਠੀਕ ਹੈ,
0: ਤੁਸੀਂ ਬੂਟੇ ਪਏ ਹੁੰਦੇ ਨੇ ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਦੋਂ ਨਿਕਲਣੇ ਆ, ਕਦੋਂ ਇਹ ਬੰਦ ਹੋ ਜਾਣੇ ਆ, ਅਗਲੇ ਸਾਲ ਇਹ ਦੁਬਾਰਾ ਲਾਉਣੇ ਪੈਣਗੇ ਕਿ ਨਹੀਂ,
3: ਠੀਕ ਹੈ,
0: ਰੇਟ ਦੇਖ ਕੇ ਤੁਸੀਂ ਚੱਕ ਲੈਂਦੇ ਹੋ। ਮੈਂ ਸਿਰਫ ਲੋਕਾਂ ਨੂੰ ਇੰਨਾ ਐਜੂਕੇਟ ਕੀਤਾ ਕਿ ਜੋਤੀ ਕੰਸਲਟੈਂਟ ਦੇ ਤੌਰ ਦੇ ਉੱਤੇ ਤੁਹਾਨੂੰ ਐਕਸਪਲੇਨ ਕਰ ਦੇਣਗੇ ਕਿਹੜਾ ਬੂਟਾ ਲੈਣਾ, ਕਿਹੜਾ ਬਾਰ ਬਾਰ ਆਪਣੇ ਆਪ ਆਊਗਾ, ਕਿਹਦੇ ਬੀ ਨਿਕਲ ਕੇ ਹੋਰ ਵਧਣਗੇ, ਅਤੇ ਤੁਸੀਂ ਬੈਕਯਾਰਡ ਅਤੇ ਫਰੰਟ ਯਾਰਡ ਮੈਨੂੰ ਦਿਖਾ ਦਿਉ, ਧੁੱਪ ਅਤੇ ਉੱਥੋਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਮੈਂ ਤੁਹਾਨੂੰ ਮੈਚਿੰਗ ਪਲਾਂਟਸ ਦੇ ਦੂੰਗੀ। ਇਸ ਚੀਜ਼ ਨੇ ਬੜੇ ਵੱਡੇ ਲੈਵਲ 'ਤੇ ਕੰਮ ਕੀਤਾ। ਫਿਰ ਮੈਂ ਦੂਸਰਿਆਂ ਨੂੰ ਕਿਹਾ ਸੀ ਕਿ ਵਰਥ ਹੈ ਜੇ ਤੁਸੀਂ ਲੰਡਨ ਹੋ। ਵਰਥ ਕਿਉਂ ਆ? PAU ਤੋਂ ਜਿਹੜੇ ਇਹਨਾਂ ਦੀ ਸੋਇਲ ਅਤੇ ਇਹਨਾਂ ਦੇ ਬੂਟੇ ਨੇ ਜਿਹੜੇ ਗ੍ਰੀਨ ਹਾਊਸ ਦੇ, ਉਹਦੀ ਸਟੱਡੀ ਕਰਵਾ ਕੇ ਇਹਨਾਂ ਨੇ ਇੰਡੀਆ ਦਾ ਟੇਸਟ ਇਹਨਾਂ ਬੂਟਿਆਂ 'ਚ ਹੋਊਗਾ ਜਿਹੜੇ ਦੇ ਰਹੇ ਨੇ ਸਾਰਿਆਂ ਨੂੰ ਸੇਮ ਟੇਸਟ।
3: ਠੀਕ ਹੈ,
0: ਇਹ ਬੂਟੇ ਮੈਕਸੀਕੋ 'ਚ ਵੀ ਬਣ ਜਾਂਦੇ ਨੇ, ਇਹ ਬੂਟੇ ਹੋਰ ਕੰਟਰੀਆਂ 'ਚ ਵੀ, ਚਾਈਨਾ ਤੋਂ ਵੀ ਬਣ ਕੇ ਆ ਜਾਂਦੇ ਨੇ, ਪਰ ਇਹ ਇੱਥੇ ਲੋਕਲ ਗ੍ਰੀਨ ਹਾਊਸ ਦੇ ਵਿੱਚੋਂ ਲੋਕਲ ਪ੍ਰੋਡਕਸ਼ਨ ਹੈ ਜੋ ਤੁਹਾਡੇ ਘਰਾਂ 'ਚ ਆ ਰਹੀ ਹੈ, ਪਰ ਟੇਸਟ ਇੰਡੀਆ ਵਰਗਾ ਆਊਗਾ। ਥਰਡਲੀ ਹੈਗਾ, ਅਸੀਂ ਇਸ ਤੋਂ ਬਾਅਦ ਨੈਕਸਟ ਸਟੈਪ ਦੇ ਉੱਤੇ ਆ ਸੀਜ਼ਨ ਤੋਂ ਬਾਅਦ ਲੋਕਾਂ ਨੂੰ ਗ੍ਰੀਨ ਹਾਊਸ ਸੈੱਟ ਕਰਕੇ ਦੇਣ ਲੱਗੇ ਹਾਂ ਇਸ ਕੰਪਨੀ ਨਾਲ, ਗ੍ਰੀਨ ਵੈਲੀ ਗਾਰਡਨ ਸੈਂਟਰ ਨਾਲ। ਅਸੀਂ ਉਹਦੇ 'ਤੇ ਜਾਣ ਲੱਗੇ, ਲੋਕਾਂ ਦੀਆਂ ਜ਼ਮੀਨਾਂ ਬਿਲੀਆਂ ਪਈਆਂ ਨੇ, ਅਸੀਂ ਸਿਰਫ ਬੇਸਮੈਂਟਾਂ ਬਣਾਈ ਜਾਂਦੇ ਹਾਂ ਰੈਂਟ ਵਾਸਤੇ ਜਾਂ ਗਾਰਡਨ ਸਵੀਟ ਬਣਾਈ ਜਾਂਦੇ ਹਾਂ, ਪਰ ਸਾਡੇ ਕੋਲ ਇਹ ਵੀ ਸੋਰਸ ਹੈਗਾ ਇਨਕਮ ਦਾ, ਇਹਦੇ 'ਤੇ ਵੀ ਅਸੀਂ ਜੰਮਗੇ, ਇੱਕ ਮਾਰਕੀਟਿੰਗ ਪੈਟਰਨ ਨਾਲ ਚੱਲੇ ਹਾਂ। ਹਾਂਜੀ ਭਾਅ ਜੀ,
3: ਭਾਅ ਇਹਨਾਂ ਦੀ ਲੋਕੇਸ਼ਨ 'ਤੇ ਨੈਗਰਾ ਫਾਲ ਜਾਣਾ
0: ਨਾ, ਇਹਨਾਂ ਦਾ ਗ੍ਰੀਨ ਹਾਊਸ ਹੈਗਾ ਨੈਗਰਾ ਆਫ ਦਾ ਲੇਕ, ਪਰ ਇਹਨਾਂ ਦੀ ਲੋਕੇਸ਼ਨ ਜਿਹੜੀ ਹੈਗੀ ਆ ਸਟੀਲ ਐਂਡ ਕੁਇਨ ਸਟਰੀਟ ਐਂਡ ਹੈਰੀਟੇਜ ਲਾ ਲਓ, ਕਿਉਂਕਿ
3: ਅਸੀਂ ਦੇ
0: ਇਹਨੂੰ ਕਹਿੰਦੇ 2547 ਐਂਬਲਟਨ ਰੋਡ ਬ੍ਰੈਂਪਟਨ। ਜੋਤੀ ਆਪਣਾ ਨੰਬਰ ਦੇ ਦੇ ਪਲੀਜ਼।
8: ਹਾਂ, 647-236-1710, ਦੈਟਸ ਫੋਰ ਡਾਇਰੈਕਟ ਕਾਲਿੰਗ ਮੀ ਰਿਗਾਰਡਿੰਗ ਐਨੀ ਕੰਸਲਟੇਸ਼ਨ, ਐਨੀ ਕੁਐਸਚਨਸ।
0: ਸੋ ਕਿਸੇ ਨੇ ਦਰਖਤ ਲਾਉਣੇ ਨੇ ਫਰੂਟਸ ਦੇ, ਕੈਨੇਡਾ 'ਚ ਪਹਿਲੀ ਵਾਰ ਸੁਣ ਰਹੇ ਹੋ, ਦਰਖਤ ਵੀ ਇਹ ਸੈੱਲ ਕਰ ਰਹੇ ਨੇ, ਫਰੂਟ ਦੇ ਦਰਖਤ ਨੇ ਅਲੱਗ ਅਲੱਗ ਤਰ੍ਹਾਂ ਦੇ, ਤੁਹਾਡੇ ਆਪਣੇ ਬੈਕਯਾਰਡ 'ਚ ਫਰੂਟਸ ਹੋਣਗੇ ਜਾਂ ਤੁਹਾਡੇ ਫਾਰਮ ਹਾਊਸ 'ਤੇ ਫਰੂਟਸ ਹੋਣਗੇ। 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ ਮਕਵੀਨ ਐਂਡ ਮੇਫੀਲਡ, ਦੂਸਰੀ ਲੋਕੇਸ਼ਨ ਹੈ ਇਹਨਾਂ ਦੀ 2547 ਐਬਲਟਨ ਰੋਡ ਕੁਈਨ ਸਟਰੀਟ, ਜਿਹੜੀ ਹੈ ਕੁਣੀ ਮੋੜ ਤੋਂ ਬਾਅਦ ਮਿਸਿਸਾਗਾ ਰੋਡ ਦੇ ਉੱਤੇ ਐਂਬਲਟਨ ਬਣ ਜਾਂਦੀ ਹੈ, ਹੈਰੀਟੇਜ ਐਂਡ ਐਂਬਲਟਨ ਦੇ ਉੱਪਰ ਨੇ। 647-222-5601 ਦੇ ਉੱਤੇ ਤੁਸੀਂ ਕਾਲ ਕਰਨੇ। ਪਰਵਿੰਦਰ ਕੀ ਕਹਿਣਾ? ਹੈਲੋ,
9: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ ਜੀ।
9: ਹਾਂਜੀ, ਜਿਹੜੇ ਤੁਹਾਡੇ ਕੁਐਸਚਨ ਸੀਗੇ ਕਿ ਉਹ ਪਹਿਲਾਂ ਭਾਜੀ ਕਹਿ ਕੇ ਉਹ ਮਤਲਬ ਸਹੀ ਕਹਿ ਕੇ ਗਏ ਵੀ ਜ਼ਿਆਦਾ ਵੀ ਸਹੀ ਜਾਓ ਫਿਰ ਅਗਲੇ ਦਾ ਮੂੰਹ ਪੈ ਜਾਂਦਾ,
0: ਕਿਉਂਕਿ ਸਾਸ ਵੀ ਕਭੀ ਬਹੂ ਥੀ। ਲੇਡੀਜ਼ ਵਿਚਾਰਿਆਂ ਦੇ, ਲੇਡੀਜ਼ ਦੀ ਜ਼ਿੰਦਗੀ ਇੰਨੀ ਕਿਆ ਘਰ ਦੇ ਅੰਦਰ, ਇਹਨਾਂ ਨੂੰ ਸਭ ਤੋਂ ਵੱਡੀ ਚੀਜ਼ ਦੁਨੀਆ ਦੀ ਘਰ ਆ, ਇਹਨਾਂ ਨੂੰ ਪਤਾ ਬਾਮਾ ਬੈਠਾ ਕਿ ਟਰੰਪ ਬੈਠਾ, ਟਰੰਪ ਕੀ ਕਰਦਾ ਬਾਮਾ ਕੀ ਕਰਦਾ, ਦੇ ਡੋਂਟ ਕੇਅਰ, ਦੇ ਡੂ ਕੇਅਰ ਕਿਸ ਮੇਰੀ ਫੈਮਿਲੀ ਅਤੇ ਮੇਰਾ ਘਰ ਕਿੱਦਾਂ ਦਾ ਹੋਣਾ ਚਾਹੀਦਾ। ਔਰ ਤੁਸੀਂ ABS ਆਟੋਕਲਿਜ਼ਮ ਦਾ ਨੰਬਰ ਨੋਟ ਕਰੋਗੇ, ਲੰਡਨ ਕਿਚਨ ਹੋਟਲ ਕੈਂਬਰੇਜ ਦੇ ਏਰੀਆ ਦੇ ਵਿੱਚ ਐਕਸੀਡੈਂਟ ਹੋ ਜਾਂਦਾ, ਤੁਸੀਂ ਇੱਕ ਚੁੰਗਲ 'ਚ ਫਸਣ ਦੀ ਬਜਾਏ ਤੁਹਾਡੀ ਇੰਸ਼ੋਰੈਂਸ ਕੰਪਨੀ, ਤੁਹਾਡੇ ਟੋ ਟਰੱਕ ਅਤੇ ਤੁਹਾਡੀ ਰੈਂਟਲ ਕਾਰ ਤਿੰਨਾਂ ਨਾਲ ਆਪੇ ਡੀਲ ਕਰਨਗੇ। ABS 416-520-1946 ਔਰ PM ਟਰੱਕ ਸੇਲ ਐਂਡ ਟ੍ਰੇਲਰ ਰਿਪੇਅਰ ਵਾਲੇ ਨੇ, PM ਟਰੱਕਸ ਐਂਡ ਟ੍ਰੇਲਰ ਰਿਪੇਅਰ, ਮਾਫੀ ਚਾਹੂੰਗਾ, 1123 ਲੋਰੀਮਰ ਡਰਾਈਵ ਮਿਸਿਸਾਗਾ 905-672-0001 ਦੇ ਉੱਤੇ ਤੁਸੀਂ PM ਵਾਲਿਆਂ ਨੂੰ ਕੰਟੈਕਟ ਕਰਨਾ ਹੈਗਾ। ਐਟਲਸ ਕਹਿੰਦਾ ਕਿਚਨ ਪੁਰਾਣੀ ਹੈ, ਉਹਨੂੰ ਹੀ ਨਵੀਂ ਬਣਾ ਦਾਂਗੇ, ਜਾਂ ਤੁਸੀਂ ਵੁੱਡ ਦਾ ਕੋਈ ਵੀ ਕੰਮ ਕਰਾਉਣਾ, ਡੈੱਕ ਬਣਾਉਣਾ ਬੈਕਯਾਰਡ ਦੇ ਵਿੱਚ, ਫੈਂਸ ਦਾ ਕੰਮ ਹੋਣਾ ਹੀ ਕਰਾਉਣਾ ਕੋਈ, ਐਟਲਸ 742-7878-7800, ਐਟਲਸ ਕਿਚਨ 742-7787-8700। ਅਤੇ ਪੰਜਾਬ ਟੈਕਸੀਲੇਸ਼ਨ ਟੈਕਸ ਦੇ ਲਾਸਟ ਡੇਟ ਚੱਲ ਰਹੇ ਨੇ, ਅਤੇ ਬਰਾਊਨ ਚਿੱਠੀਆਂ ਤੋਂ ਡਰਨਾ ਨਹੀਂ ਹੈਗਾ, ਤਾਂ ਤੁਸੀਂ ਜ਼ਰੂਰ ਪੰਜਾਬ ਟੈਕਸੀਲੇਸ਼ਨ 416-720-3642 RSG ਕਸਟਮ ਸੋਫਾ ਐਂਡ ਅਪੋਸਟਰੀ। ਇਸ ਵੇਲੇ ਪੈਸੇ ਦੀ ਕਿੱਲਤ ਕਰਕੇ ਨਹੀਂ ਪਰ ਮਟੀਰੀਅਲ ਵੀ ਪੁਰਾਣਾ, ਮੈਂ ਚਾਈਨਾ ਜਾ ਕੇ ਆਇਆ ਭਾਅ ਜੀ, ਮੈਂ ਸਿਰਫ ਸਿੱਖਣ ਲਈ ਗਿਆ ਸੀ ਚਾਈਨਾ, ਜਸਟ ਕੈਂਟਨ ਫੇਅਰ ਅਟੈਂਡ ਕਰਕੇ ਆਇਆ ਸੀ, ਅਤੇ ਥੋੜ੍ਹੀ ਥੋੜ੍ਹੀ ਗੱਲਾਂ ਆਉਂਦੀਆਂ ਵੀ ਕਰਦਾ ਰਹਿੰਦਾ, ਪਰ ਕਸਟਮ ਸੋਫੇ ਦੇ ਵਿੱਚ RSG ਕਹਿੰਦੇ ਆ ਕਿ ਚਾਈਨਾ ਦੀ ਪ੍ਰਾਈਜ਼ ਨੂੰ ਬੀਟ ਕਰਦੇ ਹਾਂ ਅਸੀਂ, ਕਸਟਮ ਸੋਫਾ ਬਣਾਓ ਜਾਂ ਤੁਸੀਂ ਪੁਰਾਣੇ ਫਰਨੀਚਰ ਨੂੰ ਨਵਾਂ ਬਣਾ ਲਓ 647-705-1317 ਸੰਤੋਸ਼ ਜੀ ਇੱਕ ਇਸ਼ਤਿਹਾਰ ਐਡ ਸ਼ੁਰੂ ਕਰ ਰਹੇ ਨੇ ਭਾਜੀ ਲੋਕਾਂ ਨੇ ਟੇਬਲ ਨਹੀਂ ਜ਼ਿੰਦਗੀ 'ਚ ਇਹੋ ਜਿਹੇ ਦੇਖੇ ਹੋਣਗੇ ਸੰਤੋਸ਼ ਮੈਂ ਨਾ ਗਈ ਸੀ ਇਹੋ ਜਿਹੇ ਟੇਬਲ ਕਦੇ ਜ਼ਿੰਦਗੀ 'ਚ ਦੇਖੇ ਨਹੀਂ ਹੋਣਗੇ
8: ਸੀ
0: ਵੱਡੇ ਬਣ ਜਾਂਦੇ ਨੇ ਜਿਵੇਂ ਆਹ ਟੇਬਲ ਆ ਇਹਨੇ ਇੰਨਾ ਕੁ ਬਣ ਜਾਣਾ ਬਸ ਜਦੋਂ ਤੁਹਾਡੇ ਗੈਸਟ ਆਏ ਬਸ ਇੱਦਾਂ ਖਿੱਚਣਾ ਤੇ ਇਹਨੇ ਖੁੱਲ੍ਹ ਕੇ ਪੂਰਾ ਐਲ ਸ਼ੇਪ 'ਚ ਵੱਡਾ ਟੇਬਲ ਬਣ ਜਾਣਾ
10: ਫਿਰ ਤੁਸੀਂ ਲੈ ਕੇ ਆਉਣੇ ਸੀ ਨਾ ਥੋੜ੍ਹੇ ਜਿਹੇ
0: ਨਹੀਂ ਅਸੀਂ ਲੈ ਕੇ ਆਉਣਾ ਹੈਗਾ ਚੱਕ ਇੱਥੋਂ ਉਦੋਂ ਸਾਡੇ ਕੋਲ ਗੱਡੀ ਛੋਟੀ
8: ਸੀ ਸਾਨੂੰ
0: ਗੱਡੀ ਛੋਟੀ ਪਸੰਦ ਕਰਕੇ ਆਏ ਅਸੀਂ ਲੈ ਕੇ ਆਉਣਾ ਇੱਕ ਇੱਥੇ ਵਾਸਤੇ ਲੈ ਕੇ ਆਉਣਾ ਜੀ ਇੱਥੇ ਇੱਥੇ ਕਾਫੀ ਟੇਬਲ 'ਤੇ ਉਹ ਲਾਉਣ ਲੱਗਿਆ ਨਾਲ ਬਿਠਾ ਕੇ ਨਾ
10: ਠੀਕ ਹੈ ਠੀਕ
0: ਸੋ ਬੜੀ ਜਲਦੀ ਅਸੀਂ ਇਹ ਵੀ ਸਟਾਰਟ ਕਰਾਂਗੇ ਤੁਸੀਂ ਇਹ ਵੇਅਰ ਹਾਊਸ ਬੰਦ ਹੋਣਾ ਇੱਕ ਨਕਲੀ ਵਾਲੇ ਬੰਦ ਹੁੰਦੇ ਨੇ ਇੱਕ ਅਸਲੀ ਵਾਲਾ ਬੰਦ ਨਕਲੀ ਵਾਲਾ ਬੰਦ ਨਹੀਂ ਅਸਲੀ ਵਾਲਾ ਬੰਦ ਹੋਣਾ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਅਤੇ ਨਾਲ ਨਾਲ ਫਰੈਸ਼ ਗ੍ਰੋਸਰੀ ਡਿਪੋ ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ ਅਤੇ ਤੁਸੀਂ ਜ਼ਰੂਰ ਗ੍ਰੋਸਰੀ 'ਚ ਮਹਿੰਗਾਈ ਨਾਲ ਦੁਸ਼ਮਣੀ ਫਰੈਸ਼ ਗ੍ਰੋਸਰੀ ਡਿਪੋ ਨੂੰ ਕੰਟੈਕਟ ਕਰੋਗੇ ਏ ਬੀ ਐੱਸ ਦਾ ਮੈਂ ਗੱਲ ਕਰਦੀ ਹੈ ਬੋਲਟਨ ਸਪਰਿੰਗ ਸ਼ੋਪ ਟਰੱਕਾਂ ਦੇ ਪਟੇ ਕਮਾਉਣੀ ਆ ਜਾਂ ਕਾਰਸ ਦੇ ਲੀਪ ਸਪਰਿੰਗ ਐਂਡ ਬੁਸ਼ਿੰਗਸ ਦਾ ਕੰਮ ਕਰਦੀ ਹੈ ਹੋਲਸੇਲ ਕੰਪਨੀ ਹੈ 905-857-8282 9058578222 ਅਤੇ ਤੁਸੀਂ ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਫੋਰਡ ਦੀ ਗੱਡੀ ਯਾਨੀ ਪੁਰਾਣੀ ਕੋਈ ਵੀ ਗੱਡੀ ਹੈ ਚੰਗੀ ਨਹੀਂ ਲੱਗਦੀ ਪਰ ਉਹਨੂੰ ਤੁਸੀਂ ਖੜੀ ਕਰੇ ਆਉਣਾ ਨਵੀਂ ਗੱਡੀ ਪਿੱਕ ਕਰ ਲਿਆਉਣੀ ਹੈ ਤੁਹਾਡੀ ਪੁਰਾਣੀ ਗੱਡੀ ਨੂੰ ਪੇ ਆਊਟ ਆਪੇ ਕਰਨਗੇ ਮਿਲਟਨ ਫੋਰਡ ਵਨ ਆਫ ਦਾ ਟੋਪ ਅਤੇ ਤੁਸੀਂ ਫੋਰਡ ਦਾ ਸਾਡੇ ਕੋਲ ਇਸ ਸਮੇਂ ਡਰਾਈਵ ਵਿੱਚ ਮਸਟੈਂਗ ਖੜਾ ਸਾਡੇ ਕੋਲ ਜਿਹੜਾ ਮੈਕੀ ਆ ਬੜਾ ਜ਼ਬਰਦਸਤ ਆ ਭਾਅ ਜੀ ਕਾਰ ਦੀ ਕਾਰ ਐੱਸ ਯੂ ਵੀ ਦੀ ਐੱਸ ਯੂ ਵੀ ਸਾਡੇ ਕੋਲ F-150 ਖੜਾ ਸਾਡੇ ਕੋਲ ਬਰੋਂਕੋ ਖੜਾ ਤਿੰਨੋਂ ਫੋਰਡ ਖੜੇ ਆ ਮੇਰੇ ਕੋਲ ਹਾਂਜੀ ਸੋ ਤੁਸੀਂ ਮਿਲਟਨ ਫੋਰਡ ਨੂੰ ਜ਼ਰੂਰ ਕੰਟੈਕਟ ਕਰੋਗੇ 416-302-4941 ਚੋਪੜਾ ਚੋਪੜਾ ਦਾ ਨਾਂ ਚੱਲਦਾ ਇੱਥੇ ਅਤੇ ਤੁਸੀਂ ਡੈਂਟਿਸਟਰੀ ਐਟ ਰੈਂਬਲਰ ਦੂਰ ਨੇੜੇ ਤੇ ਹਰੇਕ ਸ਼ਹਿਰ ਤੋਂ ਲੋਕ ਦੰਦਾਂ ਦਾ ਇਲਾਜ ਕਰਾਉਣ ਲਈ ਡੈਂਟਿਸਟਰੀ ਐਟ ਰੈਂਬਲਰ ਦੇ ਉੱਤੇ ਡਾਕਟਰ ਗਰੇਵਾਲ ਦੇ ਕੋਲ ਪਹੁੰਚਦੇ ਨੇ ਅਤੇ ਕੇਟਰਿੰਗ ਦੇ ਵਿੱਚ ਕੱਲ੍ਹ ਦੇ ਵਿੱਚ 7 ਤੋਂ ਵੱਧ ਜਿਹੜੇ ਬੁਕਿੰਗਸ ਨੇ ਚੈਨਪ੍ਰੀਤ ਮੈਨੂੰ ਟੈਕਸਟ ਮੈਸੇਜ ਕਰ ਦਿੰਦਾ ਜਿਹੜੇ ਤੁਹਾਡੇ ਕੋਲ ਜਾਂਦੇ ਆ ਕਿਸੇ ਦਾ ਵਿਆਹ ਹੈ ਉਹਨੂੰ ਡਿਜ਼ਾਈਨ ਕਰਾਉਣਾ ਉਹਦੀ ਵਿਆਹ ਦੇ ਵਿੱਚ ਬਿਊਟੀਫਿਕੇਸ਼ਨ ਦੇ ਵਾਸਤੇ ਵਿਆਹ ਦੇ ਵਿੱਚ ਲਾਈਟਨਿੰਗ ਕੇਟਰਿੰਗ ਅਤੇ ਟੈਂਟ ਸਾਰੇ ਪੈਕੇਜ ਇੱਕੋ ਜਗ੍ਹਾ ਤੁਹਾਨੂੰ ਮਿਲ ਜਾਂਦੇ ਨੇ ਉਹ ਹੈ ਭਾਜੀ ਕਿਆ ਕਿਹੜਾ ਤਵਾ ਕਿਚਨ ਵਾਲਿਆਂ ਤੁਸੀਂ ਬਹੁਤ ਪ੍ਰਮੋਟ ਕਰਦੇ ਹੋ 905-790-9059-01699 ਹਾਈਲੈਂਡ ਆਟੋ ਰਿਪੇਅਰ ਸੈਂਟਰ 11 ਗੈਰੀ ਗਰੇਵਾਲ ਗੱਡੀ ਕਾਰ ਐੱਸ ਯੂ ਵੀ ਵੈਨ ਇਹਨਾਂ ਦੀ ਸੇਫਟੀ ਤੋਂ ਲੈ ਕੇ ਕੋਈ ਵੀ ਰਿਪੇਅਰ 19 ਸਾਲ ਦਾ ਤਜਰਬਾ 905-463-6363 ਦੇ ਉੱਤੇ ਕਾਲ ਕਰਨੀ ਆ ਔਰ ਰਾਈਟ ਵਿੰਡੋ ਫਿੱਟ ਵਿੰਡੋਜ਼ ਨਾਲ ਲੈ ਕੇ ਆਉਣਗੇ ਬਾਹਰੋਂ ਵਿੰਡੋ ਤੁਸੀਂ ਚੈੱਕ ਕਰਾ ਲਓ ਦੋ ਐਸਟੀਮੇਟ ਲੈਣ ਤੋਂ ਬਾਅਦ ਦੋ ਐਸਟੀਮੇਟ ਤੋਂ ਬਾਅਦ ਕਾਲ ਕਰਨੀ ਆ ਰਾਈਟ ਵਿੰਡੋ ਫਿੱਟ ਨੂੰ ਤੁਸੀਂ ਵਿੰਡੋਜ਼ ਕਰਾਓਗੇ ਇਹਨਾਂ ਤੋਂ 416-500-206-3200 ਔਰ ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਡਗਫੋਰਡ ਅਜੇ ਬਿਜ਼ੀ ਆਪਣੀ ਰੇਟਿੰਗ ਸੈੱਟ ਕਰਨ ਦੇ ਲਈ ਤੁਸੀਂ ਕਿਰਾਏਦਾਰ ਨਹੀਂ ਨਿਕਲ ਰਿਹਾ ਕਿਰਾਏਦਾਰ ਕੱਢਣਾ ਜਾਂ ਟ੍ਰੈਫਿਕ ਟਿਕਟ ਮਿਲ ਗਈ ਅਤੇ ਰਾਤ ਨੂੰ ਸੌ ਨਹੀਂ ਪਾਏ ਕਿ ਇੰਸ਼ੋਰੈਂਸ ਵਾਲਿਆਂ ਨੇ ਤਾਂ ਪਹਿਲਾਂ ਜੋੜਾ ਹਰਾਮ ਕੀਤਾ ਹੋਇਆ ਬਿਨਾਂ ਕੁਛ ਕੀਤੇ ਤੋਂ ਜੇ ਮੇਰੀ ਇੰਸ਼ੋਰੈਂਸ ਇਹਨਾਂ ਕੋਲ ਚੱਲ ਗਈ ਮਾੜੀ ਸੱਸ ਮੰਗੋ ਇਹ ਮੇਰਾ ਲਹੂ ਕਿਵੇਂ ਪੀਣਗੇ ਰਾਈਟ ਸੋ ਤੁਸੀਂ ਮਨਿੰਦਰ ਸਿੰਘ ਪੱਡਾ ਪੈਰਾਲੀਗਲ ਨੇ ਪੀਲ ਟ੍ਰੈਫਿਕ ਡਿਫੈਂਸ 647-8640-97 ਲੈਂਡ ਟੈਨ ਬੋਰਡ ਅਤੇ ਟ੍ਰੈਫਿਕ ਟਿਕਟ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਔਰ ਟ੍ਰਿਪਲ ਏ ਲੈਂਡਸਕੇਪਿੰਗ ਪਲਾਜ਼ਾ ਜਿਹੜੇ ਹੈਗੇ ਨੇ ਇਹਨਾਂ ਦੀ ਲੈਂਡਸਕੇਪਿੰਗ ਕਰਦੇ ਨੇ ਤੁਸੀਂ ਕੋਈ ਵੀ ਕਮਰਸ਼ੀਅਲ ਵੱਡਾ ਪਲਾਜ਼ਾ ਹੈਗਾ ਲੈਂਡਸਕੇਪਿੰਗ ਦਾ ਪ੍ਰੋਜੈਕਟ ਹੈ 647-784-1213 12 ਸਾਲ ਤੋਂ ਟ੍ਰਿਪਲ ਏ ਮੇਰੇ ਨਾਲ ਜਿਹੜੀ ਕੰਮ ਕਰ ਰਹੀ ਆ ਔਰ ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਸੀਜ਼ਨ ਹੈ ਜਿੰਨੇ ਵੀ ਲੋਕ ਕਾਲ ਕਰਨਗੇ ਤੁਹਾਨੂੰ ਫਿਲਟਰ ਜਿਹੜਾ ਹੈਗਾ ਬਿਲਕੁਲ ਫ੍ਰੀ ਆ ਡਕਟ ਕਲੀਨਿੰਗ ਦੇ ਨਾਲ ਅਤੇ ਫਿਲਟਰ ਜਿੰਨੇ ਦਾ ਮਰਜ਼ੀ ਤੁਹਾਡਾ ਹੋਵੇ 20 ਦਾ ਹੋਵੇ 30 ਦਾ 40 ਦਾ ਤੁਹਾਡੇ ਤੋਂ ਪੈਸੇ ਨਹੀਂ ਚਾਰਜ ਕਰਨਗੇ ਫਰਨਸ ਦਾ ਫਿਲਟਰ ਚੇਂਜ ਕਰਨ ਦਾ ਮਤਲਬ ਫਰਨਸ ਦੀ ਏਜ ਅਤੇ ਆਪਣੇ ਯੂਟਿਲਿਟੀ ਬਿੱਲਸ ਨੂੰ ਡਾਊਨ ਕਰਨਾ ਨਾਨਕ ਡਕਟ ਕਲੀਨਿੰਗ 416-729-1521 416-729-1521 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ ਔਰ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਜੋੜਨਾ ਟੱਚ ਬਟਨਾਂ ਦੀ ਜੋੜੀ ਮੰਗੋ ਤਾਂ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ 416-500-1832 416-518-3200 ਦੇ ਉੱਤੇ ਤੁਸੀਂ ਸਾਨੂੰ ਕੰਟੈਕਟ ਕਰੋਗੇ ਸੰਤੋਸ਼ ਜੀ ਆਪ ਜੀ ਕੇ ਬਾਰੇ ਮੈਂ ਬੋਲਦੇ ਥੋੜ੍ਹਾ ਸਾ ਅਤੇ ਤੁਸੀਂ ਕਿਸੇ ਨੇ ਵੀ ਰੀਅਲ ਸਟੇਟ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਵੈਲਿਊ ਐਡ ਪ੍ਰੋਪਰਟੀਜ਼ ਕੋਈ ਖਰੀਦਣੀਆਂ ਨੇ ਜਾਂ ਤੁਸੀਂ ਕੁਇਕ ਸੇਲ ਦੇ ਵਿੱਚ ਆਪਣੀ ਕੋਈ ਪ੍ਰੋਪਰਟੀ ਕੱਢਣੀ ਚਾਹੁੰਦੇ ਹੈਗੇ ਹੋ ਜਾਂ ਤੁਸੀਂ ਪਾਵਰ ਆਫ ਸੇਲ 'ਤੇ ਜਾਣ ਤੋਂ ਪਹਿਲਾਂ ਦੇ ਪ੍ਰੋਪਰਟੀਜ਼ ਨੇ ਖਰੀਦਣਾ ਜਿਨ੍ਹਾਂ ਕੋਲੋਂ ਕਿਸ਼ਤ ਨਹੀਂ ਦੇ ਹੋ ਰਹੀ ਆਪਣੀ ਘਰ ਦੀ ਅਤੇ ਜਿਨ੍ਹਾਂ ਕੋਲੋਂ ਟੇਕ ਓਵਰ ਕਰਾ ਦੇਣਗੇ ਤੁਹਾਡਾ ਘਰ ਕਿਸੇ ਨੂੰ ਜਿਨ੍ਹਾਂ ਕੋਲ ਐਡੀਸ਼ਨਲ ਪ੍ਰੋਪਰਟੀਜ਼ ਨੇ ਟੇਕ ਓਵਰ ਨਹੀਂ ਹੋ ਰਹੀਆਂ ਇਸ ਸਮੇਂ ਸੰਤੋਸ਼ ਕੋਲ ਇੱਕ ਪ੍ਰੋਪਰਟੀ ਆ 30-50,000 ਡਾਊਨ ਦੇ ਕੇ ਤੁਸੀਂ 2 ਸਾਲ ਦੀ ਕਲੋਜ਼ਿੰਗ ਲੈ ਲੈਣੀ ਹੈ ਲੀਗਲ 2 ਬੈਡਰੂਮ ਦੀ ਬੇਸਮੈਂਟ ਦੇ ਨਾਲ 4 ਬੈਡਰੂਮ ਦਾ ਘਰ ਅਤੇ 4 ਵਾਸ਼ਰੂਮਸ ਦੇ ਨਾਲ ਤੁਹਾਨੂੰ 800 ਦੇ ਨੰਬਰਸ ਦੇ ਵਿੱਚ ਵਿਦ ਕਾਰਗਰਾਜ ਦੇ ਨਾਲ ਮਿਲਣਾ। ਸਿਰਫ 20 ਤੋਂ 30 ਹਜ਼ਾਰ ਦੇ ਕੇ ਤੁਸੀਂ ਹੋਲਡ ਕਰ ਲੈਣਾ ਅਤੇ 1.5 ਸਾਲ ਦੀ ਕਲੋਜ਼ਿੰਗ ਤੁਸੀਂ ਕਰਾ ਸਕਦੇ ਹੋ ਜਾਂ 2 ਸਾਲ ਦੀ। ਅੱਜ ਤੋਂ ਰਹਿਣਾ ਸ਼ੁਰੂ ਕਰ ਦੇਣਾ। ਲੀਗਲ ਬੇਸਮੈਂਟ ਪਹਿਲੇ ਦਿਨ ਤੋਂ ਰੈਂਟ ਦਊਗੀ। ਟੋਟਲ ਕਿਸ਼ਤ 4500 ਘਰ ਦੀ, ਯਾਨੀ ਕਿ 1600-1700 ਬੇਸਮੈਂਟ 'ਚ ਆਉਣ ਤੋਂ ਬਾਅਦ ਰੈਂਟ ਨੂੰ ਸਸਤਾ ਤੁਸੀਂ ਘਰ 'ਚ ਰਹਿ ਸਕਦੇ ਹੋ। ਨੰਬਰ ਬੋਲੋ ਸੰਤੋਸ਼ ਆਪਣਾ।
11: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਵਾਰੀ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਅੱਜ ਫੂਡ ਫੇਰ ਨੰਬਰ ਲੈ ਗਿਆ, ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫੈਟ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Sirkeshan 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫੈਟ ਫੂਡ
1: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
3: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
4: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
5: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
6: ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340
7: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੂਨ ਮਹੀਨੇ ਦੀ 25 ਤਰੀਕ ਸਾਲ 2026 ਦਾ ਅਤੇ ਅੱਜ ਦਿਨ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਹਾੜ ਦੀ, ਅੱਜ ਹੋ ਗਈ 11 ਤਰੀਕ, ਨਾਨਕਸ਼ਾਹੀ ਸਮਾਂ ਚੱਲ ਰਿਹਾ 558, ਸਮਾਂ ਹੋਇਆ ਜੀ 10:06 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਅੱਜ ਵੀਰਵਾਰ ਦਾ ਦਿਨ ਹੁੰਦਾ, ਆਪਾਂ ਪੰਜਾਬ ਵੱਲ ਨੂੰ ਜਾਂਦੇ ਹਾਂ ਅਤੇ ਖਾਸ ਗੱਲਬਾਤ ਤੁਹਾਡੇ ਨਾਲ ਕਰਾਂਗੇ ਪੰਜਾਬ ਦੀ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸਾਡਾ ਦਿਲ ਵੱਸਦਾ ਹੈ। ਦਿਨ ਰਾਤ ਜੇ ਸੁਪਨੇ ਆਉਂਦੇ ਆ ਤਾਂ ਬਸ ਪੰਜਾਬ ਦੇ ਆਉਂਦੇ, ਭਾਵੇਂ ਆਪਾਂ ਇੱਥੇ ਬੈਠੇ ਹਾਂ। ਅਤੇ ਜਿਹੜੇ ਜਿਵੇਂ ਆਪਾਂ ਕਹਿੰਦੇ ਦੀਨ ਦੁਨੀਆ, ਉਹ ਸਾਰਾ ਕੁਛ ਨਿਭਾਉਣਾ ਪੈਂਦਾ ਅਤੇ ਫਿਰ ਉਸ ਕਰਕੇ ਲੋਕ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ 'ਚ ਘੁੰਮਦੇ ਫਿਰਦੇ ਜਾਂਦੇ ਆਉਂਦੇ, ਪਰ ਜਿੱਥੋਂ ਦੇ ਉਹ ਐਕਚੁਅਲ ਦੇ ਵਿੱਚ ਹੁੰਦੇ ਆ ਨਾ, ਉਹ ਚੀਜ਼ ਨੂੰ ਵਿਸਾਰ ਨਹੀਂ ਪਾਉਂਦੇ, ਭੁੱਲ ਨਹੀਂ ਪਾਉਂਦੇ। ਅਤੇ ਜਿਵੇਂ ਕਹਿੰਦੇ ਆ ਨਾ, ਜੇ ਸੁਪਨੇ ਵੀ ਆਉਂਦੇ ਆ ਬਸ ਉੱਥੋਂ ਦੇ ਹੀ ਆਉਂਦੇ ਆ ਜਿੱਥੇ ਤੁਸੀਂ ਆਪਣਾ ਜਨਮ ਲਿਆ ਅਤੇ ਆਪਣਾ ਬਚਪਨ ਤੁਸੀਂ ਗੁਜ਼ਾਰਿਆ। ਸੋ ਉਹ ਯਾਦਾਂ ਜਿਹੜੀਆਂ ਤੁਹਾਡੇ ਮਾਇੰਡ ਦੇ ਵਿੱਚ, ਜਿਵੇਂ ਅਨਕੋਨਸ਼ੀਅਸ ਮਾਇੰਡ ਹੁੰਦਾ ਨਾ, ਉਹਦੇ ਵਿੱਚ ਵੀ ਉਹ ਐਟ ਪ੍ਰੈਜੈਂਟ ਹੀ ਰਹਿੰਦੀਆਂ ਹਮੇਸ਼ਾ। ਸੋ ਬਿਲਕੁਲ ਜੀ, ਗੱਲਬਾਤ ਆਪਾਂ ਪੰਜਾਬ ਦੀ ਗੱਲ ਕਰਨੀ ਹੈ ਅਤੇ ਫਿਰ ਅੱਜ ਵੀਰਵਾਰ ਦੇ ਦਿਨ ਤਾਂ ਆਪਾਂ ਸਪੈਸ਼ਲ ਤੌਰ 'ਤੇ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਂਦੇ ਹਾਂ ਪੰਜਾਬ ਵੱਲ ਨੂੰ ਅਤੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ।

ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਹੈ। ਬ੍ਰੈਂਪਟਨ ਦੇ ਵਿੱਚ 19 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ, ਬੱਦਲਵਾਈ ਬਣੀ ਹੋਈ ਹੈ ਤੇ ਮੀਂਹ ਥੋੜਾ ਥੋੜਾ ਕਿਤੇ ਕਿਤੇ ਪੈ ਰਿਹਾ, ਕਿਤੇ ਹੁਣੇ ਸ਼ੁਰੂਆਤ ਹੋ ਜਾਣੀ, ਕਿਤੇ ਥੋੜੀ ਦੇਰ ਬਾਅਦ ਹੋ ਜਾਣੀ। ਸੋ ਲਾਈਟ ਰੇਨ ਫੋਰਕਾਸਟ ਕੀਤੀ ਜਾ ਰਹੀ ਹੈ। ਸੋ ਬਾਕੀ ਜੇ ਟੈਂਪਰੇਚਰ ਦੇਖੀਏ 19 ਡਿਗਰੀ ਸੈਲਸੀਅਸ ਹੈ, ਹਾਈ ਅੱਜ 19 ਡਿਗਰੀ ਹੋਵੇਗਾ ਤੇ ਲੋ ਜਿਹੜਾ ਉਹ ਜਾਣਾ 15 ਡਿਗਰੀ ਸੈਲਸੀਅਸ ਤੱਕ। ਤੇ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਤੇ ਜੇ ਆਪਾਂ ਦੇਖੀਏ ਟੈਂਪਰੇਚਰ, ਅੱਜ ਮੀਂਹ ਅੱਜ ਸਾਰਾ ਦਿਨ ਹੀ ਵਰਤਾਰਾ ਰਹਿਣਾ, ਕਿਤੇ ਥੋੜਾ ਕਿਤੇ ਬਹੁਤਾ ਕਿਤੇ ਜ਼ਿਆਦਾ। ਸੋ ਕਦੀ ਹਟ ਗਿਆ ਕਦੀ ਪੈਣ ਲੱਗ ਗਿਆ। ਸੋ ਜੇ ਕਿਤੇ ਜਾ ਰਹੇ ਹੋ ਤਾਂ ਜਿਵੇਂ ਕਹਿੰਦੇ ਨਾ ਆਪਣੀ ਛੱਤਰੀ ਛਾਤਾ, ਹਿੰਦੀ 'ਚ ਬੜਾ ਸੋਹਣਾ ਕਹਿੰਦੇ ਹੁੰਦੇ ਛਾਤਾ, ਤੇ ਆਪਣਾ ਛਾਤਾ, ਛੱਤਰੀ, ਅੰਬਰੇਲਾ ਜਾਂ ਫਿਰ ਰੇਨੀ ਕੋਟ। ਦੇਖੋ ਆਪਾਂ ਇੰਡੀਆ 'ਚ ਹੁੰਦੇ ਸੀ ਨਾ, ਹੁੰਦਾ ਸੀ ਰੇਨੀ ਕੋਟ ਆਪਾਂ ਕੋਲ, ਇੱਥੇ ਤਾਂ ਮੈਨੂੰ ਘੱਟ ਵੱਧ ਹੀ ਲੱਗਦਾ ਜਿਹੜੇ ਜ਼ਿਆਦਾ ਪੈਦਲ ਜਾਂ ਗੱਡੀ ਤੋਂ ਬਿਨਾਂ ਇੱਧਰ ਉੱਧਰ ਜਾਂਦੇ ਹੋਣ, ਮੇ ਵੀ ਉਹਨਾਂ ਨੇ ਰੱਖਿਆ ਹੋਵੇ, ਅਦਰਵਾਈਜ਼ ਤਾਂ ਲੱਗਦਾ ਨਹੀਂ ਹੈ। ਜੇ ਹੈਗਾ ਤੁਹਾਡੇ ਕੋਲ ਇੱਥੇ ਜ਼ਰੂਰ ਦੱਸੋ। ਬਾਕੀ 9:04 'ਤੇ ਅੱਜ ਸਨਸੈੱਟ ਹੋਣਾ, ਅੱਜ ਧੁੱਪ ਨਹੀਂ ਨਜ਼ਰ ਆ ਰਹੀ ਅਤੇ ਆਉਣੀ ਵੀ ਨਹੀਂ ਅੱਜ। ਸੋ ਬਾਕੀ ਰਾਤ ਦਾ ਟੈਂਪਰੇਚਰ 20, 16, 15, 14 ਅਤੇ ਕੱਲ੍ਹ ਸਵੇਰੇ 5 ਵਜੇ 14 ਡਿਗਰੀ ਸੈਲਸੀਅਸ ਹੋਊਗਾ। ਰਾਤ ਨੂੰ ਵੀ ਥੋੜ੍ਹਾ ਬਹੁਤਾ ਮੀਂਹ ਪੈ ਸਕਦਾ। ਸਵੇਰੇ 5:39 'ਤੇ ਸਨਰਾਈਜ਼ ਹੋਵੇਗਾ ਅਤੇ ਕੱਲ੍ਹ ਨੂੰ ਵੀ ਬੱਦਲਵਾਈ ਹੀ ਹੈ ਜੀ।

0: ਲਓ ਜੀ, ਪੰਜਾਬ ਦੀ ਕਰਦੇ ਆ ਗੱਲਬਾਤ ਤੇ ਪੰਜਾਬ ਵੱਲ ਨੂੰ ਜਾਂਦੇ ਆ। ਪਰ ਪਹਿਲਾਂ ਨਾ ਇੱਕ ਬੜੀ ਇਹ ਸੈਡ ਨਿਊਜ਼ ਹੈ ਔਰ ਇਹਨੂੰ ਪਹਿਲਾਂ ਸ਼ੇਅਰ ਕਰਨਾ ਬਣਦਾ, ਕਿਉਂਕਿ ਵੈਨਜ਼ੁਏਲਾ ਦੇ ਵਿੱਚ ਨਾ 7.2 ਮੈਗਨੀਟਿਊਡ ਦਾ ਜਿਹੜਾ ਅਰਥਕੁਐਕ ਹੈ ਨਾ ਉਹ ਆਇਆ, ਭੂਚਾਲ ਜਿਹਨੂੰ ਆਪਾਂ ਕਹਿੰਦੇ ਆ, ਜ਼ਲਜ਼ਲਾ ਕਹਿੰਦੇ ਆ। ਸੋ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਬਿਲਡਿੰਗਾਂ ਢਹਿ ਗਈਆਂ ਤੇ ਘਰ ਜਿਹੜੇ ਆ ਉਹ ਢਹਿ ਗਏ ਆ, ਲੋਕ ਦੱਬ ਗਏ ਆ ਥੱਲੇ, ਹੈ ਨਾ। ਜੇ ਹੁਣ ਘਰਾਂ 'ਚ ਹੁੰਦੇ ਆ, ਹੈ ਨਾ, ਇੰਨੀ ਛੇਤੀ ਤਾਂ ਪਤਾ ਹੀ ਨਹੀਂ ਲੱਗਦਾ। ਸੋ ਕਹਿੰਦੇ ਇੱਕ ਤੋਂ ਬਾਅਦ ਇੱਕ ਜਿਹੜਾ ਭੂਚਾਲ ਹੈ ਉਹਦੇ ਝਟਕੇ ਮਹਿਸੂਸ ਕੀਤੇ ਗਏ ਤੇ ਆਇਆ ਭੂਚਾਲ ਬੜਾ ਜ਼ਬਰਦਸਤ, ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਮੌਤ ਹੋਈ ਹੋਊਗੀ। ਕਿਉਂਕਿ ਹੁਣ ਤਾਂ ਜਿਵੇਂ ਓਫੀਸ਼ੀਅਲੀ ਜਿਹੜੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਵੀ ਹਾਂਜੀ ਇੰਨੇ ਕੁ ਲੋਕ ਮਰੇ ਆ, ਉਹਦੇ 'ਚ 164 ਲੋਕਾਂ ਦੀ ਮੌਤ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ। ਵੈਸੇ ਤਾਂ ਜਦੋਂ ਇੱਦਾਂ ਦਾ ਸਮਾਂ ਹੁੰਦਾ ਨਾ ਫਿਰ ਤਾਂ ਜ਼ਿਆਦਾ ਜਿਹੜੀਆਂ ਮੌਤਾਂ ਹੁੰਦੀਆਂ, ਪਰ ਕਿਉਂਕਿ ਲੋਕ ਥੱਲੇ ਦੱਬ ਗਏ ਜਦ ਤੱਕ ਬੋਡੀਜ਼ ਨਹੀਂ ਮਿਲਦੀਆਂ, ਹੈ ਨਾ, ਕੱਢਦੇ ਨਹੀਂ ਉਹਨਾਂ ਨੂੰ। ਸੋ ਰੈਸਕਿਊ ਆਪਰੇਸ਼ਨ ਜਿਹੜਾ ਚਲੋ ਉਹ ਸਰਕਾਰਾਂ ਸ਼ੁਰੂ ਕਰ ਦਿੰਦੀਆਂ, ਪਰ ਬੜਾ ਇਹ ਇੱਕ ਸੈਡ ਨਿਊਜ਼ ਹੈ ਜੀ। ਇੱਕ ਭੂਚਾਲ ਹੀ ਹੈ ਜਿਹਦਾ ਬਿਲਕੁਲ ਵੀ ਕੋਈ ਪ੍ਰਡਿਕਟ ਨਹੀਂ ਕਰ ਸਕਦਾ, ਪ੍ਰਡਿਕਸ਼ਨ ਨਹੀਂ ਹੁੰਦੀ ਵੀ ਹਾਂ ਹੁਣ ਅਗਲੇ ਪਲ 'ਚ ਅਗਲੇ ਦਿਨ ਜਾਂ ਸ਼ਾਮ ਨੂੰ ਜਾਂ ਸਵੇਰੇ। ਜਿਵੇਂ ਹੁਣ ਦੇਖੋ ਮੌਸਮ ਹੈ, ਮੌਸਮ ਦੀ ਜਾਣਕਾਰੀ ਜਿਹੜੀ ਹੈ ਵੈਦਰ ਫੋਰਕਾਸਟ ਹੋ ਜਾਂਦੀ ਹੈ, ਹੈ ਨਾ, ਡਿਪਾਰਟਮੈਂਟ ਵੱਲੋਂ। ਬਟ ਜਿਹੜਾ ਭੂਚਾਲ ਹੈ ਨਾ ਇਹਦਾ ਨਹੀਂ ਪਤਾ ਲਾਇਆ ਜਾ ਸਕਦਾ ਕਦੋਂ ਕਿੱਥੇ ਕਦੋਂ ਆ ਜਾਵੇ। ਹੁਣ ਪਿੱਛੇ ਜਿਹਾ ਕੈਨੇਡਾ ਦੇ ਵਿੱਚ ਵੀ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਸੀ, ਪਰ ਆਮ ਤੌਰ 'ਤੇ ਆਪਾਂ ਕੈਨੇਡਾ ਦੇ ਵਿੱਚ ਭੂਚਾਲ ਹੈ ਜਿਹੜਾ ਉਹਦੀ ਆਪਾਂ ਨੂੰ ਜਾਣਕਾਰੀ ਨਹੀਂ ਇੰਨੀ ਮਿਲਦੀ ਵੀ ਹਾਂ ਕਦੀ ਇੱਥੇ ਭੂਚਾਲ ਆਉਂਦੇ ਆ ਜਾਂ ਜ਼ਿਆਦਾ ਆਏ ਆ। ਪਰ ਇਹ ਜਿਹੜਾ ਵੈਨਜ਼ੁਏਲਾ ਦੇ ਵਿੱਚ ਆਇਆ ਜੀ, ਬਹੁਤ ਨੁਕਸਾਨ ਉਹਨਾਂ ਦਾ ਹੋਇਆ। ਸੋ ਆਉਣ ਵਾਲੇ ਸਮੇਂ 'ਚ ਹੁਣ ਹੌਲੀ ਹੌਲੀ ਪਤਾ ਲੱਗੂਗਾ ਕਿ ਕਿੰਨਾ ਕੁ ਨੁਕਸਾਨ ਜਿਹੜਾ ਉੱਥੇ ਹੋ ਗਿਆ ਅਤੇ ਕਿੰਨੇ ਕੁ ਲੋਕਾਂ ਦੀ ਜਿਹੜੀ ਮੌਤ ਹੋ ਗਈ। ਸੋ ਬਹੁਤ ਸੈਡ ਹੈ ਇਹ ਨਿਊਜ਼ ਜਦੋਂ ਮੈਨੂੰ ਪਤਾ ਲੱਗੀ ਨਾ। ਸੋ ਨਾਲ ਹੀ ਨਾ ਉਹਨਾਂ ਨੇ ਇੱਕ ਇੰਸੀਡੈਂਟ ਉਹਨਾਂ ਨੇ ਦੱਸਿਆ, ਤੇ ਕਾਲ ਲੈਂਦੇ ਆ, ਤੁਹਾਡੀ ਕਾਲਾਂ ਆ ਰਹੀਆਂ। ਤੇ ਇੱਕ ਨਾ ਇੰਸੀਡੈਂਟ ਦੱਸਿਆ ਉਹਨਾਂ ਨੇ, ਇਹ ਵੈਨਜ਼ੁਏਲਾ ਦੇ ਵਿੱਚ ਹੀ ਭੂਚਾਲ ਆਇਆ ਹੋਣਾ ਦਸੰਬਰ 1999 ਦੇ ਵਿੱਚ, 1999 ਦੇ ਵਿੱਚ ਕਹਿੰਦੇ ਭੂਚਾਲ ਆਇਆ ਸੀਗਾ। ਸੋ ਉਦੋਂ ਨਾ ਫਿਰ ਜਦੋਂ ਰੈਸਕਿਊ ਆਪਰੇਸ਼ਨ ਚੱਲਦਾ, ਜਿਵੇਂ ਬਿਲਡਿੰਗਾਂ ਗਿਰ ਗਈਆਂ, ਘਰ ਗਿਰ ਗਏ, ਲੋਕ ਦੱਬ ਗਏ, ਫਿਰ ਉਹਨਾਂ ਨੂੰ ਕੱਢਿਆ ਜਾਂਦਾ। ਤੇ ਕਹਿੰਦੇ ਇੱਕ ਫਾਦਰ ਸੀਗਾ, ਉਹ ਮੱਡ ਜੇ ਦੇ ਵਿੱਚ ਇੱਦਾਂ ਹੀ ਵੀ ਥੱਲੇ ਦੱਬ ਗਿਆ, ਹੈ ਨਾ, ਕਿੱਚੜ, ਇਹ ਉੱਪਰ ਬਿਲਡਿੰਗਾਂ ਗਿਰ ਗਈਆਂ, ਇਹ ਉਹ। ਅਤੇ ਉਹਨੂੰ ਕਹਿੰਦੇ ਜਦੋਂ ਫਿਰ ਕੱਢਣ ਲੱਗੇ ਜਿਹੜੇ ਰੈਸਕਿਊ ਆਪਰੇਸ਼ਨ ਕਰ ਰਹੇ ਸੀ, ਅਤੇ ਕਹਿੰਦੇ ਉਹ ਉੱਪਰ ਜਿਵੇਂ ਉਹਦੀ ਗਰਦਨ ਉੱਪਰ ਸੀਗੀ ਅਤੇ ਬਾਕੀ ਉਹਦੀ ਬੋਡੀ ਸਾਰੀ ਵਿੱਚ ਥੱਲੇ ਦੱਬੀ ਹੋਈ ਸੀਗੀ। ਅਤੇ ਕਹਿੰਦੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ, ਕਹਿੰਦੇ ਉਹ ਰੋਣ ਲੱਗ ਗਿਆ ਜਿਹੜਾ ਉਹ ਪਰਸਨ ਸੀਗਾ। ਕਹਿੰਦਾ ਵੀ ਮੈਂ ਨਹੀਂ, ਕਹਿੰਦਾ ਮੈਨੂੰ ਨਾ ਬਚਾਓ, ਮੈਂ ਨਹੀਂ ਜਿਹੜਾ ਹੈਗਾ ਬਚਣਾ ਚਾਹੁੰਦਾ। ਕਿਉਂ? ਕਿਉਂਕਿ ਕਹਿੰਦਾ ਮੇਰਾ, ਮੈਂ ਆਪਣੀਆਂ ਬੇਟੀਆਂ ਨੂੰ, ਉਹਦੀਆਂ ਦੋ ਡੋਟਰਸ ਹੋਣੀਆਂ, ਬੇਟੀਆਂ ਹੋਣੀਆਂ, ਮੈਂ ਉਹਨਾਂ ਦੇ ਹੱਥ ਫੜੇ ਹੋਏ ਆ। ਸੋ ਪਰ ਉਹ ਦੇਖੋ ਉੱਪਰ ਤਾਂ ਸਾਰਾ ਕੁਛ ਮਲਬਾ ਇੰਨਾ ਗਿਰਿਆ ਹੋਇਆ, ਹੈ ਨਾ, ਅਤੇ ਉਹਨਾਂ ਦੀ ਤਾਂ ਮੌਤ ਹੀ ਹੋਊਗੀ ਤਕਰੀਬਨ। ਬਟ ਕਹਿਣ ਦਾ ਮਤਲਬ ਹੈ ਕਿ ਇੱਕ ਕਿੰਨਾ ਭਾਵੁਕ ਪਲ, ਹੈ ਨਾ, ਕਿ ਉਹਨੂੰ ਇੱਦਾਂ ਕੋਈ ਨਹੀਂ, ਮੈਂ ਉਹਨੇ ਆਪਣੀ ਸੇਫਟੀ ਦੀ ਪਰਵਾਹ ਨਹੀਂ ਕੀਤੀ। ਸੋ ਇਹ ਹੁੰਦਾ ਫਾਦਰ ਐਕਚੁਅਲ ਫਾਦਰਸ ਡੇ ਆਪਾਂ ਚਲੋ ਮਨਾ ਕੇ ਹਟੇ ਹਾਂ, ਜਦੋਂ ਮੈਂ ਪੜ੍ਹਿਆ ਨਾ ਤਾਂ ਮੈਂ ਵੀ ਇੰਨੀ ਇਮੋਸ਼ਨਲ ਹੋ ਗਈ। ਸੋ ਵੀ ਦੇਖ ਲਓ ਉਹ ਬਚ ਸਕਦਾ ਬੰਦਾ, ਹੁਣ ਜਿਹਦੇ ਹੱਥ ਫੜੇ ਹੋਏ ਆਪਣੇ ਬੇਟੀਆਂ ਦੇ, ਉਹ ਤਾਂ ਥੱਲੇ ਮਲਬੇ ਥੱਲੇ ਦੱਬ ਗਿਆ, ਬਟ ਹੱਥ ਫੜੇ ਹੋਏ ਆ, ਪਰ ਉਹ ਛੱਡਣਾ ਤਾਂ ਵੀ ਨਹੀਂ ਚਾਹੁੰਦਾ, ਹੈ ਨਾ, ਉਹਨੂੰ ਪਤਾ ਕਿ ਉਹਨਾਂ ਨੇ ਨਹੀਂ ਬਚਣਾ, ਕਿੱਥੇ ਉਹ ਕੱਢੇ ਜਾਣਗੀਆਂ। ਸੋ ਕਹਿੰਦੇ ਮੈਂ ਆਪਣੇ ਬੇਟੀਆਂ ਦੇ ਹੱਥ ਫੜਿਆ ਹੋਇਆ, ਸੋ ਮੈਨੂੰ ਨਾ ਬਚਾਓ, ਮੈਂ ਉਹਨਾਂ ਦਾ ਹੱਥ ਛੱਡਣਾ ਨਹੀਂ ਚਾਹੁੰਦਾ। ਸੋ ਦੇਖ ਲਓ ਕਿੰਨੀ ਇਹ ਇਮੋਸ਼ਨਲ ਜਿਹਾ ਪਲ, ਹੈ ਨਾ। ਸੋ ਉਹਨਾਂ ਨੇ ਵੀ ਕੀ ਕੀਤਾ ਹੋਊਗਾ। ਸੋ ਇਹ ਬੜੀ, ਕਹਿੰਦੇ ਜਦੋਂ ਵੀ ਦਸੰਬਰ 1999 ਦੇ ਭੂਚਾਲ ਦੀ ਗੱਲ ਵੈਨਜ਼ੁਏਲਾ ਦੀ ਕੀਤੀ ਜਾਂਦੀ ਹੈ, ਸੋ ਆਹ ਕਹਿੰਦੇ ਪੋਸਟ ਬੜੀ ਵਾਇਰਲ ਹੁੰਦੀ ਹੈ, ਉਹਦੀ ਗੱਲਬਾਤ ਕੀਤੀ ਜਾਂਦੀ ਹੈ। ਸੋ ਹੁਣ ਵੀ ਪਤਾ ਨਹੀਂ ਕਿੰਨੇ ਕੁ ਲੋਕ ਉਸ ਮਲਬੇ 'ਚ ਦਬੇ ਹੋਏ ਹੋਣੇ ਜੀ। ਸੋ ਉਹਨਾਂ ਲਈ ਅਰਦਾਸ ਕਰੋ ਜੀ, ਬਚ ਜਾਣ। ਸੋ ਫੈਮਿਲੀਆਂ ਕਈ ਵਾਰ ਖਤਮ ਹੋ ਜਾਂਦੀਆਂ। ਅਤੇ ਸਾਡੇ ਨਾਲ ਕਾਲਰ ਹੈ, ਹਾਂਜੀ ਸਰ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ, ਕੈਸੀ ਹੈਂ ਆਪ
0: ਜੀ? ਸਰ ਬਹੁਤ ਅੱਛੇ।
1: ਬਹੁਤ ਅਫਸੋਸ ਕੀ ਖਬਰ ਹੈ ਜੋ ਆਪਨੇ ਸੁਣਾਈ ਹੈ
0: ਜੀ ਜੀ।
1: ਇਹ ਦੋ ਤਿੰਨ ਦਿਨ ਪਹਿਲੇ ਆਪਕੇ ਰੇਡੀਓ ਪੇ ਮੈਂ ਇਹ ਬੋਲਾ ਥਾ ਕਿ ਇਸ ਤਰ੍ਹਾਂ ਕੇ ਜ਼ਲਜ਼ਲੇ ਔਰ ਤੂਫਾਨ ਆਏਂਗੇ, ਕਿਉਂਕਿ ਅਤਿਆਚਾਰ ਜੋ ਦੁਨੀਆ ਮੈਂ ਬੜ ਰਹਾ ਹੈ ਨਾ, ਵੋ ਨਾਪਸੰਦ ਹੋ ਰਹਾ ਪਰਮਾਤਮਾ ਕੋ, ਯੇ ਮੇਰੇ ਅਲਫਾਜ਼ ਥੇ। तो वो देखिए आप ये नजर वेनेजुएला हो चाहे इजराइल हो कहीं पे भी आ सकता, क्योंकि भूचाल का दुनिया में टेक्नोलॉजी इतनी बढ़ गई है लेकिन आज तक कोई ऐसी मशीन नहीं बनी है जो ये बता सके कि भूचाल कब और कैसा आएगा और कितने रिक्टर स्केल पर आएगा। ये चीज अभी भी परमात्मा अपने हाथ में रखा हुआ।

0: ਦੀ ਜਿਨ੍ਹਾਂ ਨੂੰ ਗ੍ਰਾਂਟ ਚਾਹੀਦੀ ਹੈ, ਬਸ ਤੁਸੀਂ ਫਿਰ ਫਟਾਫਟ ਕਾਲ ਕਰਨੀ ਹੈ ਸਰਾਂਸ਼ ਨੂੰ, ਅਤੇ ਸਰਾਂਸ਼ ਦਾ ਮੈਂ ਨੰਬਰ ਜ਼ਰੂਰ ਦਊਂਗੀ, ਅਤੇ ਪਹਿਲਾਂ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰੀਏ ਤਾਂ ਕਿ ਤੁਸੀਂ ਜਿਹੜਾ ਹੈਗਾ ਜਾਣਕਾਰੀ ਹਾਸਲ ਕਰ ਲਓ, ਅਤੇ ਫਿਰ ਉਸ ਤੋਂ ਬਾਅਦ ਕਾਲ ਕਰਕੇ ਗ੍ਰਾਂਟ ਦੇ ਲਈ ਐਲੀਜੀਬਲ ਹੋ ਕਿ ਨਹੀਂ ਹੋ ਸਾਰੀ ਜਾਣਕਾਰੀ ਤੁਹਾਨੂੰ ਫਿਰ ਸਰਾਂਸ਼ ਦੇ ਦੇਣਗੇ। ਹਾਂਜੀ ਸਤਿ ਸ਼੍ਰੀ ਅਕਾਲ ਸਰਾਂਸ਼, ਕੀ ਹਾਲ ਚਾਲ?
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਾਰੇ ਨੂੰ ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਬਹੁਤ ਵਧੀਆ, ਤੇ ਸਰਾਂਸ਼ ਪਹਿਲਾਂ ਤਾਂ ਆਪਣਾ ਦੱਸੋ ਐਕਸਪੀਰੀਅੰਸ ਕਿ ਕਿੱਦਾਂ ਦਾ ਰਿਹਾ, ਜਿਹੜੇ ਕਲਾਇੰਟਸ ਤੁਹਾਡੇ ਨਾਲ ਜੁੜਦੇ ਆ ਤੇ ਫਿਰ ਉਹਨਾਂ ਦਾ ਜਿਨ੍ਹਾਂ ਦਾ ਕੰਮ ਡਨ ਹੋ ਗਿਆ ਕੀ ਫੀਲ ਕਰਦੇ ਹੋ, ਕਿਵੇਂ ਦਾ ਐਕਸਪੀਰੀਅੰਸ ਆ ਤੁਹਾਡਾ?
1: ਜਬ ਕਾਮ ਹੋ ਜਾਤਾ ਹੈ ਤੋ ਬਲੇਸਿੰਗਸ ਵੀ ਦੇਤੇ ਹੈ, ਕਿਉਂਕਿ ਹਮ ਇੱਕਦਮ ਐਂਡ ਟੂ ਐਂਡ ਇਮਾਨਦਾਰੀ ਸੇ ਕਾਮ ਕਰ ਰਹੇ ਹੈ। ਪਹਿਲੇ ਜਿਨ ਲੋਗ ਇਹ ਲਈ ਚੀਜ਼ ਨਹੀਂ ਹੈ, ਨਿਊ ਹੈ, ਵੋ ਹੈਰਾਨ ਹੋਤੇ ਹੈ, ਕੁਸ਼ਚਨ ਪੁੱਛਤੇ ਹੈ, ਆਫਿਸ ਆਤੇ ਹੈ, ਫੋਨ ਪੇ ਸੈਟਅਪ ਕਰ ਲੇਤੇ, ਜਬ ਉਨਕੇ ਕੰਮ ਮੇਂ ਫੰਡਿੰਗ ਆ ਜਾਤੀ ਹੈ ਤੋ ਵੋ ਖੁਸ਼ ਹੋ ਜਾਤੇ, ਬਲੇਸਿੰਗ ਵੀ ਅਲੱਗ ਦੇਤੇ, ਹਮਾਰੀ ਛੋਟੀ ਸੀ ਚੀਜ਼ ਵੀ ਤਬ ਦੇ ਦੇਤੇ ਹੈ। ਓਕੇ, ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀਕ ਗਲੋਬਲ ਐਡਵਾਈਜ਼ਰੀ, 8 ਸਾਲ ਹੋ ਗਏ ਹਮੇ, ਐਜੂਕੇਸ਼ਨ ਫੰਡਿੰਗ ਮੇਂ ਹਮ ਡੀਲ ਕਰਤੇ ਹੈ, ਆਪ ਕੋਰਸਿਸ ਕਰੇ, ਹਮਾਰੇ ਪਾਸ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਹੈ, ਅਕਾਊਂਟਿੰਗ ਕਰੇ, ਮੈਨੇਜਮੈਂਟ ਸਿੱਖੇ, ਫੁੱਲੀ ਆਨਲਾਈਨ ਆਸਾਨ ਸੇ ਕੋਰਸਿਸ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਮੇ, ਅਗਰ ਆਪ ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ, ਅਗਰ ਆਪ 50 ਈਅਰਸ ਕੇ 75-30 ਕੇ ਤਬ ਵੀ ਐਲੀਜੀਬਲ ਹੈ, ਕੋਈ ਕ੍ਰੈਡਿਟ ਚੈੱਕ ਗਵਰਨਮੈਂਟ ਇਸਕਾ ਗਵਰਨਮੈਂਟ ਆਪਕੋ ਫੰਡਿੰਗ ਦੇਤੇ ਸਮੇਂ ਕ੍ਰੈਡਿਟ ਚੈੱਕ ਨਹੀਂ ਕਰਤੀ ਹੈ, ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ, ਜੈਸੇ ਮਾਤਾ ਪਿਤਾ ਮੇਂ ਬੈਕ ਹੋਮ ਦਿਆ ਕਰਤੇ ਥੇ, ਤੋ ਇਸਮੇਂ ਕੁਛ ਵੀ ਐਂਡ ਟੂ ਐਂਡ ਕੈਚ ਨਹੀਂ ਹੈ, ਕੁਛ ਵੀ ਹਿਡਨ ਨਹੀਂ ਹੈ, ਔਰ ਇਸਮੇਂ ਲਾਈਕ ਅਗਰ ਆਪ ਲਾਈਕ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ ਹੈ, ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਤੇ ਲੈਸ ਦੈਨ $70,000 ਹੈ, ਤੋ ਹੀ ਇਹ ਮੈਸੇਜ ਆਪਕੇ ਲਈ ਹੈ, ਔਰ ਬਹੁਤ ਅੱਛਾ ਮੈਸੇਜ ਆਪਕੇ ਲਈ ਹੈ।
0: ਠੀਕ ਹੈ, ਔਰ ਵੈਲਿਡ ਕਬ ਤੱਕ ਹੈ, ਕਬ ਤੱਕ ਇਹ ਗ੍ਰਾਂਟ ਹੈ ਜੋ ਅਵੇਲੇਬਲ ਹੋ ਸਕਤੀ ਹੈ?
1: ਹਾਂਜੀ, ਸੋ 30 ਸੇ 100,000 ਕੀ ਫੰਡਿੰਗ ਹੋਤੀ ਹੈ, ਜਿਸਮੇ ਸੇ ਹਾਫ ਪੋਰਸ਼ਨ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟ, ਉਹ ਪੈਸਾ ਜੋ ਆਪਣੇ ਵਾਪਿਸ ਹੀ ਨਹੀਂ ਕਰਨਾ ਹੋਤਾ, ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਅਗਰ ਆਪ ਮੈਰਿਡ ਹੈ, ਇਨ ਮੈਰਿਡ ਵਿਦ ਕਿਡਸ ਹੈ, ਇਹ ਫੰਡਿੰਗ ਵਧਤੀ ਜਾਤੀ ਹੈ, ਸਿਰਫ 28 ਦਿਨ ਰਹਿ ਗਏ ਹੈ, ਆਜ ਫੈਮਿਲੀ ਆਫ 4, ਅਗਰ ਆਪਕੇ 2 ਬੱਚੇ ਹੈ, ਚਾਹੇ ਯੂਨੀਵਰਸਿਟੀ ਕਾਲਜ ਜਾ ਰਹੇ, ਦੇਰ ਕਾਉਂਟਡ ਐਸ ਡਿਪੈਂਡੈਂਟ, ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਉਨਕੋ 80,000 ਕੀ ਫੰਡਿੰਗ ਆ ਰਹੀ ਹੈ, ਉਸਮੇ ਸੇ 40,000 ਤੋ ਗ੍ਰਾਂਟ ਹੈ, ਜੋ ਵਾਪਿਸ ਹੀ ਨਹੀਂ ਕਰਨਾ, ਜੋ ਰੈਸ $40,000 ਹੈ, ਆਪਸ਼ਨਲ ਲੋਨ ਹੈ, 0% ਪੇ ਹੈ ਇਨੀਸ਼ਲੀ, ਔਰ 1.5 ਸਾਲ ਬਾਅਦ ਜੋ ਲੁਟਾਨਾ ਸਟਾਰਟ ਕਰੇਂਗੇ, ਤੋ ਉਸਕਾ ਵਿਆਜ ਸਿਰਫ 2.5% ਹੈ ਪੂਰੇ ਸਾਲ ਕਾ, ਮਤਲਬ 10 ਸਾਲ ਮੇਂ ਆਪ ਤੋ ਉਸੇ ਲੁਟਾਏਂਗੇ, ਆਪਕਾ ਵਿਆਜ ਸਿਰਫ $4,000 ਹੈ, 40,000 ਪੇ 10 ਸਾਲ ਕੇ ਲੀਏ, ਬਤਾਈਏ ਐਸਾ ਆਪਕੋ ਲੋਨ ਵੀ ਕਹਾਂ ਮਿਲੇਗਾ। ਓਕੇ, ਅਗਰ ਆਪ 28 ਦਿਨ ਬਾਅਦ ਜੁਆਇਨ ਕਰੇਂਗੇ, 28 ਡੇਜ ਬਾਅਦ ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ, ਹਮਾਰੇ ਹਾਥ ਮੇਂ ਨਹੀਂ ਹੈ, ਗਵਰਨਮੈਂਟ ਕੇ ਹਾਥ ਮੇਂ ਹੈ, ਉਸਮੇ ਕੁਛ ਕੈਚ ਨਹੀਂ ਹੈ, ਕੁਛ ਹਿਡਨ ਨਹੀਂ ਹੈ, 28 ਦਿਨ ਬਾਅਦ ਗਵਰਨਮੈਂਟ ਕਾ ਜਬ ਨਿਊ ਅਕੈਡਮਿਕ ਸੈਸ਼ਨ ਸਟਾਰਟ ਹੋ ਰਹਾ ਹੈ, 1 ਅਗਸਤ ਸੇ ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ ਹੈ, ਫੈਮਿਲੀ ਕੋਈ 80,000 ਕੀ ਫੰਡਿੰਗ ਆਏਗੀ, ਲੇਕਿਨ ਸਾਰਾ ਕਾ ਸਾਰਾ ਲੋਨ ਹੋਏਗਾ, ਗ੍ਰਾਂਟ ਗਵਰਨਮੈਂਟ ਕੱਟ ਕਰ ਰਹੀ ਹੈ, ਤੋ ਅਭੀ ਨੋਟ ਪੇ ਕਾਲ ਕਰੇ।
0: ਠੀਕ ਹੈ, ਅੱਛਾ ਸਰਾਂਸ਼, ਜੈਸੇ ਯੇ ਮਨੀ ਮਿਲਤੀ ਹੈ ਨਾ, ਤੋ ਇਸ ਮਨੀ ਕੋ ਸਿਰਫ ਐਜੂਕੇਸ਼ਨ ਪੇ ਹੀ ਯੂਜ਼ ਕਰ ਸਕਤੇ ਕਿ ਕਹੀਂ ਵੀ ਕਰ ਸਕਤੇ ਹੈ?
1: ਓਕੇ, ਜੈਸੇ ਆਪ ਫੈਮਿਲੀ ਆਫ 4 ਕੋ ਐਗਜ਼ਾਮਪਲ ਲੇਤੇ ਹੈ, $80,000 ਆਇਆ, 80,000, ਉਸਮੇ ਸੇ ਗਵਰਨਮੈਂਟ ਜਬ ਫੈਮਿਲੀ ਕੇ ਅਕਾਊਂਟ ਮੇਂ ਪੈਸੇ ਡਾਲ ਰਹੀ ਹੈ, ਹਸਬੈਂਡ ਵਾਈਫ ਕੇ ਅਕਾਊਂਟ ਮੇਂ, ਸੇਮ ਟਾਈਮ ਗਵਰਨਮੈਂਟ ਕਾਲਜ ਕੀ ਫੀਸ ਪੇ ਕਰ ਦੇਤੀ ਹੈ।
0: ਅੱਛਾ,
1: ਆਪਕੇ ਜੇਬ ਸੇ ਕੁਛ ਨਹੀਂ ਗਿਆ, ਆਪਕੀ ਜੇਬ ਸੇ ਕੁਛ ਨਹੀਂ ਗਿਆ, ਫੀਸ ਵੀ ਨਹੀਂ ਕਾਲਜ ਕੀ ਗਈ ਆਪਕੀ ਜੇਬ ਸੇ, ਗਵਰਨਮੈਂਟ ਨੇ ਇੱਕ ਹੱਥ ਸੇ ਕਾਲਜ ਕੋ ਪੈਸੇ ਦੇ ਦੀ, ਉਸਕੀ ਫੀਸ ਡਿਪੈਂਡਿੰਗ ਔਨ ਕੋਰਸ, ਆਪਕੀ ਫੀਸ ਆਪਕੀ ਡਿਪੈਂਡ ਕਰਤੀ ਹੈ, ਦੂਸਰੇ ਆਪਕੇ ਗਵਰਨਮੈਂਟ ਨੇ ਆਪਣੇ ਖਾਤੇ ਮੇਂ ਪੈਸੇ ਡਾਲੇ, ਹਮਾਰੇ ਪਾਸ ਕੁਛ ਨਹੀਂ ਆਇਆ, ਠੀਕ ਹੈ, ਓਕੇ, ਅਬ ਉਸਕੇ ਬਾਅਦ ਆਪ ਇਸ ਪੈਸੇ ਕੋ ਕੋਲੈਟਰਲ ਫ੍ਰੀ ਹੋਤਾ ਹੈ, ਸਿਕਿਉਰਿਟੀ ਫ੍ਰੀ ਫੰਡਿੰਗ ਗਵਰਨਮੈਂਟ ਆਪਕੋ ਦੇਤੀ ਹੈ, ਡਾਇਰੈਕਟ ਆਪਕੇ ਖਾਤੇ ਮੇਂ, ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਅਪ ਕਰਨੇ ਕੇ ਲਈ ਦੇ ਰਹੀ ਹੈ, ਕਿਸੀ ਕੇ ਲਈ ਲਿਵਿੰਗ ਐਕਸਪੈਂਸ ਗ੍ਰੋਸਰੀ ਕਰਨਾ, ਕਿਸੀ ਕੇ ਲਈ ਗੈਸ ਸਟੇਸ਼ਨ ਤੇ ਗੈਸ ਭਰਵਾਨਾ, ਕਿਸੀ ਕੇ ਲਈ ਬੈਕ ਹੋਮ ਭੇਜਣਾ, ਦੇਰ ਇਜ਼ ਨੋ ਰੈਸਟ੍ਰਿਕਸ਼ਨ ਔਨ ਦੈਟ। ਜੋ ਲੋਕ ਇਨਰੋਲ ਹੈ ਹਮਾਰੇ ਕਲਾਇੰਟ, ਉਹ ਸੈਕਿੰਡ ਈਅਰ ਕੇ ਕੋਰਸ ਕਰ ਰਹੇ ਹੈ, ਥਰਡ ਈਅਰ ਕੇ ਕੋਰਸ ਕਰ ਰਹੇ ਹੈ, ਔਰ ਜੋ ਰਹਿ ਗਏ ਹੈ ਉਹ ਰਹਿ ਹੀ ਗਏ ਹੈ, ਉਹ ਰਹਿ ਜਾਏਂਗੇ ਗ੍ਰਾਂਟ ਸੇ, ਆਪਕੇ ਲਈ ਸਭ ਦੋਸਤੋਂ ਨੇ ਲੈ ਲਈ ਹੈ, ਆਪ ਪਿੱਛੇ ਨਾ ਰਹੇ, ਅਗਰ ਆਪ 5 ਕਾਲ ਮਿਲਾਏਂਗੇ, 3 ਨੇ ਐਡਮਿਸ਼ਨ ਲੈ ਲਿਆ ਹੋਗਾ, 2 ਨੇ ਹਮ ਸੇ ਲਿਆ ਹੋਗਾ, ਅਗਰ ਉਹ ਆਪਕੋ ਨਹੀਂ ਬਤਾ ਰਹੇ ਤੋ ਆਪਕੋ ਝੂਠ ਬੋਲ ਰਹੇ ਹੈ।
0: ਠੀਕ ਹੈ, ਅੱਛਾ ਆਪਕੀ ਫੀਸ ਕਿਤਨੀ ਹੈ?
1: ओके जी, इसमें हमारी फीस है 199 या 499 डिपेंडिंग ऑन कोर्स, कोई कमीशन, कोई कैच, कोई हिडन फीस नहीं है, हम शुरू में फीस लेते ही नहीं है, आपके आप आज ज्वाइन करते हैं, आसान सा फुली ऑनलाइन कोर्स, घर के कंफर्ट से आप ज्वाइन करते हैं, और इसमें कोई एज लिमिट नहीं है, 50 साल के पेंशन पे है, 2 से 3 घंटे आपने निकालने पड़ेंगे, बेसिक इंग्लिश आपको आनी चाहिए, और एग्जाम्स नहीं है, असाइनमेंट्स है, आप ऐसा कोर्स आज ज्वाइन करते हैं, थर्टी से 100,000 की फंडिंग, जिसका हाफ पोर्शन तो ग्रांट है, वापसी नहीं करना, आपके अकाउंट में 30 से 90 डेज में आ जाता है फंडिंग,
0: ठीक है।
1: तब आपने ईमानदारी से, मेरी ईमानदारी या आपकी ईमानदारी चेक हो रही है, आपने हमारी फीस देनी कितनी 199 या 499 डिपेंडिंग ऑन कोर्स, फंडिंग आपके अकाउंट में आती है। गवर्नमेंट बिलियंस ऑफ डॉलर्स इधर उधर डालती है फॉरेन एड में, क्यूबा को, मोजाम्बिक्यू को 158 मिलियन, क्यूबा को भी फिर से दिया उन्होंने, यूक्रेन को तो उन्होंने पूरा देश का डेफिसिट है $60 बिलियन, 30 बिलियन तो यूक्रेन को दे दिया। जो गवर्नमेंट वहां पैसा लगा सकती है आपका, तो आप पे लगा रही है, आपको यही शक होता है कि यहाँ तो लगा रही है, कोई कैश नहीं है जी, कॉल करें, प्रॉपर ऑफिस है जी, कोई इसमें हम टिमोटन भी नहीं मिलते, कोई नहीं कहते जी वर्चुअली हमारा कृष्णा से बहुत बड़ा ऑफिस है, आए ऑफिस में हम 7 ईयर्स हो गए, हमें कोई कैच नहीं, हजारों को असिस्ट कर चुके हैं। नंबर 437-264-31-75, कोई मीठी बात नहीं है जी, कोई इसमें कमीशन नहीं, क्योंकि सारा काम असली है। क्यों? आपका नोटिस ऑफ असेसमेंट गवर्नमेंट को सबमिट होता है, उनके पास पहले से ही है, क्या है रेफरी करेंगे इसमें, आप बताइए क्या ही लाएंगे इसमें आप, और हिलाने वाले लोग हैं वो पैसे लेते कमीशन वाले, इसको हिल ही नहीं रहा। तो नंबर है जी 437-264-31-75, 437-264-31-75, हमें कॉल करो, टेस्टी में ट्रक होते ऑफिस आओ, 437-264-3175। लिमिटेड टाइम रहेगा, गवर्नमेंट पॉलिसी चेंज कर रही है, 30 से लेके 100,000 की फंडिंग अपने अकाउंट में हासिल करे ग्रांट्स ने, हम किसी और ग्रांट में डील ही नहीं करते, उन सब में कैच है, सिंपल एजुकेशन फंडिंग, कॉल करें 437-264-31-75, 437-264-3175।
0: थैंक यू सराश,
1: थैंक यू
0: जी। ते बिल्कुल जी, जरूर तुसी गलबात करो सराश दे नाल, ते वधिया है ग्रांट थोनू मिल सकती है, ते अपनी कोई भी जिन्ने कोर्स हैगे है उन्हां विचों केड़ा थोनू मन पौंदा है ना, तो वो तुसी कोर्स कर सकते हो, तो ज़्यादा जानकारी ले तुसी जरूर कॉल करनी है, तो मैं नंबर एक बार रिपीट कर दिनी हाँ जी, फिर तुसी इन्हां नू कॉल करो, तो अपनी अपॉइंटमेंट बनाओ, तो जाके मिलो 437-264-3175, 437-264-3175। तो लो जी, आपां हुण परमजीत दियोल जी तो भी रियल एस्टेट की जानकारी लै लैंदे हां, फिर आपां अगली गलबात थोड़े नाल करदे हां जी। सर नहीं, थोड़ी लाइन जिहड़ी ड्रॉप हो गई, परमजीत दियोल जी दोबारा करो तुसी कॉल, ते उन्नी देर मैं एक इनफॉर्मेशन होर देना, ब्रैम्पटन दे एक घर दे विच अग लगी है, ते एक व्यक्ति दी जान चली गई है, बड़ा वैसे ना इत्थे घर ना बिल्कुल जिवें कागज़ हुंदा ना उदा है, सो ताही जदों उंज भी अगे कोई त्यौहार आउंदे आ, स्पैशली कोई ਇੱਦਾਂ ਦੇ ਤਿਉਹਾਰ ਜਿੱਥੇ ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਹੈ ਨਾ, ਆਪਣਾ ਦੀਵਾਲੀ ਹੋ ਗਿਆ ਮੇਨ ਤੌਰ 'ਤੇ, ਸੋ ਉਹ ਚੀਜ਼ਾਂ ਤੋਂ ਬਚੋ, ਕਿਉਂਕਿ ਇੱਥੇ ਤਾਂ ਮਾੜੀ ਜੀ ਕਹਿੰਦੇ ਚਿੰਗਾਰੀ, ਈਵਨ ਕਿ ਇੱਥੇ ਅਗਰਬੱਤੀ ਲਾਉਣ ਨੂੰ ਵੀ ਜਿਹੜਾ ਹੈਗਾ ਰਿਸਕ ਸਮਝਿਆ ਜਾਂਦਾ, ਵੀ ਭਾਈ ਕੋਈ ਇੱਦਾਂ ਦਾ ਕੰਮ ਨਾ ਕਰੋ ਕਿ ਜਿਹਦੇ ਨਾਲ ਅੱਗ ਸੁਲਗੇ, ਈਵਨ ਕਿ ਕਈ ਵਾਰ ਨਾ ਆਪਾਂ ਉਹ ਕੈਂਡਲਸ ਵਗੈਰਾ ਜਿਹੜੀਆਂ ਅੰਦਰ, ਉਹ ਕਹਿੰਦੇ ਬੜਾ ਵਧੀਆ ਸਮੈਲ ਆਊਗੀ ਅੰਦਰ ਵਧੀਆ ਹੈ, ਸੋ ਉਹਦੇ ਲਈ ਖੁਸ਼ਬੂ ਦੇ ਲਈ ਲਗਾਉਂਦੇ ਆ, ਮੈਨੂੰ ਤਾਂ ਉਹ ਤੋਂ ਵੀ ਰਹਿੰਦਾ ਵੀ ਭਾਈ ਕੋਈ ਇੱਦਾਂ ਦੀ ਚੀਜ਼ ਨਾ ਲਾਓ, ਜਦਕਿ ਉਹ ਚਲੋ ਸੇਫ ਬਣਾਈਆਂ ਹੋਈਆਂ ਹੁੰਦੀਆਂ, ਪਰ ਯੂ ਨੈਵਰ ਨੋ ਹੈ ਨਾ, ਕੋਈ ਚੀਜ਼ ਉਹਦੇ ਉੱਤੇ ਗਿਰ ਜਾਵੇ ਜਾਂ ਉਹ ਹੀ ਇੱਧਰ ਉੱਧਰ ਨੂੰ ਗਿਰ ਕੇ ਅਤੇ ਅੱਗ ਹੈ ਜਿਹੜੀ, ਬਸ ਇੱਥੇ ਤਾਂ ਕਹਿੰਦੇ ਮਾੜੀ ਜਿਹੀ ਚਿੰਗਾਰੀ ਲੱਗਣੀ ਚਾਹੀਦੀ ਹੈ, ਅਤੇ ਬਸ ਉਹ ਫਟਾਫਟ ਕਹਿੰਦੇ ਸਕਿੰਟਾਂ ਦੇ ਵਿੱਚ ਘਰ ਜਿਹੜਾ ਖਤਮ ਹੋ ਜਾਂਦਾ, ਇੰਨਾ ਡੇਂਜਰਸ ਹੈ, ਇਸ ਕਰਕੇ ਜਦੋਂ ਵੀ ਚਲੋ ਅੱਗੇ ਤਿਉਹਾਰ ਆਉਣਗੇ ਉਹ ਚੀਜ਼ਾਂ ਤੋਂ ਬਚੋ, ਅਤੇ ਬਾਕੀ ਘਰ ਦੇ ਵਿੱਚ ਬੜੀ ਸੇਫਟੀ ਜਿਹੜੀ ਆ ਉਹ ਰੱਖੋ, ਜਿਵੇਂ ਫਾਇਰ ਅਲਾਰਮ ਹੁੰਦੇ ਆ ਉਹ ਕਈਆਂ ਨੇ, ਜਿਵੇਂ ਕਿਉਂਕਿ ਫਰਾਈਡ ਬਣਾਈ ਜਾਂਦੇ ਆ, ਧੂੰਆਂ ਉੱਠਦਾ, ਉਹ ਕਹਿੰਦੇ ਉਹਨੂੰ ਕੱਢ ਹੀ ਦਿੰਦੇ ਸੈੱਲ ਵੀ ਛੱਡੋ, ਪਰੇ ਆਵਾਜ਼ ਆਊਗੀ, ਅਲਾਰਮ ਵੱਜੂਗਾ, ਧੂੰਆਂ ਕਰ ਹੋਊਗਾ ਜੇ, ਅਤੇ ਫਿਰ ਉਹ ਜੇ ਬਾਈ ਚਾਂਸ ਕੋਈ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਤਾਂ ਉਹ ਪਤਾ ਹੀ ਨਹੀਂ ਲੱਗਣਾ ਫਿਰ ਜੇ ਅਲਾਰਮ ਨਹੀਂ ਲੱਗਿਆ ਹੋਊਗਾ, ਸੋ ਉਹਨਾਂ ਨੂੰ ਚੈੱਕ ਕਰਦੇ ਰਹੋ। ਸੋ ਇਹ ਹਾਊਸ ਫਾਇਰ ਬ੍ਰੈਂਪਟਨ ਦੇ ਵਿੱਚ ਹੋਈ ਆ, ਇੱਕ ਵਿਅਕਤੀ ਦੀ ਇਹਦੇ 'ਚ ਮੌਤ ਹੋਈ ਆ, ਸੋ ਬੜਾ ਡੇਂਜਰਸ ਹੈ ਜੀ ਇਹ ਸਾਰਾ ਕੁਛ, ਸੋ ਬੜਾ ਰੱਖੋ ਧਿਆਨ, ਫਿਰ ਜਿਹੜੇ ਨਾਲ ਦੇ ਘਰ ਹੁੰਦੇ ਆ ਉਹਨਾਂ ਨੂੰ ਵੀ ਖਤਰਾ ਪੈਦਾ ਹੋ ਜਾਂਦਾ, ਕਈ ਵਾਰ ਉਹੀ ਗੱਲ ਹੈ ਕਿਸੇ ਦੀ ਗਲਤੀ ਨਹੀਂ ਹੁੰਦੀ ਪਰ ਦੂਜੇ ਵੀ ਵਿੱਚ ਲਪੇਟੇ ਜਾਂਦੇ ਆ, ਸੋ ਬਿਲਕੁਲ ਜੀ ਰੱਖੋ ਧਿਆਨ ਪੂਰਾ ਪੂਰਾ। ਅਤੇ ਨਾਲ ਦੀ ਨਾਲ ਮੈਂ ਨੰਬਰ ਦੇ ਦੇਵਾਂ ਪਰਮਜੀਤ ਦਿਓਲ ਜੀ, ਫਟਾਫਟ ਕਰ ਲਓ ਕਾਲ ਤਾਂ ਕਿ ਮੈਂ ਤੁਹਾਨੂੰ ਲੈ ਲਾਂ, ਫਿਰ ਆਪਣੀ ਗੱਲਬਾਤ ਬੜੀ ਜ਼ਰੂਰੀ ਆਪਾਂ ਕਰੀਏ, ਅੱਜ ਵੀਰਵਾਰ ਦਾ ਦਿਨ ਹੈ। ਅਤੇ ਜੇ ਤੁਸੀਂ ਗਰੋਸਰੀ ਕਰਨੀ ਹੈ ਅਤੇ ਤੁਸੀਂ ਨੋਬਲ ਫਰੈਸ਼ ਫੂਡ ਨੂੰ ਯਾਦ ਰੱਖਣਾ, ਕਿਉਂਕਿ ਇਹਨਾਂ ਦੇ ਰੇਟ ਬੜੇ ਕਮਾਲ ਦੇ ਆ ਜੀ, ਔਰ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਅਤੇ ਤੁਹਾਡਾ ਥੋੜਾ ਜਿਹਾ ਬਿੱਲ ਬਣਨਾ ਹੈ। ਹੁਣ ਤੁਸੀਂ ਗਰੋਸਰੀ ਕਰਨ ਜਾਓ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਫਰੂਟ, ਦਾਲਾਂ, ਮਸਾਲੇ ਤੇ ਨਾਲ ਦੀ ਨਾਲ ਤੁਸੀਂ ਹੋਰ ਛੋਟੇ ਵੱਡੇ ਭਾਂਡੇ ਲੈਣੇ ਆ, ਜਾਂ ਤੁਸੀਂ ਕੋਈ ਵੀ ਏ ਟੂ ਜ਼ੈਡ ਇਹਨਾਂ ਕੋਲ ਸਮਾਨ ਹੁੰਦਾ ਹੈ। ਦੇਸੀ ਘੀ ਦਾ ਰੇਟ ਬੜਾ ਵਧੀਆ ਹੋਊਗਾ, ਜਾਂ ਵੈਸੇ ਤੁਸੀਂ ਆਇਲ ਲੈਣਾ ਹੈ ਜਿਹਦੇ ਵਿੱਚ ਆਪਾਂ ਸਰੋਂ ਦਾ ਤੇਲ ਕਹਿੰਦੇ ਹਾਂ, ਹੈ ਨਾ, ਜਾਂ ਆਲੂ ਪਿਆਜ਼ ਲੈਣੇ ਆ, ਬੜੇ ਘੱਟ ਰੇਟ ਤੇ ਤੁਹਾਨੂੰ ਮਿਲਣਗੇ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਨੋਬਲ ਫਰੈਸ਼ ਫੂਡ, 2899-01-0566, 299-801-0566 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਨੋਬਲ ਫਰੈਸ਼ ਫੂਡ ਤੇ ਹੋ ਸਕਦੀ ਹੈ। ਤੇ ਜੇ ਤੁਸੀਂ ਘੁੰਮਣ ਫਿਰਨ ਜਾਣਾ ਜੀ, ETN ਟਰੈਵਲਸ ਜਿਹੜੇ ਆ ਬੜੇ ਵਧੀਆ ਤੁਹਾਨੂੰ ਟੂਰ, ਟ੍ਰਿਪ, ਕਰੂਜ਼ ਦੇ ਪੈਕੇਜ ਬਿਲਕੁਲ ਰੈਡੀ ਆ ਇਹਨਾਂ ਦੇ ਕੋਲ। ਤੁਸੀਂ ਕਾਲ ਕਰੋ ਤੇ ਵਧੀਆ ਤੁਹਾਨੂੰ ਜਿਹੜਾ ਪ੍ਰਾਈਸ ਮਿਲੂਗਾ, ਤੇ ਘੁੰਮੋ ਫਿਰੋ, ਮੌਜ ਮਨਾਓ। ਹੁਣ ਬੱਚਿਆਂ ਦੀਆਂ ਛੁੱਟੀਆਂ ਆ ਜਾਣੀਆਂ ਤੇ ਫਿਰ ਬੈਕ ਹੋਮ ਆਪਾਂ ਜਾਂਦੇ ਆ, ਤੇ ਬੜੇ ਵਧੀਆ ਤੁਹਾਨੂੰ ਰੇਟ ਇਹਨਾਂ ਤੋਂ ਮਿਲਣਗੇ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8:30 ਤੱਕ ਇਹ ਓਪਨ ਹੁੰਦੇ ਆ। ਕਾਲ ਕਰ ਲਓ, 905-463-1301 ਨੰਬਰ ਹੈ, 9054-63-1301 ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਤੇ ਕਈ ਵਾਰ ਨਾ ਕਾਲਾਂ ਉੱਪਰ ਤੋਂ ਉੱਪਰ ਆਈ ਜਾਂਦੀਆਂ, ਫਿਰ ਇੱਕਦਮ ਸਾਰੀਆਂ ਕਾਲਾਂ ਤੁਸੀਂ ਜਿਹੜੇ ਆ ਬਸ ਡਰੋਪ ਕਰ ਲੈਂਦੇ ਹੋ, ਫਿਰ ਉਹ ਤੋਂ ਬਾਅਦ ਹੁਣ ਕੋਈ ਕਾਲ ਨਹੀਂ। ਹੁਣ ਤੁਸੀਂ ਕਾਲ ਕਰ ਲਓ, ਰੇਸ਼ਮ ਜੀ ਦੀ ਕਾਲ ਆ ਰਹੀ ਸੀ, ਪਰਮਜੀਤ ਦਿਓਲ ਜੀ ਦੀ ਆ ਰਹੀ ਸੀ, ਉਹਨਾਂ ਨੇ ਆਪਣੀ ਇਨਫੋਰਮੇਸ਼ਨ ਰੀਅਲ ਐਸਟੇਟ ਦੀ ਦੇਣੀ ਹੈ, ਤੇ ਜ਼ਰੂਰ ਤੁਸੀਂ ਦੇ ਸਕਦੇ ਹੋ। ਤੇ ਮੈਂ ਫਿਲਹਾਲ ਨੰਬਰ ਤੁਹਾਨੂੰ ਸਗਨਦੀਪ ਦਾ ਦੇ ਦੇਵਾਂ। ਸਗਨਦੀਪ, ਸੋਫਾ ਸਟੂਡੀਓ ਨੂੰ ਕਰੋ ਕਾਲ, ਕਿਉਂਕਿ ਕਹਿੰਦੇ ਆ ਵੀ ਸੋਫੇ ਬੜੇ ਕਮਾਲ ਦੇ ਅਸੀਂ ਬਣਾਉਂਦੇ ਹਾਂ, ਤੇ ਜੇ ਤੁਸੀਂ ਕਾਲ ਕਰੋਗੇ ਤੇ ਫਿਰ ਤਾਂ ਕਮਾਲ ਹੀ ਹੋ ਜਾਣੀ, ਗਰੰਟੀ ਵਰੰਟੀ ਨਾਲ ਸੋਫੇ ਤੁਹਾਨੂੰ ਤਿਆਰ ਕਰਕੇ ਦੇਣਗੇ।

0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9972-5757 647-9252-5757।
1: ਮਹਿਫਲ ਮੀਡੀਆ ਐਂਡ ਕੈਨਬੈਕ ਸਟੂਡੀਓ ਪ੍ਰੈਜ਼ੈਂਟਸ
2: ਭੰਗੜਾ ਐਂਡ ਗਿੱਧਾ ਕੱਪ 2026
1: ਜੋ ਕਿ ਹੁਣ ਜਾ ਰਿਹਾ June 28 ਦਿਨ ਐਤਵਾਰ ਨੂੰ
2: ਮਿਸੀਸਾਗਾ ਕਨਵੈਨਸ਼ਨ ਸੈਂਟਰ,
1: ਸੋ ਜਿੱਥੇ ਭੰਗੜੇ ਤੇ ਗਿੱਧੇ ਦੇ ਨਾਲ ਨਾਲ ਲਾਈਵ ਪਰਫਾਰਮੈਂਸ, ਲਾਈਵ ਸ਼ੋਅ ਤੇ ਭੰਗੜੇ ਦੇ ਮਾਹੌਲ ਨੂੰ ਹੋਰ ਰੰਗਾਰੰਗ ਕਰਨ ਆ ਰਹੇ ਨੇ ਗਾਇਕ
2: ਸਰਬਜੀਤ ਚੀਮਾ।
1: ਸੋ ਤੁਸੀਂ ਸਟਾਲ ਬੁਕਿੰਗ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 647-495-3

0: ਬਿਲਕੁਲ ਜੀ, ਤੁਸੀਂ ਜ਼ਰੂਰ ਇਹ ਜਿਹੜਾ ਬੜਾ ਵਧੀਆ ਕੰਪੀਟੀਸ਼ਨ ਹੋਣਾ, ਤੁਸੀਂ ਉਹਦੇ 'ਚ ਭਾਗ ਆ ਜਿਹੜਾ ਉਹ ਲੈ ਸਕਦੇ ਹੋ। ਅਤੇ ਇੱਕ ਕਾਲਰ ਆ ਸਾਡੇ ਨਾਲ, ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ,
1: ਹੈਲੋ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ
0: ਹਾਂਜੀ ਭਾਜੀ, ਕੀ ਹਾਲ ਚਾਲ?
1: ਠੀਕ ਹੈ ਭੈਣ ਜੀ, ਤੁਸੀਂ ਸੁਣਾਓ ਜੀ, ਕਿੱਦਾਂ?
0: ਜੀ ਜੀ ਬਹੁਤ ਵਧੀਆ, ਹਾਂਜੀ ਹਾਂਜੀ।
1: ਭੈਣ ਜੀ ਮੈਂ ਗੱਲ ਕਰਨੀ ਚਾਹੁੰਦਾ ਸੀ, ਜਿਹੜੇ ਹਾਲਾਤ ਆ ਹੁਣ ਇਹ ਕਦੀ ਸੁਧਰੂ ਗਏ? ਹੁਣ ਦੇਖੋ ਪੁਲਿਸ ਅਫਸਰ ਆ, ਦੋ ਤਿੰਨਾਂ ਵੀਕਾਂ ਚ ਤਿੰਨ ਚਾਰ ਮਾਰੇ ਗਏ ਆ, ਨਾਲੇ ਨੇ ਪ੍ਰੋਟੈਕਟਡ ਦਾ ਅਸੀਂ ਕਿਹੜੇ ਖੇਤੀ ਮੁੱਲੀ ਹੈਗੇ ਆ, ਤੇ ਇਹਨਾਂ ਨੂੰ ਪੁਲਿਸ ਨੂੰ ਥੋੜੀ ਖੁੱਲ ਦੇਣ ਭਾਈ, ਜੇ ਤੁਹਾਨੂੰ ਆਪਣੀ ਲਾਈਫ ਤੇ ਕੋਈ ਵੀ ਰਿਸਕ ਲੱਗਦਾ ਸਿੱਧਾ ਛੂ ਉਹਨੇ ਪੁਲਿਸ ਨਾਲ ਟੱਕਰਾਂ ਮਾਰੀਆਂ, ਦੇਖੋ ਕੋਈ ਕਿੱਦਾਂ ਕੋਈ ਕਿੱਦਾਂ ਮਾਰਦੇ ਹਨਾ, ਇੱਧਰ ਬੈਰੀਆ ਨਾਲ ਪਹਿਲਾਂ ਵੀ ਮਾਰੇ ਆ, ਤੇ ਕਿੰਨੇ ਕੁ ਮਰਵਾਊਗਾ ਪੁਲਿਸ ਵਾਲੇ ਇਹੋ ਆਪਣੇ ਗੌਰਮੈਂਟ ਜਿਹੜੀ ਆ, ਇਹਨਾਂ ਨੂੰ ਕੋਈ ਕਰਨਾ ਨੀ ਚਾਹੀਦਾ ਚੇਂਜ?
0: ਜੀ ਜੀ ਬਿਲਕੁਲ,
1: ਬੰਦਾ ਗੱਡੀ ਚੜਾਉਣ ਲੱਗਾ ਜਾਂ ਕੁਛ ਕਰਦਾ, ਵੇਟ ਨਾ ਕਰਨ ਵੀ ਆਰਡਰ ਦੇਣ।
0: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ
1: ਤੁਹਾਡਾ। ਕਿੰਨੇ ਪੁਲਿਸ ਹੋਰ ਕਿੰਨੇ ਕੁ ਮਰਵਾਉਣੇ ਪੁਲਿਸ ਵਾਲੇ ਇਹਨਾਂ ਨੂੰ?
0: ਜੀ ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਰੇਸ਼ਮ ਜੀ, ਕੀ ਹਾਲ ਚਾਲ ਤੁਹਾਡਾ? ਹਾਂਜੀ
2: ਭੈਣ ਜੀ, ਬਹੁਤ ਵਧੀਆ ਪਹੁੰਚ ਰਿਹਾ ਜੀ, ਜੀ ਵਧੀਆ ਕੀਤਾ ਪੰਜਾਬ ਦੀ ਗੱਲ ਕੀਤੀ ਜੀ ਅੱਜ। ਹਾਂਜੀ, ਆਪਣਾ ਭਗਵੰਤ ਮਾਨ ਆ ਮਹਿੰਦਰ ਮਾਸਟਰ ਦਾ ਮੁੰਡਾ, ਤੇ ਉਹਨੇ ਅੱਜ ਸੱਚ ਸਾਹਮਣੇ ਲਿਆ ਜੀ ਅੱਜ।
0: ਅੱਛਾ, ਕੀ ਸੱਚ ਸਾਹਮਣੇ ਆਇਆ ਅੱਜ?
2: ਹਾਂਜੀ, ਉਹ ਨਾ ਵੀ ਏਡ ਨਾਲ ਬਣਾਈ ਹੋਈ ਆ ਜੀ ਉਹ।
0: ਅੱਛਾ,
2: ਬਹੁਤ ਵਧੀਆ ਖਬਰ ਆ ਗਈ ਸਾਰੇ ਪਾਸੇ, ਉਥੋਂ ਦੱਸਦੀ ਹੈ ਜੀ, ਪੇਸ਼ ਕਰਤੀ ਜੀ।
0: ਠੀਕ ਹੈ, ਉਹ ਕਹਿੰਦੇ ਮਾਸਕ ਪਾਇਆ ਜਿਹੜੀਆਂ ਗੱਲਾਂ ਉਹ ਬਣੀ ਜਾਂਦੀਆਂ ਨਾ, ਪਹਿਲਾਂ ਕਹਿੰਦੇ ਵੀ ਇਹ ਵੀਡੀਓ ਮੇਰੀ ਨੀ ਹੈਗੀ ਹੈਨਾ, ਏ ਆਈ ਨਾਲ ਬਣਾਇਆ ਹੋਇਆ ਇਹ ਬੰਦਾ, ਕਿਵੇਂ ਕੋਈ ਹੋਰ ਹੈ, ਪਹਿਲਾਂ ਕਹਿੰਦੇ ਵੀ ਨਹੀਂ ਇਹ ਮੇਰੀ, ਉਸ ਤੋਂ ਬਾਅਦ ਕਹਿੰਦੇ ਜਿਹੜਾ ਇਹ ਬੰਦਾ ਹੋਣਾ, ਹੁਣ ਮਾਸਕ ਵਾਲੀ ਗੱਲ ਆ ਗਈ ਸਾਹਮਣੇ ਹੈ ਨਾ, ਕਹਿੰਦੇ ਇਹ ਮਾਸਕ ਪਾਇਆ ਹੋਇਆ ਤਾਂ ਕਰਕੇ ਆ। ਹਾਂਜੀ ਸਤਿ ਸ਼੍ਰੀ ਅਕਾਲ,
2: ਹਾਂਜੀ ਬੜੇ ਚਿੱਠੀਆਂ ਆਈਆਂ, ਬੜੇ ਬੜੇ ਵੱਧ ਵੱਧ ਕੇ ਆ ਗਈ, ਇਹਨਾਂ ਦਾ ਕੋਈ ਰਾਜਦੋਸ਼?
0: ਕਾਹਦੀਆਂ ਚਿੱਠੀਆਂ?
2: ਹਾਊਸ ਟੈਕਸ ਦੇ ਜੀ।
0: ਅੱਛਾ, ਟੈਕਸ ਵੱਧ ਗਿਆ
2: ਬਹੁਤ ਜ਼ਿਆਦਾ ਜੀ, ਬਹੁਤ ਹੀ ਜ਼ਿਆਦਾ ਜੀ।
0: ਅੱਛਾ, ਕਿੰਨਾ ਕੁ ਵਧਿਆ? ਕਿੰਨਾ ਕੁ ਵਧਿਆ?
2: ਪਿਛਲੀ ਮਾਰਚ ਚ ਜਿਹੜੇ ਭਰ ਕੇ ਹਟੇ ਆ 8400 ਭਰਿਆ ਜੀ, ਹੁਣ 9600 ਦਾ ਆ ਗਿਆ।
0: ਅੱਛਾ, 8400 ਤੋਂ 9600 ਹੋ ਗਿਆ ਹੈ?
2: ਹਾਂਜੀ ਹਾਂਜੀ,
0: ਕਾਫੀ ਫਰਕ ਪੈ ਗਿਆ। ਆਹ ਪਿੱਛੇ ਜਿਹੜੇ ਕਹਿੰਦੇ ਸੀ ਵੀ ਟੈਕਸ ਵਧਣੇ ਆ, ਉਹ ਹੁਣ ਤੋਂ ਵਧਾਤੇ ਹੋਣੇ ਫਿਰ?
2: 1666 ਡਾਲਰ ਜੋ ਹੈਗੀ ਉਹ ਕਿਸ਼ਤ ਜਿਹੜੀ ਭਰਨੀ, ਤਿੰਨ ਵਾਰ ਨਹੀਂ ਭਰਨੀ ਹੁੰਦੀ ਨਾ, 1666 ਡਾਲਰ ਇੱਕ ਵਾਰੀ ਜੋ 6 ਵਾਰੀ ਭਰਨੀ ਆ, ਉਹ ਪਤਾ ਇੰਨਾ ਵੱਧ ਗਿਆ, 8400 ਤੋਂ 9600 ਹੋ ਗਿਆ ਜੀ, 9600 ਤੇ ਵੱਧ ਹੀ ਗਿਆ ਜੀ,
0: ਦੇਖ ਲਓ ਤਾਂ ਕਾਫੀ ਫਰਕ ਪੈ ਗਿਆ ਨਾ।
2: ਹਾਂ ਪਾ ਲਓ, ਹੁਣ ਦੇਖੋ ਹੁਣ ਚੋਣਾਂ ਹੋਣੀਆਂ, ਦੇਖੋ ਹੁਣ ਕਿਵੇਂ ਕਰਦੇ ਆ ਆਪਣੀ ਜਨਤਾ ਕੀ ਸੋਚਦੀ ਹੈ ਜੀ।
0: ਜੀ ਜੀ ਜੀ ਬਿਲਕੁਲ,
2: ਇੰਨੇ ਟੈਕਸ ਭਰੋ ਜੀ, ਕਿੱਥੋਂ ਭਰਾਂਗੇ, ਕੀ ਕਰਾਂਗੇ, ਇੱਥੇ ਰਹਿਣ ਦਾ ਹੱਜ ਹੀ ਕੋਈ ਨੀ ਰਿਹਾ ਗਾ। ਪੈਨਸ਼ਨਾਂ ਪੁਨਸ਼ਨਾਂ ਹੋਰ ਨੀ ਕਿਸੇ ਦੀ ਵੱਧਦੀ, ਉਹ ਵੀ ਦਸ ਵੀਹ ਡਾਲਰ ਵੱਧਦੀ, ਉਹਦੇ ਨਾਲ ਕੀ ਬੰਦਾ ਕਰ ਲੂਗਾ ਬੰਦਾ।
0: ਨਹੀਂ ਉਹ ਵੀ ਜਦੋਂ ਹੁਣ ਚਲੋ ਜਿਹੜੀ ਮਿਨੀਮਮ ਵੇਜ ਵੀ ਵਧਾਉਂਦੇ ਆ, ਉਹ ਕੀ ਆ ਉਹ 20 ਸੈਂਟ 40 ਸੈਂਟ 50 ਸੈਂਟ 1 ਡਾਲਰ ਵੀ ਪੂਰਾ ਨਹੀਂ ਵਧਾਉਂਦੇ ਕਦੀ।
2: ਬਿਲਕੁਲ ਬਿਲਕੁਲ ਜੀ, ਦੇਖੇ ਜੀ ਬਿਲਕੁਲ ਕੱਲ ਆਈਆਂ ਸਾਨੂੰ ਤਾਂ ਚਿੱਠੀਆਂ
0: ਆ ਜਾਣਗੀਆਂ, ਕਈਆਂ ਨੂੰ ਪਹੁੰਚ ਗਈਆਂ ਹੋਣੀ, ਕਈਆਂ ਨੂੰ ਪਹੁੰਚ ਗਈਆਂ।
2: ਮੈਂ ਕਿਹਾ ਮੀਡੀਆ ਵਾਲੇ ਗੱਲ ਚੱਕੀ ਨੀ ਜੀ, ਇਹ ਤਾਂ ਬਹੁਤ ਰੌਲਾ ਪੈਣਾ ਸੀ, ਕਿਤੇ ਪਹੁੰਚੀਆਂ ਨੀ ਹੋਣੀਆਂ ਚਿੱਠੀਆਂ।
0: ਜਦ ਪਹੁੰਚੂਗੀਆਂ ਫੇਰ ਹੋਊਗੀ ਗੱਲ, ਹੁਣ ਤੁਸੀਂ ਛੇੜਤੀ ਦਾ ਮਤਲਬ ਆ ਰਹੀ ਆ ਬਸ ਰਾਹ ਚ। ਥੈਂਕ ਯੂ ਭਾਜੀ, ਥੈਂਕ ਯੂ।
2: ਤੇ
0: ਲੋ ਜੀ ਬਿਲਕੁਲ ਕਰਾਂਗੇ ਗੱਲਬਾਤ, ਇਹ ਵੀ ਕਿੰਨਾ ਕੁ ਵਧਿਆ ਦੇਖਦੇ ਆ ਆਪਣੀਆਂ ਵੀ ਜਦੋਂ ਆਉਂਦੀਆਂ ਹਨਾ। ਤੇ ਲੋ ਜੀ ਅੱਜ ਜਿਹੜੀ ਖਾਸ ਗੱਲ ਆ ਉਹ ਵੀ ਇੱਕ ਕਰ ਲਈਏ ਜ਼ਰੂਰੀ ਅੱਜ। ਅੱਜ ਮੈਂ ਵੈਸੇ ਤੁਹਾਨੂੰ ਜੇ ਪੁੱਛਾਂ ਪਰ ਆਪਣੇ ਕੋਲ ਟਾਈਮ ਹੋ ਜਾਣਾ, ਅੱਜ ਇੱਕ ਤਾਂ 11 ਹਾੜ ਹੈ, 25 ਜੂਨ ਹੈ, ਤੇ ਅੱਜ ਇੱਕ ਮਹਾਨ ਯੋਧੇ ਨੂੰ ਆਪਾਂ ਯਾਦ ਕਰਦੇ ਹਾਂ, ਔਰ ਇਹ ਮਹਾਨ ਯੋਧਾ ਕਿਹੜਾ ਹੈ? ਕੁਛ ਖੈਰ ਖ਼ਬਰ ਤੇ ਇੱਕ ਕਾਲ ਹੋਰ ਆ ਰਹੀ ਹੈ, ਇਹਨਾਂ ਨੂੰ ਵੀ ਲੈ ਲੈਂਦੇ ਹਾਂ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ?
1: ਚਾਰ ਕਿਸ਼ਤਾਂ ਦਿੰਦੇ ਸਾਲ ਚ ਅਸੀਂ ਨਾ, ਤੇ ਪਹਿਲਾਂ 1600 ਕੁਛ ਕੁਛ ਦਿੱਤੀ ਅਸੀਂ ਨਾ, ਹੁਣ ਵੱਧ ਕੇ ਲਾਸਟ ਟੂ ਕੁਆਟਰ ਅਸੀਂ ਦੇਣੇ ਆ 1800 ਕੁਛ ਆ ਗਏ, 200 ਡਾਲਰ ਤਿੰਨਾਂ ਮਹੀਨਿਆਂ ਦਾ ਵਧੇਗਾ, 200 ਉੱਤੇ ਤਿੰਨ ਛੇ ਜਾਣੀ ਕਿ 800 ਡਾਲਰ ਰੱਖ ਲਓ ਤੁਸੀਂ ਰਫਲੀ ਸਾਲ ਦਾ। ਹੁਣ ਪਹਿਲੀਆਂ ਮੈਂ ਦੋ ਇੰਸਟਾਲਮੈਂਟ ਦਿੱਤੀਆਂ 1600 ਕੁਛ ਡਾਲਰ, ਤੇ ਹੁਣ ਆ ਗਿਆ ਵੱਧ ਕੇ ਦੋ ਤਰੀਕ ਨੂੰ ਦੇਣਾ 1800 ਕੁਛ ਡਾਲਰ ਹੈਗਾ।
0: ਕੋਈ ਨੀ ਇਹ ਦੇਖ ਕੇ ਕਰਦੇ ਆ ਗੱਲ ਵੀ ਕਿੰਨੀ ਕਿੰਨਿਆਂ ਕੁ ਵਧਿਆ ਹੈ। ਪਹਿਲਾਂ ਤੁਸੀਂ ਕਹਿੰਦੇ ਹੋ ਕਿੰਨਾ ਸੀਗਾ? ਪਹਿਲਾਂ ਕਿੰਨਾ ਸੀ?
1: 1600 ਤੇ ਤਿੰਨ
0: ਮਹੀਨਿਆਂ ਦਾ, 1600 ਸੀ ਤਿੰਨ ਮਹੀਨਿਆਂ ਦਾ, ਹੁਣ 1800।
1: ਹਾਂਜੀ 1800।
0: ਅੱਛਾ ਚਲੋ ਇਹ ਦੇਖਦੇ ਆ ਭਾਜੀ ਕਿੰਨਾ ਵਧਾਇਆ ਇਹਨਾਂ ਨੇ, ਕਿੰਨੇ ਪਰਸੈਂਟ।
1: ਚਾਰ ਇੰਸਟਾਲਮੈਂਟ ਚ ਦਿੰਨੇ ਅਸੀਂ, ਤਿੰਨ ਤਿੰਨ ਮਹੀਨੇ ਦਾ ਹੁੰਦਾ। ਪਹਿਲੀਆਂ ਦੋ ਦੇਤੀਆਂ 1600 ਡਾਲਰ ਦੀਆਂ ਸੀ, ਹੁਣ 1866 ਦੀਆਂ ਹੁਣ ਦੇਣੀ, ਇੱਕ ਦੋ ਤਰੀਕ ਨੂੰ ਦੇਣੀ ਆ, ਇੱਕ ਫਿਰ ਇੱਕ ਮਹੀਨੇ ਬਾਅਦ ਜੁਲਾਈ ਅਗਸਤ ਸਤੰਬਰ ਚ ਦੇਣੀ ਆ।
0: ਠੀਕ ਹੈ,
1: ਇਹ ਦੇਖੋ ਹੁਣ 1800 ਡਾਲਰ ਦੇ ਇਹ ਕਰਦੇ ਕੀ। ਹੁਣ ਪਹਿਲੇ ਕੈਮਰੇ ਡੱਗ ਹੁਣ ਨੇ ਬੰਦ ਕਰ ਰਾਤ ਤੇ ਨਵੇਂ ਲਾਉਣ ਲੱਗ ਪਏ, ਹੁਣ ਉਹ ਵੀ ਤਾਂ ਪੈਸੇ ਸਾਡੇ ਸਿਰੋਂ ਕੱਢਣੇ
0: ਆ। ਹੁਣ 360 ਵਾਲੇ, ਹੁਣ 360 ਵਾਲੇ
1: ਉਹ ਵੀ ਤਾਂ
0: ਸਪੀਡ ਐਕਸੀਡੈਂਟ ਤਾਂ ਚਲੋ ਜਿਹੜੇ ਹੁੰਦੇ ਸਪੀਡ ਬਹੁਤ ਵਧਾ ਲਈ ਲੋਕਾਂ ਨੇ ਆਪਣੀ, ਕਿਉਂਕਿ ਕੈਮਰੇ ਬੰਦ ਕਰਤੇ। ਜਿਹੜੀ ਓਲੀਵੀਆ ਚਾਓ ਬੋਲ ਰਹੀ ਹੈ, ਕਹਿੰਦੀ 400% ਤੱਕ ਜਿਹੜੀ ਸਪੀਡ ਹੈ ਉਹ ਵੱਧ ਗਈ ਹੈ, ਯਾਨੀ ਕਿ ਲੋਕ ਜਿਹੜੇ ਇੰਨੇ, ਕਿਉਂਕਿ ਪਰਵਾਹ ਹੀ ਨੀ ਕਰਦੇ, ਪਹਿਲਾਂ ਤਾਂ ਕੈਮਰੇ ਹੁੰਦੇ ਸੀ ਤਾਂ ਦੇਖਦੇ ਸੀ।
1: ਇਹ ਦੇਖਣ ਵੀ ਕੈਮਰਿਆਂ ਵਾਲੇ ਜਿੱਥੇ ਕੈਮਰੇ ਬੰਦ ਉੱਥੇ ਐਕਸੀਡੈਂਟ ਹੋਏ, ਐਕਸੀਡੈਂਟ ਜੇ ਜ਼ਿਆਦਾ ਹੋਇਆ ਫਿਰ ਦੱਸਣ, ਸਪੀਡ ਥੋੜੀ ਬਹੁਤੀ ਚਲੋ ਹੋ ਜਾਂਦੀ ਆ, ਬਾਕੀ ਇਹਨਾਂ ਨੂੰ ਕੈਮਰੇ ਲਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ। ਹਾਂ ਕੈਮਰੇ
0: ਜਿਹੜੇ ਆਪਣੇ ਮਤਲਬ ਦੀ ਚੀਜ਼ ਆ ਉਹ ਹੋ ਜਾਂਦੀ ਹੈ, ਕਹਿੰਦੇ ਸਪੀਡ ਹੋ ਜਾਂਦੀ
1: ਹੈ। ਇੱਕ ਮਿੰਟ ਭੈਣ ਜੀ, ਕੈਮਰੇ ਲਾ ਦੇਣ ਇਤਰਾਜ਼ ਨਹੀਂ। ਆਫਟਰ ਸਕੂਲ ਸਪੀਡ ਲਿਮਿਟ ਚੇਂਜ ਹੋਣੀ ਚਾਹੀਦੀ ਆ, ਸਕੂਲ ਜਿੱਦਾਂ ਛੁੱਟੀਆਂ ਹੋ ਜਾਣੀਆਂ ਨਾ 2 ਮਹੀਨੇ ਦੀਆਂ, ਇਹ ਚ ਸਪੀਡ ਜਿਹੜੀ ਜੇ ਉਦਾਂ 40 ਆ ਤਾਂ 50 ਦੀ ਆ, 50 ਦੀ ਹੋਣੀ ਚਾਹੀਦੀ ਆ। ਆਫਟਰ ਸਕੂਲ ਆਵਰ ਜਿਹੜੀ ਨਾਰਮਲ ਸਪੀਡ ਹੋਣੀ ਚਾਹੀਦੀ ਆ, ਨੋਟ ਕਿ ਸਕੂਲ ਟਾਈਮ ਵਾਲੇ ਵੀਕਐਂਡ ਤੇ ਵੀ ਉਹ ਹੋਣੀ ਚਾਹੀਦੀ ਆ। ਆਫਟਰ ਸਕੂਲ ਉਹ ਕਰ ਦੇਣਾ, ਸਾਨੂੰ ਕੋਈ ਇਤਰਾਜ਼ ਨਹੀਂ।
0: ਨਹੀਂ ਉਹ ਇੱਕ ਸੜਕ ਹੁੰਦੀ ਆ ਥੋੜੀ ਜਿਹੀ ਹੈ ਨਾ, ਉਹਨੇ ਕਿ ਚ ਕੀ ਫਰਕ ਪੈਣਾ ਮੈਨੂੰ ਤਾਂ ਆਪ ਇਹ ਸਮਝ ਨਹੀਂ ਆਉਂਦੀ ਗੱਲ ਦੀ। ਜਿਹੜਾ ਸਕੂਲ ਏਰੀਆ ਉਹ ਇੱਕ ਰੋਡ ਇੱਕ ਸੜਕ ਦੇ ਹੋਊਗੀ ਤਕਰੀਬਨ ਹੈ ਨਾ, ਤੇ ਉਹ ਤੇ ਕਿੰਨਾ ਕੁ ਫਰਕ ਪੈ ਜਾਊਗਾ।
1: ਬਵੇੜ ਤੋਂ ਕੈਨੇਡੀਅਨ ਰੋਡ ਨੋਰਥ ਲਓ, ਉੱਥੇ ਦੋ ਉੱਥੇ ਸਕੂਲ ਹਾਲੀ ਕਿ ਉੱਥੇ ਲਾਂਘਾ ਨੀ ਗਾ, ਉੱਥੇ ਦੋ ਉਹਨਾਂ ਨੇ ਇਕੱਠੇ ਕੈਮਰੇ ਲਾਤੇ, ਇੱਕ ਉਧਰ ਨੂੰ ਲਾਤਾ ਨੋਟਰੀ ਡੈਮ ਤੋਂ ਪਹਿਲਾਂ ਹੀ,
0: ਉਹ
1: 500 ਮੀਟਰ ਵੀ ਨੀਗਾ, ਉੱਥੇ ਦੋ ਲਾਇਓ, ਇੱਕ ਨੋਰਥ ਵੱਲ ਨੂੰ ਇੱਕ ਸਾਊਥ ਵੱਲ ਨੂੰ ਫੇਸ ਕਰਕੇ ਲਾਇਓ ਆ। ਦੱਸੋ ਵੀ ਉੱਥੇ ਨਾ ਤਾਂ ਉੱਥੇ ਕਰੋਸਿੰਗ ਹੈਗੀ ਲਾਈਟਾਂ ਤੋਂ, ਜਿੱਥੇ ਹੁੰਦੀਆਂ ਸਕੂਲ ਦੇ ਮੁੰਡੇ ਲਾਈਟਾਂ ਉੱਥੋਂ ਕਰੋਸ ਕਰਦੇ ਆ, ਗਾਰਡ ਵੀ ਹੁੰਦੇ ਖੜੇ ਸਾਰਾ ਕੁਝ ਹੈਗਾ, ਤੇ ਉਹ ਉੱਥੇ ਦੋਨੋਂ ਕਮਰੇ ਕਈ ਜਗ੍ਹਾ ਇਕੱਠੇ ਇਕੱਠੇ ਲਾਤੇ ਹੋ ਆ।
0: ਕਰਾਂਗੇ ਗੱਲਬਾਤ। ਤੇ ਆਂਟੀ ਜੀ ਤੁਹਾਡੀ ਕਾਲ ਆ ਰਹੀ ਸੀਗੀ ਤੇ ਤੁਹਾਡੀ ਕਾਲ ਵੀ ਨਾਲ ਹੀ ਡ੍ਰੌਪ ਹੋ ਗਈ ਤੇ ਕਰ ਲੋ। ਆ ਦੇਖੋ ਉਹਨਾਂ ਨੇ ਕਿਹਾ ਓਲੀਵਿਆ ਚਾਓ ਨੇ ਡਰਾਈਵਰ ਸਪੀਡਿੰਗ ਵੈਲ ਅਬਵ ਪੋਸਟਡ ਲਿਮਿਟ ਹੈਜ਼ ਸਰਜ ਨੀਅਰਲੀ 400% ਸਿੰਸ ਰਿਮੂਵਲ ਆਫ ਆਟੋਮੇਟਿਡ ਕੈਮਰੇਜ਼। ਸੋ ਕਿਉਂਕਿ ਉਹ ਹਟ ਗਏ ਤਾਂ ਲੋਕਾਂ ਨੂੰ ਬੇਪਰਵਾਹ ਹੋ ਗਏ, ਇਹ ਨਹੀਂ ਉਹ ਦੇਖਦੇ ਵੀ ਜਦੋਂ ਉਹ ਸਾਰਾ ਕੁਛ ਕਹਿੰਦੇ ਕਿਉਂਕਿ ਹੁਣੇ ਪਤਾ ਕਿਵੇਂ ਲੱਗਿਆ ਉਹ ਆਨ ਹੀ ਹੈ ਕੈਮਰੇ, ਸੋ ਉਹਨਾਂ ਨੂੰ ਪਤਾ ਲੱਗ ਰਿਹਾ, ਸੋ ਉਹਨਾਂ ਨੇ ਫਿਰ ਚਲਾ ਦੇਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ।
0: ਹਾਂਜੀ
3: ਹਾਂਜੀ ਬੇਟੇ, ਅੱਜ ਬੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦੇਣਾ।
0: ਵੈਰੀ ਗੁੱਡ, ਬਿਲਕੁਲ। ਤੇ ਦੇਖ ਲੋ ਉਹਨਾਂ ਨਾਲ ਕਿੰਨਾ ਜਿਹੜਾ ਜ਼ੁਲਮ ਕੀਤਾ, ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਆਪਾਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਤੇ ਉਹਨਾਂ ਦੇ ਬੇਟੇ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਚ ਤੁੰਨਿਆ ਗਿਆ ਸੀ ਵੀ ਤੇ ਉਹਨਾਂ ਦਾ ਜਿਵੇਂ ਕਹਿੰਦੇ ਆ ਵੀ ਬੋਟੀ ਬੋਟੀ ਉਹਨਾਂ ਦੀ ਨੋਚੀ ਗਈ ਸੀਗੀ ਜਿਹੜਾ ਸਰੀਰ ਆ ਉਹਨਾਂ ਦਾ।
3: ਹਾਂਜੀ ਹਾਂਜੀ, ਦੇਖੋ ਛੋਟਾ ਜਿਹਾ ਬੱਚਾ ਸਾਹਮਣੇ ਉਹਨਾਂ ਦੇ ਕਰਕੇ ਨੇਜਿਆਂ ਤੇ ਟੰਗੇ, ਦੇਖੋ ਬਹੁਤ ਜ਼ੁਲਮ ਕੀਤੇ ਤੇ ਚਿੜੀਆਂ ਕਾਵਾਂ ਨਾਲੋਂ ਵੀ ਭੈੜਾ ਉਹਨਾਂ ਦਾ ਹਾਲ ਦੇਖੋ।
0: ਬਿਲਕੁਲ, ਉਹਨਾਂ ਦੀ ਵਾਰ ਵੀ ਲਾਉਂਦੇ ਆ, ਉਹਨਾਂ ਦੀ ਗੱਲਬਾਤ ਕਰਦੇ ਆ ਜੀ। ਥੈਂਕ ਯੂ ਆਂਟੀ ਜੀ। ਪਰਮਜੀਤ ਜੀ ਆ ਜਾਓ, ਤੁਹਾਡੀ ਵਾਰੀ ਆ ਗਈ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ
4: ਹੈਲੋ,
0: ਹਾਂਜੀ ਹਾਂਜੀ, ਤੁਸੀਂ ਆਉਂਦੇ ਹੋ ਸਰ? ਹਾਂਜੀ ਦੋ ਮੈਸੇਜ ਆਪਣਾ।
4: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਬੰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੋਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਫਰੈਸ਼ੀ ਰੈਸਟੋਰੈਂਟ ਤੁਹਾਨੂੰ ਬੁਗੇਡ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਮਿਲ ਰਿਹਾ ਵਾ। ਇਸ ਦੀ ਸੇਲ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਬਹੁਤ ਹੀ ਲੋ, $5,100 ਪਰ ਮੰਥ ਇੰਕਲੂਡਿੰਗ TMI HST। ਲੀਜ ਜਿਹੜੀ ਆ ਉਹ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ ਬਹੁਤ ਹੀ ਰੀਜਨੇਬਲ ਪ੍ਰਾਈਸ ਰੱਖੀ ਗਈ ਆ, $269,000। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਕੇ ਹੋਰ ਕਿਸੇ ਵੀ ਕਿਸਮ ਦਾ ਫੂਡ ਇਸ ਦੇ ਵਿੱਚ ਰਨ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ। ਇਹਦੀ ਪ੍ਰਾਈਸ ਵੀ ਬਹੁਤ ਲੋ ਆ ਅਤੇ ਲੋਕੇਸ਼ਨ ਵੀ ਬੜੀ ਢੁਕਵੀਂ ਆ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬੇਸ਼ੀ ਸਾਗਰ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਹਾਈਵੇ 10 ਅਤੇ ਡੰਡਾਸ ਏਰੀਏ ਦੇ ਨਜ਼ਦੀਕ ਮਿਲ ਰਿਹਾ, ਬਿਲਕੁਲ ਕਾਰਨਰ ਦੇ ਪਲਾਜ਼ੇ ਦੇ ਵਿੱਚ। ਇਸ ਦੀ ਸੇਲ 24,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਅਤੇ ਲੀਜ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਮਿਸਾਗਾ ਦੇ ਵਿੱਚ ਲੇਕ ਸ਼ੋਰ ਤੇ ਲਿਸਟ ਕੀਤਾ ਹੋਇਆ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਦੋ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰਾ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇੱਕ ਫਰੈਂਚਾਈਜ਼ ਦਾ ਪੀਜ਼ਾ ਸਟੋਰ ਆ, ਇਹ ਤੁਹਾਨੂੰ ਟੈਕਸੀ ਅਤੇ 401 ਦੇ ਨਜ਼ਦੀਕ ਮਿਲ ਰਿਹਾ ਵਾ। ਇਸ ਦੀ ਸੇਲ $10,000 ਪਰ ਵੀਕ ਗਰੰਟੀ ਨਾਲ ਹੋਵੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ $269,000। ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਸ ਨੂੰ ਪੀਜ਼ਾ ਸਟੋਰ ਨੂੰ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਇਸ ਪੀਜ਼ੇ ਦੇ ਨਾਲ ਯੂਨਿਟ ਲਿਸਟ ਕੀਤਾ ਹੋਇਆ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਹੁਣ ਸਾਡੇ ਨਾਲ ਸ਼ੇਰ ਜੰਗ ਸਿੰਘ ਰਾਣਾ ਜੀ ਵੀ ਜੁੜ ਚੁੱਕੇ ਆ ਤੇ ਇਹਨਾਂ ਤੋਂ ਵੀ ਆਪਾਂ RDSP ਦੀ ਜਾਣਕਾਰੀ ਲੈ ਲਈਏ। ਤੇ 10:49 ਆਪਣਾ ਟਾਈਮ ਹੋ ਗਿਆ ਤੇ ਵਾਰ ਵੀ ਲਾਉਣੀ ਆਪਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ। ਹਾਂਜੀ ਰਾਣਾ ਭਾਜੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ।

ਬਿਲਕੁਲ ਜੀ, ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹਾਂ। ਸੋ ਇਹ ਜਿਹੜੀ ਵਾਰ ਹੈ ਨਾ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ, ਸੋ ਦੇਖ ਲਓ ਕਿੰਨੀ ਮਕਬੂਲ ਹੈ। ਔਰ ਜਿੰਨੀ ਵਾਰ ਮਰਜ਼ੀ ਸੁਣੋ, ਐ ਨਹੀਂ ਲੱਗਦਾ, ਕਈ ਵਾਰ ਲੱਗਦਾ ਨਾ ਕੋਈ ਚੀਜ਼ ਤੁਸੀਂ ਬਾਰ ਬਾਰ ਸੁਣਦੇ ਹੋ ਫਿਰ ਕਈ ਵਾਰ ਬੋਰ ਹੋ ਜਾਂਦੇ, ਪਰ ਨਹੀਂ, ਇਹ ਗਾਈ ਇੰਨੀ ਵਧੀਆ ਹੋਈ ਹੈ। ਕਈ ਵਾਰ ਕੋਈ ਗੀਤ ਸੰਗੀਤ ਕੋਈ ਵਾਰਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਬਸ ਉਹੀ ਲਿਖੀਆਂ ਗਈਆਂ ਉਹੀ ਗਾਈਆਂ ਗਈਆਂ, ਉਦਾਂ ਦਾ ਦੁਬਾਰਾ ਫਿਰ ਉਹ ਚੀਜ਼ ਬਣੀ ਨਹੀਂ, ਹੈ ਨਾ। ਤੇ ਲਓ ਜੀ, ਇਹਨਾਂ ਦੇ ਬਾਰੇ ਆਪਾਂ ਥੋੜੀ ਜਿਹੀ ਹੋਰ ਗੱਲਬਾਤ ਕਰੀਏ। ਤੇ ਅੱਜ 310ਵੀਂ 310ਵੀਂ ਵਰੇਗੰਢ ਹੈ ਜੀ। ਅੱਜ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜ ਦੇ ਦਿਨ ਸ਼ਹੀਦ ਹੋਏ ਸੀ। ਸੋ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ। ਔਰ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਿਹਨੇ ਬਣਾਇਆ ਸੀ? ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਸੋ 4 ਸਾਲ ਕਹਿੰਦੇ ਛੋਟੇ ਹੈਗੇ ਆ, ਕਿਉਂ? ਕਿਉਂਕਿ ਜਿਹੜਾ ਇਹਨਾਂ ਦਾ ਜਨਮ ਹੈ 27 ਅਕਤੂਬਰ 1670 ਦੇ ਵਿੱਚ ਕਸ਼ਮੀਰ ਦੇ ਵਿੱਚ ਹੋਇਆ ਸੀਗਾ, ਤੇ ਦਸਮ ਪਿਤਾ ਜੀ ਦਾ ਜਿਹੜਾ ਜਨਮ ਦਿਨ ਹੈ ਉਹ 26 ਦਸੰਬਰ 1666 ਦਾ। ਸੋ ਗੁਰੂ ਜੀ ਦੇ ਨਾਲ ਜਦੋਂ ਉਹਨਾਂ ਦਾ ਮਿਲਾਪ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਦਾ ਨਾਮ ਬੰਦਾ ਸਿੰਘ ਰੱਖਿਆ ਗਿਆ ਸੀ। ਫਿਰ ਇਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਬਹਾਦਰ ਨਾਮ ਨਾਲ ਜੋੜਿਆ ਸੀ, ਬਾਬਾ ਬੰਦਾ ਸਿੰਘ ਬਹਾਦਰ। ਸੋ ਇਹਨਾਂ ਨੇ ਲੜਾਈਆਂ ਵੀ ਬੜੀਆਂ ਲੜੀਆਂ ਜੀ, ਸੋਨੀਪਤ ਦੀ ਲੜਾਈ, ਅੰਬਾਲੇ ਦੀ ਲੜਾਈ, ਕੈਥਲ ਦੀ ਲੜਾਈ, ਸਮਾਣਾ ਦੀ ਲੜਾਈ। ਕਹਿੰਦੇ ਜਦੋਂ ਸਮਾਣਾ ਦੀ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਨਾ, ਜ਼ਮੀਨੀ ਸੁਧਾਰ ਕੀਤੇ, ਜ਼ਮੀਂਦਾਰ ਪ੍ਰਣਾਲੀ ਨੂੰ ਖਤਮ ਕੀਤਾ, ਜ਼ਮੀਨ ਕਾਸ਼ਤਕਾਰਾਂ ਨੂੰ ਜਾਇਦਾਦ ਦੇ ਅਧਿਕਾਰ ਦਿੱਤੇ, ਕਿਉਂਕਿ ਪਹਿਲਾਂ ਤਾਂ ਬਸ ਜਿਹੜੇ ਖੇਤੀ ਕਰਦੇ ਸੀ ਉਹ ਸਿਰਫ ਉੱਥੇ ਖੇਤੀ ਕਰਦੇ ਸੀ, ਜਿਹੜੇ ਜ਼ਮੀਂਦਾਰ ਸੀ ਉਹਨਾਂ ਦੀ ਜ਼ਮੀਨ ਹੁੰਦੀ ਸੀਗੀ, ਫਿਰ ਜਿਹੜੇ ਖੇਤੀ ਕਰਦੇ ਸੀ ਉਹਨਾਂ ਨੂੰ ਹੀ ਜ਼ਮੀਨ ਜਿਹੜੀ ਸੌਂਪ ਦਿੱਤੀ ਗਈ। ਔਰ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਹੋਈ। ਚੱਪੜ ਚਿੜੀ ਦੀ ਲੜਾਈ ਦੇ ਵਿੱਚ ਜਿਹੜੀ ਹੈ ਸਿੱਖਾਂ ਨੇ ਵਜ਼ੀਰ ਖਾਨ ਨੂੰ ਮਾਰ ਕੇ ਸਰਹੰਦ 'ਤੇ ਕਬਜ਼ਾ ਕੀਤਾ ਸੀ। ਸੋ ਕਹਿੰਦੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੇ। ਸੋ ਪੰਜਾਬ ਦੇ ਵਿੱਚ ਪਹਿਲਾ ਖਾਲਸਾ ਰਾਜ ਜਿਹੜਾ ਉਹ ਸਥਾਪਿਤ ਕੀਤਾ। ਸੋ ਬਹੁਤ, ਜੇ ਆਪਾਂ ਇਹਨਾਂ ਦੀਆਂ ਗੱਲਾਂ ਕਰੀਏ ਜਾਂ ਇਹਨਾਂ ਨੇ ਕੀ ਕੁਛ ਕੀਤਾ, ਕਿਹੜੇ ਕਿਹੜੇ ਸੁਧਾਰ ਕੀਤੇ, ਬੜੀ ਲੰਬੀ ਇਹਨਾਂ ਦੀ ਲਿਸਟ ਹੈਗੀ ਹੈ। ਸੋ ਜਦੋਂ ਕਹਿੰਦੇ ਫਿਰ ਇਹ ਨੰਗਲ ਪਿੰਡ ਦੇ ਵਿੱਚ ਸੀਗੇ, ਉਦੋਂ ਇਹਨਾਂ ਨੂੰ ਘੇਰਾ ਪਾ ਲਿਆ ਸੀਗਾ ਮੁਗਲਾਂ ਦੀਆਂ ਜਿਹੜੀਆਂ ਆਪਣੀਆਂ ਫੌਜ ਸੀ ਉਹਨੇ। ਸੋ ਇਹ ਜਿਹੜਾ ਘੇਰਾ ਕਹਿੰਦੇ ਉਹ 8 ਮਹੀਨੇ ਪਿਆ ਰਿਹਾ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਕੜ ਲਿੱਤਾ ਗਿਆ, ਇਹਨਾਂ ਦੇ ਸਾਥੀਆਂ ਨੂੰ ਵੀ ਫੜ ਲਿੱਤਾ ਗਿਆ। ਫਿਰ ਹੌਲੀ ਹੌਲੀ ਕਰਕੇ ਨਾ ਉਹ ਫਾਂਸੀਆਂ ਦੇਈ ਜਾਂਦੇ ਸੀਗੇ ਜਿੰਨੇ ਵੀ ਸਿੱਖ ਫੜੇ ਸੀਗੇ, ਕਿਉਂਕਿ 740 ਸਿੱਖਾਂ ਸਮੇਤ ਇਹਨਾਂ ਨੂੰ ਫੜਿਆ ਸੀਗਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਬੜੇ ਤਸੀਹੇ ਦਿੱਤੇ, ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਉਹਨਾਂ ਦੇ ਹੱਥ ਪੈਰ ਵੱਢ ਦਿੱਤੇ ਗਏ, ਲਾਲ ਗਰਮ ਚਿਮਟਿਆਂ ਦੇ ਨਾਲ ਉਹਨਾਂ ਦਾ ਮਾਸ ਜਿਹੜਾ ਉਹ ਪਾੜਿਆ ਗਿਆ, ਨੋਚਿਆ ਗਿਆ, ਔਰ ਅੰਗ ਅੰਗ ਉਹਨਾਂ ਦਾ ਕੱਟਿਆ ਗਿਆ। ਉਹਨਾਂ ਨੂੰ ਇੱਦਾਂ ਦੀ ਸ਼ਹਾਦਤ ਉਹਨਾਂ ਨੇ ਦਿੱਤੀ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੇਟਾ ਸੀਗਾ 4 ਸਾਲ ਦਾ, ਉਹਨੂੰ ਅਜੇ ਸਿੰਘ ਉਹਨਾਂ ਦਾ ਨਾਮ ਸੀਗਾ ਬੇਟੇ ਦਾ, ਉਹਦੀ ਗੋਦ ਵਿੱਚ ਬਿਠਾ ਕੇ ਉਹਨੂੰ ਤਲਵਾਰ ਫੜਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇਹਨੂੰ ਕੱਟ ਵੱਢ ਮਾਰ ਦੇ ਇਹਨੂੰ ਬੱਚੇ ਨੂੰ, ਹੈ ਨਾ। ਜਦੋਂ ਉਹਨਾਂ ਨੇ ਨਹੀਂ ਕੀਤਾ ਤਾਂ ਫਿਰ ਮੁਗਲਾਂ ਨੇ ਕੀ ਕੀਤਾ ਕਿ ਉਹਦਾ ਸਿਰ ਕਲਮ ਕਰ ਦਿੱਤਾ, ਅਤੇ ਸਿਰ ਕਲਮ ਕਰਕੇ ਜਿਹੜਾ ਉਹਦਾ ਮਾਸ ਉਹਦਾ ਲਹੂ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ 'ਤੇ ਸੁੱਟਦਾ, ਜਿਵੇਂ ਆਪਾਂ ਨਾ ਮਾਰਦੇ ਨਾ ਕੋਈ ਚੀਜ਼ ਚੁੱਕ ਕੇ ਇੱਦਾਂ। ਔਰ ਫਿਰ ਉਹਨਾਂ ਦੇ ਪੁੱਤਰ ਦਾ ਦਿਲ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਠੂਸਿਆ ਗਿਆ, ਅਤੇ ਮੂੰਹ ਨੂੰ ਭਰਨ ਦੀ ਕੋਸ਼ਿਸ਼ ਕੀਤੀ ਵੀ ਖਾ ਇਹਨੂੰ, ਹੈ। ਸੋ ਦੇਖ ਲਓ ਵੀ ਕਿੱਦਾਂ ਕਿੱਦਾਂ ਦੇ ਤਸੀਹੇ ਜਿਹੜੇ ਆ ਮੁਗਲ ਸਮਰਾਜ ਦੇ ਵਿੱਚ ਜਿਹੜੇ ਸਮਰਾਟ ਹੁੰਦੇ ਸੀ ਉਹਨਾਂ ਨੇ ਰੱਖੇ ਹੋਏ ਹੁੰਦੇ ਸੀ ਵੀ ਇੱਦਾਂ ਇੱਦਾਂ ਕਰੋ ਇਹਨਾਂ ਦੇ ਨਾਲ। ਸੋ ਅੱਜ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ। ਚੱਪੜ ਚਿੜੀ ਦੇ ਵਿੱਚ ਇਹਨਾਂ ਦੀ ਜਿਹੜੀ ਯਾਦਗਾਰ ਹੈ ਜੀ ਉਹ ਬਣੀ ਹੋਈ ਹੈ, ਅਸੀਂ ਉੱਥੇ ਸੀਗੇ ਜੀ ਉਦੋਂ ਜਦੋਂ ਇਹ ਸਾਰਾ ਕੰਮ ਹੋਇਆ ਅਤੇ ਬਣਵਾਇਆ ਬਣਿਆ ਸਾਰਾ ਕੁਛ, ਅਤੇ ਵਿੱਚ ਪਾਰਟੀਸਪੇਸ਼ਨ ਵੀ ਸੀਗੀ ਸਾਡੀ ਫੈਮਿਲੀ ਦੀ। ਸੋ ਬਿਲਕੁਲ ਜੀ, ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੀ ਸ਼ਹਾਦਤ ਨੂੰ ਅਤੇ ਜਿੰਨੇ ਵੀ ਹੋਰ ਸ਼ਹੀਦ ਉਹਨਾਂ ਦੇ ਨਾਲ ਹੋਏ ਆ ਉਹਨਾਂ ਨੂੰ ਕੋਟੀ ਕੋਟੀ
ਪ੍ਰਣਾਮ ਕਰਦੇ ਹਾਂ।

ਲਓ ਜੀ, ਇੱਕ ਤੁਸੀਂ ਬਿੱਲ ਸੇਖੋਂ ਭਾਜੀ ਦਾ ਨੰਬਰ ਨੋਟ ਕਰੋ ਤੇ ਇਹਨਾਂ ਕੋਲ ਜਿਹੜੇ 3 ਟਰੱਕ 2019 ਦੇ ਫਰੇਟ ਲਾਈਨਰ ਬਿਲਕੁਲ ਰੈਡੀ ਖੜੇ ਆ, ਤੇ 2022 ਦੇ ਤੇ 2024 ਦੇ ਕੈਨਵਰਥ T680 ਤੇ ਪੀਟਰਬੈਲਟ 579 ਸਟਾਕ ਦੇ ਵਿੱਚ ਅਵੇਲੇਬਲ ਹੈ। ਫਾਈਨਾਂਸਿੰਗ ਔਨ ਦਾ ਸਪੋਟ ਹੈ 416-819 6000 416-819-6000 ਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਦੀ ਨਾਲ ਤੁਸੀਂ ਦੀਪਾਂਸ਼ ਨੂੰ ਕਾਲ ਕਰ ਲਓ। ਦੀਪਾਂਸ਼ ਦੇ ਕੋਲ ਇੰਡੀਆ ਨੂੰ ਜਾਣ ਦੇ ਲਈ ਟਿਕਟਾਂ ਟੋਰੋਂਟੋ ਟੂ ਡੈਲੀ ਜੁਲਾਈ ਦੇ ਵਿੱਚ ਤੁਸੀਂ ਜਾਣਾ 1,050 ਦੀ ਹੈ, ਇੱਕ ਸਟੋਪ ਦੋ ਬੈਗ ਦੇ ਨਾਲ, ਤੇ ਇੱਕ ਟੋਰੋਂਟੋ ਟੂ ਡੈਲੀ ਹੈ ਜੁਲਾਈ 'ਚ ਤੁਸੀਂ ਜਾਣਾ, ਤੇ ਸਤੰਬਰ 'ਚ ਤੁਸੀਂ ਵਾਪਸ ਆਉਣਾ। 740 ਦੀ ਟਿਕਟ ਹੈ ਇੱਕ ਸਟੋਪ ਦੋ ਬੈਗ ਦੇ ਨਾਲ। ਨੰਬਰ ਨੋਟ ਕਰੋ ਦੁਆਬਾ ਟਰੈਵਲਸ ਦਾ 905-673-1400 905-673-1400। ਤੇ ਲਓ ਜੀ, ਸਮਾਂ ਹੋ ਗਿਆ ਹੁਣ ਜਾਣ ਦਾ, ਤੇ ਕੱਲ ਨੂੰ ਹੋਰ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਰਾ ਕੁਛ ਇਨਫੋਰਮੇਸ਼ਨ ਪੂਰੀ ਜਾਂਦੀ ਨਹੀਂ, ਟਾਈਮ ਹੀ ਹੋ ਜਾਂਦਾ। ਸੋ ਮੇਰਾ ਨੰਬਰ ਨੋਟ ਕਰ ਲਓ 647-765-2340 ਤੇ ਤੁਸੀਂ ਮੈਨੂੰ ਕਾਲ ਕਰਨੀ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੁੰਦੇ ਹੋ। ਤੇ ਆਟੋ ਇੰਸ਼ੋਰੈਂਸ ਦੇ ਵਿੱਚ ਵੀ ਚੇਂਜਿਸ ਆ ਰਹੀਆਂ, ਉਹਦੀ ਗੱਲਬਾਤ ਕੱਲ ਨੂੰ ਕਰਾਂਗੇ। ਤੁਹਾਡਾ ਦਿਨ ਹੋਵੇ ਵਧੀਆ ਜੀ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828-905-450-2828।
2: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मठियाईयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
3: A1 केक्स मगालिए।
4: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ। ਇਹਦੇ ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ ਚ ਕੋਇਨ ਲਾਂਡਰੀ ਹੈ ਜੀ, ਇਹ ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
7: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
8: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
9: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
10: इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTS बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054 458-6808।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
2: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi.

0: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਭਾਈ, ਕੀ ਹਾਲ ਚਾਲ? ਸਭ ਸੁੱਖ ਸਾਂਦ ਹੈ ਪਰਿਵਾਰਾਂ ਵਿੱਚ? ਖੁਸ਼ ਹੋ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ। ਇੱਕ ਅਰਦਾਸ ਜਿਹੜੀ ਕਿ ਤੁਹਾਡੇ ਸਾਰਿਆਂ ਵਾਸਤੇ ਸਵੇਰੇ ਜਿਸ ਵੇਲੇ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੁਹਾਡੇ ਸਾਰਿਆਂ ਵਾਸਤੇ ਕਰਦੇ ਹਾਂ। ਜਿੰਨੇ ਵੀ ਗੁਰਮੁਖ ਪਿਆਰੇ, ਜਿੰਨੇ ਵੀ ਮੇਰੇ ਵੀਰ, ਸਾਡੀਆਂ ਲੇਡੀਜ਼ ਪ੍ਰੋਗਰਾਮ ਨੂੰ ਸੁਣ ਰਹੇ ਆ, ਜਿੱਥੇ ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਨੂੰ ਸੁਣ ਰਹੇ ਹੋ, ਤੁਹਾਡੇ ਸਾਰਿਆਂ ਵਾਸਤੇ ਬਾਬਾ ਜੀ ਅੱਗੇ ਅਰਦਾਸ, ਬੇਨਤੀ, ਅਰਜੋਈ ਹੈ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਅਰਦਾਸ ਹੋਰ ਕੋਈ ਨਹੀਂ ਹੋ ਸਕਦੀ। ਇਸ ਤੋਂ ਵੱਡੀ ਗੁਰੂ ਸਾਹਿਬ ਦੇ ਅੱਗੇ ਮੰਗਣਾ ਕੁਛ ਹੋਰ ਨਹੀਂ ਹੋ ਸਕਦਾ। ਮੈਂ ਤਕਰੀਬਨ ਹਰ ਰੋਜ਼ ਹੀ ਤੁਹਾਡੇ ਸਾਰਿਆਂ ਵਾਸਤੇ ਇਹ ਜਿਹੜੀ ਅਰਦਾਸ ਹੈ, ਕਿਉਂਕਿ ਕਹਿੰਦੇ ਹੁੰਦੇ ਆ ਕਿ ਅਰਦਾਸ ਸਾਨੂੰ ਹਰ ਰੋਜ਼ ਕਰਨੀ ਚਾਹੀਦੀ ਹੈ, ਸ਼ੁਕਰਾਨਾ ਹਰ ਰੋਜ਼ ਕਰਨਾ ਚਾਹੀਦਾ ਉਸ ਗੁਰੂ ਸਾਹਿਬਾਂ ਦਾ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਇਸ ਖੂਬਸੂਰਤ ਅੱਖਾਂ ਦੇ ਨਾਲ ਦਿੱਤਾ ਹੈ। ਔਰ ਜਿਹੜੀਆਂ ਅੱਖਾਂ, ਇਹ ਐਸਾ ਇੱਕ ਕੁਦਰਤ ਦਾ ਖਜ਼ਾਨਾ ਹੈ, ਕੁਦਰਤ ਦਾ ਇੱਕ ਅਨਮੋਲ ਹੀਰਾ ਹੈ, ਜਿਸ ਦੀ ਕਦਰ ਕਹਿੰਦੇ ਜੇ ਹੈ ਤਾਂ ਕਦਰ ਕਰੋ, ਜਿਨ੍ਹਾਂ ਕੋਲ ਨਹੀਂ ਹੈ ਤੇ ਉਹਨਾਂ ਨੂੰ ਪੁੱਛ ਕੇ ਦੇਖੋ, ਦੁਨੀਆ ਹੀ ਸਾਰੀ ਹਨੇਰੇ ਦੇ ਵਿੱਚ ਜਾਂਦੀ ਹੈ। ਰੰਗਾ ਰੰਗ ਦੇ ਨਾਲ ਭਰੀ ਦੁਨੀਆ, ਰੋਸ਼ਨੀ ਦਾ ਤਿਉਹਾਰ ਦੁਨੀਆ, ਇੱਕ ਦੂਜੇ ਨੂੰ ਪਹਿਚਾਨਣ ਵਿੱਚ ਦੁਨੀਆ ਦੇ ਵਿੱਚ ਸਿਰਫ ਤੇ ਸਿਰਫ ਤੁਹਾਡੀਆਂ ਅੱਖਾਂ ਹੀ ਯੋਗਦਾਨ ਕਰਦੀਆਂ। ਤੇ ਆਲਵੇਜ਼ ਸ਼ੁਕਰਾਨਾ ਕਰਿਆ ਕਰੋ। ਕਿਸੇ ਵੀ ਧਰਮ ਨਾਲ ਅਸੀਂ ਜੁੜੇ ਹੋਏ ਹਾਂ, ਕੋਈ ਸਿੱਖ ਆ, ਕੋਈ ਮੁਸਲਿਮ ਆ, ਕੋਈ ਹਿੰਦੂ ਆ, ਕੋਈ ਜੀਸਸ ਮਹਾਰਾਜ ਨੂੰ ਮੰਨਦਾ ਹੈ, ਜਿਸ ਜਿਸ ਧਰਮਾਂ ਦੇ ਵਿੱਚ ਜੁੜੇ ਹੋਏ ਆ, ਤੁਸੀਂ ਸਾਰਿਆਂ ਦਾ ਸਤਿਕਾਰ ਤੇ ਆਲਵੇਜ਼ ਸ਼ੁਕਰਾਨਾ ਆਪਣੇ ਉਸ ਪਰਬਤ ਦੀ ਗਾਰ ਦਾ ਜ਼ਰੂਰ ਕਰਿਆ ਕਰੋ। ਪੰਜਾਬੀ ਵਿਰਸਾ ਆਨ ਹੋ ਗਿਆ ਹੈ। ਅੱਜ ਬਾਹਰ ਦਾ ਮੌਸਮ ਐਸਾ ਖੂਬਸੂਰਤ ਹੈ ਨਾ, ਮੈਂ ਕਹਿੰਦਾ ਇਹੋ ਜਿਹੇ ਮੌਸਮ ਦਾ ਕਰਮਾਂ ਨਾਲ ਹੀ ਦੇਖਣ ਨੂੰ ਮਿਲਦੇ ਆ, ਨਸੀਬ ਹੁੰਦੇ ਆ। ਇਹੋ ਜਿਹੇ ਮੌਸਮ ਮਿਲਦੇ ਆ, ਕੁੱਲੂ ਮਨਾਲੀ ਵੱਲ ਚਲ ਜਾਓ, ਕਿਤੇ ਸ਼ਿਮਲੇ ਵੱਲ ਚਲ ਜਾਓ, ਇਹ ਮੌਸਮ ਤੁਹਾਨੂੰ ਇੱਥੇ ਤੁਸੀਂ ਕਰਮਾਂ ਲਿਆ ਕੈਨੇਡਾ ਦੀ ਇਸ ਖੂਬਸੂਰਤ ਧਰਤੀ ਦੇ ਉੱਤੇ। ਜਨਮ ਤਾਂ ਜਿਹਨਾਂ ਲਿਆ ਉਹ ਲਿਆ ਹੀ ਲਿਆ, ਜਿਹਨਾਂ ਜਨਮ ਨਹੀਂ ਲਿਆ ਉਹ ਐਸੇ ਖੂਬਸੂਰਤ ਮੌਸਮ ਦਾ ਨਜ਼ਾਰਾ ਲੈ ਰਹੇ ਆ। ਔਰ ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਮੈਨੂੰ ਗਾਣਾ ਉਹ ਦੱਸਿਓ, ਮੈਨੂੰ ਨਾ ਗਾਣਾ ਐਵੇਂ ਜਾਣਾ ਦੱਸਿਓ, ਕੋਈ ਐਵੇਂ ਤਾਂ ਮਰੀਦ ਹੈ ਮੇਰੀ ਕਿ ਕੋਈ ਏਦਾਂ ਦਾ ਗੀਤ ਨਾ ਹੋਵੇ ਜਿਹੜਾ ਮੈਂ ਸੁਣ ਕੇ ਕਹਾਂ ਭਾਜੀ ਆਮ ਸੋਰੀ। ਮੈਨੂੰ ਗੀਤ ਉਹ ਦੱਸਿਓ ਜਿਹੜਾ ਕਿ ਗੀਤ ਏਦਾਂ ਦਾ ਹੋਵੇ ਜਿਹੜਾ ਕਿ ਤੁਹਾਡੇ ਮਹਿਬੂਬ ਤੁਹਾਡੀਆਂ ਅੱਖਾਂ ਦੇ ਵਿੱਚ ਹੋਵੇ, ਤੁਹਾਡਾ ਸੋਹਣਾ ਸੱਜਣ ਭਾਵੇਂ ਤੁਹਾਡੇ ਸਾਹਮਣੇ ਨਹੀਂ ਹੈ ਪਰ ਤੁਹਾਡੇ ਹੋਵੇ ਅੱਖੀਆਂ ਦੇ ਸਾਹਮਣੇ। ਤੁਸੀਂ ਡਰਾਈਵਿੰਗ ਕਰ ਰਹੇ ਹਾਂ, ਤੁਹਾਨੂੰ ਉਸ ਦੀ ਤਾਂਘ ਮਹਿਸੂਸ ਹੋ ਰਹੀ ਹੈ, ਤੁਹਾਨੂੰ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ, ਤੇ ਬਸ ਸਮਝੋ ਕਿ ਮੈਂ ਗੱਡੀ ਦੇ ਡੈਸ਼ਬੋਰਡ ਦੇ ਅੱਗੇ ਫਰੰਟ ਦੇ ਨਾ ਉਹਦੀ ਫੋਟੋ ਲਾ ਕੇ ਘੁੰਮ ਰਿਹਾ। ਏਦਾਂ ਦਾ ਗੀਤ ਹੋਵੇ ਕੋਈ, ਬਸ ਮੈਨੂੰ ਐਵੇਂ ਬਸ ਹੋਰ ਤਰ੍ਹਾਂ ਦਾ ਗੀਤ ਨਾ ਦੱਸਿਓ। ਆਮ ਸੋਰੀ, ਮੈਂ ਤੁਹਾਨੂੰ ਸੱਚੀ ਇਹੋ ਜਿਹੇ ਮੌਸਮ ਕਰਮਾਂ ਨੂੰ ਮਿਲਦੇ ਦੇਖਣ ਵਾਸਤੇ। ਪੰਜਾਬੀ ਵਿਰਸਾ, ਹੈਲੋ।
1: ਹੈਲੋ ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸਿੰਘ ਸਾਹਿਬ ਜੀ,
1: ਹੋਰ ਸੁਣਾਓ, ਸਭ ਪਰਿਵਾਰ ਠੀਕ ਹੈ ਜੀ?
0: ਕਿਰਪਾ ਜੀ ਗੁਰੂ ਸਾਹਿਬ ਜੀ। ਸਰ
1: ਭਾਜੀ, ਮੈਂ ਡੋਰ ਐਂਡ ਵਿੰਡੋ ਵਾਲਿਆਂ ਦਾ ਫੋਨ ਨੰਬਰ ਲੈਣਾ ਸੀਗਾ, ਮੇਨ ਡੋਰ ਜਿੱਦਾਂ ਚੇਂਜ ਕਰਾਉਣੀ ਸੀ, ਹੈਗਾ ਕੋਈ?
0: ਕਿੰਨਾ ਦਾ ਡੋਰ ਨੰਬਰ ਲੈਣਾ? ਮੇਨ ਡੋਰ ਚੇਂਜ ਕਰਾਉਣੀ?
1: ਹਾਂਜੀ, ਡੋਰ ਐਂਡ ਵਿੰਡੋ।
0: ਨਹੀਂ, ਮੇਰੇ ਕੋਲ ਹੈ ਨਹੀਂ ਜੀ ਉਹਨਾਂ ਦਾ ਨੰਬਰ, ਮੇਰੇ ਕੋਲ ਕੋਈ ਐਡਵਰਟਾਈਜਮੈਂਟ ਚੱਲਦੀ ਨਹੀਂ। ਜੇ ਕੋਈ ਸੱਜਣ ਸੁਣਦੇ ਹੋਣ ਤਾਂ ਪਲੀਜ਼ ਸਟੂਡੀਓ 'ਚ ਕਾਲ ਕਰ ਲੈਣ, ਆਪਾਂ ਉਹਨਾਂ ਦਾ ਨੰਬਰ ਦੇ ਦਿੰਦੇ ਹਾਂ ਵੀਰੇ, ਇਹੀ ਕਰ ਸਕਦੇ ਨੇ ਜੀ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
2: ਸਤਿ ਸ੍ਰੀ ਅਕਾਲ ਜੀ, ਬਲਵਿੰਦਰ।
0: ਉਹ ਬੱਲੇ ਬਲਵਿੰਦਰ ਬਾਈ ਜੀ, ਕੀ ਹਾਲ ਚਾਲ ਹੈ
2: ਬਾਈ ਜੀ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਮਾਲ ਮਾਲ, ਮੌਸਮ ਬਹੁਤ ਵਧੀਆ।
0: ਮੈਂ ਕਿਹਾ ਅੱਜ ਤਾਂ ਬਾਹਰ ਬੈਠੋ, ਕੁਰਸੀ ਡਾਹ ਕੇ ਤੇ ਲਾਓ, ਫਿਰ ਪੈਗ ਪਾਓ ਡਬਲ, ਪੈਗ ਪਾਓ ਡਬਲ। ਗੱਲ ਤਾਂ ਸੁਣੋ ਪਹਿਲਾਂ ਮੇਰੀ, ਗੱਲ ਸੁਣੋ ਪਹਿਲਾਂ ਮੇਰੀ। ਬਾਹਰ ਡਾਉ ਕੁਰਸੀ ਤੇ ਘਰ ਹੀ ਨੀ ਕਹੋ, ਭੁੰਨੋ ਚਿਕਨ ਵਧੀਆ ਤੇ ਮੁੜ ਕੇ ਪਾਓ ਦੋ ਪੈਗ ਡਬਲ,
2: ਠੀਕ ਹੈ ਭਾਈ? ਡਬਲ ਜੀ।
0: ਤੇ ਜਦੋਂ ਘਰ ਵਾਲੀ ਚਿਕਨ ਲੈ ਕੇ ਆ ਜਾਵੇ ਤੇ ਉਦੋਂ ਇੱਕ ਡਬਲ ਹੋਰ ਪਾ ਲਓ।
2: ਓਹੇ ਬਾਈ ਜੀ, ਤੁਸੀਂ ਤਾਂ
0: ਅੱਛਾ, ਜਦੋਂ ਚਿਕਨ ਤੁਸੀਂ ਖਾ ਲਿਆ ਤੇ ਜਦੋਂ ਤੁਹਾਡੀਆਂ ਖਾਲੀ ਪਲੇਟ ਚਲੀ ਗਈ ਵਾਪਸ, ਉਦੋਂ ਇੱਕ ਡਬਲ ਹੋਰ ਪਾ ਲਓ।
2: ਅੱਛਾ ਜੀ ਬਾਈ।
0: ਤੇ ਫਿਰ ਮੁੜ ਕੇ ਘਰ ਵਾਲੀ ਤੁਹਾਡੇ ਵੱਲ ਤੇ ਤੁਸੀਂ ਫਿਰ ਸਮਝ ਲਓਗੇ ਕੀ ਹੋਣਾ। ਥੈਂਕ ਯੂ।

0: ਪਹਿਲੇ ਕੋਈ ਇਹਦਾ ਸਟੂਡੀਓ ਨੰਬਰ ਤਾਂ ਹਰਜੀਤ ਜੀ ਦੱਸੋ, ਪਹਿਲੇ ਨੰਬਰ ਤਾਂ ਸਟੂਡੀਓ ਦੱਸਿਆ ਨਹੀਂ, ਕਾਲ ਕਿਵੇਂ ਕਰਨਗੇ ਤੁਹਾਨੂੰ? ਪਰ ਕਹਿੰਦੇ ਆ ਜੋ ਦਿਲ ਮੇ ਹੋਤਾ ਹੈ ਵੋ ਦਿਲ ਮੇ ਹੀ ਹੋਤਾ ਹੈ, ਤੁਹਾਡੇ ਦਿਲ ਦੇ ਹੀ ਸਾਡੇ ਨੰਬਰ ਬੜੇ ਹੋਏ ਆ। ਤੁਸੀਂ ਕਿਵੇਂ ਕੱਢੋਗੇ ਸਿੰਘ ਹਰਜੀਤ ਨੂੰ ਆਪਣੇ ਦਿਲ ਦੇ ਚੋਂ? ਇਹ ਨਹੀਂ ਇੱਕ ਨਿਕਲਦਾ, 11 ਤੋਂ 12 ਨਿਕਲਦਾ। ਬਾਕੀ ਇਹ ਕੰਮ ਧੰਦਿਆਂ 'ਚ ਕੋਈ ਹੋ ਜਾਵੇ, ਬਿਜ਼ੀ ਹੋ ਜਾਵੇ, ਗੱਲ ਵੱਖਰੀ ਹੈ। 11 ਤੋਂ 12 ਸ਼ਹਿਰ 'ਚ ਸਿੰਘ ਹਰਜੀਤ ਨੂੰ ਦਿਲ 'ਚ ਨਹੀਂ ਕੋਈ ਕੱਢ ਸਕਦਾ। ਹੈਲੋ,
1: ਹੈਲੋ,
0: ਹਾਂਜੀ
1: ਹਾਂਜੀ, ਨਮਸਕਾਰ ਸਰ ਜੀ।
0: ਨਮਸਕਾਰ ਮੇਰੀ ਚੰਬੇ ਵਾਲੀ ਸਰਕਾਰ।
1: ਹੋਰ ਸਰ ਠੀਕ ਹੋ?
0: ਇੱਕ ਜਦੋਂ ਤੁਹਾਡਾ ਫੋਨ ਆਉਂਦਾ ਨਾ, ਮੈਂ ਸੱਚੀ ਉਦੋਂ ਇਹ ਹੁੰਦਾ ਕਿ ਯਾਰ ਇਸ ਇਨਸਾਨ ਨੇ ਗਾਣਾ ਦੱਸਣਾ ਹੀ ਹੋਈ ਜਿਹੜਾ ਮੈਂ ਲਾ ਦੇਣਾ।
1: ਨਹੀਂ ਅੱਜ ਤੁਸੀਂ ਆਪਣੀ ਸੰਦ ਦਾ ਲਾ ਦਿਓ, ਮੈਂ ਦੱਸਦਾ ਹੀ ਨਹੀਂ ਅੱਜ। ਚਲੋ
0: ਨਹੀਂ ਨਹੀਂ ਦੱਸ ਦਿਓ, ਕੋਈ ਕੋਈ ਗੱਲ ਨਹੀਂ ਦੱਸ ਦਿਓ। ਕਈ ਵਾਰੀ ਕੀ ਹੁੰਦਾ ਕਿ ਮੈਨੂੰ ਨਹੀਂ ਵੀ ਯਾਦ ਆਉਂਦਾ, ਕੋਈ ਐਸੀ ਗੱਲ ਨਹੀਂ, ਕਈ ਵਾਰੀ ਕੋਈ ਦਿਮਾਗ ਜੋ ਚੀਜ਼ ਨਹੀਂ ਆ ਜਿਹੜੀ ਕਈ ਵਾਰੀ ਸਾਡੇ ਸੁਣਨ ਵਾਲਿਆਂ ਦੇ ਦਿਮਾਗ।
1: ਆਓ ਫਿਰ ਭਾਜੀ, ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ, ਜੇ ਮੁਨਾਸਿਬ ਨਹੀਂ ਆਦਮੀ ਕੇ ਲੀਏ।
0: ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ,
2: ਹੈਲੋ,
0: ਹਾਂਜੀ ਸ਼ਰਮਾ ਜੀ।
2: ਹਾਂਜੀ ਜਨਾਬ, ਮੈਂ ਤਾਂ ਵੇਟ ਕਰਦਾ ਪਿਆ ਕਦੋਂ ਤੁਸੀਂ ਅਨਾਉਂਸ ਕਰੋਗੇ ਪਾਣੀ ਦੇ ਛੱਲੇ ਵਾਲੇ ਜੋ।
0: ਓ ਯਾਰ, ਪਾਣੀ ਛੱਲਾ ਸੀ ਪਿਛਲੀ ਵੀ ਤੁਹਾਡੇ ਕਰਦੇ ਆ ਕਰੂਜ਼ ਅਨਾਉਂਸ, ਤੁਸੀਂ ਆਪ ਤਾਂ ਆਏ ਨੀ ਯਾਰ, ਕੀ ਕਰਦੇ ਤੁਸੀਂ?
2: ਜੂਨ ਹੋ ਗਿਆ,
0: ਚਲੋ ਦੇਖਦੇ ਆ, ਕਰਦੇ ਆ ਅਨਾਉਂਸ ਬੜੀ ਜਲਦੀ। 905-673-3337। ਲਓ ਜੀ, ਗਾਣੇ ਦੀ ਵੈਸੇ ਫਰਮਾਇਸ਼ ਤਾਂ ਬੜੀ ਕਮਾਲ ਦੀ ਗਾਣੇ ਦੀ ਕੀਤੀ ਹੈ ਫਰਮਾਇਸ਼। ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ ਜੇ ਮੁਨਾਸਿਬ ਨਹੀਂ, ਕੈਸੇ ਖੂਬਸੂਰਤ ਗੀਤ ਹੈ ਹਲੇ। ਪਰ ਫਿਰ ਵੀ ਇੱਕ ਦੋ ਕਾਲਸ ਡੈਫੀਨੇਟਲੀ ਲੈਣੀਆਂ ਚਾਹੀਦੀਆਂ। ਨਾਲੇ ਮੈਂ ਅੱਗੇ ਵੀ ਜ਼ਿਕਰ ਕਰ ਦਿਉ ਨਾ, ਸਵੇਰੇ ਸਵੇਰੇ ਫਤਿਹ ਸਾਂਝੀ ਵੀ ਹੋ ਜਾਂਦੀ ਸਾਰਿਆਂ ਦੀ, ਆਪਣੀ ਭਰਾਵਾਂ ਦੀ। 905-673-3337, 905-673-3337 ਦੇ ਤੁਹਾਡੀ ਮੇਰੀ ਅਤੇ ਮੇਰੀ ਤੁਹਾਡੀ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ ਗੱਲਬਾਤ। ਹੈਲੋ,
3: ਹੈਲੋ, ਕੀ ਹਾਲ ਆ ਵੀਰ ਜੀ? ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਬ੍ਰਦਰ?
3: ਠੀਕ ਆ ਵੀਰ ਜੀ, ਠੀਕ ਆ, ਕੱਢੀ ਜਾਂਦੇ ਟਾਈਮ ਜੀ।
0: ਹਾਂਜੀ
3: ਵੀਰ ਜੀ, ਦਿਲ ਦੇ ਦਿਆ ਹੈ ਜਾਨ ਤੁਮੇ ਦੇਂਗੇ, ਦਗਾ ਨਹੀਂ ਕਰੇਂਗੇ।
0: ਦਗਾ ਨਹੀਂ ਕਰੇਂਗੇ ਸਨਮ, ਆ ਹੈ ਜਿਹੜਾ ਦਗਾ ਹੀ ਕਰ ਗਿਆ ਫਿਰ ਉਹ ਕਾਹਦਾ ਪਿਆਰ ਹੋਇਆ ਹੈ।
3: ਵਾਹ ਜੀ ਵਾਹ,
0: ਦਗਾ ਕਰਕੇ ਤਾਂ ਪਿਆਰ ਹੋਣਾ ਵੀ ਨਹੀਂ ਚਾਹੀਦਾ। ਨੈਕਸਟ ਕਾਲ। ਹੈਲੋ,
4: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਵੀਰੇ?

0: ਬਣਿਆ ਨਾ,
1: ਬਾਹਰ
0: ਬਾਰਿਸ਼ ਚੱਲ ਰਹੀ ਹੈ, ਬਾਰਿਸ਼ ਦਾ ਮੌਸਮ
1: ਪੂਰਾ
0: ਬਣਿਆ ਪੂਰ ਪੈਂਦੀ ਹੋਵੇ, ਪੂਰ ਹੈ ਆਉਣਾ ਹੋਵੇ ਸੱਜਣਾ, ਤੇ ਫਿਰ ਉੱਤੋਂ ਹੋਵੇ ਤੇਰੇ ਚਿਹਰੇ ਤੇ ਸੋਹਣਾ ਸੋਹਣਾ ਨੂਰ, ਲੈ ਬਣ ਗਿਆ ਸ਼ੇਰ, ਕਮਾਲ ਦੀ ਗੱਲ ਹਰਜੀਤ ਜੀ, ਤੁਸੀਂ ਨਾਲੋ ਨਾਲ ਹੀ ਸ਼ੇਰ ਬਣਨੇ। ਪੈਂਦੀ ਹੋਵੇ ਬਾਹਰ ਭੂਰ ਤੇ ਸੱਜਣਾ ਨੇ ਆਉਣਾ ਹੋਵੇ ਤੇਰੇ ਚਿਹਰੇ ਦੇ ਹੋਵੇ ਸੋਹਣੀਆਂ ਸੁਨੱਖੀਏ, ਸਿੰਘ ਹਰਜੀਤ ਦਾ ਨੂਰ, ਲੈ ਬਣਾ ਤਾ ਵੀ ਸ਼ੇਰੋ ਸ਼ਾਇਰੀ। ਪ੍ਰੋਗਰਾਮ ਪੰਜਾਬੀ ਵਿਰਸਾ ਵਿੱਚ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ, 905-673-3333 ਲਓ ਯਾਰ, ਸ਼ੇਰ ਤਾਂ ਬੜਾ ਵਧੀਆ ਬਣ ਗਿਆ। ਬਾਹਰ ਪੈਂਦੀ ਹੋਵੇ ਭੂਰ ਤੇ ਸੋਹਣੇ ਸੱਜਣਾ ਨੇ ਆਉਣਾ ਹੋਵੇ ਤੇ ਤੇਰੇ ਚਿਹਰੇ ਤੇ ਹੋਵੇ ਸਿੰਘ ਹਰਜੀਤ ਦਾ ਨੂਰ। ਆਹਾ ਕਿਆ ਬਾਤ ਹੈ, ਆਹ ਸ਼ੇਰ ਨਵਾਂ ਹੀ ਬਣ ਗਿਆ ਅੱਜ, ਇਹ ਉਹਨਾਂ ਨੂੰ ਯਾਦ ਹੀ ਰੱਖਣਾ ਪੈਣਾ, ਕਿਤੇ ਫਿਰ ਸਟੇਜ ਤੇ ਬੋਲਣਾ ਵੀ ਪੈਂਦਾ ਨਾ। ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ।
0: ਆਓ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਬਾਰਿਸ਼ ਦਾ ਇੱਥੇ ਮੈਂ ਹਮਿਲਟਨ ਆ ਜੀ, ਸਵੇਰ ਦੀ ਹੋ ਰਹੀ 8 ਵਜੇ ਦੀ।
0: ਅੱਛਾ, ਹਮਿਲਟਨ ਹੋ ਰਹੀ ਬਾਰਿਸ਼
2: ਲਗਾਤਾਰ ਜੀ? ਲਗਾਤਾਰ ਮੈਂ ਸਿਰਫ ਇਹੋ ਦੱਸ ਰਿਹਾ ਤੁਹਾਨੂੰ, ਬਾਕੀ ਸੌਂਗ ਤਾਂ ਸਾਰੇ ਵਧੀਆ, ਜਿਹੜਾ ਮਰਜ਼ੀ ਲਾ ਲਓ।
0: ਚਲੋ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ ਟ੍ਰੈਫਿਕ ਜੈਮ ਹੀ ਮਿਲਦਾ ਪੰਜਾਬੀ ਵਿਰਸੇ ਦਾ। ਹੈਲੋ,
3: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ,
3: ਮੈਂ
0: ਸ਼ੇਰ ਬਣਾਇਆ ਸਵੇਰੇ ਸਵੇਰੇ, ਉਹ ਸ਼ੇਰ ਵਧੀਆ ਲੱਗਾ ਜਾ ਸੁਣਿਆ ਤੁਸੀਂ?
3: ਬਹੁਤ ਸੋਹਣਾ ਸ਼ੇਰ ਹੈ, ਬਹੁਤ ਸੋਹਣਾ ਵਧੀਆ।
0: ਨਹੀਂ ਦੇਖੋ, ਕੈਸੀ ਕਮਾਲ ਦੀਆਂ ਲਾਈਨਾਂ ਕਿਹਦੇ ਜੁੜੀਆਂ ਨਾਲ ਹੈ ਨਾ, ਬਾਹਰ ਪੈਂਦੀ ਕਹਿੰਦੇ, ਬਾਹਰ ਪੈਂਦੀ ਹੋਵੇ ਭੂਰ।
3: ਕਲਾਕਾਰ ਤੁਸੀਂ, ਕੋਈ ਵੀ ਲਾਈਨ ਚੱਕੋ ਤੇ ਸ਼ੇਰ ਬਣਾ ਦਿੰਦੇ ਹੋ।
0: ਮੈਂ ਹੈਰਾਨ ਹਾਂ ਕਿ ਕੈਸੀਆਂ ਕਮਾਲ ਦੀਆਂ ਲਾਈਨਾਂ ਜੁੜ ਗਈਆਂ, ਕਹਿੰਦੇ ਬਾਹਰ ਪੈਂਦੀ ਹੋਵੇ ਭੂਰ, ਸੋਹਣੇ ਸੱਜਣਾ ਨੇ ਆਉਣਾ ਹੋਵੇ ਤੇ ਹੋਵੇ ਵੇ ਸਿੰਘ ਹਰਜੀਤ ਦਾ ਸਰਦਾਰ ਨਹੀਂ ਹੈ ਤੇਰੇ ਚਿਹਰੇ ਤੇ ਨੂਰ, ਹੈ ਇਹ ਕਮਾਲ ਦੀਆਂ ਗੱਲਾਂ ਕਈ ਵਾਰੀ ਬਣ ਜਾਂਦੀਆਂ। 905-673-3333 ਬਾਈ ਜਾਨ, ਹਮ ਹੈ ਆਪਕੇ ਆਪਣੇ ਮੇਰੀ ਜਾਨ ਸਿੰਘ ਹਰਜੀਤ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 ਹਮ ਹੈ ਆਪਕੇ ਆਪਣੇ ਸਿੰਘ ਹਰਜੀਤ।
4: ਐ ਮੇਰੀ ਹਮਰਾਹ,
0: ਐ ਮੇਰੀ ਜਾਨ, ਐ ਮੇਰੀ ਜਾਨ,
4: ਜ਼ਿੰਦਗੀ ਸੇ ਭਾਗ ਕਰ ਆਇਆ ਹੂੰ,
0: ਇਹ ਜਾਨ ਜਿਹੜੀ ਇਹ ਬਸ ਬੰਦੇ ਦੀ ਜਾਨ ਹੀ ਲੈ ਲੈਂਦੀ ਆ।

0: ਸਰਜੀਤ ਜੀ, ਕੰਮ ਕਾਰ ਵੀ ਕਰਨੇ ਹੁੰਦੇ ਬੰਦੇ ਨੇ, ਥੋੜਾ ਜਿਹਾ ਸਬਰ ਕਰੋ, ਸਬਰ ਕਰੋ, ਸਬਰ ਕਰੋ, ਥੋੜਾ ਸਬਰ ਕਰਨਾ ਸਿੱਖੋ। ਸਬਰ ਕਾ ਫਲ ਮੀਠਾ ਹੋਤਾ ਹੈ ਮੇਰੀ ਜਾਨ। ਲਓ ਜੀ, ਗਾਣਾ ਵੈਸੇ ਕਮਾਲ ਦੀ ਫਰਮਾਇਸ਼ ਸੀ ਭਾਜੀ ਤੁਹਾਡੀ, ਮੇਰਾ ਖਿਆਲ ਜਸਵਿੰਦਰ ਭਾਜੀ ਨੇ ਕੀਤੀ ਸੀ। ਜਸਵਿੰਦਰ ਵੀਰੇ, ਥੈਂਕ ਯੂ ਵੈਰੀ ਮੱਚ। 9056733337 ਤੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ, ਅਗਰ ਆਪਕੇ ਦਿਲ ਸੇ ਆਵਾਜ਼ ਆ ਰਹੀ ਹੈ ਕਿ ਹਮਾਰੇ ਸਾਥ ਬਾਤ ਕਰਨੀ ਹੈ, ਅਗਰ ਆਪਕਾ ਦਿਲ ਚਾਹਤਾ ਹੈ, ਅਗਰ ਆਪਕਾ ਦਿਲ ਮਾਨਤਾ ਹੈ, ਤੋ ਭਾਈ ਜਾਨ ਤੋ ਆਪ ਹਮੇ ਕਾਲ ਕਰ ਸਕਤੇ ਹੈ, ਨੰਬਰ ਤੋ ਆਪਕੇ ਪਾਸ ਹੈ ਨਾ, 9056733337। ਲਓ ਜੀ, ਵੀਕਐਂਡ ਆ ਰਿਹਾ, ਅੱਜ ਵੀਰਾਂ ਵਾਲਾ ਦਿਲ ਆ ਗਿਆ। ਹਾਂਜੀ, ਵੀਰਵਾਰ ਦਾ ਦਿਨ ਹੈ ਔਰ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਕਰਾਊਨ ਪੀਜ਼ਾ ਵਾਲੇ ਬੜੇ ਪਿਆਰੇ ਵੀਰ ਆ ਸਾਡੇ ਸਿੱਧੂ ਫੈਮਲੀਜ਼ ਆ, ਔਰ ਸਿੱਧੂ ਫੈਮਲੀ ਤੁਹਾਡੇ ਵਾਸਤੇ ਕਰਾਊਨ ਪੀਜ਼ਾ ਦੀ ਪਿਛਲੇ ਦਿਨੀ ਗ੍ਰੈਂਡ ਓਪਨਿੰਗ ਕੀਤੀ ਹੈ, ਔਰ ਇਹ ਮੈਂ ਇਹਨਾਂ ਨੂੰ ਵੀਰਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਮਹੀਨਾ ਕੁ ਦਿਨ ਸੇਮ ਡੇ ਰਾਹੀ ਰੱਖੋ, ਕਿਉਂਕਿ ਟੇਸਟ ਜਿਹੜਾ ਹੈ ਨਾ ਪੀਜ਼ੇ ਦਾ ਖਵਾਉਣਾ, ਹਮੇਸ਼ਾ ਰੈਸਟੋਰੈਂਟ ਵਾਲੇ ਜਿਹੜੇ ਹੁੰਦੇ ਆ ਉਹ ਤੁਹਾਨੂੰ ਫਲੇਵਰ ਕਰਾਉਂਦੇ। ਮੇਰੇ ਸੱਚ ਸਵੇਰੇ ਇੱਕ ਵੀਰ ਜੀ ਦੀ ਕਾਲ ਵੀ ਆਈ ਸੀ, ਰੈਸਟੋਰੈਂਟ ਦੀ ਗੱਲ ਕਰ ਰਹੇ ਸੀ, ਸਾਡੀ ਅਪਾਇੰਟਮੈਂਟ ਵੀ ਸੈੱਟ ਹੋਈ ਉਹਨਾਂ ਨਾਲ, ਸੈਚਰਡੇ ਮਿਲਣਾ ਵੀ ਆ ਉਹਨਾਂ ਨੂੰ, ਮੈਨੂੰ ਉਹਨਾਂ ਦੀ ਗੱਲਬਾਤ ਬੜੀ ਅੱਛੀ ਲੱਗੀ ਗੱਲ ਕਰਕੇ। ਸਵੇਰੇ ਸਵੇਰੇ ਕਈ ਵਾਰ ਤੁਹਾਨੂੰ ਪੋਜ਼ਿਟਿਵਸ ਕਾਲਸ ਇਸ ਤਰ੍ਹਾਂ ਦੀਆਂ ਆਉਂਦੀਆਂ, ਮੋਸਟਲੀ ਬਿਜ਼ਨਸਮੈਨ ਦੀਆਂ ਕਾਲਸ ਆਉਂਦੀਆਂ ਸਵੇਰੇ, ਕਿਉਂਕਿ 11 ਵਜੇ ਤੋਂ ਪਹਿਲੇ ਪਹਿਲੇ ਜਦੋਂ ਵੀ ਅਸੀਂ ਘਰੋਂ ਨਿਕਲਦੇ ਹਾਂ, ਕਈ ਵਾਰੀ ਕਿਸੇ ਬਿਜ਼ਨਸਮੈਨ ਨੇ ਚੇਂਜਸ ਕਰਨੀ ਹੁੰਦੀ, ਕੋਈ ਐਡਵਰਟਾਈਜ਼ਮੈਂਟ ਦੇ ਵਿੱਚ ਕੁਛ ਅਨਾਊਂਸਮੈਂਟ ਹੁੰਦੀ ਆ, ਮੋਸਟਲੀ ਕਾਲਸ ਆਉਂਦੀਆਂ। ਸਵੇਰੇ ਮੇਰੇ ਵੀਰਾ ਜੀ ਦੀ ਕਾਲ ਆਈ, ਕਹਿੰਦੇ ਹਰਜੀਤ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਤਾਂ ਬਹੁਤ ਦੇਰ ਹੋ ਗਈ ਹੈ, ਪਰ ਕਦੀ ਐਡਵਰਟਾਈਜ਼ਮੈਂਟ ਵੀ ਨਹੀਂ ਕਦੀ ਕੀਤੀ, ਪਰ ਰੈਸਟੋਰੈਂਟ ਲਾਈਨ ਨੂੰ ਲੈ ਕੇ ਸਪੈਸ਼ਲੀ ਤੌਰ 'ਤੇ, ਉਹ ਅੱਜ ਕੱਲ੍ਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਕਿ ਬਿਜ਼ਨਸ ਵਾਈਜ਼ ਰੈਸਟੋਰੈਂਟ ਲਾਈਨ ਬੜੀ ਸਲੋ ਜਾ ਰਹੀ ਹੈ, ਅਤੇ ਮੈਨੂੰ ਉਹਨਾਂ ਦੀ ਬੜੀ ਅੱਛੀ ਗੱਲਬਾਤ ਲੱਗੀ। ਕਹਿੰਦੇ ਹਰਜੀਤ ਜੀ, ਆਪਾਂ ਮਿਲ ਕੇ ਜਿੰਨੇ ਵੀ ਸਾਡੇ ਰੈਸਟੋਰੈਂਟ ਵਾਲੇ ਵੀਰ ਸੁਣ ਰਹੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਸੇ ਪ੍ਰੋਗਰਾਮਸ ਦੱਸਾਂਗੇ, ਉਹ ਵੀਰਾਂ ਨਾਲ ਤੁਸੀਂ ਮੀਟਿੰਗ ਕਰਨੀ ਹੈ, ਤੁਹਾਡੇ ਰੈਸਟੋਰੈਂਟ 'ਤੇ ਆ ਜਾਣਗੇ, ਤੁਹਾਨੂੰ ਗਾਈਡ ਕਰਨਗੇ। ਦੇਖੋ, ਹਰ ਬੰਦਾ ਆਪਣੇ ਕੰਮ ਦੇ 'ਚ ਮਾਹਿਰ ਹੁੰਦਾ, ਨੋ ਡਾਊਟ, ਹਰ ਸ਼ੈੱਫ ਜਿਹੜਾ ਆਪਣੇ ਕੰਮ ਦੇ 'ਚ ਮਾਹਿਰ ਹੁੰਦਾ, ਪਰ ਉਹਦਾ ਵੀ ਕੋਈ ਨਾ ਕੋਈ ਉਸਤਾਦ ਬੈਠਾ ਹੁੰਦਾ ਉੱਤੇ, ਠੀਕ ਹੈ ਨਾ। ਪਰ ਇਹ ਵੀਰਾ ਜੀ ਦੀ ਮੈਨੂੰ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਸਵੇਰੇ, ਔਰ ਹੋਪ ਅਸੀਂ ਸੈਚਰਡੇ ਸਾਡੀ ਮੀਟਿੰਗ ਹੈ ਇਹਨਾਂ ਦੇ ਨਾਲ, ਔਰ ਜਿੰਨੇ ਵੀ ਰੈਸਟੋਰੈਂਟ ਲਾਈਨ ਨਾਲ ਸੁਣ ਰਹੇ ਆ, ਤੁਹਾਡੇ ਬਿਜ਼ਨਸ ਨੂੰ ਹੋਰ ਕਿਵੇਂ ਵਧੀਆ ਪ੍ਰਮੋਟ ਕਰ ਸਕਦੇ ਆ, ਉਹਨੂੰ ਕਿਵੇਂ ਬਿਜ਼ਨਸ ਨੂੰ ਰਨ ਕੀਤਾ ਜਾ ਸਕਦਾ, ਬਿਜ਼ਨਸ ਨੂੰ ਹੋਰ ਕਿਵੇਂ ਬਿਜ਼ੀ ਕੀਤਾ ਜਾ ਸਕਦਾ, ਇਹਨਾਂ ਦੇ ਕੋਲ ਬੜੀਆਂ ਵੱਡੀਆਂ ਵੱਡੀਆਂ ਸਕੀਮਾਂ ਪੰਜਾਬੀ 'ਚ ਕਹਿ ਸਕਦਾ ਮੈਂ, ਔਰ ਬਹੁਤ ਹੀ ਜ਼ਿਆਦਾ ਇਹਨਾਂ ਦੇ ਕੋਲ ਆਈਡੀਆਜ਼ ਆ। ਹਮੇਸ਼ਾ ਜਿਹੜੇ ਫਾਰਮੈਲਟ ਹੁੰਦੇ ਆ ਨਾ, ਫਾਰਮੂਲੇ ਹੁੰਦੇ ਆ, ਮੈਥ ਦੇ ਵਿੱਚ ਫਾਰਮੂਲੇ ਚੱਲਦੇ ਹਮੇਸ਼ਾ। ਕਈ ਵਾਰੀ ਸਾਡੇ ਬਜ਼ੁਰਗ ਦੇਖੋ, ਤੁਹਾਡੇ ਬਜ਼ੁਰਗ ਦੇਖੋ, ਉਹ ਕਲਾਸਾਂ ਪੜ੍ਹੇ ਵੀ ਹੁੰਦੇ ਸੀ, ਕਿਸੇ ਨੇ 4 ਜਮਾਤਾਂ ਪੜ੍ਹੀਆਂ, ਕਿਸੇ ਨੇ 6 ਪੜ੍ਹੀਆਂ, ਕਿਸੇ ਨੇ 10 ਪੜ੍ਹੀਆਂ, ਪਰ ਉਹਨਾਂ ਨੂੰ ਕੈਲਕੂਲੇਸ਼ਨ ਕਰਨ ਦੀ ਕਦੀ ਇੰਨੀ ਮੁਸ਼ਕਲ ਨਹੀਂ ਆਉਂਦੀ ਸੀ, ਕੈਲਕੂਲੇਟਰ ਦੀ ਲੋੜ ਨਹੀਂ ਉਹਨਾਂ ਨੂੰ ਪੈਂਦੀ ਸੀ। ਰੀਜ਼ਨ ਬੀਇੰਗ ਕਿ ਉਹ ਇਹਨਾਂ ਦੇ ਫਾਰਮੂਲੇ ਬੜੇ ਵਧੀਆ ਸੀ, ਅਤੇ ਇਸੇ ਤਰ੍ਹਾਂ ਦੇ ਫਾਰਮੂਲੇ ਲੈ ਕੇ ਸਾਡੇ ਵੀਰ ਜੀ ਤੁਹਾਡੇ ਨਾਲ ਹਾਜ਼ਰੀ ਲਵਾਇਆ ਕਰਨਗੇ, ਇੰਟਰਵਿਊਜ਼ ਉਹਨਾਂ ਦੀ ਕਰਾਂਗੇ ਇੱਥੇ, ਔਰ ਨਾਲੇ ਤੁਹਾਨੂੰ ਸਾਰੀ ਜਿੰਨੇ ਵੀ ਸਾਡੇ ਰੈਸਟੋਰੈਂਟ ਦੇ ਵੀਰ ਆ ਉਹਨਾਂ ਦੇ ਬਿਜ਼ਨਸ ਨੂੰ ਹੋਰ ਬਿਜ਼ੀ ਕਰਨਗੇ। ਔਰ ਮੈਂ ਗੱਲ ਕਰ ਰਿਹਾ ਸੀ ਕਰਾਊਨ ਪੀਜ਼ੇ ਵਾਲਿਆਂ ਦੀ, ਕਰਾਊਨ ਪੀਜ਼ਾ ਤੁਹਾਡੇ ਵਾਸਤੇ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ, $25 ਦੇ 2 ਪੀਜ਼ੇ। ਮੈਂ ਤੁਹਾਨੂੰ ਆਲਵੇਜ਼ ਕਹਿ ਰਿਹਾ ਵੀਰ ਮੇਰਿਓ, ਜਿੰਨੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਕਈ ਵਾਰੀ ਬੰਦੇ ਕਈ ਵਾਰੀ ਥੋੜ੍ਹਾ ਜਿਹਾ ਘੱਟ ਕੇਅਰ ਕਰਦੇ ਆ, ਪੈਸੇ $2-4 ਦੀ ਕੇਅਰ ਨਹੀਂ ਕਰਦੇ ਵੀਰ ਸਾਡੇ, ਖੁੱਲ੍ਹੇ ਸਵਾਰੇ ਹੁੰਦੇ ਆ ਬੰਦੇ, ਠੀਕ ਹੈ ਨਾ, ਪਰ ਲੇਡੀਜ਼ ਘਰ ਨੂੰ ਬੜਾ ਸਾਂਭ ਕੇ ਰੱਖਦੀਆਂ, ਉਹ $1 ਵੀ ਕਿਸੇ ਨੂੰ ਐਕਸਟਰਾ ਨਹੀਂ ਦਿੰਦੀਆਂ। ਕਿਉਂ ਦੇਣ ਬਈ, ਪਰ $25 ਦੇ ਜੇ ਤੁਹਾਨੂੰ 2 ਪੀਜ਼ੇ ਮਿਲ ਰਹੇ ਆ, ਤਾਂ ਇਹਦਾ ਮਤਲਬ ਤੁਹਾਡੀ ਘਰ ਵਾਲੀ ਬੜੀ ਸਿਆਣੀ ਹੈ, ਉਹਨੇ ਨੋਟ ਕਰ ਲਿਆ ਨੰਬਰ ਕਰਾਊਨ ਪੀਜ਼ਾ ਵਾਲਿਆਂ ਦਾ, ਫਿਰ ਇਸ ਵੀਕਐਂਡ ਦੇ ਘਰ ਜੇ ਪੀਜ਼ੇ ਮੰਗਾਉਣੇ ਆ ਤਾਂ ਕਰਾਊਨ ਪੀਜ਼ੇ ਵਾਲੇ ਦੇ ਮੰਗਾਉਣੇ ਆ, $25 ਦੇ 2 ਪੀਜ਼ੇ ਲਾਰਜ, 6 ਟੋਪਿੰਗ ਵਿੱਚੇ ਚਿਕਨ ਵਾਲੇ ਵਿੱਚੇ ਸਾਰੇ ਕੁਛ ਇਨਕਲੂਡ ਆ, ਨਾਲੇ 2 ਲੀਟਰ ਅਸੀਂ ਕੋਕ ਦੀ ਜਿਹੜੀ ਬੋਟਲ ਆ ਉਹ ਤੁਹਾਡੇ ਵਾਸਤੇ ਗਿਫਟ ਦੇ ਰਹੇ ਹਾਂ, ਨਾਲ 2 ਡਿਪਿੰਗ ਸੌਸ ਵੀ ਦੇ ਰਹੇ ਹਾਂ, ਨਾਲ ਨੈਪਕਿਨ ਵੀ ਲੈ ਲਓ, ਪਲੇਟਸ ਵੀ ਲੈ ਲਓ, ਨਾਲ ਕ੍ਰਸ਼ ਚਿੱਲੀ ਵੀ ਲੈ ਲਓ, ਜੋ ਮਰਜ਼ੀ ਲੈ ਲਓ, ਠੀਕ ਹੈ। ਹਾਂ, ਜੇ ਤੁਸੀਂ ਗ੍ਰੀਨ ਚਿੱਲੀ ਵਾਲੇ ਪਾ ਰਹੇ ਹਾਂ, ਕੁਛ ਜਿੰਜਰ ਤੁਸੀਂ ਲਾਈ ਕਰਦੇ ਹੋ, ਬੜੀ ਚੰਗੀ ਹੁੰਦੀ ਹੈ ਸਿਹਤ ਵਾਸਤੇ ਅਦਰਕ, ਅਤੇ ਉਹ ਪਾਉਣੀ ਆ, ਕਿਉਂਕਿ ਬਾਏ ਨਹੀਂ ਹੁੰਦੇ ਫਿਰ ਪੀਜ਼ੇ, ਕਿਉਂਕਿ ਜਿਸ ਵੇਲੇ ਜਿੰਜਰ ਵਿੱਚ ਉਹਦੇ 'ਚ ਬਣ ਜਾਂਦੀਆਂ ਥੋੜ੍ਹੀ ਜਿਹੀ ਫਲੇਵਰਸ ਆ ਜਾਂਦੇ ਆ, ਔਰ ਕਈ ਵਾਰੀ ਹੁਣ ਚਿਕਨ ਦਾ ਦੇਖੋ, ਚਿਕਨ ਤਾਂ ਉਹੀ ਚੀਜ਼ ਹੁੰਦੀ ਹੈ ਨਾ, ਚਿਕਨ ਦੇ ਕਿੰਨੇ ਫਲੇਵਰਸ ਹੁੰਦੇ ਆ, ਕੋਈ ਬੰਦਾ ਲੈਮਨ ਚਿਕਨ ਬਣਾਉਂਦਾ, ਕੋਈ ਬੰਦਾ ਦਹੀਂ ਵਾਲਾ ਚਿਕਨ ਬਣਾਉਂਦਾ, ਕੋਈ ਬੰਦਾ ਮਲਾਈ ਚਿਕਨ ਬਣਾਉਂਦਾ, ਕੋਈ ਰੋਸਟਡ ਚਿਕਨ ਆ, ਕੋਈ ਤੰਦੂਰੀ ਚਿਕਨ ਆ, ਕੋਈ ਬਟਰ ਚਿਕਨ ਆ, ਇੱਕ ਫਲੇਵਰਸ ਆ। ਅਤੇ ਇਸੇ ਤਰ੍ਹਾਂ ਜੇ ਤੁਸੀਂ ਪੀਜ਼ੇ ਵੀ ਤਿਆਰ ਕਰਾਉਣੇ ਆ, ਵੱਖਰੇ ਵੱਖਰੇ ਫਲੇਵਰਸ ਦੇ ਹੁੰਦੇ ਆ, ਪਿਓਰ ਵੈਜੀਟੇਰੀਅਨ ਲੈਣੇ ਆ, ਜਾਂ ਤੁਸੀਂ ਪੇਪਰੋਨੀ ਵਾਲੇ ਲੈਣੇ ਆ, ਜਾਂ ਤੁਸੀਂ ਪਿਓਰ ਚੀਜ਼ ਪੀਜ਼ੇ ਲੈਣੇ ਆ, ਜਾਂ ਤੁਸੀਂ ਤੁਹਾਡੇ ਵਾਸਤੇ ਵਧੀਆ ਪੀਜ਼ੇ ਵਈ ਬਣਾ ਕੇ ਦਿੰਦੇ ਆ ਕਰਾਊਨ ਪੀਜ਼ੇ ਵਾਲੇ, ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ ਹੈ, ਤੁਸੀਂ ਇਹਨਾਂ ਵੀਰਾਂ ਨੂੰ ਕਾਲ ਕਰ ਲਓ, ਉੱਥੇ ਕੁੜੀਆਂ ਕੰਮ ਕਰ ਰਹੀਆਂ, ਉਹਨਾਂ ਦੱਸੋ ਪੰਜਾਬੀ ਵਿਰਸਾ। ਦੇਖੋ, ਜੇ ਤੁਸੀਂ ਪੰਜਾਬੀ ਵਿਰਸਾ ਨਹੀਂ ਕਰੋਗੇ, ਫਿਰ ਤੁਹਾਡਾ 2 ਪੀਜ਼ਿਆਂ ਦਾ ਬਿੱਲ ਬਣਨਾ $38, ਜੋ ਰੇਟ ਮਾਰਕੀਟ ਦਾ ਚੱਲਦਾ। ਪਰ ਜਿਸ ਵੇਲੇ ਤੁਸੀਂ ਕਹਿ ਤਾ ਪੰਜਾਬੀ ਵਿਰਸਾ, ਇਹਨਾਂ ਨੇ ਪੀ ਤੇ ਵੀ ਦਾ ਕੋਡ ਪਾ ਦੇਣਾ ਆਪਣੇ ਸਿਸਟਮ ਵਿੱਚ, ਤੁਹਾਡੀ ਕੀਮਤ ਕੱਟ ਕੇ ਸਿੱਧੀ $25 ਹੋ ਜਾਣੀ, 38 ਹੋ ਸਿੱਧੇ 25 ਹੋ ਜਾਣੇ। ਨੰਬਰ ਇੱਕੋ ਹੀ ਨੋਟ ਕਰਨਾ ਤੁਸੀਂ, ਤੁਹਾਡੇ ਵਾਸਤੇ ਕਰਾਊਂਡ ਪੀਸ ਦਾ ਨੰਬਰ ਹਾਜ਼ਰ ਹੈ 9058579292। ਨੰਬਰ ਬੜਾ ਈਜ਼ੀ ਹੈ, 905-857-9992। ਜਾਂ ਤੁਸੀਂ ਗੂਗਲ ਤੇ ਸਰਚ ਕਰ ਲਿਆ ਕਰੋ ਕਰਾਊਂਡ ਪੀਜ਼ਾ, ਜਾਂ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਹੈ ਕਰਾਊਂਡ ਪੀਜ਼ਾ। ਰਾਜਨ ਜੀ ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ। ਸਰ ਬੋਲੋ ਸਰ।
1: ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜੀ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਹਰਜੀਤ ਜੀ, ਸਾਡੇ ਕੋਲ ਲੇਟੈਸਟ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਜਿਨ੍ਹਾਂ ਦੇ।
0: ਉਸ ਗੱਲ ਦਾ ਮੈਂ ਗਵਾਹ ਆ ਤੁਹਾਡਾ, ਵੀ ਮੈਨੂੰ ਪਤਾ ਜਿਹੜੀ ਤੁਹਾਡੀ ਮਸ਼ੀਨਾਂ ਆ, ਮੈਂ ਨਹੀਂ ਦੇਖਿਆ ਕਿਸੇ ਹੋਰ ਡਾਕਟਰ ਕੋਲ ਮਸ਼ੀਨਾਂ ਹੋਣ, ਉਹ ਮੈਨੂੰ ਪੱਕੀ ਇਸ ਗੱਲ ਦੀ ਗਰੰਟੀ, ਮੈਂ ਔਨ ਏਅਰ ਵੀ ਕਹਿ ਰਿਹਾ ਜੀ। ਸਰ
1: ਬਿਲਕੁਲ ਜੀ, ਸਰ ਇਸੇ ਤਰ੍ਹਾਂ ਦੱਸਣਾ ਚਾਹਾਂਗੇ ਵੀ ਡਿਜੀਟਲੀ ਜਿਵੇਂ ਤੁਸੀਂ ਦੇਖਿਆ ਸੀ ਰਿਜ਼ਲਟ ਆਉਂਦੇ ਨੇ, ਸਾਰਾ ਜਿਹੜਾ ਐਗਜ਼ਾਮ ਹੁੰਦਾ ਉਹਦਾ ਰਿਜ਼ਲਟ ਜਿਹੜਾ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆ ਜਾਂਦਾ ਹੈ, ਤੇ ਡਾਕਟਰ ਸਾਡੇ ਜੀ ਪੂਰਾ ਐਕਸਪਲੇਨ ਕਰਦੇ ਨੇ ਵੀ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਨਾਲ ਦੀ ਨਾਲ ਹਰਜੀਤ ਜੀ, ਕਈ ਵਾਰ ਹੁੰਦਾ ਜਦੋਂ ਆਪਾਂ ਐਗਜ਼ਾਮ ਕਰਾ ਲਈ ਤਾਂ ਫਿਰ ਆਪਾਂ ਨੂੰ ਹੁੰਦਾ ਵੀ ਅਸੀਂ $80 ਐਗਜ਼ਾਮ ਦੇ ਤੇ ਖਰਚ ਦਿੱਤੇ ਤੇ ਕਲਾਸਿਸ ਵੀ ਸਾਨੂੰ ਕੋਈ ਸਸਤੀਆਂ ਹੀ ਮਿਲ ਜਾਣ ਵੀ ਵਧੀਆ ਕੁਆਲਿਟੀ ਦੀ ਮਿਲ ਜਾਣ, ਉਹਦੇ ਵਾਸਤੇ ਅਸੀਂ ਆਪਣਾ ਵੈਲਿਊ ਪੈਕੇਜ ਰੱਖਿਆ ਹੋਇਆ ਹੈ। ਸੋ $129 ਦਾ ਵੈਲਿਊ ਪੈਕੇਜ ਹੈ। ਇਹਦੇ ਚ ਦੇਖੋ ਤੁਹਾਨੂੰ ਚੀਜ਼ਾਂ ਕਿੰਨੀਆਂ ਵਧੀਆ ਮਿਲ ਰਹੀਆਂ। ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਮਿਲ ਰਿਹਾ, ਲੰਡਨ ਫੋਗ ਹੋਵੇ, ਲਿਵਾਈਸ ਹੋਵੇ, ਰੈਂਗਲਰ, ਵੈਨ ਹਿਊਸਟਨ, ਐਡੀ ਬਾਵਰ, ਇਹਨਾਂ ਚੋਂ ਕੋਈ ਵੀ ਫਰੇਮ ਚੂਜ਼ ਕਰ ਲਓ। ਫਿਰ ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗ੍ਹਾ ਕਮਜ਼ੋਰ ਹੈ ਜਾਂ ਤੁਸੀਂ ਕੰਪਿਊਟਰ ਦੇ ਉੱਤੇ ਕੰਮ ਕਰਦੇ ਹੋ ਤੇ ਤੁਹਾਨੂੰ ਸਹੀ ਨਜ਼ਰ ਨਹੀਂ ਆਉਂਦਾ, ਉਸ ਨਜ਼ਰ ਨੂੰ ਸਹੀ ਕਰਨ ਦੇ ਲਈ ਸਿੰਗਲ ਵਿਜ਼ਨ ਲੈਂਸ ਇਹ ਵੀ ਪਾ ਕੇ ਦਿੰਦੇ ਹਾਂ। ਸੋ ਇਹ $300 ਦਾ ਫਰੇਮ ਤੇ $100 ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਦੇ ਰਹੇ ਹਾਂ ਜੀ ਅਸੀਂ। ਤੇ ਜੇ ਕਿਸੇ ਨੂੰ ਮੁਸ਼ਕਿਲ ਹੈ ਜੀ, ਮੈਨੂੰ ਦੂਰ ਦੀ ਵੀ ਪ੍ਰੋਬਲਮ ਹੈ ਤੇ ਨੇੜੇ ਦੀ ਵੀ, ਤੇ ਮੇਰੀ ਇਕੱਠੀ ਐਰਕ ਵਾਂਝੇ ਜਿਹ ਚ ਮੈਨੂੰ ਬਾਰ ਬਾਰ ਉਤਾਰਨੀ ਨਾ ਪਵੇ, ਤੇ ਉਹਨਾਂ ਨੂੰ ਵਾਸਤੇ ਅਸੀਂ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਲੈਂਦੇ ਨੇ ਜੀ। ਇਹਦੇ ਵਿੱਚ ਕੋਈ ਲਾਈਨ ਨਹੀਂ ਹੁੰਦੀ, ਸੋ ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਦੂਰ ਨੇੜੇ ਦੀ ਇਕੱਠੀ ਲਾਈ ਕਿ ਅਲੱਗ ਅਲੱਗ ਆਈ। ਸੋ ਇਹ $300 ਦੇ ਲੈਂਸ ਨੇ ਤੇ $300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦੇ ਰਹੇ ਹਾਂ। ਤੇ ਜਦੋਂ ਆਪਾਂ ਐਨਕ ਬਣਵਾ ਲੈਂਦੇ ਹਾਂ, ਫਿਰ ਹੁੰਦਾ ਆਪਾਂ ਨੂੰ ਵੀ ਇਹ ਤੇ ਕੋਈ ਕੋਟਿੰਗ ਵੀ ਐਡ ਹੋ ਜਾਵੇ। ਸੋ ਕੋਟਿੰਗ ਤੁਸੀਂ ਜਿੰਨੀਆਂ ਮਰਜ਼ੀ ਐਡ ਕਰਾ ਲਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਕਹੇ ਵੀ ਮੈਨੂੰ ਦੋ ਪੇਰ ਹੋਰ ਮੇਰੇ ਕੋਈ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪੇਰ ਤੇ ਕੋਟਿੰਗਾਂ 50% ਆਫ ਨੇ, ਦੂਜੇ ਪੇਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲਕੁਲ ਹੁੰਦੀ ਹੈ ਜੀ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਇੱਕ ਨੰਬਰ ਜੀ 905-460-8888, 905-460-8888।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ, ਔਰ ਬੜੀ ਮਿਹਰਬਾਨੀ ਸਰ, ਦੁਬਾਰਾ ਵੀ ਜੁੜਦੇ ਹਾਂ ਪ੍ਰੋਗਰਾਮ ਪੰਜਾਬੀ ਵਿਰਸਾ। ਔਰ ਇੱਕ ਮੈਸੇਜ ਤੁਹਾਨੂੰ ਹੋਰ ਦੇਣਾ ਹੈ, ਉਹਨੀ ਦੇਰ ਤੱਕ ਕਿਸੇ ਨੂੰ ਕੋਈ ਪੰਜਾਬੀ ਦਾ ਗੀਤ, ਉਹ ਵੀ ਮੈਂ ਗੀਤ ਲਾਉਣਾ ਵੀਰ ਹੈ, ਜਿਹੜਾ ਚੰਬੇ ਵਾਲੀ ਸਰਕਾਰ ਸਾਡੀ ਤੁਸੀਂ ਕਿਹਾ ਸੀ ਨਾ, ਛੋੜ ਦੇ ਸਾਰੀ ਦੁਨੀਆ ਕਿਸੇ ਕੇ ਲਈ, ਬਹੁਤ ਪਿਆਰਾ ਗੀਤ ਹੈ, ਉਹ ਡੈਫੀਨੇਟਲੀ ਮੈਂ ਪਲੇ ਕਰੂੰਗਾ। ਕਿਸੇ ਨੂੰ ਕੋਈ ਆਉਂਦਾ ਹੋਵੇ ਕੋਈ ਪੰਜਾਬੀ ਦਾ ਗੀਤ ਕਿਸੇ ਦੇ ਦਿਮਾਗ 'ਚ ਹੋਵੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਗੀਤ ਹੋਵੇ ਪੰਜਾਬੀ ਦਾ, ਆਪਾਂ ਹਿੰਦੀ ਵੀ ਲਾਉਂਦੇ ਹਾਂ, ਪੰਜਾਬੀ ਦੇ ਸਾਡੇ ਫੈਨਸ ਬੜੇ ਹੈਗੇ ਆ, ਅਤੇ ਮੈਂ ਚਾਹੁੰਦਾ ਕਿ ਕੋਈ ਪੰਜਾਬੀ ਦਾ ਗੀਤ ਇੱਦਾਂ ਦਾ ਹੋਵੇ ਜਿਹੜਾ ਕਿ ਸੁਣ ਕੇ ਤੁਸੀਂ ਵੀ ਕਹੋ ਹਰਜੀਤ ਜੀ ਵਾਕਈ ਇਹ ਗੀਤ ਅੱਜ ਦੇ ਦਿਨ ਦੇ ਢੁੱਕਦਾ ਗੀਤ ਹੈ। ਕੋਈ ਹੈਗਾ ਇੱਦਾਂ ਦਾ ਤੁਹਾਡੇ ਦਿਮਾਗ ਦੇ 'ਚ ਕੋਈ ਗੀਤ ਹੋਵੇ ਪੰਜਾਬੀ ਦਾ ਵੀਰ ਮੇਰਿਓ, ਅਤੇ ਤੁਸੀਂ ਡੈਫੀਨੇਟਲੀ ਮੈਨੂੰ ਸਟੂਡੀਓ ਕਾਲ ਕਰਨੀ ਹੈ, 905-673-3337, 905-673-3337। ਇੱਕ ਨੰਬਰ ਦੇ ਰਿਹਾ ਤੁਹਾਨੂੰ ਮੈਂ ਬਹੁਤ, ਇਸ ਵੀਕਐਂਡ ਦੇ ਕੱਲ੍ਹ ਮੈਂ ਅਨਾਊਂਸ ਕੀਤਾ, ਦੋ ਵਾਸ਼ਰੂਮ ਆਲਰੇਡੀ ਇਸ ਵੀਕਐਂਡ ਦੇ ਤਿਆਰ ਹੋ ਜਾਣੇ ਆ, ਕਿਉਂਕਿ ਕੰਪਨੀ ਵੱਡੀ ਹੈ ਰੈਨੋਵੇਸ਼ਨ ਦੀ, ਕਿਉਂਕਿ ਇੰਨੀ ਜਲਦੀ ਕੋਈ ਬੰਦਾ ਤਿਆਰ ਕਰਦਾ ਵਾਸ਼ਰੂਮ, ਤੁਸੀਂ ਦੱਸੋ। ਕੱਲ੍ਹ ਮੈਨੇ ਅਨਾਊਂਸ ਕੀਤਾ, ਉਹ ਭਾਅ ਜੀ ਕਹਿੰਦੇ ਸਾਡੇ ਅਗਲੇ ਹਫ਼ਤੇ ਵਿਆਹ ਹੈਗਾ ਘਰ ਦੇ ਵਿੱਚ, ਅਤੇ ਮੈਂ ਦੱਸਿਆ ਭਾਅ ਜੀ ਨੇ ਜਿਹੜੀ ਕੰਪਨੀ ਹੈ, ਕਹਿੰਦੇ ਹਰਜੀਤ ਜੀ ਅਸੀਂ ਦੋ ਵਾਸ਼ਰੂਮ ਇਸ ਵੀਕਐਂਡ ਦੇ ਤਿਆਰ ਕਰ ਰਹੇ ਹਾਂ, ਅਤੇ ਇਸ ਵੀਕਐਂਡ ਤੋਂ ਪਹਿਲੇ ਪਹਿਲੇ ਸੰਡੇ ਤੋਂ ਪਹਿਲੇ ਪਹਿਲੇ ਵਾਸ਼ਰੂਮ ਦੇ, ਉਹ ਕਹਿੰਦੇ ਨੈਕਸਟ ਵੀਕ ਸਾਡੇ ਘਰ ਵਿਆਹ ਹੈ ਸਟਾਰਟ ਹੋ ਜਾਣਾ, ਅਤੇ ਉਸ ਤੋਂ ਪਹਿਲੇ ਪਹਿਲੇ ਸਾਨੂੰ ਵਾਸ਼ਰੂਮ ਡਨ ਕਰਾਓ। ਮੈਂ ਕਿਹਾ ਜੀ ਇਹ ਤਾਂ ਹੋ ਗਿਆ ਸਮਝੋ ਹੁਣ ਤੁਸੀਂ, ਉਹ ਨੰਬਰ ਇਹਨਾਂ ਨੇ ਲੈ ਕੇ $7,000 ਦੇ ਵਿੱਚ ਸੈਕਿੰਡ ਫਲੋਰ ਦੇ ਵਾਸ਼ਰੂਮ ਜਿਹੜੇ ਤੁਹਾਡੇ ਉਹ ਡਨ ਹੋ ਰਹੇ ਆ। ਮੈਂ ਥੱਲੇ ਵਾਲੇ ਵਾਸ਼ਰੂਮ ਨਹੀਂ ਕਹਿ ਰਿਹਾ ਪਾਊਡਰ ਰੂਮ ਵਾਲੇ ਜਿਹੜੇ ਦੋ ਪੀਸ ਹੁੰਦਾ, ਨੋ, ਜਿਹੜੇ ਉੱਤੇ ਆ ਜੇ ਤੁਹਾਡੇ ਉੱਤੇ ਵਾਸ਼ਰੂਮ ਵਿੱਚ ਦੋ ਸਿੰਕ ਲੱਗੀਆਂ, ਕਾਊਂਟਰਟੌਪ ਨਵੇਂ ਹੋਣਗੇ, ਵੈਨਿਟੀ ਨਵੀਂ ਹੋਏਗੀ, ਵਾਸ਼ਰੂਮ ਦੀ ਟੋਇਲਟ ਸੀਟ ਨਵੀਂ ਹੋਏਗੀ, ਟੱਪ ਨਵਾਂ ਹੋਏਗਾ, ਟਾਇਲਾਂ ਨਵੀਆਂ ਹੋਣਗੀਆਂ, ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਜੇ ਤੁਸੀਂ ਸਟੈਂਡਿੰਗ ਜਿਹੜਾ ਕਈ ਵਾਰੀ ਹੁੰਦਾ ਟੱਪ ਵਾਲਾ ਵਾਸ਼ਰੂਮ ਹੁੰਦਾ, ਠੀਕ ਹੈ ਨਾ, ਉਹਨੂੰ ਅਸੀਂ ਸਟੈਂਡਿੰਗ ਸ਼ਾਵਰ 'ਚ ਮੂਵ ਕਰਾਉਣਾ ਹੋ ਜਾਏਗਾ, ਨੋ ਐਕਸਟਰਾ ਕੋਸਟ, ਓਨਲੀ $7,000. ਫਿਰ ਉੱਥੇ ਤੁਸੀਂ ਪਲਾਸਟਿਕ ਦੇ ਪਰਦਾ ਜਿਹਾ ਨਹੀਂ ਲਾਉਣਾ, ਜਿਹੜਾ ਆਪਾਂ ਕਰਟਨ ਹੁੰਦਾ ਉਹ ਨਹੀਂ ਲਾਉਣਾ, ਗਲਾਸ ਦੇ ਡੋਰ ਲੱਗਣਗੇ ਉੱਥੇ, ਉਹ ਵੀ ਵਿੱਚ ਇਨਕਲੂਡ ਆ $7,000 ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ 416-678-8100 ਦੇ ਕੋਗ ਦੀ ਜਾ ਸਕਦੀ ਹੈ। ਨੰਬਰ ਬਹੁਤ ਈਜ਼ੀ ਹੈ ਵੀਰਾਂ ਦਾ, ਔਰ ਕਿਉਂਕਿ ਕੰਪਨੀ ਬੜੀ ਬਿਜ਼ੀ ਹੈ, ਜੇ ਤੁਸੀਂ ਵੀ ਚਾਹੁੰਦੇ ਆ ਇਸ ਵੀਕਐਂਡ ਦੇ ਤੁਹਾਡੇ ਘਰ ਵਾਸ਼ਰੂਮ ਤਿਆਰ ਹੋ ਜਾਣ, ਘਰ ਦੇ ਵਿੱਚ ਕੋਈ ਖੁਸ਼ੀ ਦੇ ਸਮਾਗਮ ਹੁੰਦੇ ਆ, ਕੋਈ ਵੀਕਐਂਡ ਦੇ, ਕੋਈ ਆਉਣ ਵਾਲੇ 10-15-20 ਦਿਨਾਂ ਨੂੰ ਕੋਈ ਤੁਹਾਡੇ ਘਰਾਂ ਵਿੱਚ ਸਮਾਗਮ ਹੁੰਦੇ ਆ, ਵਿਆਹ ਸ਼ਾਦੀਆਂ ਆ ਜਾਂਦੀਆਂ, ਅਤੇ ਉਹਦੇ ਕਰਕੇ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਵਾਸ਼ਰੂਮ ਨਵੇਂ ਤਿਆਰ ਕਰਾਉਣੇ ਆ, ਤਾਂ ਕਰਾ ਸਕਦੇ ਹਾਂ। ਨੰਬਰ ਇੱਕੋ ਹੀ ਆ 416-678-8100 416-678-8100 ਹੈਲੋ
2: ਹੈਲੋ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਪੰਜਾਬੀ ਸੌਂਗ ਹੀ ਰਿਕੁਐਸਟ ਕਰਨਾ ਸੀ
0: ਜੀ। ਬੋਲੋ ਜੀ, ਕਿਹੜਾ ਸੁਣਨਾ ਮੈਮ?
2: ਆਈ ਥਿੰਕ ਅੱਜ ਦੇ ਮੌਸਮ ਨੂੰ ਲੈ ਕੇ ਕਲੀਅਰ ਕੰਠ ਦਾ ਕਾਸ਼ ਸੌਂਗ, ਜਿਹੜਾ ਫਸਟ ਹੈ, ਜਿਹੜਾ ਸਭ ਤੋਂ ਪਹਿਲਾ ਕਾਸ਼ ਸੌਂਗ ਆਇਆ ਸੀ।
0: ਤੁਹਾਨੂੰ ਆਉਂਦਾ ਗੀਤ ਉਹ ਵਾਲਾ ਕਿਹੜਾ ਗੀਤ ਸੀ? ਮੈਂ ਥੋੜਾ ਥੋੜਾ ਗੁਣਗੁਣਾ ਸਕਦੇ ਤੁਸੀਂ ਜਾਂ ਨਹੀਂ?
2: ਗਾ ਤਾਂ ਨਹੀਂ ਸਕਦੀ, ਬਟ ਫਸਟ ਲਾਈਨ ਇਹੀ ਹੈ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ।
0: ਕੀ ਸੀ? ਕਾਸ਼ ਕੀ ਹੋ?
2: ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ।
0: ਅੱਛਾ, ਉਹ ਵਿਹਲੇ ਹੁਣ ਕਿੱਥੇ ਆਉਣੇ, ਮੁੜ ਗਏ, ਟਾਈਮ ਲੰਘ ਗਿਆ ਹੁਣ ਤਾਂ। ਚਲੋ ਕੋਈ ਨਹੀਂ, ਕੋਸ਼ਿਸ਼ ਕਰਦੇ ਹਾਂ ਲਾਉਣ ਦੀ, ਜੇ ਮਿਲ ਗਿਆ ਡੈਫੀਨਿਟਲੀ ਪਲੇ ਕਰਾਂਗੇ। ਕਿਸੇ ਹੋਰ ਦੀ ਹੈ ਜੀ ਕੋਈ ਫਰਮਾਇਸ਼? 4-5 ਲਾਈਨਾਂ ਬਿਜ਼ੀ ਸੀ, ਜੇ ਕਿਸੇ ਹੋਵੇ ਤੇ ਮੈਂ ਲਾ ਦਿੰਦਾ ਵੀ, ਜੇ ਚੰਗਾ ਜਿਹਾ ਹੋਰ ਕੋਈ। ਵੈਸੇ ਗੀਤ ਆ ਵੀ ਵਧੀਆ ਤੁਸੀਂ ਪਸੰਦ ਕੀਤਾ ਮੈਮ, ਔਰ ਜੇ ਹੈ ਕਿਸੇ ਦੀ ਹੋਰ ਕੋਈ ਪਸੰਦ। ਕੰਠ ਸਾਹਿਬ ਤਾਂ ਸਾਡੇ ਮਿੱਤਰ ਬੜੇ ਆ, ਕਲੇਰ ਕੰਠ ਸਾਹਿਬ ਹੈ, ਤੇ ਕਲੇਰ ਕੰਠ ਸਾਹਿਬ ਬੜੇ ਪਿਆਰ ਵਾਲੇ ਵੀਰ ਆ ਖੁਦ ਵੀ, ਤੇ ਜੇ ਹੈਗਾ ਕਿਸੇ ਦੇ ਦਿਮਾਗ ਕੋਈ ਹੋਰ ਗੀਤ ਆ ਰਿਹਾ ਤੇ ਪਲੀਜ਼ ਮੈਨੂੰ ਦੱਸਿਓ। ਕਈ ਵਾਰੀ ਚੋਣ ਹੋ ਜਾਂਦੀ ਹੈ ਨਾ, ਚੋਣ ਹੋ ਜਾਂਦੀ, ਕਈ ਵਾਰੀ ਗੀਤ ਤੁਹਾਡੇ ਵਾਸਤੇ ਕੁਛ ਨਾ ਕੁਛ ਤੁਹਾਨੂੰ ਡਿਫਰੈਂਟ ਮਿਲ ਜਾਂਦੇ ਆ। ਇੱਕ ਹੰਸਰਾਜ ਹੰਸ ਸਾਹਿਬ ਦਾ ਗੀਤ ਸੀ, ਕਿਸੇ ਨੂੰ ਜੇ ਯਾਦ ਹੋਵੇ, ਉਹ ਮੈਂ ਮੋਸਟਲੀ ਗੀਤ ਉਹ ਲਾਉਣਾ ਵੀ ਹੁੰਦਾ ਇੱਥੇ। ਵੈਸੇ ਆਈ ਥਿੰਕ ਜੇ ਕਿਸੇ ਨੂੰ ਯਾਦ ਹੋਵੇ ਤਾਂ ਪਲੀਜ਼ ਦੱਸਿਓ, ਮੈਨੂੰ ਤਾਂ ਯਾਦ ਆ ਗੀਤ ਉਹ, ਪਰ ਆਈ ਹੈਵ ਟੂ ਮੇਕ ਸ਼ੋਰ ਕਿ ਤੁਹਾਨੂੰ ਵੀ ਯਾਦ ਨਹੀਂ ਯਾਦ ਹੋ ਗੀਤ। ਪੰਜਾਬੀ ਵਿਰਸਾ, ਹੈਲੋ, ਸਤਿ ਸ਼੍ਰੀ ਅਕਾਲ ਸਰ।
3: ਭਾਜੀ ਗਾਣਾ ਲਾ ਦੋ, ਸੌਂਟ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ, ਪਹਿਲੀ ਮੁਲਾਕਾਤ ਹੋਵੇ।
0: ਨਹੀਂ, ਬਰਸਾਤ ਉਹ ਲਫ਼ਜ਼ ਹੀ ਹੈ ਨੀ, ਸੌਂਟ ਦਾ ਮਹੀਨਾ ਹੋਵੇ, ਪੈਂਦੀ ਹੋਵੇ ਭੂਰ, ਸੱਜਣਾ ਨੇ ਆਉਣਾ ਹੋਵੇ। ਹਾਂ, ਤੁਸੀਂ ਕਮਾਲ ਦੀ ਗੱਲ ਕਰਦੇ ਭਾਜੀ ਸਵੇਰੇ ਸਵੇਰੇ।
3: ਹੁਣ ਤੁਹਾਡੇ ਵਾਲਾ ਸਿਲੇਬਸ ਲੱਗੇਗਾ ਨਾ, ਸਮਝ ਗਿਆ।
0: ਅੱਗੇ ਅੱਜ ਸ਼ੇਰ ਬਣ ਗਿਆ ਕਿ ਨਵਾਂ ਨਵਾਂ ਚੇਤਾ, ਤਾਂ ਸੁਣਿਆ ਪਹਿਲਾਂ?
3: ਹਾਂ ਸੁਣਿਆ ਭਾਜੀ, ਸੁਣ ਲਿਆ
0: ਉਹ ਸ਼ੇਰ, ਦੇਖੋ ਕੈਸਾ ਬਣ ਗਿਆ ਰਾਈਟ ਵੇ ਨਾ,
3: ਇੱਕ ਨੰਬਰ ਭਾਜੀ, ਇੱਕ ਨੰਬਰ।
0: ਹਾਂ, ਕਮਾਲ ਦੀ ਗੱਲ ਹੋ ਗਈ, ਬਾਹਰ ਪੈਂਦੀ ਹੋਵੇ ਭੂਰ, ਸੋਹਣੇ ਸੱਜਣਾ ਨੇ ਆਣਾ ਵੇ, ਤੇ ਸਿੰਘ ਹਰਜੀਤ ਦਾ ਹੋਵੇ ਤੇਰੇ ਚਿਹਰੇ ਤੇ ਨੂਰ। ਆਹ ਕੀ ਬਾਤ ਹੈ ਯਾਰ। ਹੈਲੋ,
4: ਹਾਂਜੀ ਭਾਜੀ,
0: ਆਓ ਜੀ,
4: ਤੁਸੀਂ ਲਾਉਣੇ ਹੁੰਦੇ ਗਾਣਾ ਰਾਤੀ ਇਸ਼ਕਿਆ ਦੀ ਹੋਈ ਬਰਸਾਤ।
0: ਅੱਛਾ, ਪਹਿਲਾਂ ਮੈਨੂੰ ਇੰਨੀ ਗੱਲ ਦੱਸੋ, ਤੁਸੀਂ ਮੇਰੇ ਦਿਲ ਦੀ ਗੱਲ ਨੂੰ ਕਿਵੇਂ ਬੁੱਝ ਲੈਂਦੇ ਵੈਸੇ, ਦੱਸੋ ਪਹਿਲਾਂ ਮੈਨੂੰ।
4: ਭਾਜੀ ਦਿਲ ਦੇ ਨਾਲ ਜੋ ਦਿਲ ਮਿਲਿਆ ਹੁੰਦਾ, ਤਾਰਾਂ ਜੁੜੀਆਂ ਹੁੰਦੀਆਂ, ਆਪਣੇ ਆਪ ਇੱਧਰ ਉੱਧਰ ਹੁੰਦਾ ਰਹਿੰਦਾ ਟ੍ਰਾਂਸਫਰ।
0: ਇੱਕੋ ਵੇਲੇ ਹੁੰਦੀ ਬਰਸਾਤ ਵਸਲਦੀਆਂ ਘੜੀਆਂ ਨੂੰ, ਨਾ ਰੋਕਿਆ ਗਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ। ਅੱਜ ਲਾਟਰੀ ਪਾ ਲਓ ਤੁਸੀਂ, ਇਹ ਗੀਤ ਲੱਗਾ ਸੀ ਮੈਂ ਲਾਉਣ ਹੁਣ ਤੁਹਾਡੇ ਵਾਸਤੇ। ਬੜੇ ਸੌਂਗ ਮੈਨ, ਮੇਰੇ ਨਾ ਫੇਵਰਟ ਸੌਂਗ ਦੇ ਵਿੱਚੋਂ, ਪੰਜਾਬੀ ਦੇ ਸੌਂਗ ਦੇ ਵਿੱਚੋਂ ਇਹ ਬੜੇ ਬੈਸਟ ਸੌਂਗ ਆ, ਔਰ ਮੈਂ ਥੋੜ੍ਹਾ ਜਿਹਾ ਇਸ਼ਾਰਾ ਵੈਸੇ ਤੁਹਾਨੂੰ ਦੇ ਦਿੱਤਾ ਸੀ ਨਾ। ਬਾਕੀ ਯਾਰ ਗਾਣੇ ਦੂਜੇ ਵੀ ਫਰਮਾਇਸ਼ ਵਧੀਆ ਆਈ ਹੈ, ਕਾਸ਼ ਵਾਲਾ ਗੀਤ ਵੀ ਤੁਹਾਡਾ ਮੈਡਮ ਲਾਉਂਦੇ ਹਾਂ ਅਸੀਂ, ਫਿਕਰ ਨਾ ਕਰਿਓ, ਟੈਨਸ਼ਨ ਮਤ ਲੈਣਾ, ਅਗਰ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ, ਟੈਨਸ਼ਨ ਨਹੀਂ ਲੈਣੀ, ਅਤੇ ਵੀਰਾ ਜੀ ਨੇ ਇੱਕ ਨੇ ਫਰਮਾਇਸ਼ ਕੀਤੀ ਹੈ, ਅਤੇ ਫਿਰ ਬਾਹਰ ਭੂਰ ਵਾਲਾ ਗੀਤ, ਉਹ ਤਾਂ ਯਾਰ ਮੇਰਾ ਵੈਸੇ ਫੇਵਰੇਟ ਸੌਂਗ ਹੈ, ਉਹ ਵੀ ਤੁਹਾਡਾ ਲਾਉਣਾ, ਪਰ ਆਹ ਥੋੜ੍ਹਾ ਸੁਣ ਲਈਏ। ਪ੍ਰੋਗਰਾਮ ਪੰਜਾਬੀ ਵਿਰਸਾ, ਹਮ ਹੈ ਆਪਕੇ ਆਪਣੇ, ਆਪ ਸਭੀ ਕੋ ਹਮਾਰਾ ਨਾਮ ਤਾਂ ਪਤਾ ਹੀ ਹੈ ਨਾ ਭਾਈ ਜਾਨ, ਹਮ ਹੈ ਆਪਕੇ ਆਪਣੇ, ਪੰਜਾਬੀ ਵਿਰਸਾ ਵਾਲੇ, ਅਤੇ ਬਾਕੀ ਤੁਹਾਨੂੰ ਪਤਾ ਹੀ ਹੈ, ਸਿੰਘ ਸਿੰਘ।

ਪੰਜਾਬੀ ਵਿਰਸਾ ਦ ਵਨ ਐਂਡ ਓਨਲੀ 11 ਟੂ 12 ਸਿੰਘ ਹਰਜੀਤ ਹੈਲੋ ਸੋਹਣੇ ਜਿਹੜੇ ਸੱਜਣ ਹੁੰਦੇ ਆ ਨਾ ਪਿਆਰੇ ਹੁੰਦੇ ਆ ਤੁਹਾਡੇ ਮਹਿਬੂਬ ਹੁੰਦੇ ਆ ਜਿਹੜੇ ਤੁਹਾਡੇ ਦਿਲ ਦੇ ਜਾਨੀ ਹੁੰਦੇ ਆ ਉਹ ਫੁੱਲਾਂ ਵਰਗੇ ਤੋਂ ਵੀ ਕੋਮਲ ਹੁੰਦੇ ਆ ਕਲੀਆਂ ਕਲੀਆਂ

0: ਲੋ ਜੀ ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ ਸਾਨੂੰ ਨੀਂਦ ਨਾ ਆਈ ਬਿਲਕੁਲ ਹੀ ਸਾਰੀ ਰਾਤ ਇਹ ਟੈਨਸ਼ਨਾਂ 'ਚ ਨੀਂਦ ਨਹੀਂ ਆਈ ਇਸ਼ਕੇ ਤਾਂ ਕੀ ਭੇਜਣਾ ਸੀ ਬੰਦੇ ਨੂੰ ਟੈਨਸ਼ਨਾਂ 'ਚ ਨੀਂਦ ਨਹੀਂ ਆਉਂਦੀ ਸਵੇਰੇ ਤੜਕੇ 3 ਵਜੇ ਜਾ ਖੁੱਲ ਜਾਂਦੀ ਹੈ ਅਤੇ ਮੁੜ ਕੇ ਰਾਮ ਰਾਮ ਕਰੋ ਵਾਹਿਗੁਰੂ ਕਰੋ ਅਤੇ ਨਾਲੇ ਚਾਹ ਦਾ ਘੁੱਟ ਪੀਓ ਅਤੇ ਫਿਰ ਪੈ ਜਾਓ ਫਿਰ ਅੱਧਾ ਘੰਟਾ ਨੀਂਦ ਆ ਕੇ ਫਿਰ ਉੱਠ ਜਾਓ ਫਿਰ ਫਿਕਰਾਂ 'ਚ ਪਰ ਜਿਹੜੇ ਪਿਆਰ ਦੀ ਜ਼ੰਜੀਰਾਂ ਦੇ ਵਿੱਚ ਬੰਨੇ ਹੋਏ ਆ ਉਹ ਤਾਂ ਫਿਰ ਆਪਣੇ ਮਹਿਬੂਬ ਦੀ ਯਾਦ ਦੇ ਵਿੱਚ ਸੁਣਦੇ ਆ ਨਾ ਆਹ ਜੰਜੀਰਾਂ ਹਰਜੀਤ ਜੀ ਕਿੱਥੋਂ ਕੱਢਦੇ ਆ ਵਰਡ ਇਹੋ ਜਿਹੇ ਲਓ ਜੀ ਮੇਰਾ ਵੀਰ ਹਰਜੀਤ ਜੰਜੂਆ ਵੀ ਪ੍ਰੋਗਰਾਮ ਸੁਣ ਰਿਹਾ ਸਾਡੇ ਇਸੇ ਚੈਨਲ ਦੇ ਪ੍ਰੋਗਰਾਮ ਕਰਦੇ ਆ ਜੰਜੂਆ ਵੀਰ ਆ ਮੇਰਾ ਨਾਲੇ ਮੇਰਾ ਸਰਨਾਮੀ ਹੈ ਅਤੇ ਹਰਜੀਤ ਵੀਰ ਹੈ ਥੈਂਕ ਯੂ ਵੈਰੀ ਮੱਚ ਪੰਜਾਬੀ ਵਿਰਸਾ ਨੀਲਮ ਜੀ ਕਿਆ ਹਾਲ ਹੈ ਆਪਕੇ
1: ਆਈ ਐਮ ਵੈਰੀ ਗੁੱਡ ਸਰ ਜੀ
0: ਬੜੀ ਕਮਾਲ ਦੀ ਅੱਜ ਤੁਹਾਡੀ ਆਵਾਜ਼ ਹੈ ਬੜੀ ਕੜਕ ਆ
1: ਹੋਰ ਸੁਣਾਓ ਸਭ ਠੀਕ ਠਾਕ
0: ਬੜੀ ਮਿਹਰਬਾਨੀ ਔਰ ਅੱਜ ਤੁਸੀਂ ਮੋਰਗੇ ਦੇ ਸਪੈਸ਼ਲਿਸਟ ਹੋ ਸਾਡੇ ਟੋਰਾਂਟੋ ਨੂੰ ਪਤਾ ਹੈ ਕਿ ਮੋਰਗੇ ਦੀ ਰਾਣੀ ਮੋਰਗੇ ਦੀ ਮਹਾਰਾਣੀ ਅਤੇ ਨਾਲੇ ਮੋਰਗੇ ਦੀ ਪਟਰਾਣੀ ਇਹ ਤਿੰਨੇ ਲਫਜ਼ ਮੈਂ ਯੂਜ਼ ਕਰਦੇ ਅੱਜ ਤੁਹਾਡੇ ਵਾਸਤੇ ਕਿ ਸਾਡੀ ਜਿਹੜੀ ਰਾਣੀ ਹੈ ਮੋਰਗੇ ਦੀ ਨੀਲਮ ਜੀ ਲਾਈਨ 'ਤੇ ਆ ਗਏ ਹੈ ਅੱਜ ਦੱਸੋ ਕੀ ਕਹਿਣਾ ਚਾਹੋਗੇ ਨੀਲਮ ਜੀ
1: ਨਥਿੰਗ ਮੱਚ ਸਰ ਪਹਿਲੀ ਗੱਲ ਤਾਂ ਤੁਹਾਨੂੰ ਤਾਂ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਅੱਜ ਦੀ ਪ੍ਰੋਬਲਮ ਮੇਜਰ ਇਸ਼ੂ ਇਜ਼ ਬਿਲਡਰ ਬਿਲਡਰ ਦੀ ਕੋਈ ਵੀ ਕਲੋਜ਼ਿੰਗ ਇਸ ਵੇਲੇ ਜਿਹੜੀ ਈਜ਼ੀਲੀ ਨਹੀਂ ਹੁੰਦੀ ਪਈ
0: ਜੀ
1: ਕਈ ਕਈ ਕਲੋਜ਼ਿੰਗਸ ਨੇ ਜਿਨ੍ਹਾਂ ਤੇ ਅਪਰੇਜ਼ਲ ਘੱਟ ਆਉਂਦੀ ਪਈ ਹੈ ਕਈ ਕਲੋਜ਼ਿੰਗਸ ਨੇ ਜਿਨ੍ਹਾਂ ਦੀ ਡਿਲੇ ਹੁੰਦੀ ਪਈ ਹੈ ਕਈ ਕਲੋਜ਼ਿੰਗ ਦੇ ਵਿੱਚ ਵੈਸੇ ਹੀ ਉਹਨਾਂ ਨੂੰ ਇਹ ਪਰੇਸ਼ਾਨੀ ਹੈ ਕਿ ਜੇ ਅਪਰੇਜ਼ਲ ਘੱਟ ਆ ਵੀ ਗਈ ਤਾਂ ਪੈਸਿਆਂ ਦਾ ਕੀ ਇੰਤਜ਼ਾਮ ਹੈ
0: ਠੀਕ ਹੈ
1: ਇਨ ਮੈਨੀ ਕੇਸਿਸ ਬਿਲਡਰ ਇਸ ਨਜ਼ਿੰਗ ਕਹਿੰਦਾ ਓਕੇ ਚਲੋ ਕੋਈ ਨੀ ਜੇ ਮੰਨ ਲਓ 1.3 ਦੀ ਵੀ ਵੇਚੀ ਹੋਈ ਸੀ ਓਰੀਜਨਲੀ ਤਾਂ ਦੇ ਆਰ ਕਮਿੰਗ ਡਾਊਨ ਟੂ ਮਿਲੀਅਨ ਦੋ ਦੋ ਤਿੰਨ ਤਿੰਨ ਲੱਖ ਕਈ ਸਮ ਆਫ ਦਮ ਦੈਟਸ ਵਾਟ ਦੇ ਆਰ ਡੂਇੰਗ ਦੀ ਅਦਰ ਵਨਸ ਦੇ ਆਰ ਸੇਇੰਗ ਕਿ ਚਲੋ ਸਾਡੀ ਬਲੈਂਕਟ ਹੈਗੀ ਹੈ ਕਿਸੇ ਬੈਂਕ ਦੇ ਨਾਲ ਮੋਸਟ ਪ੍ਰੋਬਬਲੀ ਆਰਬੀਸੀ ਦੇ ਨਾਲ ਤਾਂ ਤੁਸੀਂ ਉਸ ਤੋਂ ਕਰਵਾ ਲਓ ਹਰ ਬੰਦਾ ਬੈਂਕ ਚ ਜਾਣ ਦੇ ਕਾਬਲ ਨਹੀਂ ਹੁੰਦਾ ਕਿਉਂ ਕਿਉਂਕਿ ਉਹਨਾਂ ਦਾ ਹੋ ਸਕਦਾ ਕ੍ਰੈਡਿਟ ਸਕੋਰ ਇਜ਼ ਬਰੂਜ਼ ਐਂਡ ਦੇ ਕੈਂਟ ਗੋ ਉਸ ਕੇਸ ਦੇ ਵਿੱਚ ਵਟ ਯੂ ਕੈਨ ਡੂ ਉਹਦੇ ਲਈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਆਈ ਕੈਨ ਗਾਈਡ ਯੂ ਹਾਊ ਟੂ ਗੋ ਟੂ ਦਾ ਬੈਂਕ ਜੇ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ ਉਹਨੂੰ ਕਿੰਨੀ ਜਲਦੀ ਤੇ ਕਿਵੇਂ ਠੀਕ ਕੀਤਾ ਜਾ ਸਕਦਾ ਸੋ ਦੈਟ ਜੇ ਤੁਹਾਡੇ ਕੋਲ ਹਾਲੇ 4-5 ਮਹੀਨੇ ਹੈਗੇ ਆ 6 ਮਹੀਨੇ ਹੈਗੇ ਆ ਯੂ ਨੋ ਕਿ ਬੈਂਕ ਤੇ ਨਹੀਂ ਜਾ ਸਕਦੇ ਯੂ ਨੋ ਦੀ ਅਪਰੇਜ਼ਲ ਘੱਟ ਆਣੀ ਆ ਤੇ ਉਹਦੇ ਚ ਤੁਹਾਨੂੰ ਕਿੱਦਾਂ ਕੀ ਫਾਇਦਾ ਹੋ ਸਕਦਾ ਯੂ ਕੈਨ ਆਲਵੇਸ ਕਾਲ ਮੀ
0: ਠੀਕ ਹੈ
1: ਮੋਰਗੇਜ ਬ੍ਰੋਕਰ ਮੋਰਗੇਜ ਅਲਾਇੰਸ ਮੋਰਗੇਜ ਕੁਈਨ ਨੀਲਮ ਸਰੋ ਕੋਈ ਵੀ ਕੁਐਸਚਨ ਹੈ ਤੁਸੀਂ ਰਿਨਿਊਅਲ ਹੈ ਰੀਫਾਈਨਾਂਸ ਹੈ ਤੁਸੀਂ ਕੁਛ ਵੀ ਕਰਵਾਉਣਾ ਐਨੀਥਿੰਗ ਸਮਥਿੰਗ ਟੂ ਡੂ ਵਿਦ ਦ ਮੋਰਗੇਜ ਆਈ ਐਮ ਹੇਅਰ
0: ਯੂ ਕੈਨ
1: ਕਾਲ ਮੀ ਹੈਵ ਫ੍ਰੀ ਸਜੈਸ਼ਨਸ ਲਾਈਨ ਆਫ ਕ੍ਰੈਡਿਟ ਹੈ ਜਿਹੜੀ ਐਸ ਵਾਲੇ ਬਣਾ ਕੇ ਰੱਖ ਲਓ ਪਤਾ ਨੀ ਕੱਲ ਨੂੰ ਘਰ ਦੀ
0: ਤੁਸੀਂ ਗੱਲ ਕੀਤੀ ਹੈ ਬਹੁਤ ਵਧੀਆ ਲਾਈਨ ਆਫ ਕ੍ਰੈਡਿਟ ਬਾਰੇ ਪਲੀਜ਼ ਮੈਨੂੰ ਦੁਬਾਰਾ ਦੱਸੋ ਕਈ ਵਾਰੀ ਯੂ ਆਰ ਰਾਈਟ ਕਿ ਪਤਾ ਨੀ ਕਿਹੜੇ ਵੇਲੇ ਅੱਛਾ ਜੀ ਅਸੀਂ ਲਾਈਨ ਆਫ ਕ੍ਰੈਡਿਟ ਬਣਾ ਲਈ ਅਸੀਂ ਯੂਜ਼ ਨਹੀਂ ਕਰਦੇ ਫਿਰ ਤਾਂ ਨੀ ਸਾਨੂੰ ਕੋਈ ਖਰਚਾ ਪੈਂਦਾ
1: ਦੈਨ ਦੇਅਰ ਇਜ਼ ਨੋ ਖਰਚਾ ਨਥਿੰਗ ਜਿੱਦਾਂ ਤੁਸੀਂ ਲੋਕਰ ਚ ਆਪਣਾ ਗਹਿਣਾ ਨੀ ਰੱਖਿਆ ਹੁੰਦਾ ਤੁਸੀਂ ਲੋਕਰ ਚ ਨੂੰ ਸੇਫ ਰੱਖ ਸਕਦੇ ਹੋ ਦੈਟਸ ਵਾਟ ਇਟ ਐਗਜ਼ੈਕਟਲੀ ਮੀਨਸ ਪਰ ਇਹ ਕਿ ਜੇ ਤੁਹਾਡੇ ਕੋਲ ਇਸ ਵੇਲੇ ਮੰਨ ਲਓ ਮਿਲੀਅਨ ਦਾ ਘਰ ਹੈ ਉਹਦੇ ਤੇ 6 ਲੱਖ ਦੀ ਮੋਰਗੇਜ ਹੈ ਤੇ ਯੂ ਸਟਿਲ ਹੈਵ ਏ ਰੂਮ ਉਸ 2 ਲੱਖ ਦਾ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹੋ
0: ਠੀਕ ਹੈ
1: ਜਿੱਦਾਂ ਜਿੱਦਾਂ ਮਾਰਕੀਟ ਫਲਕਚੁਏਟ ਹੋਈ ਜਾਂਦੀ ਪਈ ਹੈ ਹੂ ਨੋਸ ਕੱਲ ਨੂੰ ਘਰਾਂ ਦੇ ਪ੍ਰਾਈਸ ਹੋਰ ਵੀ ਡਿੱਗ ਜਾਣ ਹੂ ਨੋਸ ਰਾਈਟ ਜੇ ਉਹ ਡਿੱਗ ਗਏ ਤਾਂ ਤੁਹਾਡਾ ਉਹ 2 ਲੱਖ ਜਿਹੜਾ ਬਚਿਆ ਹੋਇਆ ਇਸ ਵੇਲੇ ਉਹ ਜਾਂਦਾ ਲੱਗਣਾ ਤਾਂ ਜੇ ਲਾਈਨ ਆਫ ਕ੍ਰੈਡਿਟ ਬਣੀ ਹੋਈ ਤਾਂ ਤੁਹਾਡੀਆਂ ਮੌਜਾਂ ਹੀ ਮੌਜਾਂ
0: ਤੁਸੀਂ ਆਖੋ ਆਖੋ ਸੇ ਇਸ਼ਾਰਾ ਬਤਾ ਦਿਆ ਸਭੀ ਕੋ ਵੀ ਐਸੇ ਵੀ ਹੋ ਸਕਦਾ ਹੈ ਨੰਬਰ ਦਿਓ ਨੀਲਮ ਜੀ ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ
1: 6477398710
0: ਨੰਬਰ ਇੱਕ ਵਾਰੀ ਦੁਬਾਰਾ ਦਿਓ ਪਲੀਜ਼
1: 6477 7487810 ਮੈਂ ਲਾਸਟ ਇੱਕ ਗੱਲ ਹੋਰ ਕਹਿਣਾ ਚਾਹਾਂਗੀ
0: ਜੀ
1: ਯੈਸਟਰਡੇ ਆਈ ਕੇਮ ਆਪਾਂ ਨੂੰ ਥੋੜੀ ਜਿਹੀ 2 ਜੌਬਸ ਦੀ ਜ਼ਰੂਰਤ ਸੀਗੀ ਉਹ ਫੁਲਫਿਲ ਹੋ ਗਈਆਂ ਦੱਸ ਸਿਰ ਹੁਣ ਹੋਰ ਕੋਈ ਫੋਨ ਨਾ ਕਰਿਓ ਕੱਲ ਦੀ ਦਿਹਾੜੀ ਦੇ ਵਿੱਚ 250 ਫੋਨ ਸੀਗਾ
0: ਇਹ ਕੀ ਗੱਲ ਇੰਨੇ ਲੋਕ ਮਤਲਬ ਤੁਹਾਨੂੰ ਪਿਆਰ ਕਰਦੇ ਆ ਪੰਜਾਬੀ ਵਿਰਸਾ ਜਿਹੜੀ ਤੁਸੀਂ ਐਡ ਕੀਤੀ ਤੇ ਇੰਨੀਆਂ ਕਾਲਸ ਆ ਗਈਆਂ ਤੁਹਾਨੂੰ
1: ਓਨੈਸਟਲੀ ਬਹੁਤ ਜ਼ਿਆਦਾ ਕਾਲਸ ਆਈਆਂ ਸੀ ਓਨੇ ਕੀ ਜ਼ਿਆਦਾ ਮੈਸੇਜ ਸੀਗੇ ਆਈ ਕੁਡਨਟ ਇਵਨ ਹੈਂਡਲ ਇਟ ਸੋ ਮੈਂ ਜਲਦੀ ਨਾਲ ਵਟ ਐਵਰ ਆਈ ਨੀਡਿਡ ਇਟ ਸੋ ਉਹ ਸਿਲੈਕਟ ਕਰ ਲਏ ਹੋਏ ਪੀਪਲ ਨਾਟ ਐਨੀ ਮੋਰ
0: ਥੈਂਕ ਯੂ ਵੈਰੀ ਮਚ ਸੋ
1: ਮਚ ਇਹ ਸਾਰਾ ਤੁਹਾਡਾ ਧੰਨਵਾਦ ਹੈ ਕਿ ਤੁਹਾਡੇ ਕਰਕੇ ਨਹੀਂ ਜਲਦੀ ਕੰਮ ਹੋ ਗਿਆ
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਔਰ ਮੈਨੂੰ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਵਿਰਸਾ ਦੇ ਲਿਸਨਰ ਬਹੁਤ ਵੱਡੀ ਤਾਦਾਦ ਹੈ ਮੈਂ ਬੜੀ ਮਿਹਰਬਾਨੀ ਨੀਰਮ ਜੀ ਨੰਬਰ ਇੱਕ ਵਾਰੀ ਜਾ ਲੰਗੇ ਦੁਬਾਰਾ ਦੇ ਦਿਓ ਪਲੀਜ਼ ਜਿਹਨਾਂ ਲਾਈਨ ਆਫ ਕ੍ਰੈਡਿਟ ਆਪਣੀਆਂ ਤਿਆਰ ਕਰਾਉਣੀਆਂ
1: 6477398710.
0: थैंक यू वेरी मच। प्रोग्राम पंजाबी वर्षा 905-673-3337 ਤੇ ਤੁਹਾਡੀ ਮੇਰੀ ਗੱਲਬਾਤ ਸਟੂਡੀਓ ਵਿੱਚ ਹੋ ਸਕਦੀ ਹੈ।
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535
0: 905-720-7073-905-720-7073 ਦੇ ਕਾਲ ਕਰ ਸਕਦੇ ਹੋ।
3: ਪੰਜਾਬੀ ਆ ਗਏ।

0: Brampton या फिर तीजी लोकेशन 9985 Macwin Drive Unit 9 Brampton Indian Fruitland ते हुन चौथी नवी लोकेशन 1465 Mayfield Road Brampton वदिया ग्रोसरी सब तो नेड़े Indian Fruitland 905-456-9900
1: Indian Fruitland दे तो आड़े वास्ते बहुत ज्यादा जबरदस्त सेल लगी हुई है ये कमाल दी सेल आई है $4 ਦੇ ਰਿਨੋਵੇਸ਼ਨ ਨੂੰ ਵੈਜੀ ਥਾਲੀ ਤੋਂ ਮਿਲ ਰਹੀ ਹੈ ਇਹ ਮਿਲਣੀ ਕਿੱਥੋਂ ਹੈ ਇੰਡੀਅਨ ਫਰੂਟਲੈਂਡ ਦੀ ਜਿਹੜੀ ਮਰਜ਼ੀ ਲੋਕੇਸ਼ਨ ਲੈ ਲਓ ਦੁੱਧ ਚੌਲ ਆਟੇ ਦਾਲਾਂ ਮਸਾਲਿਆਂ ਨਾਲ ਭਰਿਆ ਸਟੋਰ ਆ ਵੀ ਇੰਡੀਅਨ ਫਰੂਟਲੈਂਡ ਦਾ ਰਾਜਨ ਜੀ ਕੀ ਹਾਲ ਚਾਲ ਹੈ ਸਰ
2: ਬਹੁਤ ਵਧੀਆ ਭਾਜੀ
1: ਜੀ ਸਰ ਹੁਕਮ
2: ਸਰ ਅੱਜ ਫਿਰ ਇੱਕ ਵਾਰੀ ਦੱਸ ਦਈਏ ਵੀ ਜਿਹੜੇ ਵੀ ਸਾਡੇ ਸਰੋਤੇ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨਗਲਾਸਿਸ ਲੈਣਾ ਚਾਹੁੰਦੇ ਨੇ ਅਜੀਤ ਜੀ ਬਹੁਤ ਵਧੀਆ ਸੇਲ ਹੈ ਕਿਉਂਕਿ ਜਿਹੜੀ 2026 ਦੀ ਲੇਟੈਸਟ ਕਲੈਕਸ਼ਨ ਹੈ ਨਾ ਸਮਰ ਦੀ ਉਹ ਸਾਡੇ ਕੋਲ ਆ ਚੁੱਕੀ
1: ਆ ਗਈ ਅੱਛਾ ਵਾਹ ਜੀ ਵਾਹ ਠੀਕ ਆ
2: ਬਿਲਕੁਲ ਜੀ ਗੁੱਚੀ ਦੇ ਪ੍ਰਾਡਾ ਦੇ ਟੌਮ ਫੋਰਡ ਦੇ ਟਿਫਨੀ ਦੇ ਬਲੈਂਸੀਆਗਾ ਦੇ ਵਰਸਾਚੀ ਦੇ ਬਰਬਰੀ ਦੇ ਇਹਨਾਂ ਸਾਰੇ ਬ੍ਰਾਂਡਡ ਦੇ ਬ੍ਰਾਂਡਡ ਫਰੇਮਾਂ ਦੇ ਜੇ ਤੁਸੀਂ ਫਰੇਮਸ ਲੈਣਾ ਚਾਹੁੰਦੇ ਹੋ ਜਾਂ ਸਨਗਲਾਸਿਸ ਇਹ ਸਾਰਿਆਂ ਦੇ ਉੱਤੇ ਫਲੈਟ 30% ਡਿਸਕਾਊਂਟ ਚੱਲਦਾ ਪਿਆ ਜੀ ਇਸੇ ਤਰ੍ਹਾਂ ਜੇ ਕਿਸੇ ਨੇ ਰੇਟ ਲੈਣੇ ਨੇ ਅਰਮਾਨੀ ਦੇ ਫਰੇਮ ਕੋਚ ਦੇ ਫਰੇਮ ਲੈਣੇ ਨੇ ਟੌਰੀ ਬਰਚ ਦੇ ਮਾਈਕਲ ਕੋਚ ਦੇ ਮਾਰਕ ਜੇਕਬ ਦੇ ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਹਜੀ ਜੀ ਮੈਂ ਇੱਥੇ ਇਹ ਦੱਸਦਾ ਵੀ ਇਹ ਫਲੈਟ ਹੈ ਅਪ ਟੂ ਨੀ ਕਈ ਵਾਰੀ ਸਾਡੇ ਦਿਮਾਗ ਚ ਹੁੰਦਾ ਜਦੋਂ ਅਸੀਂ ਸਟੋਰ ਤੇ ਜਾਵਾਂਗੇ ਵੀ ਅਪ ਟੂ ਗਿਆ ਸੀ ਤੇ ਸ਼ਾਇਦ 10% ਜਾਂ 15 ਮਿਲੇਗਾ ਨਹੀਂ ਜਦੋਂ ਤੁਸੀਂ ਸਟੋਰ ਚ ਐਂਟਰ ਕਰਨਾ ਤਕਰੀਬਨ ਖੱਬੇ ਹੱਥ 300-400 ਬ੍ਰਾਂਡਡ ਫਰੇਮ ਲੱਗਾ ਹੈ ਜਿਹੜਾ ਮਰਜ਼ੀ ਬ੍ਰਾਂਡਡ ਫਰੇਮ ਤੁਸੀਂ ਚੂਜ਼ ਕਰੋ ਜੋ ਉਹਦੇ ਉੱਤੇ ਪ੍ਰਾਈਸ ਟੈਗ ਲੱਗਿਆ ਉਹਦਾ ਅੱਧਾ ਮੁੱਲ ਕਰ ਲਓ ਤੇ ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ ਇਸ ਤੋਂ ਇਲਾਵਾ ਇੱਕ ਹੋਰ ਸਪੈਸ਼ਲ ਡੀਲ ਹੈ ਜੀ ਇਹਦੇ ਚ ਕੈਲਵਿਨ ਕਲਾਈਨ ਦੇ ਸੈਂਡੀ ਦੇ ਟੌਮੀ ਫਿਗਰ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ ਸੋ ਇਹ ਸਾਰੀਆਂ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਐਡਰੈਸ ਹੈ ਸਾਡਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ 905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਆਪਣੀ ਅਵੇਲੇਬਿਲਟੀ ਦੇ ਹਿਸਾਬ ਨਾਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਜਿਹੜੇ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਆਪਣੀ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਤੇ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888 905-460-8888
1: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਰਾਜਨ ਜੀ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਸੱਗੂ ਸਾਹਿਬ ਸਾਡੇ ਬੜੇ ਪਿਆਰ ਵਾਲੇ ਵੀਰ ਆ ਵੱਡੇ ਵੀਰ ਆ ਮੇਰੇ ਗੁਰਮੇਲ ਸਿੰਘ ਸੱਗੂ ਸਾਹਿਬ ਔਰ ਪ੍ਰੋਗਰਾਮ ਨੂੰ ਸੁਣ ਰਹੇ ਆ ਗੁੱਡ ਵਿਸ਼ਿਜ਼ ਵੀ ਭੇਜ ਰਿਹਾ ਸੱਗੂ ਸਾਹਿਬ ਬੜੀ ਮਿਹਰਬਾਨੀ ਸਰ ਤੁਹਾਡੀ ਥੈਂਕ ਯੂ ਵੈਰੀ ਮੱਚ
3: You're listening to Punjabi Versa, Monday to Friday, 11 a.m. to 12 p.m. For more information, call 647-4700.

ਇਹ ਗੀਤ ਨਾ ਮੈਂ ਵੈਸੇ ਇੱਕ ਵਾਰੀ ਲਾਉਂਦਾ ਨਹੀਂ ਹੁੰਦਾ, ਬੜਾ ਮੈਨੂੰ ਉਦਾਸ ਜਿਹਾ ਕਰ ਦਿੰਦਾ ਇਹ ਗੀਤ। ਔਰ ਪਰ ਚਲੋ ਕੋਈ ਗੱਲ ਨਹੀਂ, ਫਰਮਾਇਸ਼ ਆਈ ਸੀ ਅਤੇ ਫਿਰ ਡੈਫੀਨੇਟਲੀ ਪਲੇ ਕਰਨਾ ਪੈਣਾ ਸੀ। ਮੈਮ ਤੁਹਾਡੇ ਵਾਸਤੇ ਗੀਤ ਆ, ਮੈਨੂੰ ਪਤਾ ਨਹੀਂ ਤੁਸੀਂ ਫਰਮਾਇਸ਼ ਕੀਤੀ ਸੀ, ਸੁਣ ਰਹੇ ਹਾਂ ਅਤੇ

0: ਵਾਟ ਇਜ਼ ਸੌਂਗ। ਥੈਂਕ ਯੂ ਜੀ, ਬੜਾ ਵਧੀਆ ਸੌਂਗ ਸੀ ਇਹਦਾ। ਔਰ ਇਸ ਦੇ ਨਾਲ ਨਾਲ ਇੱਕ ਗੀਤ ਹੋਰ ਵੈਸੇ ਉਹ ਤਾਂ ਫਿਰ ਗੀਤ ਹੁਣੇ ਲਾਉਂਦੇ ਹਾਂ, ਉਹ ਤਾਂ ਗੀਤ ਦਾ ਨਜ਼ਾਰਾ ਜਾਣਾ ਸੁਣ ਗਏ। ਕਿਉਂ ਹਰਜੀਤ ਜੀ, ਈਗਲ ਟਰੱਕ ਸੇਲਸ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ ਜੇ ਤੁਸੀਂ ਵੀ ਵਧੀਆ ਯੂਜ਼ਡ ਟਰੱਕ ਲੈਣੇ ਤਾਂ ਈਗਲ ਟਰੱਕ ਸੇਲਸ ਵਾਲਿਆਂ ਨੂੰ ਯਾਦ ਕਰੋ। ਬਿੱਲ ਸਿੱਖੋ ਭਾਅ ਜੀ ਉਹਨਾਂ ਨੂੰ 416-819-6000 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇੱਕ ਵਾਰ ਮੈਂ ਤੁਹਾਨੂੰ ਨੰਬਰ ਦੁਬਾਰਾ ਦੇ ਦਿੰਦਾ, ਜਿਹੜੇ ਸਾਡੇ ਫੈਮਲੀਜ਼ ਨੇ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ, ਸਿਰਫ ਅਤੇ ਸਿਰਫ ਓਨਲੀ $7,000 ਇਨਕਲੂਡ ਐਵਰੀਥਿੰਗ, ਲੇਬਰਸ, ਮਟੀਰੀਅਲਸ, ਜਿਹੜਾ ਵੀ ਤੁਹਾਡੇ ਵਾਸ਼ਰੂਮ 'ਚ ਸਮਾਨ ਲੱਗਾ, ਐਵਰੀਥਿੰਗ ਇਜ਼ ਕਮਸ ਬ੍ਰੈਂਡ ਨਿਊ। ਜੇ ਸਾਈਡ 'ਤੇ ਕਿਤੇ ਪੇਂਟ ਵੀ ਹੋਣ ਵਾਲਾ ਥੋੜ੍ਹਾ ਜਿਹਾ ਹੈਗਾ, ਉਹ ਵੀ ਪੇਂਟ ਵੀ ਸਾਰਾ ਵਿੱਚ ਇਨਕਲੂਡ ਆ। ਐਵਰੀਥਿੰਗ ਮੀਨਸ ਇਜ਼ ਐਵਰੀਥਿੰਗ ਇਨਕਲੂਡ। ਨਵੀਆਂ ਟੂਟੀਆਂ, ਨਵੇਂ ਸਿੰਕ ਹੋਣਗੇ, ਨਵੇਂ ਜਿਹੜੇ ਕਿ ਕਾਊਂਟਰ ਟੋਪ ਹੋਣਗੇ, ਨਵੀਆਂ ਥੱਲੇ ਵੈਂਟੀਜ, ਜੇ ਵੈਂਟੀਜ ਕਈਆਂ ਤਾਂ ਲੱਗੀਆਂ ਨਹੀਂ ਹੁੰਦੀਆਂ ਕਿਉਂਕਿ ਬਿਲਡਰ ਵਾਲੇ ਜਿਹੜੇ ਘਰ ਹੁੰਦੇ ਕਈ ਵਾਰ ਉਹਨਾਂ ਵੈਂਟੀਜ ਲੱਗੀਆਂ ਨਹੀਂ ਹੁੰਦੀਆਂ, ਅਤੇ ਇਹ ਵੈਂਟੀਜ ਵੀ ਤੁਹਾਡੀਆਂ ਸਾਰੀਆਂ ਬ੍ਰੈਂਡ ਨਹੀਂ ਹੋਣਗੀਆਂ। ਫਿਰ ਜੇ ਤੁਸੀਂ ਸ਼ਾਵਰ ਟੱਪ ਲਵਾਉਣਾ ਚਾਹੁੰਦੇ ਹਾਂ, ਟੱਪ ਲਵਾ ਸਕਦੇ ਹਾਂ। ਜੇ ਟੱਪ ਨਹੀਂ ਲਵਾਉਣਾ, ਸਟੈਂਡਿੰਗ ਸ਼ਾਵਰ ਲਵਾਉਣਾ, ਸਟੈਂਡਿੰਗ ਬਣ ਜਾਏਗਾ। ਉਹਦੇ ਥੱਲੇ ਟਾਈਲਾਂ ਲੱਗਣੀਆਂ, ਸਾਈਡ 'ਤੇ ਸਾਰੀਆਂ ਵਾਲ 'ਤੇ ਟਾਈਲਾਂ ਲੱਗਣੀਆਂ, ਫਿਰ ਜਿਹੜੀਆਂ ਜਿਹੜੀਆਂ ਸ਼ੀਸ਼ੇ ਆ ਡੋਰ ਜਿਹੜੇ ਹੋਏ, ਗਲਾਸ ਡੋਰ ਹੋਏਗਾ, ਇਹ ਸਾਰਾ ਕੁਛ ਇਨਕਲੂਡਸ। ਇਹ ਬੜੀ ਇੱਕ ਨਾ ਕਮਾਲ ਦੀ ਪ੍ਰਾਈਜ਼ ਹੈ। ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ, ਤੁਸੀਂ ਇੱਕ ਦੋ ਵੀਰਾਂ ਨੂੰ, ਚਲੇ ਸਾਡੇ ਹੋਰ ਵੀਰ ਵੀ ਕੰਸਟਰਕਸ਼ਨ ਦਾ ਕੰਮ ਕਰਦੇ ਆ, ਉਹਨਾਂ ਨੂੰ ਫੋਨ ਕਰ ਲਓ, ਪੁੱਛ ਲਓ ਉਹਨਾਂ ਨੂੰ ਕਿੰਨੇ ਪੈਸੇ ਲੈਂਦੇ, ਫਿਰ ਇਸ ਕੰਪਨੀ ਨੂੰ ਕਾਲ ਕਰਿਓ, ਠੀਕ ਹੈ ਜੀ। ਔਰ ਤੁਸੀਂ ਕੰਮ ਦੀ ਗਰੰਟੀ ਹੋਏਗੀ। ਜਿਨ੍ਹਾਂ ਨੇ ਅੱਜ ਦੇਖੋ ਥਰਸਡੇ ਹੋ ਗਿਆ, ਕੱਲ੍ਹ ਹੈ ਫਰਾਈਡੇ ਅਤੇ ਸੈਚਰਡੇ ਸੰਡੇ, ਸੰਡੇ ਤੱਕ ਵੀ ਵਾਸ਼ਰੂਮ ਤੁਹਾਡੇ ਨਵੇਂ ਤਿਆਰ ਕਰ ਦੇਣਗੇ। ਦੇਖੋ ਕਿੰਨੀ ਫਾਸਟ ਸਰਵਿਸ ਦੇ ਰਿਹਾ, ਟੀਮ ਬਹੁਤ ਵੱਡੀ ਹੈ। ਮੇਨ ਰੀਜ਼ਨ ਕੀ ਹੈ ਕਿ ਟੀਮ ਵੱਡੀ ਹੈ। ਨੰਬਰ ਤੁਸੀਂ ਨੋਟ ਕਰ ਲਓ, 416-688-8100। ਨਾਲੇ ਕੋਈ ਘਰ ਦੀ ਥੋੜ੍ਹੀ ਮੋਟੀ ਹੋਰ ਵੀ ਟੁੱਟ ਭੱਜ ਕਈ ਹੋਈ ਹੁੰਦੀ ਹੈ ਨਾ, ਕੋਈ ਟੂਟੀ ਟੁੱਟੀ ਲੀਕ ਕਰਦੀ, ਸੱਜੇ ਖੱਬੇ ਮਾੜਾ ਮੋਟਾ ਹੋਰ ਕੰਮ ਕਰਾਉਣਾ, ਉਹ ਵੀ ਕਰਾ ਲਿਓ, ਉਹ ਭਾਅ ਜੀ ਨੇ ਕਰ ਦੇਣਗੇ 7,000 ਦੇ ਵਿੱਚੇ, ਕੋਈ ਟੈਨਸ਼ਨ ਨਹੀਂ। ਜੇ ਕੋਈ ਪੇਜ ਕੱਸਣਾ, ਕੋਈ ਨੱਟ ਨਵਾਂ ਲਵਾਉਣਾ, ਕੋਈ ਲੋਕ ਚੇਂਜ ਕਰਾਉਣਾ ਕਿਸੇ ਦਾ, ਕੋਈ ਡੋਰ ਦਾ ਲੋਕ ਖਰਾਬ ਉਹ ਚੇਂਜ ਕਰਾਉਣਾ, ਕੋਈ ਫਰੰਟ ਡੋਰ ਦਾ ਲੋਕ ਖਰਾਬ ਆ, ਕੋਈ ਗਰਾਜ ਦਾ ਲੋਕ ਖਰਾਬ ਅੰਦਰ ਆਉਣ ਵਾਲਾ, ਉਹ ਸਾਰੇ ਨਵੇਂ ਲਾ ਦੇਣਗੇ, ਤੁਹਾਡੇ ਉਹ ਐਕਸਟਰਾ ਪੈਸੇ ਨਹੀਂ ਲੈਣਗੇ। ਇਹ ਮੇਰਾ ਨਾਂ ਲੈ ਦਿਓ, ਮੈਂ ਤੁਹਾਨੂੰ ਥੋੜ੍ਹਾ ਬੋਨਸ ਵੀ ਦਵਾ ਰਿਹਾ, ਕਿਉਂਕਿ ਮੈਨੂੰ ਪਤਾ ਜਿਵੇਂ ਹੁਣੇ ਦੱਸ ਕੇ ਗਏ ਆ ਨੀਲਮ ਜੀ, 250 ਕਾਲ ਕੱਲ੍ਹ ਆਈ ਇਹਨਾਂ ਨੂੰ ਕੰਮ ਵਾਸਤੇ। ਇਟ ਮੀਨਸ ਕਿ ਸਾਡੀ ਬਹੁਤ ਵੱਡੀ ਫੈਮਿਲੀ ਹੈ ਪੰਜਾਬੀ ਵਿਰਸਾ ਦੀ, ਔਰ ਆਲਵੇਜ਼ ਮੇਰਾ ਆਲਵੇਜ਼ ਐਪਰੀਸ਼ੀਏਟ ਹੁੰਦਾ ਕਿ ਜਿਹੜੀ ਐਡੀ ਵੱਡੀ ਫੈਮਿਲੀ ਹੈ, 11 ਤੋਂ 12, ਮੈਨੂੰ ਪਤਾ ਕਿ ਕਿੰਨਾ ਹਾਈ ਵੋਲੀਅਮ 'ਤੇ ਸ਼ੋਅ ਨੂੰ ਸੁਣਿਆ ਜਾਂਦਾ, ਔਰ ਇਹ ਸਿਰਫ ਤੁਹਾਡੇ ਬਿਹਾਫ ਆ, ਤੁਹਾਨੂੰ ਚੀਜ਼ ਅੱਛੀ ਲੱਗਦੀ ਹੈ, ਤੁਹਾਨੂੰ ਮੇਰੇ ਵਰਡਸ ਅੱਛੇ ਲੱਗਦੇ ਆ, ਤੁਹਾਨੂੰ ਮੇਰੀ ਬੋਲੀ ਅੱਛੀ ਲੱਗਦੀ ਹੈ, ਤੁਹਾਨੂੰ ਮੇਰੀ ਸ਼ੈਲੀ ਅੱਛੀ ਲੱਗਦੀ ਹੈ, ਤੁਹਾਡੀ ਹਮੇਸ਼ਾ ਸ਼ਾਨ ਦੇ ਵਿੱਚ ਹੀ ਮੈਂ ਵਰਡਸ ਬੋਲੇ ਆ, ਤੁਹਾਡੀ ਸ਼ਾਨ। ਇੱਕ ਅਰਦਾਸ ਮੇਰੇ ਵਾਸਤੇ ਜ਼ਰੂਰ ਕਰਦਿਆ ਕਰੋ ਕਿ ਮੈਂ ਰੇਡੀਓ ਕਰਦਾ, ਮੇਰੇ ਮੁੱਖ ਦੇ ਵਿੱਚੋਂ ਤੁਹਾਡੀ ਸ਼ਾਨ ਦੇ ਪ੍ਰਤੀ ਕੁਛ ਇਸ ਤਰ੍ਹਾਂ ਦਾ ਲਫ਼ਜ਼ ਨਾ ਨਿਕਲੇ, ਬਸ ਜਿਹੜੀ ਮੇਰੀ ਮੇਨ ਕੋਸ਼ਿਸ਼ ਹੁੰਦੀ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਅਤੇ ਫਿਰ ਇੱਕ ਹਰਜੀਤ ਜੀ ਗੀਤ, ਆਹ ਤਾਂ ਹੁਣ ਬੰਦਾ ਹੀ ਨਹੀਂ ਬੰਦਾ ਜਾਣ ਲੱਗਿਆ, ਫਿਰ ਇੱਦਾਂ ਥੋੜ੍ਹਾ ਗੱਲ ਬਣਨੀ ਹੈ। ਪੰਜਾਬੀ ਵਿਰਸਾ ਰੇਡੀਓ ਹੋਵੇ ਅਤੇ ਸ਼ਹਿਰ ਦਾ ਤੁਹਾਡਾ ਹੋਸਟ 11 ਤੋਂ 12 ਸਿੰਘ ਹਰਜੀਤ ਹੋਵੇ ਅਤੇ ਆਹ ਗੀਤ ਨਾ ਲੱਗੇ ਅਤੇ ਫਿਰ ਗੱਲ ਨਹੀਂ ਬਣਦੀ। ਹਾਂ, ਫਿਰ ਗੱਲ ਕਿੱਦਾਂ ਬਣਦੀ ਹੈ? ਫਿਰ ਤਾਂ ਭੂਰ ਵਾਲਾ ਤਾਂ ਅੱਗੇ ਕੰਮ ਬਣਿਆ ਪਿਆ, ਬਾਹਰ ਪੈਂਦੀ ਹੈ ਵੇ ਭੂਰ, ਆਉਣਾ ਹੋਵੇ ਸਜਣਾ ਅਤੇ ਹੋਵੇ ਸਿੰਘ ਹਰਜੀਤ ਦਾ ਤੇਰੇ ਚਿਹਰੇ 'ਤੇ ਨੂਰ। ਦੇਖਿਆ, ਫਿਰ ਇਹੋ ਜਿਹੇ ਗੀਤ ਅੱਜ ਸ਼ੇਅਰ ਵੀ ਬਣ ਗਏ ਆ। ਲਓ ਜੀ ਰਾਜਨ ਜੀ, ਇੱਕ ਮਿੰਟ ਲਾ ਲਓ ਤੁਸੀਂ ਵੀ, ਜਿਹੜਾ ਇੱਕ ਮਿੰਟ ਹੈਗਾ ਹੋਰ ਸਰ, ਰਾਜਨ ਜੀ ਬੋਲੋ ਸਰ, ਇੱਕ ਮਿੰਟ ਹੈ ਸਰ।
1: ਬਿਲਕੁਲ ਜੀ, ਸੋ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਨੇ 905-460-8888, ਅਤੇ ਜਿਹਨਾਂ ਨੇ ਕਲਾਸਿਸ ਲੈਣੀਆਂ ਨੇ 100 ਕੰਪਲੀਟ ਪ੍ਰਿਸਕ੍ਰਿਪਸ਼ਨ ਕਲਾਸਿਸ ਦਾ ਲੈ ਸਕਦੇ ਨੇ ਸਿੰਗਲ ਵਿਜ਼ਨ ਲੈਂਸ ਦੇ ਨਾਲ, ਅਤੇ $258 ਕੰਪਲੀਟ ਫੇਅਰ ਲੈ ਸਕਦੇ ਨੇ ਪ੍ਰੋਗਰੈਸਿਵ ਕਲਾਸਿਸ ਦਾ ਵਿਦ ਸਿਲੈਕਟਡ ਬ੍ਰਾਂਡਡ ਫਰੇਮ, ਅਤੇ ਆਪਣੇ ਗਲਾਸਿਸ 'ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ ਸਿਫਟ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬੈਂਪਟਨ ਦੇ ਵਿੱਚ 410 ਐਂਡ ਸੀਲਸ ਕਹਿ ਲਓ 905-460-8888-905-40-88

Batman. ਮੇਰੀ ਤਾਂ ਕੋਸ਼ਿਸ਼ ਆਲਵੇਜ਼ ਇਹੀ ਹੁੰਦੀ ਹੈ ਕਿ ਤੁਹਾਡਾ ਸਾਰਿਆਂ ਦਾ ਪੂਰਾ ਮਨੋਰੰਜਨ ਕੀਤਾ ਜਾਵੇ, ਤੁਹਾਡੇ ਸਾਰਿਆਂ ਨੂੰ ਖੁਸ਼ ਕੀਤਾ ਜਾਵੇ। ਆਈ ਨੋ ਜ਼ਿੰਦਗੀ ਦੇ ਵਿੱਚ ਬੜੀਆਂ ਪ੍ਰੋਬਲਮਸ ਹੁੰਦੀਆਂ, ਹਰ ਇੱਕ ਇਨਸਾਨ ਦੇ ਘਰ ਚੱਲਦੀਆਂ ਪ੍ਰੋਬਲਮਸ, ਹਰ ਫੈਮਿਲੀ ਦਾ ਕੁਛ ਨਾ ਕੁਛ ਇਸ਼ੂ ਹੈ। ਔਰ ਆਈ ਟਰਾਈ ਮਾਈ ਬੈਸਟ ਕਿ ਵਨ ਆਵਰ ਜਿਹੜਾ ਹੁੰਦਾ ਹੈ ਤੁਹਾਡੇ ਵਾਸਤੇ ਆਲਵੇਜ਼ ਇੰਟਰਟੇਨਮੈਂਟ ਦੇ ਨਾਲ, ਤੁਹਾਨੂੰ ਤੁਹਾਡੇ ਬ੍ਰੇਨ ਨੂੰ ਥੋੜ੍ਹਾ ਜਿਹਾ ਰਿਲੀਫ ਕੀਤਾ ਜਾਵੇ, ਰਿਲੈਕਸ ਕੀਤਾ ਜਾਵੇ, ਹੈ ਨਾ। ਅਤੇ ਮੇਰਾ ਨੰਬਰ ਤੁਹਾਡੇ ਸਾਰਿਆਂ ਹੋਇਆ 6474481000, ਮੇਰਾ ਬਹੁਤ ਈਜ਼ੀ ਨੰਬਰ ਹੈ 6474481000, ਵਿਚਕਾਰ 448 ਯਾਦ ਹੈ, ਹਲੋ ਪਿਛਲਾ 1000 ਤੇ ਏਰੀਆ ਕੋਡ 647। ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ, ਬਹੁਤ ਵੱਡਾ ਵੱਡਾ ਵੱਡਾ ਵੱਡਾ ਪਿਆਰ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਓ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
7: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Todla Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ।
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-7379-8710।
8: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
11: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
10: ਬੇਦਾਗ ਸਰਵਿਸ।
12: ਗਿੱਲ ਇੰਟਰਨੈਸ਼ਨਲ ਟ੍ਰੈਵਲ,
11: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
11: 905-671-8400 or 905-796-8800 or visit giltravels.ca।
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
14: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
17: ਨਾਓ ਓਪਨ ਟਿਲ 2 AM।
18: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662-2222-2662-2222-2662-2222-2662-2222-2662-2222-2662-2222-2662-2222-2222-2222-2222-2222-2222-2222-2222-2222-2222-2222-2222-2222-222-2222-2222-222-2222-2222-2222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2
19: ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
10: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
16: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
2: Ladies
20: Ladies and gentlemen, introducing from CHLO AM 530.

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਜਿੰਨੇ ਵੀ ਲਿਸਨਰਸ ਸੁਣ ਰਹੇ ਹੈ ਦੇਵਟਾਟਲਾ ਸ਼ੋਅ ਦੇ ਵਿੱਚ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਉਮੀਦ ਕਰਦੇ ਹਾਂ ਤੁਸੀਂ ਜਿੱਥੋਂ ਵੀ ਸਾਨੂੰ ਸੁਣ ਰਹੇ ਹੈ ਬਿਲਕੁਲ ਠੀਕ ਠਾਕ ਹੋਵੋਂਗੇ, ਇਕਦਮ ਕੈਮ ਹੋਵੋਂਗੇ। ਤੇ ਬਿਲਕੁਲ ਜੀ, ਅੱਜ ਦੇਵਟਾਟਲਾ ਜੀ ਦੀ ਜਗ੍ਹਾ ਤੇ ਆਪਾਂ ਜਿਹੜਾ ਹੈ ਜੀ ਤੁਹਾਡੇ ਨਾਲ ਇੱਕ ਘੰਟੇ ਦੇ ਨਾਲ ਗੱਲਬਾਤ ਕਰਾਂਗੇ, ਤੇ ਉਹਦੇ ਬਾਅਦ ਤੁਸੀਂ ਸਾਨੂੰ ਜਿਹੜਾ ਜੀ ਵਤਨੋ ਦੂਰ ਰੇਡੀਓ ਸਟੇਸ਼ਨ ਤੇ ਵੀ ਸੁਣੋਗੇ। ਔਰ ਬਿਲਕੁਲ ਜੀ, ਸਾਡੇ ਸਟੂਡੀਓ ਦਾ ਨੰਬਰ 2 ਘੰਟੇ ਜਿਹੜਾ ਹੈ ਜੀ ਇਹੀ ਰਹਿਣਾ ਹੈ, 9057990999। ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਫਰਮਾਇਸ਼ੀ ਗੀਤ ਲਵਾਉਣਾ ਹੋਵੇ, ਕਿਉਂਕਿ ਦੇਵਟਾਟਲਾ ਸ਼ੋਅ ਦੇ ਵਿੱਚ ਅੱਜ ਆਪਾਂ ਤੁਹਾਨੂੰ ਜਿਹੜਾ ਜੀ ਥੋੜਾ ਜਿਹਾ ਮਿਊਜ਼ਿਕ ਦੇ ਨਾਲ ਵੀ ਮਨੋਰੰਜਨ ਕਰਾਂਗੇ, ਥੋੜਾ ਜਿਹਾ ਡਿਫਰੈਂਟ ਜਿਹੜਾ ਜੀ ਰੇਡੀਓ ਪ੍ਰੋਗਰਾਮ ਆਪਾਂ ਅੱਜ ਦੇਵ ਜੀ ਤੋਂ ਤੁਹਾਡੇ ਨਾਲ ਗੱਲਬਾਤ ਕਰਕੇ ਪੇਸ਼ ਕਰਾਂਗੇ। ਸੋ ਬਿਲਕੁਲ ਜੀ, ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ ਆ 18 ਡਿਗਰੀ, ਸ਼ਾਮ ਨੂੰ ਹੈਗਾ ਆ 17 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ ਆ 2, ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 5:38 AM ਤੇ ਦਿਨ ਜਿਹੜਾ ਹੈ ਜੀ ਢਲ ਜਾਣਾ ਹੈਗਾ ਆ 9:04 PM ਤੇ। ਸੋ ਇਹ ਸੀਗੀ ਅੱਜ ਦੀ ਜਿਹੜੀ ਜੀ ਵੈਦਰ ਰਿਪੋਰਟ, ਤੇ ਨਾਲ ਨਾਲ ਜਿਹੜਾ ਹੈ ਜੀ ਮੀਂਹ ਕਣੀ ਵਾਲਾ ਅੱਜ ਮੌਸਮ ਆ, ਤੇ ਡਰਾਈਵ ਕਰ ਰਹੇ ਹੈਗੇ ਆ ਰੇਡੀਓ ਪ੍ਰੋਗਰਾਮ ਨੂੰ ਬਿਲਕੁਲ ਤੁਸੀਂ ਜਿਹੜਾ ਜੀ ਇੰਜੋਏ ਕਰਦੇ ਰਹਿਣਾ ਆ। ਔਰ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ, ਭਾਵੇਂ ਤੁਸੀਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲ ਕਰਨੀ ਆ, ਚਾਹੇ ਤੁਸੀਂ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ, ਤੇ ਬਿਲਕੁਲ ਹਰਪ੍ਰੀਤ ਸੈਣੀ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਹਰਪ੍ਰੀਤ ਸੈਣੀ ਫਰੋਮ ਟਾਪ ਚੋਇਸ ਇੰਸ਼ੋਰੈਂਸ। ਤੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੈ ਜੀ ਅਸੀਂ ਨੀਲਮ ਸਡੋਵ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਉਹਨਾਂ ਦਾ ਨੰਬਰ ਹੈਗਾ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ, ਉਹਨਾਂ ਦਾ ਨੰਬਰ 6477398710 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਗੋਲਡਨ ਲਾਇਨ ਟਰੈਕਟਰਸ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਹੈਗੀ, ਜਿੱਥੇ ਅਸੀਂ ਰਿਲਾਇਬਲ ਕੰਪੈਕਟ ਟਰੈਕਟਰਸ ਆਪਣੀ ਪ੍ਰੋਪਰਟੀ ਜਾਂ ਫਾਰਮ ਦੇ ਲਈ ਜਿਹੜਾ ਜੀ ਚਾਹੁੰਦੇ ਹੈਗੇ ਆ, ਤੇ ਤੁਸੀਂ ਬਿਲਕੁਲ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ। ਇਹਨਾਂ ਦਾ ਨੰਬਰ ਬਹੁਤ ਹੀ ਜਿਹੜਾ ਜੀ ਆਸਾਨ ਹੈਗਾ ਆ, 6476221754 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ, ਜਾਂ ਦੂਜੇ ਨੰਬਰ ਤੇ ਪ੍ਰੀਤ ਜੀ ਦੇ ਨਾਲ ਗੱਲਬਾਤ ਕਰ ਲਓ, 6475190200 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ ਆ। ਔਰ ਬਿਲਕੁਲ ਜੀ, ਇਹਨਾਂ ਕੋਲ ਡਿਫਰੈਂਟ ਡਿਫਰੈਂਟ ਤਰੀਕੇ ਦੇ ਜਿਹੜੇ ਜੀ ਟਰੈਕਟਰਸ, ਲੋਡਰਸ, ਸਨੋ ਬਲੋਅਰਸ ਤੇ ਰੂਟਾਵੇਟਰਸ, ਨਾਲ ਦੀ ਨਾਲ ਸਨੋ ਬਲੇਡਸ ਜਿਹੜੇ ਜੀ ਅਵੇਲੇਬਲ ਹੈਗੇ ਆ ਫਾਈਨੈਂਸਿੰਗ ਤੇ ਵੀ, ਤੇ ਜੇ ਤੁਸੀਂ ਉੱਦਾਂ ਲੈਣੇ ਆ ਤੇ ਇਹਨਾਂ ਦੀ ਸਟਾਰਟਿੰਗ ਕੋਸਟ ਜਿਹੜੀ ਜੀ $20,000 ਪਲੱਸ HST ਤੋਂ ਵੀ ਜਿਹੜੀ ਜੀ ਹੈਗੀ ਆ। ਸੋ ਬਿਲਕੁਲ ਸਾਡੇ ਜਿੰਨੇ ਵੀ ਭੈਣ ਭਰਾ ਖੇਤੀ ਦੀ ਕਾਰੋਬਾਰ ਕਰਦੇ ਹੈਗੇ, ਤੇ ਬਿਲਕੁਲ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸੋ ਬਿਲਕੁਲ ਜੀ, ਇੱਕ ਤਾਂ ਮੌਸਮ ਕਾਫੀ ਜਿਹੜਾ ਜੀ ਵਧੀਆ ਹੈਗਾ ਆ, ਸੋ ਵਧੀਆ ਮੌਸਮ ਦੇ ਨਾਲ ਇੱਕ ਵਧੀਆ ਜਿਹਾ ਗੀਤ ਤੁਹਾਡੇ ਸਾਰਿਆਂ ਦੀ ਲਈ ਪੇਸ਼ ਕਰਦੇ ਹਾਂ, ਉਹਦੇ ਬਾਅਦ ਅਗਲੀ ਗੱਲਬਾਤ।

ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਦੇਵ ਡਾਡਲਾ ਸ਼ੋਅ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ। ਔਰ ਬਿਲਕੁਲ ਜੀ, ਉਮੀਦ ਕਰਾਂਗੇ ਕਿ ਅੱਜ ਦੇਵ ਜੀ ਤੋਂ ਡਿਫਰੈਂਟ ਜਿਹੜੇ ਜੀ ਆਵਾਜ਼ ਆ, ਡਿਫਰੈਂਟ ਹੋਸਟ ਆ, ਅਤੇ ਤੁਸੀਂ ਇਸ ਰੇਡੀਓ ਪ੍ਰੋਗਰਾਮ ਨੂੰ ਜਿਹੜਾ ਜੀ ਇੰਜੋਏ ਕਰੋਗੇ। ਬਿਲਕੁਲ ਜੀ, ਕੋਈ ਵੀ ਫੀਡਬੈਕ ਦੇਣਾ ਆ, ਚਾਹੇ ਤੁਸੀਂ ਕੋਈ ਵੀ ਗੱਲਬਾਤ ਔਨ ਏਅਰ ਵੀ ਕਰਨਾ ਚਾਹੁੰਦੇ ਆ, ਨੰਬਰ 9057990999 'ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਜਿੱਥੇ ਕਿ ਆਪਾਂ ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਸਿਹਤ 'ਤੇ ਵੀ ਕਰਾਂਗੇ ਕਿ ਸਿਹਤ ਜਿਹੜੀ ਆ ਜੀ ਬਹੁਤ ਜ਼ਰੂਰੀ ਹੈਗੀ ਆ। ਇੱਕ ਘੰਟੇ ਦੇ ਵਿੱਚ ਸਾਨੂੰ ਟਾਈਮ ਦਿੱਤਾ ਜਾਂਦਾ ਕਿ ਉਹਦੇ ਵਿੱਚ ਆਪਾਂ ਸਪੌਂਸਰਸ ਦੇ ਮੈਸੇਜਸ ਵੀ ਜਿਹੜੇ ਜੀ ਸਾਂਝੇ ਕਰਨੇ ਹੁੰਦੇ ਆ, ਨਾਲ ਦੀ ਨਾਲ ਆਪਾਂ ਕੁਛ ਕੁ ਇੰਪੋਰਟੈਂਟ ਜਿਹੜੀਆਂ ਜੀ ਤੁਹਾਡੀ ਸਿਹਤ ਸੰਬੰਧੀ ਟਿਪਸ ਵੀ ਦੇ ਜਾਈ ਕਹੀਏ, ਕਿਉਂਕਿ ਆਈ ਨੋ ਹਰ ਇੱਕ ਬੰਦਾ ਜਿਹੜਾ ਜੀ ਆਲਰੇਡੀ ਬਹੁਤ ਜਿਹੜਾ ਜੀ ਐਗਜ਼ੌਸਟਿਡ ਹੁੰਦਾ ਆ। ਸੋ ਬਿਲਕੁਲ ਜੀ, ਇੱਕ ਮਿੰਟ ਮੈਨੂੰ ਹੋਲਡ ਕਰ ਲੈਣ ਦਿਓ। ਸੋ ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂਟਲੀ ਐਗਜ਼ੌਸਟ ਹੁੰਦੇ ਆਪਾਂ ਕੰਮਾਂ ਤੋਂ, ਜਦੋਂ ਓਵਰ ਟਾਈਮ ਆਪਾਂ ਕੰਮ ਕਰ ਲਈਦੇ ਆ, ਪਰ ਉਦੋਂ ਆਪਾਂ ਆਪਣੀ ਸਿਹਤ ਦਾ ਜਿਹੜਾ ਜੀ ਧਿਆਨ ਨਹੀਂ ਰੱਖਦੇ ਹੈਗੇ। ਸੋ ਬਿਲਕੁਲ ਜੀ, ਆਲਵੇਜ਼ ਆਪਣੀ ਸਿਹਤ ਨੂੰ ਰੱਖਣਾ ਚਾਹੀਦਾ ਹੈ। ਕਹਿੰਦੇ ਕਿ ਪੈਸਾ ਲੱਖ ਵਾਰੀ ਕਮਾ ਲਾਂਗੇ, ਬਟ ਜੇ ਸਿਹਤ ਨਹੀਂ ਨਾ ਹੈਗੀ, ਉਹ ਪੈਸਾ ਕਿਸੇ ਕੰਮ ਦਾ ਨਹੀਂ ਹੈਗਾ। ਸੋ ਬਿਲਕੁਲ ਜੀ, ਆਪਣੀ ਸਿਹਤ ਦਾ, ਆਪਣਾ, ਆਪਣੇ ਪਰਿਵਾਰਾਂ ਦਾ ਜਿਹੜਾ ਜੀ ਤੁਸੀਂ ਬਿਲਕੁਲ ਜਿਹੜਾ ਜੀ ਧਿਆਨ ਰੱਖਿਆ ਕਰੋ। ਆਈ ਥਿੰਕ ਇੱਕ ਕਾਲਰ ਔਨ ਏਅਰ ਆਏ ਸੀਗੇ, ਅਤੇ ਉਹਨਾਂ ਦੀ ਕਾਲ ਜਿਹੜੀ ਜੀ ਕੱਟੀ ਗਈ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 9057990999 'ਤੇ। ਔਰ ਸਿਹਤ ਦੇ ਨਾਲ ਨਾਲ ਜਿਹੜਾ ਜੀ ਡਾਇਟ, ਡਾਇਟ ਜਿਹੜੀ ਹੈ ਜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਮੇਕ ਸ਼ੁਰ ਕਰਿਆ ਕਰੋ ਕਿ ਪ੍ਰੋਪਰ ਜਿਹੜਾ ਜੀ ਖਾਇਆ ਕਰੋ, ਅਤੇ ਵਧੀਆ, ਸਪੈਸ਼ਲੀ ਸਾਰੀਆਂ ਜਿੰਨੀਆਂ ਵੀ ਲੇਡੀਜ਼ ਭੈਣਾਂ ਸਾਨੂੰ ਸੁਣ ਰਹੀਆਂ ਸਾਰੀਆਂ, ਉਹ ਵੀ ਆਪਣੇ ਸਿਹਤਾਂ ਦਾ ਜਿਹੜਾ ਜੀ ਧਿਆਨ ਰੱਖਿਆ ਕਰੋ, ਕਿਉਂਕਿ ਬਹੁਤ ਜਿਹੜੀ ਜੀ ਬਿਜ਼ੀ ਲਾਈਫ ਹੁੰਦੀ ਆ, ਅਤੇ ਉਹਦੇ ਵਿੱਚੋਂ ਆਪਾਂ ਨੂੰ ਟਾਈਮ ਕੱਢ ਕੇ ਆਪਣੇ ਆਪ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਆ। ਅਤੇ ਨਾਲ ਦੀ ਨਾਲ ਕੋਈ ਵੀ

0: ਜਿਸ ਸਹਿਯੋਗ ਦੇ ਨਾਲ ਉਹਨਾਂ ਨੂੰ ਜਿਹੜਾ ਜੀ ਕ੍ਰੋਸ ਬਾਰਡਰ ਏਜਡ ਡਰਾਈਵਰਸ ਦੀ ਜਿਹੜੀ ਜੀ ਲੋੜ ਹੈਗੀ ਆ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਵੈਲਿਡ ਏਜਡ ਲਾਇਸੈਂਸ ਹੈਗਾ ਹੈ, ਕਲੀਨ CVO ਔਰ ਐਨ ਐਬਸਟ੍ਰੈਕਟ, ਤੁਸੀਂ US ਬਾਰਡਰ ਐਲੀਜੀਬਲ ਹੈਗੇ ਆ ਤੇ ਤੁਹਾਡਾ ਫਾਸਟ ਟੈਗ ਜਿਹੜਾ ਜੀ ਪ੍ਰੈਫਰਡ ਕੀਤਾ ਜਾਂਦਾ ਆ, ਤੇ ਬਿਲਕੁਲ ਜੀ, ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਸਪੈਸ਼ਲੀ ਗੱਲ ਇਹ ਆ ਕਿ ਤੁਸੀਂ ਸਵੇਰ ਨੂੰ ਜਾ ਕੇ ਸ਼ਾਮ ਨੂੰ ਜਿਹੜਾ ਜੀ ਆਪਣੇ ਘਰ ਵਾਪਸ ਆ ਸਕਦੇ ਆ, ਡੇਲੀ ਹੋਮ ਰਨ ਹੈਗਾ ਆ। ਸੋ ਗੱਲਬਾਤ ਕਰਨ ਲਈ ਇਹਨਾਂ ਦਾ ਨੰਬਰ 9058462299 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਨਾਲ ਜਿਹੜਾ ਹੈ ਜੀ ਕਵਲਜੀਤ ਸਰਾਂ ਦੇ ਸੁਗਨਾ ਵੀ ਅੱਜ ਦਾ ਪ੍ਰੋਗਰਾਮ ਇਸ ਤੱਕ ਪੇਸ਼ ਕਰ ਰਹੇ। ਮੋਰਗੇ ਸੰਬੰਧੀ ਕੋਈ ਵੀ ਜਿਹੜੀ ਜੀ ਤੁਸੀਂ ਜਾਣਕਾਰੀ ਲੈਣੀ ਹੁੰਦੀ ਆ, ਤੁਸੀਂ ਕਵਲ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 4163561870 ਤੇ ਜਿਹੜੀ ਜੀ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ ਜੀ।
1: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
2: Vision Vanities ਤੇ new shipment ਆ ਗਈ ਹੈ। Bathroom vanities ਦੇ selected models ਤੇ ਵੀ up to 60% off. Contractors ਲਈ special prices. ਇਨਾ ਹੀ ਨਹੀਂ, vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800.
3: Conditions apply.
4: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
5: Quick Track News, are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647 429 4040
6: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
7: ਨਹੀਂ ਨਹੀਂ,
6: ਤੂੰ ਚੋਰ ਹੈ,
7: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
8: ਚੋਰ ਹੈ ਤੂੰ।
9: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000.
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਦੇਵ ਦਾਦਲਾ ਸ਼ੋਅ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਆ। ਔਰ ਬਿਲਕੁਲ ਜੀ, ਸਾਨੂੰ ਕੁਛ ਕੁ ਜਿਹੜੇ ਜੀ ਸਾਡੇ ਲਿਸਨਰਸ ਦੇ ਮੈਸੇਜਸ ਵੀ ਜਿਹੜੇ ਜੀ ਆ ਰਹੇ, ਨਾਲ ਦੀ ਨਾਲ ਪ੍ਰਭ ਜੀ ਦਾ ਮੈਸੇਜ ਆਇਆ, ਨਾਲ ਦੀ ਨਾਲ ਜਿਹੜਾ ਹੈ ਜੀ ਸਾਨੂੰ ਰਾਮ ਜੀ ਦਾ ਵੀ ਜਿਹੜਾ ਜੀ ਮੈਸੇਜ ਆਇਆ ਹੈਗਾ ਹੈ। ਕਹਿ ਰਹੇ ਰੇਡੀਓ ਪ੍ਰੋਗਰਾਮ ਇੰਜੋਏ ਜਿਹੜਾ ਜੀ ਕਰ ਰਹੇ ਹਾਂ, ਸੋ ਬਿਲਕੁਲ ਜੀ ਰੇਡੀਓ ਪ੍ਰੋਗਰਾਮ ਨੂੰ ਤੁਸੀਂ ਕਰੋ ਇੰਜੋਏ। ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਤੁਹਾਡੇ ਤੱਕ ਪੇਸ਼ ਕਰ ਰਹੇ ਕਾਵਿਆ ਹੋਮ ਖੇਡ ਦੇ ਸਯੋਗਨਾ ਵੀ। ਤੁਸੀਂ ਜਿਹੜਾ ਹੈ ਜੀ ਸਿਹਤ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਤੁਸੀਂ ਬਿਲਕੁਲ ਜੀ ਕਾਵਿਆ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ। 6477602790 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਗ੍ਰੈਂਡ ਫਰਨੀਚਰ ਤੇ ਸਯੋਗਨਾ ਵੀ ਜਿਹੜਾ ਜੀ ਪੇਸ਼ ਕਰ ਰਹੇ ਹਾਂ। ਗ੍ਰੈਂਡ ਫਰਨੀਚਰ ਤੇ ਬਹੁਤ ਜਿਹੜਾ ਹੈ ਜੀ ਲੇਟੈਸਟ ਲੇਟੈਸਟ ਜਿਹੜੀਆਂ ਜੀ ਡੀਲਸ ਇਸ ਟਾਈਮ ਲੱਗੀਆਂ। ਕੁਈਨ ਐਂਡ ਗੇਟਵੇ ਦੇ ਜਿਹੜਾ ਜੀ ਇੰਟਰਸੈਕਸ਼ਨ ਹੈਗਾ ਆ, 294 ਵਾਕਰ ਡਰਾਈਵ ਜਿਹੜਾ ਜੀ ਇਹਨਾਂ ਦਾ ਐਡਰੈਸ ਹੈਗਾ ਆ, ਨੰਬਰ 9053029494 ਤੇ ਇਹਨਾਂ ਦੇ ਨਾਲ ਜਿਹੜੀਆਂ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਐਜ਼ ਅ ਪ੍ਰੋਗਰਾਮ ਅਸੀਂ AAA ਲੈਂਡਸਕੇਪਿੰਗ ਦੇ ਸਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਜੇ ਤੁਹਾਨੂੰ ਜਿਹੜਾ ਜੀ ਲੈਂਡਸਕੇਪਿੰਗ ਦੀ ਲੋੜ ਪੈ ਗਈ ਹੈ, ਨਵਾਂ ਗਰਾਸ ਲਵਾਉਣਾ, ਇੰਟਰਲੋਕਿੰਗ, ਜਾਂ ਤੁਸੀਂ ਜਿਹੜੇ ਜੀ ਫਲਾਵਰ ਬੈਡਸ ਜਿਹੜੇ ਜੀ ਲਵਾਉਣੇ ਹੈਗੇ ਆ, ਜਾਂ ਤੁਸੀਂ ਜਿਹੜਾ ਜੀ ਅਨਵਾਂਟਡ ਜਿਹੜੇ ਜੀ ਟ੍ਰੀ ਸਾਨੂੰ ਨਹੀਂ ਚਾਹੀਦੇ ਹੁੰਦੇ, ਕਈ ਵਾਰੀ ਘਰ ਦੇ ਵਿੱਚ ਉੱਗੇ ਆਉਂਦੇ ਹੁੰਦੇ ਬਾਹਰ, ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਚਾਹੇ ਤੁਸੀਂ ਨਵੇਂ ਜਿਹੜੇ ਜੀ ਪੇੜ ਲਵਾਉਣੇ ਹੋਣ ਤੇ ਤੁਸੀਂ ਕਾਲ AAA ਲੈਂਡਸਕੇਪਿੰਗ 6477841213 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ ਇੱਕ ਵਾਰੀ ਫਿਰ 6477841213 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਹਰਪ੍ਰੀਤ ਸੈਣੀ ਜੀ ਫਰੋਮ ਟੋਪ ਚੋਇਸ ਇੰਸ਼ੋਰੈਂਸ, ਉਹਨਾਂ ਦਾ ਨੰਬਰ ਹੈਗਾ ਆ 4168176500 ਤੇ ਗੱਲਬਾਤ ਹੋ ਸਕਦੀ ਹੈ। ਔਰ ਜਸ਼ਨ ਟੈਂਟ ਦਾ ਮੈਸੇਜ ਮੈਂ ਸਾਂਝਾ ਕਰਦੇ ਹੋਏ ਦੱਸ ਦੇਵਾਂ ਕਿ ਜੇ ਤੁਹਾਨੂੰ ਕਿਸੇ ਤਰੀਕੇ ਦੇ ਜਿਹੜੇ ਜੀ ਫਰੇਮ ਟੈਂਟ ਚਾਹੀਦੇ, ਭਾਵੇਂ ਹਾਈ ਫੀਕ ਟੈਂਟ ਚਾਹੀਦੇ, ਭਾਵੇਂ ਤੁਹਾਨੂੰ ਕਲੀਅਰ ਟਾਪ ਟੈਂਟਸ, ਪਾਪ ਅਪ ਟੈਂਟਸ, ਜਾਂ ਤੁਹਾਨੂੰ ਟੇਬਲ ਚੇਅਰ ਰੈਂਟਲਸ ਚਾਹੀਦੇ ਆ, ਪੋਰਟੇਬਲ ਵਾਸ਼ਰੂਮ ਚਾਹੀਦੇ ਹੈਗੇ ਆ, ਫਲੋਰ ਰੈਪ ਕਰਾਉਣੇ, ਤੇ ਬਿਲਕੁਲ ਜੀ ਤੁਸੀਂ ਜਸ਼ਨ ਟੈਂਟ ਦੇ ਨਾਲ ਗੱਲਬਾਤ ਕਰ ਸਕਦੇ। ਨਾਲ ਦੀ ਨਾਲ ਇਹਨਾਂ ਕੋਲ ਲਾਈਟਨਿੰਗਸ ਵੀ ਜਿਹੜੇ ਜੀ ਘਰਾਂ ਦੇ ਲਈ ਤੇ ਟੈਂਟਸ ਦੇ ਲਈ ਅਵੇਲੇਬਲ ਹੈਗੀ ਆ, ਘਰਾਂ ਦੇ ਲਈ ਤੇ ਨਾਲ ਦੀ ਨਾਲ ਟੈਂਟ ਦੇ ਲਈ। ਸੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਜਿਹੜੀ ਆ ਜੀ ਜਸ਼ਨ ਜੀ ਦੇ ਨਾਲ ਹੋ ਸਕਦੀ ਆ, 4162942857 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਮੁਸਕੋਕਾ ਦੇ ਵਿੱਚ ਜਿਹੜੇ ਆ ਜੀ ਇੱਕ ਕਾਟੇਜ ਸੇਲ ਤੇ ਆਈ ਹੋਈ ਆ, ਔਰ ਬਿਲਕੁਲ ਜੀ ਇਹਦੇ ਵਿੱਚ 3 ਬੈਡਰੂਮ ਹੈਗੇ, 2.5 ਵਾਸ਼ਰੂਮ ਜਿਹੜਾ ਜੀ ਹੈਗਾ, ਹਾਈ ਐਂਡ ਫਰਨੀਚਰ ਜਿਹੜਾ ਜੀ ਉਹਦੇ ਵਿੱਚ ਹੈਗਾ, ਫੁੱਲੀ ਫਰਨਿਸ਼ਡ ਜਿਹੜੀ ਜੀ ਇਹ ਪ੍ਰੋਪਰਟੀ ਹੈਗੀ ਆ, ਔਰ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਜੀ ਤੁਸੀਂ ਇਹਨੂੰ ਆਪਣਾ ਬਣਾ ਜਿਹੜਾ ਜੀ ਸਕਦੇ ਆ। ਜ਼ਿਆਦਾ ਜਾਣਕਾਰੀ ਲਈ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੈਗੇ ਜੇ ਗੰਡਮ ਜੀ ਨੂੰ, 4162652221625222 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੇ ਆ ਜੀ ਗੱਲਬਾਤ ਕਰ ਸਕਦੇ। ਪਿੱਛੇ ਸਵਿਮਿੰਗ ਪੂਲ ਵੀ ਜਿਹੜਾ ਜੀ ਨਾਲ ਹੀ ਹੈਗਾ ਆ। ਔਰ ਬਿਲਕੁਲ ਜੀ ਇੱਕ ਵਾਰੀ ਫਿਰ ਤੁਹਾਨੂੰ ਜਿਹੜਾ ਹੈ ਜੀ ਆਪਾਂ ਦੱਸ ਦਈਏ ਕਿ ਜੇ ਤੁਸੀਂ ਜਿਹੜਾ ਜੀ ਰਿਲਾਇਬਲ ਕੰਪੈਕਟ ਟਰੈਕਟਰ ਲੈਣੇ ਆਪਣੀ ਪ੍ਰੋਪਰਟੀਜ਼ ਦੇ ਲਈ, ਤੁਸੀਂ ਫਾਰਮ ਹਾਊਸ ਦੇ ਲਈ ਜਿਹੜਾ ਜੀ ਲੈਣਾ, ਭਾਵੇਂ ਤੁਸੀਂ ਸਨੋ ਬਲੋਅਰਸ ਲੈਣੇ ਹੈਗੇ ਆ, ਭਾਵੇਂ ਤੁਸੀਂ ਜਿਹੜਾ ਜੀ ਡੇਲੀ ਮੇਨਟੇਨੈਂਸ ਦੇ ਲਈ ਲੋਡਰ ਤੁਹਾਨੂੰ ਚਾਹੀਦੇ ਹੈਗੇ, ਰੂਟਾਵੀਟਰ, ਸਨੋ ਬਲੇਡਸ, ਤੇ ਤੁਹਾਨੂੰ ਜੀ ਸਾਰਾ ਕੁਛ ਜਿਹੜਾ ਜੀ ਫਾਈਨੈਂਸਿੰਗ ਤੇ ਮਿਲ ਸਕਦਾ ਹੈਗਾ ਆ ਗੋਲਡਨ ਲਾਇਨ ਟਰੈਕਟਰਸ ਦੇ ਵੱਲੋਂ। ਤੁਸੀਂ ਤੇਜ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ, 6476221754 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ। ਔਰ ਬਿਲਕੁਲ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਆ, ਨੰਬਰ 9057990999। ਔਰ ਬਿਲਕੁਲ ਜੀ ਸਾਡੀ ਟੀਮ ਜਿਹੜੀ ਹੈ ਜੀ ਵਤਨੋਂ ਦੂਰ ਦੀ ਟੀਮ ਵੀ ਰੀਅਲ ਸਟੇਟ ਦਾ ਕੰਮ ਜਿਹੜਾ ਜੀ ਕਰਦੀ ਹੈਗੀ ਆ। ਰੀਅਲ ਸਟੇਟ ਸੰਬੰਧੀ ਕੋਈ ਵੀ ਜਿਹੜੀ ਜੀ ਤੁਸੀਂ ਜਾਣਕਾਰੀ ਲੈਣੀ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਆ, ਕੁਛ ਬਾਏ ਕਰਨਾ, ਕੁਛ ਜਿਹੜਾ ਹੈ ਜੀ ਸੈਲ ਆਊਟ ਕਰਨਾ ਚਾਹੁੰਦੇ ਆ, ਬਿਲਕੁਲ ਜੀ ਸਾਡਾ ਨੰਬਰ 4168817070 ਤੇ ਤੁਸੀਂ ਸਾਡੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ।
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222-416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-222-222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
1: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
4: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447784-1213, 6477841213।
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 9054609099, 9054609099, 4609099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ।
5: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ।

0: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਦੇਵ ਟਾਲਾ ਸ਼ੋਅ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ। ਔਰ ਬਿਲਕੁਲ ਜੀ, ਤੁਹਾਨੂੰ ਕਿਸੇ ਵੀ ਜਿਹੜਾ ਜੀ ਸਪੋਂਸਰ ਦਾ ਨੰਬਰ ਚਾਹੀਦਾ ਹੈਗਾ, ਹੁਣੇ ਮੇਰੇ ਕੋਲੋਂ ਜਿਹੜਾ ਜੀ ਇੱਕ ਨੰਬਰ ਲੈ ਕੇ ਗਏ ਹੈ ਜਸ਼ਨ ਟੈਂਟ ਵਾਲਿਆਂ ਦਾ। ਬਿਲਕੁਲ ਜੀ, ਸੋ ਤੁਸੀਂ ਜਿਹੜਾ ਜੀ ਨੰਬਰ ਆਪਾਂ ਤੁਹਾਨੂੰ ਦਿੰਦੇ ਹਾਂ ਉਹਦਾ ਜਿਹੜਾ ਜੀ ਤੁਸੀਂ ਉਹਦੇ ਤੇ ਕਾਲ ਕਰ ਲਓ, ਵਟਸਐਪ ਮੈਸੇਜ ਕਰ ਲਓ, ਰੇਡੀਓ ਤੋਂ ਬਾਤ ਕਰ ਲਓ। ਤੁਸੀਂ ਨੰਬਰ ਲੈ ਸਕਦੇ ਹਾਂ 9057990999। ਬਿਲਕੁਲ ਜੀ, ਆਪਾਂ ਤੁਹਾਨੂੰ ਜਿਹੜਾ ਜੀ ਕਿਸੇ ਵੀ ਸਪੋਂਸਰ ਦਾ ਤੁਹਾਨੂੰ ਨੰਬਰ ਤੁਹਾਡੀ ਲੋੜ ਮੁਤਾਬਿਕ ਜ਼ਰੂਰ ਦੇ ਸਕਦੇ ਹੈਗੇ ਹਾਂ। ਕੋਈ ਵੀ ਗੱਲਬਾਤ ਕਰਨੀ ਨੰਬਰ ਸੇਮ ਆ ਜੀ 9057990999। ਔਰ ਬਿਲਕੁਲ ਜੀ, ਜਿੱਥੇ ਕਿ ਆਪਾਂ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਮਸਕੋਕਾ ਦੇ ਅੰਦਰ ਜਿਹੜੀ ਹੈ ਜੀ ਬਹੁਤ ਸੋਹਣੀ ਜਿਹੜੀ ਹੈ ਜੀ 2600 ਸਕੁਆਇਰ ਫਿੱਟ ਦੀ ਕਾਟੇਜ ਸੇਲ ਤੇ ਆਈ ਆ, ਜਿਹਦੇ ਵਿੱਚ ਕਿ ਜਿਹੜਾ ਜੀ 3 ਬੈਡਰੂਮ ਹੈ, 2.5 ਵਾਸ਼ਰੂਮ ਹੈਗਾ ਆ, ਫੁੱਲੀ ਫਰਨਿਸ਼ਡ ਆ, ਬਹੁਤ ਸੋਹਣੀ ਜਿਹੜੀ ਜੀ ਇਹ ਪ੍ਰੋਪਰਟੀ ਆ। ਆਲਰੇਡੀ ਏਅਰਬੀਐਨਬੀ ਤੇ ਜਿਹੜੀ ਹੈ ਜੀ ਐਵਰੀ ਵੀਕ ਹੈਗੀ ਆ ਇਨਕਮ ਜਨਰੇਟਿੰਗ ਪ੍ਰੋਪਰਟੀ ਆ। ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਜਿਹੜਾ ਜੀ ਸਾਡੇ ਨਾਲ ਜਤਿੰਦਰ ਜੀ ਪਹੁੰਚ ਚੁੱਕੇ ਨੇ। ਜਤਿੰਦਰ ਜੀ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਹੋ?
0: ਮੈਂ ਠੀਕ ਹਾਂ ਜੀ, ਤੁਸੀਂ ਦੱਸੋ।
1: ਬਿਲਕੁਲ ਗੁੱਡ, ਠੀਕ ਠਾਕ ਜੀ।
0: ਬਿਲਕੁਲ ਜੀ, ਸੋ ਇਸ ਪ੍ਰੋਪਰਟੀ ਦੇ ਬਾਰੇ ਤੁਸੀਂ ਥੋੜਾ ਜਿਹਾ ਹੋਰ ਜਾਣਕਾਰੀ ਸਾਡੇ ਲਿਸਨਰਸ ਨੂੰ ਜਿਹੜਾ ਜੀ ਬਿਲਕੁਲ ਦੇ ਦਿਓ।
1: ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਲਈ ਸੁਣਦੇ ਨੇ ਦੇਵਤਾ ਤਲਾਸ਼ੋ ਸਰ, ਸਤਿ ਸ਼੍ਰੀ ਅਕਾਲ। ਤੇ ਕਹਿੰ ਜੀ, ਅੱਜ ਜਿਹੜੀ ਇਹ ਪ੍ਰੋਪਰਟੀ ਆ, ਮੈਂ ਤੁਹਾਨੂੰ ਹੁਣੇ ਲਈ ਪਿਕਚਰ ਦਿਖਾ ਕੇ ਹਟਿਆ, ਟੋਰਾਂਟੋ ਮੈਗਜ਼ੀਨ, ਟੋਰਾਂਟੋ ਹੈਵਨ ਦੇ ਉੱਪਰ ਜਾ ਚੁੱਕੀ ਹੈ, ਠੀਕ ਹੈ, ਉਹਨਾਂ ਦੇ ਪ੍ਰਿੰਟ ਆਊਟ ਤੇ ਆ ਚੁੱਕੀ ਹੈ। ਇਹ ਜਿਹੜੀ ਕਾਟੇਜ ਹੈ ਇਹ ਵਨ ਟਾਈਮ ਇਨਵੈਸਟਮੈਂਟ ਹੈ, ਸਾਰੀ ਉਮਰ ਤੁਹਾਨੂੰ ਪੈਸੇ ਆਈ ਜਾਣੇ ਆ। 2025 ਦੇ ਵਿੱਚ 80 to 90 ਹਜ਼ਾਰ ਡਾਲਰ ਦੀ ਇਹਦੀ ਏਅਰਬੀਐਨਬੀ ਤੋਂ ਸੇਲ ਹੈ। ਟੋਪ ਸਟਾਰ ਇਹਦੇ ਰਿਵਿਊ ਨੇ, ਫੁੱਲੀ ਫਰਨਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਸਾਡੇ ਨਾਲ ਜਾ ਸਕਦੇ ਹੋ। ਤੁਹਾਨੂੰ ਇਹਦੇ ਮੈਂ ਲਿੰਕ ਕਰ ਸਕਦਾ ਹਾਂ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਇਹਦੀ ਵੀਕਐਂਡ ਦੇ ਉੱਪਰ $1800 ਦੋ ਦਿਨ ਦੀ ਵਿਕਣਗਾ। ਹੁਣ ਤੋਂ ਲੈ ਕੇ ਅਗਲੇ 2-3 ਮਹੀਨੇ ਤੱਕ ਕੋਈ ਵੀ ਦਿਨ ਅਵੇਲੇਬਲ ਨੇਗਾ ਵੀਕਐਂਡ ਦੇ ਉੱਪਰ। ਵੀਕਡੇ ਦੇ ਵਿੱਚ ਵੀ 3 ਦਿਨ ਦੀ ਬੁਕਿੰਗ ਦਾ $1500 to $1600 ਰੇਟ ਆ, ਜੇ ਤੁਸੀਂ ਇੱਧਰ ਦੀ ਕੋਟੇ ਲੈਣਾ ਚਾਹੁੰਦੇ ਹੋ। ਕਿਉਂਕਿ ਜੇ ਆਪਾਂ ਲੋਕਲ ਇਨਵੈਸਟਮੈਂਟ ਕਰਦੇ ਹਾਂ, ਇੰਨੇ ਕੁ ਪੈਸਿਆਂ ਦੇ ਵਿੱਚ ਤੁਹਾਨੂੰ 3000-4000 ਤੋਂ ਵੱਧ ਰੈਂਟ ਨਹੀਂ ਆਉਣਾ। ਪਰ ਇਸ ਟਾਈਮ ਇਹ ਪ੍ਰੋਪਰਟੀ 6 to 7 ਹਜ਼ਾਰ ਡਾਲਰ ਇਨਕਮ ਜਨਰੇਟ ਕਰਕੇ ਦੇ ਰਹੀ ਹੈ। ਤੁਹਾਨੂੰ ਕੈਸ਼ ਫਲੋ $1000 to $2000, $3000 ਹਰੇਕ ਮਹੀਨੇ ਮਿਲ ਜਾਣਾ ਆ। ਇੱਕ ਵਾਰੀ ਇਨਵੈਸਟਮੈਂਟ ਕਰਨੀ ਹੈ ਤੇ ਸਾਰੀ ਉਮਰ ਇਹਦੇ ਵਿੱਚੋਂ ਪੈਸੇ ਤੁਹਾਨੂੰ ਆਈ ਜਾਣੇ ਆ। ਮਸਕੋਕਾ ਦੇ ਅੰਦਰ ਇਹ ਕਾਟੇਜ ਹੈ, ਹਾਈਵੇ 60 ਤੋਂ ਸਿਰਫ 1.5 ਮਿੰਟ ਦੀ ਡਰਾਈਵ ਦੇ ਉੱਪਰ ਹੈ। ਹੰਟਸਵਿਲ ਡਾਊਨ ਟਾਊਨ ਸਿਰਫ 15 to 20 ਮਿੰਟ ਦੀ ਡਰਾਈਵ ਤੇ ਹੈ। ਗੋਲਫ ਕੋਰਸ 15 to 20 ਮਿੰਟ ਦੀ ਡਰਾਈਵ ਦੇ ਉੱਪਰ ਹੈ। ਜਿਹੜਾ ਬੀਚ ਹੈ ਹੰਟਸਵਿਲ ਦਾ, ਜਿਹੜਾ ਕਿ ਸਭ ਤੋਂ ਵਾਰਮ ਬੀਚ ਹੈ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਉਹ ਬੀਚ ਹੈ। ਕਹਿੰਦੀ ਇਹ ਜਿਹੜੀ ਪ੍ਰੋਪਰਟੀ ਨਾ, ਇੱਕ ਵਾਰੀ ਆਪਾਂ ਜਦੋਂ ਇਨਵੈਸਟਮੈਂਟ ਕਰ ਲਈ ਆ, ਸਾਰੀ ਉਮਰ ਪੈਸੇ ਆਈ ਜਾਣੇ ਆ। ਨੰਬਰ ਸਾਡਾ 416-266-2622 ਤੇ ਕਾਲ ਕਰ ਲਿਓ, 416-266-2622 ਤੇ ਕਾਲ ਕਰ ਲਿਓ। ਸੈਕਿੰਡ ਪ੍ਰੋਪਰਟੀ ਆਪਣੇ ਕੋਲ ਕੈਲਡਨ ਦੇ ਵਿੱਚ, ਕਹਿੰਦਾ ਆਪਾਂ ਫਾਰਮ ਹਾਊਸ ਲਾਇਆ ਆ, 1.5 to 2 acre ਦੇ ਲੋਟ ਦੇ ਵਿੱਚ ਬਣਿਆ ਹੋਇਆ, ਕਸਟਮ ਬਿਲਟ। ਕਿਉਂਕਿ ਹਰੇਕ ਦੀ ਇੱਕ ਖੁਆਇਸ਼ ਹੁੰਦੀ ਹੈ ਵੀ ਮੈਂ ਇੰਡੀਆ ਕੋ ਜਿਹੜੀਆਂ ਆਪਾਂ ਕੋਠੀਆਂ ਪਾਉਣੇ, ਮਹਿਲ ਪਾਉਣੇ, ਇੱਦਾਂ ਦੀ ਪ੍ਰੋਪਰਟੀ ਮਿਲੇ ਤੇ ਉਹਦੇ ਵਿੱਚ ਮੈਂ ਰਹਾਂ। ਕਿਉਂਕਿ ਜਦੋਂ ਆਪਾਂ ਕੋਈ ਨਾ ਕੋਈ ਲੋਟ ਵੀ ਲੈਂਦੇ ਹਾਂ, ਜੇ ਆਪਾਂ ਲੋਕਲ ਲੋਟ ਦੀ ਗੱਲਬਾਤ ਕਰੀਏ, ਬ੍ਰੈਂਪਟਨ ਤੋਂ 15-20 ਮਿੰਟ ਡਰਾਈਵ ਦੇ ਉੱਪਰ ਕਰੀਏ, 1 acre to 1.5 acre ਦਾ ਲੋਟ, ਉਹਦੀ ਵੈਲਿਊ ਜਿਹੜੀ ਲੋਟ ਦੀ ਹੈ, ਕਹਿੰਦੀ ਮਿਲੀਅਨ ਤੋਂ ਲੈ ਕੇ 12-13 ਲੱਖ ਤੱਕ ਤੁਹਾਨੂੰ ਲੋਟ ਹੀ ਇਕੱਲਾ ਮਿਲਣਾ, ਸਿਰਫ ਖਾਲੀ ਲੋਟ ਹੈ। ਜਦੋਂ ਆਪਾਂ ਲੋਟ ਲੈਂਦੇ ਹਾਂ ਤੇ ਬੈਂਕ ਦੇ ਕੋਲੋਂ ਤੁਹਾਨੂੰ ਸਾਰੇ ਪੈਸੇ ਮੌਰਗੇਜ ਦੇਣੀ ਪੈਣੀ ਆ, ਉਦੋਂ ਅੱਗੇ ਗੱਲਬਾਤ ਆਉਂਦੀ ਕੰਸਟਰਕਸ਼ਨ ਕਾਸਟ। ਐਵਰੇਜ 200 to $300 ਪਰ ਸਕੁਅਰ ਫੀਟ ਦੇ ਹਿਸਾਬ ਨਾਲ ਕੰਸਟਰਕਸ਼ਨ ਦੀ ਕਾਸਟ ਆਉਂਦੀ, ਜਿਹੜੀ ਕਿ ਬੇਸਿਕ ਆ। ਜੇ ਤੁਸੀਂ ਹਾਈ ਐਂਡ ਕੰਸਟਰਕਸ਼ਨ ਕਰਾਉਣਾ ਚਾਹੁੰਦੇ ਹੋ, $400 ਪਰ ਸਕੁਅਰ ਫੀਟ ਦੇ ਹਿਸਾਬ ਨਾਲ ਬਿਲਡਰ ਚਾਰਜ ਕਰਦੇ ਨੇ। ਜੇ ਤੁਸੀਂ ਆਪਣਾ ਕਸਟਮ ਘਰ ਬਣਾਉਂਦੇ ਹੋ, $400 ਹਿਸਾਬ ਨਾਲ ਗੱਲਬਾਤ ਕਰੀਏ, ਇਹ ਜਿਹੜੀ ਪ੍ਰੋਪਰਟੀ ਹੈ ਇਹ ਤੁਹਾਨੂੰ ਬਹੁਤ ਸਸਤੀ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਪੈਣੀ ਹੈ। ਕਿਉਂਕਿ ਸੈਲਰ ਹੁਣੀ ਜਿਹੜਾ ਲੋਟ ਸੀ ਉਹ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਪਹਿਲਾਂ ਲਿਆ ਸੀ, ਉਹਨਾਂ ਨੇ ਆਪਣੇ ਕਸਟਮ ਘਰ ਬਣਾਉਂਦੇ ਨੇ, ਕਸਟਮ ਮਕਾਨ ਬਣਿਆ ਆ। 12 ਫੁੱਟ ਤੋਂ ਲੈ ਕੇ 14 ਫੁੱਟ ਦੀ ਸੀਲਿੰਗ ਹੈ, 4 bedroom 4 washroom ਮੇਨ ਫਲੋਰ ਤੇ ਨੇ, ਨਾਲ ਦੀ ਨਾਲ ਇਹਦੇ ਵਿੱਚ 3 car garage ਨੇ। ਤੁਹਾਡੇ ਕੋਲ 5 ਗੱਡੀਆਂ ਨੇ, 10 ਨੇ, 15 ਨੇ, 20 ਨੇ, 25 ਨੇ, ਕੋਈ ਚੱਕਰ ਨਹੀਂ। 20-25 ਗੱਡੀਆਂ ਦੀ ਪਾਰਕਿੰਗ ਹੈ, ਨਾਲ ਦੀ ਨਾਲ ਬੇਸਮੈਂਟ ਜਿਹੜੀ ਇਹਦੀ ਵਾਕਆਊਟ ਬਣੀ ਹੋਈ ਹੈ। ਜਿਹੜੀ ਬੇਸਮੈਂਟ ਵਾਕਆਊਟ ਬਣੀ ਹੈ ਉਹ ਇਸ ਤਰੀਕੇ ਨਾਲ ਫਿਨਿਸ਼ ਕੀਤੀ ਗਈ ਹੈ ਤੁਹਾਡੇ ਕੋਲ। ਉਹਦੇ ਵਿੱਚ ਪੂਲ ਟੇਬਲ ਦੇ ਲਈ, ਉਹਦੇ ਵਿੱਚ ਸੋਨਾ ਬਾਤ ਦੇ ਲਈ, ਉਹਦੇ ਵਿੱਚ 2 guest room ਦੇ ਲਈ, ਉਹਦੇ ਵਿੱਚ ਥੀਏਟਰ ਦੇ ਲਈ, ਉਹਦੇ ਲਈ ਤੁਹਾਡੇ ਲਈ ਜਿਮ ਦੇ ਲਈ, ਇਹ ਸਾਰਾ ਕੁਛ ਆਲਰੇਡੀ ਉਹਦੇ ਵਿੱਚ 70-80% ਤੱਕ ਫਿਨਿਸ਼ ਕੀਤਾ ਹੋਇਆ ਹੈ। ਤੁਸੀਂ ਸਿਰਫ ਤੇ ਸਿਰਫ ਕੀ ਕਰਨਾ ਆ, ਇਸ ਫਾਰਮ ਇੱਕ ਵਾਰੀ ਸਾਡੇ ਨਾਲ ਜਾ ਕੇ ਦੇਖ ਕੇ ਆਓ ਤੇ ਤੁਹਾਨੂੰ ਇਹ ਪਸੰਦ ਆ ਜਾਣਾ, ਡੀਲ ਤੁਹਾਡੀ ਵਧੀਆ ਬਣਾ ਦੇਣਗੇ। ਸੈਲਰ ਮੋਟੀਵੇਟ ਨੇ, ਸਿਰਫ ਤੇ ਸਿਰਫ ਮੇਫੀਲਡ 410 ਤੋਂ 20 ਮਿੰਟ ਦੀ ਡਰਾਈਵ ਹੈ, ਕੈਲਡਨ ਦਾ ਐਡਰੈਸ ਹੈ, ਨਾਲੇ ਤੁਹਾਡੀਆਂ ਗੱਡੀਆਂ ਦੀ ਇੰਸ਼ੋਰੈਂਸ ਕੱਟ ਜਾਏਗੀ। ਇੱਦਾਂ ਦਾ ਕਸਟਮ ਬਿਲਟ ਮਕਾਨ ਲੈਣਾ ਚਾਹੁੰਦੇ ਹੋ, ਨੰਬਰ ਇੱਕੋ ਇੱਕ ਡਾਇਲ ਕਰਨਾ ਹੈ, 416-266-2622। ਜੇ ਹੌਟ ਮਾਰਕੀਟ ਦੀ ਗੱਲਬਾਤ ਕਰੀਏ, ਉਸ ਮਾਰਕੀਟ ਨਾਲੋਂ $1-1.5 million ਤੁਹਾਨੂੰ ਸਸਤਾ ਮਕਾਨ ਮਿਲ ਰਿਹਾ ਆ। ਨੰਬਰ ਸਾਡਾ 416-266-2622-2622।
0: ਬਿਲਕੁਲ ਜੀ, ਜਤਿੰਦਰ ਜੀ ਦੇ ਨਾਲ ਤੁਸੀਂ ਜਿਹੜੀ ਜੀ ਗੱਲਬਾਤ, ਦੋਨੋਂ ਪ੍ਰੋਪਰਟੀਆਂ ਜਿਹੜੀਆਂ ਉਹਨਾਂ ਨੇ ਦੱਸੀਆਂ ਕਾਫੀ ਜਿਹੜੀਆਂ ਜੀ ਇੰਟਰਸਟਿੰਗ ਪ੍ਰੋਪਰਟੀਜ਼ ਆ। ਤਾਂ ਗੱਲਬਾਤ ਕਰਨ ਲਈ ਨੰਬਰ 416-265 2222 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੋ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਮੇਰੇ ਨਾਲ ਜਿਹੜਾ ਜੀ ਸਟੂਡੀਓ ਦੇ ਵਿੱਚ ਸਾਥ ਦੇ ਰਹੇ ਨੇ ਜਤਿੰਦਰ ਜੀ। ਬਿਲਕੁਲ ਜੀ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਬਾਰੇ, ਤੁਸੀਂ ਕੁਝ ਬਾਏ ਕਰਨਾ, ਕੁਝ ਸੈਲ ਆਊਟ ਕਰਨਾ, ਤਾਂ ਬਿਲਕੁਲ ਜੀ ਜਤਿੰਦਰ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ। ਇੰਨਾ ਆਸਾਨ ਨੰਬਰ ਹੈ, ਮੈਨੂੰ ਖੁਦ ਨੂੰ ਜਿਹੜਾ ਜੀ ਬੋਲ ਬੋਲ ਕੇ ਨੰਬਰ ਚੇਤੇ ਹੋ ਗਿਆ ਹੈ, 4162652222 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਜੀ, ਸਮਰ ਜਿਹੜੀ ਜੀ ਆਫੀਸ਼ੀਅਲੀ 21 ਜੂਨ ਤੋਂ ਜਿਹੜੀ ਜੀ ਸਟਾਰਟ ਹੋ ਚੁੱਕੀ ਹੈਗੀ ਆ। ਔਰ 21 ਜੂਨ ਸਾਡੀਆਂ ਤੀਆਂ ਵੀ ਸੀਗੀਆਂ, ਵੱਤ ਨੂੰ ਦੂਰ ਦੀਆਂ ਵੀ ਡਨ।
1: ਤੁਸੀਂ ਸਮਰ ਤੁਸੀਂ ਸਟਾਰਟ ਕੀਤੀ ਆ?
0: ਬਿਲਕੁਲ ਜੀ, ਅਸੀਂ ਜਿਹੜੀ ਜੀ ਵੱਤ ਨੂੰ ਦੂਰ ਦੀ ਟੀਮ ਨੇ ਆਫੀਸ਼ੀਅਲੀ ਸਮਰ ਜਿਹੜੀ ਜੀ ਸਟਾਰਟ ਕਰਤੀ। ਬਹੁਤ ਧੂਮਾਂ ਜਿਹੜੀਆਂ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਵੀ ਇਸ ਵਾਰੀ ਪਈਆਂ ਸੀ। ਸੋ ਕੀ ਪਲਾਨ
1: ਹੈ ਕੁਐਸਚਨ ਹੈ ਤੁਹਾਡਾ, ਪਹਿਲਾਂ ਮੈਨੂੰ ਤੁਹਾਨੂੰ ਤੇ ਕੁਐਸਚਨ ਆ, ਤੁਸੀਂ ਕਿੱਥੇ ਜਾ ਰਹੇ ਹੋ ਇਸ ਸਮਰ ਦਾ, ਕੀ ਤੁਸੀਂ ਪਲਾਨ ਕੀਤਾ ਤੇ?
0: ਅੱਛਾ ਜੀ, ਤੁਸੀਂ ਪਲਾਨ ਪੁੱਛ ਰਹੇ ਹਨਾ। ਹਾਲੇ ਮੈਂ ਤੁਹਾਨੂੰ ਸਾਡੇ ਪਲਾਨ ਦੱਸ ਦਿੰਦੀ ਹਾਂ, ਕਿਉਂਕਿ ਜਿਹੜੀ ਵੱਤ ਨੂੰ ਦੂਰ ਦੀ ਟੀਮ ਆ ਨਾ, ਉਹਦੇ 3 ਤੋਂ 4 ਈਅਰ ਦੇ ਵਿੱਚ ਸ਼ੋਅਜ਼ ਹੁੰਦੇ। ਹੁਣ ਅਸੀਂ ਜਿਹੜੇ ਜੀ ਸਾਡੇ ਸ਼ੋਅ ਹੋਣ ਲੱਗੇ ਹੈਗਾ ਆ, ਆਪਾਂ ਬਾਲੀਵੁੱਡ ਵੈਡਿੰਗ ਤੇ ਮਿਸ ਵਰਲਡ ਪੰਜਾਬਣ ਕਰਨ ਲੱਗੇ। ਸੋ ਸਾਡੀ ਵੈਕੇਸ਼ਨ ਸਾਡੇ ਆਫਿਸ ਦੇ ਵਿੱਚ ਹੀ ਹੋਣੀ।
1: ਦੇਖੋ ਜਿਹੜਾ ਇਹ ਚੀਜ਼ ਹੈ ਨਾ, ਇਹ ਤੁਸੀਂ ਹਲੇ ਫੇਰ ਬਿਜ਼ਨਸ ਕਰੀ ਜਾਂਦੇ, ਬਿਜ਼ਨਸ ਡਿਫਰੈਂਟ ਆ,
0: ਇੱਕ ਆਪਣੀ ਇਹ ਸਾਡੀਆਂ ਭੈਣਾਂ ਦੇ ਲਈ ਦਿਸ ਇਜ਼ ਕਾਈਂਡ ਆਫ ਐਂਟਰਟੇਨਮੈਂਟ। ਸਾਡੀ ਵੈਕੇਸ਼ਨ ਇਹੀ ਹੁੰਦੀ ਆ ਕਿ ਠੀਕ ਆ, ਅਸੀਂ ਜਿਹੜਾ ਜੀ ਡੇਲੀ
1: ਮੈਕਸੀਕੋ ਜਾਂ ਹੋਰ ਪਾਸੇ ਜਾ ਕੇ ਹਨਾ, ਲਾਸਟ ਈਅਰ ਮੈਂ ਸੋਚਿਆ ਮੈਂ ਕਿਹਾ ਆਪਾਂ ਬਾਹਰਲੀ ਦੁਨੀਆ ਦੇਖ ਲੈਂਦੇ ਹਾਂ, ਕਦੇ ਆਪਾਂ ਨੂੰ ਮੈਕਸੀਕੋ ਚੰਗਾ ਲੱਗਦਾ, ਕਦੇ ਪਰ ਆਪਾਂ ਕੈਨੇਡਾ ਨਹੀਂ ਦੇਖਦੇ। ਪਿਛਲੇ ਸਾਲ ਮੈਂ ਕੈਨੇਡਾ ਡੇ ਵਾਲੇ 1 ਜੁਲਾਈ ਵਾਲੇ ਦਿਨ ਤੇ ਵਿਦ ਫੈਮਿਲੀ ਤੇ ਮੈਂ ਗਿਆ ਸੀਗਾ ਆਪਣੇ ਵੈਨਕੂਵਰ।
0: ਤੇ
1: ਵੈਨਕੂਵਰ ਦੇ ਵਿੱਚ ਜਿਹੜਾ ਕੈਨੇਡਾ ਡੇ ਵਾਲੇ ਈਵੈਂਟ ਹੁੰਦਾ ਜਿਹੜਾ ਨਾ, ਬਹੁਤ ਸੋਹਣਾ ਹੁੰਦਾ ਆ। ਉੱਥੇ ਉਹਨਾਂ ਦੇ ਜਿਹੜੇ ਸਟਰੀਟ ਫੂਡ ਆਪਾਂ ਕਹਿ ਦਈਏ ਇਸ ਤਰੀਕੇ ਦੇ ਨਾਲ ਉਹਨੇ ਲਾਈਆਂ ਹੁੰਦੀਆਂ, ਆਪਣੇ ਛੋਟੇ ਛੋਟੇ ਸਟਾਲ ਲਾਏ ਨੇ। ਤੇ ਕੈਨੇਡਾ ਇੰਨਾ ਕੁ ਜ਼ਿਆਦਾ ਖੂਬਸੂਰਤ ਹੈ ਨਾ, ਜੇ ਕਿਸੇ ਨੇ ਵੀ ਇਸ ਸਾਲ ਤੁਸੀਂ ਪਲਾਨ ਕਰਦੇ ਹੋ ਕਿਤੇ ਨਹੀਂ ਗਏ ਤੇ ਹੁਣ ਲੌਂਗ ਵੀਕਐਂਡ ਆਉਣਗਾ, ਦੇਖੋ ਜੀ ਠੀਕ ਹੈ ਜੀ, ਬੱਚਿਆਂ ਨੂੰ ਵੀ ਆਲਮੋਸਟ ਛੁੱਟੀਆਂ ਹੋ ਚੁੱਕੀਆਂ ਸਕੂਲ ਤੋਂ ਤੇ ਜਾਂ ਸ਼ਾਇਦ ਕਈਆਂ ਸਾਡਿਆਂ ਨੂੰ ਹੋ ਗਈਆਂ, ਕਈਆਂ ਨੂੰ ਸ਼ਾਇਦ ਨਹੀਂ ਹੋਈਆਂ ਹੋਈਆਂ। ਸੋ ਕਿਤੇ ਨਾ ਕਿਤੇ ਮੈਂ ਕਹਿੰਦਾ ਪਲਾਨ ਕਰੋ, ਜਾ ਕੇ ਆਓ। ਤੇ ਕੱਲ੍ਹ ਮੈਂ ਤੇ ਦੀਪਾ ਜੀ ਗੱਲਬਾਤ ਕਰਦੇ ਸੀ, ਕੱਲ੍ਹ ਦੀਪਾ ਜੀ ਕਹਿੰਦੇ ਵੀ ਮੇਰਾ ਮਾਇੰਡ ਆ ਵੀ ਮੈਂ ਉੱਥੇ ਜਾ ਕੇ ਆਉਣਾ ਸੀ ਇਸ ਸਾਲ ਆਪਣੇ PA ਪ੍ਰਿੰਸ ਐਡਵਰਡਸ, ਉਹ ਵੀ ਬਹੁਤ ਸੋਹਣਾ ਆ, ਬਹੁਤ ਖੂਬਸੂਰਤ ਹੈ। ਤੇ ਅਸਲ ਦੇ ਵਿੱਚ ਇਹ ਕੋਈ ਜ਼ਿਆਦਾ ਐਕਸਪੈਂਸਿਵ ਪਲੈਨ ਨਹੀਂ, ਜੇ ਛੋਟੀ ਫੈਮਿਲੀ ਆਪਾਂ ਕਹੀਏ 5-7 ਜਾਣੇ ਆ, ਤੁਹਾਡੇ ਪੇਰੈਂਟਸ ਨੇ ਨਾਲ, ਹੋਰ ਕਿਤੇ ਨਹੀਂ ਜਾ ਸਕਦੇ। ਇੱਥੋਂ ਮੌਂਟਰੀਅਲ ਹੋ ਗਿਆ, 1000 ਆਈਲੈਂਡ ਹੋ ਗਿਆ, 2-3 ਦਿਨ ਦਾ ਟ੍ਰਿਪ ਹੋਵੇ ਉਹ ਵੀ ਵਧੀਆ ਲੱਗਦਾ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ, ਆਪਾਂ ਇਹਦੇ ਤੇ ਵੀ ਦੁਬਾਰਾ ਜਿਹੜੀ ਜੀ ਗੱਲਬਾਤ ਕਰਾਂਗੇ ਕਿ ਆਪਾਂ ਨੂੰ ਕਿੱਥੇ ਜਿਹੜਾ ਜੀ ਘੁੰਮਣ ਜਾਣਾ ਚਾਹੀਦਾ ਹੈਗਾ ਔਰ ਕਿੱਥੇ ਤੁਸੀਂ ਜਿਹੜਾ ਜੀ ਘੁੰਮ ਕੇ ਆਏ, ਆਪਾਂ ਜਿਹੜੀਆਂ ਜੀ ਗੱਲਬਾਤ ਹੋਰ ਕਰਾਂਗੇ। ਸੋ ਸਾਡੀ ਲਾਈਨ ਇਸ ਟਾਈਮ ਜਿਹੜੀ ਆ ਜੀ ਗ੍ਰੈਂਡ ਫਰਨੀਚਰ ਤੋਂ ਹਰਦੀਪ ਦੇ ਨਾਲ ਜੁੜ ਚੁੱਕੀ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਹਰਦੀਪ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਧੰਨਵਾਦ ਜੀ। ਬਿਲਕੁਲ, ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ, ਰੁਕ ਜਾਓ, ਠਹਿਰ ਜਾਓ, ਰੁਕ ਜਾਓ, ਵੇਟ ਕਰੋ, ਵੇਟ ਕਰੋ, ਕਿਉਂਕਿ ਕੱਲ ਨੂੰ ਫਰਾਈਡੇ ਵਾਲੇ ਦਿਨ ਸਾਲ ਦੀ ਸਭ ਤੋਂ ਵੱਡੀ ਸੇਲ, ਫਰਨੀਚਰ ਦੀ ਸੇਲ ਜਿਹੜੀ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਸਿਰਫ ਅੱਜ ਰਾਤ ਦਿਨ ਰੁਕ ਜਾਓ, ਵੇਟ ਕਰੋ, ਠਹਿਰ ਜਾਓ, ਕਿਉਂਕਿ ਕੱਲ ਨੂੰ ਜਿਹੜੀ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਫਰਾਈਡੇ ਸੈਟਰਡੇ ਸੰਡੇ ਤੁਸੀਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਲੋਐਸਟ ਸਾਲ ਦੀਆਂ ਲੋਐਸਟ ਪ੍ਰਾਈਸਸ ਮਿਲਣੀਆਂ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਗਿਫਟ ਜਿਹੜੇ ਵੱਡੇ ਵੱਡੇ ਤੋਹਫੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ। ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ $399 ਦਾ, ਤੇ ਨਾਲ ਜਿਹੜੇ ਪਰਿਵਾਰ ਕੱਲ ਨੂੰ ਫਰਾਈਡੇ ਵਾਲੇ ਦਿਨ ਪਹੁੰਚਣਗੇ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ $399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਰਿਵਾਰਾਂ ਨੇ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਤੋਂ ਯਾਦ ਰੱਖਣ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ, ਸੇਲ, ਸੇਲ।
0: ਬਹੁਤ ਬਹੁਤ ਸ਼ੁਕਰੀਆ ਜੀ, ਬਿਲਕੁਲ ਤੁਸੀਂ ਜਿਹੜਾ ਜੀ ਗ੍ਰੈਂਡ ਫਰਨੀਚਰ ਤੋਂ ਜਿਹੜੀਆਂ ਜੀ ਇਹ ਡੀਲਸ ਗ੍ਰੈਬ ਬਿਲਕੁਲ ਕਰ ਸਕਦੇ ਹਾਂ। ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡੇ ਤੱਕ ਮੈਸੇਜ ਸਾਂਝਾ ਕਰ ਦਈਏ ਗੋਲਡਨ ਲਾਇਨ ਟਰੈਕਟਰਸ ਦਾ। ਬਿਲਕੁਲ ਜੀ, ਜੇ ਤੁਸੀਂ ਜਿਹੜਾ ਜੀ ਰਿਲਾਇਬਲ ਕੰਪੈਕਟ ਟਰੈਕਟਰਸ ਜਿਹੜਾ ਜੀ ਆਪਣੀ ਪ੍ਰੋਪਰਟੀ ਦੇ ਲੱਭ ਰਹੇ ਹਾਂ, ਸਪੈਸ਼ਲੀ ਜੇ ਤੁਸੀਂ ਫਾਰਮਿੰਗ ਕਰਦੇ ਹਾਂ, ਤੇ ਤੁਹਾਡੇ ਲਈ ਬਿਲਕੁਲ ਜਿਹੜਾ ਜੀ ਗੁੱਡ ਗੁੱਡ ਐਂਡ ਗੁੱਡ ਜਿਹੜੀ ਜੀ ਡੀਲ ਹੋ ਜਾਊਗੀ। ਸਪੈਸ਼ਲੀ ਜੇ ਤੁਹਾਨੂੰ ਜਿਹੜੀ ਲੋਡਰ ਵਰਕਰਸ ਚਾਹੀਦੇ ਆ ਲੈਂਡਸਕੇਪਿੰਗ ਦੇ ਲਈ, ਪ੍ਰੋਪਰਟੀ ਮੇਨਟੇਨੈਂਸ ਦੇ ਲਈ, ਤੁਹਾਨੂੰ ਲਾਈਕ ਮੋਅਰ, ਲੋਡਰ, ਸਨੋ ਬਲੋਅਰ, ਰੋਟਾਵੇਟਰ ਤੇ ਜਾਂ ਸਨੋ ਬਲੇਡਸ ਚਾਹੀਦੇ ਆ, ਇਹ ਸਾਰੇ ਜਿਹੜੇ ਜੀ ਤੁਹਾਨੂੰ ਫਾਈਨੈਂਸਿੰਗ ਤੇ ਅਵੇਲੇਬਲ ਹੋ ਜਾਊਗੇ। ਐਂਡ ਇੰਕਲੂਡਿੰਗ ਜਿਹੜਾ ਜੀ ਇਨ ਹਾਊਸ ਫਾਈਨੈਂਸਿੰਗ ਦਾ ਆਪਸ਼ਨ ਵੀ ਜਿਹੜਾ ਜੀ ਅਵੇਲੇਬਲ ਹੈਗਾ। ਤਾਂ ਤੁਸੀਂ ਤੇਗ ਜੀ ਦੇ ਨਾਲ ਗੱਲਬਾਤ ਕਰ ਸਕਦੇ 6476221754 ਤੇ ਗੱਲਬਾਤ ਹੋ ਸਕਦੀ ਹੈ, ਜਾਂ ਤੁਸੀਂ ਜਿਹੜਾ ਜੀ ਪ੍ਰੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475190200 ਤੇ ਗੱਲਬਾਤ ਜਿਹੜੀ ਜੀ ਗੋਲਡਨ ਲਾਇਨ ਟਰੈਕਟਰ ਦੇ ਨਾਲ ਜਿਹੜੀ ਜੀ ਹੋ ਸਕਦੀ ਹੈ। ਇਹਨਾਂ ਦਾ ਜਿਹੜਾ ਜੀ ਹੈੱਡ ਆਫਿਸ ਕੈਲਡਨ ਦੇ ਵਿੱਚ ਜਿਹੜਾ ਜੀ ਹੈਗਾ 18218 ਹੋਰ ਅੰਟੈਰੀਓ ਸਟਰੀਟ ਕੈਲਡਨ ਦੇ ਵਿੱਚ। ਸੋ ਬਿਲਕੁਲ ਜੀ, ਜਿੱਥੇ ਕਿ ਆਪਾਂ ਜਤਿੰਦਰ ਜੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਕਿੱਥੇ ਜਿਹੜਾ ਜੀ ਘੁੰਮਣ ਜਾਣਾ, ਤੇ ਮੇਰੇ ਹੁਣ ਦਿਮਾਗ ਦੇ ਵਿੱਚ ਆ ਗਿਆ ਮੈਂ ਕਿੱਥੇ ਜਾਣਾ ਆ।
1: ਠੀਕ ਹੈ ਜੀ,
0: ਬਿਲਕੁਲ ਜੀ, ਤੁਹਾਡਾ ਕੀ ਪਲਾਨ ਹੈ, ਤੁਸੀਂ ਐਤਕੀ ਕਿੱਥੇ ਚੱਲੇ ਆ,
1: ਮੇਰਾ
0: ਕੀ ਘੁੰਮੇ ਆਏ ਆ?
1: ਨਹੀਂ, ਮੈਂ ਇਸ ਸਾਲ ਮੈਂ ਕਿਤੇ ਹਲੇ ਸੋ ਫਾਰ ਥੋੜੇ ਬਿਜ਼ੀ ਸੀਗੇ, ਨਹੀਂ ਜਾ ਹੋਇਆ, ਪਰ ਫੇਰ ਵੀ ਮੇਰਾ ਕਿਉਂਕਿ ਮੈਂ 30 ਨੂੰ ਜਾ ਰਿਹਾ ਆਪਣੇ ਕੋਟੀ ਦੀ ਸ਼ੋਇੰਗ ਦੇ ਲਈ।
0: ਓਕੇ ਜੀ,
1: ਤੇ ਕੋਟੀ ਦੀ ਸ਼ੋਇੰਗ ਹੈਗੀ ਆ ਤੇ ਆਲਰੇਡੀ ਮੇਰਾ ਉਧਰ ਨੂੰ ਮਾਇੰਡ ਹੈਗਾ ਵੀ ਮੈਂ ਉਹ 2-3 ਦਿਨ ਜਿਹੜੇ ਹੈਗੇ ਆ 1 ਜੁਲਾਈ ਕੈਨੇਡਾ ਡੇ ਵਾਲੇ ਦਿਨ ਵੀ ਆਫ ਹੋਣਾ, ਆਫਿਸ ਵੀ ਬੰਦ ਹੋਣੇ ਆ, ਸੋ ਉਦੋਂ ਉਹਦੇ ਨਾਲ ਹੀ ਇੱਦਾਂ ਦਾ ਪਲਾਨ ਕਰਾਂ ਵੀ ਮਸਕੋਕਾ ਵੀ ਦੇਖਿਆ ਵਾ, ਤੇ ਮਸਕੋਕਾ ਤੋਂ ਨਾਲ ਹੀ ਆਪਣੇ ਜਿਹੜਾ ਗ੍ਰੈਂਡ ਬੈਂਡ ਬੀਚ ਆ ਉਧਰਲੀ ਸਾਈਡ ਨੂੰ ਬਹੁਤ ਵਧੀਆ, ਕਿਉਂਕਿ ਕਹਿੰਦੇ ਮੰਡੇ ਤੋਂ ਟੈਂਪਰੇਚਰ +31-32 ਡਿਗਰੀ ਤੇ ਪਹੁੰਚ ਜਾਣਾ, ਤੇ ਮੌਸਮ ਵਧੀਆ ਹੋ ਜਾਣਾ ਤੇ ਬੀਚ ਵਾਲਾ ਮੌਸਮ ਹੋਣਾ, ਤੇ ਕੋਸ਼ਿਸ਼ ਕਰਾਂਗੇ ਓਵਰਨਾਈਟ ਸਟੇਅ ਕਰਕੇ ਉੱਥੇ 1-2 ਦਿਨ ਤੇ ਫੇਰ ਦੁਬਾਰਾ ਵਾਪਸ ਆਵਾਂਗੇ, ਤੇ ਨਾਲ ਦੀ ਨਾਲ ਡੀਲਾਂ ਦੇ ਦਈਏ ਥੋੜੀਆਂ ਜਿਹੀਆਂ, ਮੇਰੀਆਂ ਲਿਸਟਿੰਗਾਂ ਕਾਫੀ ਨੇ, ਤੇ ਬੜੀ ਪ੍ਰਾਊਡ ਵਾਲੀ ਗੱਲਬਾਤ ਆ, ਮੈਂ ਤੁਹਾਨੂੰ ਦਿਖਾ ਵੀ ਰਿਹਾ ਸੀ ਅੱਜ ਟਰਾਂਟੋ ਹੈਵਨ ਪੇਜ ਦੇ ਉੱਪਰ ਆਪਣੀਆਂ 5 ਲਿਸਟਿੰਗਾਂ ਗਈਆਂ ਨੇ। ਸੋ ਮੈਂ ਇੱਕ ਵਾਰੀ ਫਿਰ ਕਹਿਣਾ ਚਾਹਾਂਗਾ ਜਿੰਨੇ ਵੀ ਸਾਡੇ ਲਿਸਨਰ ਨੇ, ਜੇ ਤੁਹਾਡੇ ਕੋਲ ਕੋਈ ਵੀ ਲਿਸਟਿੰਗ ਹੈ, ਤੁਹਾਡੇ ਕੋਲ ਇੱਕ ਬੜੀ ਵੱਡੀ ਸਾਡੀ ਲਿਸਟਿੰਗ ਬੜੀ ਜਲਦੀ ਆ ਰਹੀ ਆ, ਜਿਹੜੀ ਕਿ ਲਿਸਟਿੰਗ ਬਹੁਤ 50 ਏਕੜ ਦੇ ਵਿੱਚ ਲੋਟ ਚ ਮਕਾਨ ਬਣਿਆ, ਜੇ ਤੁਸੀਂ ਇੱਦਾਂ ਦਾ ਕੋਈ ਮਕਾਨ ਆਪਣਾ ਲਿਸਟ ਕਰਾਉਣਾ ਚਾਹੁੰਦੇ ਹੋ, ਤੁਹਾਡੀ ਕੋਈ ਪ੍ਰੋਪਰਟੀ ਸਟੱਕ ਹੋ ਚੁੱਕੀ ਹੈ 1 ਮਿਲੀਅਨ ਦੀ, 2 ਮਿਲੀਅਨ ਦੀ, 10 ਮਿਲੀਅਨ ਦੀ, 15 ਮਿਲੀਅਨ ਦੀ, 20 ਮਿਲੀਅਨ ਦੀ, ਕਈ ਵਾਰੀ ਇੱਦਾਂ ਹੁੰਦਾ ਵੀ ਆਪਾਂ ਪ੍ਰੋਪਰਟੀ ਆਪਣੀ ਲਿਸਟ ਨਹੀਂ ਕਰਨਾ ਚਾਹੁੰਦੇ, ਤੁਸੀਂ ਸਾਡੇ ਨਾਲ ਐਕਸਕਲੂਸਿਵ ਸਾਈਨ ਕਰ ਸਕਦੇ ਹੋ ਤੇ ਅਸੀਂ ਸਾਡੇ ਤੁਹਾਡੇ ਲਈ ਐਕਸਕਲੂਸਿਵ ਬਾਇਰ ਵੀ ਲੱਭ ਸਕਦੇ ਹਾਂ। ਨਾਲ ਦੀ ਨਾਲ ਗੱਲਬਾਤ ਕਰੀਏ, ਸਾਡੇ ਕੋਲ 3 ਪਲਾਜ਼ੇ ਨੇ GTA ਤੋਂ 1.5 ਘੰਟੇ ਦੀ ਡਰਾਈਵ ਦੇ ਵਿੱਚ, ਜੇ ਤੁਸੀਂ ਪਲਾਜ਼ਾ ਲੈਣਾ ਚਾਹੁੰਦੇ ਹੋ AAA ਟੈਨੈਂਟ ਨੇ, ਸਾਡੇ ਨਾਲ ਗੱਲਬਾਤ ਕਰ ਲਿਓ। ਜੇ ਤੁਸੀਂ ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ, ਗੈਸ ਸਟੇਸ਼ਨ ਸਾਡੇ ਕੋਲ ਬ੍ਰੈਂਪਟਨ ਤੋਂ 1.5-2 ਘੰਟੇ ਦੀ ਡਰਾਈਵ ਦੇ ਉੱਪਰ ਗੈਸ ਸਟੇਸ਼ਨ ਆਇਆ ਆ, ਜਿਹਦੇ ਵਿੱਚ 2 ਰੈਸਟੋਰੈਂਟ ਨੇ, ਇਸ ਗੈਸ ਸਟੇਸ਼ਨ ਦੇ ਵਿੱਚ 8 ਬੇ ਨੇ, ਪਲੱਸ ਇਹਦੇ ਵਿੱਚ ਰੈਂਟਲ ਗੱਡੀਆਂ ਦਾ ਵੀ ਰੈਂਟ ਆ ਰਿਹਾ ਆ, ਪਲੱਸ ਇਹਦੇ ਵਿੱਚ ਖਾਸ ਗੱਲ ਕੀ ਹੈ, ਵੀ ਇਹਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਤੇ ਇਹਦੇ ਨਾਲ ਗੱਲਬਾਤ ਕਰਕੇ, ਤੇ ਇਹਦੇ ਵਿੱਚ ਸੇਲ ਬਜੀ ਅੱਛੀ ਸੇਲ ਹੈ ਇਹਦੀ, ਤੇ ਕਲੋਜ਼ਿੰਗ ਇਹਦੀ ਤੁਹਾਨੂੰ ਜਿਹੜੀ ਆ ਉਹ 3-4 ਮਹੀਨੇ 'ਚ ਮਿਲ ਸਕਦੀ ਹੈ, ਜੇ ਤੁਸੀਂ 8-10% ਕੈਪ ਰੇਟ ਦੇ ਉੱਪਰ ਇਹ ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਇੱਕ ਸਾਡੇ ਕੋਲ ਮੋਟਲ ਵੀ ਸੇਲ ਦੇ ਉੱਪਰ ਹੈਗਾ ਆ, 3-4 ਏਕੜ 'ਚ ਬਣਿਆ ਹਾਈਵੇ 401 ਦੇ ਉੱਪਰ ਹੈ, ਉਹਦੇ ਲਈ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 1-1-416-265-22-22, $3,33,000 ਦੇ ਵਿੱਚ ਫਸਟ ਟਾਈਮ ਹੋਮ ਬਾਇਰ, 2 ਬੈਡਰੂਮ ਦੀ ਕੌਂਡੋ ਲੈਣਾ ਚਾਹੁੰਦੇ ਹੋ, ਕਾਲ 416-265-22-22, 416-265-22-22।
0: ਬਿਲਕੁਲ ਜੀ, 416-265-22-22 ਤੇ ਜਿਹੜੀ ਹੈ ਜੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦੀ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਜਸ਼ਨ ਟੈਂਟ ਦੇ ਸਹਿਯੋਗਨਾ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ। ਜਸ਼ਨ ਟੈਂਟ ਦੇ ਜਿਹੜਾ ਜੀ ਭਾਵੇਂ ਘਰਾਂ ਦੇ ਲਈ ਛੋਟਾ ਪ੍ਰੋਗਰਾਮ ਹੈ, ਚਾਹੇ ਕੋਈ ਵੱਡਾ 2 ਹਫ਼ਤੇ ਦਾ, ਤੁਹਾਨੂੰ ਜਿਹੜਾ ਜੀ ਫਰੇਮ ਟੈਂਟ ਚਾਹੀਦੇ, ਹਾਈ ਪੀਕ ਟੈਂਟ ਚਾਹੀਦੇ, ਜਾਂ ਤੁਹਾਨੂੰ ਜਿਹੜਾ ਜੀ ਕਲੀਅਰ ਟਾਪ ਜਾਂ ਪਾਪ ਅਪ ਟੈਂਟ ਜਾਂ ਲਾਈਟਨਿੰਗ ਦੀ ਜਿਹੜੀ ਜੀ ਲੋੜ ਹੈਗੀ, ਟੇਬਲ, ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮਸ, ਕੁਛ ਵੀ ਜਿਹੜਾ ਜੀ ਤੁਸੀਂ ਰੈਂਟਲ ਕਰਨਾ, ਤਾਂ ਤੁਸੀਂ ਜਸ਼ਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-294-2857 ਤੇ ਗੱਲਬਾਤ।
1: ਗਾਣਾ ਸੁਣਾ ਦਿਓ ਕਹਿੰਦੀ।
0: ਬਿਲਕੁਲ ਜੀ, 2 ਮਿੰਟ ਮੈਨੂੰ ਜੇ ਦਿਓ ਕਿ ਤੁਹਾਡਾ ਜਿਹੜਾ ਜੀ ਫਰਮਾਇਸ਼ੀ ਗੀਤ ਹੈ, ਮੈਂ ਉਹ ਜਿਹੜਾ ਜੀ ਲਾਉਂਗੀ। ਸੋ ਨਾਲ ਦੀ ਨਾਲ ਜੇ ਤੁਹਾਡੇ ਕੋਲ ਹੋਰ ਵੀ ਕੋਈ ਇੱਕ ਮਸਕੋਕਾ ਵਾਲੀ ਪ੍ਰੋਪਰਟੀ ਦੀ, ਤੁਸੀਂ ਫੇਰ ਸਾਡੇ ਲਿਸਨਰਸ ਨੂੰ ਜਾਣਕਾਰੀ ਦੇ ਦਿਓ
1: ਕੁਇਕਲੀ। ਮੈਂ ਮਸਕੋਕਾ ਵਾਲੀ ਕੋਈ ਪ੍ਰੋਪਰਟੀ ਦੀ ਕਰੀ ਜਾਣਕਾਰੀ ਦੇਣਾ ਚਾਹਾਂਗਾ। ਜੇ ਸਾਡਾ ਕੋਈ ਵੀ ਸਰੋਤਾ ਤੁਹਾਡੇ ਕੋਲ ਐਕਸਟਰਾ 4-5 ਪ੍ਰੋਪਰਟੀਆਂ ਨੇ, ਉਹਨਾਂ ਵਿੱਚੋਂ ਤੁਸੀਂ ਇੱਕ ਪ੍ਰੋਪਰਟੀ ਸੈੱਲ ਕਰਕੇ ਜੇ ਇਹ ਕਾਟੇਜ ਲੈ ਜੂਗੇ, ਤੇ ਤੁਸੀਂ ਸਾਰੀ ਉਮਰ ਦੇ ਲਈ ਇਹਦੇ ਵਿੱਚੋਂ ਤੁਹਾਡੇ ਪੈਸੇ ਬਣ ਜਾਣੇ। 2 ਸਾਲ ਤੋਂ ਏਅਰਬੀਐਨਬੀ ਤੇ ਬਿਜ਼ਨਸ ਕਰ ਰਹੀ ਹੈ, 80-90 ਜਾਂ 150 ਸਾਲ ਦਾ ਕਮਾਈ ਬਣਾ ਕੇ ਦੇ ਰਹੀ ਹੈ। ਇਹ ਜਿਹੜੀ ਕੋਟੇਜ ਹੈ ਮਸਕੋਕਾ ਚ ਲੋਕੇਟਡ ਹੈ, ਹੰਟਸਵਿਲ ਡਾਊਨ ਟਾਊਨ ਤੋਂ 15 ਮਿੰਟ ਦੀ ਡਰਾਈਵ ਹੈ, ਗੋਲਫ ਕੋਰਸ ਤੋਂ 15 ਮਿੰਟ ਦੀ ਡਰਾਈਵ ਹੈ, ਬੀਚ ਤੋਂ 5 ਮਿੰਟ ਦੀ ਡਰਾਈਵ ਹੈ। ਇਹ ਜਿਹੜੀ ਕੋਟੇਜ ਹੈ 1.5 ਏਕੜ ਤੋਂ ਉੱਪਰ ਦੇ ਲੋਟ 'ਚ ਬਣੀ ਹੋਈ ਹੈ, ਬੜੀ ਖੂਬਸੂਰਤ ਕੋਟੇਜ ਹੈ, ਤੁਹਾਡੀ ਡੀਲ ਵਧੀਆ ਬਣਾ ਦਿਆਂਗੇ, ਸੈਲਰ ਮੋਟੀਵੇਟ ਨੇ। ਇਹ ਕੋਟੇਜ ਵਾਲੇ ਦਿਨ ਰੁਕਣੀ ਨਹੀਂ, ਜੇ ਤੁਸੀਂ ਇਹ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ ਸਾਡਾ ਇੱਕ ਵਾਰੀ ਗੱਲਬਾਤ ਕਰ ਲਿਓ। ਕਲੋਜ਼ਿੰਗ ਦਾ ਕੋਈ ਵੀ ਇਸ਼ੂ ਨਹੀਂ, ਮਹੀਨਾ ਚਾਹੀਦਾ, 2 ਮਹੀਨੇ ਚਾਹੀਦੇ, ਜੁਲਾਈ ਚਾਹੀਦੀ, ਅਕਤੂਬਰ ਚਾਹੀਦੀ, ਸਤੰਬਰ ਚਾਹੀਦੀ, ਨਵੰਬਰ ਤੱਕ ਤੁਹਾਨੂੰ ਇਹਦੀ ਕਲੋਜ਼ਿੰਗ ਮਿਲ ਜਾਏਗੀ। ਨੰਬਰ ਡਾਇਲ ਕਰਨਾ ਪੈਣਾ ਹੈ ਸਾਡਾ 416-266-2222, ਜਾਂ ਤੁਸੀਂ ਕੋਈ ਵੀ ਆਪਣਾ ਮਕਾਨ ਸੈੱਲ ਕਰਨਾ ਚਾਹੁੰਦੇ ਹੋ, ਪਲਾਜ਼ਾ ਹੈ ਤੁਹਾਡੇ ਕੋਲ, ਕੋਈ ਲੈਂਡ ਪਈ ਹੈ ਡਿਵੈਲਪਮੈਂਟ ਵਾਲੀ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਇੱਕੋ ਇੱਕ ਨੰਬਰ ਹੈ 416-266-2222, 416-266-2222।
0: ਬਹੁਤ ਬਹੁਤ ਸ਼ੁਕਰੀਆ ਜੀ, ਬਿਲਕੁਲ ਆਪਾਂ ਬਹੁਤ ਜਲਦੀ ਜਿਹੜਾ ਹੈ ਜੀ ਗੀਤ ਸੰਗੀਤ ਦੇ ਨਾਲ ਵੀ ਤੁਹਾਡਾ ਮਨੋਰੰਜਨ ਕਰਾਂਗੇ, ਤਾਂ ਸਟੇ ਟਿਊਨ ਗਾਈਸ। ਤੇ ਨਾਲ ਦੀ ਨਾਲ ਜਿਹੜਾ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੋਂ ਜਿਹੜਾ ਜੀ ਸੁਲਤਾਨ ਜੀ ਸਾਡੇ ਨਾਲ ਪਹੁੰਚ ਚੁੱਕੇ ਆ। ਸੋ ਸੁਲਤਾਨ ਜੀ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਮੈਸੇਜ ਦਵਾਂਗੇ, ਕਿਉਂਕਿ ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਪ੍ਰਾਈਸਿਸ ਦਿੱਤੀਆਂ ਜੀ ਕੰਪਨੀਜ਼ ਨੇ, ਖਾਸ ਤੌਰ ਤੇ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3 SM85 ਇੰਚ ਹਾਈ ਐਂਡ ਟੈਕਨੋਲੋਜੀ ਦਾ ਸੋਨੀ ਬ੍ਰੇਵੀਆ 3 ਸਿਰਫ ਤੇ ਸਿਰਫ $2300 ਤੋਂ $1599 ਕੈਨੇਡਾ ਡੇ ਸਪੈਸ਼ਲ ਸੇਲ ਤੇ ਆਇਆ ਜੀ। 55 ਇੰਚ ਜਿਹੜੇ ਕਸਟਮਰ ਲੱਭ ਰਹੇ ਟੀਵੀ, ਉਹ ਵੀ $800 ਵਾਲਾ $399 ਦਾ ਸਿਰਫ ਦਿੱਤਾ ਜਾ ਰਿਹਾ। 65 ਇੰਚ ਲੈਣਾ ਜੀ ਤੇ $699 ਮਿਲੇਗਾ, ਜਦਕਿ ਇਹਦੀ ਵੀ $1000 ਪ੍ਰਾਈਸ ਹੈ। ਤੇ ਜਿਹੜੇ ਕਸਟਮਰ 75 ਇੰਚ ਟੀਵੀ ਦੇਖ ਰਹੇ ਆ, ਉਹਨਾਂ ਨੂੰ $899 ਦਾ 75 ਇੰਚ ਮਿਲੇਗਾ, ਇਹਦੀ $1200 ਪ੍ਰਾਈਸ ਹੈ। ਸੋ ਮਿਸ ਨਾ ਕਰਨਾ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, ਤੇ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਐਟਲੀਸਟ ਮਿਨੀਮਮ 600 ਤੋਂ ਲਾ ਕੇ $800 ਤੁਸੀਂ ਸੇਵ ਕਰੋਗੇ ਬਿਗ ਸਕਰੀਨ ਟੀਵੀਆਂ ਦੇ ਉੱਪਰ। 905-450-2828 ਸਾਡਾ ਨੰਬਰ ਹੈ। ਤੇ ਜਿਹੜੇ ਕਸਟਮਰ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਜੂਨ ਜੁਲਾਈ ਅਗਸਤ ਚ ਆ ਰਹੀ ਹੈ, ਉਹਨਾਂ ਵਾਸਤੇ ਬੰਡਲ ਪੈਕੇਜਿਸ ਹੈ ਜਿਹਦੇ ਚ ਐਟਲੀਸਟ 40% ਦੀ ਤੁਹਾਨੂੰ ਸੇਵਿੰਗ ਕਰਾ ਕੇ ਦੇ ਰਹੇ ਹਾਂ ਜੀ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਲੈ ਕੇ $2000 ਤੁਸੀਂ ਸੇਵ ਕਰਨੇ ਆ। ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, $2500 ਵਾਲਾ ਸਿਰਫ $1799 ਦਾ ਲੈ ਕੇ $800 ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਲੋਗੇ। ਇਹਦੇ ਲਈ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।

0: क्या बात है जी, क्या बात है, वेरी नाइस सॉन्ग। की कहना चाहोगे जितेंद्र जी?
1: देखो अर्जन ढिल्लो बड़ा वधिया काम कर रहा इस समय, ते एक अंदरली गल दा पता लगा करन कहिंदे वी करन ओजले ने ਇਹਨਾਂ ਨੂੰ ਇੱਕ ਪੂਰੀ ਐਲਬਮ ਲਿਖਣ ਦੇ ਲਈ ਆਲਰੇਡੀ ਆਫਰ ਕਰਦੀ ਹੈ ਵੀ ਮੇਰੇ ਲਈ ਨੈਕਸਟ ਐਲਬਮ ਜਿਹੜੀ ਆਏਗੀ ਸ਼ਾਇਦ ਆਈ ਡੋਨਟ ਨੋ ਲਾਈਕ ਰਾਈਟ ਕਿਉਰ ਰੋਂਗ ਪਰ ਇੰਨਾ ਪਤਾ ਲੱਗਾ ਵੀ ਕਿਉਂਕਿ ਇਹਦੇ ਜਿਹੜੇ ਗਾਣੇ ਆ ਜਿਹੜਾ ਜਦੋਂ ਆਏਗਾ ਨਾ ਇੱਕ ਪੋਸਟ ਧਿਆਨ ਨਾਲ ਸਮਝ ਕੇ ਦੇਖੋ ਗੱਲਬਾਤ ਕਰਨ ਅਰਜੁਨ ਨੋਟ ਪਾਰਕ ਦੇ ਉੱਪਰ 2720 ਨੋਟ ਪਾਰਕ ਡਰਾਈਵ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਅਤੇ ਖਾਸ ਗੱਲ ਕੀ ਹੈ ਸਾਡੇ ਚਾਰ ਆਫਿਸ ਨੇ ਤੁਸੀਂ ਸਾਨੂੰ ਰੀਮੈਕਸ ਗੋਲਡ ਦੇ ਸਾਡੇ ਚਾਰ ਆਫਿਸ ਨੇ ਮਿਸਾਗਾ ਵਿੱਚ ਮਿਲ ਸਕਦੇ ਹੋ ਬ੍ਰੈਂਪਟਨ 'ਚ ਮਿਲ ਸਕਦੇ ਹੋ ਪੰਜਵਾਂ ਆਫਿਸ ਬੜੀ ਜਲਦੀ ਓਪਨ ਹੋਣ ਜਾ ਰਿਹਾ ਅਤੇ ਉਹ ਵੀ ਬੜੀ ਜਲਦੀ ਤੁਹਾਨੂੰ ਦੱਸਾਂਗੇ ਅਤੇ ਸਾਡੀ ਟੀਮ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਨੈਕਸਟ ਗੱਲਬਾਤ ਇਹ ਹੈ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਉੱਪਰ ਇੱਕ ਪਲਾਜ਼ਾ ਬਣ ਜਾ ਰਿਹਾ ਜਿਹਦਾ ਕਿ ਆਲਰੇਡੀ 70% ਉਹ ਸੋਲਡ ਹੋ ਚੁੱਕਾ ਹੈ 30% ਸਾਡੇ ਕੋਲ ਓਕੂਪੈਂਸੀ ਪਈ ਹੈ ਜੇ ਤੁਸੀਂ ਉਸ ਏਰੀਏ ਵਿੱਚ ਆਪਣੇ ਲਈ ਕੋਈ ਯੂਨਿਟ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ ਆਫਿਸ ਖੋਲ੍ਹਣਾ ਚਾਹੁੰਦੇ ਹੋ ਆਪਣਾ ਪ੍ਰੋਫੈਸ਼ਨ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ ਨੰਬਰ ਸਾਡਾ 416-265-22 ਬੜੇ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਰੇਟ ਲੈ ਕੇ ਦਿਆਂਗੇ ਅਤੇ ਨਾਲ ਦੀ ਨਾਲ ਸਾਡੇ ਕੋਲ ਕੁਛ ਕੁ ਆਪਸ਼ਨਾਂ ਆਈਆਂ ਨੇ ਜੇ ਤੁਸੀਂ ਚਲਦੀ ਚੈਨ ਇੱਕ ਰੈਸਟੋਰੈਂਟ ਆਪਣੇ ਕੋਆ ਬ੍ਰੈਂਪਟਨ ਦੇ ਵਿੱਚ ਜਿਹੜਾ ਇਹ ਰੈਸਟੋਰੈਂਟ ਆ ਟੋਪ ਨੋਚ ਨਹੀਂ ਕੰਮ ਕਰਵਾਇਆ ਵਧੀਆ ਸੇਲ ਹੈ ਇਹਦੀ $60-70 ਦੀ ਅਤੇ ਇਹ ਜਿਹੜਾ ਬਣਿਆ ਰੈਸਟੋਰੈਂਟ ਇੱਕ ਬ੍ਰਾਂਡਡ ਨੇਮ ਹੈ ਇੰਡੀਆ ਦਾ ਮੀਟ ਸ਼ੋਪ ਦਾ ਉਹਨਾਂ ਦੇ ਨਾਮ ਦੇ ਉੱਪਰ ਇਹ ਚੱਲ ਰਿਹਾ ਜੇ ਤੁਸੀਂ ਇਹਨੂੰ ਦੇਖਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ ਜੇ ਸਾਡੇ ਕੋਲ ਪੀਜ਼ਾ ਸਟੋਰ ਲੈਣਾ ਚਾਹੁੰਦੇ ਹੋ ਬ੍ਰੈਂਪਟਨ ਦੇ ਵਿੱਚ ਇਸ ਪੀਜ਼ਾ ਸਟੋਰ ਦੇ ਵਿੱਚ ਸ਼ਵਰਮਾ ਵੀ ਓਪਨ ਕਰ ਸਕਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ ਇੱਕ ਸਾਡੇ ਕੋਲ ਵੌਨ ਦੇ ਵਿੱਚ ਪੀਜ਼ਾ ਸਟੋਰ ਹੈ ਇਹ ਜਿਹੜਾ ਵੌਨ ਵਾਲਾ ਪੀਜ਼ਾ ਸਟੋਰ ਹੈ ਇਹਦੀ ਖਾਸੀਅਤ ਕੀ ਹੈ ਇਹਦੀ $40,000-50,000 ਦੀ ਪਰ ਮੰਥ ਸੇਲ ਹੈ ਇਹ 2600-2700 ਸਕੇਅਰ ਫੀਟ ਦਾ ਬਣਿਆ ਹੋਇਆ ਹੈ 40 ਜਣਿਆਂ ਦੀ ਅੰਦਰ ਡਾਇਨਿੰਗ ਦੀ ਸੀਟਿੰਗ ਬਣੀ ਹੋਈ ਹੈ ਲੰਚ ਵੀ ਦਿੰਦੇ ਨੇ ਲੰਚ ਦੇ ਨਾਲ ਨਾਲ ਸੈਲਡ ਵਗੈਰਾ ਵੀ ਨੇ ਲਾਈਵ ਪਾਸਤਾ ਬਣਾਉਂਦੇ ਨੇ ਜੇ ਤੁਸੀਂ ਇੱਦਾਂ ਦਾ ਪੀਜ਼ਾ ਸਟੋਰ ਆਪਣੇ ਲਈ ਲੈਣਾ ਚਾਹੁੰਦੇ ਹੋ ਫਰੈਂਚਾਈਜ਼ ਬਿਜ਼ਨਸ ਹੈ ਹੈੱਡ ਘੱਟ ਹੈ ਤੁਹਾਡੀ ਨਾਲ LLB ਅਪਰੂਵਡ ਹੈ ਤੁਸੀਂ ਇਹਦੇ ਵਿੱਚ ਬੀਅਰ ਅਤੇ ਵਾਈਨ ਵੀ ਸੈਲ ਕਰ ਸਕਦੇ ਹੋ ਨੰਬਰ ਸਾਡਾ 416-265-22 416-265-22 ਬੜੀ ਜਲਦੀ ਇੱਕ ਅਗਲੇ ਪ੍ਰੋਪਰਟੀ ਦੇਣ ਜਾ ਰਹੇ ਹਾਂ ਜੇ ਸਾਡੇ ਤੁਹਾਡੇ ਕੋਲ ਸਹਿਮੀ ਹੈ ਟਾਊਨ ਹਾਊਸ ਹੈ ਪੁਰਾਣਾ ਮਕਾਨ ਹੈ ਉਹਦੇ ਨਾਲ ਕਨਵਰਟ ਕਰਨ ਲਈ ਬੜੀ ਜਲਦੀ ਇਨਫੋਰਮੇਸ਼ਨ ਦੇ ਕੇ ਜਾਵਾਂਗੇ ਨੰਬਰ ਸਾਡਾ 416-265-22
0: ਬਿਲਕੁਲ ਜੀ 416-265-2222 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਇੱਕ ਵਾਰੀ ਫਿਰ ਸਾਡੇ ਕੋਲ ਜਿਹੜਾ ਜੀ ਕੁਛ ਮਿੰਟ ਜਿਹੜੇ ਜੀ ਬਚੇ ਹੈਗੇ ਆ ਤੇ ਸਾਡੀ ਲਾਈਨ ਜਿਹੜੀ ਹੈ ਇੱਕ ਵਾਰੀ ਫਿਰ ਗ੍ਰੈਂਡ ਫਰਨੀਚਰ ਦੇ ਨਾਲ ਜੁੜ ਚੁੱਕੀ ਹੈ ਬਹੁਤ ਬਹੁਤ ਸਵਾਗਤ ਜੀ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਕਿਉਂਕਿ ਫਰਾਈਡੇ ਸੈਟਰਡੇ ਸੰਡੇ ਵੀਕਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕੌਫੀ ਟੇਬਲ ਸਿਰਫ ਅੱਜ ਦਾ ਦਿਨ ਰੁਕ ਜਾਓ ਵੇਟ ਕਰੋ ਠਹਿਰ ਜਾਓ ਕਿਉਂਕਿ ਕੱਲ ਤੋਂ ਫਰਾਈਡੇ ਸੈਟਰਡੇ ਸੰਡੇ ਸਾਲ ਦੀ ਸਭ ਤੋਂ ਵੱਡੀ ਸੇਲ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾਣਾ ਸੋਲਿਡ ਵੁੱਡ ਦਾ ਕੌਫੀ ਟੇਬਲ $150 ਦਾ ਮਿਲੂਗਾ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ ਫ੍ਰੀ ਸੋਲਿਡ ਵੁੱਡ ਦਾ ਕੌਫੀ ਟੇਬਲ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ $150 ਦਾ ਮਿਲੂਗਾ ਪਰ ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚ ਜਾਣ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਰੱਖਣ ਜਾ ਰਹੀ ਆ ਕੈਨੇਡਾ ਡੇ ਕੈਨੇਡਾ ਦੇ ਸੇਲ ਸੇਲ ਸੇਲ
0: ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਗ੍ਰੈਂਡ ਫਰਨੀਚਰ ਤੇ ਤੁਸੀਂ ਪਹੁੰਚ ਜਿਹੜਾ ਜੀ ਸਕਦੇ ਹੋ ਸੋ ਬਿਲਕੁਲ ਆਪਣੇ ਕੋਲ ਜਿਹੜਾ ਜੀ 3 ਕਮੈਂਟ ਬਚੇ ਆ ਸੋ ਬਹੁਤ ਬਹੁਤ ਸ਼ੁਕਰੀਆ ਔਰ ਜਤਿੰਦਰ ਜੀ ਤੁਸੀਂ ਬਹੁਤ ਵਧੀਆ ਜਿਹੜਾ ਜੀ ਰੀਅਲ ਸਟੇਟ ਵਿੱਚ ਕੰਮ ਕਰਦੇ ਹੋ ਬਹੁਤ ਟ੍ਰਾਂਸਪੇਰੈਂਸੀ ਵਾਲਾ ਤੁਹਾਡਾ ਜਿਹੜਾ ਜੀ ਕੰਮ ਹੁੰਦਾ ਹੈ ਇਹ ਹੁੰਦਾ ਹੈ ਕਿ ਮਿਹਨਤ ਨਾਲ ਕੰਮ ਕਰੋ ਇਮਾਨਦਾਰੀ ਨਾਲ ਜਿਹੜਾ ਜੀ ਕੰਮ ਕਰੋ ਬਾਕੀ ਜਿਹੜਾ ਜੀ ਰੱਬ ਦੇ ਹੱਥ ਹੁੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੱਕ ਵਾਰੀ ਜਾਂਦੇ ਜਾਂਦੇ ਫਿਰ ਕੋਈ ਪ੍ਰੋਪਰਟੀ ਤਾਂ ਜੀ ਕੁਛ
1: ਜੀ? ਬਸ ਇੱਕ ਮੈਂ ਦੱਸਣਾ ਚਾਹਾਂਗਾ, ਸਾਡੇ ਕੋਲ ਦੋ ਬਾਰਬਰ ਸ਼ਾਪਾਂ ਸੇਲ ਤੇ ਨੇ। ਤੁਸੀਂ ਬ੍ਰੈਂਪਟਨ ਮਿਸਾਗਰ ਦੇ ਵਿੱਚ ਆਪਣਾ ਬਿਜ਼ਨਸ ਓਪਨ ਕਰਨਾ ਚਾਹੁੰਦੇ ਹੋ, ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ, ਲੇਜ਼ਰ ਦਾ ਕੰਮ ਕਰਨਾ ਚਾਹੁੰਦੇ ਹੋ, ਮਸਾਜ ਦਾ ਕੰਮ ਕਰਨਾ ਚਾਹੁੰਦੇ ਹੋ, ਬੜੀਆਂ ਪਿਆਰੀਆਂ ਲੋਕੇਸ਼ਨ ਨੇ, ਫੁੱਲੀ ਅਪਗ੍ਰੇਡ ਲੋਕੇਸ਼ਨਾਂ ਨੇ, ਏਅਰਪੋਰਟ ਐਂਡ ਡਰੂ ਦੇ ਉੱਪਰ ਆ, ਦੂਜੀ ਲੋਕੇਸ਼ਨ ਸ਼ਹਿਰ ਨਾਲ ਕਾਲਜ ਲੱਗੇ ਹੈ, ਦੋਨੋਂ ਇਕੱਠੀਆਂ ਰਹਿਣਾ ਚਾਹੁੰਦੇ ਹੋ ਤਾਂ ਵੀ ਡੀਲ ਕਰ ਲਿਓ। ਨੰਬਰ ਸਾਡਾ 416-265-2222। ਕ੍ਰੈਡਿਟ ਵਿਊ ਏਰੀਆ ਦੇ ਵਿੱਚ ਆਪਣੇ ਕੋਲ ਇੱਕ ਡਬਲ ਕਾਰਗਾਜ ਦਾ ਡੀਟੈਚ ਮਕਾਨ ਹੈ, ਦੋ ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੈ, ਸੈਲਰ ਮੋਟੀਵੇਟ ਨੇ। ਇਹ ਜਿਹੜੀ ਪ੍ਰੋਪਰਟੀ ਆ ਅਸੀਂ ਬੜੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਲਈ ਹੈ, ਹੋਰ ਵੀ ਪ੍ਰਾਈਸ 20-25 ਹਜ਼ਾਰ ਘੱਟ ਸਕਦੀ ਹੈ। ਇਹਨਾਂ ਨੂੰ ਛੋਟਾ ਮਕਾਨ ਚਾਹੀਦਾ, ਤੁਹਾਡੇ ਕੋਲ ਕੋਈ ਸੈਮੀ ਆ ਜਾਂ ਟਾਊਨ ਆ, ਉਹਨਾਂ ਕਨਵਰਟ ਕਰਨਾ ਚਾਹੁੰਦੇ ਹੋ, ਕਾਲ 416-265-2222, 416-265-2222। ਥੈਂਕ ਯੂ ਵੈਰੀ ਮਚ ਕੈਨ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ।
3: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
4: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ 4 ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ 4।
3: ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939, 991-5939। I am Dev Takla and you are not. ਮਸਕੋਕਾ ਅੰਦਰ 1.5

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ। ਸਾਡੇ ਜਿੰਨੇ ਵੀ ਪਿਆਰੇ ਪਿਆਰੇ ਲਿਸਨਰਸ ਵਤਨ ਦੂਰ ਦੇ ਹੈਗੇ ਆ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਸਾਰੇ ਇੱਕਦਮ ਜਿਹੜੇ ਜੀ ਵਧੀਆ ਹੋਣਗੇ, ਕੈਮੋ ਕੈਮ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਜਿਹੜੇ ਜੀ ਹੋਣਗੇ। ਔਰ ਬਿਲਕੁਲ ਜੀ, ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ ਹੈ, ਉਹਦੇ ਵਿੱਚ ਜਿਹੜੇ ਜੀ ਕੁਛ ਕੁ ਜਿਹੜੀਆਂ ਜੀ ਆਪਾਂ ਇੱਥੇ ਦੀਆਂ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਕੁ ਸਾਡੇ ਸਪਾਂਸਰਸ ਦਿੰਦੇ ਮੈਸੇਜਸ, ਅਤੇ ਨਾਲ ਦੀ ਨਾਲ ਗੀਤ ਸੰਗੀਤ ਦੇ ਨਾਲ ਜਿਹੜਾ ਜੀ ਤੁਹਾਡਾ ਮਨੋਰੰਜਨ ਜਿਹੜਾ ਜੀ ਆਪਾਂ ਕਰਾਂਗੇ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ, ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਬਿਲਕੁਲ ਜੀ, ਜਿੱਥੇ ਕਿ ਰੂਪ ਜੀ ਦਾ ਮੈਸੇਜ ਜਿਹੜਾ ਜੀ ਆ ਗਿਆ ਹੈਗਾ, ਉਹ ਕਹਿ ਰਹੇ ਨੇ ਕਿਰਨ ਜੀ ਵੈਲਕਮ ਬੈਕ ਔਨ ਐਨਦਰ ਰੇਡੀਓ। ਬਿਲਕੁਲ ਜੀ, ਅੱਜ ਦੋਨਾਂ ਪਾਸੇ ਜਿਹੜੀ ਜੀ ਮੇਰੀ ਵਾਰੀ ਲੱਗੀ ਸੀਗੀ। ਸੋ ਬਿਲਕੁਲ ਜੀ, ਇੱਦਾਂ ਹੀ ਕਈ ਵਾਰੀ ਜਿਹੜਾ ਜੀ ਮੌਕਾ ਮਿਲ ਜਾਂਦਾ ਹੈ ਕਿ ਦੋਨਾਂ ਰੇਡੀਓ ਤੇ ਜਿਹੜੀ ਜੀ ਗੱਲਬਾਤ ਕਰ ਸਕੀਏ। ਦੀਪ ਦਾਤਲਾ ਜੀ ਤੇ ਤੁਸੀਂ ਮੈਨੂੰ ਹੁਣੇ ਸੁਣ ਕੇ ਹਟੇ, ਹੁਣ ਤੁਸੀਂ ਸਾਨੂੰ ਜਿਹੜਾ ਜੀ ਵਤਨੋ ਦੂਰ ਰੇਡੀਓ ਤੇ ਸੁਣ ਰਹੇ ਹੈਗੇ ਆ। ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 18 ਡਿਗਰੀ, ਸ਼ਾਮ ਨੂੰ 17 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ, ਏਅਰ ਕੁਆਲਿਟੀ ਜਿਹੜੀ ਜੀ 2 ਹੈਗੀ ਆ, ਤੇ ਨਾਲ ਦੀ ਨਾਲ ਜਿਹੜਾ ਜੀ ਕਲਾਉਡੀ ਵੈਦਰ ਜਿਹੜਾ ਜਿਹਾ ਹੈਗਾ, ਵੈਦਰ ਨੂੰ ਵੀ ਤੁਸੀਂ ਇੰਜੋਏ ਕਰਨਾ ਹੈਗਾ ਆ। ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਹੈਗਾ ਹੈ। ਨਾਲ ਦੀ ਨਾਲ ਢਿੱਲੋ ਵੀਡੀਓ, ਬਿਲਕੁਲ ਜੀ ਢਿੱਲੋ ਵੀਡੀਓ ਤੋਂ ਤੁਸੀਂ ਆਰ ਪੀ ਬਾਕਸ ਲੈ ਸਕਦੇ ਹੈਗੇ, ਗੁਰਬਾਣੀ ਰੇਡੀਓ ਜਿਹੜਾ ਜੀ ਲੈ ਸਕਦੇ ਹਾਂ ਬਿਲਕੁਲ ਕੋਸਟ ਪ੍ਰਾਈਸ ਤੇ, ਔਰ ਕੋਈ ਵੀ ਜਿਹੜਾ ਹੈ ਜੀ ਤੁਹਾਨੂੰ ਐਡੀਸ਼ਨਲ ਫੀਸ ਜਿਹੜੀ ਜੀ ਨਹੀਂ ਕਰਨੀ ਪੈਂਦੀ ਹੈਗੀ। ਢਿੱਲੋ ਵੀਡੀਓ 905-204-1313 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਨਾਲ ਦੀ ਨਾਲ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਹੈਗਾ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। 416-509-1509 ਤੇ ਵੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਔਰ ਬਿਲਕੁਲ ਜੀ, ਹੁਣ ਇਹ ਨਿਊਜ਼ ਹੈਗੀ ਆ ਸਾਡੀਆਂ ਭੈਣਾਂ ਦੇ ਲਈ, ਜਿੰਨੀਆਂ ਵੀ ਭੈਣਾਂ ਸਾਨੂੰ ਸੁਣ ਰਹੀਆਂ ਹੈਗੀਆਂ, ਕਿਉਂਕਿ ਜਿਹੜਾ ਸੋਨੇ ਦਾ ਸ਼ੌਂਕ ਹੁੰਦਾ ਨਾ, ਡਾਇਮੰਡ ਦੀਆਂ ਰਿੰਗਸ ਖਰੀਦ ਲਈ ਹੈ ਜਾਂ ਸੋਨੇ ਦੇ ਨਵੇਂ ਨਵੇਂ ਜਿਹੜੇ ਜੀ ਇਹ ਰਿੰਗਸ ਖਰੀਦ ਲਈ ਹੈ, ਬ੍ਰੇਸਲੇਟਸ ਖਰੀਦ ਲਈ ਹੈ, ਤੇ ਬਿਲਕੁਲ ਜੀ ਸਿੰਗਾਪੁਰ ਜਵੈਲਰਸ ਇਸ ਟਾਈਮ ਬਹੁਤ ਸਾਰੀ ਜਿਹੜੀ ਹੈ ਜੀ ਡਿਸਕਾਊਂਟਡ ਪ੍ਰਾਈਸਿਸ ਤੇ ਜਵੈਲਰੀ ਉਹਨਾਂ ਨੇ ਸੇਲ ਤੇ ਲਾਈ ਹੈ। ਸਪੈਸ਼ਲੀ 70% ਆਫ ਇਜ਼ ਔਨ ਡਾਇਮੰਡ ਜਵੈਲਰੀ ਗਾਈਜ਼, 70% ਬਹੁਤ ਜਿਹੜੀ ਜੀ ਭਾਰੀ ਸੇਲ ਹੋ ਜਾਂਦੀ ਹੈ। 70% ਸਿੰਗਾਪੁਰ ਜਵੈਲਰ ਜਿਹੜਾ ਜੀ ਪਹੁੰਚ ਸਕਦੇ ਹੈਗੇ ਆ 905-612-1500 ਤੇ ਵੀ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜਾ ਜੀ ਨੋਬਲ ਫਰੈਸ਼ ਫੂਡ, ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੋਂ ਵੀ ਤੁਹਾਡੀਆਂ ਕੁਛ ਕੁ ਜਿਹੜੀ ਜੀ ਗਰੋਸਰੀ ਦੀ ਬਚਤ ਕਰਾ ਦੀ ਹੈ। ਨੋਬਲ ਫਰੈਸ਼ ਫੂਡ 2 ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਇਸ ਟਾਈਮ ਸਰਵ ਕਰ ਰਹੇ ਹੈਗੇ, 20 ਗਿਲਿਗਮ ਡਰਾਈਵ ਤੇ ਦੂਜਾ 2945 ਸੈਂਡਲਵੁੱਡ ਜਿਹੜਾ ਜੀ ਪਾਰਕਵੇ, ਤੇ ਇਹਨਾਂ ਦੀ ਦੂਜੀ ਲੋਕੇਸ਼ਨ ਹੈਗੀ ਆ। ਦੁੱਧ ਲੈਣਾ, ਸਬਜ਼ੀ ਲੈਣੀ ਹੈ, ਤੁਸੀਂ ਦਾਲਾਂ ਲੈਣੀਆਂ ਜਾਂ ਫਰੈਸ਼ ਫਰੂਟ ਲੈਣੇ, ਸਾਰਾ ਕੁਛ ਬਹੁਤ ਜ਼ਿਆਦਾ ਜਿਹੜਾ ਜੀ ਡਿਸਕਾਊਂਟਡ ਪ੍ਰਾਈਸਿਸ ਤੇ ਇਸ ਟਾਈਮ ਮਿਲ ਰਿਹਾ ਹੈਗਾ ਆ। ਹੋਲਸੇਲ ਰਿਲੇਟਿਡ ਕੋਈ ਵੀ ਇਨਕੁਆਇਰੀ ਕਰਨੀ ਹੈਗੀ ਆ, ਤੇ ਤੁਸੀਂ ਤਾਹਿਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6474465050 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਬਾਕੀ ਸਾਡੇ ਸਪੋਂਸਰਸ ਦੀ ਜਾਣਕਾਰੀ ਬਹੁਤ ਜਲਦੀ ਅਸੀਂ ਤੁਹਾਡੇ ਤੱਕ ਜਿਹੜੀ ਜੀ ਸਾਂਝੀ ਕਰਾਂਗੇ। ਸੋ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਬਿਲਕੁਲ ਜੀ, ਕੋਈ ਵੀ ਗੱਲਬਾਤ ਕਰਨੀ, ਕੋਈ ਫਰਮਾਇਸ਼ੀ ਗੀਤ ਲਾਉਣਾ ਆ, ਬਿਲਕੁਲ ਸਾਡੀਆਂ ਲਾਈਨਸ ਜਿਹੜੀਆਂ ਜੀ ਤੁਹਾਡੇ ਲਈ ਓਪਨ ਹੈਗੀਆਂ। ਵਟਸਐਪ ਮੈਸੇਜਸ ਵੀ ਜਿਹੜਾ ਜੀ ਤੁਸੀਂ ਕਰ ਸਕਦੇ ਆ 9057990999 ਤੇ। ਔਰ ਬਿਲਕੁਲ ਜੀ, ਇਸ ਟਾਈਮ ਸਾਡੀ ਲਾਈਨ ਜਿਹੜੀ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਜਿਹੜੀ ਜੀ ਜੁੜ ਚੁੱਕੀ ਹੈ। ਔਰ ਬਿਲਕੁਲ ਜੇ ਤੁਸੀਂ ਸੋਚ ਰਹੇ ਹੈਗੇ ਕਿ ਇਸ ਟਾਈਮ ਹਨਾ, ਕਿਉਂਕਿ ਅਸੀਂ ਪਹਿਲਾਂ ਵੀ ਗੱਲਬਾਤ ਕਰਕੇ ਹਟੇ ਕਿ ਵੈਕੇਸ਼ਨ ਤੇ ਕਿਤੇ ਜਾਣਾ ਚਾਹੁੰਦੇ ਆ, ਤੇ ਤੁਹਾਨੂੰ ਲੱਗ ਰਿਹਾ ਕਿ ਅੱਛਾ ਯਾਰ ਟਿਕਟਾਂ ਤਾਂ ਬਹੁਤ ਜਿਹੜੀਆਂ ਮਹਿੰਗੀਆਂ ਪੈ ਜਾਣਗੀਆਂ ਤੇ ਕਿੱਦਾਂ ਹੋਊਗਾ, ਬਿਲਕੁਲ ਜੀ ਘਬਰਾਉਣ ਦੀ ਲੋੜ ਨਹੀਂ ਹੈਗੀ। ਕਟਾਰੀਆ ਟੂਰਸ ਐਂਡ ਟਰੈਵਲ ਤੇ ਇੱਕ ਵਾਰੀ ਕਾਲ ਕਰੋ ਤੇ ਦੱਸੋ ਤੁਸੀਂ ਕਿੱਥੇ ਜਿਹੜਾ ਜੀ ਜਾਣਾ ਚਾਹੁੰਦੇ, ਤੁਹਾਡੀ ਪ੍ਰੋਬਲਮ ਜਿਹੜੀ ਜੀ ਇੱਕ ਚੁਟਕੀ ਦੇ ਵਿੱਚ ਸੋਰਟ ਆਊਟ ਹੋ ਜਾਣੀ ਹੈ, ਕਿਉਂਕਿ ਇੰਨੀਆਂ ਰੀਜ਼ਨੇਬਲ ਕੀਮਤਾਂ ਤੇ ਤੁਹਾਨੂੰ ਜਿਹੜੀਆਂ ਜੀ ਏਅਰ ਫੇਅਰ ਡੀਲਸ ਮਿਲਣ ਵਾਲੀਆਂ। ਸੋ ਅਵਤਾਰ ਜੀ, ਬਹੁਤ ਬਹੁਤ ਸਵਾਗਤ ਹੈ
1: ਜੀ। ਥੈਂਕ ਯੂ ਵੈਰੀ ਮਚ ਮੈਮ ਜੀ, ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਐਂਡ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੀਆਂ ਦੇ ਮੇਲੇ ਤੇ ਜਿਹੜੀਆਂ ਤੁਸੀਂ ਧੂਮਾਂ ਪਾ ਦਿੱਤੀਆਂ ਨਾ, ਉਹਦਾ ਤਾਂ ਕੋਈ ਕਹਿਣਾ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਜਿਹੜੀਆਂ ਜੀ ਇੰਡੀਆ ਦੀ ਰਿਟਰਨ ਟਿਕਟ ਜਿਹੜੀ ਜੀ ਕੱਢੀ ਸੀਗੀ ਉੱਥੇ।
1: ਬਿਲਕੁਲ ਜੀ, ਇਹ ਤੁਹਾਡਾ ਭੈਣ ਭਰਾਵਾਂ ਦਾ ਪਿਆਰ ਹੀ ਹੈ ਜੀ, ਤੇ ਜਿਹੜੀ ਭੈਣ ਮੇਰੀ ਨਿਕਲੀ ਸੀ ਉਹ ਸਾਡੇ ਕੰਟੈਕਟ ਦਾ ਅਸੀਂ ਉਹਨਾਂ ਨੂੰ ਦੇ ਦਿੱਤੀ ਹੈ ਆਪਣੀ ਜੋ ਵੀ ਸਲਿਪ ਹੈਗੀ ਹੈ ਵੀ ਹਾਂਜੀ ਤੁਸੀਂ ਇੰਨੇ ਟਾਈਮ ਚ ਜਾ ਸਕਦੇ ਹੋ, ਤੇ ਕਿਉਂਕਿ ਕਟਾਰੀਆ ਟਰੈਵਲ ਇੱਕ ਇਹੀ ਹੈ ਜੀ ਪ੍ਰੋਮਿਸ ਹੈ, ਜਿਹੜਾ ਕੀਤਾ ਉਹ ਪੂਰਾ ਨਿਭਾਈਦਾ। ਸੋ ਆਪਾਂ ਉਹਨਾਂ ਦੇ ਵੀ ਵਿਊ ਸੁਣ ਸਕਦੇ ਹਾਂ, ਕਦੇ ਵੀ ਗੱਲ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ। ਸੋ ਉਹਨਾਂ ਦੀ ਜਿਵੇਂ ਕਹਿੰਦੇ ਨੀ ਹੁੰਦੇ ਵੀ ਲਾਸਟ ਚ ਨੇੜੇ ਜੇ ਆ ਕੇ ਉਹਨੇ ਵਿਚਾਰੀ ਨੇ ਪਾਈ ਸੀ ਟਿਕਟ, ਤੇ ਉਹ ਇੱਕ ਹੋਰ ਸਰਪ੍ਰਾਈਜ਼ ਸੀ, ਉਹ ਮੇਲਾ ਦੇਖਣ ਇੱਥੋਂ ਨੇੜਿਓਂ ਨਹੀਂ ਆਈ ਸੀ, ਉਹ ਨਿਊਯਾਰਕ ਤੋਂ ਆਈ ਸੀ।
0: ਜੀ ਹਾਂ, ਉਹ ਨਿਊਯਾਰਕ ਤੋਂ ਆਏ ਸੀ, ਕਿਉਂਕਿ ਉਹਨਾਂ ਨੇ ਟਿਕਟ ਵੀ ਜਿਹੜੀ ਜੀ ਮੇਰੇ ਤੋਂ ਲਈ ਸੀਗੀ ਤੀਆਂ ਦੇ ਮੇਲੇ ਦੀ, ਤਾਂ ਉਹ ਦੱਸ ਰਹੇ ਸੀਗੇ ਕਿ ਕਹਿੰਦੇ ਮੈਂ ਨਿਊਯਾਰਕ ਤੋਂ ਆਈ ਹਾਂ, ਸੋਚੋ।
1: ਹਾਂਜੀ, ਸੋ ਵੇਖੋ ਨਿਊਯਾਰਕ ਵਾਲੇ ਬੰਦੇ ਨੂੰ ਆ ਕੇ ਨਿਕਲਣੀ ਟਿਕਟ ਕਿੱਡੀ ਵੱਡੀ ਗੱਲ ਹੈਗੀ ਹੈ। ਸੋ ਥੈਂਕ ਯੂ ਆਲਸ ਪਹਿਲਾਂ ਤੋਂ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਸਾਰਿਆਂ ਨੇ ਆਪਣਾ ਹਨਾ, ਬਾਕੀ ਸਾਰਿਆਂ ਨੇ ਆ ਕੇ ਸਾਨੂੰ ਬਹੁਤ ਵਧੀਆ ਉੱਥੇ ਮਿਲੇ ਆ, ਬਹੁਤ ਲੋਕ ਸੀ ਜਿਹੜੇ ਜਾਣਦੇ ਸੀਗੇ, ਸੋ ਥੈਂਕ ਯੂ ਆਲਵੇਜ ਭੈਣ ਭਰਾਵਾਂ ਦਾ। ਸੋ ਬਾਕੀ ਰਹਿ ਗਈ ਡੀਲ, ਤੁਸੀਂ ਨੇੜੇ ਨੇੜੇ ਜਾਣਾ ਹੈਗਾ ਜਿਵੇਂ ਤੁਸੀਂ ਕੈਰੇਬੀਅਨ ਕਹਿੰਦੇ ਹੋ, ਲਾਸਟ ਮਿਨਟ ਡੀਲ ਸਾਡੇ ਕੋਲੇ ਜਿਵੇਂ ਮੈਕਸੀਕੋ ਵਗੈਰਾ ਤੁਸੀਂ ਜਾਣਾ ਜਾਂ ਕਰੀ ਡੋਮਿਨਿਕਨ ਜਾਣਾ, ਤੇ ਇਹ $899 ਤੋਂ ਸਾਡੀ ਲਾਸਟ ਮਿਨਟ ਡੀਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਆਹ ਦਿਨਾਂ ਦੇ ਵਿੱਚ ਚੱਲਦੀ ਪਈ। ਪਰ ਜੇ ਤੁਸੀਂ ਕਸਟਮਾਈਜ਼ ਵੀ ਕਰਨਾ ਚਾਹੁੰਦੇ ਜਿਵੇਂ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਸ਼ੁਰੂ ਜੂਨ ਦੇ ਐਂਡ ਦੇ ਵਿੱਚ, ਤੇ ਉਸ ਤੋਂ ਬਾਅਦ ਜੁਲਾਈ ਅਗਸਤ ਸਤੰਬਰ ਚ ਵੀ ਜਾਣਾ ਚਾਹੁੰਦੇ ਹੋ, $1049 ਤੋਂ ਉਹ ਵੀ ਕਸਟਮਾਈਜ਼ ਵੀ ਸ਼ੁਰੂ ਹੋ ਜਾਂਦਾ। ਇਹ ਬਹੁਤ ਵਧੀਆ ਸਾਡੇ ਕੋਲੇ ਰੀਜ਼ਨੇਬਲ ਪ੍ਰਾਈਜ਼ ਹੁੰਦੇ ਆ, ਜਿਵੇਂ ਮੈਕਸੀਕੋ ਜਾਣਾ, ਕੋਸਟਾਰੀਕਾ ਜਾਣਾ, ਜਾ ਕੇ ਇਹਨੇ ਡੋਮਿਨਿਕਨ ਜਾਣਾ, ਬਹਾਮਸ ਜਾਣਾ, ਕਿਤੇ ਵੀ ਇਹ ਜੀ ਜਗ੍ਹਾ ਤੇ ਜਾਣਾ, ਸਾਡੇ ਕੋਲ ਬਹੁਤ ਬਹੁਤ ਵਧੀਆ ਪੈਕੇਜਿਸ ਸੈੱਟ ਕੀਤੇ ਹੋਏ ਆ, ਜਿਹੜੇ ਕਿ ਹਰ ਬੰਦੇ ਦੀ ਅਫੋਰਡੇਬਿਲਿਟੀ ਦੇ ਵਿੱਚ ਵੀ ਹੈਗੇ ਆ, ਪਲੱਸ ਹਰ ਤਰ੍ਹਾਂ ਦੀ ਕੈਟਾਗਰੀ ਵੀ ਹੈਗੀ ਹੈ ਸਾਡੇ ਕੋਲੇ। ਸੋ ਇਹ ਚੀਜ਼ ਸਾਨੂੰ ਤੁਸੀਂ ਕਾਲ ਕਰਕੇ ਚੈੱਕ ਕਰ ਸਕਦੇ ਹੋ। ਬਾਕੀ ਰਹਿ ਗਿਆ ਇੰਡੀਆ ਦੀ ਗੱਲ, ਇੰਡੀਆ ਵੀ ਜੇ ਕਿਸੇ ਨੇ ਜਾਣਾ, ਸਾਡੇ ਕੋਲ $1049 ਤੋਂ 1 ਟਿਕਟ ਸ਼ੁਰੂ ਹੋ ਜਾਂਦੀ ਆ ਦਿਨਾਂ ਦੇ ਵਿੱਚ, ਛੁੱਟੀਆਂ ਵਾਲੇ ਦਿਨਾਂ ਦੇ ਵਿੱਚ। ਜਿਹੜੀ ਰਿਟਰਨ ਟਿਕਟ ਆ $1795 ਤੋਂ ਸ਼ੁਰੂ ਹੋ ਜਾਂਦੀ ਦਿੱਲੀ ਦੀ, ਤੇ ਅੰਮ੍ਰਿਤਸਰ ਦੀ ਜੇ ਕਿਸੇ ਨੇ ਲੈਣੀ ਆ $1335 ਤੋਂ ਸ਼ੁਰੂ ਹੋ ਜਾਂਦੀ ਹੈ ਜੀ 1, ਤੇ $1999 ਤੋਂ ਰਿਟਰਨ ਟਿਕਟ ਸ਼ੁਰੂ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਮੈਮ ਇਹ ਨੀ ਹੈਗਾ ਕਿ ਆਪਾਂ ਇਕੱਲਾ ਇੰਡੀਆ ਹੀ ਕਰਦੇ ਹਾਂ, ਪਾਕਿਸਤਾਨ ਵੀ ਸਾਡੇ ਕੋਲ ਬਹੁਤ ਵਧੀਆ ਇਨਕੁਆਇਰੀ ਹੁੰਦੀ ਹੈ, ਜਿਹਦੇ ਵਿੱਚ ਕਿ ਅਸੀਂ $899 ਤੋਂ ਸ਼ੁਰੂ ਕਰਕੇ ਇਸਲਾਮਾਬਾਦ, ਲਾਹੌਰ, ਕਰਾਚੀ ਕਿਤੇ ਵੀ ਜਾਣਾ ਹੋਵੇ 1 ਟਿਕਟ $1099 ਦੇ ਵਿੱਚ ਅਵੇਲੇਬਲ ਹੈ, ਤੇ ਇਹ ਰਿਟਰਨ ਟਿਕਟ $1899 ਤੋਂ ਸ਼ੁਰੂ ਹੋ ਕੇ $2050 ਤੱਕ ਸਾਰੀਆਂ ਰਿਟਰਨ ਟਿਕਟ ਅਵੇਲੇਬਲ ਹੈਗੀਆਂ ਜੀ। ਤੇ ਬਾਕੀ ਤੁਹਾਨੂੰ ਪਤਾ ਵਾ ਵਨ ਸ਼ੋਪ ਸਟੋਪ ਹੈ ਜੀ ਇਹ ਜਿਹੜੀ ਕਟਾਰੀਆ ਟੂਰ ਐਂਡ ਟਰੈਵਲ, ਸੱਤੋਂ ਦੇ ਸੱਤੋਂ ਦਿਨ ਖੁੱਲਦੇ ਆ।

0: ਯੂਰੋਪੀਅਨ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਜਾਂ ਪੀ ਆਰ ਕਾਰਡ ਐਕਸਪਾਇਰ ਹੋ ਗਿਆ ਜਾਂ ਸਿਟੀਜ਼ਨ ਦੇ ਪੇਪਰ ਭਰਾਉਣੇ। ਕਟਾਰੀਆ ਟੂਰ ਐਂਡ ਟਰੈਵਲ ਇੱਕੋ ਹੀ ਸ਼ਾਪ ਹੈ ਜੀ, ਜਿਹੜੀ ਜਿੱਥੇ ਹਰ ਜਗ੍ਹਾ ਤੇ ਤੁਹਾਨੂੰ ਕਿਤੇ ਵੀ ਜਿਵੇਂ ਕਹੋ ਲੰਮੀਆਂ ਲੰਮੀਆਂ ਲਾਈਨਾਂ ਤੇ ਜਾਣ ਦੀ ਲੋੜ ਨਹੀਂ। ਕਟਾਰੀਆ ਟਰੈਵਲ ਆਓ, ਜਸਟ ਆਪਣਾ ਇੰਜੋਏ ਕਰੋ, ਆਪਣੇ ਟਾਈਮ ਨੂੰ ਸੱਤੇ ਦਿਨ ਖੋਲਣ ਕਰਕੇ ਜਿੱਦਣ ਤੁਹਾਨੂੰ ਛੁੱਟੀ ਹੈ ਉਦਣ ਆਓ, ਕਾਲ ਕਰ ਲਓ ਜਲਦੀ ਜਲਦੀ। ਕੋਈ ਵੀ ਟਰੈਵਲ ਰਿਲੇਟਡ ਆ 905-678-1200 905-678-1200 ਕਟਾਰੀਆ ਟੂਰ ਐਂਡ ਟਰੈਵਲ ਆਲਵੇਜ਼ ਲੋ ਪ੍ਰਾਈਸ ਜੀ।
1: ਬਿਲਕੁਲ ਜੀ, ਗੱਲਬਾਤ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਤੇ ਕਰ ਸਕਦੇ ਆ 9056781200 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਨਾਲ ਦੀ ਨਾਲ ਜਿਹੜੀ ਹੈ ਜੀ ਸਾਡੀ ਲਾਈਨ ਸਪੈਕਸ ਐਕਸਪ੍ਰੈਸ, ਹੁਣ ਇਹ ਸੀਗੇ ਏਅਰਫੇਅਰ ਡੀਲਸ ਤੇ ਨਾਲ ਦੀ ਨਾਲ ਹੁਣ ਤੁਹਾਨੂੰ ਜਿਹੜਾ ਹੈ ਜੀ ਆਪਾਂ ਸਨ ਗਲਾਸਿਸ, ਕਿਉਂਕਿ ਠੀਕ ਹੈ ਵਕੇਸ਼ਨ ਤੇ ਜਾਣਾ ਤੇ ਸਨ ਗਲਾਸਿਸ ਵੀ ਜਿਹੜੇ ਜੀ ਚਾਹੀਦੇ ਹੈਗੇ ਆ, ਕੰਟੈਕਟ ਲੈਂਸਿਸ ਜਾਂ ਕਲਰਡ ਲੈਂਸਿਸ ਵੀ ਤੁਹਾਨੂੰ ਚਾਹੀਦੇ ਆ। ਸੋ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਪਹੁੰਚ ਚੁੱਕੇ ਆ। ਰਾਜਨ ਜੀ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਰਾਜਨ ਜੀ ਸਪੈਸ਼ਲੀ ਜਿਹੜੇ ਨੇ ਤੁਸੀਂ ਦੱਸਿਆ ਸੀਗਾ ਕਿ ਸਨ ਗਲਾਸਿਸ ਤੇ ਇਸ ਟਾਈਮ ਕਿੰਨਾ ਪਰਸੈਂਟ ਆਫ ਦੇ ਰਹੇ ਹੋ ਤੁਸੀਂ?
2: ਬਿਲਕੁਲ ਜੀ, ਸੋ ਬ੍ਰਾਂਡਿਡ ਸਨ ਗਲਾਸਿਸ ਸਾਡੇ ਕੋਲ ਆ ਚੁੱਕੀ ਹੈ ਜੀ 2026 ਦੀ ਸਮਰ ਕਲੈਕਸ਼ਨ। ਇਹਦੇ ਚ ਪ੍ਰਾਡਾ ਦੇ ਜਿਹੜੇ ਲੇਟੈਸਟ ਮਾਡਲ ਹੈ ਉਹ ਵੀ ਆਏ ਹੋਏ ਨੇ ਸਾਡੇ ਕੋਲ, ਗੁੱਚੀ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬੈਲੇਂਸੀਆਗਾ, ਵਰਸਾਚੀ ਤੇ ਬਰਬਰੀ, ਸਾਰੀ ਰੇਂਜ ਆ ਚੁੱਕੀ ਹੈ ਔਰ ਸਾਰਿਆਂ ਦੇ ਉੱਤੇ ਫਲੈਟ 30% ਡਿਸਕਾਊਂਟ ਚੱਲ ਰਿਹਾ। ਸੋ ਮੈਂ ਕਿਰਨ ਜੀ ਰਿਪੀਟ ਕਰਦਾ ਵੀ ਇਹ ਫਲੈਟ ਹੈ, ਅਪ ਟੂ ਨੀ ਤੇ ਵੀ ਸਾਡੇ ਦਿਮਾਗ ਚ ਹੁੰਦਾ ਜਦੋਂ ਅਸੀਂ ਜਾਵਾਂਗੇ ਸਟੋਰ ਦੇ ਉੱਤੇ ਤੇ 30 ਬੋਲਦੇ ਪਏ ਨੇ, ਅਪ ਟੂ ਸ਼ਾਇਦ ਦੱਸਿਆ ਕਿ 5-10% ਹੀ ਮਿਲੇਗਾ, ਇਹ ਫਲੈਟ 30% ਡਿਸਕਾਊਂਟ ਹੈ। ਔਰ ਇਸੇ ਤਰ੍ਹਾਂ ਜੇ ਕਿਸੇ ਨੇ ਅਰਮਾਨੀ ਦੀਆਂ ਸਨ ਗਲਾਸਿਸ ਲੈਣੀਆਂ ਹੈ, ਕੋਚ ਦੀਆਂ, ਮਾਈਕਲ ਕੋਚ ਦੀਆਂ, ਕੇਟ ਸਪੇਡ ਦੀਆਂ, ਮਾਰਕ ਜੇਕਬ ਦੀਆਂ, ਜਾਂ ਫਿਰ ਹਿਊਗੋ ਬੌਸ ਦੀਆਂ, ਜਾਂ ਫਿਰ ਟੋਰੀ ਬਰਡਸ ਦੀਆਂ, ਇਹ ਸਾਰੀਆਂ ਦੀ ਸਾਰੀਆਂ ਸਨ ਗਲਾਸਿਸ ਫਲੈਟ 50% ਆਫ ਚੱਲ ਰਹੀਆਂ ਨੇ। ਤੇ ਸਭ ਤੋਂ ਵਧੀਆ ਡੀਲ ਹੈ ਜੀ ਟੋਮੀ ਹਿਲ ਫਿਗਰ ਦੇ, ਤੁਸੀਂ ਚਾਹੇ ਫਰੇਮ ਲੈ ਲਓ ਚਾਹੇ ਸਨ ਗਲਾਸਿਸ, ਕੈਲਵਿਨ ਕਲਾਈਨ ਦੇ ਚਾਹੇ ਫਰੇਮ ਲੈ ਲਓ ਚਾਹੇ ਸਨ ਗਲਾਸਿਸ, ਫੈਂਡੀ ਤੇ ਵੈਲੈਂਟੀਨੋ ਤੁਸੀਂ ਫਰੇਮ ਲੈਣਾ ਚਾਹੁੰਦੇ ਹੋ ਤੇ ਫਲੈਟ 75% ਡਿਸਕਾਊਂਟ ਚੱਲ ਰਿਹਾ। ਇਹ ਬਹੁਤ ਵਧੀਆ ਸੇਲ ਚੱਲ ਰਹੀ ਹੈ ਜੀ, ਜ਼ਰੂਰ ਸਾਡੇ ਸਰੋਤਿਆਂ ਇਹਦਾ ਫਾਇਦਾ ਚੱਕਣ। ਤੇ ਜਿਨ੍ਹਾਂ ਦੇ ਨਾਲ ਦੀ ਨਾਲ ਅੱਖਾਂ ਦਾ ਚੈੱਕਅਪ ਵੀ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅਵੇਲੇਬਲ ਹੁੰਦੇ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਥਰਸਡੇ, ਫਰਾਈਡੇ, ਸੈਟਰਡੇ, ਜਿਹੜਾ ਦਿਨ ਵੀ ਤੁਹਾਨੂੰ ਸੂਟੇਬਲ ਹੈ। ਤੇ ਕਿਰਨ ਜੀ ਪੂਰਾ ਕੰਪਲੀਟ ਕੰਪਰੀਹੈਂਸਿਵ ਜਿਹੜਾ ਸੀ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਹੁੰਦੀ ਹੈ, ਹੈਲਥ ਚੈੱਕ ਹੁੰਦੀ ਹੈ, ਤੇ ਲੇਟੈਸਟ ਸਾਡੇ ਕੋਲ ਜਿਹੜੇ ਇਕਵਿਪਮੈਂਟ ਹੈ ਉਹਨਾਂ ਦੇ ਨਾਲ ਅਸੀਂ ਟੈਸਟ ਕਰਦੇ ਹਾਂ, ਤੇ ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888 ਤੇ ਫਿਰ ਫੇਰ ਦੱਸ ਦੀਜੀ ਐਡਰੈਸ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ। ਸੋ 905-460-8888, 905-460-8888, ਬਹੁਤ ਬਹੁਤ ਧੰਨਵਾਦ ਜੀ।
1: ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ ਬਹੁਤ ਆਸਾਨ ਹੈ, 9054608888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਬਿਲਕੁਲ ਜੀ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਸਾਡਾ ਨੰਬਰ 9057990999 ਤੇ ਸਾਡੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ।

0: ਬਿਲਕੁਲ ਜੀ, ਆਲ ਰਾਈਟ, ਬੜਾ ਜਿਹੜਾ ਜੀ ਖੂਬਸੂਰਤ ਹੋਣੀ ਤੁਸੀਂ ਜਿਹੜਾ ਜੀ ਗੀਤ ਸੁਣ ਕੇ ਜਿਹੜਾ ਜੀ ਹਟੇ ਆ, ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਸਾਡੇ ਇੱਕ ਹੋਰ ਬੜੇ ਪਿਆਰੇ ਲਿਸਨਰ ਆ ਜਿਹੜੇ ਜੀ, ਉਹਨਾਂ ਨੇ ਰਿਕੁਐਸਟ ਇੱਕ ਪਿਆਰਾ ਜਿਹਾ ਗੀਤ ਦੀ ਕੀਤੀ ਹੈ, ਇਹਦੇ ਬਾਅਦ ਆਪਾਂ ਉਹਨਾਂ ਦਾ ਵੀ ਜਿਹੜਾ ਕਿ ਪਿਆਰਾ ਜਿਹਾ ਗੀਤ ਤੁਹਾਡੇ ਤੱਕ ਜ਼ਰੂਰ ਰੂਬਰੂ ਕਰਾਂਗੇ। ਨਾਲ ਦੀ ਨਾਲ ਜਿਹੜੇ ਜੀ ਸਟੂਡੀਓ ਦੇ ਵਿੱਚ ਇਸ ਟਾਈਮ ਸਾਡੇ ਬੜੇ ਖਾਸ ਮਹਿਮਾਨ ਜਿਹੜੇ ਇੰਸ਼ੋਰੈਂਸ ਤੋਂ ਜਿਹੜੇ ਜੀ ਭਾਜੀ ਪਹੁੰਚ ਚੁੱਕੇ ਆ। ਭਾਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੀਆਂ ਦੇ ਮੇਲੇ ਦੇ ਵਿੱਚ ਤੁਸੀਂ ਵੀ ਜਿਹੜਾ ਜੀ ਪ੍ਰਾਊਡ ਸਪੋਂਸਰ ਸੀਗੇ, ਤੇ ਤੁਸੀਂ ਵੀ ਜਿਹੜਾ ਜੀ ਸਾਡਾ ਇਸ ਵਾਰੀ 24ਵੇਂ ਸਾਲ ਦੀ ਤੀਆਂ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਬਹੁਤ ਜਿਹੜਾ ਜੀ ਸਾਥ ਦਿੱਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ।
1: ਨੋ ਪ੍ਰੋਬਲਮ ਜੀ, ਇਟ ਵਾਸ ਅ ਪਲੇਜ਼ਰ, ਬਹੁਤ ਵਧੀਆ ਸੀਗਾ ਸ਼ੋ, ਮਜ਼ਾ ਆ ਗਿਆ।
0: ਬਿਲਕੁਲ ਜੀ, ਮਜ਼ਾ ਆ ਗਿਆ, ਔਰ ਨਾਲ ਦੀ ਨਾਲ ਤੁਸੀਂ ਵੀ ਜਿਹੜੇ ਜੀ ਕਾਫੀ ਸਾਰੇ ਜਿਹੜੇ ਜੀ ਗਿਫਟਸ ਵੀ ਇਹਨਾਂ ਨੇ ਕੱਢੇ ਸੀਗੇ ਜੇਡੀ ਇੰਸ਼ੋਰੈਂਸ ਵੱਲੋਂ, ਤੇ ਨਾਲ ਦੀ ਨਾਲ ਓਕੇ ਆਪਾਂ ਅੱਜ ਹਨਾ ਗੱਲਬਾਤ ਥੋੜੀ ਜਿਹੀ ਕਰਦੇ ਆ ਕਿ ਆਟੋ ਰੀਫਾਰਮ 2026 ਕੀ ਆ, ਤੇ ਉਹਦੇ ਵਿੱਚ ਕੀ ਕੀ ਜਿਹੜੇ ਜੀ ਚੇਂਜਸ ਹੋਏ, ਸਾਡੇ ਕੁਝ ਜਿਹੜੇ ਜੀ ਲਿਸਨਰਸ ਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ।
1: ਹਾਂਜੀ, ਜਿਹੜਾ ਨਾ ਆਪਣੀ ਆਟੋ ਇੰਸ਼ੋਰੈਂਸ ਦੀ ਪਾਲਿਸੀ ਹੁੰਦੀ ਹੈ, ਉਹਦੇ ਵਿੱਚ ਐਕਸੀਡੈਂਟ ਬੈਨੀਫਿਟਸ ਹੁੰਦੇ ਨੇ। ਸੋ ਐਕਸੀਡੈਂਟ ਬੈਨੀਫਿਟਸ ਪਹਿਲਾਂ ਕਾਫੀ ਸਟੈਂਡਰਡ ਕਵਰੇਜਸ ਦੇ ਅੰਡਰ ਕਵਰੇਜਸ ਹੁੰਦੀਆਂ ਸੀਗੀਆਂ, ਹੁਣ 1 ਜੁਲਾਈ ਦੇ ਵਿੱਚ ਕਈ ਜਿਹੜੀਆਂ ਕਵਰੇਜਸ ਸਟੈਂਡਰਡ ਸੀਗੀਆਂ ਉਹ ਆਪਸ਼ਨਲ ਬਣ ਗਈਆਂ। ਕਹਿਣ ਦਾ ਭਾਵ ਆ ਵੀ ਜਿਹੜਾ ਕਲਾਇੰਟ ਹੈ ਉਹਦੇ ਕੋਲ ਆਪਸ਼ਨ ਜ਼ਿਆਦਾ ਹੋ ਗਈਆਂ, ਪਿੱਕ ਐਂਡ ਚੂਜ਼ ਕਰ ਸਕਦੇ ਆ ਰੈਦਰ ਦੈਨ ਇੱਕ ਸਟੈਂਡਰਡ ਪੈਕੇਜ। ਸੋ ਇਹਦੇ ਨਾਲ ਰੇਟ ਵੀ ਘੱਟ ਸਕਦਾ, ਪਰ ਹੁਣ ਤੁਸੀਂ ਕਸਟਮਾਈਜ਼ ਪਾਲਿਸੀ ਦਾ ਜ਼ਿਆਦਾ ਫਾਇਦਾ ਆ, ਤੁਸੀਂ ਆਪਣੇ ਲੈਟ ਸੇ ਤੁਹਾਡੇ ਵਰਕ ਬੈਨੀਫਿਟਸ ਆ, ਤੁਸੀਂ ਕਈ ਆਪਸ਼ਨ ਆ ਉਹਨਾਂ ਨੂੰ ਆਪਟ ਆਊਟ ਕਰ ਸਕਦੇ ਹੋ। ਸੋ ਡਿਪੈਂਡਿੰਗ ਔਨ ਦ ਕਲਾਇੰਟ, ਇਹਦੇ ਨਾਲ ਇਹ ਆ ਵੀ ਤੁਹਾਡਾ ਪ੍ਰੀਮੀਅਮ ਘਟਣ ਦੇ ਚਾਂਸਿਸ ਵੱਧ ਜਾਂਦੇ ਆ। ਸੋ ਜੋ ਵੀ ਜੇ ਕੋਈ ਕਿਸੇ ਨੂੰ ਵੀ ਕੋਈ ਕੁਐਸਚਨ ਹੈ ਜਾਂ ਇਹਦੇ ਬਾਰੇ ਪੁੱਛਣਾ ਚਾਹੁੰਦਾ, ਮੈਨੂੰ ਕਾਲ ਕਰ ਸਕਦੇ ਆ 416-902-0706। ਅਗੇਨ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਹੋਮ ਆਟੋ ਇੰਸ਼ੋਰੈਂਸ ਰਿਲੇਟਡ ਕੋਈ ਵੀ ਕੁਐਸਚਨ ਹੈ, ਤੁਹਾਨੂੰ ਕੋਟ ਚਾਹੀਦਾ, ਤੁਸੀਂ ਮੈਨੂੰ ਕਾਲ ਕਰ ਸਕਦੇ, ਮੇਰੇ ਨਾਲ ਇਨ ਟੱਚ ਹੋ ਸਕਦੇ
2: ਜੀ। ਔਰ ਇੱਕ ਮੇਰਾ ਸਵਾਲ ਇੱਥੇ ਆ ਭਾਜੀ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਿਹੜੀ ਕੰਪਨੀ ਨਾਲ ਲੱਗੇ ਹੁੰਦੇ ਆ, ਇੰਸ਼ੋਰੈਂਸ ਪੇ ਕਰੀ ਜਾਂਦੇ, ਦੇਖਦੇ ਨਹੀਂ ਵੀ ਸਾਨੂੰ ਆ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ ਵੀ ਜਾਂ ਨਹੀਂ ਹੈਗੀ ਜ਼ਰੂਰਤ, ਉਹ ਕਹਿ ਦਈਏ ਕਿ ਹੋਮਵਰਕ ਵੀ ਨਹੀਂ ਕਰਦੇ, ਅਤੇ ਕੰਪਨੀਆਂ ਆਪਣੇ ਆਪ ਹੀ ਹਰ ਸਾਲ ਥੋੜ੍ਹੀਆਂ ਥੋੜ੍ਹੀਆਂ ਉਹਦਾ ਪ੍ਰੀਮੀਅਰ ਵਧਾਉਂਦੀਆਂ ਰਹਿੰਦੀਆਂ, ਉਹਦੇ 'ਚ ਕੀ ਕਰਨਾ ਚਾਹੀਦਾ?
1: ਉਹਦੇ 'ਚ ਜਿਹੜਾ ਰੂਲ ਆਫ ਥੰਮ ਇਹ ਆ ਵੀ ਨੋਰਮਲੀ 1 ਮਹੀਨਾ ਪਹਿਲਾਂ ਰਿਨਿਊਅਲ ਕਲਾਇੰਟਸ ਨੂੰ ਮੇਲ ਆਊਟ ਹੋ ਜਾਂਦਾ। ਸੋ ਕਲਾਇੰਟ ਕੋਲ ਸ਼ੋਪ ਰਾਊਂਡ ਕਰਨ ਦਾ ਟਾਈਮ ਹੁੰਦਾ, ਪਰ ਆਪਾਂ ਕੈਨੇਡਾ ਦੇ ਵਿੱਚ ਹਰ ਕੋਈ ਇੰਨਾ ਬਿਜ਼ੀ ਆ ਵੀ ਕਈ ਵਾਰੀ ਟਾਈਮ ਨਹੀਂ ਲੱਗਦਾ ਕਾਲ ਕਰਨ ਦਾ। ਇੱਥੇ ਬ੍ਰੋਕਰ ਦਾ ਰੋਲ ਆ ਜਾਂਦਾ, ਬ੍ਰੋਕਰ ਹੁਣ ਮੈਂ ਮਲਟੀਪਲ ਕੰਪਨੀ ਨੂੰ ਰੈਪ੍ਰਜੈਂਟ ਕਰਦਾ, ਮੇਰੇ ਕੋਲ 18 ਤੋਂ ਉੱਪਰ ਕੰਪਨੀਆਂ, ਸੋ ਅਸੀਂ ਮੇਕ ਸ਼ੋਰ ਕਰੀਦਾ ਵੀ ਕਿੰਨਾ ਕੁ ਇਨਕਰੀਜ਼ ਹੋਈ ਆ, ਵੀ ਹੁਣ ਵੀ ਇਜ਼ ਇਟ ਸਟਿਲ ਦ ਬੈਸਟ ਪ੍ਰਾਈਸ ਫੋਰ ਦਾ ਕਲਾਇੰਟ, ਜਾਂ ਤਾਂ ਕੋਈ ਆਪਾਂ ਇਹਨਾਂ ਨੂੰ ਸਵਿਚ ਕਰ ਦਈਏ। ਸੋ ਆਪਾਂ ਰੀਮਾਰਕੀਟ ਕਰੀਦਾ ਜੀ।
2: ਜੀ ਬਿਲਕੁਲ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਹੁਣ ਦਾ ਮੈਨੂੰ ਪਤਾ ਨਹੀਂ, ਬਹੁਤ ਸਾਲ ਪਹਿਲਾਂ ਜਿੱਦਾਂ ਇੱਦਾਂ ਕਈ ਵਾਰੀ ਇੱਕ ਮੇਰੇ ਦੋਸਤ ਦੇ ਨਾਲ ਹੋਇਆ ਕਿ ਉਹ ਕਿਸੇ ਦੇ ਬ੍ਰੋਕਰ 'ਤੇ ਜਿਹੜਾ ਵਿਸ਼ਵਾਸ ਕਰਦਾ ਸੀ, ਉਹਨੇ ਇੰਸ਼ੋਰੈਂਸ ਕਰਾ ਲਈ, ਇੰਸ਼ੋਰੈਂਸ ਕਰਾ ਲਈ ਅਤੇ ਉਹ ਪਿੰਕ ਸਲਿੱਪ ਆ ਜਾਂਦੀ ਘਰ।
1: ਹਾਂਜੀ,
2: ਪਿੰਕ ਸਲਿੱਪ ਵੀ ਆ ਗਈ ਹੈ ਨਾ, ਅਤੇ ਮੇਰੇ ਖਿਆਲ ਮੈਨੂੰ ਵੀ ਅੱਜ ਆਈ ਹੈ ਪਿੰਕ ਸਲਿੱਪ, ਇੱਦਾਂ ਦੀ ਹੁੰਦੀ ਹੈ। ਅਤੇ ਉਹ ਪਿੰਕ ਸਲਿੱਪ ਜਦੋਂ ਆ ਗਈ ਘਰੇ, ਅਤੇ ਉਹਨੂੰ ਬਾਅਦ ਦੇ ਵਿੱਚ ਕਿਸੇ ਪੁਲਿਸ ਵਾਲੇ ਨੇ ਘੇਰਿਆ, ਟਿਕਟ ਮਿਲਣੀ ਸੀਗੀ, ਅਤੇ ਉਹਨੇ ਜੋ ਇੰਸ਼ੋਰੈਂਸ ਅਤੇ ਓਨਰਸ਼ਿਪ ਦੇਖਦੇ, ਜਦੋਂ ਉਹਨਾਂ ਦੇਖੀ ਤਾਂ ਉਹ ਪਿੰਕ ਸਲਿੱਪ ਹੀ ਸੀਗੀ, ਅਤੇ ਉਹ ਸਿਸਟਮ 'ਚ ਹੈ ਨਹੀਂ ਸੀ।
1: ਓਕੇ, ਫਿਰ ਆਏ ਹਲਨ ਹੋਰ ਨਾਲ ਕੀ ਹੋਇਆ, ਜਾਂ ਇਹਨੇ ਸਿਰਫ ਪਿੰਕ ਸਲਿੱਪ ਇਸ਼ੂ ਕਰਤੀ? ਪਰ ਨਾਰਮਲੀ ਇਹਦਾ ਰੂਲ ਇਹ ਹੁੰਦਾ ਵੀ ਤੁਹਾਨੂੰ ਪੂਰਾ ਪ੍ਰੋਪਰ ਪੈਕੇਜ ਘਰ ਆਉਂਦਾ, ਇਹ ਲੀਗਲ ਕੰਟਰੈਕਟ ਹੁੰਦਾ। ਸੋ ਇਹ 'ਚ ਇਹ ਨਹੀਂ ਆ ਵੀ ਤੁਸੀਂ ਕਦੇ ਨਹੀਂ ਸੁਣਿਆ ਹੁੰਦਾ ਵੀ ਮੇਰੀ ਇੰਸ਼ੋਰੈਂਸ ਇੰਸ਼ੋਰਰ ਨੇ ਪੇ ਨਹੀਂ ਕੀਤਾ। ਬੜੇ ਘੱਟ ਚਾਂਸਿਸ ਆ ਵੀ ਇੰਸ਼ੋਰੈਂਸ ਨਾ ਪੇ ਕਰੇ, ਜਿੱਥੇ ਕੋਈ ਫਰੋਡ ਹੈ, ਜਾਂ ਲੈਟ ਸੇ ਤੁਸੀਂ ਰਹਿੰਦੇ ਬਰੈਂਪਟਨ ਹੋ, ਤੁਸੀਂ ਐਡਰੈਸ ਨਿਆਗਰਾ ਫਾਲਸ ਦਾ ਦਿੱਤਾ, ਤਾਂ ਕੱਲ੍ਹ ਨੂੰ ਜਦੋਂ ਕਲੇਮ ਹੁੰਦਾ ਇੰਸ਼ੋਰੈਂਸ ਕੰਪਨੀ ਯੂਨੋ ਦੇ ਇਨਵੈਸਟੀਗੇਟ ਕਰਦੇ ਵੀ ਕੁਛ ਉੱਠਦੀ ਨਹੀਂ ਸੀ ਕਿਸੇ ਐਪਲੀਕੇਸ਼ਨ 'ਚ, ਉਹਦੇ ਵਿੱਚ ਉਹ ਤੁਹਾਡੀਆਂ ਬੈਂਕ ਸਟੇਟਮੈਂਟਸ ਮੰਗਾ ਲੈਂਦੇ ਆ, ਕਾਲ ਹਿਸਟਰੀ ਮੰਗਾ ਲੈਂਦੇ ਆ। ਐਜ਼ ਮੈਟਰ ਆਫ ਫੈਕਟ ਕਈ ਕੇਸਿਸ 'ਚ ਯੂਨੋ ਪਰਸਨਲ ਇਨਵੈਸਟੀਗੇਟਰ ਵੀ ਹਾਇਰ ਕਰਕੇ ਉਹ ਦੇਖਦੇ ਆ। ਹੁਣ 2010 ਤੋਂ ਭਾਜੀ ਮੈਂ ਇਸ ਲਾਈਨ 'ਤੇ ਹਾਂ, ਤਾਂ ਉਹ ਬੇਸਿਕਲੀ ਮੈਂ ਸਾਰਾ ਕੁਛ ਦੇਖਿਆ ਹੋਇਆ ਵੀ ਕਿੱਦਾਂ ਕਲੇਮਸ ਡਿਪਾਰਟਮੈਂਟ ਚੱਲਦਾ, ਕਿੱਦਾਂ ਅੰਡਰ ਰਾਈਟਿੰਗ ਚੱਲਦੀ ਹੈ। ਸੋ ਇਹਦੇ ਸਾਡੀ ਵਾਲੀ ਲਾਈਨ 'ਚ ਤਾਂ ਅਸੀਂ ਕਹੀਦਾ ਵੀ ਸੱਚ ਬੋਲੋ, ਵੀ ਕਈ ਵਾਰੀ ਹੁੰਦਾ ਵੀ ਕੋਈ ਬੰਦਾ ਯੂਨੋ ਪੈਸੇ ਬਚਾਉਣ ਵਾਸਤੇ ਆ ਕੰਮ।
2: ਬਿਲਕੁਲ ਜੀ, ਆਪਾਂ ਉਸ ਟਾਈਮ ਦੇ ਵਿੱਚ ਥੋੜ੍ਹੇ ਜਿਹੇ ਡਾਲਰ ਬਚਾਉਣ ਲਈ ਗਲਤੀ ਕਰ ਲੈਂਦੇ ਹਾਂ, ਅਤੇ ਬਾਅਦ ਦੇ ਵਿੱਚ ਫਿਰ ਆਪਾਂ ਬ੍ਰੋਕਰ ਨੂੰ ਕਲੇਮ ਦਿੰਦੇ ਹਾਂ, ਜਾਂ ਫਿਰ ਆਪਣੇ ਆਪ ਨੂੰ ਹੀ ਕਲੇਮ ਦਿੰਦੇ, ਜਾਂ ਕੰਪਨੀਆਂ ਨੂੰ ਦਿੰਦੇ ਹਾਂ। ਅਤੇ ਹੁਣ ਸਾਡਾ ਰੇਡੀਓ 'ਤੇ ਗੱਲ ਕਰਨ ਦਾ ਮਕਸਦ ਇਹੀ ਆ ਕਿ ਜਿੰਨੇ ਵੀ ਲਿਸਨਰ ਨੇ, ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਸੀਂ ਉਹਨਾਂ ਨੂੰ ਅਵੇਅਰਨੈਸ ਕਰਦੇ ਹਾਂ, ਉਹਨਾਂ ਨੂੰ ਅਪਡੇਟ ਰੱਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿਸਟਮ ਦਾ ਫਾਇਦਾ ਲੈ ਸਕਦੇ ਆ। ਇਹ ਤੋਂ ਇਲਾਵਾ ਜੀ, ਜਿਹੜੀ ਤੁਸੀਂ ਜਿਹੜੇ ਆਟੋ ਇੰਸ਼ੋਰੈਂਸ ਜਾਂ ਘਰਾਂ ਦੀ ਇੰਸ਼ੋਰੈਂਸ ਜੇ ਕੋਈ ਪੈਕੇਜ ਲੈ ਲਵੇ, ਤਾਂ ਉਹ 'ਚ ਵੀ ਡਿਸਕਾਊਂਟ ਮਿਲੀ ਜਾਂਦਾ?
1: ਹਾਂਜੀ ਹਾਂਜੀ, ਜੇ ਓਬਵੀਅਸ ਜਿੱਥੇ ਵੀ ਤੁਸੀਂ ਜਾਣਾ ਇਕੱਠਾ ਹੀ ਮੂਵ ਕਰੋ, ਫਿਰ ਤੁਹਾਨੂੰ ਜੇ ਘਰ ਦੀ ਹੈ ਤੇ ਨਾਲ ਆਟੋ ਦੇ ਉੱਤੇ ਡਿਸਕਾਊਂਟ ਮਿਲ ਜਾਂਦਾ, ਤੇ ਜੇ ਆਟੋ ਲੈ ਕੇ ਆ ਰਹੇ ਤੇ ਹੋਮ ਤੇ ਵੀ ਮਿਲ ਜਾਂਦਾ। ਸੋ ਬੰਡਲ ਡਿਸਕਾਊਂਟ ਹੁੰਦੇ ਆ, ਜੇ ਤੁਹਾਡੇ ਕੋਲ ਇੱਕ ਤੋਂ ਵੱਧ ਗੱਡੀਆਂ ਮਲਟੀ ਵਹੀਕਲ ਡਿਸਕਾਊਂਟ ਮਿਲ ਜਾਂਦਾ, ਪ੍ਰੋਫੈਸ਼ਨ ਦਾ ਵੀ ਡਿਸਕਾਊਂਟ ਮਿਲ ਜਾਂਦਾ ਇਸ ਕੇਸ ਫੀਲਡ ਦੇ ਵਿੱਚ। ਇੱਕ ਕੰਪਨੀ ਦੇ ਨਾਲ ਰਹਿੰਦੇ ਉਹ ਵੀ ਤੁਹਾਨੂੰ ਡਿਸਕਾਊਂਟ ਦਿੰਦੀ ਹੈ। ਸੋ ਕਾਫੀ ਆਪਸ਼ਨ ਹੁੰਦੀਆਂ, ਇੱਕ ਅੱਜ ਕੱਲ੍ਹ ਐਪ ਦਾ ਡਿਸਕਾਊਂਟ ਕਾਫੀ ਕੰਪਨੀਆਂ ਦੇ ਰਹੀਆਂ।
2: ਓਕੇ,
1: ਕਈ ਬੰਦੇ ਕੰਫਰਟੇਬਲ ਹੁੰਦੇ ਮੈਂ ਐਪ ਨਹੀਂ ਡਾਊਨਲੋਡ ਕਰਨੀ, ਪਰ ਉਹ ਚ ਕੋਈ ਇੰਨੀ ਕੋਈ ਡਾਊਨ ਸਾਈਡ ਨਹੀਂ ਹੈਗੀ, ਤਾਂ ਆਪਾਂ ਕਿਹੜਾ ਕੋਈ ਝੂਠ ਬੋਲਣੇ, ਆਪਾਂ ਸਹੀ ਐਡਰੈਸ ਦਿੱਤਾ ਸਾਰਾ ਕੁਛ।
2: ਬਿਲਕੁਲ,
1: 15-20% ਵੱਧ ਜਾਂਦਾ।
2: ਔਰ ਮੈਂ ਰੇਡੀਓ ਤੇ ਇਹੀ ਗੱਲ ਦੱਸਾਂਗਾ ਕਿ ਕਿਸੇ ਕੰਪਨੀ ਨਾਲ, ਕਿਸੇ ਬ੍ਰੋਕਰ ਨਾਲ ਤੁਸੀਂ ਕੰਮ ਕਰਦੇ ਹੋ, ਬੇਸ਼ੱਕ ਤੁਸੀਂ ਖੁਸ਼ ਹੋ ਉਹਦੇ ਕੰਮ ਤੋਂ, ਕੋਈ ਗੱਲ ਨਹੀਂ, ਇਹ ਕੈਨੇਡਾ ਤੁਹਾਡਾ ਹੱਕ ਬਣਦਾ, ਤੁਸੀਂ ਹੋਰ ਵੀ ਕਿਤੇ ਸ਼ੋਪ ਅਰਾਊਂਡ ਕਰ ਸਕਦੇ ਹੋ। ਜੇ ਤੁਸੀਂ ਇਹਨਾਂ ਕੋਲੋਂ ਕੋਈ ਵੀ ਕੋਡ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ ਇੰਸ਼ੋਰੈਂਸ ਸੰਬੰਧੀ, ਉਹਦੀ ਕੋਈ ਫੀਸ ਨਹੀਂ ਹੈਗੀ, ਤੁਸੀਂ ਸਿਰਫ ਕਾਲ ਕਰਨੀ ਆ। ਨੰਬਰ ਦੇ ਦਿਓ ਭਾਜੀ ਆਪਣਾ।
1: ਮੈਨੂੰ ਮੇਰਾ ਜੀ ਇੱਕੋ ਨੰਬਰ ਹੈ 416-902-0706। ਤੇ ਕੋਈ ਬੜਾ ਕੰਪਲੀਕੇਟਡ ਪ੍ਰੋਸੈਸ ਨਹੀਂ, ਅਸੀਂ 70-80% ਇਨਫੋਰਮੇਸ਼ਨ ਕਲਾਇੰਟ ਦੇ ਡਰਾਈਵਰ ਲਾਇਸੈਂਸ ਤੋਂ ਹੀ ਪੁੱਲ ਕਰ ਲਈ ਦੀ ਆ, ਬਾਕੀ ਜਿਹੜੀ ਚਾਹੀਦੀ ਆ ਮੇਰੀ ਟੀਮ ਕੰਟੈਕਟ ਕਰਕੇ ਲੈ ਲੈਂਦੇ ਆ ਕਲਾਇੰਟ ਤੋਂ। ਤੇ ਇਹਦੇ ਚ ਨਾ ਕਲਾਇੰਟ ਨੂੰ, ਕਲਾਇੰਟ ਵਾਸਤੇ ਵੀ ਕਾਫੀ ਆਪਸ਼ਨਸ ਖੁੱਲੀਆਂ, ਡਾਇਰੈਕਟ ਰਾਈਟਰ ਨਾਲ ਕਾਲ ਕਰ ਸਕਦੇ ਆ, ਪਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਬੰਦੇ ਕੋਲ ਫਿਜ਼ੀਕਲ ਆਫਿਸ ਹੈਗਾ, ਟੀਮ ਹੈਗੀ। ਅਸੀਂ ਹੁਣ ਮੰਡੇ ਟੂ ਸੈਚਰਡੇ ਖੁੱਲੇ ਆ, ਕੋਈ ਵੀ ਐਂਡ ਪਲੱਸ ਜੇ ਕਦੀ ਕਲੇਮਸ ਦੀ ਵੀ ਕੋਈ ਪ੍ਰੋਬਲਮ ਆ ਰਹੀ, ਉਹ ਚ ਵੀ ਹੈਲਪ ਕਰੀਦੀ ਆ ਪੂਰੀ।
2: ਜੀ ਬਿਲਕੁਲ, ਔਰ ਜੁੜਿਓ ਤੁਸੀਂ ਵਤਨੋ ਦੂਰ ਦੇ ਨਾਲ 5:30 ਦੇ ਉੱਤੇ ਇਸ ਟਾਈਮ, ਜਿੱਥੇ ਅਸੀਂ ਇਹ ਇੰਸ਼ੋਰੈਂਸ ਸੰਬੰਧੀ ਇੱਕ ਬੜਾ ਵੱਡਾ ਸਬਜੈਕਟ ਹੈ ਉੱਤੇ ਗੱਲ ਕਰ ਰਹੇ ਹਾਂ। ਹੋ ਸਕਦਾ ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਆਨਲਾਈਨ ਵੀ ਕਰ ਸਕਦੇ ਹੋ 9057990999। ਅਸੀਂ ਰੋਜ਼ਾਨਾ ਤੁਹਾਨੂੰ ਕਹੀਦਾ ਕਿ ਕੋਈ ਵੀ ਤੁਸੀਂ ਆਪਣਾ ਕੋਈ ਸਬਜੈਕਟ, ਕੋਈ ਵਿਸ਼ਾ ਜਿਹੜਾ ਆਲਮੋਸਟ ਕਮਿਊਨਿਟੀ ਦੇ ਵਿੱਚ ਹੋ ਰਿਹਾ, ਕੋਈ ਵੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਿ ਆਹ ਚੀਜ਼ ਨੂੰ ਕਿੱਦਾਂ ਹੈ, ਜ਼ਰੂਰ ਤੁਸੀਂ ਆਨਲਾਈਨ ਗੱਲ ਕਰੋ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ। 9057990999 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਨਾਲ ਕਿਰਨ ਹੋਣੀ ਸਾਥ ਦੇ ਰਹੇ ਨੇ। ਕਿਰਨ ਜੀ, ਬਾਹਰ ਮੀਂਹ ਪੈਣ ਲੱਗ ਗਿਆ, ਥੋੜੀ ਜੀ ਕਿਣਮਿਣ ਹੋ ਗਈ, ਇਸੇ ਕਰਕੇ ਮੈਂ ਸਟੂਡੀਓ ਚ ਥੋੜਾ ਜਿਹਾ ਲੇਟ ਹੋ ਗਿਆ। ਤੇ ਵਾਕਈ ਮੀਂਹ ਨੇ ਤੇ ਇਸ ਵਾਰੀ ਤੇ ਠੰਡ ਨੇ, ਮੌਸਮ ਲੱਗਦਾ ਸਮਰ ਆ ਹੀ ਨਹੀਂ ਰਹੀ।
0: ਬਿਲਕੁਲ ਜੀ, ਜਿੱਦਾਂ ਕਿ ਆਪਾਂ ਦੱਸਿਆ ਸੀਗਾ ਕਿ ਆਫੀਸ਼ੀਅਲੀ ਸਮਰ ਜਿਹੜੀ 21 ਜੂਨ ਤੋਂ ਸਟਾਰਟ ਹੋਈ ਸੀ, ਜਿੱਦਣ ਸਾਡਾ ਤੀਆਂ ਦਾ ਮੇਲਾ ਸੀਗਾ। ਸੋ ਬਟ ਵੈਦਰ, ਆਈ ਡੋਂਟ ਨੋ ਕੀ ਹੋ ਰਿਹਾ ਵੈਦਰ ਦੇ ਵਿੱਚ, ਸੋ ਬਟ ਹੋਪ ਫੋਰ ਦਾ ਬੈਸਟ ਇਹ ਚੀਜ਼ ਜਿਹੜੀ ਜੀ ਕਰ ਸਕਦੇ। ਨਾਲ ਦੀ ਨਾਲ ਜਿਹੜਾ ਹੈ ਜੀ, ਸਿਟੀ ਬ੍ਰੈਂਪਟਨ ਵੱਲੋਂ ਇੱਕ ਮੈਸੇਜ ਮੈਂ ਜ਼ਰੂਰ ਜਿਹੜਾ ਜੀ ਤੁਹਾਡੇ ਨਾਲ ਸਾਂਝਾ ਕਰਦੇ ਨੇ, ਕਿਉਂਕਿ ਆਏ ਦਿਨ ਰੋਜ਼ਾਨਾ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਕਦੇ ਫਾਇਰ ਲੱਗ ਜਾਂਦੀ, ਕਦੇ ਕੋਈ ਸੇਫਟੀ ਹੈਜ਼ਰਡਸ ਨਹੀਂ ਫੋਲੋ ਕੀਤੇ ਜਾਂਦੇ, ਤੇ ਸਿਟੀ ਨੇ ਵੱਲੋਂ ਕੁਛ ਜਿਹੜੇ ਜੀ ਪ੍ਰੀਕੋਸ਼ਨਸ ਲਏ ਜਾ ਰਹੇ ਆ। ਉਹਨਾਂ ਨੇ ਇਸ ਸਮਰ ਦੇ ਵਿੱਚ ਜੁਲਾਈ 7 ਤੋਂ ਲੈ ਕੇ ਅਗਸਤ 19 ਤੱਕ ਕੁਛ ਕੁ ਲੋਕੇਸ਼ਨ ਦੇ ਵਿੱਚ ਉਹਨਾਂ ਨੇ ਜਿਹੜੇ ਜੀ ਲਾਈਫ ਸੇਵਿੰਗ ਤੁਹਾਨੂੰ ਟਿਪਸ ਦੇਣੇ ਆ, ਜੇ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤੁਸੀਂ ਕਿੱਦਾਂ ਜਿਹੜਾ ਜੀ ਉਹਦਾ ਬਚਾਅ ਕਰ ਸਕਦੇ ਹੈਗੇ ਆ। ਤੇ ਤੁਸੀਂ ਜ਼ਿਆਦਾ ਜਾਣਕਾਰੀ bremptonfire.com ਤੋਂ ਲੈ ਸਕਦੇ ਹਾਂ, ਕਿਹੜੀ ਕਿਹੜੀ ਲੋਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਵੀਕਐਂਡ ਕਿੱਥੇ ਜਿਹੜੇ ਜੀ ਇਹ ਪ੍ਰੋਗਰਾਮਸ ਹੋ ਰਹੇ ਆ। bremptonfire.com ਤੋਂ ਤੁਸੀਂ ਜਿਹੜਾ ਜੀ ਇਹ ਮੈਸੇਜ ਲੈ ਸਕਦੇ ਆ
2: ਜੀ। ਅੱਜ ਵੀ ਇੱਕ, ਮੇਰੇ ਖਿਆਲ ਬਈ ਤੁਸੀਂ ਵੀ ਖਬਰ ਪੜ੍ਹੀ ਹੋਣੀ ਆ, ਅੱਜ ਵੀ ਇੱਕ ਬ੍ਰੈਂਪਟਨ ਦੇ ਵਿੱਚ ਰਾਤ ਇੱਕ ਘਰ ਨੂੰ ਅੱਗ ਲੱਗੀ ਹੈ ਤੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਔਰ ਬੜਾ ਧਿਆਨ ਰੱਖਣਾ ਚਾਹੀਦਾ ਜੀ, ਕਿਉਂਕਿ ਘਰ ਵੀ ਇੱਕ ਤਾਂ ਲੱਕੜਾਂ ਦੇ ਬਣੇ ਹੋਏ ਆ ਸਮਝ ਲਓ, ਦੂਜਾ ਡਰਾਈਵਲ, ਔਰ ਨਿੱਕੀ ਜੀ ਗਲਤੀ ਤੋਂ ਕਈ ਵਾਰੀ ਵੱਡਾ ਨੁਕਸਾਨ ਹੋ ਜਾਂਦਾ, ਤੇ ਆਪਣਾ ਆਪਣਾ ਧਿਆਨ ਰੱਖਣਾ ਚਾਹੀਦਾ ਜੀ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਫਰੈਸ਼ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਨੋਵਲ ਫਰੈਸ਼ ਫੂਡ ਜਿਹੜਾ ਹੈ ਤੁਹਾਡੇ ਲਈ, ਦੋ ਲੋਕੇਸ਼ਨਾਂ ਨੇ, ਇੱਕ ਹੈਗੀ ਆ ਜੀ ਗਿਲਿੰਗਮ ਡਰਾਈਵ ਜਾਣੀ ਕਿ ਬ੍ਰੈਂਪਟਨ ਦੇ ਵਿੱਚ ਬੋਵੇਡ ਹਾਈਬਿਟਨ ਦੇ ਕੋਰਨਰ ਤੇ, ਤੇ ਦੂਜਾ ਹੈ ਸੈਂਡਲਵੁੱਡ ਅਤੇ ਏਅਰਪੋਰਟ ਦੇ ਕੋਰਨਰ ਤੇ। ਸਸਤਾ ਸਮਾਨ ਸਾਰਾ ਦਾ ਸਾਰਾ ਮਿਲਦਾ, ਕਲੀਨ ਦਾਲਾਂ ਸਬਜ਼ੀਆਂ ਹੁੰਦੀਆਂ ਨੇ ਔਰ ਫਰੈਸ਼ ਸਬਜ਼ੀਆਂ ਹੁੰਦੀਆਂ ਨੇ। ਇੱਥੋਂ ਜਾ ਕੇ ਤੁਸੀਂ ਜਿਹੜਾ ਫਾਇਦਾ ਲੈ ਲਓ, ਕਿਉਂਕਿ ਇਹ ਹੋਲਸੇਲ ਕਰਦੇ ਨੇ, ਬਾਕੀ ਦੇ ਸਾਰੇ ਸਟੋਰਾਂ ਨੂੰ ਦੂਜਿਆਂ ਨਾਲੋਂ ਬਹੁਤ ਘੱਟ ਕੀਮਤਾਂ ਤੁਹਾਨੂੰ ਮਿਲਦੀਆਂ ਨੇ ਜੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਪੀਜ਼ਾ ਡਿਪੂ ਦਾ ਮੈਸੇਜ ਵੀ ਸਾਂਝਾ ਕਰਦੇ। ਬਿਲਕੁਲ ਜੀ, ਅੱਜ 25 ਜੂਨ ਜਿਹੜੀ ਜੀ ਹੋ ਚੁੱਕੀ ਆ ਔਰ ਕੁਛ ਕੁ ਦਿਨ ਹੋਰ ਬਚੇ, 5 ਦਿਨਾਂ ਦੇ ਬਾਅਦ ਉਹਨਾਂ ਦਾ ਜਿਹੜਾ ਜੀ ਕੰਟੈਸਟ ਖਤਮ ਹੋ ਜਾ ਰਿਹਾ, ਜਿਹੜੇ ਉਹਨਾਂ ਨੇ ਵੰਡਰਲੈਂਡ ਦੀਆਂ ਕੁਛ ਕੁ ਗੋਲਡ ਟਿਕਟਾਂ ਤੁਹਾਨੂੰ ਸਾਰਿਆਂ ਨੂੰ ਦੇਣੀਆਂ ਸੀ। ਸੋ ਤੁਸੀਂ ਸਿੰਪਲੀ ਕੀ ਕਰਨਾ, ਹਾਲੇ ਵੀ ਕੰਟੈਸਟ ਦੇ ਵਿੱਚ ਆਪਣਾ ਨਾਮ ਜਿਹੜਾ ਜੀ ਤੁਸੀਂ ਪਾ ਸਕਦੇ ਆ pizzadepot.ca ਤੇ ਜਾ ਕੇ, ਤੇ ਤੁਸੀਂ ਜਿਹੜਾ ਜੀ ਵੰਡਰਲੈਂਡ ਇਸ ਸਮਰ ਗੋਲਡ ਟਿਕਟ ਜਿਹੜੀਆਂ ਜੀ ਜਿੱਤ ਸਕਦੇ ਹੈਗੇ ਆ। ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰ ਰਹੇ ਹਾਂ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਜਿਹੜਾ ਜੀ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਹੈਗੇ ਆ। ਨੰਬਰ 416-577-0157 ਤੇ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਨਾਲ ਨਾਲ ਟਿੱਕਾ ਜੰਕਸ਼ਨ, ਬਿਲਕੁਲ ਜੀ ਟਿੱਕਾ ਜੰਕਸ਼ਨ ਜਿੱਥੇ ਕਿ ਤੁਸੀਂ ਬੈਸਟ ਫੂਡ ਵਿਦ ਬੈਸਟ ਡਾਈਨਿੰਗ ਐਕਸਪੀਰੀਅੰਸ ਜਿਹੜਾ ਜੀ ਕਰ ਸਕਦੇ ਆ। ਲਾਈਵ ਮਿਊਜ਼ਿਕ ਚੱਲਦਾ ਹੈ, ਨਾਲ ਦੀ ਨਾਲ ਤੁਸੀਂ ਆਪਣਾ ਟੇਬਲ ਇਹਨਾਂ ਦੇ ਨਾਲ ਬੁੱਕ ਕਰੋ, ਤੇ ਜੇ ਤੁਸੀਂ ਇਹਨਾਂ ਦਾ ਜਿਹੜਾ ਜੀ ਹਾਲ ਬੁੱਕ ਕਰਨਾ ਚਾਹੁੰਦੇ ਕੋਈ ਵੱਡੇ ਪ੍ਰੋਗਰਾਮ ਦੇ ਲਈ, ਤੇ ਉਹ ਵੀ ਕਰ ਸਕਦੇ ਆ। 4040 ਤੇ ਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ
2: ਜੀ। ਅਤੇ ਨਾਲ ਦੀ ਨਾਲ ਸਮਰ ਹੈ, ਸਮਰ ਦੇ ਵਿੱਚ ਤੁਸੀਂ ਆਪਣੇ ਘਰ ਦੇ ਬਾਹਰ ਕੋਈ ਸ਼ੈੱਡ ਬਣਾਉਣਾ ਚਾਹੁੰਦੇ ਹੋ, ਕੋਈ ਬਰਾਂਡਾ ਟੈਪ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਲਗਜ਼ਰੀ ਆਊਟਡੋਰ ਕਿਚਨ ਬਣਾਉਣੀ ਚਾਹੁੰਦੇ ਹੋ ਤੇ ਬਹੁਤ ਵਧੀਆ ਮਟੀਰੀਅਲ ਦੇ ਨਾਲ ਵਧੀਆ ਟੀਮ ਕੈਨੇਡਾ ਦੀ ਮੇਡ ਇਨ ਕੈਨੇਡਾ ਹੀ ਸਮਾਨ ਦੇ ਨਾਲ ਅਲਮੀਨੀਅਮ ਜਾਂ ਗਲਾਸ ਦਾ ਕੰਮ ਕਰਦੇ ਨੇ ਦ ਮੈਸਟਰਸ ਬਿਲਡ ਫੈਬ ਵਾਲੇ। ਨੰਬਰ ਹੈ ਉਹਨਾਂ ਦਾ ਨੋਟ ਕਰ ਲਓ 4379552220 4379552220 ਦੇ ਉੱਤੇ ਕਾਲ ਕਰ ਲਓ। ਤੁਹਾਡੇ ਘਰੇ ਆ ਕੇ ਉਹ ਐਸਟੀਮੇਟ ਲਾ ਕੇ ਔਰ ਜਗ੍ਹਾ ਦੇਖ ਕੇ ਦੱਸ ਦੇਣਗੇ ਕਿ ਕੀ ਇਹਦੇ ਵਿੱਚ ਹੋਰ ਤੁਹਾਡਾ ਵਧੀਆ ਲੁੱਕ ਹੋ ਸਕਦੀ ਆ, ਕਿੱਦਾਂ ਤੁਸੀਂ ਇਸ ਜਗ੍ਹਾ ਦਾ ਫਾਇਦਾ ਲੈ ਸਕਦੇ ਹੋ, ਕਿਵੇਂ ਸਮਰ ਦਾ ਇੰਜੋਏ ਕਰ ਸਕਦੇ ਹੋ, ਇਨਡੋਰ ਸਾਰਾ ਕੁਛ ਜਾਂ ਆਊਟਡੋਰ ਬਣਵਾਉਣਾ ਚਾਹੁੰਦੇ ਹੋ, ਗਲਾਸ ਦਾ ਕੰਮ, ਅਲਮੀਨੀਅਮ ਦਾ ਕੰਮ ਜਾਂ ACP ਦਾ ਕੰਮ, ਤੇ ਤੁਸੀਂ ਕਾਲ ਕਰ ਲਓ 4379552220 ਦੇ ਉੱਤੇ। ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅਸੀਂ ਇਸ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਢਿੱਲੋਂ ਵੀਡੀਓ ਵੱਲੋਂ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਢਿੱਲੋਂ ਵੀਡੀਓ ਦੇ ਕੋਲੋਂ IP ਬਾਕਸ ਜਾਂ ਫਿਰ ਤੁਸੀਂ ਢਿੱਲੋਂ ਵੀਡੀਓ ਤੋਂ ਰੇਡੀਓ ਲੈਣਾ ਚਾਹੁੰਦੇ ਹੋ, ਗੁਰਬਾਣੀ ਰੇਡੀਓ ਜਾਂ ਮਿਊਜ਼ਿਕ ਦੇ ਰੇਡੀਓ, ਬੜਾ ਕੁਛ ਢਿੱਲੋਂ ਵੀਡੀਓ ਦੇ ਉੱਤੇ ਤੁਹਾਨੂੰ ਮਿਲਦਾ ਕਿ ਬੜੇ ਪੁਰਾਣੇ ਨੇ ਢਿੱਲੋਂ ਵੀਡੀਓ ਵਾਲੇ। ਨੰਬਰ ਹੈ 905-204-1313 ਤੇ ਕਾਲ ਕਰ ਲਓ ਔਰ HD ਕੁਆਲਿਟੀ ਦੇ ਜਿਹੜੇ ਤੁਹਾਨੂੰ IP ਬਾਕਸ IP ਐਪ ਉਹਨਾਂ ਦੇ ਕੋਲ ਨੇ 9052041313।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਸਾਡੀ ਲਾਈਨ ਇਸ ਸਮੇਂ ਇੱਕ ਵਾਰੀ ਫਿਰ ਦੁਬਾਰਾ ਰਾਜਨ ਜੀ ਦੇ ਨਾਲ ਜੁੜ ਚੁੱਕਿਆ ਸਪੈਕਸ ਐਕਸਪ੍ਰੈਸ ਤੋਂ। ਸੋ ਰਾਜਨ ਜੀ ਬਹੁਤ ਬਹੁਤ ਸਵਾਗਤ ਹੈ ਦੁਬਾਰਾ ਤੁਹਾਡਾ।
3: ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਵਾਰ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਜੀ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਪੂਰਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ ਜੀ, ਵਿਜ਼ਨ ਚੈੱਕ ਹੁੰਦੀ ਹੈ, ਹੈਲਥ ਚੈੱਕ ਹੁੰਦੀ ਹੈ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਕਿਰਨ ਜੀ ਡਿਜੀਟਲੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਵੀ ਅੱਖ ਦੇ ਵਿੱਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਅੱਖਾਂ ਚੈੱਕਅਪ ਕਰਾਉਣ ਤੋਂ ਬਾਅਦ ਚਾਹੁੰਦੇ ਨੇ ਵੀ ਗਲਾਸਿਸ ਉਹਨਾਂ ਨੂੰ ਮਿਲ ਜਾਣ ਵੀ ਕੋਈ ਵਧੀਆ ਜ਼ਿਆਦਾ ਪ੍ਰਾਈਸ ਨਾ ਹੋਵੇ ਤੇ ਵਧੀਆ ਡੀਲ ਮਿਲੇ ਤੇ ਉਹਨੂੰ ਦੱਸ ਦਈਏ ਕਿ ਸਪੈਸ਼ਲ ਸਾਡੇ ਕੋਲ ਵੈਲਿਊ ਪੈਕੇਜ ਚੱਲ ਰਿਹਾ। ਵੈਲਿਊ ਪੈਕੇਜ ਦੇ ਵਿੱਚ $129 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੇ ਨਾਲ ਸਿਲੈਕਟਡ ਬ੍ਰਾਂਡਡ ਫਰੇਮ, ਇਹ $300 ਦੇ ਲੈਂਸਿਸ ਨੇ ਤੇ $300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਤੇ ਜੇ ਆਪਣੀ ਐਨਕਾਂ ਤੇ ਕੋਈ ਕੋਟਿੰਗ ਵੀ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਚਾਹੁੰਦਾ ਜੀ ਦੋ ਪੇਅਰ ਹੋਣ, ਇੱਕ ਘਰ ਰੱਖਿਆ ਹੋਵੇ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਟਨ ਦੇ ਵਿੱਚ, 410 ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ 905-460-8888,
0: 905-460-8888
2: ਤੇ ਕੁਝ ਸੈਕਿੰਡ ਹੋ ਗਏ ਨੇ ਔਰ ਅੱਜ ਅਸੀਂ ਜਲੰਧਰ ਤੋਂ ਖਬਰਾਂ ਨਹੀਂ ਲੈ ਰਹੇ, ਕੁਛ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਜੀ ਸਾਡੇ ਸਿਸਟਮ ਦੇ ਵਿੱਚ, ਤੇ ਮੇਰੇ ਖਿਆਲ ਠੀਕ ਠਾਕ ਹੀ ਹੋਊਗਾ ਸਾਰਾ ਪੰਜਾਬ, ਸਾਰਾ ਕੁਛ ਸਹੀ ਹੈ। ਕੁਛ ਸਿਆਸੀ ਖਬਰਾਂ ਹੀ ਹੁੰਦੀਆਂ ਅੱਜ ਕੱਲ ਚੱਲ ਰਹੀਆਂ, ਕੋਈ ਇੱਧਰ ਇੰਜ ਹੋ ਗਿਆ ਇੰਜ ਹੋ ਗਿਆ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਤੇ ਇਲੈਕਸ਼ਨਾਂ ਚ ਹਰ ਸਿਆਸਤਦਾਨ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਸੱਤਾ ਚ ਆ ਉਹ ਕੋਸ਼ਿਸ਼ ਕਰ ਰਹੇ ਅਸੀਂ ਸੱਤਾ ਚ ਰਹੀਏ, ਜਿਹੜੇ ਬਾਹਰ ਹੈ ਉਹ ਕਹਿੰਦੇ ਸੱਤਾ ਚ ਆ ਜਾਈਏ, ਇਹੀ ਰਾਜਨੀਤੀ ਹੈ। ਬਾਕੀ ਇਹ ਸਾਰੇ ਕੰਮ ਕਾਰ ਚੱਲਦੇ ਰਹਿਣ, ਠੀਕ ਠਾਕ ਰਹਿਣ। ਤੇ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਲਓ ਫਿਰ ਉਹਨਾਂ ਦੇ ਸਹਿਯੋਗ ਨਾਲ ਇੱਕ ਪਿਆਰਾ ਜਿਹਾ ਗੀਤ ਪ੍ਰੋਗਰਾਮ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਸਾਹਿਬ ਨਾਲ ਗੱਲਾਂ ਬਾਤਾਂ ਹੋਣਗੀਆਂ ਇੰਸ਼ੋਰੈਂਸ ਸੰਬੰਧੀ, ਤੁਹਾਡਾ ਕੋਈ ਸਵਾਲ ਹੋਵੇ 9057990999 ਤੇ ਕਰ ਸਕਦੇ ਹੋ ਜੀ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6744940 40 6474294049 4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: एक लाइफ है जिससे लव है,
6: ये कहते मुझसे सब है,
7: और एक घर है जिसका ड्रीम है।

0: one-stop solution for all your mortgage needs. Bank declined, mortgage for self-employed, quick closing in 48 hours, or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry, Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਸ਼ੌਪ ਟੌਪਿੰਗਸ ਨਾਨ ਸਟਾਪ
4: ਅੱਜ ਖੁਸ਼ ਤਬਾਦ ਹੋ ਗਏ ਤਾਂ
5: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
4: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕਿਆ ਤੁਹਾਡੇ ਪਾਸ
5: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
6: ਕਿਉਂ ਕਹਿ ਰਹੇ ਹੋ ਪਰ
5: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
8: यारों के साथ टशन या फैमिली के साथ करना हो जशन ढाबा ऑन द फॉल जाए टेस्ट का वादा और चॉइस भी ज्यादा
9: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
8: 905-358-0864 Dhaba on the Falls
10: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ ਫਾਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ ਐਵੇਂ ਕਾਲ ਕਰੋ 647-241-1309 647-241-1309
11: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਜਿੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਸਾਡੀਆਂ ਗੱਲਾਂ ਬਾਤਾਂ ਇੰਸ਼ੋਰੈਂਸ ਸੰਬੰਧੀ ਚੱਲ ਰਹੀਆਂ ਨੇ ਪਰ ਨਾਲ ਨਾਲ ਇੱਕ ਹੋਰ ਬੜੇ ਵੱਡਾ ਸਬਜੈਕਟ ਹੈ ਜਿਹੜਾ ਤੁਸੀਂ ਰੋਜ਼ਾਨਾ ਜ਼ਿੰਦਗੀ 'ਚ ਪੇ ਕਰਦੇ ਹੋ ਉਹ ਹੈ ਤੁਹਾਡੇ ਮੌਰਗੇਜ ਘਰ ਦੀ ਮੌਰਗੇਜ ਹੈ ਜਾਂ ਆਫਿਸ ਦੀ ਮੌਰਗੇਜ ਹੈ ਕਿਉਂਕਿ ਕਾਫੀ ਇੰਟਰਸਟ ਤੁਸੀਂ ਗੌਰਮੈਂਟ ਨੂੰ ਅਤੇ ਬੈਂਕਾਂ ਨੂੰ ਦਿੰਦੇ ਰਹਿੰਦੇ ਹੋ ਉਹਦੇ ਲਈ ਵੀ ਤੁਹਾਡਾ ਬਚਾਅ ਕਰਨ ਦੇ ਲਈ ਅਸੀਂ ਕੋਈ ਨਾ ਕੋਈ ਜਿਹੜਾ ਸਪੈਸ਼ਲਿਸਟ ਹੁੰਦਾ ਉਹ ਲੈ ਕੇ ਆਈਦਾ ਅਤੇ ਇਸ ਟਾਈਮ ਸਾਡੇ ਨਾਲ ਨੀਲਮ ਜੀ ਨੇ ਨੀਲਮ ਜੀ ਉਹਨਾਂ ਦਾ ਕਾਫੀ ਲੰਬਾ ਐਕਸਪੀਰੀਅੰਸ ਹੈ ਅਤੇ ਕਾਫੀ ਵੱਡੀ ਇਹਨਾਂ ਦੀ ਟੀਮ ਹੈ ਮੌਰਗੇਜ ਲੈਣ ਦੇ ਵਿੱਚ ਜਿੱਥੇ ਤੁਹਾਡੀ ਮਦਦ ਕਰਦੇ ਨੇ ਉਹਦੇ ਵਿੱਚ ਮੌਰਗੇਜ ਇੰਟਰਸਟ ਰੇਟ ਵੀ ਵਧੀਆ ਲੈ ਕੇ ਦਿੰਦੇ ਨੇ ਤੁਹਾਨੂੰ ਅੱਜ ਪੁੱਛਦੇ ਹਾਂ ਇਹਨਾਂ ਨੂੰ ਕੋਈ ਗੱਲਾਂ ਬਾਤਾਂ ਨੀਲਮ ਜੀ ਜੀ ਆਇਆਂ ਨੂੰ ਨੀਲਮ ਜੀ ਅਸੀਂ ਹੁਣੇ ਆਫ ਦੀ ਏਅਰ ਗੱਲ ਕਰ ਰਹੇ ਸੀ ਕਿ ਦੇਖੋ ਭਾਵੇਂ ਆਪਾਂ 31 ਤਰੀਕ ਨੂੰ ਸਾਲ ਨਵਾਂ ਚੜ੍ਹਦਾ ਤੇ ਪਹਿਲੀ ਤੋਂ ਹਿਸਾਬ ਕਿਤਾਬ ਕਰਨਾ ਹੁੰਦਾ ਕਿ ਨਵਾਂ ਸਾਲ ਆ ਗਿਆ ਆਹ ਕਰਨਾ ਉਹ ਕਰਨਾ ਪਰ ਕੈਨੇਡਾ ਲਈ ਜਿਹੜਾ ਹੁੰਦਾ ਉਹ ਪਹਿਲੀ ਜੁਲਾਈ ਤੋਂ ਕਹਿ ਲਈਏ ਕਿ ਨਵਾਂ ਸਾਲ ਹੁੰਦਾ ਜੁਲਾਈ ਦੇ ਵਿੱਚੋਂ ਹੀ ਕਾਫੀ ਕੁਛ ਚੇਂਜਸ ਹੋਣ ਲੱਗ ਪੈਂਦੀਆਂ ਸੋ ਮੌਰਗੇਜ ਵਾਲੇ ਲਈ ਹੁਣ ਕੈਨੇਡਾ ਡੇ ਆ ਰਿਹਾ ਨਾ ਕੈਨੇਡਾ ਦਾ ਜਨਮ ਦਿਨ ਆਉਣਾ ਆ ਕੋਈ ਲੋਕਾਂ ਲਈ ਰਾਹਤ ਮਿਲ ਰਹੀ ਹੈ ਕਿ ਨਹੀਂ
12: ਦੇਖੋ ਜੀ ਇਹਦੇ ਬਾਰੇ ਜਿਹੜੀ ਪ੍ਰੋਡਿਕਸ਼ਨ ਹੈ ਨਾ ਯੂ ਕੈਨਟ ਪ੍ਰੋਡਿਕਟ ਪ੍ਰੋਡਿਕਸ਼ਨ ਤੁਸੀਂ ਪ੍ਰੋਡਿਕਟ ਨਹੀਂ ਕਰ ਸਕਦੇ ਪਏ ਟੂ ਮਚ ਫਲਕਚੁਏਸ਼ਨ ਰੀਸੈਂਟਲੀ ਜਿਹੜੀ ਇਨਫਲੇਸ਼ਨ ਦੀ ਰਿਪੋਰਟ ਆਈ ਆ ਦੈਟ ਨੋਟ ਐਕਸਪੈਕਟਿਡ 3.2 ਆਣੀ ਨਹੀਂ ਸੀ ਜਿਹੜੀ ਆ ਗਈ ਹੁਣ ਉਸ ਹਿਸਾਬ ਦੇ ਨਾਲ ਜੇ ਇਹ ਪਿਛਲੇ ਮਹੀਨੇ ਇੰਨੀ ਰਿਪੋਰਟ ਆਈ ਹੁੰਦੀ ਤਾਂ ਹੁਣ ਤੱਕ ਇੱਕ ਜੰਪ ਵੱਜਿਆ ਹੋਣਾ ਸੀ ਬੈਂਕ ਆਫ ਕੈਨੇਡਾ ਵੱਲੋਂ ਆਈ ਡੋਂਟ ਨੋ ਹਾਊ ਇਹਨਾਂ ਦਾ ਸਿਸਟਮ ਕਿੱਦਾਂ ਵਰਕ ਕਰਦਾ ਜਿੱਦਾਂ ਜਿੱਦਾਂ ਇਨਫਲੇਸ਼ਨ ਵਧਦੀ ਆ ਉਦੋਂ ਦੇ ਨਾਲ ਨਾਲ ਇੰਟਰਸਟ ਰੇਟ ਵਧਾ ਦਿੰਦੇ ਆ ਬਟ ਹਾਊ ਐਵਰ ਆਪਣਾ ਟਾਰਗੇਟ ਕੀ ਹੋਣਾ ਚਾਹੀਦਾ ਇਨਸਟੈਡ ਆਫ ਆਪਾਂ ਇਹਨਾਂ ਨੂੰ ਬੈਂਕ ਦੇ ਘਰ ਭਰੀ ਜਾਈਏ ਇਹਨਾਂ ਦੀ ਪਾਕਿਟ ਹੈਵੀ ਕਰੀ ਜਾਈਏ ਵੀ ਸ਼ੁਡ ਲੁੱਕ ਇਨ ਟੂ ਆਰ ਪਾਕਿਟ ਤਾਂ ਆਪਾਂ ਨੂੰ 25 ਸਾਲ ਦੀ ਐਮੋਟਾਈਜੇਸ਼ਨ ਮਿਲਦੀ ਹੈ ਓਰੀਜਨਲੀ ਓਕੇ ਉਹ ਕਹਿੰਦੇ ਕਿ 25 ਦੀ ਲਾ ਲਓ ਦਿਸ ਇਜ਼ ਅ ਨਾਰਮਲ ਪ੍ਰੋਸੀਜਰ ਤੁਸੀਂ 10 ਦੀ ਵੀ ਲੈ ਸਕਦੇ 15 ਦੀ 20 25 ਵਟਐਵਰ ਪਰ 25 ਦੀ ਆਰਾਮ ਨਾਲ ਮਿਲ ਜਾਂਦੀ ਹੈ ਹੁਣ ਉਸ 25 ਨੂੰ ਲੈਣ ਵਾਸਤੇ ਜੇ ਤੁਸੀਂ ਇਨਸਟੈਡ ਆਫ ਮੰਥਲੀ ਪੇਮੈਂਟ ਕਰੋ ਬਾਈ ਵੀਕਲੀ ਕਰ ਲਓ ਤਾਂ ਇੱਕ ਪੇਮੈਂਟ ਸਾਲ ਦੀ ਐਕਸਟਰਾ ਜਾਂਦੀ, ਜਸਟ ਵਨ ਪੇਮੈਂਟ ਐਕਸਟਰਾ। ਉਹ 25 ਸਾਲਾਂ ਚ ਤੁਹਾਡੇ 2.5 ਸਾਲ ਘੱਟ ਜਾਂਦੇ ਆ, ਤੇ ਪਿਛਲਾ ਜਿਹੜਾ ਪਿਛਲੇ ਸਾਲ ਹੁੰਦਾ ਉਹ ਸਿਰਫ ਉਹ ਇੰਟਰਸਟ ਹੀ ਜਾਂਦਾ, ਉਹ ਤੁਹਾਡਾ ਪ੍ਰਿੰਸੀਪਲ ਡਾਊਨ ਹੁੰਦਾ। ਸੋ ਉਹਦੇ ਚ 2.5 ਸਾਲ ਘੱਟ ਜਾਂਦੇ ਆ। ਹੁਣ ਜੇ ਤੁਸੀਂ ਓਨ ਟੌਪ ਬਾਈ ਵੀਕਲੀ ਕਰ ਲਓ, ਹਰ ਉਹਦੇ ਚ $200 ਐਕਸਟਰਾ ਐਡ ਕਰਦੇ ਹੋ, ਇਫ ਯੂ ਕੈਨ ਅਫੋਰਡ $100 ਐਕਸਟਰਾ ਐਡ ਕਰਦੇ ਹੋ, ਇਫ ਯੂ ਕੈਨ ਅਫੋਰਡ ਇਟ, ਉਹਦੇ ਚ ਐਡ ਕਰ ਲਓ, ਤੁਹਾਡੇ 7-8 ਸਾਲ ਉਹਦੇ ਘੱਟ ਜਾਂਦੇ ਆ। ਅਸੀਂ 30 ਕੁ ਸਾਲਾਂ ਦੇ ਹੁੰਦੇ ਜਦੋਂ ਸੋਚਦੇ ਹਾਂ ਕਿ ਘਰ ਲੈ ਲਈਏ, ਉਦੋਂ ਮਗਰੋਂ 30 ਸਾਲਾਂ ਦੀ ਅਮੋਰਟਾਈਜੇਸ਼ਨ ਲਾ ਲਈ, ਜਾਂ 25 ਦੀ ਜਾਂ 30 ਦੀ ਵਿਚਕਾਰ, ਜਾਂ ਰੀਫਾਈਨਾਂਸ ਕਰਾਉਣਾ ਪਿਆ, ਜਦੋਂ ਆਪਾਂ ਰੀਫਾਈਨਾਂਸ ਕਰੇ ਤਾਂ 5-7 ਸਾਲਾਂ ਬਾਅਦ ਉਹਦੀ ਅਮੋਰਟਾਈਜੇਸ਼ਨ ਫਿਰ ਵਧਾ ਕੇ 30 ਤੱਕ ਕਰ ਦੀ ਹੈ, ਰਾਈਟ? ਚਾਹਤਾ ਹੀ ਅਸੀਂ ਉਹ 65-70 ਸਾਲ ਦੇ ਨੀ ਹੋ ਜਾਈਦਾ, ਮੋਰਗੇਜ ਹੀ ਭਰੀ ਜਾਈਦਾ। ਆਪਣੇ ਵਾਸਤੇ ਬੰਦਾ ਕੰਮ ਕਰਦਾ ਹੀ ਨਹੀਂ, ਕਰਦਾ ਬੈਂਕ ਵਾਸਤੇ ਕੰਮ ਕਰਦਾ। ਆਈ ਥਿੰਕ ਸਾਰੀ ਕੈਨੇਡਾ ਬੈਂਕ ਵਾਸਤੇ ਹੀ ਕੰਮ ਕਰਦੀ ਆ, ਉਹਨਾਂ ਨੇ ਇਹਨਾਂ ਨੂੰ ਚੰਗੇ ਰਾਹ ਤੋਰਿਆ ਹੋਇਆ। ਮੈਂ ਵੈਸੇ ਪਤਾ ਨੀ, ਸ਼ਾਇਦ ਮੈਂ ਰੋਂਗ ਪਵਾਂ, ਇੰਡੀਆ ਚ ਮੋਰਗੇਜ ਸ਼ੋਰਗੇ ਦਾ ਨਾਮ ਮੈਂ ਕਦੀ ਸੁਣਿਆ ਨੀ, ਹੋ ਸਕਦਾ ਵੀ ਹੁੰਦੀ ਵੀ ਹੋਵੇ, ਪਰ ਮੇਰੇ ਟਾਈਮ ਦੇ ਉੱਤੇ ਦੇਰ ਵਾਸ ਨੋ ਸੱਚ ਥਿੰਕ ਕਿ ਮੋਰਗੇਜ।
11: ਦੇਖੋ ਜੀ ਨੀਲਮ ਜੀ, ਹੁਣ ਭਾਵੇਂ ਸ਼ੁਰੂ ਹੋ ਗਿਆ ਕਾਫੀ ਕੁਛ, ਇੰਡੀਆ ਦੇ ਵਿੱਚ ਤਾਂ ਅੱਗੇ ਨਾ ਮੋਰਗੇਜ ਸੀਗੀ, ਔਰ ਜੇ ਕਿਸੇ ਨੇ ਸਾਈਕਲ ਵੀ ਖਰੀਦਣਾ ਤਾਂ ਉਹ ਵੀ ਉਹਦੇ ਕੋਲ ਜਦੋਂ ਪੈਸੇ ਹੁੰਦੇ ਸੀ ਉਹ ਵੀ ਖਰੀਦਦਾ ਸੀ, ਕੋਈ ਕਿਸ਼ਤਾਂ ਨਹੀਂ ਹੁੰਦੀਆਂ ਸੀਗੀਆਂ। ਜੇ ਕਿਸੇ ਦਾ ਵਿਆਹ ਕਰਨਾ ਬੱਚੇ ਬੱਚੀ ਦਾ, ਤੇ ਉਹਨਾਂ ਨੇ ਉਨੀ ਦੇਰ ਵਿਆਹ ਰੋਕ ਲੈਂਦੇ ਸੀ ਜਿੰਨਾ ਚਿਰ ਪੈਸੇ ਨਹੀਂ ਹੁੰਦੇ ਸੀ। ਸੋ ਬੜਾ ਵਧੀਆ ਸਿਸਟਮ ਸੀ, ਪਰ ਹੁਣ ਤਾਂ ਸਾਰਾ ਕੁਛ ਤੁਹਾਨੂੰ ਪਤਾ। ਹੁਣ ਤਾਂ ਮੈਂ ਇੱਕ ਮੂਵੀ ਦੇਖਦਾ ਸੀ, ਕਹਿੰਦੇ ਵੀ ਵਿਆਹ ਤੇ ਲੋਨ, ਕਿਸੇ ਨੇ ਵਿਆਹ ਕਰੋ ਉੱਥੇ ਵੀ ਲੋਨ ਮਿਲ ਜਾਂਦਾ ਅੱਜ ਕੱਲ
12: ਅੱਛਾ ਹਾਂਜੀ, ਇਟਸ ਵੈਕੇਸ਼ਨ, ਵੈਡਿੰਗ, ਐਜੂਕੇਸ਼ਨ, ਇਹਨਾਂ ਤੋਂ ਸਾਰਾ ਤੇ ਲੋਨ ਮਿਲ ਜਾਂਦਾ। ਪਰ ਦੈਟਸ ਬਿਸਾਈਡ, ਆਪਾਂ ਹਾਲੇ ਥੋੜੀ ਜਿਹੀ ਗੱਲ ਇੱਥੇ ਹੋਰ ਡੀਪਲੀ ਕਰੀਏ। ਇਸ ਤਰ੍ਹਾਂ ਜਦੋਂ ਦੇਖੋ ਕੋਵਿਡ ਦਾ ਟਾਈਮ ਸੀ, ਆਪਾਂ ਨੂੰ ਇੰਟਰਸਟ ਰੇਟ ਮਿਲਿਆ ਸੀ ਜਾਂ 1% ਜਾਂ 2%, ਉਹ ਸਾਨੂੰ ਸਾਡੀ ਇੱਕ ਆਦਤ ਜੀ ਬਣ ਗਈ ਥੋੜਾ ਇੰਟਰਸਟ ਪੇ ਕਰਨ ਦੀ, ਹਨਾ, ਤੇ ਅਸੀਂ ਸੁਖਾ ਲਈਆਂ ਜਾਂ ਪੇਮੈਂਟ ਕਰੀ ਗਏ। ਹੁਣ ਜਦੋਂ ਇੰਟਰਸਟ ਰੇਟ ਵੱਧ ਗਿਆ 3-4-5% ਜਿੱਥੇ ਤੱਕ ਗਿਆ, ਪੇਮੈਂਟਾਂ ਕਰਨੀਆਂ ਮੁਸ਼ਕਿਲ ਹੋ ਗਈਆਂ। ਸੋ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਯੈਸ ਅਫਕੋਰਸ, ਤੁਸੀਂ ਜਿੰਨੀ ਤੁਹਾਡੀ ਮੋਰਗੇਜ ਆ ਉਹਦੇ ਨਾਲ 100-200 ਉੱਤੇ ਦੇ ਕੇ ਪੇ ਕਰੋ, ਤਾਂ ਕਿ ਤੁਹਾਡੀ ਜਿਹੜੀ ਪੈਨਸ਼ਨ ਵਾਲਾ ਟਾਈਮ ਹੈ ਉਹ ਈਜ਼ੀ ਹੋਵੇ, ਨਾ ਕਿ ਪੈਨਸ਼ਨ ਵਾਲੇ ਤੁਹਾਡੇ ਆਪਣੇ ਬੱਚਿਆਂ ਵੱਲ ਦੇਖਣਾ ਪਵੇ ਕਿ ਪਬਲੀਕੇਸ਼ਨ ਤੇ ਜਾਣਾ, ਬੱਚੇ ਮੈਨੂੰ ਵੀ ਨਾਲ ਲੈ ਜਾ, ਜਾਂ ਬੱਚੇ ਸਾਡੀ ਵੀ ਟਿਕਟ ਪੇ ਕਰਦੇ। ਯੂ ਡੋਂਟ ਨੀਡ ਟੂ ਡੂ ਦੈਟ, ਤੁਸੀਂ ਆਪ ਇੰਡੀਪੈਂਡੈਂਟ ਹੋਵੋ, ਆਪਣੀ ਯੰਗ ਏਜ ਦੇ ਵਿੱਚ ਤੁਸੀਂ ਉਹਨੂੰ ਪੇ ਕਰ ਸਕਦੇ ਹੋ। ਦੇਰ ਆਰ ਮੈਨੀ ਅਦਰ ਵੇਜ਼ ਟੂ ਡੂ ਇਟ। ਉਸ ਜਿਹੜੇ ਹਾਲਾਤ ਸੀ ਨਾ ਉਸ ਟਾਈਮ ਦੇ, ਉਹਨੂੰ ਹੈਬਿਟ ਨਾ ਬਣਾਓ, ਜਿੰਨਾ ਮਰਜ਼ੀ ਇਸ ਵੇਲੇ ਟਾਈਟ ਹੋ ਕੇ ਆਰਾਮ ਦੇ ਨਾਲ ਪੇਮੈਂਟ ਜੇ ਦੇ ਸਕਦੇ ਹੋ ਦਵੋ, ਜੇ ਨਹੀਂ ਦੇ ਸਕਦੇ ਦੱਸ ਕੰਪਲੀਟਲੀ ਡਿਫਰੈਂਟ ਇਸ਼ੂ। ਉਹਦੇ ਨਾਲ ਕੀ ਹੁੰਦਾ, ਤੁਹਾਡੀ ਲੇਟ ਵਾਲੀ ਜਿਹੜੀ ਜ਼ਿੰਦਗੀ ਬੜੀ ਜ਼ਿਆਦਾ ਸੁਖਾਲੀ ਹੋ ਜਾਂਦੀ ਹੈ। ਸੋ ਮੈਂ ਤਾਂ ਬਹੁਤ ਕੁਛ ਕਹਿ ਸਕਦੀ ਹਾਂ, ਇੰਨਾ ਜ਼ਿਆਦਾ ਕਹਿਣ ਦੇ, ਜਿਹਨਾਂ ਨੇ ਜੋ ਕਰਨਾ ਤਾਂ ਉਹੀ ਹੈ। ਪਰ ਜੇ ਤੁਹਾਨੂੰ ਕੋਈ ਨੰਬਰ ਚਾਹੀਦੇ, ਫੈਕਟਸ ਚਾਹੀਦੇ, ਫਿਗਰ ਚਾਹੀਦੀ ਹੈ, ਅਫਕੋਰਸ ਯੂ ਕੈਨ ਟਾਕ ਟੂ ਮੀ, ਆਈ ਕੈਨ ਰਾਈਟ ਇਟ ਡਾਊਨ ਫੋਰ ਯੂ, ਤੁਸੀਂ ਕਿੰਨੇ ਥੋੜੇ ਜਿਹੇ ਪੈਸੇ ਕਿੰਨੇ ਐਕਸਟਰਾ ਦਵੋ ਤੇ ਤੁਸੀਂ ਕਿੰਨੇ ਸਾਲ ਬਚਾ ਸਕਦੇ ਹੋ। ਉਹਦੇ ਲਈ ਆ ਜਾਓ ਆਫਿਸ ਜਾਣ ਤੇ ਗੱਲ ਕਰੋ, ਨਾਲੇ ਚਾਹ ਪਾਣੀ ਪੀਓ, ਨਾਲੇ ਗੱਲਬਾਤ ਕਰਕੇ ਆਪਣਾ ਮੋਰਗੇਜ ਦਾ ਕੰਮ ਸੁਖਾਲਾ ਕਰੋ। ਬਿਲਡਰ ਦੀ ਬਲੈਂਕਟ, ਜਿਹੜਾ ਬਿਲਡਰ ਹੈ ਇਸ ਲਈ ਸਭ ਤੋਂ ਵੱਡੀ ਚਰਚਾ ਚ ਹੈ, ਲੋਕਾਂ ਦੀਆਂ ਕਲੋਜ਼ਿੰਗਸ ਨਹੀਂ ਹੁੰਦੀਆਂ ਪਈਆਂ, ਅਪਰੇਜ਼ਲ ਨਹੀਂ ਆਉਂਦੀ, ਅਪਰੇਜ਼ਲ ਨਹੀਂ ਆਉਂਦੀ, ਸ਼ੋਰਟਫਾਲ ਆਉਂਦੀ ਹੈ, ਸ਼ੋਰਟਫਾਲ ਆਉਂਦੀ ਹੈ, ਤਾਂ 2-2.5-3-3 ਲੱਖ ਦੀ ਸ਼ੋਰਟਫਾਲ ਹੈ। ਪੀਪਲ ਕੈਨ ਪੇ, ਪੀਪਲ ਆਰ ਲੂਜ਼ਿੰਗ ਦਾ ਡਿਪੋਜ਼ਿਟ। ਉਹਨਾਂ ਦੀ ਕਈ ਸਿਚੁਏਸ਼ਨ ਹੈ, ਕਈ ਹਾਲਾਤ ਨੇ, ਆਪਾਂ ਹਰ ਇੰਡੀਵਿਜੁਅਲ ਦੇ ਨਾਲ ਗੱਲ ਕਰਕੇ ਉਹਦੀ ਸੋਲੂਸ਼ਨ ਦੱਸ ਸਕਦੇ ਹਾਂ। ਨੀਲਮ, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, 6477398710, ਥੈਂਕ ਯੂ।
11: ਬਹੁਤ ਬਹੁਤ ਧੰਨਵਾਦ ਨੀਲਮ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਇਹਨਾਂ ਨੇ ਗੱਲਬਾਤ ਕੀਤੀ ਮੋਰਗੇਜ ਸੰਬੰਧੀ। ਇਹਨਾਂ ਤੱਕ ਕੋਈ ਵੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹੋ। ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਟੈਲੀਟਾਈਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਟੈਲੀਟਾਈਮ ਤੋਂ ਕੋਲੋਂ ਤੁਸੀਂ ਕੁਛ ਵੀ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ ਤੇ ਤੁਸੀਂ 1 ਸਾਲ ਕੋਈ ਪੇਮੈਂਟ ਨਹੀਂ ਦੇਣੀ, ਤੁਸੀਂ ਉੱਥੋਂ ਖਰੀਦ ਸਕਦੇ ਹੋ। ਟੀਵੀ ਲੈਣਾ, ਫਰਿੱਜ ਲੈਣੀ, ਸਟੋਵ ਲੈਣਾ, 9054551666 ਇਹਨਾਂ ਦਾ ਨੰਬਰ ਹੈ। ਅਤੇ ਜੇਕਰ ਤੁਸੀਂ ਇੰਸ਼ੋਰੈਂਸ ਸੰਬੰਧੀ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਤਾਂ ਹਰਪ੍ਰੀਤ ਸੈਣੀ ਹੋਰਾਂ ਦੇ ਨਾਲ ਤੁਸੀਂ ਗੱਲ ਕਰ ਲਓ। ਨੰਬਰ ਹੈ ਜੀ 416-1667-6500, ਅਤੇ ਕਟਾਰੀਆ ਟੂਰ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ 905-678-1200, ਟਿੱਕਾ ਜੰਕਸ਼ਨ 647-429-4040 ਤੇ ਤੁਸੀਂ ਕਾਲ ਕਰ ਲੈਣੀ ਹੈ ਟਿੱਕਾ ਜੰਕਸ਼ਨ ਦਾ ਵਧੀਆ ਖਾਣਾ ਖਾਣ ਲਈ। ਨਾਲ ਦੀ ਨਾਲ ਇਹਦਾ ਪ੍ਰੋਗਰਾਮ ਪੀਜ਼ਾ ਡਿਪੂ ਨੇ ਵੀ ਸਪੋਂਸਰ ਕੀਤਾ ਜੀ, ਔਰ ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਕੁਝ ਇੱਕ ਨਵੀਆਂ ਹੋਰ ਖੁੱਲ੍ਹ ਰਹੀਆਂ ਨੇ। ਅਗਰ ਇਸ ਪੀਜ਼ਾ ਡਿਪੂ ਦੇ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ, ਫਰੈਂਚਾਈਜ਼ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਲਓ 416-881-7070 ਦੇ ਉੱਤੇ ਜੀ।
6: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਜੀਡੀ ਇੰਸ਼ੋਰੈਂਸ ਦੇ ਸੰਬੰਧੀ ਵੀ ਪੇਸ਼ ਜਿਹੜਾ ਜੀ ਕੀਤਾ ਜਾ ਰਿਹਾ ਹੈਗਾ, ਇੰਸ਼ੋਰੈਂਸ ਸੰਬੰਧੀ ਜਿਹੜੇ ਜੀ ਸਪੈਸ਼ਲੀ ਆਟੋ ਇੰਸ਼ੋਰੈਂਸ ਸੰਬੰਧੀ ਜਿਹੜੇ ਕੁਛ ਕੁ ਜਿਹੜੇ ਜੀ 2026 ਦੇ ਵਿੱਚ ਚੇਂਜਸ ਆ ਰਹੇ ਉਹਦੇ ਬਾਰੇ ਆਪਾਂ ਜੀਡੀ ਜੀ ਦੇ ਨਾਲ ਗੱਲਬਾਤ ਕਰਾਂਗੇ। ਸੋ ਬਿਲਕੁਲ ਭਾਜੀ, ਜਿੱਥੇ ਕਿ ਆਪਾਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਕਿ ਆਟੋ ਰਿਫਾਰਮ 2026 ਕੀ ਆ, ਕਿਹੜੇ ਕਿਹੜੇ ਬੈਨੀਫਿਟ ਦੇ ਵਿੱਚ ਚੇਂਜਸ ਆ ਰਹੇ ਹੈਗੇ ਆ, ਸੋ ਕੀ ਜਿਹੜੀਆਂ ਤਬਦੀਲੀਆਂ ਸਾਡੇ ਲਿਸਨਰਸ ਲਈ ਤੁਸੀਂ ਅਪਡੇਟ ਕਰਨਾ ਚਾਹੋ?

0: ਸੋ ਜਦੋਂ ਆਪਾਂ ਆਟੋ ਇੰਸ਼ੋਰੈਂਸ ਲੈਂਦੇ ਹਾਂ ਉਸ ਚ ਕੱਲਾ ਲਾਇਬਿਲਿਟੀ ਕਵਰੇਜ ਨਹੀਂ ਹੁੰਦੀਆਂ, ਉਹਦੇ ਵਿੱਚ ਐਕਸੀਡੈਂਟ ਬੈਨੀਫਿਟਸ ਵੀ ਹੁੰਦੇ ਆ। ਸੋ ਗੋਇੰਗ ਫਾਰਵਰਡ ਜਿਹੜੇ ਕਈ ਆਪਸ਼ਨ, ਕਈ ਜਿਹੜੇ ਬੈਨੀਫਿਟ ਪਹਿਲਾਂ ਇੰਕਲੂਡਿਡ ਹੁੰਦੇ ਸੀਗੇ ਉਹ ਆਪਸ਼ਨਲ ਹੋ ਗਏ ਆ ਉਹਦੇ ਵਿੱਚ। ਮੈਂ ਤੁਹਾਨੂੰ ਦੱਸਦਾ, ਜਿੱਦਾਂ ਇਨਕਮ ਰਿਪਲੇਸਮੈਂਟ ਹੋ ਗਈ, ਕੇਅਰ ਗਿਵਰ ਬੈਨੀਫਿਟਸ ਹੋ ਗਏ, ਹਾਊਸ ਕੀਪਿੰਗ ਐਂਡ ਹੋਮ ਮੇਨਟੇਨੈਂਸ, ਡੈਥ ਐਂਡ ਫਿਊਨਰਲ ਬੈਨੀਫਿਟਸ, ਇਹ ਹੁਣ ਆਪਸ਼ਨਲ ਬਣ ਗਏ। ਕਹਿਣ ਦਾ ਭਾਵ ਆ ਵੀ ਤੁਸੀਂ ਜੇ ਤੁਹਾਡੇ ਗਰੁੱਪ ਬੈਨੀਫਿਟਸ ਹੈਗੇ ਤੁਸੀਂ ਇਹਨਾਂ ਨੂੰ ਘਟਾ ਸਕਦੇ ਹੋ, ਸੋਰੀ ਐਡ ਕਰ ਸਕਦੇ ਹੋ। ਜੇ ਤੁਹਾਡੇ ਕੋਲ ਗਰੁੱਪ ਬੈਨੀਫਿਟ ਹੈਗੇ ਫਿਰ ਤੁਹਾਨੂੰ ਇੰਨਾ ਫਰਕ ਨਹੀਂ ਪੈਣਾ, ਪਰ ਜੇ ਨਹੀਂ ਹੈਗੇ ਸੈਲਫ ਇੰਪਲੋਇਡ ਹੋ, ਮੈਂ ਰੈਕਮੈਂਡ ਕਰਦਾ ਕੋਈ ਕਵਰੇਜਸ ਨੂੰ ਟੱਚ ਨਾ ਕਰੋ। ਸੋ ਜਿਹੜੇ ਫਸਟ ਟਾਈਮ ਜਿਹੜਾ ਹੁਣ ਪਾਲਿਸੀ ਨਵੀਂ ਲਊਗਾ ਉਹਦੇ ਵਿੱਚ ਉਹ ਘੱਟ ਕਵਰੇਜਸ ਵਾਲੀ ਪਾਲਿਸੀ ਹੋਊਗੀ, ਪਰ ਜੇ ਤੁਹਾਡਾ ਰਿਨਿਊਅਲ ਆ ਰਿਹਾ ਫਿਰ ਤੁਹਾਨੂੰ ਤੁਹਾਡੀ ਕਵਰੇਜਸ ਜਿਹੜੇ ਬੈਨੀਫਿਟਸ ਪਹਿਲਾਂ ਸੀ ਉਹ ਸੇਮ ਦੇ ਉੱਤੇ ਰਿਨਿਊ ਕਰਨਗੇ, ਅਨਲੈਸ ਤੁਸੀਂ ਰਾਈਟਿੰਗ ਦੇ ਵਿੱਚ ਲਿਖ ਕੇ ਦਿਓਗੇ ਮੈਨੂੰ ਘਟਾ ਦਿਓ। ਕਹਿਣ ਦਾ ਭਾਵ ਹੈ ਵੀ ਕਲਾਇੰਟ ਵਾਸਤੇ ਇਹ ਚੀਜ਼ਾਂ ਕੰਪਲੀਕੇਟਡ ਹੋ ਸਕਦੀਆਂ, ਸੋ ਉਹ ਇਨਫੋਰਮ ਡਿਸੀਜ਼ਨ ਲੈਣ। ਇਨਫੋਰਮ ਡਿਸੀਜ਼ਨ ਵਾਸਤੇ ਇੱਕ ਬ੍ਰੋਕਰ ਜਿਹੜਾ ਐਕਸਪੀਰੀਅੰਸਡ ਹੈ, ਜਿਹੜੀ ਕੋਈ ਟੀਮ ਹੈ ਉਹਦੇ ਨਾਲ ਕੰਮ ਕਰਨ, ਐਟਲੀਸਟ ਉਹਨਾਂ ਨੂੰ ਪਤਾ ਹੋਵੇ ਵੀ ਕੱਲ੍ਹ ਨੂੰ ਕੋਈ ਸਰਪ੍ਰਾਈਜ਼ ਨਾ ਹੋਵੇ ਵੀ ਮੈਨੂੰ ਤਾਂ ਦੱਸਿਆ ਨਹੀਂ, ਮੈਨੂੰ ਉਹ ਹੋ ਗਿਆ। ਅਤੇ ਇਹਦੇ ਕਰਕੇ ਜ਼ਰੂਰੀ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਪਾਲਿਸੀ 'ਚ ਕੀ ਕਵਰੇਜ ਹੈ।
1: ਅੱਛਾ ਜੀ, ਇਹ ਜਿਹੜੀਆਂ ਪੁਰਾਣੀਆਂ ਵੀ ਲੋਕਾਂ ਦੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਬੈਨੀਫਿਟ ਵੀ ਘਟਾ,
0: ਸਾਰੀ ਜਿਹੜਾ ਵੀ ਓਨਟੇਰੀਓ 'ਚ ਕਿਸੇ ਕੋਲ ਵੀ ਆਟੋ ਇੰਸ਼ੋਰੈਂਸ ਹੈ ਸਾਰਿਆਂ ਨੂੰ ਇੰਪੈਕਟ ਹੋਇਆ ਇਹਦੇ ਨਾਲ। ਪਰ ਜਿਹੜਾ ਰਿਨਿਊਅਲ ਉਹਨਾਂ ਨੇ ਸੇਮ ਕਵਰੇਜ 'ਚ ਕਰ ਦੇਣਾ, ਹੁਣ ਕਈਆਂ ਨੂੰ ਜੇ ਗਰੁੱਪ ਬੈਨੀਫਿਟ ਚੱਲ ਰਹੇ ਆ ਜਿਹਨੂੰ ਇਨਕਮ ਰਿਪਲੇਸਮੈਂਟ ਨਹੀਂ ਚਾਹੀਦੀ, ਉਹ ਇਹਨੂੰ ਘਟਾ ਕੇ ਆਪਣੇ ਪੈਸੇ ਆਟੋ ਵਾਲੇ ਪਾਸੇ ਘਟਾ ਸਕਦਾ।
1: ਅੱਛਾ, ਇੱਕ ਸਾਡੇ ਵਿੱਚ ਇੱਕ ਪ੍ਰੋਬਲਮ ਹੋ ਰਿਹਾ ਜੀ, ਜਿਹੜਾ ਜਦੋਂ ਵੀ ਕੋਈ ਇੰਸ਼ੋਰੈਂਸ ਕਰਾਉਂਦੇ ਹਾਂ ਜਾਂ ਕੋਈ ਵੀ ਆਪਾਂ ਮੌਰਗੇਜ ਲੈਂਦੇ ਹਾਂ, ਕੁਛ ਵੀ ਕਰਦੇ ਹਾਂ, ਉਹ ਕਾਫੀ ਪੇਪਰ ਵਰਕ ਹੁੰਦਾ, ਅਸੀਂ ਪੜ੍ਹਦੇ ਨਹੀਂ, ਉਹ ਸਾਈਨ ਕਰ ਦਿੰਦੇ ਹਾਂ ਜਿਹੜਾ ਉਸ ਬਸ ਜੋ ਜੇ ਕਿਸੇ ਨੇ ਜਿਹੜਾ ਹੈਗਾ ਸਲਾਹਕਾਰ ਜੋ ਉਹਨੇ ਕਹਿਤਾ ਉਹਦੇ ਕਹਿਣੇ ਸਲਾਹ ਕਰ ਲੈਂਦੇ ਹਾਂ, ਪਰ ਬਾਅਦ ਚੋਂ ਕਈ ਵਾਰੀ ਹੋਰ ਕੁਛ ਨਿਕਲਦਾ ਕੀ ਹੈ? ਮਤਲਬ ਪ੍ਰੋਪਰ ਗਾਈਡ ਕਿੱਦਾਂ ਹੋਵੇ ਬੰਦੇ ਨੂੰ, ਪ੍ਰੋਪਰ ਪਤਾ ਕਿੱਦਾਂ ਲੱਗੇ ਕਿ ਇਹਦੇ 'ਚ ਵਾਕਈ ਆਹ ਕੁਛ ਹੈਗਾ?
0: ਗਾਈਡ ਇਹੋ ਹੀ ਆ ਵੀ ਕੁਐਸਚਨ ਪੁੱਛੋ, ਜਿਹੜੀ ਵੀ ਚੀਜ਼ ਚੀਜ਼ ਲੈਣ ਦੇ ਜਿਹਦੇ ਪੈਸੇ ਦੇਣੇ ਮੰਥਲੀ, ਮੇਕ ਸ਼ੋਰ ਪੇ ਤੁਹਾਨੂੰ ਕਵਰੇਜ ਸਮਝ ਆ ਰਹੀਆਂ, ਇਹਦਾ ਆਪਣੇ ਬ੍ਰੋਕਰ ਨਾਲ ਪੰਜ, ਕੋਈ ਇੰਨਾ ਬੜਾ ਕੰਪਲੀਕੇਟਡ ਕੰਮ ਨਹੀਂ, 5-10 ਮਿੰਟ ਲਾਓ, ਇੰਨੀ ਕੋਈ ਵੱਡੀ ਇਸ਼ੂ ਨਹੀਂ ਹੈਗਾ। ਐਟਲੀਸਟ ਤੁਹਾਨੂੰ ਪਤਾ ਹੋਵੇ ਵੀ ਕੱਲ੍ਹ ਨੂੰ ਕੋਈ ਇਹ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ, ਚੰਗਾ ਵੀ ਯੂਨੋ ਗ੍ਰੇ ਏਰੀਆ ਨਾ ਹੋਵੇ, ਬਲੈਕ ਐਂਡ ਵਾਈਟ ਦੇ ਵਿੱਚ ਤੁਹਾਨੂੰ ਪਤਾ ਹੋਵੇ ਆਹ ਮਿਲਣਾ।
2: ਬਿਲਕੁਲ ਜੀ,
1: ਨੰਬਰ ਨਾਲ ਨਾਲ ਦੇ ਦਿਓ ਕਰਨ ਜੀ।
2: ਬਿਲਕੁਲ ਜੀ, ਨੰਬਰ 4169020706 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਬਿਲਕੁਲ ਜੀ, ਜਿਹੜੀ ਜੀ ਮੈਂ ਜਿੱਥੇ ਹੋਰ ਵੀ ਗੱਲਬਾਤ ਕਰਨਾ ਚਾਹੂੰਗੀ ਕਿ ਕਿਹੜੀਆਂ ਕਿਹੜੀਆਂ ਸਰਵਿਸਿਜ਼ ਤੁਸੀਂ ਹੋਰ ਸਾਡੇ ਲਿਸਨਰਸ ਨੂੰ ਜਿਹੜੀਆਂ ਜੀ ਪ੍ਰੋਵਾਈਡ ਕਰ ਸਕਦੇ?
0: ਸੋ ਬੇਸਿਕਲੀ ਜੀ, ਮੇਰੀ ਬ੍ਰੋਕਰੇਜ ਵਨ ਸਟੋਪ ਸ਼ੋਪ ਹੈ, ਅਸੀਂ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਗਰੁੱਪ ਬੈਨੀਫਿਟ ਸਾਰਿਆਂ ਦੇ ਨਾਲ ਡੀਲ ਕਰਦੇ ਹਾਂ। ਤੁਹਾਡੇ ਕੋਈ ਵੀ ਇੰਸ਼ੋਰੈਂਸ ਦਾ ਕੁਐਸਚਨ ਹੈ ਤਾਂ ਮੈਨੂੰ 416-902-0706 ਤੇ ਕਾਲ ਕਰ ਸਕਦੇ ਹੋ।
2: ਬਿਲਕੁਲ ਜੀ, ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ 416-902-0706 ਤੇ ਤੁਸੀਂ ਜੇਡੀ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ। ਪੂਰੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਤੁਹਾਡੀ ਜਿਹੜੀ ਜੀ ਦਿੱਤੀ ਜਾਊਗੀ, ਕੋਈ ਵੀ ਪੇਪਰ ਵਰਕ ਇੱਦਾਂ ਨਹੀਂ ਹੋਊਗਾ ਜਿਹੜਾ ਤੁਹਾਨੂੰ ਦੱਸਿਆ ਨਹੀਂ ਜਾਊਗਾ, ਪੂਰੀ ਟਰਾਂਸਪੇਰੈਂਸੀ ਦੇ ਨਾਲ ਤੁਹਾਡਾ ਕੰਮ ਕੀਤਾ ਜਾਣਾ। ਸੋ ਬਿਲਕੁਲ ਜੀ, ਗੱਲਬਾਤ ਇਹਨਾਂ ਦੇ ਨਾਲ ਵੀ ਕਰ ਸਕਦੇ ਹਾਂ। ਔਰ ਕੁਛ ਕੁ ਮਿੰਟ ਦਾ ਹੋਰ ਸਾਡੇ ਕੋਲ ਜਿਹੜਾ ਜੀ 5 ਮਿੰਟ ਦਾ ਸਾਡੇ ਕੋਲ ਸਮੇਂ ਹੈਗਾ, ਉਹਦੇ ਵਿੱਚ ਜਿਹੜਾ ਜੀ ਇੱਕ ਵਾਰੀ ਫੇਸ ਸਿਟੀ ਬ੍ਰੈਂਪਟਨ ਵੱਲੋਂ ਜਿਹੜਾ ਜੀ ਕੁਛ ਕੁ ਫਾਇਰ ਸੇਫਟੀ ਹੈਜ਼ਰਡ ਦੇ ਬਾਰੇ ਗੱਲਬਾਤ ਉਹਨਾਂ ਨੇ ਕਰਨੀ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਜੇ ਰੱਬ ਨਾ ਕਰੇ ਅੱਗ ਲੱਗ ਜਾਂਦੀ, ਤੁਸੀਂ ਉਹਨਾਂ ਨੂੰ ਕਿੱਦਾਂ ਪ੍ਰੀਕੋਸ਼ਨਸ ਲੈਣੇ ਆ, ਤੇ ਤੁਸੀਂ ਜਿਹੜਾ ਜੀ ਬ੍ਰੈਂਪਟਨ ਫਾਇਰ ਸੇਫਟੀ .com ਤੇ ਜਾ ਕੇ ਸਕੈਜੂਲ ਜਿਹੜਾ ਜੀ ਦੇਖ ਸਕਦੇ ਹੈਗੇ। ਜੁਲਾਈ 7 ਤੋਂ ਲੈ ਕੇ August 19 ਤੱਕ ਇਹਨਾਂ ਨੇ ਜਿਹੜਾ ਜੀ ਆਲ ਓਵਰ ਦਾ ਬ੍ਰੈਂਪਟਨ ਕੁਛ ਇਵੈਂਟਸ ਜਿਹੜੇ ਉਹਨਾਂ ਨੇ ਰੱਖਣੇ ਹੈਗੇ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਇਹਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਤੁਹਾਡੇ ਤੱਕ ਪੇਸ਼ ਜਿਹੜਾ ਜੀ ਕੀਤਾ ਹੈਗਾ ਆ। ਸਪੈਕਸ ਐਕਸਪ੍ਰੈਸ ਤੋਂ ਜਿਹੜਾ ਜੀ ਰਾਜਨ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ ਆ। ਸੋ ਉਹਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨੀ, ਨੰਬਰ 904-460-8888 ਤੇ ਗੱਲਬਾਤ ਹੋ ਸਕਦੀ ਆ। ਔਰ ਆਈ ਥਿੰਕ ਮੈਨੂੰ ਲੱਗਦਾ ਸਾਡੀ ਲਾਈਨ ਰਾਜਨ
1: ਜੀ, ਰਾਜਨ ਜੀ ਕੀ ਰਹਿ ਗਿਆ ਸੀ ਜਿਹੜੇ ਬ੍ਰੇਕਿੰਗ ਨਿਊਜ਼ ਤੁਸੀਂ ਬਾਰ ਬਾਰ ਕਹਿ ਰਹੇ ਹੋ ਦੇਣੀ ਦੇਣੀ ਆ, ਮੈਨੂੰ ਦੱਸੋ ਅੱਜ।
3: ਬਿਲਕੁਲ ਜੀ, ਇਹੀ ਦੱਸਣਾ ਵੀ ਅੱਖਾਂ ਵਾਸਤੇ, ਚੱਕਾ ਵਾਸਤੇ ਡਾਕਟਰ ਸਾਡੇ ਕੋਲ ਅਵੇਲੇਬਲ ਨੇ, ਤੇ ਜਿਹੜੀ ਸਾਡੀ ਸਪੈਸ਼ਲ ਸੇਲ ਚੱਲਦੀ ਹੈ ਉਹਦਾ ਜ਼ਰੂਰ ਫਾਇਦਾ ਉਠਾਣ। 2026 ਦੀ ਸਮਰ ਕਲੈਕਸ਼ਨ ਪਹੁੰਚ ਚੁੱਕੀ ਹੈ, ਜਿਹਦੇ ਚ ਰੇਵਨ ਦੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਜ ਸਪਿਟ ਦੇ, ਮਾਰਕ ਜੇਕਬ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਸ ਫਲੈਟ 50% ਆਫ ਚੱਲ ਰਹੇ ਨੇ। ਸੋ ਇਹਨਾਂ ਦੀ ਇਹ ਡੀਲਰ ਜ਼ਰੂਰ ਗ੍ਰੈਬ ਕਰੋ, ਇਹਨੂੰ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਤੇ। ਨੰਬਰ ਇੱਕ ਵਾਰੀ ਫੇਰ 905-460-8888-905-460-8888, 9054608888। ਬਹੁਤ ਬਹੁਤ ਧੰਨਵਾਦ ਜੀ।
1: थैंक यू सर, थैंक यू। और इस ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਕਿ ਇੱਕ ਵਾਰੀ ਫਿਰ ਕਿ ਕੋਈ ਵੀ ਅਗਰ ਤੁਹਾਡਾ ਬਿਜ਼ਨਸ ਹੈ, ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਵਤਨੋਂ ਦੂਰ ਦਾ ਸਹਿਯੋਗ ਲੈਣਾ ਚਾਹੁੰਦੇ ਹੋ, ਸਮਰ ਸਪੈਸ਼ਲ ਚੱਲ ਰਹੀਆਂ ਨੇ ਡੀਲਸ ਰੇਡੀਓ ਦੇ ਉੱਤੇ, ਟੈਲੀਵਿਜ਼ਨ ਦੇ ਉੱਤੇ, ਤੇ ਕੁਝ ਈਵੈਂਟ ਵੀ ਹੋਰ ਨਵੇਂ ਆ ਰਹੇ ਨੇ, ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਚਾਹੀਦੀ ਹੈ, ਤੇ ਤੁਸੀਂ 9057990999 ਦੇ ਉੱਤੇ ਜਿਹੜੀ ਹੈਗੀ ਕਾਲ ਕਰ ਸਕਦੇ ਹੋ। ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅੱਜ ਦਾ ਸਾਰੇ ਦਾ ਸਾਰਾ ਪ੍ਰੋਗਰਾਮ ਪੇਸ਼ ਕੀਤਾ, ਤੇ ਨਾਲ ਦੀ ਨਾਲ ਜਿਹੜੀ ਇੰਸ਼ੋਰੈਂਸ ਤੋਂ ਸੰਧੂ ਸਾਹਿਬ ਸਾਡੇ ਨਾਲ ਸਟੂਡੀਓ 'ਚ, ਕਾਫੀ ਜਾਣਕਾਰੀ ਅੱਜ ਤੁਹਾਨੂੰ ਦੇ ਕੇ ਗਏ ਨੇ ਕਿ ਕਿਸੇ ਨੂੰ, ਮੈਨੂੰ ਲੱਗਦਾ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਪਹਿਲੀ ਤਰੀਕ ਤੋਂ ਜਿਹੜਾ ਹੈਗਾ, ਪਹਿਲੀ ਜੁਲਾਈ ਬਸ ਨੈਕਸਟ ਵੀਕ ਤੋਂ ਇੰਸ਼ੋਰੈਂਸ ਦੇ ਵਿੱਚ ਤਬਦੀਲੀਆਂ ਆ ਰਹੀਆਂ। ਤੁਸੀਂ ਬੜੀ ਵੱਡੀ ਗੱਲ, ਇੱਕ ਤਰ੍ਹਾਂ ਦੀ ਸ਼ੌਕ ਹੈ ਜੀ।
0: ਨਹੀਂ ਐਂਡ ਯੂ ਨੋ ਵਟ, ਸਾਰਾ ਕੁਝ ਵੈਸੇ ਆਪਣੇ ਬ੍ਰੋਕਰ ਨਾਲ ਵੀ ਗੱਲ ਕਰਨ, ਪਰ ਜੇ ਸਾਰਾ ਕੁਝ ਆਟੋ ਰਿਫਾਰਮ ਜੇ ਗੂਗਲ ਤੇ ਟਾਈਪ ਕਰਨਗੇ ਤਾਂ ਉਹਨਾਂ ਸਾਰਾ ਐਗਜ਼ੈਕਟਲੀ ਆ ਜਾਊਗਾ ਵੀ ਕੀ ਹੈ। ਅੱਜ ਕੱਲ ਟੈਕਨੋਲੋਜੀ ਦਾ ਟਾਈਮ ਹੈ ਤੇ ਪਤਾ ਹੋਣਾ ਚਾਹੀਦਾ ਵੀ ਕੀ ਚੇਂਜਸ ਆ ਰਹੀਆਂ।
1: ਬਿਲਕੁਲ ਜੀ, ਬਹੁਤ
0: ਆਪਸ਼ਨਸ ਕਲਾਇੰਟ ਵਾਸਤੇ ਖੁੱਲ ਗਈਆਂ ਨਾ, ਫਿਰ ਜੇ ਉਹ ਘਟਾਉਣਾ ਚਾਹੁਣ ਤੇ ਘਟਾ ਕੇ ਆਪਣਾ ਰੇਟ ਵੀ ਘਟਾ ਸਕਦੇ
1: ਜੀ। ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ।
2: 0702-07-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-06-
1: ਬਾਹਰ ਮੌਸਮ ਠੰਡਾ ਹੋ ਗਿਆ, ਇੰਜੋਏ ਕਰੋ ਔਰ ਪਰਿਵਾਰ ਦੇ ਨਾਲ ਬੈਠ ਕੇ ਵੀ ਇੰਜੋਏ ਕਰੋ, ਸਮਰ ਦਾ ਵੀ ਇੰਜੋਏ ਕਰੋ, ਬੈਕ ਯਾਰਡ ਦੇ ਵਿੱਚ ਗਾਰਡਨਿੰਗ ਕਰੋ ਤੇ ਆਪਣੇ ਆਪ ਬੂਟਿਆਂ ਨਾਲ ਖੇਲੋ, ਗੱਲਾਂ ਬਾਤਾਂ ਕਰੋ, ਹੈ ਨਾ। ਜੇ ਘਰੇ ਗੱਲਾਂ ਬਾਤਾਂ ਕਰੋਗੇ ਲੜਾਈ ਝਗੜਾ ਹੀ ਹੋਣਾ, ਤੁਸੀਂ ਬੂਟਿਆਂ ਨਾਲ ਹੀ ਕਰ ਲਿਓ, ਉਹਨਾਂ ਨੇ ਕਿਹੜਾ ਲੜਨਾ। ਸੋ ਦਿਓ ਇੱਥੇ ਇਜਾਜ਼ਤ, ਕੋਈ ਵੀ ਸਾਡੇ ਨਾਲ ਗੱਲ ਕਰਨੀ ਹੈ 9057990999। ਰੱਬ ਨੇ ਚਾਹਿਆ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸਾਰੇ ਸਪੌਂਸਰ ਦਾ ਤੇ ਸਾਰੇ ਲਿਸਨਰ ਦਾ ਬਹੁਤ ਬਹੁਤ ਧੰਨਵਾਦ। ਸੁਣੋ ਹੁਣ ਰਾਜਵੀਰ ਹੋਰਾਂ ਨੂੰ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

the creative. Without fear. Without hate. Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-66

0: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
1: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
2: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ
3: ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ ਹੈ?
4: ਕਿਉਂ ਕਹਿ ਰਹੇ ਹੋ ਪਰ?
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋ ਵੀਡੀਓ.com। ਹੋਰ ਕੋਈ ਸੇਵਾ?

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਰੇਡੀਓ ਪ੍ਰੋਗਰਾਮ ਸਾਰੰਗ 2 ਤੋਂ ਲੈ ਕੇ 3 ਵਜੇ ਤੱਕ ਪੇਸ਼ ਕਰਾਂਗੇ। ਰਾਜਵੀਰ ਬੋਪਰ ਆਏ ਜੀ ਅੱਜ ਪਹੁੰਚੇ ਹੋਏ ਨੇ ਯੂਨੀ ਗਲੋਬਲ 'ਤੇ ਲਾਈਵ ਔਨ ਲੋਕੇਸ਼ਨ ਕਵਰ ਕਰਨ। ਫਿਲਹਾਲ ਬ੍ਰੈਂਪਟਨ ਦੇ ਵਿੱਚ ਜਾਂ ਫਿਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਅਕਾਲੀ ਦਲ ਦਾ ਵਫਦ ਜਿਹੜਾ ਕਿ ਕੈਨੇਡਾ ਬ੍ਰੈਂਪਟਨ ਦੇ ਵਿੱਚ ਪਹੁੰਚਿਆ ਹੋਇਆ ਅਤੇ ਇਸ ਸਮੇਂ ਰੈਲੀਆਂ ਦਾ ਜਿਹੜਾ ਇਕੱਠਾ ਭਰਮਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਅਤੇ ਪਰਮਜੀਤ ਸਿੰਘ ਢਿੱਲੋਂ ਜੀ ਵੀ ਸਾਡੇ ਨਾਲ ਲਾਈਨ 'ਤੇ ਗੱਲਬਾਤ ਕਰਨਗੇ। ਸੁਵੰਤ ਸਿੰਘ ਟਹਿਣਾ ਜੀ ਵੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਵੈਲਕਮ ਜੀ।
1: ਬ੍ਰੈਂਪਟਨ
0: ਦਾ ਤੁਹਾਨੂੰ ਆ ਕੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਤੇ ਸੁਵੰਤ ਸਿੰਘ ਟਹਿਣਾ ਜੀ ਅੱਗੇ ਇੰਟਰਵਿਊ ਨੂੰ ਜਿਹੜਾ ਕੰਡਕਟ ਕਰਨਗੇ ਜੀ?
1: ਦੇਖੋ, ਬੜਾ ਚੰਗਾ ਲੱਗਿਆ ਜਿਸ ਦਿਨ ਤੋਂ ਅਸੀਂ ਕੈਨੇਡਾ ਦੀ ਇਸ ਧਰਤੀ ਤੇ ਆਏ ਹਾਂ। ਜਿਹੜੇ ਵੀ ਸ਼ਹਿਰ 'ਚ ਗਏ ਇਹਨਾਂ ਦੇ ਵੀਰਾਂ ਦਾ, ਸਾਡੇ ਪਰਿਵਾਰਾਂ ਦਾ ਇੰਨਾ ਜ਼ਿਆਦਾ ਪਿਆਰ ਸਤਿਕਾਰ ਤੇ ਸਹਿਯੋਗ ਮਿਲ ਰਿਹਾ, ਸਾਨੂੰ ਬੜਾ ਚੰਗਾ ਲੱਗਿਆ ਕਿ ਇੱਥੇ ਦੇ ਲੋਕਾਂ ਦਾ ਜੋ ਦਰਦ ਆ ਪੰਜਾਬ ਪ੍ਰਤੀ, ਉਹ ਚਾਹੁੰਦੇ ਨੇ ਵੀ ਪੰਜਾਬ ਸਾਡਾ ਮੁੜ ਕੇ ਖੁਸ਼ਹਾਲ ਹੋਵੇ, ਫਿਰ ਉਹੀ ਲਹਿਰਾਂ ਬਹਿਰਾਂ ਹੋਣ। ਤੇ ਬੜੇ ਹੀ ਖੁੱਲੀਆਂ ਬਾਹਾਂ ਦੇ ਨਾਲ ਸਾਡਾ ਉਹਨਾਂ ਨੇ ਸਾਨੂੰ ਇੱਥੇ ਵੈਲਕਮ ਕੀਤਾ ਤੇ ਚੰਗਾ ਲੱਗਦਾ ਕਿਉਂਕਿ NRI ਵੀਰਾਂ ਦੇ ਨਾਲ ਹੀ ਪੰਜਾਬ ਜਿਹੜਾ ਤਰੱਕੀ ਦੀ ਰਾਹ ਤੇ ਜਾ ਸਕਦਾ। ਬਸ ਲੋੜ ਆ ਕਿ ਥੋੜੇ ਜਿਹਾ ਪਾਲਿਸੀ ਮੇਕਿੰਗ ਪ੍ਰੋਪਰ ਹੋਣ, ਉਹਨਾਂ ਨੂੰ ਮੈਨੀਫੈਸਟੋ ਜਿਹੜੇ ਚੋਣ ਮੈਨੀਫੈਸਟੋ ਬਣ ਉਹਨਾਂ ਨੂੰ ਪ੍ਰੋਪਰ ਜਗ੍ਹਾ ਮਿਲੇ ਤੇ ਉਹਨਾਂ ਨੂੰ ਮਾਣ ਸਤਿਕਾਰ ਉੱਤੇ ਬਰਾਬਰ ਮਿਲੇ।
0: ਜੀ ਟੈਨਸਾ,
1: ਹਾਂ ਟੈਨਸਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਤੇ ਸਾਡੇ ਸਾਰੇ ਹੀ ਪੰਜਾਬੀ ਭੈਣਾਂ ਵੀ ਜ਼ਿੰਦਾਬਾਦ ਰਹਿਣੇ ਦੀ ਕਾਮਨਾ ਕਰਦੇ ਹਾਂ। ਪਰ ਇੱਥੇ ਨਾ, ਕਿਉਂਕਿ ਟੈਲੋ ਸਾਹਿਬ ਮੈਂ ਇਸ ਵੇਲੇ ਪੰਜਾਬ ਦੇ ਵਿੱਚ ਬੈਠਾ, ਤੁਸੀਂ ਦੋਨੋਂ ਵੀਰ ਕੈਨੇਡਾ ਦੇ ਵਿੱਚ ਬੈਠੇ ਹੋ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਕਿ ਅਕਾਲੀਆਂ ਦੇ ਵਫਦ ਨੂੰ ਕੈਨੇਡਾ ਦੀ ਧਰਤੀ ਤੇ ਪੰਜਾਬੀ ਪਿਆਰ ਨਹੀਂ ਦੇ ਰਹੇ, ਕਿਉਂਕਿ ਇਹਨਾਂ ਨੇ ਬੀਤੇ ਦੇ ਵਿੱਚ ਕਈ ਗਲਤੀਆਂ ਕੀਤੀਆਂ, ਉਹ ਲੋਕ ਭੁੱਲੇ ਨਹੀਂ। ਕੀ ਇਹ ਗੱਲ ਸੱਚੀ ਆ? ਪਿਆਰ ਨਹੀਂ ਦੇ ਰਹੇ? ਤੁਸੀਂ ਕਹਿੰਦੇ ਵੀ ਪਿਆਰ ਡੁੱਲ ਡੁੱਲ ਪੈਂਦਾ, ਸੱਚਾਈ ਕੀ ਹੈ ਜੀ ਵਿੱਚੋਂ?
2: ਦੇਖੋ, ਮੈਂ ਇੱਕ ਤੁਹਾਨੂੰ ਗਰਾਊਂਡ ਰਿਐਲਿਟੀ ਦੱਸਦਾ। ਆਮ ਆਦਮੀ ਪਾਰਟੀ ਦਾ ਚਲੋ ਜ਼ੋਰ ਲੱਗਿਆ ਰਹਿੰਦਾ ਝੂਠੀਆਂ ਗੱਲਾਂ ਫੈਲਾਉਣ ਤੇ। ਜਿਸ ਦਿਨ ਦੇ ਅਸੀਂ ਆਏ ਹਾਂ ਜੀ, ਅਸੀਂ ਪਹਿਲਾਂ ਮੀਟ ਐਂਡ ਗ੍ਰੀਟ ਦੇ ਛੋਟੇ ਪ੍ਰੋਗਰਾਮ ਸ਼ੁਰੂ ਕੀਤੇ ਸੀ, ਪਰ ਜਦੋਂ ਭਰਵੀਆਂ ਰੈਲੀਆਂ ਦੀ ਤਰ੍ਹਾਂ ਜਿਵੇਂ ਆਪਾਂ ਪੰਜਾਬ 'ਚ ਕਰਦੇ ਉਸ ਤਰੀਕੇ ਨਾਲ ਹੋਈਆਂ, ਤੇ ਚਾਹੇ ਅਸੀਂ ਸ਼ੁਰੂ ਕੀਤਾ ਜਦੋਂ ਟਹਿਣਾ ਸਾਹਿਬ ਅਸੀਂ ਪਹਿਲਾਂ ਵੈਨਕੂਵਰ ਸੀਗੇ ਜੀ, ਐਡਮਿੰਟਨ, ਮੌਂਟਰੀਅਲ, ਵਿਨੀਪੈਗ, ਜੋ ਮੇਜਰ ਜਿੰਨੀਆਂ ਸਿਟੀ ਸੀਗੀਆਂ ਸਾਰੀਆਂ ਆਟੋਵਾ ਕਵਰ ਕਰਕੇ ਟੋਰਾਂਟੋ ਪਹੁੰਚੇ ਹਾਂ। ਜਿੱਥੇ ਵੀ ਜਾਂਦੇ ਹਾਂ, ਜਦੋਂ ਅਸੀਂ ਉੱਥੋਂ ਵਾਪਸ ਆਏ ਨਾ ਤਾਂ ਵੀ ਸਾਨੂੰ ਪਿੱਛੋਂ ਸੁਨੇਹੇ ਆਉਂਦੇ ਵੀ ਅਜੇ ਇੱਕ ਦੋ ਦਿਨ ਜੇ ਵਾਪਸ ਆਉਣਾ ਦੱਸੋ, ਦੋ ਤਿੰਨ ਪ੍ਰੋਗਰਾਮ ਹੋਰ ਕਰਾਉਣੇ ਆ। ਬੜਾ ਪਿਆਰ ਸਤਿਕਾਰ ਮਿਲ ਰਿਹਾ, ਇੱਕ ਭਰਮ ਭੁਲੇਖਾ ਪਾਇਆ ਗਿਆ ਸੀ। ਦੇਖੋ, ਇੱਕ ਜਦੋਂ ਨਾ ਤੁਸੀਂ ਡਿਵੈਲਪਮੈਂਟ ਤੇ ਕਿਸੇ ਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ, ਫਿਰ ਇੱਕ ਨੈਰੇਟਿਵ ਸਿਰਜਿਆ ਜਾਂਦਾ ਤੇ ਉਹ ਨੈਰੇਟਿਵ ਦੇ ਵਿੱਚ ਪਿਛਲੇ ਸਮੇਂ 'ਚ ਅਕਾਲੀ ਦਲ ਫਸ ਵੀ ਗਿਆ ਸੀ, ਕੋਈ ਨੋ ਡਾਊਟ, ਆਪਾਂ ਨੂੰ ਮੰਨਣਾ ਪੈਣਾ ਵੀ ਉਸਦੇ ਵਿੱਚ ਅਸੀਂ ਇੱਕ ਨੈਰੇਟਿਵ ਸੀ ਉਹਦੇ ਵਿੱਚ ਪਿੱਛੇ ਰਹਿ ਗਏ ਤੇ, ਬਟ ਹੁਣ ਜੋ ਲੋਕ ਮਹਿਸੂਸ ਕਰਦੇ ਨੇ ਉਹਨਾਂ ਨੇ ਸਾਰਾ ਕੁਛ ਦੇਖ ਲਿਆ। ਅਗਲਾ ਇੱਕ ਗੱਲ ਸਾਨੂੰ ਜ਼ਰੂਰ ਗੱਲ ਲੱਗ ਕੇ ਕਹਿੰਦਾ ਵੀ ਆਪਣੇ ਆਪਣੇ ਹੁੰਦੇ ਆ, ਆਪਣੇ ਬਗਾਨੇ ਦਾ ਫਰਕ ਆ, ਤੇ ਇੱਥੇ ਬਹੁਤ ਵਧੀਆ, ਮੈਂ ਕਹਿੰਦਾ 1% ਵੀ ਐਂ ਨਹੀਂ ਮਹਿਸੂਸ ਹੋਇਆ, ਸਾਨੂੰ ਐਂ ਲੱਗ ਰਿਹਾ ਜਿਵੇਂ ਛੁੱਟੀਆਂ 'ਚ ਜਵਾਕ ਆਪਣੇ ਨਾਨਕੇ ਨਹੀਂ ਜਾਂਦੇ ਜੀ, ਉਦਾਂ ਦੀ ਸਾਨੂੰ ਫੀਲਿੰਗ ਆ ਰਹੀ ਆ ਵੀ ਆਪਣੇ ਨਾਨਕਿਆਂ ਕੋਲ ਬੈਠੇ ਆ ਤੇ ਪੂਰਾ ਐਨ ਪਿਆਰ ਸਤਿਕਾਰ ਤੇ ਲਹਿਰਾਂ ਬਹਿਰਾਂ, ਬਹੁਤ ਸੋਹਣਾ ਮਾਹੌਲ ਆ ਜੀ ਇੱਥੇ। ਚਲੋ, ਬਹੁਤ ਵਧੀਆ ਗੱਲ ਬਾਈ ਜੀ। ਇਸ ਵੇਲੇ ਨਾ ਪੰਜਾਬ ਦੇ ਵਿੱਚ ਤਾਂ ਵੈਸੇ ਤਾਂ ਚਲੋ ਕੁੱਲ ਦੁਨੀਆਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਵਿੱਚ, ਉਹ ਜਿਹੜੀ ਕਥਿਤ AI ਵਾਲੀ ਵੀਡੀਓ ਦੀ ਚਰਚਾ ਜ਼ੋਰਾਂ ਤੇ, ਜਾਂ ਕਹਿ ਲਈਏ ਵਿਵਾਦ ਜ਼ੋਰਾਂ ਦੇ ਉੱਤੇ ਆ, ਜਾਂ ਕਹਿ ਲਈਏ ਉਹ ਚੰਗੀ ਚਰਚਾ ਜ਼ੋਰਾਂ ਤੇ ਆ, ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਬਾਈ ਜੀ, ਉਸ ਵੀਡੀਓ ਦੇ ਬਾਰੇ ਜਿਹਦੇ ਬਾਰੇ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਕਿ ਤਾਂ ਮਾਸਕ ਲਾ ਕੇ ਬਣਵਾਈ ਗਈ ਆ। ਉਹਨਾਂ ਨੇ ਕਿਹਾ ਜੀ ਇਸ ਮਾਸਕ ਵਾਲੀ ਵੀਡੀਓ ਦੇ ਕੱਟ ਹੈ ਨੀਗਾ, ਮੇਰਾ ਆਪਰੇਸ਼ਨ ਹੋਇਆ ਸੀਗਾ ਗੱਲ ਦਾ ਤੇ ਉੱਥੇ ਮੇਰੇ ਕੱਟ ਹੈਗਾ, ਤੇ ਆਹ ਦੇਖੋ ਜੀ ਮਾਸਕ ਥੱਲਿਓ ਕਿਵੇਂ ਸੁੰਗੜਿਆ ਪਿਆ ਤੇ ਇਹ ਮੁੜਿਆ ਪਿਆ, ਉਹਨਾਂ ਨੇ ਇਹ ਗੱਲਾਂ ਕਹੀਆਂ। ਉਹ ਕਹਿੰਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਅਸੀਂ ਆਉਂਦੇ ਸਮੇਂ 'ਚ ਲੱਭ ਕੇ ਲਿਆਵਾਂਗੇ, ਪਰ ਇੱਥੇ ਕੀ ਚਰਚਾ ਜੀ ਇਸ ਵੀਡੀਓ ਦੀ? ਇੱਥੇ ਜਦੋਂ ਅਸੀਂ ਪੰਜਾਬੀ ਭਾਈਚਾਰੇ ਨੂੰ ਮਿਲਦੇ ਹਾਂ ਜਾਂ ਪ੍ਰੋਗਰਾਮਾਂ 'ਚ ਗੱਲਬਾਤ ਹੁੰਦੀ ਆ, ਦੇਖੋ ਇਹ ਜਿਹੜੇ ਇਧਰਲੀਆਂ ਕੰਟਰੀਆਂ 'ਚ ਲੋਕ ਬੈਠੇ ਨੇ, ਬੜੇ ਐਡਵਾਂਸ ਨੇ ਤੇ ਬੜੀ ਡੂੰਘੀ ਸੋਚ ਰੱਖਦੇ ਆ ਤੇ ਬੜੇ ਡੂੰਘੇ ਵਿਚਾਰ ਰੱਖਦੇ ਆ ਪੰਜਾਬ ਪ੍ਰਤੀ। ਇਹਨਾਂ ਨੇ ਪਿਛਲਾ ਜਿਹੜਾ ਦੇਖੋ ਆਮ ਆਦਮੀ ਦਾ ਵੀ ਦੇਖਿਆ ਵੀ ਇਹਨਾਂ ਨੇ ਕਿਸ ਤਰੀਕੇ, ਕਿਉਂਕਿ ਜੇ ਮੈਂ ਅਸਲ ਮੈਂ ਇਹਨਾਂ 'ਚ ਕਹਾਂ ਤਾਂ ਆਮ ਆਦਮੀ ਪਾਰਟੀ ਦੇ ਜੋ ਪੈਰ ਲਵਾਏ ਸੀ ਤੇ ਇਹ ਕੈਨੇਡਾ ਦੀ ਧਰਤੀ ਨੇ ਪੈਰ ਲਵਾਏ ਸੀਗੇ, ਇਹ ਲੋਕਾਂ ਸਭ ਜਾਣਕਾਰੀਆਂ ਤੋਂ ਇਹ ਮਤਲਬ ਇਹਨਾਂ ਨੂੰ ਸਾਰਾ ਕੁਛ ਪਤਾ ਆ, ਤੇ ਅੱਜ ਇਹ ਜੋ ਤੁਸੀਂ ਆਪ ਦੇਖੋ ਵੀ ਜੋ ਇਹ ਗੱਲਾਂ ਕਰ ਰਹੇ ਨੇ, ਪਹਿਲਾਂ ਤਾਂ ਕਹਿੰਦੇ ਜੀ ਇਹ ਵੀਡੀਓ ਨਕਲੀ ਆ, ਫਿਰ ਕਹਿੰਦੇ ਜੀ ਇਹ ਜੀ AI ਆ, ਫਿਰ ਕਹਿੰਦੇ ਵਿੱਚ ਸ਼ਖਸ ਮੈਂ ਹੈ ਨਹੀਂ, ਹੁਣ ਇੱਕ ਮਾਸਕ ਲੈ ਆਂਦਾ, ਫੇਰ ਕਹਿੰਦੇ ਮਾਸਕ ਦੇ ਅੱਖਾਂ ਨੀ ਹੁੰਦੀਆਂ ਤੇ ਉਹ ਸ਼ਰੇਆਮ ਉਹ ਜਿਹੜੀ ਫੋਟੋ ਅੱਖਾਂ ਵਾਲੀ ਬਣਾ ਕੇ ਐਡਿਟ ਕਰਕੇ ਕਰੀ ਜਾਂਦੇ, ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਕਰ ਰਹੇ ਨੇ। ਪਰ ਅਸੀਂ ਜਦੋਂ ਲੋਕ ਇੱਥੇ ਭਾਈਚਾਰੇ ਨੂੰ ਮਿਲਦੇ ਹਾਂ, ਦੇਖੋ ਅੱਜ ਦੀ ਜਿਹੜੀ ਏਜੰਡਾ ਆ ਪੰਜਾਬ ਦਾ, ਮੇਨ ਏਜੰਡਾ ਅੱਜ ਹੈਗਾ ਡਿਵੈਲਪਮੈਂਟ ਦਾ, ਪੰਜਾਬ ਦਾ ਮੇਨ ਏਜੰਡਾ ਅੱਜ ਦੀ ਘੜੀ ਹੈਗਾ ਜੋ ਸਾਡੇ ਤੇ ਕਰਜ਼ਾ ਚੜਾ ਹੈ ਉਹਨੂੰ ਲਾਉਣ ਦਾ। ਪੰਜਾਬ ਦਾ ਮੇਨ ਏਜੰਡਾ ਵਿਜ਼ਨਰੀ ਕੋਈ ਲੀਡਰ ਹੋਵੇ ਜਿਹੜਾ ਪੰਜਾਬ ਨੂੰ ਅੱਗੇ ਤੱਕ ਲੈ ਕੇ ਜਾ ਸਕੇ। ਸੋ ਲੋਕ ਬੜੇ ਇੱਥੇ ਚਾਹੁੰਦੇ ਨੇ ਵੀ ਜੇ ਕੋਈ ਇਹੋ ਜਿਹਾ ਮਾਹੌਲ ਸਾਨੂੰ ਚੰਗਾ ਮਿਲੇ, ਬਿਕੋਜ਼ ਐਨ ਆਰ ਆਈ ਭਰਾਵਾਂ ਦੀਆਂ ਦੋ ਵੱਡੀਆਂ ਮੁਸ਼ਕਲਾਂ ਇਹਨਾਂ ਨੂੰ ਆਉਂਦੀਆਂ ਨੇ ਜੀ। ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਹੁੰਦੀ ਹੈ ਵੀ ਇਹਨਾਂ ਦੀ ਜਿਹੜੀ ਜਗ੍ਹਾ ਜ਼ਮੀਨ ਜਾਇਦਾਦ ਉੱਥੇ ਪਈ ਆ। ਸੈਕਿੰਡ, ਇਹਨਾਂ ਨੂੰ ਸਿਕਿਉਰਿਟੀ ਦਾ ਬੜਾ ਇਸ਼ੂ ਹੁੰਦਾ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਅੱਜ ਦੀ ਘੜੀ ਪੰਜਾਬ 'ਚ ਖਰਾਬ ਹੋ ਚੁੱਕੀ ਆ। ਸੋ ਇਹ ਸਿਰਫ ਇਹ ਚਾਹੁੰਦੇ ਨੇ ਵੀ ਸਾਨੂੰ ਇੱਕ ਪ੍ਰੋਪਰ ਮਾਹੌਲ ਵਧੀਆ ਮਿਲੇ ਤੇ ਇੱਕ ਲੀਡਰ ਇਹੋ ਜਿਹਾ ਹੋਵੇ ਜਿਹੜਾ ਜੋ ਗੱਲ ਕਹਿੰਦਾ ਉਹ ਕਰੇ, ਤੇ ਜੇ ਇਹੋ ਜਿਹਾ ਮਾਹੌਲ ਮਿਲਦਾ ਤੇ ਡੈਫੀਨੇਟਲੀ ਇਹ ਲੋਕ ਵੀ ਉੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਆ। ਜਿਹੜਾ ਇਹ ਨੈਰੇਟਿਵ ਸਿੱਧ ਕੇ ਦੇਖੋ, ਅੱਜ ਬਹੁਤ ਮੰਦਭਾਗੀ ਇੱਕ ਗੱਲ ਹੋ ਰਹੀ ਆ, ਸਿਰਫ ਤੇ ਸਿਰਫ ਅਕਾਲ ਤਖ਼ਤ ਦੇ ਉੱਤੇ ਉਹ ਗੁਰੂ ਮਹਾਰਾਜ ਦਾ ਤਖ਼ਤ ਆ, ਉਹ ਕਿਸੇ ਦੁਨਿਆਵੀ ਤਖ਼ਤ ਨਹੀਂ, ਛੇਵੇਂ ਪਾਤਸ਼ਾਹ ਦਾ ਤਖ਼ਤ ਆ। ਉਹਨੂੰ ਹਰ ਮੋੜ ਦੇ ਉੱਤੇ ਜੋ ਸਰਕਾਰਾਂ ਚੈਲੰਜ ਕਰ ਰਹੀਆਂ ਨੇ, ਇਹ ਲੋਕ ਮਹਿਸੂਸ ਕਰ ਰਹੇ ਨੇ ਵੀ ਅਸੀਂ
0: ਜੀ। ਤੁਹਾਡੀ ਆਵਾਜ਼ ਢਿੱਲੋਂ ਸਾਹਿਬ ਥੋੜ੍ਹੀ ਬ੍ਰੇਕ ਹੋ ਰਹੀ ਆ, ਅਤੇ ਆਵਾਜ਼ ਨੂੰ ਫਿਕਸ ਕਰਿਓ। ਅਤੇ ਇੱਕ ਟਹਿਣਾ ਸਾਹਿਬ ਢਿੱਲੋਂ ਸਾਹਿਬ ਵੀ ਲਾਈਨ 'ਤੇ ਨੇ, ਤੁਸੀਂ ਵੀ ਦੱਸਿਓ ਅਕਾਲੀ ਦਲ ਅਤੇ ਬੀਜੇਪੀ ਦਾ ਅਲਾਇੰਸ, ਇਹਦੇ ਬਾਰੇ ਵੀ ਖਬਰਾਂ ਉੱਠ ਰਹੀਆਂ ਨੇ ਕਿ ਇਹਦੇ 'ਤੇ ਮੋਹਰ ਲੱਗ ਚੁੱਕੀ ਆ, ਜਾਂ ਇਹ ਅਲਾਇੰਸ ਹੁੰਦਾ ਇਹਦਾ ਫਾਇਦਾ ਅਕਾਲੀ ਦਲ ਨੂੰ ਪਹੁੰਚ ਸਕਦਾ, ਇਹਦੇ ਬਾਰੇ ਤੁਹਾਡੀ ਵੀ ਕੀ ਟਿੱਪਣੀ ਆ? ਅਤੇ ਜੇ ਢਿੱਲੋਂ ਸਾਹਿਬ ਤੁਹਾਡੀ ਲਾਈਨ ਸਹੀ ਹੈ ਤਾਂ ਤੁਸੀਂ ਵੀ ਜ਼ਰੂਰ ਦੱਸਿਓ।
2: ਦੇਖੋ, ਢਿੱਲੋਂ ਸਾਹਿਬ ਤਾਂ ਅਕਾਲੀ ਦਲ ਦੇ ਨੁਮਾਇੰਦੇ ਦੇ ਤੌਰ ਦੇ ਉੱਤੇ ਆਪਣੇ ਵਿਚਾਰ ਦੇ ਦੇਣਗੇ ਜੀ। ਜਿਹੜੀ ਮੇਰੇ ਕੋਲ ਜਾਣਕਾਰੀ ਆ ਬਤੌਰ ਪੱਤਰਕਾਰ, ਉਹ ਇਹ ਆ ਵੀ 3 ਦਿਨ ਦੇ ਲਈ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਆਏ।

0: ਲੋਕ ਇਹ ਗੱਲ ਕਹਿੰਦੇ ਵੀ ਜੇ ਗੱਠਜੋੜ ਹੋ ਗਿਆ ਮਸਲਾ ਉਹਦੇ ਦਾ ਉਹਦਾ ਹੀ ਆ। ਅਕਾਲੀ ਦਲ ਨੇ ਗੱਠਜੋੜ ਇਸ ਕਰਕੇ ਛੱਡਿਆ ਸੀ ਵੀ ਖੇਤੀ ਕਾਨੂੰਨ ਆ, ਕਿਸਾਨੀ ਦੇ ਮਸਲੇ ਉਹਦੇ ਦੇ ਉਹਦੇ ਹੀ ਆ। ਸੋ ਗੱਲ ਇਹ ਜੀ ਕਿ ਇਹ ਅੱਜ ਚਰਚਾ ਇੱਕ ਭੰਬਲ ਭੂਸਾ ਜਿਹਾ ਪਿਆ ਹੋਇਆ, ਬਾਕੀ ਢਿੱਲੋਂ ਸਾਹਿਬ ਨੁਮਾਇੰਦਗੀ ਕਰਦੇ ਇਹ ਵੱਧ ਜਾਣਕਾਰੀ ਦੇਣਗੇ ਜੀ।
1: ਢਿੱਲੋਂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
2: ਦੇਖੋ ਮੈਂ ਦੱਸਦਾ ਜੀ, ਬੜਾ ਪੁਰਾਣਾ ਰਿਸ਼ਤਾ ਰਿਹਾ ਬੀਜੇਪੀ ਤੇ ਅਕਾਲੀ ਦਲ ਦਾ ਪਹਿਲਾਂ, ਪਰ ਕੁਛ ਮੁੱਦਿਆਂ ਤੇ ਪੰਜਾਬ ਦੇ ਜਦੋਂ ਮੁੱਦੇ ਆਏ ਨੇ ਉਹਦੇ ਵਿੱਚ ਰਿਸ਼ਤੇ 'ਚ ਖਟਾਸ ਪਈ ਤੇ ਅੱਡ ਅੱਡ ਹੋਏ ਆ। ਤੇ ਇੱਕ ਮੈਂ ਕਹਿਣਾ ਚਾਹੁੰਦਾ ਜੀ, ਆਉਣ ਵਾਲੇ ਸਮੇਂ ਦੇ ਵਿੱਚ ਹਜੇ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਨ ਤੇ ਹਰੇਕ ਹਲਕੇ ਦੇ ਵਿੱਚ ਹਰੇਕ ਪੰਜਾਬ ਦੇ ਪਿੰਡ ਦੇ ਵਿੱਚ ਵਰਕ ਕਰ ਰਿਹਾ, ਪਰ ਜੇ ਕੋਈ ਵੀ ਪਾਰਟੀ ਜਿਹੜੀ ਪੰਜਾਬ ਨੂੰ ਮੂਹਰੇ ਰੱਖ ਕੇ ਕੋਈ ਫੈਸਲਾ ਕਰੂਗੀ, ਪੰਜਾਬ ਪੱਖੀ ਫੈਸਲਾ ਕਰੂਗੀ, ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਰਲੇਵਾਂ ਵੀ ਹੁੰਦਾ, ਉਹ 'ਚ ਕੋਈ ਮਾੜੀ ਗੱਲ ਨਹੀਂ, ਪਰ ਫਿਲਹਾਲ ਦੀ ਘੜੀ ਜੋ ਪਾਰਟੀ ਪ੍ਰਧਾਨ ਜੀ ਦਾ ਆਦੇਸ਼ ਨੇ, ਅਸੀਂ ਸਾਰੇ ਹਲਕਿਆਂ ਦੇ ਵਿੱਚ ਪਾਰਟੀ ਨੂੰ ਤਕੜਾ ਕਰਨ ਤੇ ਜ਼ੋਰ ਲਾ ਰਹੇ ਹਾਂ, ਅਤੇ ਜਿਹੜੇ ਫੈਸਲੇ ਨੇ ਲੀਡਰਸ਼ਿਪ ਦੇ ਹਾਇਰ ਦੇ ਹੁੰਦੇ ਆ, ਇਹ ਸਮਾਂ ਆਉਣ ਤੇ ਕਲੀਅਰ ਹੋਣਗੇ ਜੀ।
1: ਬਹੁਤ ਸ਼ੁਕਰੀਆ ਜੀ। ਤੇ ਟੰਡਨ ਸਾਹਿਬ ਹੋਰ ਕੋਈ ਗੱਲਬਾਤ ਕਰਨੀ ਚਾਹੋ?
0: ਬਸ ਬਿਲਕੁਲ ਇੱਕ ਸਵਾਲ ਇਹ ਹੈ ਢਿੱਲੋਂ ਸਾਹਿਬ ਕਿ ਕਮਰਾਲੇ ਤੋਂ ਤੁਸੀਂ ਚੋਣ ਲੜਨ ਦੇ ਲਈ ਬਿਲਕੁਲ ਪਿੰਡ ਦੇ ਵਿੱਚ ਵਿਚਰ ਪਏ ਆ, ਜਾਂ ਹਾਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉੱਤੇ ਛੱਡਦੇ ਆ, ਜਾਂ ਉਹਨਾਂ ਨੇ ਤੁਹਾਨੂੰ ਇਸ਼ਾਰਾ ਕੀਤਾ ਵੀ ਭਾਈ ਆਪਦਾ ਖਿੱਚ ਕੇ ਰੱਖੋ ਕੰਮ, ਹੁਣ ਤੁਸੀਂ ਹੀ ਸਾਰਾ ਕੁਝ, ਕੋਈ ਏਦਾਂ ਦੀ ਗੱਲਬਾਤ ਦੇ ਬਾਰੇ ਵੀ ਦੱਸਦੇ ਜੀ?
2: ਟਣਾ ਸਾਹਿਬ, ਮੈਂ ਨਾ 2022 ਦੇ ਵਿੱਚ ਵੀ ਸਮਰਾਲੇ ਤੋਂ ਇਲੈਕਸ਼ਨ ਲੜੀ ਸੀ, ਪਰ ਉਦੋਂ ਮਾਹੌਲ ਕੁਛ ਹੋਰ ਸੀਗਾ, ਚਲੋ ਅਨਸਕਸੈਸਫੁਲ ਰਹੇ, ਤੇ ਉਸ ਦਿਨ ਤੋਂ ਲੈ ਕੇ ਹੁਣ ਲੋਕਾਂ 'ਚ ਵਿਚਰ ਰਹੇ ਹਾਂ। ਤੇ ਪਿਛਲੇ ਸਮੇਂ 'ਚ ਸਮਰਾਲਾ ਦੇ ਵਿੱਚ ਇੱਕ ਵੱਡੀ ਰੈਲੀ ਵੀ ਹੋਈ ਸੀ, ਜਿਸ ਰੈਲੀ ਦੇ ਬਾਅਦ ਉਹਦੇ ਵਿੱਚ ਜਿਵੇਂ ਜਿਹੜੇ ਜਿਹੜੇ ਸੀਟਾਂ 'ਤੇ ਪ੍ਰਧਾਨ ਜੀ ਨੇ ਰੈਲੀਆਂ ਕੀਤੀਆਂ ਉੱਥੇ ਸਾਨੂੰ ਪਬਲਿਕਲੀ ਟਿਕਟ ਅਨਾਊਂਸ ਵੀ ਕੀਤੀਆਂ ਨੇ, ਅਤੇ ਅਸੀਂ ਆਪਣੇ ਕੰਮ ਕਾਰ 'ਚ ਲੱਗੇ ਹਾਂ ਜੀ। ਬਾਕੀ ਮਹਾਰਾਜ ਕਿਰਪਾ ਕਰ, ਗੁਰੂ ਮਹਾਰਾਜ ਦੀ ਜੇ ਓਟ ਆਸਰਾ ਰਿਹਾ ਤਾਂ ਯਕੀਨਨ ਐਤਵਾਰ ਫਤਿਹ ਵੀ ਕਰਾਂਗੇ, ਅਤੇ ਲੋਕਾਂ ਨੂੰ ਦਿਖਾਵਾਂਗੇ ਵੀ ਜਦੋਂ ਆਪਣੀ ਸਰਕਾਰ ਹੁੰਦੀ, ਆਪਣਾ MLA ਹੁੰਦਾ ਤਾਂ ਕੰਮ ਇਸ ਢੰਗ ਨਾਲ ਕੀਤੇ ਜਾ ਸਕਦੇ ਆ। ਵਿਜ਼ਨ ਲੈ ਕੇ ਲੋਕਾਂ 'ਚ ਜਾਵਾਂਗੇ ਜੀ। ਕੇਵਲ ਮੇਰਾ ਦੇਖੋ ਇੱਕ ਮੋਟਿਵ ਆ ਜੀ, ਜੇ ਲੋਕ ਤੁਹਾਨੂੰ ਕਿਸੇ ਗੱਦੀ ਤੇ ਕਿਸੇ ਸੀਟ ਤੇ ਬਿਠਾਉਂਦੇ ਆ ਤਾਂ ਤੁਹਾਡੇ ਤੇ ਜ਼ਿੰਮੇਵਾਰੀਆਂ ਵੀ ਬੇਹੱਦ ਪੈ ਜਾਂਦੀਆਂ ਨੇ। ਉਦੋਂ ਤੁਸੀਂ ਨਿਰਪੱਖ ਹੋ ਕੇ ਜੇ ਕੇਵਲ ਇਲਾਕੇ ਦੀ ਡਿਵੈਲਪਮੈਂਟ ਦੀ ਗੱਲ ਕਰੋਗੇ ਨਾ ਜੀ, ਤਾਂ ਚੰਗਾ ਰਹਿੰਦਾ, ਕਿਉਂਕਿ ਹੁਣ ਸਮਾਂ ਬਦਲ ਚੁੱਕਿਆ, ਨੈਕਸਟ ਜੈਨ ਜ਼ੀ ਵੀ ਆ ਗਈ ਆ, ਇਹਨਾਂ ਦਾ ਸਿਰਫ ਇੱਕੋ ਪਰਪਸ ਹੁੰਦਾ ਸਾਡੀਆਂ ਜੌਬ ਸਿਕਿਓਰ ਹੋਣ, ਸਾਡੀਆਂ ਜ਼ਮੀਨਾਂ ਸਿਕਿਓਰ ਹੋਣ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਿਕਿਓਰ ਹੋਵੇ। ਕੋਈ ਜੋ ਅੱਜ ਜਿਵੇਂ ਕਹਿ ਰਹੇ ਹਾਂ ਵੀ ਜੋ ਨੈਰੇਟਿਵ ਬਣਾ ਕੇ ਪੰਜਾਬੀਆਂ ਨੂੰ ਇੱਕ ਦਾਗ, ਦੇਖੋ ਮੈਂ ਵੀ ਉਹ ਯੂਥ 'ਚੋਂ ਹਾਂ, ਸਭ ਤੋਂ ਵੱਡਾ ਦਾਗ ਸਾਡੇ 'ਤੇ ਲੱਗਦਾ ਵੀ ਨਸ਼ੇ ਬਹੁਤ ਕਰਦੇ ਹਾਂ ਜੀ, ਆਹ ਕਰਦੇ ਹਾਂ, ਬਟ ਅਸੀਂ ਅੱਗੇ ਵਧੂ ਸੋਚ ਵਾਲੇ ਵੀ ਬਹੁਤ। ਹੁਣ NRI-ਆਂ ਕੋਲ ਅਸੀਂ ਮਿਲਦੇ ਹਾਂ, ਇੱਥੇ ਛੋਟੀਆਂ ਉਮਰਾਂ ਦੇ ਬੱਚੇ ਕੋਈ 26-27-28 ਸਾਲ ਦੇ, ਉਹੀ ਪੰਜਾਬੀ ਪੁੱਤ ਨੇ ਸਾਡੇ, ਅਤੇ ਬਹੁਤ ਤਰੱਕੀਆਂ 'ਤੇ ਜਿਹੜੇ ਇੱਥੇ ਆਏ ਹੋਏ ਨੇ ਬਹੁਤ। ਸੋ ਇਹੀ ਇੰਸਪੀਰੇਸ਼ਨਾਂ ਲੈ ਕੇ ਅਸੀਂ ਵਾਪਸ ਜਾਵਾਂਗੇ ਅਤੇ ਇਸੇ ਇੰਸਪੀਰੇਸ਼ਨ ਦੇ ਨਾਲ ਉੱਥੇ ਕੰਮ ਕਰਾਂਗੇ।
1: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਅਤੇ ਆਲ ਦਾ ਬੈਸਟ ਜੀ ਤੁਹਾਡੀ ਪੂਰੀ ਕੈਂਪੇਨ ਨੂੰ, ਅਤੇ ਜ਼ਰੂਰ ਸਮੇਂ ਸਮੇਂ 'ਤੇ ਆਪਾਂ ਗੱਲਬਾਤ ਕਰਦੇ ਰਹਾਂਗੇ। ਸ਼ੁਕਰੀਆ ਜੀ, ਧੰਨਵਾਦ। ਟੈਨਾ ਸਾਹਿਬ, ਤੁਸੀਂ ਵੀ ਚੇਚਾ ਸਮਾਂ ਕੱਢਿਆ, ਧੰਨਵਾਦ। ਜੇ ਕੋਈ ਹੋਰ ਵੱਡੀ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪਲੀਜ਼।
0: ਬਸ ਭਾਈ ਜੀ, ਅੱਜ ਖਬਰਾਂ ਤਾਂ ਬਹੁਤ ਸਾਰੀਆਂ ਕਿਉਂਕਿ ਸਮੇਂ ਦੀ ਵੀ ਘਾਟ ਹੈਗੀ ਆ, ਪਰ ਇੱਕ ਵੱਡੀ ਖਬਰ ਤਾਂ ਇਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜਿਵੇਂ ਕਿ ਆਪਾਂ ਢਿੱਲੋਂ ਸਾਹਿਬ ਨੂੰ ਸਵਾਲ ਕੀਤਾ ਸੀਗਾ ਉਹਦੇ ਮੁਤਲਕ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਉਹ ਮਾਸਕ ਵਾਲਾ ਬੰਦਾ ਉਹ ਮੈਂ ਨਹੀਂ ਆ। ਫਿਰ ਉਸ ਤੋਂ ਬਾਅਦ ਖਬਰ ਇੱਕ ਇਹ ਆਈ ਜੀ ਕਿ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਵੀ ਪੰਜਾਬ ਦੇ 40 ਵਿਧਾਇਕਾਂ ਨੂੰ ਅਸੀਂ ਚਿੱਠੀਆਂ ਪਾ ਦਿੱਤੀਆਂ, 29 ਤਰੀਕ ਨੂੰ ਇਹਨਾਂ ਨੂੰ ਤਲਬ ਕੀਤਾ ਹੋਇਆ ਵੀ ਤੁਸੀਂ ਆਓ ਤੇ ਇੱਥੇ ਆ ਕੇ ਉੱਤਰ ਦਿਓ ਸਵਾਲਾਂ ਦੇ। ਉੱਧਰ ਵਿਜੇ ਸਾਂਪਲਾ ਦੇ ਜਿਹੜੇ ਬੀਜੇਪੀ ਦੇ ਆਗੂ, ਉਹਨਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਆ, ਉਹਨਾਂ ਨੇ ਦੋ ਟੋਕੇ ਗੱਲ ਕਹੀ ਇੱਥੇ। ਉਹ ਕਹਿੰਦੇ ਜੀ ਕਿ ਹਰਿਆਣੇ ਦੇ ਗੁਰੂਗ੍ਰਾਮ ਦੇ ਵਿੱਚ ਪੁਲਿਸ ਨੇ ਦੋ ਬੰਦਿਆਂ ਦੇ ਉੱਤੇ ਚਲੋ ਪਰਚਾ ਦਰਜ ਕੀਤਾ, ਜਿਹੜੇ ਗ੍ਰਿਫ਼ਤਾਰ ਕੀਤੇ, ਜਿਹੜੇ ਦਬਾਅ ਦੇ ਤਹਿਤ ਵੀਡੀਓ ਬਣਾਈ ਹੈਗੀ ਜੀ, ਫੋਰੈਂਸਿਕ ਲੈਬ ਦੀ ਰਿਪੋਰਟ ਬਣਾਈ ਆ। ਪੰਜਾਬ ਦੇ ਦੋ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਪਰਚਾ ਦਰਜ ਹੋਇਆ, ਜਿਹੜਾ ਕਿ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ। ਪਤਾ ਲੱਗਾ ਜੀ ਪੰਜਾਬ ਦੇ ਕਈ ਥਾਵਾਂ ਤੇ ਮੁੱਖ ਮੰਤਰੀ ਦੇ ਪੋਸਟਰ ਲੱਗੇ ਵੀ ਭਾਈ ਇਹ ਗੁਰੂ ਦੁਖੀ ਆ, ਗੁਰਦੁਆਰਿਆਂ ਦੇ ਵਿੱਚ ਨਾ ਆਉਣ ਦਿੱਤਾ ਜਾਵੇ। ਸੋ ਇਸ ਤਰੀਕੇ ਦੀਆਂ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੀਆਂ ਖਬਰਾਂ ਰਹੀਆਂ ਜੀ।
1: ਚਲੋ ਜੀ, ਹੁਣ 1 ਜੁਲਾਈ ਵੀ ਨੇੜੇ ਆ ਤੇ ਦੇਖਦੇ ਆ 1 ਜੁਲਾਈ ਨੂੰ ਜਿਹੜੇ ਖਾਤੇ 'ਚ ਪੈਸੇ ਪਾਉਣੇ ਉਹਦੀ ਵੀ ਕੀ ਅਪਡੇਟ ਆ, ਤੇ ਆਪਾਂ ਬਾਕੀ ਦੇ ਰਹਿੰਦੀਆਂ ਖਬਰਾਂ ਕੱਲ੍ਹ ਨੂੰ ਜ਼ਰੂਰ ਪਰਿਵਾਰਾਂ ਦੇ ਰੂਬਰੂ ਕਰਾਂਗੇ। ਟੰਡਨ ਸਾਹਿਬ, ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ
1: ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ 2 ਤੋਂ ਲੈ ਕੇ 3 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ, ਤੇ ਇਹ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਯੂਨੀ ਗਲੋਬਲ ਤੋਂ ਨਾਗਪਾਲ ਜੀ, ਜਿੱਥੇ ਕਿ ਅੱਜ ਬੁਪਰਾ ਸਾਹਿਬ ਵੀ ਚੇਚੇ ਤੌਰ ਤੇ ਪਹੁੰਚੇ ਹੋਏ ਨੇ। ਬੁਪਰਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
3: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਅਸੀਂ ਅੱਜ ਲਾਈਵ ਔਨ ਲੋਕੇਸ਼ਨ ਇੱਥੇ ਪਹੁੰਚੇ ਹੋਏ ਹਾਂ ਇਹਨਾਂ ਦੇ ਆਫਿਸ ਦੇ ਵਿੱਚ, ਜਿਵੇਂ

0: ਡਿੱਠਾ ਹਾਲ ਆ ਜਿਹੜਾ ਉਹ ਆਪਣੇ ਪੇਪਰਾਂ ਚ ਆਉਂਦਾ ਸੀ ਵੀ ਛਪਾਰ ਦੇ ਮੇਲੇ ਦਾ ਅੱਖੀ ਡਿੱਠਾ ਹਾਲ ਲਿਖੋ। ਅੱਖੀ ਡਿੱਠਾ ਹਾਲ ਆ ਜਿਹੜਾ ਤੁਹਾਨੂੰ ਲਿਖਣ ਦੀ ਬਜਾਏ ਮੈਂ ਤੁਹਾਨੂੰ ਸੁਣਾ ਹੀ ਦੇਵਾਂਗਾ ਬੋਲ ਕੇ। ਤੇ ਜਿਵੇਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਦੇਖੋ ਕਿ ਕਿੰਨੇ ਕਿੰਨੇ ਪੈਸੇ ਆ ਜਿਹੜੀ ਪੰਜਾਬ ਸਰਕਾਰ ਖਾਤਿਆਂ ਦੇ ਵਿੱਚ ਪਾਉਂਦੀ ਆ, ਹਜ਼ਾਰ ਹਜ਼ਾਰ ਪਾਉਂਦੀ ਆ, ਕਿੰਨੇ ਕਿੰਨੇ ਪਾਉਂਦੀ ਆ। ਉਹ ਕਹਿੰਦੇ ਨਾਗਪਾਲ ਸਾਹਿਬ ਕਹਿੰਦੇ ਵੀ ਪੰਜਾਬ ਸਰਕਾਰ ਦਾ ਮੈਨੂੰ ਪਤਾ ਨੀ ਕਿੰਨੇ ਪਾਉਣੇ ਆ, ਕਿੱਦਾਂ
1: ਪਾਉਣੇ ਆ, ਦੇਖੋ ਜੇ
0: ਉਹਦੀ ਸਰਕਾਰ ਦਾ ਮੈਨੂੰ ਪਤਾ ਇਹ ਪਟਕ ਦੇਣੇ 30 ਤੋਂ 90 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ
1: ਚੰਗੇ ਸਾਹਿਬ ਜੇ ਖਾਤੇ ਦੇ ਵਿੱਚ
0: ਫੋਨ ਕਾਲ ਆ ਕੇ ਇਨਰੋਲਮੈਂਟ ਹੋ ਗਿਆ ਜਿਹਨਾਂ ਦੀ ਅਪਰੂਵਲ ਆ ਗਈਆਂ ਨੇ। ਨਾਗਪਾਲ ਸਾਹਿਬ ਸਾਡੇ ਨਾਲ ਨੇ ਲਾਈਵ ਲੋਕੇਸ਼ਨ ਇੱਥੇ ਪਹੁੰਚੇ ਆ। ਨਾਗਪਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਜੇ ਅਸੀਂ ਤੁਹਾਨੂੰ ਪੁੱਛ ਲਈਏ ਉਹਨਾਂ ਦਾ ਪਤਾ ਨੀ ਕਿੰਨੇ ਕੁ ਪੈਣੇ ਆ ਕਿ ਕਦੋਂ ਪੈਣੇ ਆ, ਉਹ ਪਹਿਲਾਂ ਪੈਣੇ ਸੀ 3-4 ਸਾਲ ਲੇਟ ਵੀ ਹੋ ਗਏ ਆ, ਪਰ ਇਹ ਇੰਨਾ ਟਾਈਮ ਲੇਟ ਨਹੀਂ ਹੁੰਦੇ ਆ। ਇਹ ਨਾ ਤੁਹਾਡਾ ਐਕਸਪੀਰੀਅੰਸ ਦੱਸੋ ਕਿਹੋ ਜਿਹਾ ਰਿਹਾ ਕਿ ਜਿੰਨੇ ਹੁਣ ਤੱਕ ਤੁਹਾਡੇ ਕਲਾਇੰਟ ਆਏ ਨੇ ਹੈਪੀ ਨੇ ਸਾਰੇ?
2: HODS ਲਾਈਕ ਭਵਾਨੀ ਕੇ ਪਾਸ ਲਾਈਕ ਹਮਨੇ ਕੈਨੇਡਾ ਕੀ ਪੀਆਰ ਇਤਨੀ ਮੁਸ਼ਕਿਲ ਸੇ ਲੀਏ ਕਿਉਂ ਲੀ ਹੈ ਕਿ ਪੰਜਾਬ ਮੇ ਪੈਸਾ 3-4 ਸਾਲ ਲੇਟ ਹੋ ਗਿਆ ਜੈਸਾ ਆਪਨੇ ਕਹਾ ਹੋ ਗਿਆ, ਯਹਾਂ 3-4 ਮਹੀਨੇ ਨਾ ਲਗਤਾ ਹੈ।
0: ਅੱਛਾ,
2: ਲਾਈਕ ਜੋ ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਹਮ ਔਰ ਕੋਈ ਕਾਮ ਕਰਤੇ ਹੀ ਨਹੀਂ ਹੋ ਫੰਡਿੰਗ ਵਾਲਾ ਜਿਸਮੇ ਕੁਛ ਫ੍ਰੀਡਮ ਹੋਤਾ ਹੈ।
0: ਕਲੀਅਰ ਕੱਟ ਆ, ਕੋਈ ਗ੍ਰੇ ਏਰੀਆ ਹੈ ਨਹੀਂ, ਜੇ ਬਲੈਕ ਐਂਡ ਵਾਈਟ,
2: ਬਿਲਕੁਲ ਸਹੀ
0: ਬਲੈਕ ਐਂਡ ਵਾਈਟ ਆ ਕੇ ਆ ਜੀ ਹੈ ਤਾਂ ਹੈ ਨਹੀਂ ਤਾਂ ਨਹੀਂ,
2: ਬਿਲਕੁਲ ਸਹੀ। ਲੋਕ ਅਬ ਲਾਈਕ ਆਪ ਐਜੂਕੇਸ਼ਨ ਹਾਸਿਲ ਕਰਤੇ, ਆਪ ਸਕਿੱਲ ਹਾਸਿਲ ਕਰਤੇ, ਅਕਾਊਂਟਿੰਗ ਦਾ ਪ੍ਰੋਗਰਾਮ ਕਰਤੇ ਹੈ, ਮੈਨੇਜਮੈਂਟ ਦਾ ਆਸਾਨ ਤਾਂ ਪੂਰੀ ਆਨਲਾਈਨ
0: ਕਰਤੇ। ਤੁਸੀਂ ਮੈਨੂੰ ਇਹ ਦੱਸ ਦਿਓ, ਬਹੁਤ ਵਾਰ ਮੈਂ ਤੁਹਾਨੂੰ ਪੁੱਛਿਆ ਵੀ ਦੱਸੋ ਕੌਣ ਕੌਣ ਐਲੀਜੀਬਲ ਆ, ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ, ਇਹ ਦੱਸੋ ਵੀ ਐਲੀਜੀਬਲ ਕੌਣ ਨਹੀਂ ਹੈ, ਜਿਹੜਾ ਬੰਦਾ ਨਹੀਂ ਲੈ ਸਕਦਾ ਉਹ ਨਹੀਂ ਹੈ ਹੱਕਦਾਰ ਹੈਗਾ, ਉਹ ਨਾ ਤੁਹਾਨੂੰ ਫੋਨ ਕਰੇ ਨਾ ਅਪਲਾਈ ਕਰੇ। ਉਹ
2: ਜਿਨਕਾ ਸਟੇਟਸ ਕੈਨੇਡਾ ਮੈਂ PR ਸਿਟੀਜ਼ਨ ਪ੍ਰੋਟੈਕਟਡ ਪਰਸਨ ਨਹੀਂ ਹੈ,
0: ਮਤਲਬ ਜੇ ਸਟੂਡੈਂਟ ਵੀਜ਼ੇ ਤੇ ਹੋ ਉਹ ਨਾ ਕਾਲ
2: ਕਰੇ,
0: ਜਿਹੜਾ ਵਰਕ ਪਰਮਿਟ ਤੇ ਉਹ ਨਾ ਕਾਲ ਕਰੇ,
2: ਬਿਲਕੁਲ ਨਾ ਕਾਲ ਕਰੇ,
0: ਜਿਹੜਾ ਰਿਫਿਊਜ਼ੀ ਆ
2: ਜਿਸਕਾ ਅਪਰੂਵ ਹੋ ਗਿਆ ਉਹ ਹੀ ਕਾਲ ਕਰੇ,
0: ਜਿਹਦਾ ਨਹੀਂ ਅਪਰੂਵ ਹੋਇਆ ਉਹ ਨਾ ਕਾਲ ਕਰੇ। ਓਕੇ ਠੀਕ ਹੈ।
2: ਅਗਰ ਕੋਈ ਬੰਦਾ ਸਿੰਗਲ ਹੈ
0: ਜਿਹੜਾ ਵੇਸਟਰ ਉਹ ਵੀ ਨਾ ਕਾਲ ਕਰੇ,
2: ਨਾ ਕਾਲ ਕਰੇ।
0: ਓਕੇ ਠੀਕ,
2: ਕੋਈ ਬੰਦਾ ਸਿੰਗਲ ਹੈ
0: ਜਿਹੜਾ ਸੁਪਰਵਾਈਜ਼ਰ ਤੇ ਉਹ ਵੀ ਨਾ ਕਾਲ ਕਰੇ। ਓਕੇ ਠੀਕ ਹੈ, ਹੁਣ ਜਿਹੜਾ ਸਿੰਗਲ ਆ
2: ਨਾ ਹੀ ਕਾਲ ਕਰੇ,
0: ਅੱਛਾ ਉਹ ਵੀ ਨਾ ਕਾਲ ਕਰੇ,
2: ਹਾਂ ਫਾਇਦਾ ਨਹੀਂ ਇਨਕੋ,
0: ਉਹਨੂੰ ਫਾਇਦਾ ਨਹੀਂ ਹੋਣਾ ਹੈਗਾ।
2: ਲੋਨ ਵੀ ਆਏਗਾ, ਗ੍ਰਾਂਟ ਤਾਂ ਚੀਜ਼ ਤੋਂ ਮਿਲੇਗੀ, ਲੋਨ
0: ਫਾਇਦਾ ਨਹੀਂ ਹੈ,
2: ਲੋਨ ਚਾਹੀਏ ਤਾਂ ਆ ਜਾਓ, ਬਟ ਆਈ ਡੋਨਟ ਰეკਮੈਂਡ।
0: ਓਕੇ, ਉਹ ਰეკਮੈਂਡ ਨਹੀਂ ਕਰਦੇ। ਅੱਛਾ, ਜਿਹੜੇ ਹਸਬੰਡ ਵਾਈਫ ਆ ਪੱਕੇ ਆ PR ਆ, ਉਹ ਕਾਲ ਕਰਨ ਉਹਨਾਂ ਨੂੰ ਫਾਇਦਾ?
2: ਬਿਲਕੁਲ ਫਾਇਦਾ ਉਨਕੋ, ਕਾਲ ਕਰਨਾ ਚਾਹੀਏ, ਉਹ ਮਿਸ ਕਰ ਰਹੇ ਹੈ।
0: ਤੇ ਜਿਨ੍ਹਾਂ ਦੇ 2 ਬੱਚੇ ਆ ਉਹਨਾਂ ਨੂੰ ਹੋਰ ਵੱਧ ਫਾਇਦਾ?
2: ਉਨਕੋ ਤਾਂ ਆਫਿਸ ਹੀ ਆ ਜਾਣਾ ਚਾਹੀਏ।
0: ਜਿਨ੍ਹਾਂ ਦੇ 3 ਬੱਚੇ ਆ
2: ਉਨਕੇ ਘਰਾਂ ਵੀ ਚਲੇ ਜਾਣਾ ਜੀ,
0: ਮੈਂ ਕਹਿਣ ਲੱਗਾ ਜੀ ਉਹਨਾਂ ਘਰੇ ਤੁਸੀਂ ਚਾਹੇ। ਅੱਛਾ, ਉਹਨਾਂ ਨੂੰ ਚੰਗਾ ਚੋਖਾ ਪੈਸਾ,
2: ਜੋ ਅਗਰ 3 ਬੱਚੇ ਆ ਤਾਂ ਅਪ ਟੂ 100,000 ਦੀ ਫੰਡਿੰਗ ਆਉਂਦੀ ਹੈ,
0: $100,000।
2: ਯੈਸ, ਉਸ ਵਿੱਚ 50,000 ਤੋਂ ਨਾਨ ਰਿਫੰਡੇਬਲ, ਟੈਕਸ ਫ੍ਰੀ।
0: ਅੱਛਾ, ਓਕੇ, ਜਿਹੜਾ ਇਹ ਪੈਸਾ ਇਹ ਬੰਦਾ ਜੇ ਹੁਣ ਸਪੋਜ਼ ਕਰੋ ਕਿ $100,000 ਦੀ ਫੰਡਿੰਗ ਆ ਗਈ, ਉਹਦਾ 50,000 ਦਾ 70,000 ਦਾ ਟੈਕਸ ਭਰਨ ਵਾਲਾ ਪਿਆ ਵਾ, ਜਾਂ ਉਹਨੇ ਕਾਰ ਚੱਕੀ ਸੀਗੀ ਉਹ ਵੱਧ ਪਰਸੈਂਟੇਜ ਤੇ ਉਹ ਕਾਰ ਚੱਕੀ, ਉਹ ਕਹਿੰਦਾ ਯਾਰ ਮੈਂ ਕਾਰ ਦੇ ਲਾ ਦਿੰਦਾ ਵਾ, ਜਾਂ ਕੋਈ ਹੋਰ ਵੀਜ਼ੇ ਦਾ 20-22% ਪਿਆਜ ਪੈ ਰਿਹਾ, ਉਹ ਕਹਿੰਦਾ ਮੈਂ ਇਹ ਲਾ ਦਿੰਦਾ, ਕਿਉਂਕਿ ਉਹਦਾ 50,000 ਤੁਸੀਂ ਕਹਿ ਰਹੇ ਹੋ ਕਿ ਉਹਦਾ ਫ੍ਰੀ ਆ, ਜੇ ਲੱਖ ਦੀ ਗ੍ਰਾਂਟ ਆਈ ਉਹਨੂੰ ਜੇ ਆਈ ਤਾਂ, ਤੇ ਜੇ 50,000 ਫ੍ਰੀ ਆ ਤਾਂ ਉਹ 50,000 ਦਾ ਜਿਹੜਾ ਕੋਈ 50,000 ਕੀ ਲੱਖ ਨਾਲ ਹੀ ਜਿਹੜਾ ਕੋਈ ਮਰਜ਼ੀ ਕਰੇ, ਜਾਂ 50,000 ਨਾਲ
2: ਕੋਈ ਰਿਸਟ੍ਰਿਕਸ਼ਨ ਨਹੀਂ ਆ, ਉਹ ਕਹੀਂ ਵੀ ਕੈਸੇ ਵੀ ਯੂਜ਼ ਕਰੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਸ ਕਵਰ ਕਰਨੇ ਕੇ ਲਈ ਦੇ ਰਹੀ ਹੈ, ਗ੍ਰੋਸਰੀ ਲੈ, ਗੈਸ ਵਰਵਾਏ, ਬੱਚੋਂ ਕੋ ਉਸਕੇ ਲਈ ਫੂਡ ਰੱਖੇ ਉਨਕੇ ਲਈ,
0: ਜੇ ਕਿਸੇ ਰੇੜੀ ਦੇ ਆਟ ਦੇ ਦੇਣੇ ਉਹ ਆਟ ਦੇ ਦੇ ਦੇਵੇ। ਹਾਂ ਨਹੀਂ, ਮੈਂ ਮੇਰੇ ਕੋਲ ਕਈ ਬੰਦੇ ਇਹੋ ਜਿਹੇ ਵੀ ਆ ਜਿਹਨਾਂ ਨੇ ਮੇਰੇ ਪੈਸੇ ਦਿੱਤੇ, ਮੈਂ ਬੋਲਦਾ ਉਹਨਾਂ ਨੂੰ ਲੋਨ ਹੀ ਦਵਾ ਦਿੰਦੇ ਆਪਾਂ। ਹੈਰੀ ਬਾਈ ਨੂੰ, ਹੈਰੀ ਜੀ,
1: ਹਾਂਜੀ ਬਿਲਕੁਲ,
0: ਇੱਕ ਦੋ ਸਪੋਂਸਰ ਮੇਰੇ ਕੋਲ ਇਹੋ ਜਿਹੇ ਆ ਜਿਹਨਾਂ ਨੇ ਨਾ ਮੈਂ ਜਦੋਂ ਫੋਨ ਵੀ ਕੀਤਾ ਉਹਨਾਂ ਦੇ ਪਿਛਲੇ ਪੈਸੇ ਵਾਹਵਾ ਰਹਿੰਦੇ ਆ
1: ਹਨਾ,
0: ਉਹਨਾਂ ਨੂੰ ਵੀ ਰਿਕਮੈਂਡ ਕਰਦੇ ਵੀ ਤੁਸੀਂ ਆ ਲਓ, ਤੁਹਾਨੂੰ ਗ੍ਰਾਂਟ ਦਵਾਉਣ ਨਾਲ ਲੋਨ ਵੀ ਭਾਵ ਸਾਡੇ ਤਾਂ ਪੈਸੇ ਕਰ ਦੋ,
1: ਇਹ ਦੁੱਖ ਦੀ ਰੱਖ ਤੇ ਹੱਥ ਧਰਤਾ ਤੁਸੀਂ,
0: ਹਾਂ ਦੁੱਖ ਦੀ ਰੱਖ ਤੇ, ਇਹਦੇ ਵੀ ਤਾਂ ਇਹਦੇ ਵੀ ਮਾਰੇ ਹੋਏ ਆ ਕਿ
2: ਯਾਰ ਸਾਡੇ ਇਸੇ ਕਲਾਇੰਟ ਆਤੇ ਹੈ ਜੈਸੇ ਰੈਫਰ ਕਰਦੇ ਹੈ ਲੋਕੋ, ਭਾਜੀ ਮੇਰੇ ਕੋਲ ਤੇ 5,000 ਲੈਣਾ ਥਾ, ਇਸ ਕਾ ਗੇਸ ਕਰ ਦੋ,
0: ਹਾਂ ਵੀ ਮੇਰਾ
2: 5,000 ਕੋ ਦੇ ਦੇਗਾ ਆਫਿਸ।
0: ਤੁਸੀਂ ਤਾਂ ਉਹ ਗੱਲ ਕੀਤੀ ਮੈਨੂੰ ਅੱਜ ਹੀ ਵੀਰ ਹੁਣ ਦੱਸੀ, ਹੈਰੀ ਬਾਈ ਇੱਕ ਤੁਹਾਨੂੰ ਬਜਰੀ ਗੱਲ ਸੁਣਨਾ, ਉਹ ਕਹਿੰਦਾ ਬਾਈ ਜੀ ਕਿਸੇ ਨੇ ਕਿਸ ਤੋਂ ਪੈਸੇ ਲੈਣੇ ਸੀ, ਨਾਗਪਾਲ ਸਾਹਿਬ ਜਿਵੇਂ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਜੀ ਤੋਂ $100,000 ਲੈਣਾ ਜਾਂ ਲੱਖ ਰੁਪਇਆ ਲੈਣਾ, ਉਹ ਲੱਖ ਰੁਪਇਆ ਕਹਿੰਦੇ ਉਹ ਤਾਂ ਲੈਣਾ ਸੀਗਾ, ਤੇ ਜਦੋਂ ਉਹ ਬੰਦਾ ਗਿਆ ਕਹਿੰਦਾ ਬਾਈ ਜੀ ਲੱਖ ਰੁਪਇਆ, ਕਹਿੰਦਾ ਯਾਰ ਬਈ ਨਹੀਂ ਹੈ ਨਹੀਂ ਮੇਰੇ ਕੋਲ ਤਾਂ ਹਨਾ, ਉਹ ਮੌਕੇ ਤੇ ਦੋਨੇ ਜਣੇ ਬੈਠੇ ਸੀਗੇ ਹਨਾ, ਜਿਹਦੇ ਮਤਲਬ ਮੈਂ ਤੁਹਾਨੂੰ ਸਪੋਜ਼ ਕਰੋ ਮੈਂ ਤੁਹਾਨੂੰ ਪੈਸੇ ਦਿੱਤੇ ਹੋਏ ਆ, ਜਦੋਂ ਮੈਂ ਤੁਹਾਡੇ ਤੋਂ ਵਾਪਸ ਮੰਗਣੇ ਪੈਸੇ ਤੁਸੀਂ ਕਹਿੰਦਾ ਯਾਰ ਮੇਰੇ ਕੋਲ ਤਾਂ ਹਜੇ ਹੈ ਨੀਗੇ, ਵੀ ਮੈਂ ਮੈਨੂੰ ਪਤਾ ਵੀ ਤੁਹਾਡੇ ਕੋਲ ਹੈਗੇ ਆ, ਤੁਸੀਂ ਕਹਿੰਦਾ ਨਹੀਂ ਮੇਰੇ ਕੋਲ ਤਾਂ ਹੈ ਨੀਗੇ, ਮੌਕੇ ਤੇ ਡਾਕੂ ਪਹੁੰਚ ਗਿਆ, ਉਹ ਕਹਿੰਦਾ ਵੀ ਕੱਢ ਦੇ ਜੋ ਕੁਛ ਹੈਗਾ ਵਾ, ਹੁਣ ਉਹਨੂੰ ਪਤਾ ਸੀ ਵੀ ਲੱਖ ਰੁਪਏ ਦਾ ਮੇਰੇ ਕੋਲ ਪਿਆ ਵਾ, ਉਹਨੇ ਡਾਕੂ ਨੂੰ ਦੇਣੇ ਚਾਹੀਦਾ, ਕਹਿੰਦਾ ਮੈਂ ਤੇਰੇ ਦੇਣੇ ਚਾਹੀਦਾ ਤੇਰੇ ਦੇ ਦੇ, ਤੂੰ ਡਾਕੂ ਨੂੰ, ਤੂੰ ਡਾਕੂ ਨੂੰ ਦੇ ਦੇ ਤੇਰਾ ਬਰਾਬਰ ਹਿਸਾਬ ਕਿਤਾਬ, ਤੇ ਹੁਣ ਡਾਕੂ ਮੇਰੇ ਤੋਂ ਸਿੱਧਾ ਲਓਗਾ ਤੂੰ ਦੇ ਦੇ, ਕਹਿੰਦਾ ਮੈਂ ਤੇਰੇ ਦੇਣੇ ਆਪਣਾ ਸਭ ਦਾ ਬਰਾਬਰ। ਉਹ ਚੀਜ਼ ਤੁਸੀਂ ਕਹਿੰਦੇ ਹੋ ਭਾਈ ਇਹ ਪੈਸੇ ਜਿਹਦੇ ਜਿਹਦੇ ਦੇਣੇ ਆ ਜ਼ਰੂਰ ਟਾਈਮ ਸਿਰ ਦੇ ਦਿਓ। ਤੇ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਨਾਗਪਾਲ ਸਾਹਿਬ ਨਾਲ, ਜਿੰਨੇ ਬੰਦੇ ਇੱਥੇ ਹੈਗੇ ਆ ਨਾਗਪਾਲ ਸਾਹਿਬ, ਜਿਹੜੇ ਮੇਨ ਵੱਡੀ ਗੱਲ, ਵੱਡੀ ਗੱਲ ਇਹ ਆ ਕਿ ਕੋਰਸ ਜਿਹੜੇ ਹੈਗੇ ਆ ਉਹ ਔਖੇ ਆ ਕਿ ਸੌਖੇ ਆ, ਸੱਚ ਦੱਸਿਓ। ਇਹ ਨਾ ਹੋਵੇ ਕਿ ਤੁਸੀਂ ਕਹੋ ਸੌਖਾ ਹੀ ਆ, ਬੰਦਾ ਬਾਅਦ ਕਹਿੰਦਾ ਯਾਰ ਮੈਨੂੰ ਤਾਂ ਪਤਾ ਕੁਛ ਨਹੀਂ ਲੱਗਿਆ।
2: ਦੇਖੀ ਜੀ 8 ਸਾਲ ਹੋ ਗਏ ਹਮੇ, ਹਜ਼ਾਰ ਕੋਰਸਿਸ ਕਰ ਚੁੱਕੇ ਹੈ, ਆਸਾਨ ਸੇ ਕੋਰਸਿਸ ਸੀਗੇ ਹਮਾਰੇ ਕਲਾਇੰਟਸ ਕੋ
0: ਸਾਰੇ, ਜਿੰਨੇ ਉਹ ਛੱਡੋ ਗੱਲ, ਛੱਡੋ ਗੱਲ, ਜਿੰਨੇ ਬੰਦੇ ਤੁਸੀਂ ਕਹਿੰਦੇ ਹੁਣ ਤੱਕ ਤੁਹਾਡੇ ਨਾਲ ਅਟੈਚ ਹੋਏ ਆ, ਉਹਨਾਂ ਚੋਂ ਫੇਲ ਵੀ ਹੋਇਆ ਬਈ?
2: ਨਹੀਂ ਨਹੀਂ ਹੈ
0: ਗ੍ਰਾਂਟ ਆ ਸਕਦੀ ਹੈ, ਆ ਵੀ ਸਕਦੀ ਹੈ, ਨਹੀਂ ਆ ਸਕਦੀ, ਕਦੋਂ ਤੱਕ ਆ ਸਕਦੀ ਹੈ, ਕਿੰਨਾ ਲੋਨ ਤੁਹਾਨੂੰ ਮਿਲ ਸਕਦਾ ਵਾ, ਕੋਈ ਉੱਥੇ ਰਿਸਟ੍ਰਿਕਸ਼ਨ ਨਹੀਂ। ਓਪਨ ਲੋਨ ਆ, ਚਾਹੇ ਤੁਸੀਂ 2 ਸਾਲਾਂ ਬਾਅਦ, ਸਾਲ ਬਾਅਦ, 6 ਸਾਲ ਬਾਅਦ, 8 ਸਾਲ ਬਾਅਦ, 10 ਸਾਲ ਬਾਅਦ ਪੇ ਕਰ ਦਿਓ, ਕੋਈ ਚੱਕਰ ਹੀ ਨਹੀਂਗਾ। ਸੋ ਨੰਬਰ 437-234-6375 ਤੇ ਹੁਣੇ ਤੁਸੀਂ ਕਾਲ ਕਰ ਸਕਦੇ ਹੋ। ਅਗਲੇ ਲਿੰਕ ਦੇ ਵਿੱਚ ਕਿੱਥੇ ਭੈਣ ਜੀ ਪਹੁੰਚੇ ਹੋਏ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸਲ 'ਚ ਉਹਨਾਂ ਨੂੰ ਪੁੱਛਾਂਗੇ ਗੱਲਬਾਤ ਬਣਦੀ ਕੀ ਹੈ। 437-234-6375 ਤੇ ਤੁਸੀਂ ਕਾਲ ਕਰ ਸਕਦੇ ਹੋ। ਚਲਦੇ ਬੈਕ ਟੂ ਸਟੂਡੀਓ,
1: 437-234-6375 ਤੇ ਨਾਗਪਾਲ ਜੀ ਹੁਣਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ ਵਿੱਚ ਸਾਡੇ ਨਾਲ ਸਪੈਸ਼ਲ, ਕਿਉਂਕਿ ਦਿਨ ਜਿਹੜੇ ਓਕੇਜ਼ਨ ਨੇ, ਜਦੋਂ ਜਿਹੜੇ ਦਿਨ ਹੋਣ, ਜਦੋਂ ਮੰਥ ਐਂਡ ਹੋਣ ਵਾਲਾ ਹੁੰਦਾ, ਲੌਂਗ ਵੀਕਐਂਡ ਆਉਣ ਵਾਲਾ ਹੁੰਦਾ, ਤਾਂ ਇਹ ਦਿਨਾਂ ਦੇ ਵਿੱਚ ਸਾਫ ਸਫਾਈ ਦਾ ਇੱਕ ਵੱਡਾ ਹੁੰਦਾ। ਉਹਦੇ ਲਈ ਸਾਡੇ ਨਾਲ ਮੈਪਲ ਕਲੀਨਿੰਗ ਤੋਂ ਬਾਈ ਜੀ ਪਹੁੰਚੇ, ਮੈਪਲ ਕਲੀਨਿੰਗ ਤੋਂ ਬਾਈ ਜੀ ਪਹੁੰਚੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
3: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸੋ ਦਾ ਮੈਪਲ ਕਲੀਨਿੰਗ, ਤੁਸੀਂ ਦੱਸਿਆ ਸੀ ਕਿ ਲੌਂਗ ਵੀਕਐਂਡ, ਵਿਆਹ ਸ਼ਾਦੀ ਜਾਂ ਫਿਰ 1 ਤਰੀਕ ਨੂੰ ਬਹੁਤ ਲੋਕ ਮੂਵ ਇਨ ਮੂਵ ਹੁੰਦੇ ਆ, ਤੇ ਇਹਦੇ ਲਈ ਜ਼ਰੂਰ ਤੁਸੀਂ ਸਾਂਝੀ ਕਰੋ ਗੱਲਬਾਤ।
3: ਸਰ, ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਚਾਹੀਦੀ ਹੈ, ਵੈਦਰ ਉਹ ਡੀਪ ਕਲੀਨ ਹੈ, ਰੈਗੂਲਰ ਕਲੀਨ ਹੈ ਜਾਂ ਵਿੰਡੋਜ਼ ਕਲੀਨ ਕਰਵਾਉਣੀਆਂ ਨੇ, ਆਪਾਂ ਹਰ ਤਰ੍ਹਾਂ ਦੀ ਸਰਵਿਸ ਦਿੰਦੇ ਹਾਂਗੇ। ਜਾਂ ਮੂਵ ਇਨ ਮੂਵ ਆਊਟ ਕਲੀਨਿੰਗ ਹੈ, ਜਾਂ ਕੋਈ ਪਾਰਟੀ ਹੋ ਕੇ ਹਟੀ ਹੈ, ਜਾਂ ਪਾਰਟੀ ਤੋਂ ਪਹਿਲਾਂ ਕਲੀਨ ਕਰਵਾਉਣਾ ਹੈ, ਉਹ ਕਲੀਨਿੰਗ ਆਪਾਂ ਕਰਦੇ ਹਾਂ ਜੀ।
1: ਘਰ ਨੂੰ ਤੁਸੀਂ ਕੋਨਾ ਕੋਨਾ ਚਮਕਾ ਦਿੰਦੇ ਹੋ, ਬਿਲਕੁਲ। ਇਹ ਡੀਪ ਕਲੀਨਿੰਗ ਦੇ ਵਿੱਚ ਆਉਂਦਾ ਕੀ ਕੁਛ ਹੈ?
3: ਡੀਪ ਕਲੀਨ ਦੇ ਵਿੱਚ ਹੁੰਦਾ ਸਰ, ਜਿੱਥੇ ਵੀ ਆਪਾਂ ਨਾਰਮਲ ਏਰੀਆਜ਼ ਦੇ ਵਿੱਚ ਰੀਚ ਨਹੀਂ ਕਰ ਪਾਉਂਦੇ, ਉਹ ਸਾਰਾ ਟੌਪ ਟੂ ਬੌਟਮ ਕਲੀਨ ਹੁੰਦਾ।
1: ਫ੍ਰਿਜ ਵਗੈਰਾ ਜਾਂ ਪਲੈਸਰ ਨੇ ਉਹ ਅੰਦਰੋਂ ਬਾਹਰੋਂ ਕਰਦੇ?
3: ਅੰਦਰੋਂ ਬਾਹਰੋਂ ਕਲੀਨ ਹੁੰਦੇ ਆ ਜੀ, ਫ੍ਰਿਜ ਨੂੰ ਮੂਵ ਕਰਕੇ, ਸਟੋਵ ਨੂੰ ਮੂਵ ਕਰਕੇ, ਤੇ ਆਪਣੇ ਵਾਸ਼ਰੂਮ ਦੇ ਵਿੱਚ ਜਿਹੜੇ
1: ਕਿਚਨ ਕੈਬਨੇਟ ਆ।
3: ਹਾਂਜੀ ਸਰ, ਕਿਚਨ ਕੈਬਨਟਸ ਅੰਦਰੋਂ ਕਲੀਨ ਹੁੰਦੀਆਂ ਨੇ ਜੀ,
1: ਤੇ ਬਾਹਰੋਂ ਟਾਇਲਟ ਸੀਟ ਉਹਦੇ ਸਾਈਡ ਵਾਲੇ ਏਰੀਏ
3: ਸਾਰਾ ਸਰ A to Z। ਜਿੱਦਾਂ ਆਪਣੇ ਵਾਸ਼ਰੂਮ ਦੇ ਵਿੱਚ ਸ਼ੀਸ਼ਿਆਂ ਦੇ ਉੱਪਰ ਲਾਈਮ ਸਕੇਲ ਚੜ ਜਾਂਦਾ, ਉਹ ਵੀ ਮਤਲਬ ਹੌਟ ਵਾਟਰ ਦੇ ਨਾਲ ਜਿਹੜੇ
1: ਦਾਗ ਪੈ ਜਾਂਦੇ ਆ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ, ਪਹਿਲਾਂ ਜਾਂ ਬਾਅਦ ਦੇ ਵਿੱਚ ਬਹੁਤ ਸਾਰਾ ਜੰਕ ਵੀ ਆ, ਕਿਉਂਕਿ ਪਾਰਟੀ ਤੋਂ ਬਾਅਦ ਬਹੁਤ ਸਾਰਾ ਜੰਕ ਵੀ ਹੁੰਦਾ, ਉਹ ਵੀ ਰਿਮੂਵ ਕਰੋ।
3: ਜੰਕ ਵੀ ਰਿਮੂਵ ਕਰਦੇ ਆ ਜੀ, ਬਾਹਰੋਂ ਸਾਈਡ ਵਾਕਾਂ ਵਾਸ਼ ਕਰਵਾਉਣੀਆਂ, ਜਾਂ ਡਰਾਈਵੇ ਬੈਕ ਯਾਰਡ ਵਾਸ਼ ਕਰਵਾਉਣਾ, ਸੀਲਰ ਮਰਵਾਉਣਾ, A to Z ਸਲਿਊਸ਼ਨ ਹੈ ਜੀ ਆਪਣੇ ਕੋਲ। ਤੇ ਜਿਹੜੀਆਂ ਆਪਾਂ ਵਿੰਡੋਜ਼ ਕਲੀਨ ਕਰਦੇ ਹਾਂ, ਉਹ ਸਰ 3 ਸਟੇਜ ਵਾਟਰ ਪਿਊਰੀਫਿਕੇਸ਼ਨ ਦੇ ਨਾਲ ਕਰਦੇ ਹਾਂ, 3 ਸਟੇਜਾਂ ਤੇ ਪਾਣੀ ਜਿਹੜਾ ਪਿਊਰੀਫਾਈ ਹੁੰਦਾ, ਫਿਰ ਉਹਦੇ ਨਾਲ ਆਪਾਂ ਵਿੰਡੋਜ਼ ਧੋਨੇ ਆ ਜੀ।
1: ਵੈਰੀ ਗੁੱਡ, ਨੰਬਰ ਸਾਂਝਾ ਕਰ ਦਿਓ।
3: ਨੰਬਰ ਹੈ ਜੀ 647-2860077, 647-286-0077।
1: 647-286-00। ਅੱਛਾ, ਕੈਨੇਡਾ ਡੇ ਕਰਕੇ ਤਾਂ ਰਹੀ ਗਿਆ, ਕੈਨੇਡਾ ਡੇ ਕਰਕੇ ਨਾ ਸਾਰੀਆਂ ਕੰਪਨੀਆਂ ਕੁਝ ਨਾ ਕੁਝ ਸਪੈਸ਼ਲ ਦੇ ਰਹੀਆਂ ਨੇ, ਤੁਸੀਂ ਕੈਨੇਡਾ ਡੇ ਦਾ ਕੀ ਬੈਸਟ ਆਫਰ ਆ? ਬੀਇੰਗ ਏ ਕੈਨੇਡੀਅਨ, ਕੈਨੇਡੀਅਨ ਸਿਟੀਜ਼ਨ ਨੂੰ ਕੀ ਆਫਰ ਕਰੋਗੇ?
3: ਸਰ, ਕੈਨੇਡਾ ਡੇ ਦੇ ਤਿਉਹਾਰ ਦੇ ਉਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਕਰ ਰਹੇ ਹਾਂ, ਜੇ ਕੋਈ ਵੀ ਕਸਟਮਰ ਅੱਜ ਸਿਰਫ ਤੇ ਸਿਰਫ ਇਹ ਦੇਸ਼ ਪ੍ਰਦੇਸ਼ ਰੇਡੀਓ ਦੇ ਲਈ ਆਫਰ ਹੈ, ਕਸਟਮਰਾਂ ਦੇ ਲਈ, ਜੇ ਕੋਈ ਅੱਜ ਕਸਟਮਰ ਸਾਨੂੰ ਕਾਲ ਕਰਦਾ ਹੈ ਤੇ ਉਹ ਬੁੱਕ ਕਰਦਾ ਹੈ ਡੀਪ ਕਲੀਨ, ਤਾਂ ਉਹਨਾਂ ਨੂੰ ਆਪਾਂ ਕਾਰ ਕਲੀਨਿੰਗ ਕਿੱਟ ਹੈ ਜਿਹੜੀ ਉਹ ਫ੍ਰੀ ਆਫ ਕੋਸਟ ਦੇਵਾਂਗੇ ਨਾਲ।
1: ਸੋ ਘਰ ਦੀ ਕਲੀਨਿੰਗ ਤੁਸੀਂ ਕਰੋਗੇ?
3: ਹਾਂਜੀ,
1: ਗੱਡੀ ਦੀ ਕਲੀਨਿੰਗ ਵਾਲੀ ਕਿੱਟ ਫ੍ਰੀ ਦੇਵਾਂਗੇ?
3: ਫ੍ਰੀ ਦੇਵਾਂਗੇ,
1: ਜਿੰਨੀ ਅੱਜ ਕਾਲ ਆਉਣਗੀਆਂ,
3: ਜਿੰਨੀ ਅੱਜ ਕਾਲ ਆਉਣਗੀਆਂ।
1: ਮੈਪਲ ਕਲੀਨਿੰਗ ਇਹਨਾਂ ਦੀ ਸਰਵਿਸ ਲੈਣੀ ਚਾਹੁੰਦੇ ਜੀ ਰਾਈਟ ਨਾਓ ਕਾਲ ਕਰ ਲਓ ਨੰਬਰ ਟੂ ਕਾਲ 647-286-0077 647-286-0077 647-286-0077 6472860077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਸਾਡੇ ਨਾਲ ਲਾਈਨ ਤੇ ਮੂਜ਼ ਅਪਲਾਈਨ ਤੋਂ ਮਾਨ ਸਾਹਿਬ ਵੀ ਜੁੜੇ ਨੇ। ਮਾਨ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਕੈਨੇਡਾ ਡੇ ਲਈ ਕੀ ਆਫਰ ਆ, ਇਹ ਕਹਿੰਦੇ ਜੋ ਤੁਸੀਂ ਕਹੋ। ਮੈਂ ਕਿਹਾ ਮੈਂ ਤਾਂ ਕਹੂੰਗਾ ਫ੍ਰੀ ਬਲਾਈਂਡ ਲਾ ਲਓ, ਇਹ ਕਹਿੰਦੇ ਅਸੀਂ ਫ੍ਰੀ ਬਲਾਈਂਡਾਂ ਲਈ ਆਫਰ ਲੈ ਕੇ ਆਏ ਹਾਂ ਕੈਨੇਡਾ ਡੇ ਤੇ ਸਪੈਸ਼ਲ ਬਲਾਈਂਡ ਦਾ ਆਫਰ ਜੈਬਰਾ ਬਲਾਈਂਡ ਤੇ ਆਉਂਦਾ ਬਾਈ ਜੀ।
4: ਜੈਬਰਾ ਬਲਾਈਂਡ ਤੇ ਰੋਲਰ ਸ਼ੀਟਸ ਤੇ ਕਸਟਮ ਮੇਡ ਬਲਾਈਂਡਸ ਕੈਨੇਡੀਅਨ ਮੇਡ ਬਲਾਈਂਡਸ ਜੀ 5 ਸਾਲ ਦੀ ਵਾਰੰਟੀ ਦੇ ਨਾਲ ਅਸੀਂ ਆਫਰ ਕਰ ਰਹੇ ਹਾਂ ਅਤੇ ਨਾਲ ਨਾਲ ਇਸ ਵੀਕ ਦਾ ਜੋ ਕੈਨੇਡਾ ਡੇ ਲੌਂਗ ਵੀਕਐਂਡ ਦਾ ਆਫਰ ਹੈ ਉਹ ਫ੍ਰੀ ਬਲਾਈਂਡ ਲਾ ਰਹੇ ਹਾਂ। ਕਿੱਦਾਂ ਲਾ ਰਹੇ ਹਾਂ? 5 ਵਿੰਡੋਜ਼ ਦੇ ਨਾਲ 6ਵੀਂ ਵਿੰਡੋ ਬਿਲਕੁਲ ਫ੍ਰੀ।
1: ਅੱਛਾ, ਘਰ ਦੇ ਵਿੱਚ ਜੇ 6 ਵਿੰਡੋਆਂ ਨੇ, 5 ਦਾ ਪੇ ਕਰੋ 6 ਫ੍ਰੀ, ਜੇ ਘਰ 'ਚ 12 ਵਿੰਡੋਆਂ ਨੇ
4: 10 ਦਾ ਪੇ ਕਰੋ
1: ਅਤੇ 2 ਫ੍ਰੀ ਲਾਉਂਗੇ,
4: 2 ਫ੍ਰੀ ਕਰ ਦਾਂਗੇ।
1: ਜੇ 18 ਨੇ
4: 15 ਦਾ ਪੇ ਕਰ ਦੋ
1: ਤੇ 3 ਫ੍ਰੀ। ਅੱਛਾ, 5 ਵਿੰਡੋ ਪਿੱਛੇ 6ਵੀਂ ਬਲਾਈਂਡ ਫ੍ਰੀ ਤੁਸੀਂ ਕਰ ਰਹੇ ਹੋ। ਇੰਸਟਾਲੇਸ਼ਨ ਦਾ ਕੋਈ
4: ਇੰਸਟਾਲੇਸ਼ਨ ਦਾ ਚਾਰਜ ਨਹੀਂ ਹੈਗਾ ਜੀ। ਤੁਸੀਂ 5-6 ਵਿੰਡੋਆਂ ਨੇ 5 ਦਾ ਪੇ ਕਰੋ, 12 ਵਿੰਡੋਆਂ ਨੇ 10 ਦਾ ਪੇ ਕਰੋ, 18 ਵਿੰਡੋਆਂ ਨੇ 15 ਦਾ ਪੇ ਕਰੋ। 5 ਵਿੰਡੋਆਂ ਪਿੱਛੇ
1: ਛੇਵੀਂ ਬਲਾਈਂਡ ਫ੍ਰੀ ਲਾ ਕੇ ਦਿੱਤੀ ਜਾਊਗੀ
4: ਬਿਲਕੁਲ।
1: ਸੋ ਇਹਨਾਂ ਦੇ ਹਾਈ ਕੁਆਲਿਟੀ ਬਲਾਈਂਡ ਤੁਹਾਨੂੰ ਕੁਆਲਿਟੀ ਮਿਲੂਗੀ। 5 ਸਾਲ ਦੀ ਵਾਰੰਟੀ ਤੁਸੀਂ ਦਿੰਦੇ ਹੋ ਰਾਈਟ?
4: ਹਾਂਜੀ,
1: 5 ਸਾਲ ਦੀ ਵਾਰੰਟੀ ਹੋ।
4: 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨ ਨੇ,
1: ਬਹੁਤ ਅੱਛੇ।
4: ਤੁਸੀਂ ਮੋਟਰਾਈਜ਼ ਲਵਾਉਣੇ ਆ, ਤੁਸੀਂ ਚੇਨ ਵਾਲੇ ਲਗਵਾਉਣੇ ਆ, ਤੁਸੀਂ ਕੋਈ ਵੀ ਲਵਾਉਣਾ, ਬਸ ਸਾਰਾ ਤਰ੍ਹਾਂ ਦੇ ਬਲਾਈਂਡ ਲਾ ਲਾਉਣੇ।
1: ਸੋ ਜੀ, 5 ਸਾਲ ਦੀ ਵਾਰੰਟੀ, ਡਿਸਕਾਊਂਟਡ ਪ੍ਰਾਈਸ ਤੇ ਬਲਾਈਂਡ ਲੱਗਣਗੇ ਤੇ ਰਾਈਟ ਨਾਓ ਕਾਲ ਕਰੋਗੇ 5 ਬਲਾਈਂਡ ਦਾ ਪੇ ਕਰਨਾ, 6ਵੀਂ ਬਲਾਈਂਡ ਫ੍ਰੀ। ਨੰਬਰ ਟੂ ਕਾਲ 647-399-4646 647-399-4646 6473894646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ।

0: ਸਾਡੇ ਨਾਲ ਲਾਈਨ ਤੇ ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਵੀ ਲਾਈਨ ਤੇ ਰੈਡੀ ਨੇ। ਬਾਦਵਾ ਸਾਹਿਬ ਆਪਣੀਆਂ ਸਪੈਕਸ ਐਕਸ ਤੋਂ ਡੀਲਾਂ ਲੈ ਕੇ ਵੀ ਕੈਨੇਡਾ ਡੇ ਦੀਆਂ ਸਪੈਸ਼ਲ ਰੈਡੀ ਨੇ ਤੇ ਤੁਹਾਨੂੰ ਰੋਜਰ ਦੀਆਂ ਡੀਲਾਂ ਵੀ ਲੈ ਕੇ ਦੇਵਾਂਗੇ। ਬਸ ਥੋੜੀ ਦੇਰ ਕਿਉਂਕਿ ਇੱਕ ਵਾਰੀ ਅਸੀਂ ਦੁਬਾਰਾ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ ਬਪਰਾਏ ਸੋ ਕੋਲ। ਇਸ ਤੋਂ ਬਾਅਦ ਵਕਾਰ ਜੀ, ਬਾਈ ਸੁੱਖ ਤੇ ਬਾਦਵਾ ਸਾਹਿਬ ਤੁਸੀਂ ਰੈਡੀ ਰਹੋ। ਬਪਰਾਏ ਸਾਹਿਬ ਗੋ ਅਹੈਡ ਪਲੀਜ਼।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਅਸੀਂ ਲਾਈਵ ਔਨ ਲੋਕੇਸ਼ਨ ਦੇ ਉੱਤੇ ਪਹੁੰਚੇ ਹੋਏ ਹਾਂ। ਲਾਈਵ ਔਨ ਲੋਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਲਾਈਵ ਜਿਹੋ ਜਿਹਾ ਕੁਝ ਵੀ ਹੋ ਰਿਹਾ, ਜੋ ਇੱਥੇ ਕਲਾਇੰਟ ਵੀ ਪਹੁੰਚ ਰਹੇ ਆ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਾਂਗੇ, ਵੈਲਕਮ ਆਖਾਂਗੇ। ਤੇ ਬਾਈ ਜੀ ਸਾਡੇ ਨਾਲ ਨੇ, ਪਹਿਲਾਂ ਇਹਨਾਂ ਨੂੰ ਆਪਾਂ ਵੈਲਕਮ ਕਰ ਲੈਂਦੇ ਹਾਂ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
2: ਠੀਕ ਠਾਕ
1: ਹੋ? ਸ਼ੁਭ ਨਾਮ ਤੁਹਾਡਾ?
2: ਵਹੀਦ
1: ਜੀ। ਵਹੀਦ ਜੀ ਕਹਿੰਦੇ ਆ?
2: ਬਿਲਕੁਲ ਠੀਕ,
1: ਬਹੁਤ ਅੱਛੇ। ਅੱਛਾ, ਤੁਸੀਂ ਇੱਥੇ ਕਿਉਂਕਿ ਇਹ ਤਾਂ ਕਹਿ ਨਹੀਂ ਸਕਦੇ ਵੀ ਆਪਾਂ ਕਿਹੜਾ ਖੰਡ ਲੈਣ ਆਏ ਹਨਾ, ਤੇ ਤੁਸੀਂ ਵੀ ਇਸੇ ਗ੍ਰਾਂਟ ਜਾਂ ਲੋਨ ਜਿਹੜਾ ਗ੍ਰਾਂਟ ਉਹਦੇ ਕੰਮ ਬਾਬਤ ਹੀ ਆਏ ਹੋ?
2: ਹਾਂਜੀ ਹਾਂਜੀ, ਖੰਡ ਜੋ ਮੈਂ ਖਾ ਵੀ ਲਈ।
1: ਕੱਲ੍ਹ ਚ ਖੰਡ ਖਵਾਤੀ ਇਹਨਾਂ ਨੇ? ਮੂੰਹ ਮਿੱਠਾ ਕਰਾਤਾ?
2: ਨਹੀਂ, ਮੇਰਾ ਕੋਰਸ ਤਕਰੀਬਨ ਮੈਨੂੰ ਜਦੋਂ ਅਪਰੂਵ ਹੋ ਗਿਆ ਸੀ, ਪਹਿਲੇ ਪੈਸੇ 2 ਮਹੀਨੇ ਬਾਅਦ ਇੱਕ ਇੰਸਟਾਲਮੈਂਟ ਮਿਲੀ ਸੀ।
1: ਤੇ ਤੁਸੀਂ ਕੋਰਸ ਕਰ ਲਿਆ?
2: ਆਲਮੋਸਟ ਕਰ ਲਿਆ।
1: ਚੱਲ ਰਿਹਾ ਹੁਣ ਤੇ ਅੱਜ ਫਿਰ ਤੁਸੀਂ ਕੀ ਕਰਨਾ ਹੋ?
2: ਪ੍ਰਮੋਟ ਕਰਨ ਆਏ ਨੇ ਨਾਲ ਇੱਕ ਹੋਰ ਬੰਦੇ ਨੂੰ।
1: ਇਹਨਾਂ ਨਾਲ ਲੈ ਕੇ ਆਓ, ਇਹਨਾਂ ਨੇ ਜੁਆਇਨ ਕਰਨਾ ਹੁਣ ਅੱਜ?
2: ਅੱਜ ਹੀ ਜੁਆਇਨ ਕਰ ਰਹੇ।
1: ਅੱਛਾ, ਤੁਹਾਡੀ ਉਮਰ ਕਿੰਨੀ ਆ?
2: ਮੇਰੀ ਉਮਰ 25 ਸਾਲ।
1: ਮਤਲਬ 25-30 ਸਾਲ ਕਹਿ ਰਹੇ? 25-30 ਸਾਲ, ਮਤਲਬ 50 ਸਾਲ ਦੇ ਹੋ ਗਏ। ਗ੍ਰਾਂਟ ਵਗੈਰਾ ਜਿਹੜੀ ਉਹ ਆ ਗਈ ਸੀਗੀ?
2: ਇਹ ਅੱਛੀ ਓਪਰਚੁਨਿਟੀ ਹੈ ਫਾਰ ਦੋਸ ਪੀਪਲ ਨੀਡ ਮਨੀ ਐਂਡ ਆਲਸੋ ਦੇ ਨੀਡ ਸਮ ਹੈਲਪ ਫਾਰ ਦੀ ਸਟੱਡੀ ਐਂਡ ਦੇ ਆਰ ਕਮਿਟਡ ਪੀਪਲ। ਜਦੋਂ ਜਿਹੜਾ ਕਮਿਟ ਕਰਦੇ ਨੇ ਉਹ ਤੇ ਪੂਰਾ ਉਤਰਦੇ।
1: ਤੁਸੀਂ ਜਿਹੜੀ ਤੁਹਾਨੂੰ ਆਈ ਗ੍ਰਾਂਟ, ਮੈਂ ਉਹਨੂੰ ਪੁੱਛਦਾ ਪਿਆਰ ਮੁਹੱਬਤ ਨਾਲ ਵੀ ਉਹ ਕੀ ਕੀਤਾ ਸੀ ਤੁਸੀਂ? ਜਿਹੜੀ ਫੀਸ ਆ, ਸੱਚ ਦੱਸਿਓ, ਨਾਗਪਾਲ ਸਾਹਿਬ ਵੀ ਉਹ ਖੜੇ ਆ ਤੇ ਇਹ ਮੈਨੂੰ ਅਨਾਊਂਸ ਮੇਰੇ ਤੋਂ ਰੇਡੀਓ ਤੇ ਕਰਵਾ ਦਿੰਦੇ ਆ ਕਿ 199 ਤੇ 499 ਦੋ ਆਪਸ਼ਨ ਨੇ। ਇਹਨਾਂ ਨੇ ਉਹੀ ਲਈ ਆ ਕਿ ਜਾਂ ਜਿਹੜੀ ਤੁਹਾਡੀ ਗ੍ਰਾਂਟ ਆਈ ਸੀ ਉਹਦੇ ਵਿੱਚੋਂ ਕੁਛ ਅਲੱਗ ਵੀ ਫੀਸ ਹੈਗੀ ਆ, ਸਾਨੂੰ ਦੱਸ ਦੋ।
2: 199
1: ਲਈ ਆ? ਇਹ ਤਾਂ ਫਿਰ ਨੰਬਰ ਲੈ ਗਏ ਹਨਾ, ਇਹ ਨੰਬਰ ਲੈ ਗਿਆ ਫਿਰ ਇਹਨਾਂ ਨੇ 199 ਹੀ ਕਿਹਾ ਕਿ
2: 199
1: ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਇੱਕ
2: ਤੁਸੀਂ ਮਿਲਿਆ ਸੀ, ਦੂਜੀ ਚ ਮੇਰਾ 12-13 ਹਜ਼ਾਰ ਮਿਲਿਆ ਫੀਸ ਕੱਟ ਕੇ।
1: ਅੱਛਾ, ਫੀਸ ਕੱਟ ਕੇ ਸਾਰਾ ਕੁਝ ਕੱਟ ਕਰਾ ਕੇ? ਬਹੁਤ ਅੱਛੇ ਸਰ, ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦਾ ਹੁਣ ਕਰਾਤਾ ਅਪਲਾਈ ਤੁਸੀਂ ਕਰ ਰਹੇ ਆ?
2: ਕਰ ਰਹੇ ਹਾਂ ਜੀ, ਅਗਰ ਮੇਰੇ ਨਾਲ ਹੁੰਦਾ ਫਿਰ ਮੈਂ ਕਿੱਥੇ ਕਰਾਂ?
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਨਾਗਪਾਲ ਸਾਹਿਬ ਤੁਸੀਂ ਪਾਸ ਹੋ ਜੀ ਅੱਜ? ਨਾਗਪਾਲ ਸਾਹਿਬ ਆਨੈਸਟ ਵੀ ਆ, ਜਿਹੜੀ ਗੱਲ ਮੈਨੇ ਕਹਿਤੀ ਆ ਕਮਿਟਮੈਂਟ ਆ ਉਹ ਕਮਿਟਮੈਂਟ ਆ ਹਨਾ। ਬਹੁਤ ਤੁਹਾਨੂੰ ਵੀਰ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ, ਥੈਂਕ ਯੂ ਵੈਰੀ ਮਚ। ਸਮਾ ਜੀ, ਤੁਸੀਂ ਵੀ ਨੰਬਰ ਤੇ ਕਾਲ ਕਰਕੇ ਹੁਣੇ ਅਸੈਸਮੈਂਟ ਕਰਵਾ ਸਕਦੇ ਹੋ, ਹੁਣੇ ਤੁਸੀਂ ਵੀ ਆਪਣੇ ਆਪ ਨੂੰ ਜੇ ਤੁਸੀਂ ਇਸ ਗ੍ਰਾਂਟ ਜਾਂ ਲੋਨ ਬਾਰੇ ਕੁਛ ਹੋਰ ਪਤਾ ਕਰਨਾ ਚਾਹੁੰਦੇ ਹੋ, ਹੁਣ ਇਹ ਤਾਂ ਕੋਈ ਹੋਰ ਪਿੱਛੇ ਰਹੀ ਨੀਗੀ ਨਾਗਪਾਲ ਸਾਹਿਬ ਗੱਲ, ਕਿਉਂਕਿ ਤੁਹਾਡੀ ਇਜਾਜ਼ਤ ਨਾਲ ਤੁਹਾਡੇ ਨਾਲ ਪੁੱਛਿਆ ਕਿ ਮੈਂ ਪੁੱਛ ਸਕਦਾ ਕਿ ਨਹੀਂ। ਸੋ ਸ਼ੁਕਰੀਆ ਤੁਹਾਡਾ ਵੀ,
3: ਬਿਲਕੁਲ ਥੈਂਕ ਯੂ ਜੀ। ਐਂਡ ਲਾਈਕ ਆਪ ਮੰਨ ਕੇ ਚੱਲੇ, ਅਗਰ ਇੱਕ ਦਿਨ ਮੈਂ 15 ਕਲਾਇੰਟ ਆ ਰਹੇ ਹਨ, 300-400 ਰੈਫਰਲ ਗਏ ਹੁੰਦੇ ਆ,
1: ਬਹੁਤ ਵਧੀਆ।
3: ਜੇ ਤੁਸੀਂ ਬਾਈਪਾ ਕਰਾਉਣੇ ਆਏ ਹਨ,
1: ਦੈਟਸ ਇਟ। ਗੋ ਨੰਬਰ ਦਿਓ ਸਰ ਤੁਸੀਂ
3: ਨੰਬਰ ਜੀ 437-264-31-75 ਹੁਣੇ ਕਾਲ ਕਰੋ, ਟੈਸਟੀ ਮੈਂ ਚੱਕੋ ਜੀ ਆਫਿਸ
1: 437-234-75 ਤੇ ਜਿਵੇਂ ਵੀਰ ਸਾਹਿਬ ਨੇ ਹੁਣੇ ਦੱਸਿਆ ਹੁਣ ਉਹ ਨਾਲ ਹੋਰ ਲੈ ਕੇ ਨੇ ਤੇ ਕਹਿੰਦੇ ਅਸੀਂ ਹੁਣ ਕਿਹਨਾਂ ਦਾ ਅਪਲਾਈ ਕਰਨਾ ਹੈ ਆਪਦਾ ਉਹ ਕਹਿੰਦੇ ਮੈਨੂੰ ਆ ਗਈ ਹੈ ਜੀ ਸਾਰਾ ਜੀ ਸੋ ਬਹੁਤ ਬਹੁਤ ਧੰਨਵਾਦ 437-264-75 ਅੱਗੇ ਤਾਂ ਫੋਨ ਤੇ ਜ਼ਰੀਏ ਕਿਉਂਕਿ ਮੈਨੂੰ ਪਤਾ ਨਹੀਂ ਹੁੰਦਾ ਇੱਥੇ ਦਾ ਮਾਹੌਲ ਤੇ ਅੱਜ ਉਹ ਕੁਦਰਤੀ ਬੈਠੇ ਵੀ ਆ ਤੇ ਉਹਨਾਂ ਨੇ ਆਪਾਂ ਗੱਲ ਵੀ ਕਰ ਲਈ ਹੈ 437-264-31-75 ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਚੱਲਦੇ ਹਾਂ ਬੈਕ ਟੂ

0: ਦੋਸਤੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸਾਡੇ ਲੈਣ ਚੁੱਕੀ ਆ ਗ੍ਰੈਂਡ ਹੋਮ ਫਰਨੀਚਰ ਤੇ ਕੈਨੇਡਾ ਡੇ ਦੀ ਸਪੈਸ਼ਲ ਡੀਲਸ ਕੀ ਨੇ ਗ੍ਰੈਂਡ ਹੋਮ ਫਰਨੀਚਰ ਤੇ ਬਾਈ ਸੁੱਖੋ ਨੇ ਦੱਸਣਗੇ ਬਾਈ ਜੀ। ਜੀ ਆਇਆਂ ਨੂੰ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਿਸ ਸਾਹਿਬ। ਬਿਲਕੁਲ ਅੱਜ ਦਾ ਦਿਨ ਪਰਿਵਾਰ ਰੁਕ ਜਾਣ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ, ਕਿਉਂਕਿ ਕੱਲ ਨੂੰ ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀ ਆ, ਤੇ ਨਾਲ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਆ। 6085 ਟੋਮਕਨ ਰੋਡ ਦੇ ਉੱਪਰ, 6675 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਸਖ਼ਤ ਲੱਕੜੀ ਦਾ ਕੰਫਰਟੇਬਲ ਬਾਈ ਕਰਨਾ। 5-600 ਦਾ ਲੈਂਦੇ ਆਏ ਹੋ, ਨਾ 500, ਨਾ 400, ਨਾ 300, ਨਾ 250, ਨਾ 200, $150 ਦਾ ਸੋਲਿਡ ਵੁੱਡ ਦਾ ਕੰਫਰਟੇਬਲ $150 ਦੇ ਵਿੱਚ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ ਫ੍ਰੀ ਸੋਲਿਡ ਵੁੱਡ ਦਾ ਕੌਫੀ ਟੇਬਲ $150 ਦਾ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਮਿਲਣਗੇ। ਹਾਲੇ ਵੀ ਪ੍ਰਾਈਸ ਘਟੂਗੀ, ਕੱਲ ਨੂੰ ਇਸ ਤੋਂ ਵੀ ਘੱਟ ਪ੍ਰਾਈਸ ਦਿੱਤੀ ਜਾਊਗੀ। ਸੋ $150 ਸਾਨੂੰ ਪ੍ਰਾਈਸ ਦਿੱਤੀ ਆ, ਪਰ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, 150 ਤੋਂ ਵੀ ਘੱਟ ਕੀਮਤ ਦੇ ਉੱਪਰ ਤੁਸੀਂ ਸੋਲਿਡ ਵੁੱਡ ਦਾ ਕੌਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ ਤੁਹਾਡੇ ਇੰਤਜ਼ਾਰ ਕਰ ਰਹੀਆਂ, ਲੋਐਸਟ ਪ੍ਰਾਈਸ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਦਿੱਤੇ ਜਾਣੇ ਆ। ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ ਨੂੰ ਯਾਦ ਰੱਖਣਾ ਪਰਿਵਾਰ। ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਪੁਲਸਾ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਵੈਰੀ ਮੱਚ। ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚਣਾ, ਤੇ ਨਾਲ ਦੇ ਨਾਲ ਸਾਡੀ ਲਾਈਨ ਤੁਹਾਨੂੰ ਲੈ ਕੇ ਚੱਲੀਏ ਰੋਜਰ ਦੀਆਂ ਡੀਲਾਂ ਦੇ ਲਈ। ਵਿਕਾਸ ਜੀ, ਜੀ ਆਇਆਂ ਨੂੰ ਵੈਲਕਮ।
2: ਥੈਂਕ ਯੂ ਸੋ ਮੱਚ ਸਰ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478 6487 8 6 4 8000 6 4 7 8 6 4 8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478 6 4 8000 6 4 7 8 6 4 8000।
0: ਬਹੁਤ ਬਹੁਤ ਧੰਨਵਾਦ ਜੀ, ਤੇ ਐਡਰੈਸ ਵੀ ਇੱਕ ਵਾਰੀ ਸਾਂਝਾ ਕਰ ਦਿਓ
2: ਸਰ। ਨੰਬਰ ਅਗੇਨ ਆਪਕੋ ਦੇਤੇ ਹੈ 6478 6 4 8000 6 47 8 64 8000।
0: ਸੋ ਤੁਸੀਂ ਆਪਣੇ ਪੈਸੇ ਬਚਾਉਣਾ ਚਾਹੁੰਦੇ ਹੋ, ਆਪਣੇ ਨੰਬਰ ਦੀਆਂ ਲਾਈਨਾਂ ਨੂੰ ਕਈ ਵਾਰ ਨਾ ਆਟੋ ਪੇਮੈਂਟ ਚੱਲੀ ਜਾਂਦੀ ਹੁੰਦੀ ਨੇ, ਬਟ ਕੈਨੇਡਾ ਡੇ ਤੇ ਜਾਂ ਫਿਰ ਦਿਨ ਤਿਉਹਾਰ ਤੇ ਰਾਜਨ ਜੇ ਕਾਲ ਕਰੋਗੇ ਤੁਹਾਨੂੰ ਆਲਵੇਜ ਕੋਈ ਨਾ ਕੋਈ ਬੈਸਟ ਜਿਹੜੀਆਂ ਡੀਲਾਂ ਮਿਲਣਗੀਆਂ। ਨੰਬਰ ਟੂ ਕਾਲ ਵਕਾਰ ਜੀ ਨੂੰ 6478 8 64 8000 6 4 7 8 6 4 8000 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ।
2: ਥੈਂਕ ਯੂ ਸਰ,
0: ਥੈਂਕ ਯੂ ਵੈਰੀ ਮੱਚ ਸਰ। ਤੇ ਆਓ ਵੀ ਨਾਲ ਦੇ ਨਾਲ, ਕਿਉਂਕਿ ਨਾ ਜਦੋਂ ਬੀਚ ਤੇ ਜਾਣਾ ਹੁੰਦਾ, ਲਾਸਟ ਟਾਈਮ ਬਾਬਾ ਸਾਹਿਬ ਨਾਲ ਗੱਲਬਾਤ ਹੋਈ ਸੀ, ਇਹ ਉਹ ਕਹਿੰਦੇ ਸੀ ਜਦੋਂ ਬੀਚ ਤੇ ਜਾਣਾ ਤਾਂ ਪੋਲਰਾਈਜ਼ਡ ਰੈਨਕਾ ਜ਼ਰੂਰ ਲੈ ਕੇ ਜਾਓ। ਤਾਂ ਹੁਣ ਦੇਖਦੇ ਹਾਂ ਡੀਲਾਂ ਨੇ ਕਿਹੜੀਆਂ ਕਿਹੜੀਆਂ ਡੀਲਾਂ ਨੇ। ਬਾਬਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਠੀਕ ਗੱਲ ਕਹੀ ਸੀ ਜੀ, ਅਸੀਂ ਉਦੋਂ ਵੀ ਜੇ ਤੁਸੀਂ ਬੀਚ ਤੇ ਜਾਣਾ ਚਾਹੁੰਦੇ ਹੋ ਜਾਂ ਜਿੱਥੇ ਵੀ ਤੁਹਾਡਾ ਸਨ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਹੈ, ਤੇ ਮੇਕ ਸ਼ੋਰ ਤੁਸੀਂ ਪੋਲਰਾਈਜ਼ਡ ਸਨਗਲਾਸਿਸ ਪਾਈਆਂ ਹੋਣ, ਤੇ ਸਾਡੇ ਸਪੈਕਸ ਐਕਸਪ੍ਰੈਸਿਵ ਤੇ ਸਪੈਸ਼ਲ ਸਪੈਸ਼ਲ ਡੀਲਸ ਚੱਲ ਰਹੀਆਂ ਨੇ। ਖਾਸ ਕਰਕੇ ਸਾਡੇ ਕੋਲ 2026 ਦੀ ਸਮਰ ਕੁਲੈਕਸ਼ਨ ਸਾਰੀ ਹੀ ਆ ਚੁੱਕੀ ਹੈ। ਇਹਦੇ 'ਚ ਹਾਈ ਐਂਡ ਬ੍ਰਾਂਡਿਡ ਸਨਗਲਾਸਿਸ ਜਿਹਦੇ 'ਚ ਗੁੱਚੀ ਦੀਆਂ, ਪ੍ਰਾਡਾ ਦੀਆਂ, ਟੋਮ ਫੋਰਡ ਦੀਆਂ, ਟਿਫਨੀ ਦੀਆਂ, ਵਰਸਾਚੀ ਦੀਆਂ, ਬਰਬਰੀ ਦੀਆਂ, ਇਹ ਸਾਰੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਉੱਤੇ ਫਲੈਟ 30% ਡਿਸਕਾਊਂਟ ਚੱਲ ਰਿਹਾ ਜੀ। ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਆ, ਅਰਮਾਨੀ ਦੇ, ਜਾਂ ਫਿਰ ਕੋਚ ਦੇ, ਮਾਰਕ ਸ਼ੇਕਅਪ ਦੇ, ਮਾਈਕਲ ਕੋਚ ਦੇ, ਕੇਟ ਸਪੀਡ ਦੇ, ਇਹਨਾਂ ਸਾਰਿਆਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ। ਤੇ ਸਭ ਤੋਂ ਵਧੀਆ ਡੀਲ ਚੱਲ ਰਹੀ ਜੀ ਕੈਲਵਿਨ ਕਲਾਈਨ ਦੇ ਫਰੇਮ, ਟੋਮ ਹਿਲ ਫਿਗਰ ਦੇ ਫਰੇਮ, ਸੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ, ਇਹ ਸਾਰਿਆਂ ਦੇ ਉੱਤੇ ਫਲੈਟ 75% ਡਿਸਕਾਊਂਟ ਚੱਲ ਰਿਹਾ। ਤੇ ਨਾਲ ਦੀ ਨਾਲ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੋਵੇ, ਦੱਸਦੇ ਜਾਈਏ ਕਿ ਸਾਡੇ ਕੋਲ ਡਾਕਟਰ ਜੀ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਉੱਤੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਜਿਹੜਾ ਸਾਡਾ ਐਗਜ਼ਾਮ ਵੀ ਹੁੰਦਾ ਜੀ, ਇਹ ਡਿਟੇਲਡ ਐਗਜ਼ਾਮ ਹੈ। ਤੇ ਅੱਜ ਕੱਲ੍ਹ ਜਿਹੜਾ ਡਿਜੀਟਲ ਐਗਜ਼ਾਮ ਹੈ ਇਹ ਚੱਲ ਰਿਹਾ ਜੀ, ਜੋ ਵੀ ਰਿਜ਼ਲਟ ਆਉਂਦੇ ਨੇ ਅੱਖ ਦੇ ਪਿੱਛੇ ਜੋ ਵੀ ਸਕੈਨ ਹੁੰਦਾ ਉਹ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕਿੱਦਾਂ ਟ੍ਰੀਟਮੈਂਟ ਕਰ ਸਕਦੇ ਹਾਂ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਤੇ ਸਭ ਤੋਂ ਵਧੀਆ ਡੀਲ ਹੈ ਸਾਡੀ ਜੀ ਵੈਲਿਊ ਪੈਕੇਜ। ਬਹੁਤ ਸਾਰੇ ਸਰੋਤੇ ਹੁੰਦੇ ਨੇ ਜਿਹਨਾਂ ਕੋਲ ਜਾਂ ਤਾਂ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟਸ ਹੁੰਦੇ ਨੇ, ਤੇ ਉਹਨਾਂ ਦਾ ਵੀ ਸਾਡੇ ਗਲਾਸਿਸ ਕਿਤੇ ਸਹੀ ਤਰੀਕੇ ਨਾਲ ਬਣ ਜਾਣ, ਉਹਨਾਂ ਵਾਸਤੇ ਅਸੀਂ ਆਪਣਾ ਵੈਲਿਊ ਪੈਕੇਜ ਲੈ ਕੇ ਆਏ ਹਾਂ। ਇਹਦੇ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ, ਇਹ $300 ਦਾ ਫਰੇਮ ਹੈ ਜੀ ਤੇ $100 ਦੇ ਲੈਂਸਿਸ, ਕੁੱਲ ਮਿਲਾ ਕੇ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਇਸ ਵੇਲੇ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਬਣਵਾਉਣੀਆਂ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦਾ ਫਰੇਮ ਹੈ ਤੇ $300 ਦੇ ਲੈਂਸਿਸ, ਇਹ $600 ਵਾਲਾ ਪੈਕੇਜ ਸਿਰਫ $258 'ਚ ਮਿਲ ਰਿਹਾ। ਤੇ ਆਪਣੀ ਐਨਕਾਂ ਦੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਸਕਦੇ ਹੋ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਸੋ ਅਗੇਨ ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਸਰੋਤੇ ਜਿਹਨਾਂ ਕੋਲ ਬੈਨੀਫਿਟਸ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਲੋਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, ਕੋਈ ਵੀ ਜਾਣਕਾਰੀ ਲਈ ਅਪੁਆਇੰਟ ਜਾਂ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ 905-460-8888, 905-460-8888। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਤੁਹਾਡਾ ਧੰਨਵਾਦ ਸਰ।

0: ਲਾਈਵ ਲੋਕੇਸ਼ਨ ਬਪਰਾਜ ਸਾਹਿਬ ਜੀ ਆਇਆਂ ਨੂੰ
1: ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ ਸਾਡੇ ਨਾਲ ਹੈ ਨਾਗਪਾਲ ਸਾਹਿਬ ਕਮਾਲ ਕੀਤੀ ਪਈ ਹੈ ਤੁਸੀਂ ਵੀ ਟ੍ਰੇਨ ਦਾ ਡੱਬਾ ਡੱਬਾ ਜੋੜ ਕੇ ਜਿਵੇਂ ਬਣਾਉਂਦੇ ਆ ਤੇ ਏਦਾਂ ਹੀ ਤੁਸੀਂ ਵੀ ਇਕੱਲਾ ਇਕੱਲਾ ਜਿਹੜਾ ਕਲਾਇੰਟ ਆ ਉਹ ਜੋੜ ਕੇ ਸਾਰੇ ਪੜਾ ਦੇਣੇ ਮੈਨੂੰ
2: ਦਿਵਾਲੀ ਕਿਰਪਾ ਜੀ ਬਿਲਕੁਲ ਜੀ
1: ਹਨਾ ਸੋ ਟ੍ਰੇਨ ਤੇ ਤਾਂ ਟ੍ਰੇਨ ਇੱਥੇ ਟ੍ਰੇਨਾਂ ਦਾ ਵੀ ਕੋਈ ਬਜਟ ਬੁਜਟ ਅਲੱਗ ਅਲੱਗ ਹੁੰਦਾ ਵਾ ਜਿਵੇਂ ਤੁਸੀਂ ਹੁਣੇ ਮੈਨੂੰ ਹਜੇ ਸਮਝਾ ਰਹੇ ਸੀ ਕੀ ਦੱਸ ਰਹੇ ਸੀਗੇ
2: ਹਾਂਜੀ ਲਾਈਕ ਸੋ ਕੁਛ ਲੋਕ ਪੁੱਛਦੇ ਗਵਰਨਮੈਂਟ ਐਜੂਕੇਸ਼ਨ ਨੇ ਸਪੈਂਡ ਕਿਉਂ ਕਰਤੀ ਹੈ ਤੋ ਐਗਜ਼ਾਮਪਲ ਹੈ ਆਪਨੇ ਕਦੀ ਵੀ ਆਰ ਐਲ ਮੇ ਬੈਠੇ ਆਪ ਵੀ ਆਰ ਐਲ
1: ਨਹੀਂ ਮੈਂ ਨਹੀਂ ਬੈਠੇ
2: ਨਹੀਂ ਬੈਠੇ ਤੋ ਮਤਲਬ ਆਮ ਇਨਸਾਨ ਨਹੀਂ ਬੈਠਦਾ ਖਾਸ ਇਨਸਾਨ ਐਰੋਪਲੇਨ ਤੇ ਜਾਏਗਾ ਨੋਰਮਲ ਇਨਸਾਨ ਟ੍ਰੇਨ ਤੇ ਜਾਏਗਾ ਤਾਂ ਟੋਰਾਂਟ ਨੇ ਇਹ ਕਿਹਾ ਜਾਣਾ ਹੈ ਇਹ ਹੋਰ ਰੇਲ ਐਬ ਨਹੀਂ ਗਵਰਨਮੈਂਟ ਨਿਆ ਪ੍ਰੋਜੈਕਟ ਲੈ ਕੇ ਆ ਰਹੀ ਹੈ ਐਲਟੋ ਰੇਲ 90 ਬਿਲੀਅਨ ਕੀ ਉਸਕੀ ਬਿਲਿੰਗ ਹੈ ਜੋ ਕਿ ਹਮੇਸ਼ਾ ਐਕਸੀਡ ਜਾਂਦੀ ਹੈ
1: ਨਹੀਂ ਇਹ ਚਲਦੀ ਨਹੀਂ ਜੀ
2: ਨਹੀਂ ਨਿਆ ਪ੍ਰੋਜੈਕਟ ਬਣਾ ਰਹੇ
1: ਨਵਾਂ ਪ੍ਰੋਜੈਕਟ ਬਣਾ ਰਹੇ
2: ਤੋ ਯਹਾਂ ਤੇ ਲੈ ਕੇ ਮੌਂਟਰੀਅਲ ਕੀ ਟ੍ਰੇਨ ਹੈ
1: ਅੱਛਾ
2: 90 ਬਿਲੀਅਨ ਉਸ ਤੇ ਖਰਚ ਕਰ ਰਹੇ ਹਾਂ
1: ਕਿੰਨੇ ਟਾਈਮ 'ਚ ਪਹੁੰਚ ਜਾਗਰੂ
2: 10 ਸਾਲ 10 ਤੋਂ 12 ਸਾਲ ਗਵਰਨਮੈਂਟ ਕਦੀ ਬਣੇਗੀ 12 ਸਾਲ ਬਣਨੇ ਮੇ ਲਗੇਗੇ
1: ਅੱਛਾ
2: ਓਕੇ
1: ਕਿੰਨੇ ਬਿਲੀਅਨ
2: 90 ਬਿਲੀਅਨ ਮਤਲਬ 90,000 ਮਿਲੀਅਨ
1: ਮਤਲਬ ਜਿਹੜੀ ਫਿਰ 6 ਘੰਟੇ ਦੀ ਆਪਣੀ ਡਰਾਈਵ ਗੱਡੀ ਦੀ ਆਪਾਂ ਕਹਿ ਰਹੀ ਹੈ 6 ਘੰਟੇ 'ਚ ਬੰਦਾ ਪਹੁੰਚਦਾ ਫਿਰ ਉਹ ਘੰਟੇ ਘੁੰਟੇ 'ਚ ਪਹੁੰਚ ਜਾਓ ਆਲਮੋਸਟ
2: ਉਦੋਂ ਨਹੀਂ ਨਹੀਂ ਨਹੀਂ ਉਤਨਾ ਹੀ ਸੇਮ ਟਾਈਮ ਹੀ ਲੱਗੇਗਾ
1: ਤੇ ਫਿਰ ਫਾਇਦਾ ਕੀ ਉਹਦਾ
2: ਬਿਲਕੁਲ ਜੀ ਆਪਕੋ ਪਤਾ ਨਹੀਂ ਤਾਂ ਮਤਲਬ ਇਹ ਨਹੀਂ ਕਿ ਨਹੀਂ ਜਾਗਾ
1: ਜਾਊਗਾ
2: ਬਿਲਕੁਲ ਜਾਏਗਾ ਗਵਰਨਮੈਂਟ ਨੇ ਨੋਟ ਪ੍ਰਿੰਟ ਕਰਨੇ ਹੈ ਛਾਪ ਕੇ ਦੇ ਦੇਣੇ ਆ ਔਰ ਫਿਰ ਇਨਫਲੇਸ਼ਨ ਬੜੇਗੀ
1: ਉਹ ਜਿਹੜੀ ਟ੍ਰੇਨ ਬਣਾਉਣ ਦੇ ਲਈ ਸਾਰੇ ਦੇ ਵਿੱਚੋਂ ਉਹ ਜਾਣਾ 8,000 ਹੈ
2: ਜਿਤਨੇ ਵੀ ਫੈਮਿਲੀ ਜਿਤਨੇ ਵੀ ਕੈਨੇਡੀਅਨਸ ਕੋ ਫਰਕ ਪੜ ਰਹਾ ਹੈ ਹਰ ਕੈਨੇਡੀਅਨ ਫੈਮਿਲੀ ਕੋ $8,000 ਉਨਕੀ ਜੇਬ ਸੇ ਜਾ ਰਹਾ ਹੈ 90 ਬਿਲੀਅਨ ਕੀ ਟ੍ਰੇਨ ਤਾਂ ਦੇਖਤੇ ਹੈ ਦੇਸ਼ ਕਾ ਜੋ ਡੈਫਿਸਿਟ ਹੈ ਉਹ 60 ਬਿਲੀਅਨ ਹੈ 90 ਬਿਲੀਅਨ ਕੀ ਲੋਕ ਟ੍ਰੇਨ ਬਣਾ ਰਹੇ ਹੈ ਟ੍ਰੇਨ ਯੂਜ਼ ਕੌਣ ਕਰੇਗਾ ਕਿਉਂਕਿ ਐਕਸਪੈਂਸਿਵ ਹੋਏਗੀ ਆਮ ਇਨਸਾਨ ਜਾਂਦਾ ਹੈ ਖਾਸ ਇਨਸਾਨ ਜਾਂਦਾ ਫਲਾਈਟ ਸੇ
1: ਜੀ
2: ਵੀ ਆਰ ਐਲ ਆਪਣੀ ਯੂਜ਼ ਨਹੀਂ ਕਰੀ ਮੈਨੇ ਨਹੀਂ ਕਰੀ ਜ਼ਿੰਦਗੀ ਮੇਂ ਯੂਜ਼ ਟ੍ਰੇਨ ਹੈ ਜੋ ਜਾਂਦੀ ਟੋਰਾਂਟੋ ਤੋਂ ਮੋਂਟਰੀਅਲ ਗਵਰਨਮੈਂਟ ਨਹੀਂ ਟ੍ਰੇਨ ਬਣਾ ਰਹੀ ਹੈ ਤੋ ਗਵਰਨਮੈਂਟ ਵਹਾਂ ਪੈਸਾ ਸਪੈਂਡ ਕਰ ਸਕਤੀ ਹੈ ਜੇ ਮੈਂ ਕਹੋ ਵੇਸਟ ਕਰ ਸਕਤੀ ਹੈ ਕਿਉਂਕਿ ਉਸ ਤੋਂ 2 ਮਿਲੀਅਨ ਦਾ ਗਵਰਨਮੈਂਟ ਪਹਿਲਾਂ ਕੁਛ ਨਹੀਂ ਹੈ 2 ਮਿਲੀਅਨ ਦਾ ਬੋਨਸ ਦੇ ਰਹੀ ਹੈ ਉਸ
1: ਬਾਬਾ ਜੀ
2: ਗਵਰਨਮੈਂਟ ਨੂੰ ਕਾਉਂਟ ਕਰ
1: ਤੁਸੀਂ ਛੱਡੋ ਆਪਾਂ ਕੀ ਲੈਣਾ ਟ੍ਰੇਨ ਤਾਂ ਤੁਸੀਂ ਇਹ ਦੱਸੋ ਤੁਸੀਂ ਸਾਨੂੰ ਇੱਥੋਂ ਗਵਰਨਮੈਂਟ ਤੋਂ ਕਿੰਨੇ ਪੈਸੇ ਦਵਾਉਂਦੇ ਹੋ
2: ਬਿਲਕੁਲ ਜੀ
1: ਆਪਾਂ ਕੀ ਲੈਣਾ ਗਵਰਨਮੈਂਟ ਉਹ ਤੇ ਲਾਉਂਦੇ ਲਈ ਜਾਵੇ ਤੁਸੀਂ ਦੱਸੋ ਵੀ ਇਧਰ ਉਹ ਇਹਨਾਂ ਜਿਹੜੇ ਆਪਾਂ ਨੂੰ ਕਾਲ ਕਰਦੇ ਆ ਤੁਹਾਨੂੰ ਕਾਲ ਕਰਨਗੇ ਜਿਹੜੇ ਉਹਨਾਂ ਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਹੈ
2: ਫੈਮਿਲੀ ਆਫ 2 ਕੋ ਅਪ ਟੂ 45,000 ਫੈਮਿਲੀ ਆਫ 5 ਕੋ 100,000 ਫੈਮਿਲੀ ਆਫ 4 ਕੋ 80,000 ਅਬ ਇਸ ਫੰਡਿੰਗ ਮੇ ਸੇ ਆਧਾ ਪੈਸਾ ਗ੍ਰਾਂਟ ਹੈ ਜੋ ਟੈਕਸ ਫ੍ਰੀ ਨਾਨ ਫੰਡੇਬਲ ਹੈ ਆਧਾ ਪੈਸਾ ਹਾਫ ਪੋਰਸ਼ਨ ਲੋਨ ਹੈ 0% ਪੇ
1: ਮਤਲਬ ਇਹ ਟੈਕਸ ਦੇ ਵਿੱਚ ਜਿਹੜਾ ਵੀ ਜੇ $1,00,000 ਵੀ ਤੁਹਾਡੇ ਕੋਲ ਆਉਂਦਾ ਜਾਂ $70,000 ਵੀ ਆਉਂਦਾ ਜਾਂ $60,000 ਵੀ ਆਉਂਦਾ ਜਾਂ $40,000 ਵੀ ਆਉਂਦਾ ਜਿੰਨਾ ਵੀ ਆਉਂਦਾ ਵਾ ਤਾਂ ਉਹ ਤੁਹਾਡੀ ਇਨਕਮ ਦੇ ਵਿੱਚ ਨਹੀਂ ਕਾਊਂਟ ਹੋਊਗਾ
2: ਲੋਨ ਇਜ਼ ਨਾਟ ਐਨ ਇਨਕਮ
1: ਠੀਕ ਹੈ ਉਹ ਤਾਂ ਲੋਨ ਹੀ
2: ਹੈ ਟੈਕਸ ਫ੍ਰੀ ਗੂਗਲ ਕਰ ਲਿਆ
1: ਇਹਦਾ ਮਤਲਬ ਕੋਈ ਇਹਦਾ ਕੋਈ ਲੋਨ ਦੇ ਨਾਲ ਲੈਣਾ
2: ਪੈਂਦਾ ਗਵਰਨਮੈਂਟ ਮੈਂ ਲਗਭਗ 130 ਮਿਲੀਅਨ ਦਿੱਤੀ ਗ੍ਰਾਂਟ ਕਾ ਗਵਰਨਮੈਂਟ ਇਤਨੀ ਕੰਪਨੀ ਕੋ ਪ੍ਰਾਈਵੇਟ ਕਾਰਪੋਰੇਸ਼ਨ ਕੋ $100 ਮਿਲੀਅਨ ਨਾਟ ਫੋਲ ਬੈਟਰੀ ਬਣਾ ਰਿਹਾ ਹੈ ਕਿਉਂਕਿ ਗਵਰਨਮੈਂਟ ਕਾ 500 ਮਿਲੀਅਨ ਲਗੇ ਚਲੇ ਗਏ
1: ਅੱਛਾ ਇੱਕ ਮਿੰਟ
2: ਗਵਰਨਮੈਂਟ ਆਪਣੇ ਸਿਟੀਜ਼ਨ ਤੇ ਮੈਚ ਕਰੀ ਹਮੇ ਲੱਗਦਾ ਕੁਝ ਕੈਚ ਹੋਗਾ
1: ਆ ਆ ਮੈਂ ਜਿਹੜੇ ਤੇ ਬੈਠੇ ਆ ਮੈਨੂੰ ਜੇ ਤੁਸੀਂ ਇਜਾਜ਼ਤ ਦਿਓ ਮੈਂ ਮਿੰਟ 2 ਲੈਣੇ ਆ ਤੇ ਇਹਨਾਂ ਨੂੰ ਪੁੱਛ ਲਓ ਜੇ ਕੰਫਰਟ ਦੇ ਵਿੱਚ ਹੈਗਾ ਤਾਂ ਮੈਂ
3: ਮੈਂ ਨਾਮ ਨੀ ਪੁੱਛਣਾ ਮੈਂ ਕੁਛ ਨੀ ਪੁੱਛਣਾ ਤੁਸੀਂ ਵੀ ਲੋਨ ਲੈਣ ਆਏ ਹੋ ਜਾਂ ਲੋਨ ਲਿਆ ਹੋਇਆ ਕੁਛ ਹੋਰ ਕੇਸ ਤੇ ਕਰਨ ਜਾਂ ਕੀ ਕਰਨਾ ਸੀ ਤੇ
4: ਮੈਂ ਤਾਂ ਮੈਨੂੰ ਤਾਂ ਗ੍ਰਾਂਟ ਆਲਰੇਡੀ ਮਿਲ ਚੁੱਕੀ ਆ ਮੈਂ ਸਾਰ ਜਿਹਨਾਂ ਦੀ ਫੀਸ ਪੇ ਕਰਨ ਆਈ ਸੀ
3: ਵੈਰੀ ਨਾਈਸ ਵੈਰੀ ਨਾਈਸ ਅੱਛਾ ਤੁਸੀਂ ਕਾਹਦਾ ਕੋਰਸ ਲਿਆ ਹੈ
4: ਮੈਂ ਕੀਤਾ ਸੀ ਹਸਪੀਟੈਲਿਟੀ ਦਾ ਲਿਆ ਸੀਗਾ ਇਹਨਾਂ ਤੋਂ
3: ਇੱਕ ਸਾਲ ਦਾ ਕੋਰਸ
4: ਹਾਂਜੀ ਇੱਕ ਸਾਲ ਦਾ ਕੋਰਸ
3: ਕਿੰਨੇ ਟਾਈਮ ਚਾਹੀਦਾ ਤੁਹਾਡੀ ਗ੍ਰਾਂਟ ਕਰਨ ਦੇ
4: ਮੈਂ ਕੀਤਾ ਸੀ ਆਪਣਾ ਅਪ੍ਰੈਲ ਚ ਅਪਲਾਈ ਕੀਤਾ ਸੀ ਤੇ ਜੂਨ ਚ ਮੇਰੀ ਫੰਡਿੰਗ ਆਈ ਆ ਲਾਸਟ ਵੀਕ
3: ਅੱਛਾ ਫਿਰ ਹੁਣ ਇੱਕ ਹੋਰ ਹੋ ਗਈ ਜੀ
4: ਹਾਂਜੀ ਹਾਂਜੀ 40% ਆਈ ਆ ਤੇ 40% ਮੈਨੂੰ
3: ਆ ਪਹੁੰਚੋ ਬਸ ਤੁਸੀਂ ਦੱਸੋ
4: ਹਾਂਜੀ ਹਾਂਜੀ
3: ਬਟ ਐਕਚੁਅਲੀ ਸੱਚ ਸੱਚ ਦੱਸੋ ਵੀ ਕਿਹਨਾਂ ਨੇ ਜਿਵੇਂ ਕਹਿੰਦੇ ਹੁੰਦੇ ਨਾ ਅਸੀਂ ਕਹਿੰਦੇ ਕਿ ਫੋਨ ਤੇ ਤੁਹਾਨੂੰ ਦੱਸ ਦਾਂਗੇ ਜੀ ਤੁਹਾਡੀ ਕਿੰਨੀ ਫੰਡਿੰਗ ਆਊਗੀ ਜੇ ਉਹ ਮੈਂ ਨਹੀਂ ਪੁੱਛਦਾ ਮੈਂ ਨਹੀਂ ਪੁੱਛਣਾ ਤੁਹਾਨੂੰ 20,000 ਆ ਤੁਹਾਨੂੰ 40,000 ਜਿੰਨਾ ਮਰਜ਼ੀ ਜੋ ਵੀ ਤੁਹਾਡਾ ਹੋਊਗਾ ਜਿੰਨੀ ਕਹਿੰਦੇ ਨੇ ਤੁਹਾਨੂੰ ਫੋਨ ਤੇ ਦੱਸੀ ਸੀ ਉਨੀ ਆਈ ਆ ਪਲੱਸ ਮਾਈਨਸ ਹੋਈ ਆ ਜਾਂ ਫੋਨ ਉਨੀ ਕਰ ਦੀ ਜਿੰਨੀ ਜਿਹੜਾ ਤੁਹਾਨੂੰ ਪਹਿਲਾਂ ਪਹਿਲੀ ਜਿਹੜੀ ਤੁਸੀਂ ਜਦੋਂ ਨਾਲ ਮੀਟਿੰਗ ਕੀਤੀ ਸੀ ਉਨੀ ਜਿਹੜੀ ਜਿੰਨੇ ਕਰਕੇ ਆ ਤੁਹਾਨੂੰ ਫੰਡਿੰਗ ਆਊਗੀ
4: ਹਾਂਜੀ ਹਾਂਜੀ ਜਿੰਨੀ ਇਹਨਾਂ ਨੇ ਮੈਨੂੰ ਦੱਸੀ ਸੀ ਉਨੀ ਸੇਮ ਆਈ ਆ ਬਲਕਿ ਮੈਨੂੰ ਉਸ ਤੋਂ ਵੀ $500 ਤੇ ਆਇਆ ਆ
3: ਉਹ 500 ਮਹਿੰਗੇ ਦੇ ਸੋ ਤੁਹਾਡਾ ਬਹੁਤ ਬਹੁਤ ਆਹ ਸਟਸ ਹੈ
4: ਹਾਂਜੀ ਹਾਂਜੀ
3: ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਜੋ ਤੁਸੀਂ ਮੇਨ ਨੰਬਰ ਤੇ ਤੁਸੀਂ ਪਾਸ ਹੋ ਬਾਜੀ ਉਹ ਕਹਿੰਦੇ ਜੀ 500 ਵੱਧ ਆ ਤੇ ਜਿੰਨੀ ਤੁਸੀਂ ਦੱਸੀ ਸੀ ਤੁਹਾਡੇ ਸਟਾਫ ਨੇ ਜਿੰਨੀ ਇਹਨਾਂ ਨੂੰ ਦੱਸੀ ਹੋਣੀ ਹੈ ਨੰਬਰ ਤੇ ਹੁਣੇ ਬਾਜੀ ਕਾਲ ਕਰ ਲਿਓ 437-264-6475 437-264-6475 437-264-6475
1: 75 ਤੇ ਤੁਸੀਂ ਹੁਣੇ ਕਾਲ ਕਰ ਲਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਐਲੀਜੀਬਲ ਹੈ ਨਹੀਂ ਹੈ, ਕਿੰਨੀ ਫੰਡਿੰਗ ਤੁਹਾਨੂੰ ਆ ਸਕਦੀ ਆ। ਬਾਕੀ 437-264-3175 ਤੇ ਕਾਲ ਕਰੋਗੇ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹ ਦੇ ਦੇਣਗੇ। ਚੱਲਦੇ ਬੈਕ ਟੂ ਸਟੂਡੀਓ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਨਾਲ ਦੇ ਨਾਲ ਮੂਜ਼ ਬਲਾਈਂਡ ਦਾ ਸੰਦੇਸ਼ ਇੱਕ ਵਾਰੀ ਤੁਹਾਨੂੰ ਦੁਬਾਰਾ ਦੇਵਾਂਗੇ। ਘਰ ਦੇ ਵਿੱਚ ਮਹਿਮਾਨ ਆ ਰਹੇ ਨੇ, ਨਵਾਂ ਘਰ ਲਿੱਤਾ, ਘਰ ਨੂੰ ਅਪਗ੍ਰੇਡ ਕਰਨਾ, ਜੈਬਰਾ ਬਲਾਈਂਡ ਜਾਂ ਫਿਰ ਤੁਸੀਂ ਰੋਲਰ ਸ਼ੇਡ ਬਲਾਈਂਡ ਲਵਾਉਣਾ ਚਾਹੁੰਦੇ ਸੀ, ਦਿਸ ਇਜ਼ ਦਾ ਰਾਈਟ ਟਾਈਮ। ਕੈਨੇਡਾ ਡੇ ਕਰਕੇ ਡਿਸਕਾਊਂਟ ਤਾਂ ਤੁਹਾਨੂੰ ਮਿਲੇਗਾ ਹੀ, ਮਿਲੇਗਾ ਬਲਾਈਂਡ ਤੇ। ਇੱਕ ਖਾਸ ਆਫਰ ਵੀ ਹੈ ਬਾਈ ਜੀ, ਕੀ ਹੈ?
5: ਹਾਂਜੀ, ਆਪਣੇ ਘਰ ਨੂੰ ਸਮਾਂ ਰੈਡੀ ਬਣਾਓ ਜ਼ੇਬਰਾ ਬਲਾਈਂਡਸ ਦੇ ਨਾਲ ਤੇ ਰੋਲਰ ਸ਼ੇਡਸ ਦੇ ਨਾਲ। ਮੂਜ਼ ਬਲਾਈਂਡਸ ਲੈ ਕੇ ਆਇਆ ਜੀ, ਜਿੱਥੇ ਡਿਸਕਾਊਂਟ ਦੇ ਨਾਲ ਨਾਲ ਆਪਾਂ ਇੱਕ ਨਵਾਂ ਆਫਰ ਲਾਇਆ ਕੈਨੇਡਾ ਡੇ ਲੌਂਗ ਵੀਕਐਂਡ ਕਰਕੇ। ਜਿੰਨੇ ਵੀ ਸਾਨੂੰ ਭੈਣ ਤੇ ਭਰਾ ਕਾਲ ਕਰਨਗੇ, ਬਲਾਈਂਡ ਆਪਾਂ ਬਿਲਕੁਲ ਫਰੀ ਲਾ ਕੇ ਦੇਵਾਂਗੇ। ਕਿੱਦਾਂ? ਤੁਸੀਂ ਜੇ 6 ਬਲਾਈਂਡ ਲਗਵਾਉਣੇ ਤਾਂ 5 ਦਾ ਪੇ ਕਰੋ, 6ਵਾਂ ਬਿਲਕੁਲ ਫਰੀ।
0: ਸੋ ਹਰੇਕ 5 ਬਿੰਡਾ ਪਿੱਛੇ 6ਵੀਂ ਬਲਾਈਂਡ ਫਰੀ।
5: ਹਾਂਜੀ, ਤੁਸੀਂ
0: 10 ਬਲਾਈਂਡ ਦਾ ਪੇ ਕਰਨਾ, 12 ਲੱਗਣਗੇ,
5: 12 ਲੱਗਣਗੇ। ਜੇ ਤੁਹਾਡੇ ਕੋਲ 18 ਵਿੰਡੋਜ਼ ਨੇ ਤੁਸੀਂ 15 ਦਾ ਪੇ ਕਰੋ, ਤੇ 3 ਵਿੰਡੋਆਂ ਬਿਲਕੁਲ ਆਪਾਂ ਫਰੀ ਆਫ ਕਾਸਟ ਇੰਸਟਾਲ ਕਰਕੇ ਦੇਵਾਂਗੇ।
0: ਸੋ ਰਾਈਟ ਨਾ ਤੁਸੀਂ ਕਾਲ ਕਰੋ, ਜਿੱਥੇ ਡਿਸਕਾਊਂਟ ਮਿਲੂਗਾ, 5 ਸਾਲ ਦੀ ਵਾਰੰਟੀ ਮਿਲੂਗੀ, ਉੱਥੇ ਹੀ 5 ਦਾ ਪੇ ਕਰਨਾ, 6ਵੀਂ ਫਰੀ ਲਾ ਕੇ ਦੇਣਗੇ। ਬਲਾਈਂਡਸ ਫਰੀ ਫਰੀ ਫਰੀ ਨੰਬਰ ਬੋਲ ਦੋ
5: 647-399-4646 647-389-4646 647-399-4646 ਮੂਜ਼ ਬਲਾਈਂਡ
0: 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਕੈਨੇਡਾ ਡੇ ਕਰਕੇ ਕਲੀਨਿੰਗ ਰਿਲੇਟਡ ਸਰਵਿਸ ਤੁਹਾਨੂੰ ਚਾਹੀਦੀਆਂ ਨੇ ਆਪਣੇ ਘਰ ਲਈ, ਰੈਗੂਲਰ ਜਾਂ ਫਿਰ ਡੀਪ ਕਲੀਨਿੰਗ ਕਰਵਾਉਣੀ ਆ, ਤੁਹਾਡਾ ਬਿਜ਼ਨਸ ਆ ਪੋਸਟ ਕੰਸਟਰਕਸ਼ਨ ਘਰ ਆ ਤਾਂ ਡੀਪ ਕਲੀਨਿੰਗ ਬਾਈ ਜੀ ਕਰਦੇ ਨੇ। ਬਾਈ ਜੀ, ਤੁਹਾਡਾ ਕੈਨੇਡਾ ਡੇ ਦਾ ਕੀ ਆਫਰ ਆ?
6: ਸਰ, ਸਾਡੇ ਵੱਲੋਂ ਕੈਨੇਡਾ ਡੇ ਦੇ ਆਫਰ 'ਤੇ ਸਾਰੇ ਰੇਡੀਓ ਦੀ ਰੈਫਰੈਂਸ 'ਤੇ ਆਪਾਂ ਅੱਜ ਦਾ ਦਿਨ ਕਲੀਨਿੰਗ ਕਿੱਟ ਬਿਲਕੁਲ ਫਰੀ ਆਫ ਕੋਸਟ ਦੇਵਾਂਗੇ ਜੇ ਕੋਈ ਡੀਪ ਕਲੀਨ ਬੁੱਕ ਕਰਾਉਂਦਾ ਜੀ।
0: ਬਿਲਕੁਲ, ਤੁਸੀਂ ਘਰ ਨੂੰ ਕਲੀਨ ਕਰਕੇ ਦਿਓਗੇ ਤੇ ਗੱਡੀ ਨੂੰ ਕਲੀਨ ਕਰਨ ਦਾ ਸਾਨੂੰ ਭਾਂਡਾ ਦੇ ਕੇ ਜਾਓਗੇ।
6: ਹਾਂਜੀ,
0: ਕਾਰ ਕਲੀਨਿੰਗ ਕਿੱਟ ਤੁਸੀਂ ਫਰੀ ਦਿਓਗੇ ਜਿਹੜੇ ਅੱਜ ਕਾਲ ਕਰਦੇ।
6: ਹਾਂਜੀ ਸਰ, ਡੀਪ ਕਲੀਨਿੰਗ ਦੇ ਨਾਲ।
0: ਸੋ ਤੁਸੀਂ ਆਪਣੇ ਘਰ ਦੀ ਡੀਪ, ਇਹ ਇੱਕ ਕੰਮ ਨਾਲ ਦੋ ਕਾਜ ਆ, ਘਰ ਦੀ ਡੀਪ ਕਲੀਨਿੰਗ ਵੀ ਹੋ ਜੂਗੀ, ਤੁਹਾਡੀ ਗੱਡੀ ਲਈ ਕਲੀਨਿੰਗ ਕਿੱਟ ਇਹ ਫਰੀ ਲੈ ਕੇ ਇਹਨਾਂ ਨੇ ਕਾਫੀ ਬਾਈ ਕੀਤੀਆਂ ਨੇ ਕੈਨੇਡਾ ਦੇ ਤੇ ਆਪਣੇ ਪਰਿਵਾਰਾਂ ਦੇ ਲਈ। ਨੰਬਰ ਬੋਲ ਦਿਓ ਜੀ।
6: ਨੰਬਰ ਹੈ ਜੀ 647-286-0077 647-286-0077 647-286-0077।
0: ਸੋ ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਹੈ ਜੀ, ਰੈਗੂਲਰ ਕਲੀਨਿੰਗ ਕਰਵਾਉਣੀ ਹੈ ਤਾਂ ਦਾ ਮੈਪਲ ਕਲੀਨਿੰਗ ਨੂੰ ਕਾਲ ਕਰਨਾ ਕਲੀਨਿੰਗ ਸਰਵਿਸ ਦੇ ਲਈ, ਤੇ ਅੱਜ ਕਾਲ ਕਰੋਗੇ ਤੁਹਾਨੂੰ ਕਾਰ ਕਲੀਨਿੰਗ ਕਿੱਟ ਫਰੀ ਦੇਣਗੇ। 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਅਪਲਾਇੰਸ ਲਈ ਯਾਦ ਰੱਖੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, ਤੇ ਫਰਨੀਚਰ ਲਈ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ, ਲੰਘੇ ਆਓ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਤੇ ਕੱਲ ਨੂੰ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲਣੀ ਆ, ਕਿਉਂਕਿ ਕੈਨੇਡਾ ਡੇ ਸੇਲ ਕੱਲ ਤੋਂ ਸਟਾਰਟ ਹੋਣ ਜਾ ਰਹੀ ਆ। ਫਰਾਈਡੇ, ਸੈਟਰਡੇ, ਸੰਡੇ 3 ਦਿਨ ਪਰਿਵਾਰ ਮਿਸ ਨਾ ਕਰਨ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਲੋਐਸਟ ਪ੍ਰਾਈਸਿਸ ਤੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਗਰੰਟੀ ਲੋਐਸਟ ਪ੍ਰਾਈਸ ਮਿਲਣਗੀਆਂ ਫਰਨੀਚਰ ਦੇ ਉੱਪਰ, ਤੇ ਤੋਹਫੇ ਵੀ ਮਿਲਣਗੇ। ਜ਼ਰੂਰ ਇੱਕ ਚੱਕਰ ਲਾਓ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਇਸ ਵੀਕਐਂਡ, ਫਰਾਈਡੇ, ਸੈਟਰਡੇ, ਸੰਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਗ੍ਰੈਂਡ ਹੋਮ ਫਰਨੀਚਰ ਵੱਲੋਂ ਪ੍ਰੋਗਰਾਮ ਦਾ ਇਸ ਸਪੌਂਸਰ ਕੀਤਾ ਰਿਹਾ, ਤੇ ਅੱਜ ਦਾ ਖਾਸ ਪ੍ਰੋਗਰਾਮ ਲਾਈਵ ਲੋਕੇਸ਼ਨ ਕਵਰ ਕੀਤਾ ਗਿਆ ਬਪਰਾਜ ਸਾਹਿਬ ਵੱਲੋਂ, ਯੂਨੀਕ ਗਲੋਬਲ ਤੇ। ਨਾਗਪਾਲ ਜੀ ਲਾਈਨ ਤੇ ਜੁੜੇ ਹੋਏ ਨੇ, ਬਪਰਾਜ ਸਾਹਿਬ ਲਾਈਨ ਤੇ ਜੁੜੇ ਹੋਏ ਨੇ ਜੀ, ਦਿਓ ਸੰਦੇਸ਼।
1: ਬਹੁਤ ਬਹੁਤ ਧੰਨਵਾਦ, ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਸਪੋਂਸਰ ਦਾ ਧੰਨਵਾਦ ਕਰਦੇ ਹਾਂ ਬਾਈ ਜੀ, ਜਿਹੜੇ ਜਿਹੜੇ ਸਪੋਂਸਰ ਸਾਡੇ ਰੇਡੀਓ ਪ੍ਰੋਗਰਾਮ ਨੂੰ ਸਪੋਰਟ ਕਰਦੇ ਆ, ਉਹਨਾਂ ਸਾਰਿਆਂ ਦਾ ਧੰਨਵਾਦ। ਦੁਆਬਾ ਟਰੈਵਲ ਦਾ ਧੰਨਵਾਦ। ਸੋ ਜੇਕਰ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਜਾਣਾ ਚਾਹੁੰਦੇ ਤਾਂ 905-673-1400 ਤੇ ਤੁਸੀਂ ਕਾਲ ਕਰ ਸਕਦੇ ਹੋ। ਗ੍ਰੈਂਡ ਫਰਨੀਚਰ ਤੇ ਕੱਲ ਨੂੰ ਲਾਈਵ ਆਨ ਲੋਕੇਸ਼ਨ ਹੋਊਗਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਅੱਜ ਅਸੀਂ ਜਿੱਥੇ ਜੁੜੇ ਹੋਏ ਹਾਂ ਉਹਦਾ ਖਾਸ ਕਾਰਨ ਉਹਦਾ ਹੈਗਾ ਲਾਈਵ ਆਨ ਲੋਕੇਸ਼ਨ ਦਾ। ਅੱਜ ਕੁਦਰਤੀ ਸਬੱਬ ਨਾਲ ਮੈਂ ਫੈਮਿਲੀ ਦੇ ਨਾਲ ਵੀ ਗੱਲਬਾਤ ਕਰ ਲਈ। ਨਾਗਪਾਲ ਸਾਹਿਬ, ਤੁਸੀਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ?
8: ਜਬ ਹਮ ਫੰਡਿੰਗ ਕਾ ਵਰਡ ਸੁਣਤੇ ਹਮਾਰੇ ਦਿਮਾਗ ਮੇ ਬਨਤਾ ਹੈ ਕੁਸ਼ਚਨ ਮਾਰਕ, ਯੇ ਹੋ ਜਾਏਗਾ, ਵੋ ਹੋ ਜਾਏਗਾ, ਯੇ ਚੀਜ਼ ਕੈਚ ਹੋਏਗੀ, ਇਹ ਹਿਡਨ ਹੋਗਾ, ਐਸਾ ਕੁਛ ਨਹੀਂ ਹੈ। ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਸਿੰਪਲ ਸਾ ਚੀਜ਼ ਹੈ।
2: कोई इसमें कागज लगता नहीं, सेटिंग वाला कोई अप्रोच नहीं, कोई सेटिंग नहीं है, कोई कमीशन नहीं है। आपने बात करी थी हमारी छोटी सी फीस 199 या 499 काम होने के बाद लोग देते हैं, जैसे अंकल जी ने कहा
1: मैडम मैं दो महीने लेट ही हो गया था,
2: बिल्कुल हमें मांगने का टाइम नहीं मिलता, टाइम से जब मांगने का टाइम आता है एक दो महीने बाद मांग लेते
1: हैं। भाजी भी थोड़ी जब मैं बैठा था एक फोन आ रहा था उन्होंने फंडिंग भी होगी,
2: बिल्कुल जी बिल्कुल जी यही है,
1: मैं नाम नहीं लवाऊंगा उन्होंने, मैं सुन लिया नाम थोड़े फोन से।
2: इस हफ्ते अभी 3 दिन में 18 बंदों की फंडिंग उनके खाते में गिर चुकी है, ठीक है। और मान के चले अगर आप गवर्नमेंट फंडेड प्रोग्राम
1: एक चीज दस दी, सारे ऑनलाइन ही जितने कोर्सेज ज्वाइन कर रहे हैं सारे ऑनलाइन ही घर बैठे कर सकते हैं, कितने जाने की जरूरत नहीं,
2: 2-3 घंटे क्लाइंट लगाते हैं, हाउस वाइफ ऊबर ड्राइवर सेल्फ एम्प्लॉयड आप है, आपकी इनकम कम है 2024 के NOA पे नोटिस ऑफ असेसमेंट पे, आपको तभी एडवांटेज है,
1: कितने तो कट
2: 70,000 से कम हो तो ही फायदा है आपको नोटिस असेसमेंट, अगर आपकी इनकम कम है आप आसान से फुली ऑनलाइन कोर्सेज करें, एग्जामिनेशन नहीं है, असाइनमेंट्स है, एज लिमिट नहीं है, आपसे 50 के 70 के हैं 60 के हैं, आप PR हैं सिटीजन हैं ओंटारियो में कहीं भी रहते हैं, रिफ्यूजी आपका अप्रूव हो चुका है, कोर्सेज करें
1: ओंटारियो तो मतलब ओंटारियो है चाहे इधर कैम्ब्रिज बैठ जाए जैसे मर्जी रहने,
2: बिल्कुल जी बिल्कुल जी, कहीं हमारे क्लाइंट्स ज्यादातर नाइग्रा के भी बहुत क्लाइंट्स हमारे पास से आसान से कोर्सेज कर रहे हैं,
1: फंडिंग बैठे बैठे
2: 30 से 100,000 की फंडिंग हासिल कर चुके हैं, आधा पोर्शन उसका तो ग्रांट है जो कि 28 दिन बाद ग्रांट गवर्नमेंट कट करके बंद कर दिए, ग्रांट गवर्नमेंट कभी इतना
1: ट्रांसफर ही कर देना $200 तो बाद साढ़े तेल लग जाना ग्रांट उन्होंने बैठे बैठे मिल जानी है,
2: बिल्कुल।
1: सो नंबर साझा कर दो,
2: नंबर जी है 437-264-6175, फीस हमारी काम होने के बाद छोटी सी है, फैमिली ऑफ 2 को 45,000, फैमिली ऑफ 5 को अप टू 100,000 है, कॉल करें प्रॉपर ऑफिस है सारा जी पे है, टीम ऑर्डर में नहीं मिलते हैं
1: ना जी, ना ना इन्होंने ऑफिस के बैठे हैं जी, ऑफिस के बच्चे सारा स्टाफ इन्हों का लगे हुआ देख रहे हैं, सो नंबर एक बार फिर तुम नोट कर लो कॉल कर लो, कितने बजे तक ओपन हो
2: जाए 6:30 तक,
1: 6:30 बजे तक तुम कॉल तो हमने कर लो जी, 437-264-6175 437-264-6175 बहुत बहुत धन्यवाद सर, चलते हैं बैक टू स्टूडियो, खुश रहो आबाद रहो जिंदाबाद रहो, कल मिलेंगे तुम ग्रैंड चाहते,
0: बहुत बहुत धन्यवाद जी। सो इसी दोस्तों आज का प्रोग्राम रेडियो प्रोग्राम सारंग द मैपल क्लीनिंग, तो तुसी क्लीनिंग सर्विस यूज करनी हो ता नंबर है 647-286-0077 647-286-0077 ते मेरे नाल कोई गलबात करनी हो वे जा किसी होर स्पॉन्सर सेवा दा नंबर चाहिए ता मेरा नंबर है 647-921-2032 647-921-2032 ते गलबात की जा सके, कल का प्रोग्राम लाइव ऑन लोकेशन होगा ग्रैंड होम फर्नीचर ते जी कनेडा डे दा स्पैशल प्रोग्राम, सो जरूर तुसी ਕੱਲ ਦਾ ਪ੍ਰੋਗਰਾਮ ਇੰਜੋਏ ਕਰਨਾ, ਦਿਓ ਜਾ ਤੋਂ ਫਿਰ ਮਿਲਦੀ ਉਮੀਦ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 9054502828।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ।
7: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
8: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
9: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

దేశ్ పర్దేశ్ ప్రైమ్ టైమ్ రేడియోను ఎక్కలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 days a week ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive ਫਿਫਟ ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

ਹਾਲ ਚਾਲ ਨੇ ਤੁਹਾਡੇ? ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਅਤੇ ਅੱਜ ਹੋ ਚੁੱਕੀ ਹੈ ਜੀ ਜੂਨ ਮਹੀਨੇ ਦੀ 25 ਤਾਰੀਖ ਔਰ ਦਿਨ ਹੈ ਵੀਰਵਾਰ। ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ, ਲੇਕਿਨ 1 ਘੰਟੇ ਦੀ ਮੁਲਾਕਾਤ ਮੇਰੀ ਹੋਏਗੀ। ਉਸ ਤੋਂ ਬਾਅਦ ਅੱਗੇ 4 ਤੋਂ 6 ਸਿਮਰਾਜ ਸਿੱਧੂ ਹੋਰੀ ਕੈਨੇਡੀਅਨ ਸਾਰੀਆਂ ਖਬਰਾਂ ਲੈ ਕੇ ਅਤੇ ਤੁਹਾਡੇ ਮਨਪਸੰਦ ਦਾ ਗੀਤ ਸੰਗੀਤ ਲੈ ਕੇ ਉਹ ਹਾਜ਼ਰ ਹੋਣਗੇ। ਲੇਕਿਨ 1 ਘੰਟਾ 5-10 ਮਿੰਟ ਮੈਂ ਲਗਾਵਾਂਗਾ ਅਤੇ ਤੁਹਾਡੇ ਨਾਲ ਹੈਗਾ ਠੀਕ ਅੱਜ ਸ਼ਾਮ ਦੇ 4:10 ਤੱਕ। ਅਤੇ ਕੁੱਲ ਮਿਲਾ ਕੇ ਅਸੀਂ ਤੁਹਾਡੇ ਨਾਲ 3 ਘੰਟੇ ਦੀ ਸਾਡੀ ਮੁਲਾਕਾਤ ਹੁੰਦੀ ਹੈ ਸ਼ਾਮ ਦੀ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਔਰ ਸਭ ਰੁਚੀਆਂ ਨੂੰ ਵੱਖ ਵੱਖ ਤਰੀਕੇ ਨਾਲ ਸਾਨੂੰ ਸੁਣ ਸਕਦੇ ਹਾਂ ਫੋਨ 'ਤੇ ਸੁਣਨ ਵਾਸਤੇ 416-477-2040। ਸਾਡੀ ਵੈਬਸਾਈਟ 'ਤੇ ਜਾਓ www.desh-pradesh-radio.com www.desh-pradesh-tv.com। ਉੱਥੇ ਜਾਓਗੇ ਤਾਂ ਵਾਚ ਕਰਨਾ ਤਾਂ ਕਲਿੱਕ ਕਰੋਗੇ ਤਾਂ ਸਾਡੇ ਸਟੂਡੀਓ 'ਚ ਆ ਜਾਓਗੇ, ਲਾਈਵ ਵੀ ਦੇਖ ਸਕੋਗੇ, ਸੁਣ ਵੀ ਸਕੋਗੇ। ਪਲੱਸ ਤੁਸੀਂ ਆਪਣੇ IPTV ਬਾਕਸ ਦੇ ਪੰਜਾਬੀ ਸੈਕਸ਼ਨ ਜਾਓ, ਕਲਿੱਕ ਕਰੋ, ਉੱਥੇ ਤੁਸੀਂ ਦੇਸ਼ ਪ੍ਰਦੇਸ਼ ਨੂੰ ਅਤੇ ਪੰਜਾਬੀ ਸੈਕਸ਼ਨ ਜਾ ਕੇ ਦੇਸ਼ ਪ੍ਰਦੇਸ਼ ਕਲਿੱਕ ਕਰੋਗੇ ਸਾਡਾ ਸਟੂਡੀਓ ਫੁਟੇਜ ਆ ਜਾਏਗੀ ਅਤੇ ਤੁਹਾਨੂੰ ਵੇਖ ਅਤੇ ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਔਰ ਕਿਉਂਕਿ ਬਹੁਤ ਹੀ ਵਧੀਆ ਗਰਮੀਆਂ ਦਿਨ ਆ ਗਏ ਨੇ, ਆਪਣਾ ਜੂਨ ਮਹੀਨੇ ਦੀ 25 ਹੋ ਗਈ, ਜੁਲਾਈ ਆ ਜਾਣੀ ਆ ਅਤੇ ਘਰਾਂ ਨੂੰ ਤੁਸੀਂ ਆਪਣੇ ਖੂਬਸੂਰਤ ਬਣਾਉਣਾ ਵਿੰਟਰ ਤੋਂ ਆਉਣ ਤੋਂ ਪਹਿਲਾਂ ਪਹਿਲਾਂ, ਤਾਂ ਉਹਦੇ ਵਾਸਤੇ ਤੁਸੀਂ ਘਰ ਨੂੰ ਪੇਂਟ ਕਰਾਉਣ ਵਾਸਤੇ ਮੰਨਿਆ ਪ੍ਰਮੰਨਿਆ ਨਾਮ ਹੈ ਉਹ ਹੈ ਸੰਦਲ ਪੇਂਟਿੰਗ, ਉਹਨਾਂ ਵੱਲੋਂ ਪ੍ਰੋਗਰਾਮ ਦਾ ਹਿੱਸਾ ਪੇਸ਼ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਕਿ ਆਪਾਂ ਕੋਈ ਹੋਰ ਗੱਲਬਾਤ ਕਰੀਏ, ਨੰਬਰ ਦੇ ਦੀ ਸੰਦਲ ਪੇਂਟਿੰਗ ਵਾਲਿਆਂ ਦਾ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਸੁਖਜੀਤ ਦਾ ਨੰਬਰ ਹੈ 6478223313, 6478223313, ਟੈਲੀਫੋਨ ਨੰਬਰ ਹੈ। ਸ਼ੁਰੂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਔਰ ਜੀ ਮੈਂ ਦੱਸਦਿਆਂ ਘਰ ਨੂੰ ਆਪਣੇ ਨੂੰ ਸ਼ਾਨਦਾਰ ਪੇਂਟ ਕਰਾਉਣਾ ਜਾਂ ਕੋਈ ਤੁਹਾਡੀ ਕੋਈ ਆਪਣਾ ਖਾਸ ਕਰਕੇ ਵਰਕਸ਼ਾਪ ਹੈਗੀ ਆ, ਪ੍ਰੋਫੈਸ਼ਨਲ ਪੇਂਟ ਕਰਦੇ ਨੇ ਕਮਰਸ਼ੀਅਲ ਅਤੇ ਰੈਜੀਡੈਂਸ਼ਲ ਔਰ ਸਾਰੇ ਜੀ ਟੀ ਏ, ਬਰੈਂਪਟਨ, ਮਿਸਿਸਾਗਾ, ਨਾਇਗਰਾ ਰੀਜਨ ਔਰ ਲੰਡਨ, ਕੇਂਬਰਿਜ, ਗੋਲਫ, ਜਿੱਥੇ ਵੀ ਤੁਹਾਡੀ ਆਵਾਜ਼ ਜਾਂਦੀ ਆ ਉੱਥੇ ਕੀ ਆ ਕੇ ਜੋਬ ਕਰਦੇ ਨੇ। ਸੰਦਲ ਪੇਂਟਿੰਗ ਵਾਲੇ ਪਿਛਲੇ 25 ਵਰ੍ਹਿਆਂ ਤੋਂ ਇਸ ਫੀਲਡ ਦੇ ਵਿੱਚ ਨੇ, ਕੰਮ ਕਰ ਰਹੇ ਨੇ। ਤੁਸੀਂ ਕਾਲ ਕਰਨੀ ਆ ਸੁਖਜੀਤ ਸਿੰਘ ਹੋਰਾਂ ਨੂੰ 6478223313, 6478223313 ਟੈਲੀਫੋਨ ਨੰਬਰ ਇਹਨਾਂ ਦਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਅੱਜ ਸਾਡੇ ਮਹਿਮਾਨ ਹੁੰਦੇ ਨੇ ਔਰ ਇਨਸ਼ੋਰਸ ਦੇ ਫੀਲਡ ਦੇ ਵਿੱਚ ਬਹੁਤ ਹੀ ਮੰਨੇ ਪ੍ਰਮੰਨੇ ਨਾਮ ਹੈ, ਉਮਰਪ੍ਰੀਤ ਕੌਰ ਸ਼ਾਵਲਾ ਜੁੜ ਚੁੱਕੇ ਨੇ ਲਾਈਨ 'ਤੇ ਸਾਡੇ ਨਾਲ, ਅਤੇ ਨੰਬਰ ਉਹਨਾਂ ਦਾ 6478223316 ਟੈਲੀਫੋਨ ਨੰਬਰ ਉਹਨਾਂ ਦਾ। ਥੋੜ੍ਹੇ ਜਿਹੇ ਟਿਪ ਲੈਂਦੇ ਉਹਨਾਂ ਤੋਂ ਲੈਂਦੇ ਨਾਲ ਉਮਰਪ੍ਰੀਤ ਚਾਵਲਾ ਹੋਰਾਂ ਨੂੰ ਜੀ।
1: ਥੈਂਕ ਯੂ ਸੋ ਮਚ ਤੇਜਿੰਦਰ ਜੀ। ਸੋ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ, ਇੰਸ਼ੋਰੈਂਸ ਦੇ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ। ਸੋ ਅੱਜ ਦਾ ਮੇਰਾ ਸਪੈਸ਼ਲੀ ਮੈਸੇਜ ਹੈਗਾ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਆ ਕਿ ਟਰਮ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ, ਉਹਦੇ ਪੈਸੇ ਵੇਸਟ ਹੋਣੇ ਆ ਅਤੇ ਪਰਮਾਨੈਂਟ ਸਾਡੀ ਅਫੋਰਡੇਬਿਲਟੀ ਨਹੀਂ ਹੈ। ਸੋ ਇੱਕ ਸਪੈਸ਼ਲ ਕਸਟਮਾਈਜ਼ ਪਲਾਨ ਦੀ ਮੈਂ ਇਨਫੋਰਮੇਸ਼ਨ ਦੇਣ ਲੱਗੀ ਹਾਂ, ਕਿਉਂਕਿ ਸਾਨੂੰ ਕੀ ਲੱਗਦਾ ਹੁੰਦਾ ਵੀ ਅਸੀਂ 10-20-30 ਸਾਲ ਦੀ ਜਿੰਨੀ ਵੀ ਲੌਂਗਰ ਟਰਮ ਲਈ ਹੈ ਉਹਨੇ ਤਾਂ ਖਤਮ ਹੋ ਜਾਣਾ ਔਰ ਸਾਨੂੰ ਕੁਛ ਨਹੀਂ ਹੋਣਾ, ਮਤਲਬ ਸਾਡੇ ਪੈਸੇ ਵੇਸਟ ਹੋ ਜਾਣਗੇ। ਸੋ ਇਸ ਪਲਾਨ 'ਚ ਕੀ ਹੋਣਾ, ਆਪਾਂ ਇੱਕ ਪਲਾਨ ਡਿਜ਼ਾਈਨ ਕਰਨਾ, ਲੈਸ ਸੇ ਤੁਹਾਡੀ ਉਮਰ ਹੈਗੀ 30 ਸਾਲ ਦੀ ਅਤੇ 65 ਸਾਲ ਤੱਕ ਦੀ ਆਪਾਂ ਟਰਮ ਇੰਸ਼ੋਰੈਂਸ ਲਈ ਆ, ਕਿਉਂਕਿ ਰਿਕਮੈਂਡਡ ਇਹੀ ਹੁੰਦਾ ਕਿ 65 ਸਾਲ ਤੱਕ ਜ਼ਰੂਰ ਆਪਣੇ ਆਪ ਨੂੰ ਕਵਰ ਕਰਕੇ ਰੱਖੋ, ਆਪਾਂ ਲੌਂਗਰ ਟਰਮ ਵੀ ਲੈ ਸਕਦੇ ਹਾਂ। ਸੋ 65 ਸਾਲ 'ਤੇ ਜਾ ਕੇ ਜਦੋਂ ਟਰਮ ਨੇ ਖਤਮ ਹੋਣਾ, ਤੁਸੀਂ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ ਸਾਰੇ ਦਾ ਸਾਰਾ ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਸੋ ਬੇਸਿਕਲੀ ਕਵਰੇਜ ਵੀ ਹੋਊਗੀ, ਲੈਸ ਸੇ ਤੁਸੀਂ ਮਿਲੀਅਨ ਦੀ ਇੰਸ਼ੋਰੈਂਸ ਲਈ ਆ, ਰੱਬ ਨਾ ਕਰੇ ਜੇ 65 ਤੱਕ ਦੀ ਆਪਾਂ ਇੰਸ਼ੋਰੈਂਸ ਲਈ ਆ, 65 ਤੋਂ ਪਹਿਲੇ ਕੁਝ ਹੋ ਗਿਆ ਤਾਂ ਫੈਮਿਲੀ ਨੂੰ 1 ਮਿਲੀਅਨ ਟੈਕਸ ਫਰੀ ਮਿਲ ਜਾਣਾ, ਤੇ ਜੇ ਕੁਝ ਨਹੀਂ ਹੋਇਆ ਤੁਹਾਡੇ ਸਾਰੇ ਦੇ ਸਾਰੇ ਪੈਸੇ ਵਾਪਿਸ ਹੋ ਜਾਣੇ ਆ। ਸੋ ਵਿਨ ਵਿਨ ਸਿਚੁਏਸ਼ਨ ਹੈ। ਤੁਸੀਂ ਕੋਈ ਇਵੇਂ ਦਾ ਪਲਾਨ ਆਪਣਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਹੈ, ਤੁਹਾਨੂੰ ਲੱਗਦਾ ਕਿ ਇਹ ਪਲਾਨ ਤੁਹਾਡੇ ਲਈ ਬੈਨੀਫਿਸ਼ੀਅਲ ਹੋ ਸਕਦਾ ਔਰ ਆਪਾਂ ਉਸ ਟਰਮ ਨੂੰ ਇਸ ਪਲਾਨ ਦੇ ਵਿੱਚ ਜੇ ਤੁਸੀਂ ਕਨਵਰਟ ਕਰਵਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416 1616।

ਜੀਲ ਦੇ ਆ ਰੋਇਲ ਡਿਜੀਟਲ ਜਿਹੜੇ ਕਿ ਸੇਵਾਵਾਂ ਦਿੰਦੇ ਨੇ ਲੰਬੇ ਸਮੇਂ ਤੁਹਾਨੂੰ, ਔਰ ਰੋਇਲ ਡਿਜੀਟਲ ਵਾਲੇ ਨੇ ਹਾਈ ਸਪੀਡ ਇੰਟਰਨੈਟ ਲਗਾਇਆ 1.5 GB ਹਾਈ ਸਪੀਡ ਇੰਟਰਨੈਟ ਅਨਲਿਮਿਟਡ $55 ਦੇ ਵਿੱਚ ਡੀਲ ਆਈ ਹੈ। ਬੜੀ ਵਧੀਆ ਡੀਲ ਆ ਜੇ ਤੁਸੀਂ ਇੰਟਰਨੈਟ ਲਗਾਉਣਾ ਚਾਹੁੰਦੇ ਹੋ। ਏਅਰਪੋਰਟ ਦੇ ਕੁਈਨ ਦੇ ਨੇੜੇ ਇਹਨਾਂ ਦਾ ਆਫਿਸ ਹੈ, ਏਡੀ ਮੈਰਾਟਾਈਮ ਬੁਲੇਵਾਰਡ ਯੂਨੀਅਨ ਨੰਬਰ 58 ਦੇ ਵਿੱਚ। ਰੋਇਲ ਡਿਜੀਟਲ ਨੂੰ ਕਾਲ ਕਰ ਲਓ, $55 ਦੀ ਡੀਲ ਆਈ ਹੈ ਹਾਈ ਸਪੀਡ ਇੰਟਰਨੈਟ 1.5 GB। ਨੰਬਰ ਹੈ ਅਮਨ ਹੋਰਨ ਦਾ 647-201-1313 ਅਮਨ ਦਾ ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਆ ਰਿਹਾ ਔਰ ਕਮੇਡੀਅਨ ਆ ਰਹੇ ਨੇ ਲੈ ਕੇ ਇੱਕ ਬੜਾ ਜ਼ਬਰਦਸਤ ਸ਼ੋ, ਪ੍ਰਤੀਸ਼ ਨਰੂਲਾ। ਪ੍ਰਤੀਸ਼ ਨਰੂਲਾ ਨੂੰ ਭਲਾ ਕੌਣ ਨਹੀਂ ਜਾਣਦਾ, ਇੰਗਲਿਸ਼ ਵਿੱਚ ਵੀ ਗੋਰੇ ਵੀ ਬਹੁਤ ਕਮੇਡੀ ਇਹਨਾਂ ਦੀ ਲਾਈਕ ਕਰਦੇ ਨੇ। ਆਪਣੇ ਇੱਥੇ 3 ਸ਼ੋਅ ਹੋ ਰਹੇ ਨੇ, ਇੱਕ ਤਾਂ 5 July ਨੂੰ ਬ੍ਰੈਂਪਟਨ ਦੇ ਵਿੱਚ 150 ਸੈਂਟਰਲ ਪਾਰਕ ਬਾਈ ਬ੍ਰੈਂਪਟਨ, ਜਿਹੜਾ ਹੈਗਾ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ, ਉਹਦੇ ਵਿੱਚ ਹੋ ਰਿਹਾ ਅਤੇ ਇੱਕ ਕਿਚਨਰ ਦੇ ਵਿੱਚ ਹੋ ਰਿਹਾ 4 July ਨੂੰ, ਬਾਕੀ ਸਾਰੇ ਵੈਨਕੂਵਰ ਅਤੇ ਕੈਲਗਰੀ ਅਤੇ ਮੌਂਟਰੀਅਲ। ਅਤੇ ਟਿਕਟਾਂ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਵੇਖਣਾ ਚਾਹੁੰਦੇ ਹੋ ਕਮੇਡੀ ਜਾਣੀ ਹੱਸਣਾ ਚਾਹੁੰਦੇ ਪੂਰਾ 3 ਘੰਟੇ, ਤਾਂ ਪ੍ਰਤੀਸ਼ ਨਰੂਲਾ ਹੋਰੀ ਲੈ ਕੇ ਆ ਰਹੇ ਨੇ। ਬੇਕਨ ਕਲੱਬ ਇਹਨਾਂ ਨੂੰ ਪੇਸ਼ ਕਰ ਰਹੀ ਆ ਅਤੇ ਸਾਡੇ ਸ਼ਹਿਰ ਦੇ ਵਿੱਚ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਟਿਕਟਾਂ ਦੀ ਬੁਕਿੰਗ ਕਰਨੀ ਆ ਤੁਸੀਂ, ਉਹਦੇ ਵਾਸਤੇ ਮੈਂ ਤੁਹਾਨੂੰ ਕੰਟੈਕਟ ਨੰਬਰ ਦਿੰਦਾ 647-631-2161 647-631-2161 ਇੱਕ ਨੰਬਰ ਹੋਰ ਲੈ ਲਓ ਟਿਕਟਾਂ ਦੀ ਇਨਫੋਰਮੇਸ਼ਨ ਵਾਸਤੇ, ਬੁੱਕ ਕਰਾਉਣ ਵਾਸਤੇ 647-209-3101। ਤੋ ਪ੍ਰਤੀਸ਼ ਹੋਰੀ ਨਰੂਲਾ ਹੋਰੀ ਕਾਮੇਡੀ ਸ਼ੋਅ ਪੇਸ਼ ਕਰ ਰਹੇ ਨੇ ਆਪਣੇ ਬ੍ਰੈਂਪਟਨ ਦੇ ਵਿੱਚ, 5 July ਦਿਨ ਪੈਂਦਾ ਐਤਵਾਰ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ, 150 ਸੈਂਟਰਲ ਪਾਰਕ ਵਿੱਚ ਬ੍ਰੈਂਪਟਨ। ਤੋ ਜ਼ਰੂਰ ਦੇਖੋ ਉਹਨੂੰ, ਬਾਕੀ ਤੁਸੀਂ ਵੈਕਸੀ ਫੋਲ ਕਰ ਦੇਣਾ, ਮੈਨੂੰ ਪਤਾ ਬਹੁਤ ਲੋਕ ਹੈ ਇਹਨਾਂ ਨੂੰ ਟੀ ਵੀ 'ਤੇ ਵੀ ਦੇਖਦੇ ਨੇ, ਵੱਡੇ ਵੱਡੇ ਸ਼ੋਆਂ ਦੇ ਵਿੱਚ ਬੱਚੇ ਨਾ, ਖਾਸ ਕਰਕੇ ਮੇਨ ਸਟ੍ਰੀਮ ਹੋਲੀਵੁੱਡ ਦੇ ਵਿੱਚ ਵੀ ਬਹੁਤ ਇਹਨਾਂ ਦਾ ਨਾਮ ਹੈ ਕਮੇਡੀ ਦੇ ਫੀਲਡ ਦੇ ਵਿੱਚ। ਇੰਗਲਿਸ਼ ਵੀ ਕਮੇਡੀ ਬਹੁਤ ਕਰਦੇ ਆ ਅਤੇ ਪਰ ਪੰਜਾਬੀ ਦੇ ਵਿੱਚ ਕਰਨਗੇ, ਜਿਹੜੀ ਜਿੰਨੀ ਵੀ ਕਮੇਡੀ ਹੋਏਗੀ ਮਿਕਸ ਕਰ ਲੈਣਗੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਸਟੂਡੀਓ ਨੰਬਰ 905-564-44-905-564-644 ਟੈਲੀਫੋਨ ਨੰਬਰ ਨੇ। ਇੱਕ ਛੋਟਾ ਜਿਹਾ ਗੀਤ ਲੈਂਦੇ ਹਾਂ, ਫਿਰ ਆਪਾਂ ਜਦ ਤੱਕ ਥੋੜ੍ਹੀ ਜਿਹੀ ਚਾਹ ਪੀ ਲਈਏ ਲੈ ਲਈਏ ਥੋੜ੍ਹੀ ਬ੍ਰੇਕ ਜੀ, ਅਤੇ ਗੱਲਾਂ ਬਾਤਾਂ ਐਸੇ ਹੀ ਚੱਲਦੀਆਂ ਰਹਿੰਦੀਆਂ। ਭਗਵੰਤ ਮਾਨ ਦੀ ਗੱਲ ਵੀ ਕਰਦੇ ਹਾਂ ਆਪਾਂ ਕਿ ਕਾਫੀ ਵਿਰੋਧੀ ਧਿਰਾਂ ਉਹ ਅੱਗੇ ਗੱਲ ਕਰਦੇ ਹਾਂ ਜਾ ਕੇ ਤਕਰੀਬਨ ਗੀਤ ਤੋਂ ਬਾਅਦ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਨੂੰ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਰਦਨ ਲੱਗਾ ਸਵਾਗਤ। ਇਸ ਸਮੇਂ ਸਾਡੇ ਦੇਸ਼ ਪ੍ਰਦੇਸ਼ ਦੀ ਘੜੀ 'ਤੇ 3:25 ਕੁਝ ਸੈਕਿੰਡ ਹੋਏ ਨੇ। ਸਾਡੀ ਮੁਲਾਕਾਤ 6 ਵਜੇ ਤੱਕ, ਲੇਕਿਨ ਮੈਂ 1 ਘੰਟਾ 5 ਮਿੰਟ ਲਵਾਂਗਾ ਅਤੇ ਉਸ ਤੋਂ ਬਾਅਦ ਸਮਰਾਜ ਦੌਰੇ ਆਉਣਗੇ। ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਹੈਗਾ ਜੀ, ਕੈਨੇਡਾ ਡੇ ਸੈਲੀਬ੍ਰੇਸ਼ਨ ਲੈ ਕੇ ਆ ਰਹੇ ਹਾਂ ਅਸੀਂ। ਕੈਨੇਡਾ ਡੇ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ ਤੋਂ। ਕੱਲ੍ਹ ਨੂੰ ਅਤੇ ਪਰਸੋਂ ਦੋ ਦਿਨ, ਸੈਟਰਡੇ ਫਰਾਈਡੇ ਸੈਟਰਡੇ ਦੋ ਦਿਨ ਲਾਈਵ ਹੋਏਗਾ ਸਾਡਾ, 3 ਤੋਂ ਲੈ ਕੇ 6 ਵਜੇ ਤੱਕ, ਫਿਰ 1 ਤੋਂ ਲੈ ਕੇ ਸ਼ਨਿਚਰਵਾਰ ਨੂੰ 4 ਵਜੇ ਸ਼ਾਮ ਤੱਕ ਲਾਈਵ ਹੋਵਾਂਗੇ। ਬਹੁਤ ਸਾਰੇ ਗਿਫਟ ਆ, ਪ੍ਰਾਈਸਾਂ ਦੇ ਅਸੀਂ ਬੱਟ ਕੱਢ ਦੇਣੇ ਹਾਂ, ਦਵਾਉਣੀਆਂ 6688 ਬਾਈ ਟੋਮਕਨ ਦੀ ਜਿਹੜੀ ਬ੍ਰਾਂਚ ਹੈ ਗ੍ਰੈਂਡ ਫਰਨੀਚਰ ਦੀ, ਉੱਥੋਂ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਹੋਏਗਾ। ਸਿਟੀ ਆਫ ਬਰੈਂਪਟਨ ਨੇ ਸਾਨੂੰ ਭੇਜੀ ਹੈ ਜਾਣਕਾਰੀ ਜੀ, ਕਿ ਕਹਿੰਦੇ ਕਿ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਆ ਚਿੰਕੂਜ਼ੀ ਪਾਰਕ, 9050 ਬ੍ਰੈਮਲੀ ਰੋਡ, ਬ੍ਰੈਮਲੀ ਸਿਟੀ ਸੈਂਟਰ ਦੇ ਨਾਲ ਪੈਂਦਾ ਹੈ ਚਿੰਕੂਜ਼ੀ ਪਾਰਕ। ਉੱਥੇ July 1 ਨੂੰ 12 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਖਾਣ ਪੀਣ ਨੂੰ ਬਹੁਤ ਸਾਰੀਆਂ ਸਟਾਲਾਂ ਹੋਣੀਆਂ, ਵਧੀਆ ਵਧੀਆ ਹੋ ਜਾਣੀਆਂ। ਤੁਸੀਂ ਸਿਟੀ ਆਫ ਬਰੈਂਪਟਨ ਵਾਲਿਆਂ ਦੇ ਅਸੀਂ ਬੜੇ ਧੂਮ ਧੂਮ ਨਾਲ ਬਣਾ ਰਹੇ ਹਾਂ, ਕੈਨੇਡਾ ਡੇ ਸੈਲੀਬ੍ਰੇਟ ਕਰ ਰਹੇ ਹਾਂ। ਅਤੇ ਤੁਸੀਂ ਪਹੁੰਚਣਾ ਉੱਥੇ, ਮੈਂ ਦੱਸਦੇ ਹਾਂ ਕਿ ਕੰਟਰੀ ਸਟਾਰ ਪਹੁੰਚ ਰਹੇ ਆ, ਕਿਆ ਬਾਤ ਆ, ਬਰੈਂਪਟਨ ਦੇ ਵਿੱਚ ਕੰਟਰੀ ਸਟਾਰ ਲੀ ਬ੍ਰਿਕ, ਜਿਹੜਾ ਕਿ ਕੰਟਰੀ ਬੈਂਡ ਆ, ਐਮਰਸਨ ਹੈਗਾ, ਐਮਰਸਨ ਡਰਾਈਵ 'ਤੇ ਚੰਕੂਜ਼ੀ ਪਾਰਕ 'ਚ ਪਹੁੰਚੂਗਾ ਇਹ ਬੈਂਡ, ਤੁਹਾਨੂੰ ਨਿਹਾਲ ਕਰੇਗਾ, ਅਖਾੜਾ ਲੱਗੂ ਇਹਨਾਂ ਦਾ ਪੂਰਾ। ਇਹਦੇ ਵਿੱਚ ਬਹੁਤ ਗਰੁੱਪ ਦੇ ਵਿੱਚ ਕਾਫੀ ਬੰਦੇ ਆ, ਹੈ ਕੰਟਰੀ ਸਟਾਰ ਨੇ ਲੀ ਬ੍ਰਿਕ, ਅਤੇ ਬੱਟ ਕੱਢ ਦੇਣੇ ਗਾਉਣ ਦੇ ਚੀਕਾ ਚੁਕਾ ਮਾਰ ਕੇ ਇਹਨਾਂ ਨੇ ਕਰ ਦੇਣਾ ਪੂਲ, ਹੱਥ ਨੂੰ ਖੁਸ਼। ਬਾਕੀ ਆਪਣੇ ਗਏ ਗਿੱਧਾ ਕਿੱਦਾਂ ਭੰਗੜਾ ਸੀ ਸਾਰਾ ਵੀ ਸ਼ਾਮਿਲ ਹੋਣਾ ਇਹਦੇ ਵਿੱਚ, ਤੁਹਾਨੂੰ ਪਤਾ ਹੀ ਹੈ ਬਾਲਟੀਕਾ 'ਚ ਬ੍ਰੈਂਪਟਨ 'ਚ ਖਾੜਾ ਲੱਗਿਆ ਹੋਏ ਹੈ ਨਾ, ਫਿਰ ਉੱਥੇ ਪੂਰਾ ਹੋਣਾ ਵਧੀਆ ਕੈਨੇਡਾ ਡੇਅਰੀ। ਤਾਂ ਸਿਟੀ ਆਫ ਬਰੈਂਪਟਨ ਦੱਸਿਆ ਕਿ ਆਪਣਾ ਦਿਨ ਰਾਖਵਾਂ ਕਰ ਲਓ, 1 ਜੁਲਾਈ ਬੁੱਧਵਾਰ 12 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਲੱਗਣਾ ਮੇਲਾ ਪੂਰਾ ਚਿੰਕੂਜ਼ੀ ਪਾਰਕ ਦੇ ਵਿੱਚ, ਨੋਟ ਕੀਤਾ ਜਾਵੇ। ਪ੍ਰਤੀਸ਼ ਨਰੂਲਾ ਹੋਰੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਨੇ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਤੁਹਾਨੂੰ ਹਸਾਉਣ ਵਾਸਤੇ, ਮਨੇ ਮਨੇ ਕਮੇਡੀਅਨ ਨੇ, 5 ਜੁਲਾਈ ਨੂੰ। ਟਿਕਟਾਂ ਦੇ ਵਾਸਤੇ ਨੰਬਰ ਦੇ ਦਿਆਂ ਤੁਹਾਨੂੰ, 6476312161, ਇੱਕ ਨੰਬਰ ਹੋਰ 6472093101, ਇਹ ਦੋ ਨੰਬਰ ਨੇ, ਇੱਥੇ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਓ ਦੋਸਤੋ, ਜੁੜੇ ਰਹੋ। ਟਾਈਮ ਹੋ ਗਿਆ, ਆਪਾਂ ਨਾਲ ਲਈਏ, ਆਪਾਂ 1-2 ਮੈਸੇਜ ਲੈ ਲਈਏ। ਬੜੀ ਜਲਦੀ ਆਪਾਂ ਉਮਰਪ੍ਰੀਤ ਚਾਵਲਾ ਨੂੰ ਲੈਂਦੇ ਹਾਂ, ਪਰ ਥੋੜ੍ਹੇ ਜਿਹੇ 1-2 ਕਮਰਸ਼ੀਅਲ ਤੋਂ ਬਾਅਦ ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਜ ਭਗਵੰਤ ਮਾਨ ਦੀ ਗੱਲ ਕਰਨੀ ਸੀ, ਮੈਂ ਥੋੜ੍ਹਾ ਜਿਹਾ ਇੱਕ ਮੈਸੇਜ ਲੈ ਲਵਾਂ ਸਾਡੇ 1 ਚੈਨਲ ਦਾ, ਹੈ ਨਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕਾਫੀ ਜਾਣੀ ਕਿ ਵਿਰੋਧੀ ਧਿਰਾਂ ਜਿਹੜੀਆਂ ਘੇਰ ਕੇ ਬੈਠੀਆਂ ਨੇ ਭਗਵੰਤ ਮਾਨ ਨੂੰ, ਕਿਉਂਕਿ ਉਹ ਵੈਸੇ ਤਾਂ ਘੇਰਿਆ ਨਹੀਂ ਜਾਂਦਾ ਸੀਗਾ, ਤੁਹਾਨੂੰ ਪਤਾ ਹੀ ਆ, ਗੱਲਾਂ ਦੇ ਵਿੱਚ ਵੀ ਉਹਨੂੰ ਬੜੀ ਨੌਲੇਜ ਆ, ਪਲੱਸ ਹੇਰਾ ਫੇਰੀ ਨਹੀਂ ਕੋਈ ਕੀਤੀ ਜਿਹਦੇ ਨਾਲ ਵੀ ਉਹਨਾਂ ਨੇ ਕੀਤਾ। ਪਰ ਹੁਣ ਜੇ ਪਤਾ ਕਿ ਇਲੈਕਸ਼ਨ ਆ ਰਹੀ ਹੈ 2027 ਦੀ, ਪਹਿਲਾਂ ਹੀ ਘੁੰਮਣ ਘੇਰੀਆਂ ਸ਼ੁਰੂ ਹੋ ਗਈਆਂ, ਕਿਵੇਂ ਨਾ ਕਿਵੇਂ ਸਾਰੀਆਂ ਪਾਰਟੀਆਂ ਇੱਕ ਹੋ ਗਈਆਂ ਭਰਾਵੋ, ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹਨੂੰ ਖੂੰਜੇ ਲਾ ਦਿਓ, ਚੱਕ ਦਿਓ ਬਾਟੇ, ਜੇ ਰਹਿੰਦੀ ਖੁੰਦੀ ਪੰਜਾਬ 'ਚ ਹੀ ਆ, ਸਿਰ ਕੱਢਦੀ ਇਹਨੂੰ ਉੱਥੇ ਵੀ ਨੱਪ ਲਓ, ਅਤੇ ਫਾਇਦਾ ਕੀ ਨੂੰ ਹੋਣਾ, ਅਕਾਲੀ ਨੂੰ ਤਾਂ ਹੋਣਾ ਨਹੀਂ। ਪਰ ਕਹਿੰਦੇ ਕੋਈ ਨਹੀਂ, ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਖੇਡ ਸਕਦੇ ਤਾਂ ਕਿਸੇ ਨੂੰ ਖੇਡ ਕੇ ਦਿਆਂਗੇ, ਅਸੀਂ ਨਹੀਂ ਖੇਡਦੇ, ਆਪਣੀ ਤਾਂ ਬਿਰਤੀ ਹੋਈ ਹੈ ਲੋਕਾਂ ਦੀ, ਕਹਿੰਦੇ ਦੂਜਿਆਂ ਨੂੰ ਕੋਈ ਖੇਡਣ ਦੇਈਏ ਅਸੀਂ। ਖੈਰ ਨਹੀਂ ਵੇ, ਗੱਲਾਂ ਬਾਤਾਂ ਕਰਾਂਗੇ ਆਪਾਂ ਪੂਰੀਆਂ, ਅਤੇ ਵਿਸਥਾਰ ਪੂਰਵਕ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 1-2 ਕਮਰਸ਼ੀਅਲ ਲੈ ਲਈਏ ਰਿਕਾਰਡ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮ ਮਨਜੀਤ ਕੌਰ ਫੋਨ ਹੁੰਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 9058577596 ਏ&ਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨਹੀਂ ਯੈਲੋ ਟਾਇਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਸਾਡੀ ਤਰਸਦੀ ਆ ਪੰਜਾਬੀਆਂ ਦੀ ਕਿ ਅਸੀਂ ਇੱਕਦਮ ਕਈ ਬੰਦਿਆਂ ਕੁਦਰਤੀ ਅਸਰ ਇੱਕਦਮ ਸਿਰੇ ਚਾੜ ਦਿੰਦੇ ਹਾਂ ਲੱਤਾਂ ਖਿੱਚਣ ਦੀ ਵੀ ਕਸਰ ਨਹੀਂ ਛੱਡਦੇ ਇੱਕਦਮ ਥੱਲੇ ਵੀ ਛੱਡਦੇ ਹਾਂ ਅੱਜ ਤੱਕ ਪੰਜਾਬ ਦਾ ਹਿਸਟਰੀ ਆ ਕਿ ਇੱਕ ਪਾਰਟੀ ਨੂੰ ਕਦੇ ਕੰਮ ਕਰਨ ਦਿੱਤਾ ਹੀ ਨਹੀਂ ਆਪਾਂ ਲੋਕਾਂ ਨੇ ਵੀ ਹੈ ਨਾ ਕਦੇ ਅੱਜ ਤੱਕ ਤਾਂ ਅਕਾਲੀ ਰਹੇ ਆ ਕਦੇ ਅਕਾਲੀ ਆ ਗਏ ਫਿਰ ਕਾਂਗਰਸ ਵਾਲੇ ਆ ਗਏ ਫਿਰ ਵੀ ਅਕਾਲੀ ਆ ਗਏ ਫਿਰ ਕਾਂਗਰਸ ਵਾਲੇ ਗਏ ਉੱਤਰ ਕਾਰਡ ਉਹ ਮੈਂ ਚੜ੍ਹਾਂ ਉਹ ਗੱਲ ਸੀ ਹੁਣ ਵੀ ਇਹੀ ਲੱਗਦਾ ਕਿ ਕਰਨ ਨੂੰ ਫਿਰਦੇ ਆ ਵੀ ਭਾਈ ਉੱਤਰ ਕਾਰਡ ਤੂੰ ਅਤੇ ਅਸੀਂ ਚੜ੍ਹੀਏ ਅਤੇ ਕਹਿੰਦੇ ਜੀ ਬੜਾ ਵਿਕਾਸ ਕਰਾਂਗੇ ਤਾਂ ਇੰਨੇ ਚਿਰ ਅਕਾਲੀ ਰਹੇ ਆ ਕਾਂਗਰਸੀ ਦਾ ਕਿੰਨਾ ਕੁ ਵਿਕਾਸ ਤੁਸੀਂ ਕਰਤਾ ਹਾਂਜੀ ਸਮਝ ਨਹੀਂ ਆਉਣੀ ਕਿਹੜਾ ਵਿਕਾਸ ਕਰ ਦੋਗੇ ਤੁਸੀਂ ਗਏ ਝੂਠੇ ਝੂਠੀਆਂ ਗੱਲਾਂ ਕੁਛ ਨਹੀਂ ਕਰਨਾ ਕਿਸੇ ਨੇ ਇਹਨਾਂ ਨੇ ਸਭ ਇਹੋ ਜਿਹੀ ਇੱਕ ਹਾਂਜੀ ਜਿਹੜੇ ਬ੍ਰਾਹਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ ਲਓ ਜੀ ਸਾਡਾ ਲਾਈਵ ਲੋਕੇਸ਼ਨ ਹੋ ਰਿਹਾ ਕੱਲ੍ਹ ਨੂੰ ਬਹੁਤ ਵੱਡੀ ਸੇਲ ਹੈ ਕੈਨੇਡਾ ਡੇ ਦੀ ਅਤੇ ਪਹੁੰਚਾਂ ਗ੍ਰੈਂਡ ਫਰਨੀਚਰ ਤੋਂ ਸੁਖਰ ਮੇਰੇ ਨਾਲ ਨੇ ਸੁਖ ਜੀ ਹਨ ਜੀ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸਿਸਾ ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਜਿੰਨੇ ਵੀ ਸਾਡੇ ਕੋਲ ਪਰਿਵਾਰ ਕੱਲ ਨੂੰ ਪਹੁੰਚਣਗੇ ਭਾਰੀ ਡਾਲਰਾਂ ਦੀ ਸੇਵਿੰਗ ਕਰਕੇ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਕਿਉਂਕਿ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀ ਆ ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਮਿਲਣਾ ਲੋਐਸਟ ਪ੍ਰਾਈਸ ਤਾਂ ਮਿਲਣੀਆਂ ਮਿਲਣੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਵੀ ਤੁਹਾਨੂੰ ਦਿੱਤੇ ਜਾਣੇ ਆ ਤੇ ਮੈਂ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਜੀ ਹਾਂ ਹਾਰਡ ਫੋਮ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਜਿਹਦੀ ਰੈਗੂਲਰ ਕੀਮਤ $500-600 ਸੀ $199 ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $199 ਦੇ ਨਾਲ ਵਿੱਚ ਲੈ ਜਾ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਦੇਸ਼ ਪ੍ਰਦੇਸ਼ ਦਾ ਹਵਾਲਾ ਦੇਣ ਦੇ ਉੱਪਰ ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਨ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਸਿੱਧੂ ਸਾਹਿਬ
0: ਬਿਲਕੁਲ ਕੱਲ੍ਹ ਨੂੰ ਮਿਲਦੇ ਹਾਂ ਉੱਥੇ ਤੁਹਾਡੇ ਲਈ ਨਾਲ ਤੁਹਾਡੇ ਜੀ ਮਿਹਰਬਾਨੀ ਕੱਲ੍ਹ ਨੂੰ ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਫਰਨੀਚਰ ਅਤੇ ਜ਼ਬਰਦਸਤ ਸੇਲ ਲੈ ਕੇ ਦੋਸਤੋ ਉਮਰ ਪੀ ਚਾਵਲਾ ਹੁਣ ਬੜੀ ਜਲਦਬਾਜ਼ੀ ਲੈ ਰਿਹਾ ਉਹਨਾਂ ਦਾ ਲਿੰਕ ਲਵਾਵਾਂਗਾ ਕਿਉਂਕਿ ਹਰ ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਨੰਬਰ ਇਹਨਾਂ ਦਾ 6477-446-1616 ਟੈਲੀਫੋਨ ਨੰਬਰ ਹੈ ਪਰ ਮੈਂ ਬੜੀ ਜਲਦੀ ਲਿਖ ਥੋੜ੍ਹਾ ਜਿਹਾ ਛੋਟਾ ਜਿਹਾ ਗੀਤ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੇ ਟਿਪਸ ਲਵਾਂਗੇ ਉਮਰ ਪੀ ਚਾਵਲਾ ਹੁਣ ਦੇ ਰਿਹਾ

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਇਓ ਅਤੇ ਲੋੜ ਜੋੜਦੇ ਹਾਂ ਅੰਮ੍ਰਿਤਪ੍ਰੀਤ ਚਾਵਲਾ ਹੋਰ ਨਾਲ।
1: ਥੈਂਕ ਯੂ ਸੋ ਮਚ ਤਜਿੰਦਰ ਜੀ। ਸੋ ਆਪਾਂ ਪਹਿਲੇ ਗੱਲ ਕੀਤੀ ਹੈ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਤੁਸੀਂ ਆਪਣਾ ਸਾਰਾ ਪ੍ਰੀਮੀਅਮ ਵਾਪਿਸ ਲੈ ਸਕਦੇ ਹੋ। ਦੂਜਾ ਹੈਗਾ ਕਿ ਜੇ ਤੁਹਾਡੇ ਕੋਈ ਕੈਪੀਟਲ ਗੇਨ ਟੈਕਸਿਸ ਹੈ, ਤੁਹਾਡੀਆਂ ਮਲਟੀਪਲ ਕੋਈ ਐਸੈਟਸ ਹੈ, ਕੈਪੀਟਲ ਗੇਨ ਟੈਕਸਿਸ ਪੇ ਹੋਣ ਵਾਲੇ ਆ, ਉਹਦਾ ਆਪਾਂ ਕਿਵੇਂ ਅਰੇਂਜਮੈਂਟ ਕਰ ਸਕਦੇ ਹਾਂ। ਸੋ ਕੋਈ ਵੀ ਕੁਸ਼ਚਨ ਤੁਹਾਡਾ, ਚਾਹੇ ਕਿਸੇ ਵੀ ਇੰਸ਼ੋਰੈਂਸ ਪਲਾਨ ਨੂੰ ਲੈ ਕੇ, ਉਹਦੇ 'ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਆਉਂਦੇ ਆ। ਸੋ ਇੱਕ ਨਾਲ ਦੇ ਨਾਲ ਅਪਡੇਟ ਹੈ ਜੀ ਕਿ ਕੈਨੇਡਾ ਦੀਆਂ ਲੀਡਿੰਗ ਕੁਝ ਕੰਪਨੀਜ਼ ਨੇ 1 ਜੁਲਾਈ ਤੋਂ ਜਿਹੜੇ ਟਰੈਵਲ ਇੰਸ਼ੋਰੈਂਸ ਦੇ ਪ੍ਰੀਮੀਅਮ ਇਨਕਰੀਜ਼ ਕਰਨਾ। ਸੋ ਉਸ ਤੋਂ ਪਹਿਲੇ ਪਹਿਲੇ ਆਪਾਂ ਜੇ ਟਰੈਵਲ ਇੰਸ਼ੋਰੈਂਸ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਜਾਂ ਤੁਸੀਂ ਵਿਜ਼ਟਰ ਇੰਸ਼ੋਰੈਂਸ ਲੈਣੀ ਹੈ, 1 ਜੁਲਾਈ ਤੋਂ ਪਹਿਲੇ ਪਹਿਲੇ ਜੇ ਆਪਾਂ ਲੈਂਦੇ ਹਾਂ ਤਾਂ ਪੁਰਾਣੇ ਰੇਟ 'ਤੇ ਪੁਰਾਣੇ ਪ੍ਰੀਮੀਅਮ 'ਤੇ ਤੁਹਾਡਾ ਲੌਕ ਹੋ ਜਾਣਾ। ਤੁਹਾਨੂੰ ਪਤਾ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ, ਆਪਾਂ 1 ਜੁਲਾਈ ਤੋਂ ਪਹਿਲੇ ਇੰਸ਼ੋਰੈਂਸ ਕਰ ਸਕਦੇ ਹਾਂ, ਜਾਂ ਪੇਰੈਂਟਸ ਨੇ ਵਿਜ਼ਟਰ ਵੀਜ਼ੇ 'ਤੇ ਵੀ ਆਉਣਾ ਤਾਂ ਵੀ ਆਪਾਂ 1 ਜੁਲਾਈ ਤੋਂ ਪਹਿਲੇ ਇੰਸ਼ੋਰੈਂਸ ਉਹਨਾਂ ਦਾ ਪ੍ਰੀਮੀਅਮ ਲੌਕ ਕਰ ਸਕਦੇ ਹਾਂ। ਸਟਾਰਟ ਡੇਟ ਆਪਾਂ ਜਦੋਂ ਮਰਜ਼ੀ ਦੀ ਬਾਅਦ ਦੀ ਪਾ ਸਕਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਸ਼ਚਨ ਹੈ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੂੰ ਲੈ ਕੇ, ਜਿਹਦੇ 'ਚ RRSP ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, TFSA ਹੈ, ਪਹਿਲਾ ਘਰ ਲੈਣਾ, FHSA ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਹੈ ਜਿਹਦੇ 'ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ, ਘਰ 'ਚ ਕੋਈ ਵੀ ਹੈ, ਚਾਹੇ ਉਹ ਬੱਚਾ ਜਾਂ ਕੋਈ ਅਡਲਟ ਹੈ ਜਿਹਨੂੰ ਡਿਸੇਬਿਲਟੀ ਹੈ, ਏਜ 50 ਈਅਰਸ ਤੋਂ ਘੱਟ ਹੈ, ਤਾਂ ਉਹ ਵੀ ਕੁਆਲੀਫਾਈ ਹੋ ਸਕਦੇ ਹੈ ਇਸ 90,000 ਦੀ ਗ੍ਰਾਂਟ ਲਈ। ਸੋ ਕੋਈ ਵੀ ਤੁਹਾਡਾ ਕੁਸ਼ਚਨ, ਨੰਬਰ ਹੈ ਜੀ 6474416 16 16, ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾਸਕੋਸ਼ੀਆ ਅਤੇ ਓਨਟਾਰੀਓ, ਇਹਨਾਂ 'ਚੋਂ ਕਿਸੇ ਪ੍ਰੋਵਿੰਸ 'ਚ ਤੁਸੀਂ ਹੋ ਜਾਂ ਇਹਨਾਂ ਤੋਂ ਕਿਸੇ ਪ੍ਰੋਵਿੰਸ 'ਚ ਤੁਸੀਂ ਮੂਵ ਹੋਏ ਹੋ ਓਨਟਾਰੀਓ ਦੇ ਵਿੱਚ, ਜਾਂ ਤੁਹਾਡੇ ਐਡਵਾਈਜ਼ਰ ਨਾਲ ਤੁਹਾਡੀ ਗੱਲ ਨਹੀਂ ਹੋ ਰਹੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਵੀ ਤੁਸੀਂ ਅਪਡੇਟ ਕਰਨਾ ਆਪਣੀ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਕੁਛ ਵੀ ਉਹਦੇ 'ਚ ਚੇਂਜਿਸ ਕਰਾਉਣ ਵਾਲੇ ਹੈ, ਕੋਈ ਬੈਂਕਿੰਗ ਇਨਫੋਰਮੇਸ਼ਨ ਉਹਦੇ 'ਚ ਅਪਡੇਟ ਕਰਨ ਵਾਲੀ ਹੈ, ਨੰਬਰ 'ਚ 6474416 16 16, 647-446-1616। ਥੈਂਕ ਯੂ ਸੋ ਮਚ ਤਜਿੰਦਰ ਜੀ।
0: ਮਿਹਰਬਾਨੀ, ਇਹ ਸਨ ਅੰਮ੍ਰਿਤਪ੍ਰੀਤ ਚਾਵਲਾ, ਨੰਬਰ ਹੈ 6474416 16 16, ਇਹਨਾਂ ਦਾ ਟੈਲੀਫੋਨ ਨੰਬਰ। ਅੱਗੇ ਜਾ ਕੇ ਇੱਕ ਵਾਰੀ ਫਿਰ ਨਾਲ ਜੁੜਾਂਗੇ ਇਹਨਾਂ ਨੂੰ ਆਪਾਂ, ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਦੋਸਤੋ, ਅਕਾਲੀ ਦਲ, ਕਾਂਗਰਸ, ਜਿੰਨੀਆਂ BJP ਜਿੰਨੀਆਂ ਵਿਰੋਧੀ ਪਾਰਟੀਆਂ ਨੇ ਘੇਰਿਆ ਹੋਇਆ ਭਗਵੰਤ ਮਾਨ ਨੂੰ, ਕਿ ਜਿਹੜਾ ਤੁਹਾਨੂੰ ਪਤਾ ਵੀਡੀਓ ਦਾ ਰੌਲਾ ਚੱਕਰ ਚੱਲ ਰਿਹਾ ਕਿ ਉਹ ਅਸਲੀ ਆ, ਨਕਲੀ ਆ, ਕਹਿੰਦੇ ਜੀ ਇਸੇ ਹੋਟਲ ਦੀ ਉਹ ਹੈਗੀ ਆ, ਵੀਡੀਓ ਹੈਗੀ ਆ, ਜਿੱਥੇ ਕਿ ਹੋਟਲ 'ਚ ਕਿੱਥੇ ਲੱਗਦੀਆਂ ਆਪਣੀਆਂ ਤਸਵੀਰਾਂ ਗੁਰੂ ਸਾਹਿਬਾਨ ਦੀਆਂ, ਐਨੀਵੇ ਜੋ ਵੀ ਹੈ ਇਹ, ਹੈ ਨਾ, ਕਿੰਨਾ ਕੁ ਪਾਣੀ ਆ, ਕਿੰਨਾ ਸੱਚ ਆ, ਲੋਕ ਵੀ ਸਿਆਣੇ ਨੇ ਸਾਰੇ। ਪਰ ਇੱਕ ਗੱਲ ਮੰਨਣੀ ਹੋ ਗਈ ਕਿ ਚਲੋ ਮੰਨਦੇ ਹਾਂ ਕਿ ਭਗਵੰਤ ਮਾਨ 'ਚ ਬਹੁਤ ਕਮੀਆਂ ਹੋਣਗੀਆਂ ਆਪਾਂ ਕਹਿ ਸਕਦੇ ਹਾਂ, ਪਰ ਸੋ ਫਾਰ ਜਿੰਨਾ ਕੁ ਵੀ ਉਹਨਾਂ ਨੇ ਰਾਜ ਕੀਤਾ, ਚੰਗਾ ਕੰਮ ਹੀ ਕੀਤੇ ਆ, ਮਾੜਾ ਕੁਝ ਨਹੀਂ ਕੀਤੇ। ਹੈਂਜੀ, ਤੋ ਪਹਿਲਾਂ ਅਕਾਲੀ ਦਲ ਨੂੰ ਲੈ ਲੈਂਦੇ ਹਾਂ। ਅਕਾਲੀ ਦਲ ਨੇ ਧਾਰਮਿਕ ਗ੍ਰੰਥਾਂ ਨੂੰ ਕਿਵੇਂ ਬੀੜਾਂ ਪਾੜੀਆਂ, ਸੁੱਟੀਆਂ, ਬੇਅਦਬੀਆਂ ਹੋਈਆਂ, ਉਹ ਤਾਂ ਆਪਣੀ ਮਾਫ਼ੀ ਮੰਗਵਾ ਲਈ, ਕਹਿੰਦੇ ਮਾਫ਼ ਕਰ ਦਿਓ ਸਾਨੂੰ, ਹੈ ਨਾ, ਜੇ ਦੂਜਾ ਕੋਈ ਕਰਦਾ ਉਹਨੂੰ ਮਾਫ਼ੀ ਨਹੀਂ ਦੇਣੀ, ਅਸੀਂ ਕਰ ਲਈ ਆ, ਅਸੀਂ ਹਰ ਵਕਤ ਮਾਫ਼ੀਆਂ ਮੰਗੀ ਜਾਈਏ, ਹਰ ਗੱਲ ਕਰਕੇ ਗਰਾਂਹ ਕਰਕੇ ਮਾਫ਼ੀਆਂ ਮੰਗੀ ਜਾਈਏ। ਤੋ ਕਹਿ ਲੋਕ ਵੀ ਸਿਆਣੇ ਨੇ ਕਹਿਣ ਦਾ ਭਾਵ, ਹੁਣ ਤੁਹਾਨੂੰ ਪਤਾ ਹੀ ਹੈ ਸਾਰੇ ਫੋਰਨ ਵਿੱਚ ਵੀ ਆਉਣਾ ਇਹਨਾਂ ਲੋਕਾਂ ਨੇ, ਇੱਥੇ ਆ ਕੇ ਵੀ ਕਹਿਣਾ ਸਾਨੂੰ ਜੀ ਆਪਣੇ ਸੇਵਾ ਦਾ ਮੌਕਾ ਦਿਓ, ਮੁੱਖ ਸੇਵਾ ਦਾ ਮੌਕੇ ਦਿੱਤੇ ਹੋਏ ਨੇ ਬਹੁਤ, ਹੈ ਨਾ, ਪਹਿਲਾਂ ਦਿੱਤੇ ਹੋਏ ਨੇ, ਹੈ ਕਿੰਨੇ ਕਿੰਨੇ ਸਾਲ ਤੁਸੀਂ ਕਰਦੇ ਰਹੇ ਰਾਜ, ਅਤੇ ਹੁਣ ਕਿਹੜਾ ਨਵਾਂ ਚੰਦ ਚਾੜ ਜਾਓਗੇ, ਹੈ ਪਰ ਹੁਣ ਦੇਖਣਾ ਹੋਗਾ, ਇਹ ਤਾਂ ਹੁਣ ਫੈਸਲਾ ਕਰਨਾ ਭਾਈ, ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ, ਪਰ ਅਸੀਂ ਤਾਂ ਭਾਈ 'ਚ ਦਰਦ ਰੱਖਦੇ ਹਾਂ, ਸਾਡਾ ਇੱਥੋਂ ਪੰਜਾਬ ਨਾਲ ਪਿਆਰ ਆ, ਮੋਹ ਆ, ਜੰਮੇ ਵਾਲੇ ਉੱਤੇ ਆ, ਰਹੂਗਾ ਹੀ ਰਹੂਗਾ, ਅਸੀਂ ਤਾਂ ਕਹਿੰਦੇ ਰਹਾਂਗੇ ਕੁਝ ਨਾ ਕੁਝ ਪੰਜਾਬ ਬਾਰੇ। ਹਾਂਜੀ, ਤੋ ਹੁਣ ਤਾਂ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਕਿ ਵੋਟਾਂ ਹਾਲੇ 27 ਜਾ ਕੇ ਪੈਣੀਆਂ, ਪਰ ਹੁਣੇ ਹੀ ਤਿਆਰੀਆਂ ਸ਼ੁਰੂ ਹੋ ਗਈਆਂ, ਕਿਉਂਕਿ ਜਿਹੜੀ ਇਹ ਲਹਿਰ ਤੁਰੀ ਆ, ਜੋ ਵੀ ਹੈ, ਭਗਵੰਤ ਮਾਨ ਚਲੋ ਠੀਕ ਦੇ ਪਾਰਟੀ ਤਾਂ ਉਹਨਾਂ ਦੀ ਹੈਗੀ ਹੈਗੀ ਆ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਹੁਣੇ ਦੇਖਦੇ ਹਾਂ, ਹੁਣ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਆ ਇਕੱਠੇ ਹੋ ਗਏ, ਜਿਹੜੇ ਕਾਂਗਰਸ ਵਾਲੇ ਵੀ ਇਕੱਠੇ ਹੋ ਗਏ, ਦੂਜੇ ਸਾਰੀ ਵਿਰੋਧੀ ਪਾਰਟੀ ਇਕੱਠੀਆਂ ਹੋ ਗਈਆਂ ਉਹਦੇ ਅਗੇਂਸਟ ਨਾ, ਅਤੇ ਵੀ ਢਾਲੋ ਮਸਾ ਮੌਕਾ ਮਿਲਿਆ ਉਹਨੂੰ, ਹੋਰ ਤਾਂ ਕਦੇ ਢਾਈਂਦਾ ਨਹੀਂ ਆ, ਗੱਲਾਂ 'ਚ ਤਾਂ ਢਾਈਂਦਾ ਨਹੀਂ ਇਹ, ਹੈ ਨਾ, ਤੋ ਇੱਧਰ ਕੱਢ ਲਓ, ਅਤੇ ਨਾ ਹੀਰੇ ਫੇਰੀ 'ਚ ਫੜਿਆ ਗਿਆ ਕਿਤੇ ਵੀ ਰਿਸ਼ਵਤ ਕੀਤੀ ਹੋਵੇ, ਪਹਿਲਾਂ ਲਾਏ ਵੀ ਆ ਦੋਸ਼, ਪਰ ਹੋਏ ਨਹੀਂ ਸਾਬਤ। ਚਲੋ ਖੈਰ ਨਹੀਂ ਵੇ, ਪੋਲੀਟਿਕਸ ਵਿੱਚ ਕਹਿੰਦਾ ਚੱਲਦਾ ਰਹਿੰਦਾ ਸਭ ਕੁਛ ਇਹ, ਪਰ ਹੁਣ ਥੋੜ੍ਹੀ ਜਿਹੀ ਪੋਲੀਟਿਕਸ ਜ਼ਿਆਦਾ ਨਿਗਰ ਗਈ ਆ ਕਿ ਅੱਛਾ ਇੱਕ ਬੜੀ ਚੀਜ਼ ਵੱਡੀ ਹੁੰਦੀ ਆ, ਜੇ ਬੰਦਾ ਹੋਰ ਕਿਸੇ ਤਰ੍ਹਾਂ ਨਹੀਂ ਢਾਉਂਦਾ ਢਹਿੰਦਾ, ਉਹ ਤਾਂ ਪਰਸਨਲ ਹੋ ਜਾਓ, ਉਹਦੀ ਫੈਮਿਲੀ 'ਤੇ ਹੋ ਜਾਓ, ਹੈ ਅੱਜ ਕੱਲ੍ਹ ਇਹ ਵੀ ਹੋ ਗਿਆ ਨਾ ਅੱਗੇ ਨਹੀਂ ਸੀ ਪੋਲਟਸ ਦੀਆਂ ਚੀਜ਼ਾਂ ਹੁੰਦੀਆਂ ਹੁਣ ਹੋਣ ਲੱਗ ਗਿਆ ਸਿੱਧੇ ਪਰਸਨਲ ਹੋ ਜਾਓ ਫੈਮਿਲੀ ਹੈ ਨਾ ਆਪਣੀ ਫੈਮਿਲੀ ਨੂੰ ਸੰਭਾਲ ਸਕਦਾ ਫਿਰ ਉਹ ਕੋਈ ਉਹਦੇ 'ਤੇ ਕੋਈ ਕੱਢ ਲਓ ਕੋਈ ਉਹਦੇ ਕਰੈਕਟਰ 'ਤੇ ਕੋਈ ਦਾਗ ਲਾ ਦਿਓ ਉਸ ਤਰ੍ਹਾਂ ਤੁਸੀਂ ਉਹਨੂੰ ਪ੍ਰੇਸ਼ਰ ਜਾਣੀ ਕਿ ਲੋਕਾਂ ਦੇ ਵਿੱਚ ਕਰ ਦਿਓ ਹੈ ਨਹੀਂ ਇੱਕ ਤੋਂ ਥੱਲੇ ਲਿਆ ਦਿਓ ਲਾ ਦਿਓ ਇਹ ਚੀਜ਼ਾਂ ਵੀ ਚੱਲ ਪਈਆਂ ਹੁਣ ਪਹਿਲਾਂ ਇੱਕ ਚੀਜ਼ਾਂ ਨਹੀਂ ਸੀ ਹੁੰਦੀਆਂ ਪਹਿਲਾਂ ਮਿਆਰੀ ਚੀਜ਼ਾਂ ਹੁੰਦੀਆਂ ਸੀ ਹੈ ਨਾ ਬੁੱਟਾ ਬੁੱਟਾ ਪਾ ਕੇ ਹੋਰ ਚੀਜ਼ਾਂ ਕਰਕੇ ਯਾਨੀ ਕਿਹੜੇ ਕੰਮ ਨਹੀਂ ਕੀਤੇ ਉਹ ਚੀਜ਼ਾਂ 'ਤੇ ਹੁੰਦਾ ਸੀਗਾ ਹੁਣ ਤਾਂ ਪਰਸਨਲ ਚੀਜ਼ਾਂ ਹੋ ਗਈਆਂ ਸਾਰੀਆਂ ਅਤੇ ਉਹ ਹੁਣ ਤੁਸੀਂ ਸਾਰੇ ਤੇ ਸਾਡੇ ਸਾਹਮਣੇ ਹੈ ਸਾਰਾ ਕੁਛ ਕੀ ਹੋ ਰਿਹਾ ਹਜੇ ਅਤੇ ਆਪਾਂ ਸਭ ਜਾਣਦੇ ਹਾਂ ਖੈਰ ਨਹੀਂ ਬਈ ਹੁਣ ਦੇਖਦੇ ਹਾਂ ਕਿ 27 ਦੇ ਵਿੱਚ ਜਦੋਂ ਚੋਣ ਹੋਣੀਆਂ ਚੋਣਾਂ ਅਤੇ ਕਿੱਧਰ ਕੀ ਉਹਨੂੰ ਵੋਟਾਂ ਕੀ ਪੈਂਦੀਆਂ ਪਰ ਹਾਲ ਦੀ ਘੜੇ ਅਤੇ ਕਹਿੰਦਾ BJP ਵਾਲੇ ਨੇ ਪਹਿਲਾਂ ਹੀ ਕਹਿੰਦਾ ਵੀ ਅਸੀਂ ਤਾਂ ਕਬਜ਼ਾ ਕਰਨੇ ਕਰਨਾ ਪੰਜਾਬ 'ਤੇ ਕਰਨੀਆਂ ਵੀ ਸੱਤਾ 'ਚ ਬਣਾਉਣੀ ਅਸੀਂ ਆਪਦੀ ਤੂੰ ਬਣਾ ਵੀ ਲੈਣਗੇ ਉਹ 'ਚ ਕੋਈ ਸ਼ੱਕ ਨਹੀਂ ਉਹਨੂੰ ਇਕੱਠੇ ਹੋ ਕੇ ਇਹਨਾਂ ਨੇ ਪਾ ਬੰਦੇ ਬੰਦੇ ਪਾ ਕੇ ਹੈ ਨਾ ਦੂਜਿਆਂ ਨੂੰ ਪਾੜ ਪੂੜ ਕੇ ਪਾਸੇ ਕਰ ਦੇਣਗੇ ਉਹਨਾਂ ਦਾ ਅਕਾਲੀ ਦਲ ਤੋਂ ਪਹਿਲਾਂ ਹੀ ਸਾਨੂੰ ਪਤਾ ਹੀ ਇੱਕ ਬੰਦੇ ਬਣਿਆ ਸੀ ਪਹਿਲਾਂ ਪਿਛਲੀ ਵਾਰੀ ਹੈ ਅਤੇ ਹੁਣ ਕਿਹੜਾ ਕੋਈ ਨਵੀਂ ਤੁਰ ਪੈਣੀ ਹੈ ਲਹਿਰ ਵੀ ਇੱਕਦਮ ਹੀ 93 ਸੀਟਾਂ ਮਿਲ ਜਾਣਗੀਆਂ ਜਾਂ ਹੋਰ ਹੈ ਨਾ ਔਖਾ ਕੰਮ ਆ ਕਾਂਗਰਸ ਵੀ 5-6 ਲੈ ਜੂਗੀ ਬੜਾ ਆਧਾਰ ਨਹੀਂ ਹੈਗਾ ਬਾਕੀ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਕੀ ਆਧਾਰ ਰਹਿੰਦਾ ਅਤੇ BJP ਕੀ ਕਰਦੀ ਹੈ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਪੰਜਾਬ ਦੇ ਵਿੱਚ ਕੀ ਕਿਹੜੇ ਪਾਸੇ ਲੋਕ ਤੁਰਦੇ ਆ ਪਰ ਮੈਂ ਸਮਝਦਾ ਕਿ ਹੁਣ ਜਿਹੜੀਆਂ 27 ਦੇ ਵਿੱਚ ਇਲੈਕਸ਼ਨ ਹੋਣੀਆਂ ਉਹ ਪੰਜਾਬ ਦੇ ਲੋਕਾਂ ਨੇ ਕਰਨੀਆਂ ਵੋਟਾਂ ਉਹਨਾਂ ਨੇ ਪਾਉਣੀਆਂ ਪਰ ਆਪਾਂ ਇੱਥੇ ਬੈਠੇ ਉਹਨਾਂ ਰਿਸ਼ਤੇਦਾਰ ਬੈਠੇ ਹੁੰਦੇ ਆਪਾਂ ਤੋਂ ਵੀ ਮੰਗਦੇ ਰਹਿੰਦੇ ਆ ਹੈਨਾ ਸਲਾਹਾਂ ਵੀ ਆਪਾਂ ਵੀ ਦੇਵਾਂਗੇ ਸਲਾਹ ਭਾਈ ਦੇਣੀ ਚਾਹੀਦੀ ਵੀ ਆ ਜਿੱਥੇ ਵੀ ਤੁਹਾਡਾ ਦਿਲ ਕਰਦਾ ਤੁਹਾਡੇ ਕਿਹੜੀ ਪਾਰਟੀ ਨਾਲ ਵੀ ਤੁਸੀਂ ਹੋ ਸਕਦੇ ਹੋ ਹਾਂਜੀ ਐਸੋਸੀਏਟ ਸਾਡਾ ਤਾਂ ਇਹ ਹੈਗਾ ਮੀਡੀਆ ਦਾ ਕੰਮ ਆ ਹਰ ਇੱਕ ਪਾਰਟੀਆਂ ਦੇ ਬਸ ਜੋ ਤੁਹਾਡੇ ਸਾਹਮਣੇ ਦੱਸ ਦੇਣਾ ਹੈ ਨਾ ਤੁਹਾਨੂੰ ਵੀ ਤੁਸੀਂ ਸਿਆਣੇ ਹੋ ਕੀ ਹੋ ਰਿਹਾ ਰੋਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਪਰ ਵੋਟਾਂ ਪਾਉਣੀਆਂ ਪੰਜਾਬ ਦੇ ਲੋਕਾਂ ਨੇ ਹੁਣ ਹਾਲ ਤਾਂ ਕਾਫੀ ਟਾਈਮ ਪਿਆ ਪਰ ਹੁਣੇ ਹੀ ਜ਼ੋਰ ਲੱਗਿਆ ਹੁਣੇ ਤਾਂ ਗਰਾਊਂਡ ਬਣੂਗੀ ਫਿਰ ਹੀ ਗੱਲ ਬਣੂਗੀ ਤੋ ਦੇਖਦੇ ਹਾਂ ਕੀ ਬਣਦਾ ਅੱਗੇ ਕੀ ਆਗੇ ਆਗੇ ਕਿਆ ਹੋਤਾ ਹੈ ਤੋ ਕਹਿਣ ਦਾ ਭਾਵ ਆ ਕਿ ਚਲੋ ਹਾਂਜੀ ਦੇਖਦੇ ਹਾਂ ਹੁਣੇ ਜਿਹੜਾ ਸੱਪ ਕੱਢਿਆ ਨਵਾਂ ਇਹਨਾਂ ਨੇ ਵੀਡੀਓ ਵੂਡੀਓ ਵਾਲਾ ਕੀ ਬਣਦਾ ਉਹਦਾ ਅਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਰੋਡੀ ਭਰਾ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਥੋੜ੍ਹੀ ਜਿਹੀ ਬ੍ਰੇਕ ਲੈਣੀ ਪੈਣੀ ਆ ਬ੍ਰੇਕ ਲੈ ਕੇ ਫਿਰ ਅਸੀਂ ਵਾਪਸ ਆਈਏ ਇੱਕ ਦੋ ਕਮਰਸ਼ੀਅਲ ਲੈ ਲਈਏ

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
2: ਔਰ ਵਿਜ਼ਿਟ insuranceforyou.ca।
4: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਮੇਰੀ ਮੁਲਾਕਾਤ ਤੁਹਾਡੇ ਲਈ 4:05 ਤੱਕ ਆ। ਉਸ ਤੋਂ ਬਾਅਦ ਸਮਰਾਜ ਸੁਧੋਰੀ ਆਉਣਗੇ ਕਿ ਆਪਾਂ ਕੈਨੇਡਾ, ਤੁਹਾਨੂੰ ਪਤਾ ਕਿ ਕੈਨੇਡਾ ਦੀਆਂ ਖਬਰਾਂ ਪੂਰੀਆਂ ਵਿਸਥਾਰ ਪੂਰਵਕ ਕੀ ਹੋ ਰਿਹਾ ਸਾਡਾ ਇੱਥੇ ਵੀ, ਉਹ ਵੀ ਜ਼ਰੂਰੀ ਹੁੰਦਾ, ਉਹ ਪੂਰਾ ਪੂਰਾ ਤੁਹਾਡੇ ਲਈ ਅਸੀਂ ਉਹਦੇ ਵਿੱਚ ਮੰਡੇ ਟੂ ਵੀਰਵਾਰ ਪੇਸ਼ ਕਰਦੇ ਹਾਂ। ਸ਼ੁੱਕਰਵਾਰ ਫਿਰ ਤੁਹਾਡੇ ਅੱਗੇ ਲਾਈਵ ਲੋਕੇਸ਼ਨ ਹੁੰਦੇ ਨੇ, ਉਸ ਵਾਸਤੇ ਰੱਖੇ ਹੋਏ ਨੇ, ਅਤੇ ਇਸ ਕਰਕੇ ਅੱਗੇ ਜਾ ਕੇ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸੁਧੋਰੀ। ਤਿਆਰੀ ਹੋਏਗੀ ਪੂਰੀ ਉਹਨਾਂ ਦੀ ਖਬਰਾਂ ਦੀ, ਕੈਨੇਡਾ ਦੀਆਂ ਖਬਰਾਂ ਅੱਜ ਕੀ ਕੋਈ ਨੌਰਥ ਅਮਰੀਕਾ 'ਚ ਹੋ ਰਿਹਾ, ਕਹਿੰਦੇ ਸਭ ਕੁਛ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ। ਔਰ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜਿਹੜਾ, ਔਰ ਜਿਹੜਾ ਨਾ ਖਾਸ ਕਰਕੇ ਜਿਹੜੇ ਭਗਵੰਤ ਮਾਨ ਦਾ ਪੰਗਾ ਹੁਣ ਜਿਹੜਾ ਪਿਆ ਹੋਇਆ, ਅੱਗੇ ਤਾਂ ਹੁੰਦਾ ਸੀਗਾ ਜਿਹੜੇ ਨਾ ਆਪਣੇ ਗੋਦੀ ਮੀਡੀਆ, ਜਿਹੜਾ ਕਹਿ ਲਓ ਨੈਸ਼ਨਲ ਮੀਡੀਆ ਕਹਿ ਲਓ ਇੰਡੀਆ ਦਾ, ਉਹ ਪੰਜਾਬ ਦੀ ਖਬਰ ਬਹੁਤ ਘੱਟ ਦਿੰਦਾ ਸੀ। ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਖਿੱਚੀ ਫਿਰਦੇ ਆ, ਉਹ ਵੀ ਕੰਮ ਗੋਦੀ ਮੀਡੀਆ ਵੀ ਪੂਰਾ ਭਗਵੰਤ ਮਾਨ ਦੇ ਖਿਲਾਫ਼ ਹੀ ਕਰ ਰਹੇ ਨੇ ਕੰਮ। ਤੋ ਇਹਦਾ ਮਤਲਬ ਹੁਣ ਗੱਠਜੋੜ ਹੋਣਾ ਹੀ ਹੋਣਾ, ਤੁਹਾਨੂੰ ਪਤਾ ਹੀ ਆ। ਅਕਾਲੀਆਂ ਨੇ ਕਹਿਣਾ ਸਾਨੂੰ ਦੇ ਦਿਓ 5-10 ਸੀਟਾਂ, ਬਾਕੀ ਤੁਸੀਂ ਲੈ ਲਓ, ਪਰ ਜ਼ਿਆਦਾ ਤੱਕ ਬੀਜੇਪੀ ਕਹਿ ਰਹੀ ਹੈ ਅਸੀਂ ਜ਼ਿਆਦਾ ਸੀਟਾਂ ਲੈਣੀਆਂ ਹਨ। ਹੁਣ ਇਹ ਦੇਖਦੇ ਹਾਂ ਕੀ ਬਣਦਾ ਪੰਜਾਬ ਦੇ ਲੋਕ ਕੀ ਕਰਦੇ ਨੇ। ਇਹ ਤਾਂ ਹੁਣ ਆਪਾਂ ਸੋਚਣਾ, ਬਾਹਰ ਬੈਠੇ ਲੋਕਾਂ ਨੇ, ਪਲੱਸ ਪੰਜਾਬ 'ਚ ਜਿਹੜੇ ਲੋਕ ਬੈਠੇ, ਆਪਣੇ ਰਿਸ਼ਤੇਦਾਰ ਬੈਠੇ ਨੇ, ਆਪਣੇ ਸਕੇ ਸੰਬੰਧੀ ਬੈਠੇ ਨੇ, ਉਹ ਵੀ ਤਾਂ ਆਪਣੇ ਨਾਲ ਜੁੜੇ ਹੁੰਦੇ ਆ, ਉਹਨਾਂ ਨੇ ਵੇਖਣਾ ਨੇ ਵੋਟਾਂ ਪਾਉਣੀਆਂ। ਅਤੇ ਇਲੈਕਸ਼ਨ ਕਮਿਸ਼ਨ ਕੇ ਆਪਣਾ ਪੰਜਾਬ 'ਚ ਵੀ ਪਹੁੰਚ ਗਿਆ, ਬਹੁਤ ਸਾਰੀਆਂ ਵੋਟਾਂ ਉਹਨਾਂ ਨੇ ਰੱਦ ਵੀ ਕਰਨੀਆਂ ਹੋਈਆਂ, ਇਹਨਾਂ ਨੇ ਆਹੀ ਕਹਿ ਦੇਣਾ ਜੀ ਸਾਰੇ ਬਾਹਰ ਬੈਠੇ ਆ, ਇੱਥੇ ਹੈ ਨਹੀਂ ਗਾ ਪੰਜਾਬ 'ਚ। ਤੋ ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ, ਹੁਣ ਵੀ ਹੋਣੀਆਂ ਆਈਆਂ, ਪੂਰਾ ਐਨ ਚੋਟੀ ਅੱਡੀ ਦਾ ਜ਼ੋਰ ਲੱਗਣਾ ਨਹੀਂ, 2027 ਦੀਆਂ ਇਲੈਕਸ਼ਨ ਦਾ ਠੇਬੀ ਲਾਉਣ ਨੂੰ ਕਹਿੰਦੇ, ਕਹਿੰਦੇ ਆਮ ਆਦਮੀ ਪਾਰਟੀ ਨਹੀਂ, ਕਹਿੰਦੇ ਰਹਿਣ ਦੇਣਾ ਸੀ ਇਹਨੇ। ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਟੈਲੀਫੋਨ ਨੰਬਰ 905-564-6444। ਅਤੇ ਇਸ ਸਮੇਂ ਮੈਂ ਜੁੜ ਚੁੱਕੇ ਨੇ ਮੇਰੇ ਨਾਲ, ਅਤੇ ਲੈ ਲਈ ਆਪਾਂ ਟਿੱਪ, ਅਤੇ ਮੇਰੇ ਨਾਲ ਨੇ ਇਸ ਸਮੇਂ ਆ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਹੋਰੇ, ਉਹਨਾਂ ਦੇ ਟਿਪਸ ਲੈ ਲਈਏ, ਪਰ ਗੱਲਾਂ ਮਤਲਬ ਮੇਰੀਆਂ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ ਇਸ ਤਰ੍ਹਾਂ ਹੀ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤੁਸੀਂ, ਚਲੋ AM 530 ਤੋਂ।
5: ਥੈਂਕ ਯੂ ਸੋ ਮਚ ਤਜਿੰਦਰ ਜੀ। ਸੋ ਪਹਿਲੇ ਮੈਂ ਮੈਸੇਜ ਦਿੱਤਾ ਜੀ ਕਿ ਆਪਾਂ ਟਰਮ ਇੰਸ਼ੋਰੈਂਸ ਲਈਏ, ਅਤੇ ਟਰਮ ਇੰਸ਼ੋਰੈਂਸ ਨੂੰ ਜਦੋਂ ਟਰਮ ਨੇ ਖਤਮ ਹੋਣਾ ਹੈ, ਆਪਾਂ ਸਾਰਾ ਦਾ ਸਾਰਾ ਪ੍ਰੀਮੀਅਮ ਵਾਪਸ ਲੈ ਲਈਏ। ਸੋ ਇਹ ਆਪਾਂ ਕਸਟਮਾਈਜ਼ ਪਲਾਨ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ। ਸੋ ਇਹ ਜਿਹੜਾ ਪਲਾਨ ਹੈਗਾ, ਇਹ ਬੇਸਿਕਲੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੀਆਂ ਲਾਇਬਿਲਟੀਜ਼ ਹੈਗੀਆਂ, ਜਿਨ੍ਹਾਂ ਦੀਆਂ ਮੋਰਗੇਜਿਸ ਹੈ, ਕਿ ਬੱਚੇ ਛੋਟੇ ਹੈ, ਕਿ ਸਾਡੀ ਕਵਰੇਜ ਵੀ ਹੋਏ, ਬਟ ਨਾਲ ਦੇ ਨਾਲ ਐਂਡ ਆਫ ਦਾ ਟਰਮ 'ਤੇ ਸਾਨੂੰ ਸਾਡਾ ਪੈਸਾ ਵਾਪਸ ਮਿਲ ਜੇ। ਬਟ ਦੂਜੇ ਪਾਸੇ ਉਹ ਲੋਕ ਵੀ ਹੁੰਦੇ ਆ ਜਿਨ੍ਹਾਂ ਨੇ ਐਕਚੁਅਲੀ ਬਹੁਤ ਐਸੈਟਸ ਬਣਾ ਲਏ, ਤੁਸੀਂ ਮਲਟੀਪਲ ਇਨਵੈਸਟਮੈਂਟਸ, ਪ੍ਰੋਪਰਟੀਜ਼ ਹੈ ਤੁਹਾਡੀਆਂ, ਪਲਾਜ਼ੇ ਹੈ, ਕੋਈ ਤੁਹਾਡੇ ਕਮਰਸ਼ੀਅਲ ਯੂਨਿਟਸ ਹੈਗੇ ਜਾਂ ਤੁਹਾਡੇ ਬਿਜ਼ਨਸਿਸ ਹੈਗੇ, ਔਰ ਸਾਰਿਆਂ 'ਤੇ ਤੁਹਾਨੂੰ ਪਤਾ ਹੈ ਵੀ ਇੱਕ ਬਹੁਤ ਵੱਡਾ ਜਿਹੜਾ ਕੈਪੀਟਲ ਗੇਨ ਹੈ ਉਹ ਐਂਡ ਵਿੱਚ ਆਉਣਾ। ਦੇਖੋ, ਕੈਨੇਡਾ ਦੇ ਵਿੱਚ ਦੋ ਚੀਜ਼ਾਂ ਤਾਂ ਸਰਟਨ ਹੈ, ਪਹਿਲਾ ਹੈਗਾ ਫਾਈਨਲ ਟੈਕਸੇਸ਼ਨ, ਦੂਜਾ ਹੈਗਾ ਫਿਊਨਰਲ ਕੋਸਟ। ਸੋ ਉਹਦੀ ਆਪਾਂ ਨੂੰ ਪਹਿਲੇ ਹੀ ਅਰੇਂਜਮੈਂਟ ਕਰਨਾ ਪੈਂਦਾ। ਫਾਈਨਲ ਟੈਕਸੇਸ਼ਨ ਦਾ ਇਹ ਮਤਲਬ ਹੈ ਕਿ ਜਦੋਂ ਵੀ ਡੈਥ ਹੁੰਦੀ ਹੈ ਤਾਂ CRA ਨੇ ਸਾਰੇ ਟੈਕਸਿਸ ਕੈਲਕੂਲੇਟ ਕਰਕੇ ਜੋ ਵੀ ਟੈਕਸਿਸ ਪੇਏਬਲ ਹੈਗੇ ਪਹਿਲੇ CRA ਨੂੰ ਪੇ ਹੋਣੇ ਆ, ਫਿਰ ਤੁਹਾਡੀ ਫੈਮਿਲੀ ਨੂੰ ਤੁਹਾਡੇ ਬਿੱਲ ਦੇ ਹਿਸਾਬ ਨਾਲ ਡਿਸਟ੍ਰੀਬਿਊਟ ਹੋਣੇ ਆ। ਸੋ ਉਹਦਾ ਅਰੇਂਜਮੈਂਟ ਆਪਾਂ ਪਹਿਲੇ ਕਰ ਸਕਦੇ ਹੁੰਦੇ ਹਾਂ। ਆਪਾਂ ਅੱਜ ਟੈਕਸਿਸ ਕੈਲਕੂਲੇਟ ਕਰ ਲੈਣੇ ਆ, ਆਪਾਂ ਦੇਖ ਲੈਣਾ ਕਿ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ ਜੋ ਵੀ ਤੁਹਾਡੀ ਏਜ ਹੈ ਕਿ 80-90 ਸਾਲ ਦੀ ਜੋ ਵੀ ਆਪਾਂ ਲਾਈਫ ਐਕਸਪੈਕਟੈਂਸੀ ਲਗਾਈ ਹੈ ਉਦੋਂ ਜਾ ਕੇ ਟੈਕਸਿਸ ਕਿੰਨੇ ਬਣਨੇ ਆ, ਅਤੇ ਉਹਦਾ ਅਰੇਂਜਮੈਂਟ ਆਪਾਂ ਅੱਜ ਕਰ ਲਈਏ। ਜਾਂ ਆਪਾਂ ਇੱਕ ਸਾਈਡ 'ਤੇ ਸਿੰਕਿੰਗ ਫੰਡ ਇਕੱਠਾ ਕਰਨਾ ਸ਼ੁਰੂ ਕਰੀਏ, ਆਪਾਂ ਕਿਤੇ ਪੈਸਾ ਇਨਵੈਸਟ ਕਰਨਾ ਸ਼ੁਰੂ ਕਰੀਏ ਕਿ ਉਹ ਪੈਸਾ ਵੀ ਗਰੋ ਕਰਦਾ ਰਹੇ ਜਿਵੇਂ ਜਿਵੇਂ ਸਾਡੀਆਂ ਲਾਇਬਿਲਟੀਜ਼ ਗਰੋ ਕਰ ਰਹੀਆਂ। ਜਾਂ ਦੂਜਾ ਇੱਕ ਬਹੁਤ ਹੀ ਸਪੈਸ਼ਲ ਸਟੇਟ ਪਲੈਨਿੰਗ ਦੇ ਵਿੱਚ ਪਲੈਨ ਹੁੰਦਾ, ਉਹ ਆਪਾਂ ਜਿਹੜਾ ਫਾਈਨਲ ਟੈਕਸੇਸ਼ਨ ਹੈ ਉਹਦੇ ਲਈ ਉਹ ਪਲੈਨ ਕਰੀਦਾ ਹੁੰਦਾ। ਤੁਸੀਂ ਉਹਦੀ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਹੈ ਜੀ ਮੇਰਾ 6474416116। ਸੋ ਬੇਸਿਕਲੀ ਇਹ ਜਿਹੜਾ ਪਲੈਨ ਹੁੰਦਾ ਇਹ ਹਸਬੈਂਡ ਵਾਈਫ ਦਾ ਜੁਆਇੰਟ ਪਲੈਨ ਹੁੰਦਾ, ਔਰ ਇਹਦੇ 'ਚ ਇਹ ਆ ਕਿ ਜਿਹੜੀ ਫਾਈਨਲ ਟੈਕਸੇਸ਼ਨ ਹੋਣੀ ਆ ਉਹ ਐਕਚੁਅਲੀ ਸੈਕਿੰਡ ਡੈਥ 'ਤੇ ਹੁੰਦੀ ਆ, ਜਦੋਂ ਦੋਨੋਂ ਸਪਾਊਸਿਸ ਦੀ ਡੈਥ ਹੋ ਜਾਂਦੀ ਆ। ਸੋ ਇਹ ਪਲੈਨ ਦਾ ਜਿਹੜਾ ਪੇ ਆਊਟ ਹੈ ਇਹ ਸੈਕਿੰਡ ਡੈਥ 'ਤੇ ਹੁੰਦਾ, ਬਟ ਵਧੀਆ ਚੀਜ਼ ਇਹ ਆ ਕਿ ਬਹੁਤ ਥੋੜ੍ਹੇ ਪ੍ਰੀਮੀਅਮ ਦੇ ਵਿੱਚ ਆਪਣਾ ਵਧੀਆ ਅਰੇਂਜਮੈਂਟ ਆਪਾਂ ਕਰ ਸਕਦੇ ਹੁੰਦੇ ਹਾਂ ਫਾਈਨਲ ਟੈਕਸਿਸ ਨੂੰ ਪੇ ਕਰਨ ਲਈ। ਸੋ ਤੁਸੀਂ ਵੀ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਹੈ, ਮਤਲਬ ਇੱਕ ਪ੍ਰਾਈਮਰੀ ਤੋਂ ਅੱਗੇ ਕੋਈ ਵੀ ਪ੍ਰੋਪਰਟੀ ਆ ਉਸ 'ਤੇ ਕੈਪੀਟਲ ਗੇਨ ਟੈਕਸਿਸ ਅਰਾਈਜ਼ ਹੋਣੇ ਹੀ ਹੈ, ਸੋ ਉਹਦੀ ਜ਼ਰੂਰ ਆਪਾਂ ਇਨਫੋਰਮੇਸ਼ਨ ਤੁਸੀਂ ਮੇਰੇ ਤੋਂ ਲੈ ਸਕਦੇ ਹੋ। ਨੰਬਰ ਹੈ ਜੀ 6474416116 6474416116। ਥੈਂਕ ਯੂ ਸੋ ਮਚ ਰਜਿੰਦਰ ਜੀ।
4: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਨੰਬਰ ਹੈ 6474416116 ਇਹਨਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ ਮੂਵੀ 40 ਦਿਨ ਬੜੀ ਹੀ ਵਧੀਆ ਮੂਵੀ ਹੈ, ਲੋਕਾਂ ਨੇ ਬਹੁਤ ਪਸੰਦ ਕੀਤੀ ਆ। ਜੇਕਰ ਤੁਸੀਂ ਨਹੀਂ ਦੇਖੀ ਤਾਂ ਐਸੇ ਵੀਕਐਂਡ ਦੇ ਅੱਜ ਕੱਲ੍ਹ ਪਰਸੋਂ ਦੇਖ ਸਕਦੇ ਹੋ। ਹਰ ਥੀਏਟਰ ਜਿਵੇਂ ਲੱਗੀ ਹੋਈ ਆ ਅਕਰੋਸ ਓਨਟੇਰੀਓ, ਕੈਂਟਾ, ਓਟਵਾ, ਸਡਬਰੀ ਵਿੱਚ ਲੱਗੀ ਹੋਈ ਆ, ਨੈਗਰਾ ਫੋਲ ਵੀ, ਜਾਣੀ ਕਿ ਸਾਰੇ ਸ਼ਹਿਰਾਂ ਵਿੱਚ ਮੂਵੀ ਲੱਗੀ ਹੋਈ ਆ। ਸਿਲਵਰ ਸਿਟੀ ਬਰੈਂਪਟਨ ਆਪਣੇ ਨੇੜੇ, ਸਕਾਰਬੋ ਵੀ ਲੱਗੀ ਹੋਈ ਆ, ਸਿਲਬਲਸ ਥੀਏਟਰ ਦੇ ਵਿੱਚ ਸਾਰੇ ਲੈਂਡਮਾਰਕ ਥੀਏਟਰਾਂ ਦੇ ਵਿੱਚ ਲੱਗੀ ਹੋਈ ਆ। ਜ਼ਰੂਰ ਜਾ ਕੇ ਦੇਖੋ ਇਸ ਵੀਕਐਂਡ ਦੇ ਵਿੱਚ 40 ਦਿਨ। ਬਹੁਤ ਹੀ ਪਿਆਰੀ ਮੂਵੀ ਹੈ ਅਤੇ ਤੁਸੀਂ ਇਹਨੂੰ ਸੁਣਨੀ ਮੂਵੀ ਦੇਖ ਕੇ ਖੁਸ਼ ਹੋਵੋਗੇ ਅਤੇ ਇੰਜੋਏ ਵੀ ਕਰੋਗੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ AM 530 ਤੋਂ। ਔਰ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸਮੇਂ ਸਪੈਕਸ ਐਕਸਪ੍ਰੈਸ 'ਤੇ। ਰਾਜਨ ਹੋਰੀ ਮੇਰੇ ਨਾਲ ਆ ਗਏ ਨੇ ਅਤੇ ਵੀਰਵਾਰ ਦਾ ਦਿਨ ਹੈ ਅਤੇ ਬੜੇ ਵਧੀਆ ਵਧੀਆ ਤੁਹਾਡੇ ਲਈ ਆਪਣੇ ਲੈ ਕੇ ਆਉਂਦੇ ਨੇ ਡੀਲਸ। ਤੁਸੀਂ ਪਹੁੰਚਣਾ ਹੈਗਾ ਬਿਲਕੁਲ ਕੈਨੇਡੀ ਅਤੇ ਆਪਣੇ ਬਿਲਕੁਲ ਸਟੀਲ ਦੇ ਨੇੜੇ, 410 ਸਟੀਲ ਦੇ ਨੇੜੇ, ਵਾਲਮਾਰਟ ਵਾਲ ਪਲਾਜ਼ੇ ਤੋਂ ਬਾਹਰ ਨੇ ਸਪੈਕਸ ਐਕਸਪ੍ਰੈਸ ਅਤੇ ਉੱਥੇ ਪਹੁੰਚ ਕੇ ਤੁਸੀਂ ਸਪੈਸ਼ਲ ਲੱਗੇ ਉਹਦਾ ਫਾਇਦਾ ਉਠਾਓ। ਮੈਂ ਰਾਜਨ ਸਰ ਨੂੰ ਨਾਲ ਲੈਣਾ। ਰਾਜਨ ਜੀ, ਜੀ ਨੂੰ ਨਿੱਘਾ ਸਵਾਗਤ ਜੀ।
3: ਬਹੁਤ ਬਹੁਤ ਧੰਨਵਾਦ ਜੀ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
4: ਜੀ ਜੀ,
3: ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜੀ, ਡਾਕਟਰ ਸਾਡੇ ਕੋਲ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਤੁਸੀਂ ਉੱਥੇ ਜਾ ਕੇ ਵੀ ਆਈ ਐਗਜ਼ਾਮ ਕਰਾ ਸਕਦੇ ਹੋ ਤੇ ਜੇ ਅੱਜ ਨਹੀਂ ਕਰਵਾਉਣਾ ਚਾਹੁੰਦੇ ਸੈਟਰਡੇ ਨੂੰ ਅਵੇਲੇਬਲ ਹੋ ਤੇ ਸੈਟਰਡੇ ਨੂੰ ਵੀ ਡਾਕਟਰ ਸਾਡੇ ਕੋਲ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ। ਸੋ ਸਿੱਧੂ ਸਾਹਿਬ ਦੱਸਦੇ ਜੀ, ਜਿਹੜਾ ਆਈ ਐਗਜ਼ਾਮ ਸਾਡੇ ਇੱਥੇ ਹੁੰਦਾ ਜੀ, ਉਹ ਪੂਰਾ ਡਿਟੇਲ ਆਈ ਐਗਜ਼ਾਮ ਹੁੰਦਾ। ਇਹਦੇ 'ਚ ਅੱਖਾਂ ਚੈੱਕ ਹੁੰਦੀਆਂ, ਨਾਲ ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ, ਵਿਜ਼ਨ ਚੈੱਕ ਹੁੰਦੀ ਹੈ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਸਾਡੇ ਕੋਲ ਡਿਜੀਟਲ ਆਉਂਦੇ ਨੇ। ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਦਿਖਾਉਂਦੇ ਨੇ ਉਹਨਾਂ ਨੂੰ ਕਿ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਤੁਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਦੇ ਨਾਲ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888। ਹੁਣ ਇਸ ਤੋਂ ਬਾਅਦ ਹੁੰਦਾ ਜਦੋਂ ਆਪਾਂ ਅੱਖਾਂ ਚੈੱਕ ਕਰਾ ਲਈਏ ਤੇ ਸਰੋਤੇ ਕਈ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਨੂੰ ਹੁੰਦਾ ਵੀ ਸਸਤੀ ਐਨਕ ਬਣ ਜਾਏ ਪਰ ਵਧੀਆ ਕੁਆਲਿਟੀ ਦੀ ਬਣ ਜਾਏ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਹੁੰਦਾ। ਸੋ ਵੈਲਿਊ ਪੈਕੇਜ 'ਚ 2 ਚੀਜ਼ਾਂ ਦੇ ਰਹੇ ਜੀ, ਇੱਕ ਤੇ ਸਾਡੇ ਕੋਲ ਲੇਟੈਸਟ ਕੁਲੈਕਸ਼ਨ ਆ ਚੁੱਕੀ ਹੈ ਬ੍ਰੈਂਡਡ ਫਰੇਮਾਂ ਦੀ, ਇਹ ਬ੍ਰੈਂਡਡ ਫਰੇਮ ਇੰਕਲੂਡਡ ਨੇ ਰੂਟਸ ਦੇ, ਆਈਜ਼ੋਡ ਦੇ, ਵੈਨ ਹਿਲਸਨ ਦੇ, ਐਡੀ ਬਾਵਰ ਦੇ, ਲੰਡਨ ਫੌਗ ਦੇ, ਲਿਵਾਈਸ ਦੇ, ਤਕਰੀਬਨ 700-800 ਫਰੇਮ ਲੱਗਾ ਡਿਸਪਲੇ ਤੇ। ਕੋਈ ਵੀ ਫਰੇਮ ਚੂਜ਼ ਕਰ ਲਓ, $300 ਦੀ ਕੀਮਤ ਦਾ ਫਰੇਮ ਹੈ ਜੀ ਜਿਹੜਾ ਵੈਲਿਊ ਪੈਕੇਜ ਇੰਕਲੂਡਡ ਹੈ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਨੇ, ਇਹ ਵੀ ਵੈਲਿਊ ਪੈਕੇਜ ਇੰਕਲੂਡਡ ਨੇ। ਸੋ ਇਹ $400 ਦਾ ਪੈਕੇਜ ਜਿਹੜਾ ਹੁੰਦਾ ਆਪਣੇ ਸਰੋਤਿਆਂ ਨੂੰ ਅਸੀਂ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਡਿਜੀਟਲ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦਾ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਤੇ ਜੇ ਤੁਸੀਂ ਆਪਣੀ ਐਨਕਾਂ ਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਵੀ ਇੱਕ ਘਰ ਰੱਖ ਲਈ ਇੱਕ ਆਫਿਸ ਚ ਪਹਿਲੇ ਪੇਅਰ ਤੇ ਕੋਟਿੰਗ ਆ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗ ਆ ਬਿਲਕੁਲ ਫ੍ਰੀ ਹੈ ਸੋ ਪਹੁੰਚਣਾ ਕਿੱਥੇ ਜੀ ਸਪੈਕਸ ਐਕਸਪ੍ਰੈਸ ਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲ ਸਕੈਲੋ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ ਸਾਡਾ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ ਸੋ ਇੱਕ ਇੱਕ ਨੰਬਰ ਜੀ 905-460-8888 905-460-8888
4: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਵੀਰਵਾਰ ਦਾ ਦਿਨ ਹੈ ਯੂਨੀਅਰ ਫਰਾਈਡੇ ਜਿਹਨੂੰ ਕਹਿੰਦੇ ਹੁੰਦੇ ਆਪਾਂ ਸਮਝ ਲਓ ਕਿ ਵੀਕਿੰਗ ਆ ਗਿਆ ਹੈਗਾ ਅੱਛਾ ਲਾਈਵ ਲੋਕੇਸ਼ਨ ਹੈਗਾ ਕੱਲ੍ਹ ਨੂੰ ਸਾਡਾ 3 ਤੋਂ ਲੈ ਕੇ 6 ਵਜੇ ਤੱਕ ਗ੍ਰੈਂਡ ਫਰਨੀਚਰ 'ਤੇ ਕੈਨੇਡਾ ਡੇ ਸੇਲ ਲੈ ਕੇ ਆ ਗਏ ਨੇ ਬਹੁਤ ਜ਼ਬਰਦਸਤ ਸੇਲ ਹੋ ਗਈ ਫਰਨੀਚਰ ਖਰੀਦਣਾ ਤਾਂ ਕੱਲ੍ਹ ਨੂੰ ਆ ਜਾਓ ਸਾਡੇ ਕੋਲ ਤੁਹਾਨੂੰ ਉੱਥੇ ਡੈਫੀਨੇਟਲੀ ਤੁਹਾਨੂੰ ਰੋਏ ਉੱਥੇ ਰਾਈਡ ਹੋਏ ਡਿਸਕਾਊਂਟ ਅਤੇ ਨਾਲ ਗਿਫਟ ਆਦਮੀ ਦਿਆਂਗੇ 6685 ਟੋਮਕਨ ਰੋਡ 'ਤੇ ਹੋਵਾਂਗੇ ਜੇ ਨੰਬਰ ਹੈ 6472620000 ਤੇ ਕੱਲ੍ਹ ਨੂੰ ਤੁਹਾਡਾ ਲਾਈਵ ਲੋਕੇਸ਼ਨ ਹੋਏਗਾ ਗ੍ਰੈਂਡ ਫਰਨੀਚਰ ਤੋਂ ਇਸ ਤਰ੍ਹਾਂ ਸੈਟਰਡੇ ਵੀ 1-4 ਦੋਨੋਂ ਦਿਨ ਹੀ ਬਹੁਤ ਵੱਡੀ ਸੇਲ ਲੈ ਕੇ ਆ ਰਹੇ ਨੇ ਕੈਨੇਡਾ ਡੇ ਦੀ ਉਹ ਤੁਹਾਡੇ ਲਈ ਪੇਸ਼ ਕਰਾਂਗੇ ਵੀਕਐਂਡ ਦੇ ਉੱਤੇ ਗ੍ਰੈਂਡ ਫਰਨੀਚਰ 'ਤੇ ਜੁੜੇ ਹੋਇਆ ਤੁਸੀਂ ਦੇਸ਼ ਪਰਦੇਸ਼

0: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
1: Another Dawn Clean with the Dawn Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Tent services to our special events. They have size they waterproof tents provide. Kar dene 10 by 10 feet to like 40 by 100 feet. The tambu ne tables the kursiya vi naal leke aunde ne te tode backyard nu banquet hall vaangu banaunde ne. Fancy chairs vi available han. LED glow in the dark badi banaiya bars tables te kursiya vi tusi rent kar sakde ho. Aaj hi Malli Tent Services nu call karo 647-999-2569 647-999-2569.
6: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
7: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਬੁੱਧਵਾਰ ਨੂੰ 1 ਜੁਲਾਈ ਨੂੰ 12 ਵਜੇ ਤੋਂ ਲੈ ਕੇ 10 ਵਜੇ ਤੱਕ ਚਿੰਕੂਜ਼ੀ ਪਾਰਕ ਦੇ ਵਿੱਚ ਸਿੱਧੀਆ ਬਰੈਂਪਟਨ ਵੱਲੋਂ ਬਹੁਤ ਪਾਰਕ ਦੇ ਵਿੱਚ ਸਿੱਧੀਆ ਬਰੈਂਪਟਨ ਵੱਲੋਂ ਬਹੁਤ ਰੰਗਾ ਰੰਗ ਪ੍ਰੋਗ ਕਰਵਾਏ ਜਾ ਰਹੇ ਨੇ। ਬਹੁਤ ਸਾਰੇ ਸਿੰਗਰ ਆਦਿ ਹੋਣਗੇ, ਬਹੁਤ ਵਧੀਆ ਉੱਥੇ ਖਾਣ ਪੀਣ ਨੂੰ ਪ੍ਰਬੰਧ ਹੋਏਗਾ। ਸਾਡੇ ਸਾਰਿਆਂ ਵਾਸਤੇ ਸਿੱਧਾ ਪੁੱਤਰ ਭੇਜ ਰਹੇ ਨੇ ਪ੍ਰਤੀਸ਼ ਨਰੂਲਾ ਹੋਣੀ ਆਪਣੇ ਸ਼ਹਿਰ ਦੇ ਵਿੱਚ ਕਾਮੇਡੀ ਕਰਨ ਆ ਰਹੇ ਨੇ 5 ਜੁਲਾਈ ਨੂੰ ਪੀਰਸਨ ਬੀ ਮੈਮੋਰੀਅਲ ਥੀਏਟਰ ਬਰੈਂਪਟਨ ਦੇ ਵਿੱਚ ਹੈ, 150 ਸੈਂਟਰਲ ਪਾਰਕਵੇ, ਜਿਹੜਾ ਆਪਣਾ ਖਾਸ ਕਰਕੇ ਬਰੈਂਪਟਨ ਸਿਟੀ ਸੈਂਟਰ ਦੇ ਅੰਦਰ ਜਾ ਕੇ ਆ ਅਤੇ ਬਾਹਰਲੇ ਪਾਸੇ ਜਾਣਾ ਹੈਗਾ, ਨੇੜੇ ਆਉਂਦੇ ਹੈਗਾ। ਟਿਕਟਾਂ ਦੀ ਜਾਣਕਾਰੀ 6476312161 ਔਰ ਇੱਕ ਨੰਬਰ ਹੋਰ ਹੈ 6472093101। ਦੋਸਤੋ 4:03 ਤੇ ਕੁਛ ਸੈਕਿੰਡ ਹੋਏ ਨੇ, ਸਾਡੇ ਵੀਰ ਨੇ ਫਰਮਾਇਸ਼ ਕੀਤੀ

3531 ਲਾਸਟ ਨੰਬਰ ਹੈਗਾ ਉਹਨਾਂ ਦਾ ਫੋਨ ਦਾ, ਨਾਮ ਭੁੱਲ ਨਾਮ ਭੁੱਲ ਗਿਆ ਉਹਨਾਂ ਦਾ, ਯਾਨੀ ਕਿ ਪੁੱਛਣਾ. ਉਹਨਾਂ ਨੇ ਫਰਮਾਇਸ਼ ਕੀਤੀ ਹੈ ਸੁਹਾ ਕੁਰਤਾ ਜੋ ਜਾਂਦੀ ਅਮਰਿੰਦਰ ਗਿੱਲ ਦੀ ਗੀਤ ਦੀ ਫਰਮਾਇਸ਼ ਕੀਤੀ ਹੈ. ਮੈਂ ਛੱਡ ਕੇ ਜਾ ਰਿਹਾ, ਸਾਈਨ ਆਫ ਕਰ ਰਿਹਾ, ਗੀਤ ਤੁਸੀਂ ਇੰਜੋਏ ਕਰੋ. ਅਗਲਾ ਪ੍ਰੋਗਰਾਮ ਲੈ ਕੇ ਇਸ ਮਰਾਜ ਤੋਂ ਦੋਹਰੀ ਆ ਰਹੇ ਨੇ 2 ਘੰਟੇ ਹੋਰ, ਅਸੀਂ ਤੁਹਾਡੇ ਨਾਲ ਹੀ ਹਾਂ 3 ਤੋਂ ਲੈ ਕੇ 6 ਵਜੇ ਤੱਕ. ਅਤੇ ਸਮਰਾਜ ਚੌਧਰੀ ਤੁਹਾਡੇ ਵਾਸਤੇ ਤੁਹਾਡਾ ਮਨਪਸੰਦ ਦਾ ਗੀਤ ਸੰਗੀਤ ਹੋਊਗਾ, ਪਰ ਨਾਲ ਦੀ ਨਾਲ ਖਬਰਾਂ ਸਾਰੀਆਂ ਹੋਣਗੀਆਂ ਕੈਨੇਡਾ ਦੀਆਂ, ਐਨ ਏ ਟੂ ਜ਼ੈਡ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼. ਤੇਜਿੰਦਰ ਸਿੰਘ ਸਿੱਧੂ ਨੂੰ ਦਿਓ ਆਗਿਆ, ਮੇਰੀ ਮੁਲਾਕਾਤ ਕੱਲ੍ਹ ਨੂੰ ਹੋਣੀ ਹੈ ਤੁਹਾਡੇ ਨਾਲ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ 'ਤੇ 3 ਤੋਂ ਲੈ ਕੇ 6 ਵਜੇ ਤੱਕ, ਮੀ ਸੈਟਰਡੇ 1 ਤੋਂ ਲੈ ਕੇ 4 ਵਜੇ ਤੱਕ. ਕੱਲ੍ਹ ਨੂੰ ਮਨਪ੍ਰੀਤ ਕੌਰ ਤੂਰ ਹੋਰੀ ਹਾਜ਼ਰ ਹੋਣਗੇ 3 ਤੋਂ 6. ਮੇਰੀ ਮੁਲਾਕਾਤ ਲਾਈਵ ਔਨ ਲੋਕੇਸ਼ਨ ਤੋਂ ਹੋਏਗੀ. ਸਾਈਨ ਅਪ ਕਰਦੇ, ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ.

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਨੰਬਰ 17, 170 ਗਿਲਡਨ ਰੋਡ ਨੰਬਰ 17, ਟੈਲੀਫੋਨ ਨੰਬਰ 6473021322, KSU 47-302-1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dasto Sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached ghar, $8 lakh di range de vich, in the 800s, releasing very soon. Sab to khas, double car garage wale, buddy detached ghar, sirf $9 lakh di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-10-6477-739-8710, ਲਾਇਸੈਂਸ ਨੰਬਰ MT000-3450।
7: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
8: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
7: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ, ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ
5: अपने लाजवाब टेस्ट नाल पूरे ब्रैम्पटन नु दीवाना बना चुकी है। किल स्वीट फैक्ट्री जिथे अवेलेबल है लजीज मिठाइयां दा खजाना, जिदे स्वाद दा काल हो चुके है सारा जमाना। सिर्फ इना ही नहीं, उथों दे समोसे एक बार खाओगे ता बार बार खाओगे। गिल स्वीट फैक्ट्री जो बैंक्वेट हॉल एंड स्टोर्स नु होलसेल भी कर देने, इथे अवेलेबल है 100% वेज खाना, जिस करके तुसी लंगर समागम अते पार्टीज लई केटरिंग भी करवा सकदे हो। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616 905-799-2616।
9: Toronto the Harman Pyara Radio, Desh Pardesh, Desh Pardesh.
10: For advertisements and information,
9: information,
10: call us now. 416-457-3381 416-457-3381 या फिर 416-725-2551 416-725-2551।
7: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ ਫਿਫਟ ਫੈਂਡਰ ਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਅਰਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, ਔਰ 600 ਹੈਸਕਲਰ ਰੋਡ ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ

0: ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਪਿਕਸ ਐਕਸਪ੍ਰੈਸ 9054608888 ਟੈਲੀਫੋਨ ਨੰਬਰ ਹੈ ਪਿਕਸ ਐਕਸਪ੍ਰੈਸ ਵਾਲਿਆਂ ਦਾ
1: ਚਲੋ AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

ਸੁਤੀ AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟੋ 6 PM ਪੂਰੇ ਤੇ ਪੂਰੇ ਹੁਣ 6:00 PM ਤੱਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ ਅਤੇ ਹੁਣ ਤੋਂ ਲੈ ਕੇ ਐਨ 6 ਵਜੇ ਤੱਕ ਤੁਹਾਡੇ ਲਈ ਵੱਧ ਤੋਂ ਵੱਧ ਕਨੇਡੀਅਨ ਨਿਊਜ਼, ਅੰਟੇਰੀਓ ਨਿਊਜ਼ ਅਤੇ ਖਾਸ ਤੌਰ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਨਿਊਜ਼ ਦੀਆਂ ਅਪਡੇਟਸ ਅਤੇ ਵਿਊਜ਼ ਦੀਆਂ ਅਪਡੇਟਸ, ਨਿਊਜ਼ ਅਤੇ ਵਿਊਜ਼, ਖਬਰਾਂ ਅਤੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਇੱਕ ਅੱਡੇ ਸਾਡੇ ਪਸੰਦ ਦੇ, ਪਰ ਵੱਧ ਤੋਂ ਵੱਧ ਤੁਹਾਡੇ ਹੀ ਫਰਮਾਇਸ਼ੀ, ਤੁਹਾਡੇ ਰਿਕੁਐਸਟਡ ਗੀਤ ਸੰਗੀਤ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਠੀਕ 6 ਵਜੇ ਤੱਕ ਵਾਰੀ ਵਾਰੀ ਪੇਸ਼ ਕਰਦੇ ਰਹੀਏ। ਅਤੇ 6 ਵਜੇ ਤੱਕ ਹੀ ਅਸੀਂ ਤੁਹਾਨੂੰ ਕੁਛ ਕੁ ਅਲੱਗ ਅਲੱਗ ਬਿਜ਼ਨਸਿਸ ਦੀ ਜਾਣਕਾਰੀ ਦਿੰਦੇ ਰਹਾਂਗੇ, ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ। ਕੁਛ ਬਹੁਤ ਹੀ ਸ਼ਾਨਦਾਰ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਅਸੀਂ ਪੇਸ਼ ਕਰ ਰਹੇ ਤੁਹਾਡੇ ਲਈ, ਜਿਨ੍ਹਾਂ ਦੇ ਵਿੱਚ ਤੁਹਾਨੂੰ ਹਜ਼ਾਰਾਂ ਡਾਲਰ ਦਾ ਫਾਇਦਾ ਵੀ ਕਰਵਾਵਾਂਗੇ, ਉਹਨਾਂ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਲੱਗ ਅਲੱਗ ਸਾਡੇ ਐਡਵਰਟਾਈਜ਼ਰ ਜਿਹੜੇ ਵੀ ਸਾਡੇ ਖਾਸ ਸਪੌਂਸਰ ਨੇ, ਉਹ ਵੀ ਖੁਦ ਆਪ ਆ ਕੇ ਬਾਏ ਫੋਨ ਬਾਏ ਲਾਈਨ ਸਾਡੇ ਨਾਲ ਗੱਲਬਾਤ ਕਰਨਗੇ, ਤੁਹਾਡੇ ਨਾਲ ਗੱਲਬਾਤ ਕਰਨਗੇ, ਤੁਹਾਨੂੰ ਵੀ ਅਲੱਗ ਅਲੱਗ ਇੰਡਸਟਰੀਜ਼ ਦੀਆਂ ਨਵੀਆਂ ਤਾਜ਼ੀਆਂ ਅਤੇ ਜਾਣਕਾਰੀਆਂ ਪੇਸ਼ ਕਰਨਗੇ ਅਤੇ ਤੁਹਾਨੂੰ ਠੀਕ 6 ਵਜੇ ਤੱਕ ਇਨਫੋਰਮ ਵੀ ਕਰਾਂਗੇ, ਐਂਟਰਟੇਨ ਵੀ ਕਰਾਂਗੇ ਅਤੇ ਨਿਊਜ਼ ਦੇ ਨਾਲ ਅਪਡੇਟ ਵੀ ਕਰਾਂਗੇ ਅਤੇ ਹੋਪਫੁਲੀ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰਦੇ ਰਹੋਗੇ। ਇੱਕੋ ਇੱਕ ਸਾਡਾ ਸਟੂਡੀਓ ਫੋਨ ਨੰਬਰ ਹੈ 9055646444, 9055646444 ਆਫ ਦੀ ਏਅਰ। ਜਦੋਂ ਮਰਜ਼ੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹੋ, ਚਾਹੇ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਜਾਂ ਕੰਮ ਹੈ ਉਹ ਲਈ ਇੱਕ ਨੰਬਰ ਚਾਹੀਦਾ ਹੋਵੇ, ਆਪਣੇ ਪਸੰਦ ਦਾ ਗੀਤ ਸੰਗੀਤ ਸੁਣਨਾ ਹੋਵੇ ਜਾਂ ਉੱਦਾਂ ਹੀ ਹਾਏ ਹੈਲੋ ਫਤਿਹ ਬੁਲਾਉਣੀ ਹੋਵੇ, 9055646444, 905-564-6464। ਇਸੇ ਤਰ੍ਹਾਂ ਦੋਸਤੋ ਤੁਸੀਂ ਜਦੋਂ ਮਰਜ਼ੀ ਠੀਕ 6 ਵਜੇ ਤੱਕ ਆਪਣਾ ਟੈਕਸਟ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਐਪ 416-457-3381 ਅਤੇ ਸਾਡੇ ਨਾਲ ਟੈਕਸਟ ਔਰ ਵਟਸਐਪ ਦੇ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ ਠੀਕ 6 ਵਜੇ ਤੱਕ। ਸੋ ਦੋਸਤੋ ਹੁਣ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰ ਦਈਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਨਾਲ। ਸੋ ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸਿੱਧੇ ਜਰਨਲਿਸਟ ਦੇ ਵੱਲੋਂ, ਮੀਡੀਆ ਆਊਟਲਸ ਦੇ ਵੱਲੋਂ ਪੁੱਛਿਆ ਗਿਆ ਕਿ ਕਾਰਨੀ ਸਾਹਿਬ ਕਦੋਂ ਅਸੀਂ ਇੱਕ USMCA ਰਿਨਿਊਅਲ ਜਾਂ ਐਕਸਟੈਂਸ਼ਨ ਜਾਂ ਫਿਰ ਇੱਕ ਰਿਵਿਊ ਜਾਂ ਫਿਰ ਕੈਂਸਲੇਸ਼ਨ ਐਕਸਪੈਕਟ ਕਰ ਸਕਦੇ ਹਾਂ, ਜਾਂ ਜੁਲਾਈ 1 ਤੱਕ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਜਰਨਲਿਸਟ ਨੇ ਇਹਨਾਂ ਨੂੰ ਪੁੱਛਿਆ ਕਿ 2-3 ਦਿਨ ਪਹਿਲਾਂ ਹੀ ਇੱਕ ਲਾਈਵ ਟੈਲੀਵਾਈਜ਼ਡ ਇੰਟਰਵਿਊ ਦੇ ਵਿੱਚ ਡੋਨਲਡ ਟਰੰਪ ਦਾ ਹੀ ਖਾਸ ਬੰਦਾ US ਐਂਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ ਨੇ ਤਾਂ ਸਾਫ ਕਹਿ ਦਿੱਤਾ ਕਿ ਡੀਲ ਛੱਡੋ, ਫਰੇਮਵਰਕ ਛੱਡੋ, ਸੋਚ ਵੀ ਛੱਡੋ, ਅਸੀਂ ਤਾਂ ਕਿਤੇ ਵੀ ਨਹੀਂ ਨੇੜੇ ਹਾਂ, ਨਾ

even close, not even remotely close, not even anywhere close. Koi bhi tariff-free trade deal tak na ta asi koi bhi is NAFTA nu, is USMCA nu, COSMA nu renew karan tak vi kite vi nere haan. Eye to eye ta haje tak mile hi nahi hage Canada te America. So deal banaun di ta bahut dur di gall aa. ते उन्हें किया कि हुण तां मैनूं लगदा है यूएस एंबैसडर टू कैनेडा पीट होकस्ट्रा ने किया कि इस डील तक पहुँचण दे लई जिहड़ी एक ब्रेक थ्रू है जिहड़ी हुण एक एक दूजे नाल हैड ही कलैश कर रहे ने साडे जिन्ने भी डिफरेंट डिफरेंट डिप्लोमैट्स ने ते ट्रेड रैप्रजेंटेटिव ने ओ अमेरिकन काउंटरपार्ट्स नाल तां कित्ते तक भी नहीं पहुँच रहे. इन्हें किया कि ब्रेक थ्रू तां उदों ही कोई भी पेश होगी जदों US President Donald Trump, the Canadian Prime Minister Mark Carney, ਇੱਕ ਦੂਜਿਆਂ ਦੇ ਨਾਲ ਹੀ ਡਾਇਰੈਕਟ ਗੱਲਬਾਤ ਕਰਨਗੇ ਅਤੇ ਕਹਿਣਗੇ ਕਿ ਭਾਈ ਅਸੀਂ ਇੱਕ ਦੂਜੇ ਨਾਲ ਹੁਣ ਕਿੰਨੇ ਸਾਲਾਂ ਤੱਕ ਕਿੱਥੇ ਤੱਕ ਕਿਹੜੇ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਹਾਂ. ਇਹੀ ਇੱਕੋ ਹੀ ਇੱਕ ਆਪਸ਼ਨ ਰਹਿ ਗਈ ਹੈ ਕਿ ਦੋਨੇ ਹੀ ਟੌਪ ਦੇ ਲੀਡਰਸ ਇੱਕ ਦੂਜੇ ਨਾਲ ਗੱਲਬਾਤ ਕਰਨ, ਡਾਇਰੈਕਟ ਗੱਲਬਾਤ ਕਰਨ ਅਤੇ ਇੱਕ ਡੀਲ ਤੱਕ ਪਹੁੰਚਣ. ਸੋ ਅੱਜ ਜਦੋਂ ਇਹ ਸਭ ਕੁਛ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ, ਉਹਨੇ ਕਿਹਾ ਕਿ ਜੇ ਤੁਸੀਂ ਇੱਕ ਮਾੜੀ ਡੀਲ ਚਾਹੁੰਦੇ ਹੋ ਮੈਂ ਅੱਜ ਸ਼ਾਮ ਨੂੰ ਹੀ ਸਾਈਨ ਕਰ ਦਿੰਦਾ. ਉਹਨੇ ਕਿਹਾ ਕਿ ਜੇਕਰ ਅਸੀਂ ਇੱਕ ਮਾੜੀ ਡੀਲ ਚਾਹੁੰਦੇ ਫਿਰ ਬਾਕੀਆਂ ਮੁਲਕਾਂ ਦੇ ਵਾਂਗੂ ਹੀ ਅਸੀਂ ਸਾਲ ਪਹਿਲਾਂ ਵੀ ਸਾਈਨ ਕਰ ਦਿੰਦੇ, ਪਰ ਉਹਨੇ ਕਿਹਾ ਹੈ ਕਿ ਅਸੀਂ ਕੋਈ ਵੀ ਮਾੜੀ ਡੀਲ ਨਹੀਂ ਸਾਈਨ ਕਰਾਂਗੇ ਅਤੇ ਜਿੰਨੀ ਚਿਰ ਚੱਜ ਦੀ ਡੀਲ ਨਹੀਂ ਮਿਲਦੀ ਹੈ ਫਿਰ ਇੱਦਾਂ ਹੀ ਕੰਮ ਚੱਲਦਾ ਰਹੂਗਾ. ਜੋ ਕਿ ਦੋਸਤੋ ਇੱਕ ਬਹੁਤ ਵੱਡਾ ਫਰਕ ਹੈ ਜੋ ਵੀ ਉਹਨੇ ਕੈਂਪੇਨ ਕੀਤਾ ਸੀ ਪੀਐਮ ਬਣਨ ਤੋਂ ਪਹਿਲਾਂ ਵੀ, ਇਲੈਕਸ਼ਨ ਤੋਂ ਪਹਿਲਾਂ ਵੀ, ਮੈਜੋਰਿਟੀ ਤੋਂ ਪਹਿਲਾਂ ਵੀ. ਇਹਨੇ ਬਾਰ ਬਾਰ ਹੀ ਕਿਹਾ ਸੀ ਕਿ ਮੈਂ ਹੀ ਇਕੱਲਾ ਬੰਦਾ ਇਹ ਦੁਨੀਆ ਦੇ ਵਿੱਚ ਹੀ ਜੋ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਨੈਗੋਸ਼ੀਏਟ ਕਰਕੇ ਉਹਨੂੰ ਟ੍ਰੇਡ ਵਾਰ ਦੇ ਵਿੱਚ ਹਰਾ ਕੇ ਉਹਦੇ ਤੋਂ ਟੈਰਿਫ ਫਰੀ, ਬਿਨਾਂ ਕੋਈ ਵੀ ਟੈਰਿਫ ਤੋਂ ਇੱਕ ਡੀਲ ਹਾਸਲ ਕਰ ਸਕਦਾ. ਸੋ ਉਹ ਤਾਂ ਹੁਣ ਆਬਵੀਅਸਲੀ ਸਭ ਤੋਂ ਦੁਨੀਆ ਦੀ ਵੱਡੀ ਫੁਕਰੀ ਦੀ ਗੱਲ ਹੀ ਨਿਕਲੀ ਜਦੋਂ ਹੁਣ ਇਹ ਕਹਿ ਰਿਹਾ ਹੈ, ਆਪ ਹੀ ਕਹਿ ਰਿਹਾ ਹੈ, ਆਪ ਹੀ ਮੰਨ ਰਿਹਾ ਹੈ ਕਿ ਸਾਨੂੰ ਕਦੇ ਵੀ ਇੱਕ ਟੈਰਿਫ ਫਰੀ ਟ੍ਰੇਡ ਡੀਲ ਤਾਂ ਪਹਿਲੀ ਗੱਲ ਮਿਲਣੀ ਨਹੀਂ ਹੈਗੀ. ਦੂਜੀ ਗੱਲ, ਹੁਣ ਕਿੰਨੇ ਮਹੀਨੇ ਹੋ ਗਏ, ਕੋਈ 16-17 ਮੰਥਸ ਜਦੋਂ ਤੋਂ ਇਹ ਪੀਐਮ ਬਣਿਆ ਹੈ, 16-17 ਮਹੀਨੇ ਤੱਕ ਤਕਰੀਬਨ ਹੋ ਗਏ ਨੇ ਅਤੇ ਹਜੇ ਡੀਲ ਨਹੀਂ ਮਿਲੀ. ਅਤੇ ਇਹਨੇ ਕਿਹਾ ਸੀ ਕਿ ਜਲਦ ਤੋਂ ਜਲਦ, ਐਸ ਸੂਨ ਐਸ ਪੋਸੀਬਲ, ਨੰਬਰ ਵਨ ਗੋਲ, ਨੰਬਰ ਵਨ ਪ੍ਰਾਇਓਰਟੀ ਆਹੀ ਹੋਊਗੀ ਕਿ ਮੈਂ ਡੀਲ ਬਣਾਊਂਗਾ. ਅਤੇ ਹੁਣ ਅੱਜ ਇਹਨੇ ਫਿਰ ਤੋਂ ਕਿਹਾ ਹੈ ਕਿ ਅਸੀਂ ਕੈਨੇਡਾ ਵਾਲੇ ਕੰਮ ਕਰਾਂਗੇ US ਅਤੇ ਮੈਕਸੀਕੋ ਦੇ ਨਾਲ ਇਸ USMCA ਨੂੰ ਮਾਡਰਨਾਈਜ਼ ਕਰਨ ਦੇ ਲਈ, ਜੋ ਕਿ ਦੋਸਤੋ ਬਿਨਾਂ ਕਹਿਣ ਤੋਂ ਹੀ ਇਹਨੇ ਕਹਿ ਦਿੱਤਾ ਹੈ ਕਿ ਜੁਲਾਈ ਪਹਿਲੀ ਤੱਕ US ਇਸ ਡੀਲ ਨੂੰ ਨਹੀਂ ਐਜ਼ ਇਜ਼ ਇੱਦਾਂ ਹੀ ਬਿਨਾਂ ਚੇਂਜ ਤੋਂ ਨਹੀਂ ਵਧਾਊਗਾ 16 ਸਾਲਾਂ ਦੇ ਲਈ. ਉਹ ਸਿਰਫ ਅਤੇ ਸਿਰਫ 10 ਸਾਲਾਂ ਦੇ ਲਈ ਹੀ ਇਹਨੂੰ ਵਧਾਉਣਗੇ, ਜਿਹਦੇ ਨਾਲ ਅਨਫੋਰਚੁਨੇਟਲੀ ਐਵਰੀ ਸਿੰਗਲ ਈਅਰ ਹੀ ਤਿੰਨਾਂ ਮੁਲਕਾਂ ਨੂੰ ਇਕੱਠੇ ਹੋ ਕੇ ਵੈਰੀ ਵੈਰੀ ਡਿਫੀਕਲਟ ਹੋਰ ਅਤੇ ਹੋਰ ਅਤੇ ਹੋਰ ਰੋਲਿੰਗ ਰੀਨੈਗੋਸ਼ੀਏਸ਼ਨ ਐਵਰੀ ਸਿੰਗਲ ਈਅਰ ਹੀ ਕਰਨੇ ਪੈਣਗੇ. ਪਰ ਕਿਉਂਕਿ ਜਿਹੜੇ ਸਪੀਡ 'ਤੇ, ਕੱਛੂ ਦੇ ਸਪੀਡ 'ਤੇ ਇਹ ਕੰਮ ਕਰ ਰਹੇ ਨੇ, ਲੱਗਦਾ ਹੈ ਨਹੀਂ ਕਿ ਹੁਣ ਤੋਂ ਈਵਨ ਅਗਲੇ ਸਾਲ ਤੱਕ ਕੋਈ ਵੀ ਇਹ ਹੈਮਰ ਆਊਟ ਕਰ ਸਕਦੇ ਨੇ ਮੇਜਰ ਫਾਈਨ ਪੁਆਇੰਟਸ. ਸੋ ਲੱਗਦਾ ਤਾਂ ਹੈ ਕਿ ਕਦੇ ਕੋਈ 7 ਮਹੀਨੇ ਬਾਅਦ ਇੱਕ ਮੁੱਦੇ 'ਤੇ, ਕੋਈ 8-9 ਮਹੀਨੇ ਬਾਅਦ ਕਿਸੇ ਹੋਰ ਇੰਡਸਟਰੀ 'ਤੇ, ਇਸੇ ਤਰ੍ਹਾਂ ਦੋਸਤੋ ਸ਼ਾਇਦ ਅਗਲੇ 10 ਸਾਲਾਂ ਦੇ ਲਈ ਹੀ ਬੁਰਾ ਹਾਲ ਹੀ ਪੇਸ਼ ਹੋਣਾ ਰਹਿਣਾ ਹੈ ਸਾਡੇ ਫਰੀ ਟ੍ਰੇਡ ਅਗਰੀਮੈਂਟ ਦੇ ਵਿੱਚ. ਅਨਲੈਸ ਕੀ ਪਤਾ ਹੈ ਕੱਲ੍ਹ ਨੂੰ ਇੱਥੇ ਸਰਕਾਰ ਬਦਲਦੀ ਹੈ, ਜਾਂ ਕੱਲ੍ਹ ਨੂੰ ਕੀ ਪਤਾ ਹੈ ਕਿ US ਵਿੱਚ ਸਰਕਾਰ ਬਦਲਦੀ ਹੈ, ਫਿਰ ਤਾਂ ਸਭ ਕੁਛ ਹੀ ਬਦਲ ਸਕਦਾ ਹੈ. ਪਰ ਫਿਲਹਾਲ ਤਾਂ ਆਹੀ ਲੱਗਦਾ ਹੈ ਜਿਸ ਹਿਸਾਬ ਨਾਲ ਅੱਜ ਮਾਰਕ ਕਾਰਨੀ ਨੇ ਕਿਹਾ ਦੈਟ ਵੀ ਆਰ ਗੋਇੰਗ ਟੂ ਵਰਕ ਟੂਵਰਡਸ ਮਾਡਰਨਾਈਜ਼ਿੰਗ ਦ ਡੀਲ. ਅੱਜ ਤੱਕ ਤਾਂ ਇਹ ਕਹਿੰਦੇ ਸੀ ਕਿ ਇਹ ਤਾਂ ਸਭ ਤੋਂ ਫਾਇਦੇਮੰਦ ਡੀਲ ਹੈ USMCA, ਸਾਨੂੰ ਇੱਦਾਂ ਹੀ ਇਹਨੂੰ ਵਧਾਉਣਾ ਚਾਹੀਦਾ ਹੈ. ਇਨਫੈਕਟ ਅਫਿਸ਼ਲ ਤੌਰ 'ਤੇ, ਅਫਿਸ਼ਲ ਕਪੈਸਿਟੀ ਦੇ ਵਿੱਚ ਕੈਨੇਡਾ ਐਂਡ ਮੈਕਸੀਕੋ ਨੇ ਕਹਿ ਦਿੱਤਾ ਹੈ ਕਿ ਭਾਈ ਇਹਨੂੰ ਬਦਲੋ ਨਾ, ਇਹਨੂੰ ਛੇੜੋ ਨਾ, ਆਪਾਂ ਜੇਕਰ ਹੋਰ ਕੋਈ ਵੀ ਸਮਝੌਤਾ ਕਰਨਾ ਹੈ ਇਹਦੇ ਬਾਹਰੋਂ ਹੀ ਫਰੇਮਵਰਕ 'ਚੋਂ ਕਰ ਲਵਾਂਗੇ, ਪਰ ਇਹਨੂੰ ਤੁਸੀਂ ਇੱਦਾਂ ਹੀ ਰੱਖੀ ਰੱਖੋ 16 ਸਾਲਾਂ ਦੇ ਲਈ. ਹੁਣ ਲੱਗਦਾ ਤਾਂ ਹੈ 6 ਦਿਨਾਂ ਬਾਅਦ ਇਹਨੂੰ ਐਜ਼ ਇਜ਼ ਤਾਂ ਵਧਾਉਣਾ ਹੀ ਨਹੀਂ, ਸਿਰਫ ਰਨਿਊ ਹੀ ਕੀਤਾ ਜਾਊਗਾ ਵਿਥ ਰੋਲਿੰਗ ਰਿਵਿਊਜ਼ ਐਵਰੀ ਸਿੰਗਲ ਈਅਰ ਫੋਰ 10 ਈਅਰਸ. ਸੋ ਤਾਂ ਹੀ ਤਾਂ ਹੁਣ ਇਹਦੀ ਬੋਲਤ ਹੀ ਬਦਲ ਗਈ ਹੈ, ਇਹਦੇ ਵਿਚਾਰ ਹੀ, ਸਟੇਟਮੈਂਟਸ ਹੀ ਬਦਲ ਗਏ ਨੇ. ਅੱਜ ਇਹਨੇ ਕਿਹਾ ਹੈ ਕਿ ਹੁਣ ਇਕੱਠੇ ਹੋ ਕੇ ਇਹਨੂੰ ਮਾਡਰਨਾਈਜ਼ ਕਰਾਂਗੇ. ਸੋ ਮਾਡਰਨਾਈਜ਼ ਦਾ ਤੁਸੀਂ ਸਮਝ ਸਕਦੇ ਹੋ ਮੀਨਿੰਗ ਇਹ ਵੀ ਹੋ ਸਕਦੀ ਆ ਕਿ ਕੈਨੇਡਾ ਨੂੰ ਕੰਸੈਸ਼ਨ ਦੇਣੇ ਹੀ ਪੈਣੇ ਆ,
ਜਾਂ ਤਾਂ ਸਾਡੇ ਡਿਜੀਟਲ ਟੈਕਸਿਸ ਦੇ ਵਿੱਚ ਜੋ ਕਿ ਅਮੈਰੀਕਾ ਬਹੁਤ ਨਾਰਾਜ਼ ਹੈ ਕਿ ਵੱਡੇ ਵੱਡੇ ਅਮੈਰੀਕਨ ਕੰਪਨੀਜ਼ ਤੋਂ ਕੈਨੇਡਾ ਪੈਸੇ ਕਢਾ ਰਿਹਾ ਹੈ ਕੈਨੇਡੀਅਨ ਕੰਟੈਂਟ ਸਪੈਸੀਫਿਕ ਅਮਾਊਂਟ ਤਿਆਰ ਕਰਵਾਉਣ ਦੇ ਲਈ ਜਾਂ ਫਿਰ ਟੈਕਸ ਰੈਵਨਿਊ ਕਲੈਕਸ਼ਨ ਦੇ ਲਈ ਜਾਂ ਤਾਂ ਜਿਹੜੀ ਸਾਡੀ ਸਪਲਾਈ ਮੈਨੇਜਮੈਂਟ ਹੈ ਯਾਨੀ ਕਿ ਡੇਅਰੀ ਕਾਰਟੈਲ ਡੇਅਰੀ ਮਾਫੀਆ ਹੈ ਆਂਡਿਆਂ ਦੀ ਮੁਰਗਿਆਂ ਦੀ ਅਤੇ ਦੁੱਧ ਦੀ ਅਤੇ ਦੁੱਧ ਦੇ ਪ੍ਰੋਡਕਟਸ ਦੀ ਉਹ ਜਿਹੜਾ ਕਿ ਕੁਬੈਕ ਦਾ ਇੱਕ ਸਟਰੋਂਗ ਹੋਲਡ ਹੈ ਉਹਦੇ 'ਤੇ ਉਹ ਸ਼ਾਇਦ ਕੁਛ ਨਾ ਕੁਛ ਕਨਸੈਸ਼ਨ ਦੇਣੀ ਪੈਣੀ ਹੈ ਕੁਛ ਨਾ ਕੁਛ ਵੱਡੇ ਕਨਸੈਸ਼ਨ ਤਾਂ ਦੇਣੇ ਪੈਣੇ ਆ ਇਸ ਡੀਲ ਨੂੰ ਮਾਡਰਨਾਈਜ਼ ਕਰਨ ਦੇ ਲਈ ਪਰ US ambassador Pete Hoekstra ne ki kiya hai te aaj Canadian Prime Minister Mark Carney ne is deal de bare ki kuch kiya hai oh tonu exact bahut hi jald agge jaake program de vich detail de vich dassange naal di naal dosto kal raat Brampton shehar de vich 410 and Williams Parkway de nazdeek ek ghar semi detached ghar jide vich do do alag legal units si ਉੱਪਰਲੀ ਫਲੋਰ ਦੇ ਸ਼ਾਇਦ ਇੱਕ ਬੈਡਰੂਮ ਤੋਂ ਅੱਗ ਲੱਗਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਬਜ਼ੁਰਗ ਬੰਦੇ ਦੀ ਡੈਥ ਹੋ ਚੁੱਕੀ ਹੈ ਹੁਣ ਅੰਟੇਰੀਓ ਆਫਿਸ ਆਫ ਦ ਫਾਇਰ ਮਾਰਸ਼ਲ ਇਹਦੇ ਕਾਜ਼ ਓਰਿਜਨ ਸਰਕਮਸਟੈਂਸਿਸ ਨੂੰ ਇਨਵੈਸਟੀਗੇਟ ਕਰ ਰਿਹਾ ਹੈ ਨਾਲ ਦੀ ਨਾਲ ਅੱਜ ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਇਹਨਾਂ ਨੇ ਰਿਪੋਰਟ ਕੀਤਾ ਹੈ ਕਿ ਕੈਨੇਡਾ ਵਾਈਡ ਤਕਰੀਬਨ 500 ਲੋਕ ਪੋਟੈਂਸ਼ੀਅਲੀ deportation face kar sakde ne jo ke extortion cases de naal linked han koi na koi capacity de vich kuch na kuch had tak eh extortion de vich involved han it could be ke uddan hi bina koi bhi dhamki pesh karan to bina koi bhi violence to inne kise to paise kadhaun di koshish kiti ya ja dhamkiyan hi pesh kitiyan ja dhamkiyan to vadh goliyan fire kitiyan kutt maar kiti ya kuch na kuch kita hai so 500 banda ਫਿਲਹਾਲ ਜੋ ਕਿ ਕਲੀਅਰਲੀ ਪੱਕਾ ਤਾਂ ਹੈ ਨਹੀਂ ਕੱਚਾ ਹੀ ਹੈ ਯਾਨੀ ਕਿ ਹਜੇ ਤੱਕ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈ ਉਹ ਹੁਣ ਰਫਲੀ ਕੈਨੇਡਾ ਵਾਈਡ 500 ਇੰਡੀਵਿਜੂਅਲਸ ਪੋਟੈਂਸ਼ੀਅਲ ਡੀਪੋਰਟੇਸ਼ਨ ਫੇਸ ਕਰ ਰਹੇ ਨੇ ਅਕੋਰਡਿੰਗ ਟੂ CBSA ਅਤੇ ਆਹ 500 ਸਿਰਫ ਅਤੇ ਸਿਰਫ ਐਕਸਟੋਰਸ਼ਨ ਦੇ ਨਾਲ ਲਿੰਕਡ ਹਨ ਇਮੈਜਿਨ ਕਿੰਨੇ ਹੋਰ ਨੇ ਜੋ ਕਿ ਡਰੱਗ ਪੋਜੈਸ਼ਨ ਡਰੱਗ ਡੀਲਿੰਗ ਨਾਲ ਲਿੰਕਡ ਹਨ ਕਿੰਨੇ ਗੱਡੀਆਂ ਦੀ ਚੋਰੀ ਨਾਲ ਲਿੰਕਡ ਹਨ ਕਿੰਨੇ ਅਸਾਲਟ ਰੇਪ ਜਾਂ ਹੋਰ ਵੀ ਬਹੁਤ ਹੀ ਗਲਤ ਮਲਤ ਕੰਮਾਂ ਨਾਲ ਲਿੰਕਡ ਹਨ ਬੁਰਾ ਹਾਲ ਹੈ ਇਸ ਮੁਲਕ ਦੇ ਵਿੱਚ ਇਕਨੋਮਿਕ ਹਾਲਾਤ ਹੀ ਇੰਨੇ ਮਾੜੇ ਨੇ ਅਤੇ PR ਹੁਣ ਦੇ ਰਾਹ ਹੀ ਘੱਟ ਗਏ ਨੇ ਸੋ ਬਹੁਤ ਹੀ ਜ਼ਿਆਦਾ ਕੱਚੇ ਲੋਕ ਬਹੁਤ ਹੀ ਗਲਤ ਮਲਤ ਕੰਮਾਂ ਦੇ ਵੱਲ ਹੀ ਹੁਣ ਰਿਜ਼ੋਰਟ ਕਰ ਰਹੇ ਨੇ ਸਰਕਾਰਾਂ ਦੇ ਹੀ ਕੀਤੇ ਹੋਏ ਕੰਮ ਨੇ ਪਹਿਲੀ ਸਰਕਾਰ ਤੱਕ ਇਹ ਸਰਕਾਰ ਤੱਕ ਤਾਂ ਕੋਈ ਵੀ ਸਹਿਮਤੀ ਤਾਂ ਹੈ ਹੀ ਨਹੀਂ ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ ਜੇ ਇਹਨਾਂ ਨੂੰ ਪੱਕਾ ਕਰਵਾਉਣ ਦੇ ਵਿੱਚ ਜਾਂ ਫੁੱਲ ਆਊਟ ਵਾਪਸ ਭੇਜਣ ਦੇ ਵਿੱਚ ਸੋ ਇੱਦਾਂ ਦੇ ਹੀ ਬੁਰਾ ਹਾਲ ਅਤੇ ਬਹੁਤ ਹੀ ਮਾੜੇ ਕੰਮ ਪੇਸ਼ ਹੋਣੇ ਹੀ ਰਹਿਣੇ ਹਨ ਅਤੇ ਨਾਲ ਦੀ ਨਾਲ ਵੱਧ ਤੋਂ ਵੱਧ 200 ਤਾਂ ਤਕਰੀਬਨ ਇੱਥੇ GTA ਦੇ ਵਿੱਚ ਨੇ ਡੀਪੋਰਟੇਸ਼ਨ ਆਰਡਰ ਫੇਸ ਕਰ ਰਹੇ ਆ ਆਈ ਵੰਡਰ ਵਟ ਕਮਿਊਨਿਟੀ ਦੇ ਬਿਲੋਂਗ ਟੂ ਲਗਭਗ 150 ਪੈਸੀਫਿਕ ਰੀਜਨ ਯਾਨੀ ਕਿ BC ਦੇ ਵੱਲ ਅਤੇ ਆਲਮੋਸਟ 150 ਤਾਂ ਪ੍ਰੇਰੀ ਪ੍ਰੋਵਿੰਸਿਸ ਅਲਬਰਟਾ ਸਸਕੈਚੂਆ ਮੈਨੀਟੋਬਾ ਦੇ ਵੱਲ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਐਕਸਟੋਰਸ਼ਨ ਦੇ ਨਾਲ ਲਿੰਕਡ ਹੋਏ ਲੋਕ ਨੂੰ ਹੁਣ ਪੋਟੈਂਸ਼ੀਅਲ ਡੀਪੋਰਟੇਸ਼ਨ ਆਰਡਰ ਪੇਸ਼ ਕੀਤਾ ਗਿਆ ਅਤੇ ਉਹਨਾਂ ਦੇ ਵਿੱਚੋਂ ਹੁਣ ਕਿੰਨੇ ਕੱਢੇ ਗਏ ਨੇ ਉਹ ਵੀ ਤੁਹਾਨੂੰ ਐਗਜੈਕਟ ਨੰਬਰਸ ਅੱਗੇ ਜਾ ਕੇ ਦੱਸਾਂਗੇ ਕਿੰਨੇ ਲੱਭੇ ਵੀ ਜਾ ਰਹੇ ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਨਾਲ ਦੀ ਨਾਲ ਦੋਸਤੋ ਪਿਛਲੇ ਹਫ਼ਤੇ ਤੋਂ ਹੀ ਕਾਫੀ ਜ਼ਿਆਦਾ ਰੌਲਾ ਕਾਫੀ ਜ਼ਿਆਦਾ ਚਰਚਾ ਕਾਫੀ ਜ਼ਿਆਦਾ ਲੋਕ ਰੋ ਰਹੇ ਨੇ ਕਿ ਸਾਡੇ ਟੈਕਸ ਪੇਅਰ ਦੇ ਪੈਸੇ ਹੁਣ ਬਰਬਾਦ ਕੀਤੇ ਜਾ ਰਹੇ ਨੇ ਵੱਡੇ ਵੱਡੇ ਕੰਸਟਰਕਸ਼ਨ ਕੰਗਲੋਮਰੇਟਸ ਅਤੇ ਕਾਂਡੋ ਡਿਵੈਲਪਰਸ ਨੂੰ ਹੀ ਬੇਲ ਆਊਟ ਕਰਕੇ ਖਾਸ ਤੌਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਹਫ਼ਤੇ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਪੇਰੈਂਟਲੀ BC ਦੇ ਪ੍ਰੀਮੀਅਰ ਡੇਵਿਡ ਈਬੀ ਦੇ ਹੀ ਪ੍ਰਪੋਜ਼ਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਇਕੱਠੇ ਹੋ ਕੇ $5 billion ਓਵਰ ਦ ਨੈਕਸਟ 10 years ਦਾ ਪੈਸਿਆਂ ਦਾ ਫ੍ਰੀ 'ਚ ਨਹੀਂ ਸਾਡੇ ਹੀ ਟੈਕਸ ਪੇਅਰ ਦੇ ਪੈਸਿਆਂ ਦਾ ਪ੍ਰਬੰਧ ਕੀਤਾ ਹੈ ਜਿਹਦੇ ਨਾਲ ਇਹ ਕਹਿੰਦੇ ਨੇ ਕਿ BC ਦੇ ਵਿੱਚ ਹੀ ਬਹੁਤ ਹੀ ਛੋਟੇ ਪਰ ਬਹੁਤ ਹੀ ਮਹਿੰਗੇ ਅਤੇ ਅਨਸੋਲਡ ਵਿਕਦੇ ਹੀ ਨਹੀਂ ਹੈਗੇ ਫਸੇ ਹੋਏ ਨੇ ਜਿਵੇਂ ਹੁਣ ਇੱਥੇ GTA ਦੇ ਵਿੱਚ 20,000 ਤੋਂ ਜ਼ਿਆਦਾ ਕਾਂਡੋ ਫਸਿਆ ਹੋਇਆ ਕੋਈ ਖਰੀਦਣ ਵਾਲਾ ਹੈ ਨਹੀਂ ਖਜ਼ਾਨਾ ਵਰਥ ਹੈ ਇਸੇ ਤਰ੍ਹਾਂ BC ਦੇ ਵਿੱਚ ਵੀ ਬਹੁਤ ਜ਼ਿਆਦਾ ਕਾਂਡੋ ਨੇ ਜੋ ਕਿ ਅੜੇ ਹੋਏ ਨੇ ਫਸੇ ਹੋਏ ਨੇ ਜਿਹੜੀ ਪ੍ਰਾਈਸ 'ਤੇ ਬਿਲਡਰ ਕੱਢਣਾ ਚਾਹੁੰਦਾ ਉਹਦੇ 'ਤੇ ਕੋਈ ਖਰੀਦਣ ਲਈ ਤਿਆਰ ਹੀ ਨਹੀਂ ਹੈਗਾ ਤਾਂ ਇਹ ਤੋਂ ਅੜੇ ਹੋਇਆ ਸਾਡੀ ਫੈਡਰਲ ਸਰਕਾਰ ਨੇ BC ਸਰਕਾਰ ਨਾਲ ਰਲ ਮਿਲ ਕੇ ਕਿਹਾ ਕਿ ਉਹ 2200 ਕਾਂਡੋ ਹੁਣ ਖਰੀਦਣਗੇ ਉਹ ਵੀ ਨਹੀਂ ਪਤਾ ਹੈ ਕਿ ਫੁੱਲ ਪ੍ਰਾਈਸ 'ਤੇ
ਜਾਂ ਫਿਰ ਮਾਰਕੀਟ ਪ੍ਰਾਈਸ 'ਤੇ ਜਾਂ ਡਿਸਕਾਊਂਟਡ ਪ੍ਰਾਈਸ 'ਤੇ ਕੋਈ ਵੀ ਡੀਟੇਲਸ ਪੇਸ਼ ਨਹੀਂ ਕੀਤੇ ਜਾ ਰਹੇ, ਜੋ ਕਿ ਮਾੜੀ ਗੱਲ ਆ, ਕਿਉਂਕਿ ਸਾਡਾ ਹੀ ਟੈਕਸਪੇਅਰ ਦਾ ਬਿਲੀਅਨਸ ਆਫ ਡਾਲਰਸ ਦੀ ਗੱਲਬਾਤ ਕਰ ਰਹੇ ਹਾਂ। 2200 ਕਾਂਡੋ ਖਰੀਦਣਗੇ ਅਤੇ ਕਹਿੰਦੇ ਨੇ ਕਿ ਆਮ ਲੋਕਾਂ ਨੂੰ, ਕੀ ਪਤਾ ਕੱਲ੍ਹ ਨੂੰ ਰੈਫਿਊਜੀਜ਼ ਨੇ ਦੇ ਦੇਣ ਲਿਵਿੰਗ ਇਨ ਲਗਜ਼ਰੀ, ਆਮ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਰੈਂਟ ਟੂ ਓਨ ਪ੍ਰੋਗਰਾਮ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਹੈਲਪ ਕਰਾਂਗੇ। ਸੋ ਇਹ ਜਿਹੜੇ ਹੁਣ 2200 ਕਾਂਡੋ ਨੇ, ਲੋਕ ਰੌਲਾ ਪਾ ਰਹੇ ਨੇ ਕਿ ਯਾਰ ਇੰਨੇ ਮਹਿੰਗੇ ਟੁੱਟੇ ਫੁੱਟੇ ਕਿ ਸ਼ੂ ਬਾਕਸ ਦੇ ਸਾਈਜ਼ ਦੇ 300, 400, 500 ਸਕੁਐਰ ਫੁੱਟ ਕੋਈ 7-8-9 lakh ਦੇ ਕਾਂਡੋ ਖਰੀਦਣ ਦੇ ਵਿੱਚ ਕੀ ਸਮਝਦਾਰੀ ਹੈ? ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਹਾਊਸਿੰਗ ਅਫੋਰਡੇਬਿਲਟੀ ਵਧਾਉਣੀ ਆ, ਅਫੋਰਡੇਬਲ ਹਾਊਸਿੰਗ ਦੀ ਗਿਣਤੀ ਵਧਾਉਣੀ ਆ, ਇਹ ਅਫੋਰਡੇਬਲ ਕਿਹੜੀ ਦੁਨੀਆ ਦੇ ਵਿੱਚ ਹੈ? ਇਸ ਦੁਨੀਆ ਪਲੈਨਟ ਅਰਥ ਦੇ ਵਿੱਚ ਤਾਂ ਹੈ ਹੀ ਨਹੀਂ ਕਿ ਜਸਟੀਫਾਈਡ ਨਹੀਂ ਹੈਗਾ 7-8-9 lakh ਤੁਸੀਂ ਕੋਈ 400-500 ਸਕੁਐਰ ਫੁੱਟ ਦੇ ਕਾਂਡੋ 'ਤੇ ਖਰਚੋ। ਸੋ ਇਹਦੇ ਨਾਲੋਂ ਜ਼ਿਆਦਾ ਬਿਹਤਰ ਪੈਸੇ ਹੋਰ 36 ਥਾਵਾਂ 'ਤੇ ਖਰਚੇ ਜਾ ਸਕਦੇ ਨੇ, ਜਿਹਦੇ ਨਾਲ 2200 ਤੋਂ ਸ਼ਾਇਦ 5 ਗੁਣਾ ਵੱਧ ਹੀ ਹਾਊਸਿੰਗ ਯੂਨਿਟਸ ਦੀ ਅਕੋਮੋਡੇਸ਼ਨ ਕੀਤੀ ਜਾ ਸਕਦੀ ਹੈ ਲੋਕਾਂ ਲਈ। ਪਰ ਹੁਣ ਅੱਜ ਹੀ ਇਸ ਦੇ ਬਾਰੇ ਵੀ ਗ੍ਰਿਲ ਕੀਤਾ ਗਿਆ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ। ਉਹਨੇ ਕਿਹਾ ਕਿ ਦੇਖੋ, ਮੈਂ ਕਿਸੇ ਡਿਵੈਲਪਰ ਦੀ ਨਹੀਂ ਹੈਲਪ ਕਰ ਰਿਹਾ, ਕੋਈ ਵੱਡੇ ਕਾਂਡੋ ਬਣਾਉਣ ਦੀ ਨਹੀਂ ਹੈਲਪ ਕਰ ਰਿਹਾ, ਭਾਵੇਂ ਉਹਨਾਂ ਦੇ ਹੀ ਫਸੇ ਹੋਏ 2200 ਯੂਨਿਟ ਇਕੱਠੇ ਹੀ ਸਰਕਾਰ ਸਨੈਪ ਅਪ ਕਰ ਰਹੀਆਂ ਹਨ। ਉਹਨੇ ਕਿਹਾ ਮੈਂ ਲੋਕਾਂ ਦੀ ਮਦਦ ਕਰ ਰਿਹਾ, ਪਰ ਅਸਲ ਦੇ ਵਿੱਚ ਮਲਟੀਪਲ ਡਿਫਰੈਂਟ ਐਕਸਪਰਟਸ, ਇੱਕ ਤਾਂ ਯੂਨੀਵਰਸਿਟੀ ਆਫ ਆਰਵਾ ਤੋਂ ਇੱਕ ਮਿਡਲ ਕਲਾਸ ਇਨੀਸ਼ੀਟਿਵ ਹੈ ਜੋ ਕਿ ਮਿਡਲ ਕਲਾਸ ਦੇ ਲਈ ਹਾਊਸਿੰਗ ਦੇ ਲਈ ਲੜਦੇ ਨੇ, ਇੱਕ ਪ੍ਰੋਫੈਸਰ ਹੈ, ਉਹਨੇ ਇੱਕ ਬਿਆਨ ਦਿੱਤਾ ਹੈ, ਇੱਕ ਤਾਂ ਕਾਫੀ ਮਸ਼ਹੂਰ ਮੋਰਗੇਜ ਬ੍ਰੋਕਰ ਨੇ ਵੀ ਬਿਆਨ ਦਿੱਤਾ ਹੈ, ਅਤੇ ਇੱਕ ਤਾਂ ਬੀ ਸੀ ਦੇ ਵਿੱਚ ਹੀ ਨਾਨ ਪ੍ਰੋਫਿਟ ਹਾਊਸਿੰਗ ਦੀ ਇੱਕ CEO ਨੇ ਵੀ ਬਿਆਨ ਦਿੱਤਾ ਹੈ ਕਿ ਆਹ ਗਲਤ ਹੀ ਕੰਮ ਹੈ, ਬੇਲ ਆਊਟ ਹੀ ਹੈ, ਬੇਲ ਆਊਟ ਹੀ ਕੀਤਾ ਜਾ ਰਿਹਾ ਹੈ ਇਹਨਾਂ ਵੱਡੇ ਡਿਵੈਲਪਰਸ ਨੂੰ ਜਿਹਨਾਂ ਦਾ ਹੁਣ ਇਹ ਯੂਨਿਟ ਵਿਕਦੇ ਨਹੀਂ ਹੈਗੇ, ਅਤੇ ਸਾਡਾ ਹੀ ਟੈਕਸਪੇਅਰ ਦਾ ਪੈਸਾ ਬਰਬਾਦ ਕਰਕੇ ਉਹਨਾਂ ਨੂੰ ਹੁਣ ਖਰੀਦਿਆ ਜਾ ਰਿਹਾ ਹੈ, ਭਾਵੇਂ ਸਰਕਾਰ ਜੋ ਕਿ ਮਰਜ਼ੀ ਕਹਿ ਦੇਵੇ। ਸਰਕਾਰ ਨੇ ਅੱਜ ਕਿਹਾ ਹੈ, ਕਾਰਨੀ ਨੇ ਆਪ ਹੀ ਕਿਹਾ ਹੈ, ਲੋਕਾਂ ਨੂੰ ਸਮਝ ਨਹੀਂ ਲੱਗੀ ਸਾਡੀ ਇਹਦੇ 'ਤੇ ਕਮਿਊਨੀਕੇਸ਼ਨ ਮੈਸੇਜਿੰਗ ਬਹੁਤ ਮਾੜੀ ਨਿਕਲੀ ਹੈ, ਵੀ ਡਿਡਨਟ ਐਕਸਪਲੇਨ ਇਟ ਵੈਲ। ਪਰ ਐਕਸਪਲੇਨ ਕੀ ਕਰਨਾ, ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ, ਬਿਲੀਅਨਸ ਆਫ ਡਾਲਰਸ ਦੇ ਖਰਚ ਲਈ ਤਿਆਰ ਹਨ ਅੜੇ ਹੋਏ ਫਸੇ ਹੋਏ ਯੂਨਿਟਸ ਨੂੰ, ਕਾਂਡੋਜ਼ ਨੂੰ ਖਰੀਦਣ ਲਈ, ਸੋ ਕਾਲਡ ਅਫੋਰਡੇਬਲ ਹਾਊਸਿੰਗ ਯੂਨਿਟਸ ਤਿਆਰ ਕਰਨ ਦੇ ਲਈ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਅਤੇ ਇਸ ਕੰਟਰੋਵਰਸੀ ਦੇ ਬਾਰੇ ਜਾਣਕਾਰੀ ਬਹੁਤ ਹੀ ਜਲਦ ਤੁਹਾਨੂੰ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਦੋਸਤੋ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ, ਅਤੇ ਹੁਣ 6 ਵਜੇ ਤੱਕ ਸਾਡਾ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜੋ ਕਿ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਮਰਜ਼ੀ ਆਫ ਦੀ ਏਅਰ, 905-564-6444, 905-564-6444, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਭੇਜੋ, WhatsApp ਤੇ ਵੀ ਮੈਸੇਜ ਕਰੋ 416-457-3381, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਵਾਪਸ ਮੈਸੇਜ ਕਰ ਦੇਵਾਂ। 416-457-3381, 416-457-3381, 4164573381, ਜਿਹੜੇ ਰੋਲ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: ਸੁਣਦੇ ਰਹੋ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ। ਤੁਹਾਡੇ ਲਈ ਬ੍ਰੈਂਪਟਨ ਸ਼ਹਿਰ ਦੇ ਵਿੱਚ ਰੋਇਲ ਡਿਜੀਟਲ ਵਨ ਸਟਾਪ ਸ਼ਾਪ ਹੈ। ਜੇ ਤੁਸੀਂ ਆਪਦੇ ਘਰ ਜਾਂ ਫਿਰ ਬਿਜ਼ਨਸ ਦੇ ਵਿੱਚ ਅਨਲਿਮਿਟਡ ਹਾਈ ਸਪੀਡ ਇੰਟਰਨੈਟ ਦੇ ਪੈਕੇਜਿਸ, ਉਹ ਵੀ ਕੈਨੇਡਾ ਦੀਆਂ ਇੱਕ ਅਤੇ ਦੋ ਸਭ ਤੋਂ ਵੱਡੀਆਂ ਕੰਪਨੀ, ਬਲੂ ਵਾਲੀ ਵੀ, ਰੈੱਡ ਵਾਲੀ ਵੀ, ਸਭ ਤੋਂ ਵੱਡੀਆਂ ਕੰਪਨੀਆਂ ਤੋਂ ਤੁਸੀਂ ਐਨ ਸਭ ਤੋਂ ਅਫੋਰਡੇਬਲ ਅਤੇ ਸਭ ਤੋਂ ਫਾਸਟੈਸਟ ਇੰਟਰਨੈਟ ਪੈਕੇਜਿਸ ਚਾਹੁੰਦੇ ਹੋ, ਇੱਕੋ ਇੱਕ ਨੰਬਰ ਘੁਮਾਓ, 647-201-1313। ਹੁਣ ਡਿਪੈਂਡ ਕਰਦਾ ਹੈ ਤੁਸੀਂ ਕਿਹੜੇ ਪੋਸਟਲ ਕੋਡ, ਕਿਹੜੇ ਏਰੀਆ 'ਚ ਰਹਿੰਦੇ ਹੋ। ਕੰਪਨੀ ਏ ਜ਼ਿਆਦਾ ਫਾਸਟ ਹੋ ਸਕਦੀ ਹੈ, ਕੰਪਨੀ ਬੀ ਜ਼ਿਆਦਾ ਫਾਸਟ ਹੋ ਸਕਦੀ ਹੈ, ਪਰ ਲਗਭਗ ਜਿਹੜੇ ਵੀ ਹੁਣ ਸਭ ਤੋਂ ਵੱਡੇ ਇੱਥੇ ਇੰਟਰਨੈਟ ਪ੍ਰੋਵਾਈਡਰਸ ਹਨ, ਸਾਰਿਆਂ ਦੇ ਪ੍ਰਾਈਸਿਸ ਸੇਮ ਹੀ ਸੇਮ ਹੈ। ਅਤੇ ਇਹਨਾਂ ਨੇ ਹੁਣ ਦੱਸਿਆ ਹੈ, ਜੇ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਪੁਰਾਣੀ ਡੀਲ ਹੈ ਪਰ ਇੰਟਰਨੈਟ ਸਪੀਡ ਬਹੁਤ ਘੱਟ ਹੈ, ਵਾਈਫਾਈ ਦੇ ਨਾਲ ਮਾਸਾ ਹੀ ਕੁਛ ਵੀ ਲੋਡ ਹੁੰਦਾ ਹੈ, ਟਿਕਟੋਕ 'ਤੇ ਜਾਂਦੇ ਹੋ, ਇੰਸਟਾਗ੍ਰਾਮ 'ਤੇ ਜਾਂਦੇ ਹੋ, ਆਈ ਪੀ ਟੀ ਵੀ ਦੇਖਦੇ ਹੋ, ਕੁਛ ਵੀ ਚਲਾਉਂਦੇ ਹੋ, ਟੁੱਟ ਟੁੱਟ ਕੇ ਰੁਕ ਰੁਕ ਕੇ ਹੀ ਤੁਹਾਡਾ ਇਹ ਕੰਮ ਚੱਲਦਾ ਹੈ। ਇਹ ਤੁਹਾਨੂੰ ਕਹਿ ਰਹੇ ਨੇ ਕਿ ਬਿਨਾਂ ਕੋਈ ਵੀ ਹਿਡਨ ਕਾਸਟ ਤੋਂ, ਬਿਨਾਂ ਕੋਈ ਵੀ ਵਾਧੂ ਖਰਚੇ ਤੋਂ, ਜਿਹੜੀ ਪ੍ਰਾਈਸ ਕਹਿ ਰਹੇ ਹਾਂ ਉਨਾ ਹੀ ਪੇ ਕਰਨਾ ਹੈ ਤੁਹਾਨੂੰ ਇਹ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ। ਅਨਲਿਮਿਟਡ, ਜਿੰਨਾ ਮਰਜ਼ੀ ਖੁੱਲ੍ਹੇਆਮ ਯੂਜ਼ ਕਰੋ, ਨੋ ਬੈਂਡਵਿਥ ਕੈਪ। ਇਹ ਹਾਈ ਸਪੀਡ ਅਨਲਿਮਿਟਡ ਇੰਟਰਨੈਟ $55 ਪਰ ਮੰਥ ਦੇ ਵਿੱਚ ਤੁਹਾਨੂੰ ਆਫਰ ਕਰ ਰਹੇ ਆ, ਸਿਰਫ $55 ਪਰ ਮੰਥ। ਇਹ 1.5 GB ਬੜੀ ਫਾਸਟ ਸਪੀਡ ਹੈ, 1.5 GB ਸਪੀਡ ਹੈ, ਸਭ ਕੁਝ ਐਨ ਸੁਪਰ ਫਾਸਟ ਚੱਲੂਗਾ। ਚਾਹੇ ਤੁਸੀਂ 5 ਕੰਪਿਊਟਰ, 5 ਫੋਨ, IPTV ਦੋ ਇਕੱਠੇ ਚਲਾਓ, ਕੋਈ ਵੀ ਉਹਦੇ ਵਿੱਚ ਬਫਰਿੰਗ ਕੁਛ ਵੀ ਨਹੀਂ ਹੋਣਾ। ਸੋ 80 ਮੇਰਾਟਾਈਮ ਬੁਲਵਾਰਡ ਬ੍ਰੈਂਪਟਨ, ਏਅਰਪੋਰਟ 'ਤੇ ਕੁਈਨ 'ਤੇ, ਜਿਹੜਾ ਵੱਡਾ ਪਲਾਜ਼ਾ ਹੋਮ ਡੀਪੋ ਵਾਲਾ, ਉੱਥੇ ਇਹਨਾਂ ਦੀ ਲੋਕੇਸ਼ਨ ਹੈ। Airport and Queen, 80 Maritime Ontario Boulevard, Unit Number 58. ਪਰ ਤੁਸੀਂ ਓਵਰ ਦਾ ਫੋਨ ਵੀ ਸਾਰਾ ਕੁਝ ਪਹਿਲਾਂ ਪਤਾ ਕਰ ਸਕਦੇ ਹੋ। ਇਹ ਨੰਬਰ ਘੁਮਾਉਣਾ ਤੁਸੀਂ ਰੋਇਲ ਡਿਜੀਟਲ ਦਾ, ਅਮਨ ਦੇ ਨਾਲ ਸੰਪਰਕ ਕਰੋ, 647-201-1313, 647-201-1313, 647-201-1313, 647-201-1313। ਫਿਰ ਦੱਸ ਦੇਣਾ ਤੁਹਾਨੂੰ, ਸਿਰਫ ਅਤੇ ਸਿਰਫ $55 a month, no extra charges, no hidden fees, sirf $55 a month, tuhanu top di company, sab to baddi company da 1.5 GB speed, the high speed, the unlimited internet, the package denge, 647-201-1313, 647-201-1313. ਇਹਨੂੰ ਕਹਿ ਦਿਓ ਭਾਈ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ ਅਤੇ ਤੁਹਾਨੂੰ ਖਾਸ ਡਿਸਕਾਊਂਟ ਵੀ ਦੇਣਗੇ, ਜ਼ਰੂਰ ਸਾਡਾ ਨਾਮ ਲਿਆਓ। ਨਾਲ ਦੇ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਦਲ ਪੇਂਟਿੰਗ ਦੇ ਵੱਲੋਂ। ਜੇ ਤੁਸੀਂ ਆਪਦਾ ਘਰ ਜਾਂ ਬਿਜ਼ਨਸ, ਕੋਈ ਵੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪ੍ਰਾਪਰਟੀ ਪ੍ਰੋਫੈਸ਼ਨਲੀ, ਸਹੀ ਤਰੀਕੇ ਨਾਲ, ਪ੍ਰੋਫੈਸ਼ਨਲੀ, ਸਾਫ਼ ਸੁਥਰੇ ਤਰੀਕੇ ਦੇ ਨਾਲ, ਉਹ ਵੀ ਅਫੋਰਡੇਬਲ ਪੇਂਟ ਕਰਵਾਉਣਾ ਹੈ, ਇਹ ਸਾਰਾ ਤਾਂ ਸਾਰਾ ਪੇਂਟ ਦਾ ਪ੍ਰੋਫੈਸ਼ਨਲ ਕੰਮ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਸਿਰਫ ਇਕੱਲਾ GTA ਨਹੀਂ ਪਰ ਨਿਆਗਰਾ ਰੀਜਨ ਵੀ, ਈਵਨ ਲੰਡਨ ਅੰਟੇਰੀਓ ਤੱਕ ਵੀ, ਗਵਾਲਫ ਤੱਕ ਵੀ, ਜਿੱਥੇ ਮਰਜ਼ੀ ਤੱਕ ਹੀ ਤੁਸੀਂ ਕਹੋਗੇ, ਇਹ ਆ ਕੇ ਤੁਹਾਡੇ ਘਰ ਨੂੰ ਜਾਂ ਤੁਹਾਡੇ ਬਿਜ਼ਨਸ ਨੂੰ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ, ਪ੍ਰੋਫੈਸ਼ਨਲ ਅਤੇ ਅਫੋਰਡੇਬਲ ਤਰੀਕੇ ਨਾਲ ਪੇਂਟ ਕਰ ਦੇਣਗੇ। ਅਤੇ ਜਿਹੜਾ ਵੀ ਪੇਂਟ ਇਹ ਯੂਜ਼ ਕਰਦੇ ਆ ਅਤੇ ਮਿੱਠੀ ਉਹ ਯੂਜ਼ ਕਰਦੇ ਆ, ਸਾਰੇ ਐਨ ਟਾਪ ਦੇ ਚੋਟੀ ਦੇ ਬ੍ਰੈਂਡ ਨੇਮ ਡਿਜ਼ਾਈਨਰ ਪੇਂਟ ਨੇ, ਜਿਹਨਾਂ ਘਰ ਦੀ ਵੀ ਟੋਰ ਕੱਢ ਦੇਣਗੇ। ਅੱਜ ਹੀ ਸੰਦਲ ਪੇਂਟਿੰਗ ਦੇ ਸੁਖਜੀਤ ਨੂੰ ਕਾਲ ਕਰੋ ਅਤੇ ਫਰੀ ਐਸਟੀਮੇਟ ਲਈ ਆਪਦੇ ਘਰ ਜਾਂ ਫਿਰ ਬਿਜ਼ਨਸ ਤੱਕ ਸੱਦੋ ਅਤੇ ਕੀਤਾ ਹੋਇਆ ਕੰਮ ਵੀ ਦੇਖ ਸਕਦੇ ਹੋ, ਕਿਉਂਕਿ ਇਹ ਬਹੁਤ ਨੇੜੇ ਵੀ ਦੂਰ ਤੱਕ ਵੀ ਕੰਮ ਕਰਦੇ ਨੇ। ਨਿਆਗਰਾ ਰੀਜਨ, ਲੰਡਨ ਰੀਜਨ, ਗਵਾਲਫ ਰੀਜਨ, KW ਰੀਜਨ, GTA ਐਂਡ ਮਚ ਬਿਆਨ, ਜਿੱਥੇ ਮਰਜ਼ੀ ਰਹਿੰਦੇ ਹੋ ਉੱਥੇ ਆਲੇ ਦੁਆਲੇ ਦਾ ਕੀਤਾ ਹੋਇਆ ਕੰਮ ਵੀ ਹੋਊਗਾ, ਉਹ ਵੀ ਦੇਖ ਸਕਦੇ ਹੋ। ਅਤੇ ਜੇਕਰ ਕੰਧਾਂ ਦੇ ਵਿੱਚ ਗਲੀਆਂ ਗੁਲੀਆਂ ਸਭ ਕੁਝ ਆਪ ਹੀ ਫਿਲ ਕਰਕੇ, ਪੇਂਟ ਕਰਕੇ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਗੇ, ਕਾਲ ਸੰਦੋ ਪੇਂਟਿੰਗ ਸੁਖਜੀਤ, 647-822-3313, 647-822-3313, 647-822-3313, 647-822-3313 'ਤੇ ਸੰਦਲ ਪੇਂਟਿੰਗ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਚਾਹੇ ਜਿਹੜਾ ਮਰਜ਼ੀ ਛੋਟਾ ਕੰਮ ਹੋਵੇ, ਵੱਡਾ ਕੰਮ ਹੋਵੇ, ਪੇਂਟਿੰਗ ਦਾ ਜਿਹੜਾ ਮਰਜ਼ੀ ਕੰਮ ਹੋਵੇ, 647-822
6478223313. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜੋ ਕਿ ਨੰਬਰ 1 ਸਪਾਟ ਹੈ ਮਿਸਿਸਾਗਾ ਸ਼ਹਿਰ ਦੇ ਵਿੱਚ। ਤੁਸੀਂ ਆਪਦੇ ਘਰ ਦੇ ਵਿੱਚ ਬਹੁਤ ਹੀ ਸੋਹਣਾ ਨਵਾਂ ਡਿਜ਼ਾਈਨਰ ਫਰਨੀਚਰ ਸਭ ਤੋਂ ਘੱਟ ਪ੍ਰਾਈਸ ਦੇ ਨਾਲ ਲਿਆਉਣਾ ਚਾਹੁੰਦੇ ਹੋ। ਹੁਣ ਦੋਸਤੋ ਧਿਆਨ ਨਾਲ ਸੁਣੋ, ਕਿਉਂਕਿ 3 ਦਿਨ ਲਗਾਤਾਰ ਫਰਾਈਡੇ ਸੈਟਰਡੇ ਸੰਡੇ, ਕੱਲ੍ਹ ਨੂੰ ਪਰਸੋਂ ਨੂੰ ਅਤੇ ਅਗਲੇ ਦਿਨ ਨੂੰ 3 ਦਿਨ ਲਗਾਤਾਰ ਇਹਨਾਂ ਦੀ ਬਹੁਤ ਹੀ ਜ਼ਬਰਦਸਤ ਕੈਨੇਡਾ ਡੇ ਸੇਲ ਚੱਲਣੀ ਹੈ। ਹੈਡ ਆਫ ਕੈਨੇਡਾ ਡੇ ਡੇਰੀ ਐਂਡ ਟਾਮਕਿਨ 6685 ਟਾਮਕਿਨ ਰੋਡ, ਡੇਰੀ ਐਂਡ ਟਾਮਕਿਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਗ੍ਰੈਂਡ ਹੋਮ ਫਰਨੀਚਰ ਲੋਕੇਟਡ ਹੈ। ਅਤੇ ਅਸੀਂ ਵੀ ਕੱਲ੍ਹ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਕੱਲ੍ਹ ਨੂੰ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ 3 PM ਟੋ 6 PM ਲਾਈਵ ਲੋਕੇਸ਼ਨ ਪ੍ਰੋਗਰਾਮ ਤੱਲੇ ਪੇਸ਼ ਕਰਾਂਗੇ ਐਟ ਡੇਰੀ ਐਂਡ ਟਾਮਕਿਨ ਗ੍ਰੈਂਡ ਹੋਮ ਫਰਨੀਚਰ। ਇਹਨਾਂ ਨੇ ਵਾਅਦਾ ਕੀਤਾ ਹੈ ਸਾਲ ਦੀ ਸਭ ਤੋਂ ਵੱਡੀ ਸੇਲ ਹੈ ਕੈਨੇਡਾ ਡੇ। ਕੈਨੇਡਾ ਨੇ ਹੀ ਸਾਨੂੰ ਸਭ ਕੁਝ ਦਿੱਤਾ ਹੈ, ਲਿਟਰਲੀ ਐਵਰੀਥਿੰਗ ਵੀ ਹੈਵ ਇਜ਼ ਬਿਕਾਜ਼ ਆਫ ਦਿਸ ਕੰਟਰੀ। ਸੋ ਕੈਨੇਡਾ ਦੇ ਲਈ ਇਹ ਤੁਹਾਨੂੰ ਸਾਲ ਦੀ ਸਭ ਤੋਂ ਵੱਡੀ ਡੀਲ ਆਫਰ ਕਰ ਰਹੇ ਨੇ। ਕਹਿੰਦੇ ਨੇ ਇਹਦੇ ਨਾਲੋਂ ਘੱਟ ਪ੍ਰਾਈਸ 'ਤੇ ਕੋਈ ਬਾਕਸਿੰਗ ਡੇ 'ਤੇ ਨਹੀਂ ਮਿਲਣੀ, ਕੋਈ ਬਲੈਕ ਫਰਾਈਡੇ 'ਤੇ ਨਹੀਂ ਮਿਲਣੀ, ਜਿਹੜਾ ਮਰਜ਼ੀ ਦਿਨ ਹੋਵੇ ਤਿਉਹਾਰ ਹੋਵੇ ਉਹ 'ਤੇ ਮਿਲਣੀ ਨਹੀਂ। ਕੈਨੇਡਾ ਡੇ ਬਿਗੈਸਟ ਸੇਲ ਆਫ ਦ ਈਅਰ, ਡਿਜ਼ਾਈਨਰ ਫਰਨੀਚਰ ਐਟ ਦ ਲੋਵੈਸਟ ਪ੍ਰਾਈਸ ਆਫ ਦ ਈਅਰ। ਪਲੱਸ ਮੇਨ ਗੱਲ ਕੀ ਆ, ਕੁਛ ਵੀ ਖਰੀਦੋ, ਚਾਹੇ ਮੈਟਰਸ ਖਰੀਦੋ, ਸੋਫਾ ਸੈੱਟ ਖਰੀਦੋ, ਡਾਇਨਿੰਗ ਟੇਬਲ ਸੈੱਟ ਖਰੀਦੋ, ਬੈਡਰੂਮ ਸੈੱਟ ਖਰੀਦੋ, ਜੋ ਮਰਜ਼ੀ ਖਰੀਦੋ ਯਾਰ, ਤੁਹਾਨੂੰ ਪਰਚੇਸ ਦੇ ਨਾਲ ਇਹ ਗਿਫਟ ਵੀ ਨਾਲ ਦੇ ਰਹੇ ਨੇ, ਜਿਹਦੇ ਵਿੱਚ ਵੱਡੇ ਫਲੈਟ ਸਕਰੀਨ ਟੀਵੀਜ਼, ਅਪਲਾਇੰਸਿਸ, ਹਾਊਸਹੋਲਡ ਅਪਲਾਇੰਸਿਸ, ਕਿਚਨ ਅਪਲਾਇੰਸਿਸ, ਹੋਰ ਫਰਨੀਚਰ ਵੀ ਅਤੇ ਨਾਲ ਦਾ ਟੈਬਲੇਟਸ, ਇਲੈਕਟ੍ਰੋਨਿਕਸ ਵੀ, ਹਜ਼ਾਰਾਂ ਡਾਲਰ ਦਾ ਸਮਾਨ ਤਾਂ ਇਹ ਫਰੀ ਦੇ ਵਿੱਚ ਵੀ ਤੁਹਾਨੂੰ ਦੇ ਰਹੇ ਨੇ ਨਾਲ। ਸੋ ਤੁਸੀਂ ਕੱਲ੍ਹ ਨੂੰ ਪਹੁੰਚਿਓ, ਦੇਸ਼ ਪ੍ਰਦੇਸ਼ ਦੀ ਟੀਮ ਪਹੁੰਚ ਰਹੀ ਹੈ ਲਾਈਵ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 6685 ਟਾਮਕਿਨ ਰੋਡ, ਮਿਸਿਸਾਗਾ, ਡੇਰੀ ਐਂਡ ਟਾਮਕਿਨ। ਅਸੀਂ ਕੱਲ੍ਹ ਨੂੰ ਵੀ ਫਰਾਈਡੇ ਨੂੰ 3 PM ਟੂ 6 PM ਵੀ ਲਾਈਵ ਲੋਕੇਸ਼ਨ ਪ੍ਰੋਗਰਾਮ ਉੱਥੋਂ ਪੇਸ਼ ਕਰਾਂਗੇ, ਅਤੇ ਅਗਲੇ ਦਿਨ ਸੈਟਰਡੇ ਵੀ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੀ ਉੱਥੋਂ ਹੀ ਪੇਸ਼ ਕਰਾਂਗੇ। ਬਹੁਤ ਲੋਕ ਕੱਲ੍ਹ ਨੂੰ 3 ਤੋਂ ਲੈ ਕੇ 6 ਵਜੇ ਤੱਕ ਕੰਮ ਕਰ ਰਹੇ ਨੇ, ਕੰਮ ਤੋਂ ਬਾਅਦ ਗੱਡੀ ਜਾਂਦੀ ਹੁੰਦੀ ਹੈ ਸਿੱਧੇ LCBO ਤੱਕ ਅਤੇ ਖਾਣ ਪੀਣ ਦੇ ਵਾ ਤੱਕ, ਯਾਰ ਮਿੱਤਰਾਂ ਤੱਕ। ਸੋ ਕੱਲ੍ਹ ਨੂੰ ਸ਼ਾਇਦ ਨਾ ਟਾਈਮ ਹੋਵੇ, ਪਰਸੋਂ ਨੂੰ ਸੈਟਰਡੇ ਨੂੰ ਤਾਂ 1 ਤੋਂ ਲੈ ਕੇ 4 ਵਜੇ ਤੱਕ ਵੀ ਜ਼ਰੂਰ ਪਹੁੰਚ ਸਕਦੇ ਹੋ। ਅਸੀਂ ਵੀ 1 PM ਟੂ 4 PM ਵੀ ਸੈਟਰਡੇ ਨੂੰ ਵੀ ਜ਼ਰੂਰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਫਰੋਮ ਗ੍ਰੈਂਡ ਹੋਮ ਫਰਨੀਚਰ, ਜੋ ਕਿ ਅੱਜ ਦੇ ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੱਕ ਬਹੁਤ ਹੀ ਕਮਾਲ ਦਾ ਲਾਈਵ ਸਟੈਂਡ ਅਪ ਕਾਮੇਡੀ, ਪੰਜਾਬੀ ਦੇ ਵਿੱਚ ਹੀ ਕਹਿ ਲਓ, ਹਿੰਦੀ ਦੇ ਵਿੱਚ ਹੀ ਕਹਿ ਲਓ, ਮਿਕਸ ਦੇ ਵਿੱਚ ਹੀ ਕਹਿ ਲਓ, ਸ਼ੋਅ ਹੋਣ ਲੱਗਿਆ ਹੈ। ਅਤੇ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਇਸ ਬੰਦੇ ਨੂੰ, ਇਸ ਕਲਾਕਾਰ ਨੂੰ ਕਈ ਵਾਰੀ ਸ਼ਾਇਦ ਦੇਖਿਆ ਹੋਣਾ ਹੈ, ਪ੍ਰਤੀਸ਼ ਨਰੂਲਾ। ਪ੍ਰਤੀਸ਼ ਨਰੂਲਾ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਹੁਤ ਹੀ ਜਲਦ ਜੁਲਾਈ 5 ਤਰੀਕ ਨੂੰ ਲਾਈਵ ਔਨ ਸਟੇਜ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿੱਚ ਸਟੈਂਡ ਅਪ ਕਾਮੇਡੀ ਪੇਸ਼ ਕਰ ਰਹੇ ਆ। ਜਾ ਕੇ ਆਪਦੇ ਸੋਸ਼ਲ ਮੀਡੀਆ 'ਤੇ ਹੁਣੇ ਟਾਈਪ ਕਰੋ ਪ੍ਰਤੀਸ਼ ਨਰੂਲਾ, ਅਤੇ ਪਤਾ ਲੱਗ ਜੂਗਾ ਆਹ ਬੰਦਾ ਹੈ ਅਤੇ ਕਾਫੀ ਫਨੀ ਬੰਦਾ ਹੈ। ਬ੍ਰੈਂਪਟਨ ਨੂੰ ਜੁਲਾਈ 5 ਤਰੀਕ ਨੂੰ, ਫਿਰ ਜਾ ਕੇ ਅੱਛਾ ਨਹੀਂ ਉਹ ਤੋਂ ਪਹਿਲਾਂ ਕਿਚਨਰ ਦੇ ਵਿੱਚ, ਜੁਲਾਈ 4 ਤਰੀਕ ਨੂੰ ਪਹਿਲਾਂ, ਅਤੇ ਫਿਰ ਬ੍ਰੈਂਪਟਨ ਦੇ ਵਿੱਚ ਜੁਲਾਈ 5 ਤਰੀਕ ਨੂੰ। ਬਹੁਤ ਹੀ ਕਮਾਲ ਦੇ ਵੈਨਿਊਜ਼ ਦੇ ਵਿੱਚ ਇਹ ਸਟੈਂਡ ਅਪ ਕਾਮੇਡੀ ਦਾ ਇਹਨਾਂ ਨੇ ਸ਼ੋਅ ਕਰਨਾ ਹੈ, ਅਤੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਟਿਕਟ ਬੁੱਕ ਕਰਨੀ ਹੈ, ਹੁਣੇ ਕਾਲ ਕਰੋ 6476312161 6476312161 ਸੋ ਜੇ ਤੁਸੀਂ ਹਾਸਾ ਮਜ਼ਾਕ ਹੀ ਵਿੱਚ ਐਂਟਰਟੇਨ ਹੋਣਾ ਚਾਹੁੰਦੇ ਹੋ, ਕਾਫੀ ਕਮਾਲ ਦੇ ਕਲਾਕਾਰ ਨੇ ਪ੍ਰਤੀਸ਼ ਨਰੂਲਾ, ਕਿਚਨਰ ਦੇ ਵਿੱਚ ਜੁਲਾਈ 4 ਤਰੀਕ ਨੂੰ, ਬ੍ਰੈਂਪਟਨ ਦੇ ਵਿੱਚ ਜੁਲਾਈ 5 ਤਰੀਕ ਨੂੰ। ਨੰਬਰ ਹੈ ਟਿਕਟਾਂ ਬੁੱਕ ਕਰਨ ਦੇ ਲਈ 6476312161 6476312161, ਅਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਨੇ ਰਿਪੋਰਟ ਕੀਤਾ ਹੈ ਕਿ ਕੈਨੇਡਾ ਵਾਈਡ ਤਕਰੀਬਨ 500 ਬੰਦਾ ਹੈ, ਬੰਦੇ ਵੀ ਨਹੀਂ ਸਾਰੇ ਹੈਗੇ, ਕੁਝ ਔਰਤਾਂ ਵੀ ਹੋਣਗੀਆਂ, 500 ਲੋਕ ਹਨ ਜੋ ਕਿ ਪੋਟੈਂਸ਼ੀਅਲੀ ਡੀਪੋਰਟੇਸ਼ਨ ਫੇਸ ਕਰ ਸਕਦੇ ਨੇ, ਜੋ ਕਿ ਐਕਸਟੋਰਸ਼ਨ ਕੇਸਿਸ ਦੇ ਨਾਲ ਲਿੰਕਡ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 200 ਲਗਭਗ ਤਾਂ ਇੱਥੇ GTA ਦੇ ਵਿੱਚ ਹੀ ਨੇ, ਸਾਰੇ ਫੜੇ ਵੀ ਨਹੀਂ ਗਏ, ਭਾਵੇਂ ਡੀਪੋਰਟੇਸ਼ਨ ਦੇ ਆਰਡਰ ਫੇਸ ਕਰ ਰਹੇ ਹਨ। ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਨੇ ਰਿਪੋਰਟ ਕੀਤਾ ਹੈ ਕਿ ਉਹਨਾਂ ਦੇ ਆਫਿਸਰਸ ਨੇ ਪਿਛਲੇ ਫਾਲ 2025 ਦੇ ਵਿੱਚ ਇਨਹੈਂਸਡ ਇਮੀਗ੍ਰੈਂਟ
ਟਰੈਕਿੰਗ ਸ਼ੁਰੂ ਕੀਤੀ। ਜਦੋਂ ਹੋਰ ਤੇ ਹੋਰ ਡਿਫਰੈਂਟ ਸ਼ਹਿਰਾਂ ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਹੋਰ ਤੇ ਹੋਰ ਪੁਲਿਸ ਰਿਪੋਰਟਡ ਐਕਸਟੋਰਸ਼ਨ ਕੇਸਿਸ ਦੇ ਵਿੱਚ, ਸਪੈਸ਼ਲੀ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ, ਪੰਜਾਬੀ ਕਮਿਊਨਿਟੀ ਵਿੱਚ ਨੋਨ ਪਰਮਨੈਂਟ ਰੈਜ਼ੀਡੈਂਟਸ ਹੀ ਇੰਪਲੀਕੇਟ ਕੀਤੇ ਗਏ, ਜਾਂ ਤਾਂ ਅਰੈਸਟ ਕੀਤੇ ਗਏ, ਜਾਂ ਤਾਂ ਚਾਰਜ ਕੀਤੇ ਗਏ, ਜਾਂ ਤਾਂ ਈਵਨ ਕਨਵਿਕਟ ਕੀਤੇ ਗਏ ਐਕਸਟੋਰਸ਼ਨ ਰਿਲੇਟਡ ਕੰਮਾਂ ਦੇ ਵਿੱਚ। ਅਤੇ ਉਹ ਤੁਹਾਨੂੰ ਪਤਾ ਹੈ ਕਿ ਧਮਕੀਆਂ ਤੋਂ ਲੈ ਕੇ ਗੋਲੀਆਂ ਤੋਂ ਲੈ ਕੇ ਕਤਲ ਤੱਕ ਵੀ ਅਰੇਂਜ ਕਰਦੇ ਨੇ। ਅੱਜ ਕੈਨੇਡਾ ਦੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੀ, ਜੋ ਕਿ ਮੇਰੇ ਖਿਆਲ ਦੇ ਵਿੱਚ ਸ਼ਾਇਦ ਦੂਜਾ ਜਾਂ ਪਹਿਲਾ ਸਭ ਤੋਂ ਬੇਕਾਰ ਕੈਬਨਿਟ ਮੰਤਰੀ ਹੋਣਾ ਹੈ, ਅਤੇ ਇਹਨੂੰ ਸ਼ਫਲ ਕਰਕੇ ਮੈਨੂੰ ਲੱਗਦਾ ਤਾਂ ਹੈ ਫਾਲ ਦੀ ਸਿਰਿੰਗ ਦੇ ਵਿੱਚ ਤਾਂ ਲੱਤ ਮਾਰ ਕੇ ਬਾਹਰ ਕੱਢਣਾ ਚਾਹੀਦਾ। ਸ਼ਾਇਦ ਇਹ ਸੈਕਿੰਡ ਵਰਸਟ ਹੀ ਮਿਨਿਸਟਰ ਹੈ, ਮੇ ਬੀ ਸਭ ਤੋਂ ਵਰਸਟ ਤਾਂ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡੀਆ ਵੀ ਹੈ, ਸਭ ਤੋਂ ਯੂਸਲੈਸ ਇਨਕੰਪੀਟੈਂਟ ਹੈ ਆਪਣੇ ਪੋਰਟਫੋਲੀਓ ਦੇ ਵਿੱਚ। ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿਉਂਕਿ ਹੁਣ ਸਮਰ ਛੁੱਟੀਆਂ ਨੇ, ਬਹੁਤ ਲੰਬੀਆਂ ਛੁੱਟੀਆਂ ਨੇ, ਫਾਲ ਤੱਕ ਤਾਂ ਕੈਬਨਿਟ ਰੀਸ਼ਫਲ ਤਾਂ ਹੋਣੀ ਆ ਕਾਰਨੀ ਸਰਕਾਰ ਦੇ ਵੱਲੋਂ, ਪਰ ਹੁਣ ਤੱਕ ਤਾਂ ਅੱਜ ਤੱਕ ਤਾਂ ਆਹ ਬੰਦਾ, ਆ ਚਿਪ ਮੰਕ ਲੁੱਕ ਲਾਈਕ ਬੰਦਾ, ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੀ ਨੇ ਅੱਜ ਕਿਹਾ ਕੈਨੇਡੀਅਨਸ ਨੂੰ ਆਪਣੇ ਹੀ ਘਰਾਂ ਕੰਮ ਅਤੇ ਕਮਿਊਨਿਟੀਜ਼ ਦੇ ਵਿੱਚ ਸੇਫ ਫੀਲ ਕਰਨਾ ਚਾਹੀਦਾ ਹੈ, ਅਤੇ ਇਹ ਫੈਡਰਲ ਸਰਕਾਰ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ ਇਹਨਾਂ ਇੰਟਰਨੈਸ਼ਨਲ ਕ੍ਰਿਮੀਨਲ ਐਕਸਟੋਰਸ਼ਨ ਰਿੰਗਸ ਦੇ ਖਿਲਾਫ ਕੰਮ ਕਰਨ ਲਈ। ਭਾਈ ਸਾਹਿਬ, ਤੁਸੀਂ ਕਿੱਥੇ ਸੀ 2015 ਤੋਂ ਲੈ ਕੇ ਹੁਣ ਤੱਕ? ਤੁਹਾਡੀ ਹੀ ਬੇਕਾਰ ਲਿਬਰਲ ਸਰਕਾਰ 15 ਤੋਂ ਲੈ ਕੇ ਹੁਣ 26 ਤੱਕ ਹੀ ਲਗਾਤਾਰ ਹੀ ਭਾਰਤ ਵਿੱਚ ਰਹੀ ਹੈ। 15, 19, 21, 25 ਵਾਰ ਵਾਰ ਤੁਸੀਂ ਰਹੇ ਹੋ। ਤੁਹਾਡੇ ਐਮ ਪੀਜ਼ ਦੇ ਵਿੱਚ ਮਸਾਂ ਕੋਈ 5% ਹੀ ਬਦਲੇ ਹੋਣਗੇ ਇੰਨੇ ਸਾਲਾਂ ਦੇ ਵਿੱਚ। ਕੈਬਨਿਟ ਮੰਤਰੀਆਂ ਦੇ ਵਿੱਚ ਵੀ ਸ਼ਾਇਦ ਕੋਈ 5% ਹੀ ਸ਼ਫਲ ਕੀਤੇ ਗਏ ਨੇ। ਇਹ ਮਿਊਜ਼ੀਕਲ ਚੇਅਰਸ ਦੇ ਵਾਂਗੂ ਆ, ਇੱਕ ਕੁਰਸੀ 'ਚ ਬਹਿ ਜਾਓ, ਗਾਣਾ ਚੱਲਿਆ, ਤੁਰੋ ਤੁਰੋ ਤੁਰੋ, ਇੱਕ ਹੋਰ 'ਚ ਬਹਿ ਜਾਓ। ਇੰਨੇ ਬੇਕਾਰ ਨੇ ਕਿ ਇੱਕ ਵਾਰੀ ਬੰਦਾ ਇਮੀਗ੍ਰੇਸ਼ਨ 'ਚ ਫੇਲ ਹੋ ਜਾਂਦਾ ਉਹਨੂੰ ਹਾਊਸਿੰਗ ਮਿਨਿਸਟਰ ਬਣਾ ਦਿਉ, ਹਾਊਸਿੰਗ 'ਚ ਫੇਲ ਹੋ ਜਾਂਦਾ ਜਸਟਿਸ ਮਿਨਿਸਟਰ ਬਣਾ ਦਿਉ। ਕਮਾਲ ਦੀ ਹੀ ਗੱਲ ਹੈ, ਕਿਸੇ ਹੋਰ ਨੂੰ ਵੀ ਮੌਕਾ ਦੇ ਦਿਉ ਯਾਰ। ਉਹੀ ਸੇਮ ਨਮੂਨਿਆਂ ਨੇ ਜਿਹੜੇ ਮੁਲਕ ਦਾ ਬੁਰਾ ਹਾਲ ਕੀਤਾ, ਉਹਨਾਂ ਨੂੰ ਹੀ ਤੁਸੀਂ ਵਾਰ ਵਾਰ ਅੱਗੇ ਵਧਾਈ ਜਾਂਦੇ ਹੋ। ਸੋ ਇਹਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੇਫ ਮਹਿਸੂਸ ਹੋਣਾ ਚਾਹੀਦਾ। ਤੁਹਾਨੂੰ ਹੁਣ ਇਹ ਗੱਲ ਯਾਦ ਆਈ ਆ, ਹੁਣ ਅਕਲ ਆਈ ਆ ਯਾਰ? ਹੁਣ ਇੰਨੇ ਸਾਲਾਂ ਤੋਂ ਹੀ ਲੋਕ ਸ਼ਿਕਾਇਤ ਕਰਦੇ ਆ ਰਹੇ ਨੇ ਕਿ ਬਾਹਰਲੇ ਮੁਲਕਾਂ ਦੇ, ਸਾਡੇ ਹੀ ਮੁਲਕ ਦੇ ਲੋਕ ਇੱਥੇ ਕਾਫੀ ਜ਼ਿਆਦਾ ਗਲਤ ਮਲਤ ਕੰਮ ਕਰ ਰਹੇ ਨੇ, ਅਤੇ ਹੁਣ ਹੀ ਇਹਨਾਂ ਨੂੰ ਪਤਾ ਲੱਗਿਆ ਹੈ ਕਿ ਮੇ ਬੀ ਸਾਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਵਧਾਉਣੀ ਚਾਹੀਦੀ ਹੈ। ਕਮਾਲ ਦੀ ਗੱਲ ਆ। ਸੋ CBSA ਨੇ ਪਿਛਲੇ ਫਾਲ 2025 ਤੋਂ ਲੈ ਕੇ ਹੁਣ ਸਪਰਿੰਗ 2026 ਤੱਕ ਕੈਨੇਡਾ ਵਾਈਡ ਤਕਰੀਬਨ 500 ਇਮੀਗ੍ਰੇਸ਼ਨ ਇਨਫੋਰਸਮੈਂਟ ਇਨਵੈਸਟੀਗੇਸ਼ਨਸ ਲਾਂਚ ਕੀਤੀਆਂ ਹਨ, ਜਿਨ੍ਹਾਂ ਦੇ ਵਿੱਚ ਇੰਡੀਵਿਜੁਅਲਸ ਨੂੰ ਆਨ ਗੋਇੰਗ ਐਕਸਟੋਰਸ਼ਨ ਦੇ ਕੇਸਿਸ ਦੇ ਨਾਲ ਲਿੰਕ ਕੀਤਾ ਗਿਆ ਹੈ। ਜੇ 500 ਕੱਚਾ ਬੰਦਾ ਐਕਸਟੋਰਸ਼ਨ ਨਾਲ ਲਿੰਕ ਕੀਤਾ ਗਿਆ, ਉਸ ਤੋਂ ਸ਼ਾਇਦ 50 ਗੁਣਾ ਵੱਧ ਨਸ਼ਿਆਂ ਦੇ ਨਾਲ, ਗੱਡੀਆਂ ਦੀਆਂ ਚੋਰੀਆਂ ਨਾਲ, ਠੇਕਿਆਂ ਦੀਆਂ ਚੋਰੀਆਂ ਨਾਲ, ਬ੍ਰੇਕ ਇਨ ਐਂਟਰਸ ਦੇ ਨਾਲ, ਅਸਲਟਸ ਦੇ ਨਾਲ, ਕੁੱਟਮਾਰ ਦੇ ਨਾਲ। ਇਮੈਜਿਨ ਹਾਊ ਮੱਚ ਮੋਰ ਕ੍ਰਾਈਮਸ ਨਾਲ ਲਿੰਕ ਕੀਤੇ ਹੋਣਗੇ, ਅਤੇ ਡੀਪੋਰਟੇਸ਼ਨ ਉਹਨਾਂ ਨੂੰ ਆਟੋਮੈਟਿਕਲੀ ਫੇਸ ਕਰਨੀ ਚਾਹੀਦੀ ਹੈ, ਪਰ ਮੈਨ ਪਾਵਰ ਹੀ ਨਹੀਂ ਹੈਗੀ, ਜਾਂ ਕਹਿ ਲਓ ਪੋਲੀਟੀਕਲ ਵਿਲ ਪਾਵਰ ਹੀ ਨਹੀਂ ਹੈਗੀ ਇਨਫੋਰਸਮੈਂਟ ਦੇ ਲਈ। ਜੇ ਆਹ ਇੱਕ ਕਿਸਮ ਦੀ ਕ੍ਰਾਈਮ ਹੈ ਐਕਸਟੋਰਸ਼ਨ, ਇਮੈਜਿਨ ਗੱਡੀਆਂ ਦੀ ਚੋਰੀ ਦੇ ਵਿੱਚ ਕਿੰਨੇ ਆਪਣੇ ਹੀ ਦੇਸੀ ਜਾਂ ਹੋਰਾਂ ਮੁਲਕਾਂ ਦੇ ਲੋਕ ਇਨਵੋਲਵ ਨੇ, ਜੋ ਕਿ ਕੱਚੇ ਹੀ ਆ, ਅਤੇ ਆਪਾਂ ਕਹਿੰਦੇ ਹਾਂ ਕਿ ਗੰਦ ਪਾਇਆ ਹੋਇਆ, ਫਿਰ ਕੱਢੋ ਵੀ, ਕੁਛ ਕਰਨਾ ਹੈ ਨਹੀਂ। ਸੋ ਤਕਰੀਬਨ 500 ਇਮੀਗ੍ਰੇਸ਼ਨ ਇਨਫੋਰਸਮੈਂਟ ਇਨਵੈਸਟੀਗੇਸ਼ਨ ਲਾਂਚ ਕੀਤੀਆਂ ਗਈਆਂ, ਵਿਚ ਆਰ ਡਾਇਰੈਕਟਲੀ ਕਨੈਕਟਡ ਟੂ ਐਕਸਟੋਰਸ਼ਨ ਕੇਸਿਸ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹਾਈਐਸਟ ਅਮਾਊਂਟ ਹੈ, ਰਫਲੀ 200, ਪੈਸੀਫਿਕ ਰੀਜਨ ਯਾਨੀ ਕਿ BC ਦੇ ਵਿੱਚ ਰਫਲੀ 150, ਅਤੇ ਸਾਡੇ ਪ੍ਰੇਰੀ ਪ੍ਰੋਵਿੰਸਿਸ ਦੇ ਵਿੱਚ ਯਾਨੀ ਕਿ ਐਲਬਰਟਾ, ਸਸਕੈਚੂਆ, ਮੈਨੀਟੋਬਾ ਰਫਲੀ 140। ਜਿੱਥੇ ਆਪਣੇ ਦੇਸੀ ਨੇ, ਕਲੀਅਰਲੀ ਉੱਥੇ ਟ੍ਰੈਂਡ ਹੈ। ਹੁਣ ਤੱਕ CBSA ਦੇ ਵੱਲੋਂ 139 ਰਿਮੂਵਲ ਆਰਡਰਸ ਯਾਨੀ ਕਿ ਡੀਪੋਰਟੇਸ਼ਨ ਆਰਡਰਸ ਸਿਰਫ ਇੰਨੇ ਹੀ ਪੇਸ਼ ਕੀਤੇ ਗਏ ਆ, ਦੈਟਸ 139। ਬਹੁਤ ਮਿਹਨਤ ਨਾਲ ਕੰਮ ਕਰ ਰਹੇ ਆ। 500 ਸਸਪੈਕਟ, ਸਿਰਫ 139 ਰਿਮੂਵਲ ਆਰਡਰ, ਅਤੇ 139 ਦੇ ਵਿੱਚੋਂ ਇੰਨੇ ਮਹੀਨਿਆਂ ਬਾਅਦ ਕਿੰਨੇ ਬੰਦੇ ਅਸਲ ਦੇ ਵਿੱਚ ਮੁਲਕ 'ਚੋਂ ਬਾਹਰ ਕੱਢੇ ਗਏ ਨੇ? 81।
81, that's it. 81 out of 500. Great work. Radio program, Desh Pradesh naal jude ho. Dosto, hun ek farmaishi gana launne haan. Sade ek bohti pyare listener ne farmaish kiti hai. Muhammad Sadiq te Bibi Ranjit Kaur di awaaz de vich ek purana gana. Tusi bhi koi bhi farmaish karni hai, koi bhi gal baat karni hai. Sade naal hun studio de vich live gal baat kar sakde ho. Number kama ke 905-564-6444 905-564-6444 ਜਾਂ ਫਿਰ ਤੁਸੀਂ ਆਪਣਾ ਕੋਈ ਟੈਕਸਟ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਟ 416-457-3381 ਗਾਣਾ ਲਾਉਂਦੇ ਹਾਂ ਅਤੇ 4-5 ਮਿੰਟਾਂ ਦੇ ਵਿੱਚ ਜਦੋਂ ਸਟੇਸ਼ਨ ਆਈ ਡੀ ਲੱਗ ਜੂਗੀ ਵਾਪਸ ਆ ਕੇ ਕੁਝ ਜ਼ਿਆਦਾ ਵੱਡੀਆਂ ਲਗਾਤਾਰ ਹੀ ਖਬਰਾਂ ਪੇਸ਼ ਕਰਦੇ ਹਾਂ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਸਟੂਡੀ ਨੰਬਰ ਵੰਸ ਅਗੈਨ 905-564-6444 905-564-6444

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਦੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ
2: ਸਿੱਧੂ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: 9055646444

0: AM 530 days per days prime time radio program din all Genevi Sade listeners, Genevi Sade viewers on 5:00 PM to bad jodine Simraj Sidhu walon pyar bhari sat sri akal dosto is ghante vich vi minton de vich hi tuhade layi kuch naviyan taziyan khabran vi sade vichar vi te kafi jada geet sangeet vi pesh karde ravange par pehla tuhanu dass diye ke is 5 to leke 6 wale ghante nu hun sponsor kita ja riha hai auto insurance broker manu sharma de walon ਜਿਨ੍ਹਾਂ ਦਾ ਇੱਕ ਵਾਅਦਾ ਹੈ ਗਰੰਟੀ ਹੈ ਤੁਸੀਂ ਜਿਹੜੀ ਮਰਜ਼ੀ ਆਰ ਓ ਇੰਸ਼ੋਰੈਂਸ ਕੰਪਨੀ ਦੇ ਨਾਲ ਫਿਲਹਾਲ ਹੋ ਤੁਹਾਡੀ ਜਿਹੜੀ ਮਰਜ਼ੀ ਪ੍ਰਾਈਸ ਹੋਵੇ ਚਾਹੇ ਬਹੁਤ ਵਧੀਆ ਪ੍ਰਾਈਸ ਹੈ ਚਾਹੇ ਬਹੁਤ ਮਾੜੀ ਪ੍ਰਾਈਸ ਹੈ ਚਾਹੇ ਤੁਹਾਨੂੰ ਪਤਾ ਤੱਕ ਨਹੀਂ ਹੈਗਾ ਜੇ ਤੁਹਾਡੀ ਆਰ ਓ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਮੰਨ ਲਓ ਜੁਲਾਈ 1 ਨੂੰ ਮੰਨ ਲਓ ਅਗਸਤ ਨੂੰ ਮੰਨ ਲਓ ਸਪਟੈਂਬਰ ਨੂੰ ਤੁਸੀਂ ਆਪਦੇ ਬਿਜ਼ੀ ਸਕੈਡਿਊਲ ਦੇ ਵਿੱਚੋਂ 5 ਮਿੰਟ ਕੱਢੋ ਇਹਨਾਂ ਨੂੰ ਫੋਨ ਘੁਮਾਓ ਅਤੇ ਜੋ ਕੁਛ ਵੀ ਇਹਨਾਂ ਨੂੰ ਚਾਹੀਦਾ ਹੈ ਜਿਵੇਂ ਕਿ ਡਰਾਈਵਰਸ ਲਾਇਸੈਂਸ ਦੀ ਫੋਟੋ ਵਗੈਰਾ ਗੱਡੀ ਦੀ ਮੇਕ ਮਾਡਲ ਬੇਸਿਕ ਬੇਸਿਕ ਜਿਹੀਆਂ ਚੀਜ਼ਾਂ ਦੇ ਨਾਲ ਦੋਸਤੋ ਤੁਹਾਡੇ 5 ਮਿੰਟ ਦੇ ਵਿੱਚ ਸਾਲ ਦਾ ਤੁਹਾਡਾ 500 ਸ਼ਾਇਦ ਕੋਈ 1000 ਸ਼ਾਇਦ ਉਸ ਤੋਂ ਵੱਧ ਵੀ ਬਚਾ ਸਕਦੇ ਆ ਇਹਨਾਂ ਦੀ ਗਰੰਟੀ ਹੈ ਕਿਉਂਕਿ ਸਾਰੀਆਂ ਮੇਜਰ ਆਟੋ ਇੰਸ਼ੋਰੈਂਸ ਕੰਪਨੀਜ਼ ਨਾਲ ਇਹ ਡਾਇਰੈਕਟ ਡੀਲ ਕਰਦੇ ਨੇ ਜਿਹੜੀ ਵੀ ਕੰਪਨੀ ਦੇ ਵਿੱਚ ਘੱਟ ਕਿਸ਼ਤ ਹੋਊਗੀ ਸਿੰਪਲ ਐਸ ਦੈਟ ਤੁਹਾਨੂੰ ਸਵਿੱਚ ਕਰ ਦੇਣਗੇ ਇਟਸ ਨਾਟ ਦੈਟ ਡਿਫੀਕਲਟ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਤੁਹਾਡੇ ਪੱਕੇ ਤੌਰ 'ਤੇ ਪੈਸੇ ਬਚਾ ਦੇਣਗੇ ਨੰਬਰ ਘੁਮਾਓ 289-952-9532 ਅਤੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਜੁਲਾਈ 1 ਤਰੀਕ ਨੂੰ ਲੋਕਾਂ ਨੂੰ ਪਤਾ ਲੱਗ ਹੀ ਗਿਆ ਹੈ ਕਿ ਅੰਟੇਰੀਓ ਸਰਕਾਰ ਨੇ ਕਾਫੀ ਵੱਡੀਆਂ ਚੇਂਜਸ ਇੰਟਰੋਡਿਊਸ ਕੀਤੀਆਂ ਹਨ ਫੋਰ ਆਟੋ ਇੰਸ਼ੋਰੈਂਸ ਪਾਲਿਸੀਜ਼ ਹੁਣ ਤੱਕ ਤਾਂ ਜੋ ਕੁਛ ਵੀ ਆਟੋ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਮੈਂਡੇਟੋਰੀ ਜ਼ਰੂਰੀ ਡੰਡੇ ਦੇ ਜ਼ੋਰ ਨਾਲ ਜ਼ਰੂਰੀ ਰਿਹਾ ਹੈ ਤੁਹਾਡੀ ਪਾਲਿਸੀ ਦੇ ਵਿੱਚ ਉਹ ਹੁਣ ਤੁਸੀਂ ਕਈ ਚੀਜ਼ਾਂ ਕੱਢ ਵੀ ਸਕਦੇ ਹੋ ਤੁਸੀਂ ਆਪਸ਼ਨਲ ਉਹਨਾਂ ਨੂੰ ਕੱਢ ਵੀ ਸਕਦੇ ਹੋ ਪਰ ਕੀ ਕੱਢਣ ਦਾ ਫਾਇਦਾ ਹੈ ਕੀ ਕੱਢਣ ਦਾ ਨੁਕਸਾਨ ਹੈ ਇਹ ਵੀ ਤੁਹਾਨੂੰ ਸਮਝਾ ਦੇਣਗੇ ਅਤੇ ਇਹਨਾਂ ਦਾ ਵਾਅਦਾ ਹੈ ਕਿ ਚਾਹੇ ਤੁਸੀਂ ਨਹੀਂ ਵੀ ਕੁਛ ਵੀ ਕੱਢਦੇ ਪਾਲਿਸੀ ਦੇ ਵਿੱਚੋਂ ਸਟਾਰਟਿੰਗ ਫਰੋਮ ਜੁਲਾਈ 1 ਵਨ ਥਿੰਗਸ ਬਿਕਮ ਆਪਸ਼ਨਲ ਤੁਹਾਡੀ ਕਿਸ਼ਤ ਫਿਰ ਵੀ ਘਟਾ ਦੇਣਗੇ ਨਾਲੇ ਜੇ ਪੂਰੇ ਘਰ ਦੇ ਵਿੱਚ 3-4-5-6 ਗੱਡੀਆਂ ਨੇ 3-4-5-6 ਡਰਾਈਵਰ ਨੇ ਸਾਰਿਆਂ ਦੀ ਅਲੱਗ ਅਲੱਗ ਕੰਪਨੀ ਹੈ ਅਲੱਗ ਅਲੱਗ ਕਿਸ਼ਤ ਅਲੱਗ ਅਲੱਗ ਅਕਾਊਂਟ 'ਚ ਜਾਂਦਾ ਹੈ ਉੱਦਾਂ ਹੀ ਰੱਖਣਗੇ ਸਾਰਿਆਂ ਨੂੰ ਇੱਕੋ ਹੀ ਕੰਪਨੀ ਤੱਕ ਸਵਿੱਚ ਕਰ ਦੇਣਾ ਕਿਸ਼ਤਾਂ ਅਤੇ ਅਕਾਊਂਟ ਅਤੇ ਪੇਮੈਂਟ ਅੱਡ ਅੱਡ ਰੱਖੋ ਅਤੇ ਫਿਰ ਵੀ ਤੁਹਾਡਾ ਮਹੀਨੇ ਦਾ ਸ਼ਾਇਦ ਕੋਈ 500, 600, 700, 800, 1000 ਡਾਲਰ ਯਾਰ ਸ਼ਾਇਦ ਮਹੀਨੇ ਦਾ ਵੀ ਬਚ ਸਕਦਾ ਦੈਟਸ ਦੀ ਅਮਾਊਂਟ ਯੂ ਕੈਨ ਐਕਚੁਅਲੀ ਸੇਵ ਜੇ ਮਲਟੀਪਲ ਡਰਾਈਵਰਸ ਨੇ ਸੋ ਗੱਡੀ ਦੀ ਇੰਸ਼ੋਰੈਂਸ ਹੋਮ ਘਰ ਦੀ ਇੰਸ਼ੋਰੈਂਸ ਕਮਰਸ਼ਲ ਕੰਮ ਕਾਰੋਬਾਰ ਬਿਜ਼ਨਸ ਇੰਸ਼ੋਰੈਂਸ ਕਾਲ ਮਨੂ ਸ਼ਰਮਾ 289-952-9532 ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਇੱਕ ਐਕਸਪਰਟ ਵੀ ਆਈ ਪੀ ਪਲੈਨ ਬ੍ਰੋਕਰੇਜ ਟੀਮ ਹੈ ਅਤੇ ਇਹ ਤੁਹਾਡੇ ਲਈ ਲੈ ਕੇ ਆਏ ਨੇ ਇਸ ਸਾਲ ਦਾ ਸਭ ਤੋਂ ਤੇਜ਼ੀ ਦੇ ਨਾਲ ਵਿਕ ਰਿਹਾ 2500 ਤੋਂ ਵੀ ਜ਼ਿਆਦਾ ਨਵੇਂ ਘਰਾਂ ਦਾ ਇੱਕ ਪ੍ਰੋਜੈਕਟ ਆਇਆ ਹੈ ਜ਼ਗੋਰ ਰੋਡ ਐਂਡ ਮੇਫੀਅਲ ਰੋਡ 'ਤੇ ਕੁੱਲ ਮਿਲਾ ਕੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ ਅਗਲੇ ਸਾਲ ਦੇ ਐਂਡ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਸੋ ਕਾਫੀ ਲੰਬੀ ਕਲੋਜ਼ਿੰਗ ਹੈ ਆਲਮੋਸਟ 1.5 ਈਅਰ 2 ਈਅਰਸ ਟਾਈਮ ਪਿਆ ਹੈ ਅਤੇ ਇਹ ਨਵੇਂ ਫਰੀ ਹੋਲ ਟਾਊਨ ਹਾਊਸਿਸ ਸਿਰਫ 7.5 ਲੱਖ ਤੋਂ 749 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ ਚਾਹੇ ਫਸਟ ਟਾਈਮ ਬਾਇਰ ਹੋ ਚਾਹੇ ਇਨਵੈਸਟਰ ਹੋ ਇਹ ਅਪ ਟੂ 2300 ਸਕੁਆਇਰ ਫੁੱਟ 3-4 ਬੈਡਰੂਮਸ 2.5-3.5 ਬਾਥਰੂਮਸ ਅਤੇ ਸਾਰੇ ਇਹ ਟ੍ਰੈਡੀਸ਼ਨਲ 2-story ਟਾਊਨ ਹਾਊਸਿਸ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈ ਅਤੇ ਗਰਾਜ ਵੀ ਹੈ ਅਤੇ ਡਰਾਈਵਵੇ ਵੀ ਹੈ ਅਤੇ ਵੱਡੀ ਬੈਕਯਾਰਡ ਵੀ ਹੈ ਸਭ ਤੋਂ ਖਾਸ ਗੱਲ ਕਿ ਇੱਕ ਪੂਰੇ ਸਾਲ ਦੇ ਵਿੱਚ ਇਕੱਲਾ 10% ਡਿਪਾਜ਼ਿਟ ਹੀ ਕਿਸ਼ਤਾਂ 'ਚ ਪੂਰਾ ਕਰਨਾ ਹੈ ਕਾਲ ਥੀਮ ਸਿੱਧੂ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਇਹ ਬਹੁਤ ਲੰਬੀ ਕਲੋਜ਼ਿੰਗ ਹੈ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਅਤੇ ਨਾਲ ਦੀ ਨਾਲ ਇੱਕ ਪੂਰੇ ਸਾਲ ਦੇ ਵਿੱਚ ਹੀ ਤੁਸੀਂ 10% ਡਿਪਾਜ਼ਿਟ ਰਫਲੀ 75,000 ਇਕੱਠਾ ਕਰਨਾ ਹੈ ਅਤੇ ਇਹ ਮਾਸਟਰ ਪਲਾਨ ਕਮਿਊਨਿਟੀ ਹੈ ਨਵਾਂ ਕਾਸਕੋ ਤੋਂ ਲੈ ਕੇ ਇੱਕ ਇੱਕ ਚੀਜ਼ ਤੱਕ ਇੱਥੇ ਮੇਫੀਓ 'ਤੇ ਤਿਆਰ ਹੋਣੀ ਆ ਸੋ ਇਹ ਜ਼ਗੋਰ ਰੋਡ ਮੇਫੀਓ 'ਤੇ ਘਰ 2500 ਤੋਂ ਵੀ ਜ਼ਿਆਦਾ ਤਿਆਰ ਹੋਣੇ ਆ 27-28 ਦੇ ਵਿੱਚ 416-302-0016 416-302-0016 ਨਾਲ ਦੀ ਨਾਲ 32 ਫੁੱਟ ਐਂਡ 36 ਫੁੱਟ ਲਾਟ 'ਤੇ ਸਾਰੇ ਤੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਕਰ, ਜਿਹੜੇ 32 ਫੁੱਟ ਲਾਟ 'ਤੇ ਡੀਟੈਚ ਘਰ ਨੇ ਡਬਲ ਕਾਰ ਗਰਾਜ ਨਾਲ, ਉਹ ਤੁਸੀਂ ਆਲਮੋਸਟ 2400 ਸਕੁਆਇਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ, ਅਤੇ ਇਹਨਾਂ ਦੀ ਪ੍ਰਾਈਸ ਹੈ ਸਿਰਫ 949 ਫੋਰ ਡਬਲ ਕਾਰ ਗਰਾਜ, ਇਟ ਡਜ਼ਨਟ ਗੈਟ ਐਨੀ ਲੋਅਰ, 949 ਦੀ ਪ੍ਰਾਈਸ ਹੈ, ਅਤੇ ਇਹ ਅਪ ਟੂ 2400 ਸਕੁਆਇਰ ਫੁੱਟ ਡਬਲ ਕਾਰ ਗਰਾਜ, 3-4 ਬੈਡਰੂਮ, ਅਪ ਟੂ 3.5 ਬਾਥਰੂਮ, ਅਤੇ 10% ਦਾ ਡਿਪੋਜ਼ਿਟ ਹੈ। ਜਿਹੜੇ ਸਭ ਤੋਂ ਵੱਡੇ ਮਕਾਨ ਤਿਆਰ ਹੋਣੇ ਆ 36 ਫੁੱਟ ਦੇ ਲਾਟ 'ਤੇ, ਉਹ 2600 ਸਕੁਆਇਰ ਫੁੱਟ ਤੱਕ ਤਿਆਰ ਕਰਵਾ ਸਕਦੇ ਹੋ, 5 ਬੈਡਰੂਮ ਤੱਕ, 3.5 ਬਾਥਰੂਮ ਤੱਕ, ਉਹ ਵੀ ਡਬਲ ਕਾਰ ਗਰਾਜ ਅਤੇ ਨਾਲ ਡਰਾਈਵਵੇ ਪਾਰਕਿੰਗ ਵੀ ਹੈ, ਸੋ ਉਹ ਵੀ 10% ਡਿਪੋਜ਼ਿਟ ਹੀ ਹੈ। ਜ਼ਗੋਰ ਰੋਡ ਐਂਡ ਮੇਫੀਅਰ ਰੋਡ 'ਤੇ ਬਹੁਤ ਹੀ ਸ਼ਾਨਦਾਰ ਨਵੀਂ ਹੀ ਬਹੁਤ ਹੀ ਵੱਡੀ ਕਮਿਊਨਿਟੀ ਤਿਆਰ ਹੋਣੀ ਆ 2500 ਪਲੱਸ ਘਰਾਂ ਦੀ। ਕਾਲ ਥੀਮ ਸਿੱਧੂ 416-302-0016, 416-302-0016, ਘਰ ਇਹਨਾਂ ਤੋਂ ਲਓ, ਅਤੇ ਘਰ ਦਾ ਸਾਰਾ ਸਮਾਨ, ਸਾਰਾ ਫਰਨੀਚਰ ਲਿਆਓ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅਸੀਂ ਦੋਸਤੋ ਕੱਲ੍ਹ ਨੂੰ ਟਮੋਰੋ ਫਰਾਈਡੇ ਅਸੀਂ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ, ਸੈਟਰਡੇ 1 ਤੋਂ ਲੈ ਕੇ 4 ਵਜੇ ਤੱਕ, 2 ਦਿਨ ਲਗਾਤਾਰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਪਰ ਤੁਸੀਂ ਫਰਾਈਡੇ ਸੈਟਰਡੇ ਸੰਡੇ 3 ਦਿਨ ਲਗਾਤਾਰ ਇਹਨਾਂ ਦੀ ਬਹੁਤ ਕਮਾਲ ਦੀ ਕੈਨੇਡਾ ਡੇ ਸੇਲ 'ਤੇ ਪਹੁੰਚ ਸਕਦੇ ਹੋ। 6685 ਥਾਮਕਿਨ ਰੋਡ, ਮਿਸ ਸਾਗਰ ਡੇਅਰੀ ਐਂਡ ਥਾਮਕਿਨ, ਅਤੇ ਇਹਨੇ ਗਾਰੰਟੀ ਕੀਤੀ ਹੈ ਕਿ ਸਾਲ ਦੀ ਸਭ ਤੋਂ ਵੱਡੀ ਇਹ ਸੇਲ ਹੋਣੀ ਆ ਕੈਨੇਡਾ ਡੇ ਸੇਲ, ਅਤੇ ਡਿਜ਼ਾਈਨਰ ਫਰਨੀਚਰ ਤੁਹਾਨੂੰ ਐਬਸੋਲੂਟਲੀ ਲੋਵੈਸਟ ਪ੍ਰਾਈਸ 'ਤੇ ਮਿਲਣਾ, ਅਤੇ ਤੁਹਾਨੂੰ ਫ੍ਰੀ ਗਿਫਟ ਵੀ ਮਿਲਣੇ ਆ ਹਰੇਕ ਪਰਚੇਸ ਦੇ ਨਾਲ, ਕੱਲ੍ਹ ਨੂੰ, ਪਰਸੋਂ ਨੂੰ ਅਤੇ ਸੰਡੇ ਨੂੰ 3 ਦਿਨ ਲਗਾਤਾਰ ਇਹ ਕੈਨੇਡਾ ਡੇ ਸੇਲ ਚੱਲਣੀ ਹੈ। 6685 ਥਾਮਕਿਨ ਰੋਡ, ਮਿਸ ਸਾਗਰ ਡੇਅਰੀ ਐਂਡ ਥਾਮਕਿਨ, ਅਤੇ ਫੋਨ ਨੰਬਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ 6472620000। ਸੁੱਖ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਵਰਾਜ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਸਾਲ ਦੀ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀਆਂ, ਜਿੱਥੇ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਵੀਕਐਂਡ ਨੂੰ ਮਿਸ ਨਹੀਂ ਕਰਨਾ। ਫਰਾਈਡੇ ਸੈਟਰਡੇ ਸੰਡੇ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਸੇਲ ਸਭ ਤੋਂ ਵੱਡੀ ਹੋਣੀ ਹੈ ਇਸ ਸਾਲ ਦੀ, ਪਰ ਪ੍ਰਾਈਸ ਦਾ ਸਭ ਤੋਂ ਲੋਐਸਟ ਲੋਐਸਟ ਪ੍ਰਾਈਸ ਦੇ ਵਿੱਚ ਫਰਨੀਚਰ, ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੁਹਾਨੂੰ ਤੋਹਫੇ ਦੇ ਵਿੱਚ ਦਿੱਤੇ ਜਾਣੇ ਆ। ਸੋ ਨਾਲ ਦੀ ਨਾਲ ਮੈਂ ਡੀਲ ਦੇ ਰਹਿੰਦਾ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਲੈਦਰ ਦੇ ਵਿੱਚ 3 ਸੀਟਰ ਸੋਫਾ, 2 ਸੀਟਰ ਲਫਟਡ, 4 ਰਿਕਲਾਈਨਰ, ਡਰੋਪ ਡਾਊਨ ਕੱਪ ਹੋਲਡਰ, ਫੁੱਲੀ ਲੋਡਡ ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, $799 ਦੇ ਵਿੱਚ ਤੁਸੀਂ ਪੂਰਾ ਰਿਕਲਾਈਨਰ ਸੋਫਾ ਸੈੱਟ $799 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡਾ ਤੋਹਫਾ ਵੀ ਮਿਲਣਾ। ਉਹ ਤੋਹਫਾ ਤੁਹਾਨੂੰ ਕੱਲ ਦੱਸਿਆ ਜਾਊਗਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ। ਸੋ ਰਿਕਲਾਈਨਰ ਸੋਫਾ ਸੈੱਟ $799 ਦਾ, ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ, ਫਰਾਈਡੇ ਸੈਟਰਡੇ ਸੰਡੇ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਸਮਰਾਜ ਭਾਜੀ
0: ਧੰਨਵਾਦ ਜੀ, ਅਸੀਂ ਜੁੜਾਂਗੇ ਕੱਲ੍ਹ ਨੂੰ ਅਤੇ ਪਰਸੋਂ ਨੂੰ, 2 ਦਿਨ ਲਗਾਤਾਰ ਲਾਈਵ ਲੋਕੇਸ਼ਨ, 6685 ਥਾਮਕਿਨ ਰੋਡ, ਡੇਅਰੀ ਐਂਡ ਥਾਮਕਿਨ, ਫਰੋਮ ਗ੍ਰੈਂਡ ਹੋਮ ਫਰਨੀਚਰ, ਅਤੇ ਤੁਹਾਨੂੰ ਗਾਰੰਟੀ ਪਹਿਲਾਂ ਹੀ ਦੇ ਰਹੇ ਨੇ ਕਿ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਾਂ ਹੋਣੀਆਂ, ਅਤੇ ਤੁਹਾਨੂੰ ਵੱਡੇ ਵੱਡੇ ਫਲੈਟ ਸਕਰੀਨ TV ਵੀ, ਅਪਲਾਇੰਸਿਸ ਵੀ, ਹੋਰ ਵੀ ਬਥੇਰਾ ਕੁਛ ਇੱਕ ਪਰਚੇਸ ਦੇ ਨਾਲ ਵੀ ਬਿਲਕੁਲ ਫਰੀ ਦਿੱਤਾ ਜਾਊਗਾ। ਸੋ ਕੱਲ੍ਹ ਨੂੰ 3 ਤੋਂ ਲੈ ਕੇ 6 ਵਜੇ ਤੱਕ ਪਹੁੰਚਿਓ, ਪਰਸੋਂ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਹੁੰਚਿਓ, ਅਤੇ ਸੰਡੇ ਵੀ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ, ਪਰ ਅਸੀਂ ਨਹੀਂ ਪਹੁੰਚਾਂਗੇ ਉਸ ਦਿਨ, ਅਸੀਂ ਫਰਾਈਡੇ ਸੈਟਰਡੇ ਪਹੁੰਚਾਂਗੇ ਲਾਈਵ ਲੋਕੇਸ਼ਨ ਤੁਹਾਨੂੰ ਸੱਦਾ ਪੱਤਰ ਦੇਣ ਦੇ ਲਈ। ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ, ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ। ਨੰਬਰ 1 ਜਗ੍ਹਾ ਹੈ ਜੇ ਤੁਸੀਂ ਆਪਣੇ ਆਪ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਬਜ਼ੁਰਗਾਂ ਦੇ ਲਈ, ਜਿਹਦੇ ਮਰਜ਼ੀ ਲਈ, ਬਹੁਤ ਹੀ ਸੋਹਣੀ ਅਤੇ ਬਹੁਤ ਹੀ ਅਫੋਰਡੇਬਲ, ਬਹੁਤ ਹੀ ਟੋਰੀ ਡਿਜ਼ਾਈਨਰ ਐਨਕ ਤਿਆਰ ਕਰਵਾਉਣੀ ਆ, ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 35 ਰੈਜ਼ੋਲੂਸ਼ਨ ਡਰਾਈਵ, ਕੈਨੇਡੀਅਨ ਸਟੀਲਸ, 410 ਐਂਡ ਸਟੀਲਸ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਅਤੇ ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਹੈ, ਜਿੱਥੇ ਕਿ ਤਕਰੀਬਨ 7 ਹੀ ਦਿਨ ਡਾਕਟਰ ਤੋਂ ਤੁਸੀਂ ਪ੍ਰੋਫੈਸ਼ਨਲ eye exam and much much more. Comprehensive eye exam ਕਰਵਾ ਸਕਦੇ ਹੋ, ਤੁਹਾਡੀ ਬੋਲੀਆਂ ਬੋਲਦੇ ਨੇ, ਸਾਰੀਆਂ ਬੋਲੀਆਂ ਬੋਲਦੇ ਨੇ, ਫਿਰ ਕੋਈ ਵੀ ਲੈਂਗੁਏਜ ਬੈਰੀਅਰ ਹੋਣੀ ਨਹੀਂ ਹੈਗੀ, ਖਾਸ ਜੇਕਰ ਤੁਸੀਂ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਹੋ. ਅਪੋਇੰਟਮੈਂਟ ਬੁੱਕ ਕਰਨ ਲਈ ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਦਾ, 905-460-8888, 905-460-8888, ਤੇ ਪਹੁੰਚੋ ਸਿੱਧੇ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀਅਨ ਸਟੀਲਸ ਐਟ ਸਪੈਕਸ ਐਕਸਪ੍ਰੈਸ. ਬਾਈ ਜੀ ਸਤਿ ਸ਼੍ਰੀ ਅਕਾਲ ਜੀ.
2: ਸਤਿ ਸ਼੍ਰੀ ਅਕਾਲ ਸਿਮਰਾਜ ਜੀ, ਬਹੁਤ ਬਹੁਤ ਧੰਨਵਾਦ ਦੇਸ ਪ੍ਰਦੇਸ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ. ਸੋ ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਵੀ ਸਾਡੇ ਸਮਰਾਜ ਜੀ ਭੈਣ ਭਰਾ ਚਾਹੁੰਦੇ ਨੇ ਵਧੀਆ ਬ੍ਰਾਂਡਡ ਫਰੇਮ ਹੋਣ, ਤੇ ਦੱਸਦੇ ਜੀ ਕਿ 2026 ਦੀ ਸਮਰ ਕਲੈਕਸ਼ਨ ਦੇ ਸਾਰੇ ਹੀ ਲੇਟੈਸਟ ਮਾਡਲ ਸਾਡੇ ਕੋਲ ਪਹੁੰਚ ਚੁੱਕੇ ਨੇ. ਖਾਸ ਕਰਕੇ ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਜਿਵੇਂ ਟੌਮ ਫੋਰਡ ਦੇ ਅੱਜ ਕੱਲ੍ਹ ਲੇਟੈਸਟ ਮਾਡਲ ਚੱਲ ਰਹੇ ਨੇ ਜਿਹੜੇ ਥਿੱਕ ਫਰੇਮ ਹੁੰਦੇ ਨੇ, ਉਦਾਂ ਦੇ ਫਰੇਮ ਵੀ ਪਹੁੰਚ ਚੁੱਕੇ ਆ ਜੀ, ਤੇ ਥਿੱਕ ਜਿਹੜੇ ਸਨ ਗਲਾਸਿਸ ਹੁੰਦੇ ਨੇ ਚੰਕੀ ਉਹ ਵੀ ਪਹੁੰਚ ਚੁੱਕੇ ਨੇ. ਇਸੇ ਤਰ੍ਹਾਂ ਗੁੱਚੀ ਦੇ ਵੀ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ. ਜੇ ਸਾਡੇ ਭੈਣ ਭਰਾ ਚਾਹੁੰਦੇ ਕੋਈ ਟਿਫਨੀ ਦੇ ਮਾਡਲ ਹੋਣ ਜਿਹਦੇ ਵਿੱਚ ਸਾਈਡ ਤੇ ਸਟੋਨ ਵਰਕ ਹੈ ਉਹ ਵੀ ਅਵੇਲੇਬਲ ਨੇ ਜੀ, ਤੇ ਨਾਲ ਦੀ ਨਾਲ ਵਰਸਾਚੀ ਦੇ ਵੀ ਲੇਟੈਸਟ ਮਾਡਲ ਪਹੁੰਚ ਚੁੱਕੇ ਨੇ ਜਿਹਦੇ ਵਿੱਚ ਬਲੈਕ ਕਲਰ ਦੇ ਫਰੇਮ ਦੇ ਸਾਈਡ ਦੇ ਉੱਤੇ ਬਹੁਤ ਸੋਹਣਾ ਗੋਲਡਨ ਵਰਕ ਹੋਇਆ ਹੈ ਜੀ. ਇਹ ਸਾਰੇ ਦੇ ਸਾਰੇ 2026 ਦੇ ਲੇਟੈਸਟ ਮਾਡਲ ਸਾਡੇ ਕੋਲ ਪਹੁੰਚ ਚੁੱਕੇ ਨੇ, ਔਰ ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ. ਇਸ ਤੋਂ ਇਲਾਵਾ ਜਿਨ੍ਹਾਂ ਨੇ ਰੇਬਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ ਫਰੇਮ ਲੈਣੇ ਨੇ ਜਾਂ ਫਿਰ ਕੋਚ ਦੇ, ਮਾਈਕਲ ਕੋਚ ਦੇ, ਕੇਟ ਸਪੇਡ ਦੇ ਜਾਂ ਫਿਰ ਮਾਰਕ ਜੈਕਬ ਦੇ, ਇਹਨਾਂ ਦੇ ਵੀ ਸਾਡੇ ਕੋਲ 2026 ਦੀ ਲੇਟੈਸਟ ਕਲੈਕਸ਼ਨ ਪਹੁੰਚ ਚੁੱਕੀ ਹੈ ਜੀ. ਖਾਸ ਕਰਕੇ ਮਾਈਕਲ ਕੋਚ ਦੇ ਸਾਡੇ ਕੋਲ ਲੇਡੀਜ਼ ਦੇ ਫਰੇਮ ਨੇ ਜਿੱਥੇ ਸਾਈਡ ਦੇ ਉੱਤੇ ਸਟੋਨ ਵਰਕ ਹੈ ਜਾਂ ਫਿਰ ਰਿਮਲੈਸ ਫਰੇਮ ਨੇ. ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਕਰਕੇ ਦਿੱਤੇ ਜਾ ਰਹੇ ਨੇ. ਤੇ ਸਭ ਤੋਂ ਵਧੀਆ ਡੀਲ ਹੈ ਜੀ ਜਿਹਦੇ 'ਚ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਆਪਣੇ ਕੈਲਵਿਨ ਕਲਾਈਨ ਦੇ ਫਰੇਮ, ਟੌਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਹੈ. ਸੋ ਜਿਸ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਹੈ ਜੀ, ਉਸ ਹਿਸਾਬ ਨਾਲ ਸਾਡੇ ਕੋਲ ਹਰ ਕਿਸਮ ਦੇ ਵਧੀਆ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨ ਗਲਾਸਿਸ ਅਵੇਲੇਬਲ ਨੇ. ਅਗੇਨ ਜਿਨ੍ਹਾਂ ਨੇ ਵੀ ਇਹ ਡੀਲਸ ਲੈਣੀ ਨੇ ਪਹੁੰਚਣ ਸਾਡੇ ਕੋਲ ਇੱਥੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ

0: ਉਹ ਪਰਿਵਾਰ ਨੂੰ ਅਸੀਂ ਕਾਂਡੋ 'ਚ ਰਹਿਣ ਦੇਵਾਂਗੇ ਰੈਂਟ ਟੂ ਓਨ ਪ੍ਰੋਗਰਾਮ ਦੇ ਵਿੱਚ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਸਮਝਦਾਰੀ ਵਾਲਾ ਕੰਮ ਹੈ ਕਿ ਸਾਡਾ ਟੈਕਸ ਪੇਅਰ ਦਾ ਬਿਲੀਅਨਸ ਡਾਲਰ ਖਰਚਣਾ 2200 ਪਰਿਵਾਰਾਂ ਦੇ ਲਈ? ਇਟ ਜਸਟ ਡਜ਼ਨਟ ਮੇਕ ਐਨੀ ਸੈਂਸ। 2200 ਪਰਿਵਾਰਾਂ ਦੇ ਲਈ ਬਿਲੀਅਨਸ ਖਰਚਣੇ ਤਾਂ ਪਾਗਲਪਾਨੀ ਆ। ਇਹਦੇ ਨਾਲ ਯਾਰ ਜਾ ਕੇ ਕੋਈ ਨਵਾਂ ਹੋਸਪਿਟਲ ਤਿਆਰ ਕਰ ਲਓ, ਕੋਈ ਹੋਰ 36 ਗੁਣਾ ਜ਼ਿਆਦਾ ਜ਼ਰੂਰੀ ਕੰਮ ਨੇ ਉਹ ਕਰ ਲਓ। ਬਿਲੀਅਨਸ ਆਫ ਡਾਲਰਸ ਦੀ ਗੱਲਬਾਤ ਆਪਾਂ ਕਰ ਰਹੇ ਹਾਂ, ਐਟ ਲੀਸਟ 3.2 to 5 billion dollars, ਅਤੇ ਸਿਰਫ 2200 ਕਾਂਡੋਜ਼? ਦਿਸ ਇਜ਼ ਰਿਡੀਕਿਊਲਸ। ਸੋ ਬਹੁਤ ਮਹਿੰਗੇ, ਬਹੁਤ ਅਨਸੋਲਡ ਕਾਂਡੋਜ਼ ਨੇ, ਜਿਹਨਾਂ ਨੂੰ ਇਹ ਕਹਿੰਦੇ ਨੇ ਕਿ ਹੁਣ ਰੈਂਟ ਓਨ ਪ੍ਰੋਗਰਾਮ ਦੇ ਰਾਹੀਂ ਲੋਕਾਂ ਨੂੰ ਦੇਵਾਂਗੇ। ਕਿਹੜੇ ਲੋਕਾਂ ਨੂੰ ਦੇਵਾਂਗੇ? ਕੈਨੇਡੀਅਨ ਸਿਟੀਜ਼ਨਸ, PRs, ਰੈਫਿਊਜੀਸ, ਉਹ ਵੀ ਨਹੀਂ ਸਾਨੂੰ ਪਤਾ ਹੈਗਾ ਕੌਣ ਕੁਆਲੀਫਾਈ ਕਰੂਗਾ ਕੌਣ ਨਹੀਂ। ਸੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅੱਜ ਖੁਦ ਆਪ ਕਿਹਾ ਡਿਵੈਲਪਰਸ ਇੱਕ ਇੱਕ ਕਾਂਡੋ ਨੂੰ ਹੋਰ ਕੋਈ 2-3-4-5-6 lakh dollars ਦੇ ਘਾਟੇ 'ਚ ਨਹੀਂ ਵੇਚ ਸਕਦੇ। ਤੁਹਾਨੂੰ ਪਤਾ ਹੈ ਕਿ ਰਿਡੀਕਿਊਲਸਲੀ ਐਕਸਪੈਂਸਿਵ ਪ੍ਰਾਈਸਿਸ ਇਨ ਪਲੇਸਿਸ ਲਾਈਕ ਵੈਨਕੂਵਰ, ਕਿਉਂਕਿ BC ਦੀ ਗੱਲ ਕਰ ਰਹੇ ਹਾਂ, $1 million plus ਕਾਂਡੋਜ਼ ਨੂੰ ਇਹ ਕੋਈ 4-5 lakh 'ਚ ਵੇਚਣ ਨਹੀਂ ਲੱਗੇ ਨੇ। ਦੇ ਰੈਦਰ ਜਸਟ ਵੇਟ ਫੋਰ ਦ ਗਵਰਨਮੈਂਟ ਬੇਲ ਦਮ ਆਊਟ ਲਾਈਕ ਦੇ ਅਬਾਊਟ ਟੂ ਡੂ ਰਾਈਟ ਨਾਓ। ਸੋ ਮਾਰਕ ਕਾਰਨੀ ਨੇ ਆਪ ਕਿਹਾ ਇੱਕ ਇੱਕ ਕਾਂਡੋ ਨੂੰ ਲੱਖਾਂ ਡਾਲਰ ਦੇ ਘਾਟੇ 'ਚ ਨਹੀਂ ਵੇਚ ਸਕਦੇ। ਦੇ ਕੈਂਟ ਸੈਲ ਐਟ ਏ ਲਾਸ ਐਂਡ ਵੀਕਰ ਇਨਵੈਸਟਮੈਂਟ ਡਿਮਾਂਡ ਹੈਜ਼ ਮੇਡ ਦਮ ਸਟਕ। ਇਹ ਤਾਂ ਛੋਟੇ ਜਵਾਕ ਤੋਂ ਲੈ ਕੇ ਬਜ਼ੁਰਗ ਤੱਕ ਵੀ ਜਾਣਦੇ ਆ, ਕੋਈ ਡਿਮਾਂਡ ਹੈ ਨਹੀਂ ਫੋਰ ਸ਼ੂ ਬਾਕਸ ਕਾਂਡੋਜ਼, ਡਿਮਾਂਡ ਹੈ ਨਹੀਂ, ਪ੍ਰਾਈਸ ਤਾਂ ਕਿਸੇ ਨੇ ਇੰਨੀ ਪੇ ਨਹੀਂ ਕਰਨੀ, ਅੜੇ ਹੋਏ ਨੇ। ਪਰ ਤੁਹਾਡੀ ਜ਼ਿੰਮੇਵਾਰੀ ਕਿੱਥੋਂ ਬਣ ਗਈ ਕਿ ਸਾਡੇ ਟੈਕਸ ਪੇਅਰ ਦੇ ਪੈਸਿਆਂ ਨੂੰ ਖਰਚਣ ਲਈ ਇੰਨਾ ਵੱਡੇ ਡਿਵੈਲਪਰਸ ਨੂੰ ਇਸ ਫਸੇ ਹੋਏ ਸਨੇਰੀ ਵਿੱਚੋਂ ਕਢਾਉਣ ਲਈ? ਇਹ ਕਦੋਂ ਤੋਂ ਕੰਮ ਬਣ ਗਿਆ ਵੱਡੇ ਵੱਡੇ ਬਿਲੀਅਨ ਡਾਲਰ ਕੰਪਨੀਜ਼ ਨੂੰ ਸਰਕਾਰ ਦੇ ਵੱਲੋਂ ਬੇਲ ਆਊਟ ਕਰਨ ਲਈ? ਇਹ ਕਦੋਂ ਤੋਂ ਕੰਮ ਬਣ ਗਿਆ? ਇਹਨੇ ਕਿਹਾ ਦੇ ਕੈਂਟ ਸੈਲ ਆਊਟ ਅ ਲਾਸ ਐਂਡ ਵੀਕਰ ਇਨਵੈਸਟਮੈਂਟ ਮੈਨ ਹੈਜ਼ ਮੇਡ ਦਮ ਸਟਕ। ਮਤਲਬ ਆਮ ਬੰਦਾ ਇਹਨਾਂ 400-500 ਸਕੁਐਰ ਫੁੱਟ ਦੇ ਸ਼ੂ ਬਾਕਸਿਸ ਨੂੰ ਇਸ ਪ੍ਰਾਈਸ 'ਤੇ ਖਰੀਦਣ ਲਈ ਤਿਆਰ ਨਹੀਂ ਹੈ। ਪਰ ਇਸ ਸਿਆਣੇ ਇਕਾਨਮਿਸਟ, ਸੈਂਚਰਲ ਬੈਂਕਰ, ਬਿਜ਼ਨਸ ਲੀਡਰ ਮਾਰਕ ਕਾਰਨੀ ਨੂੰ ਲੱਗਦਾ ਹੈ ਕਿ ਸਾਡਾ ਹੀ ਟੈਕਸ ਪੇਅਰ ਡਾਲਰ ਬਰਬਾਦ ਕਰਨਾ ਚਾਹੀਦਾ ਹੈ ਉਹਨਾਂ ਨੂੰ ਖਰੀਦਣ ਲਈ। ਕਮਾਲ ਦੀ ਗੱਲ ਆ। ਯੂ ਵਰਨ ਬਾਏ, ਆਈ ਵਰਨ ਬਾਏ, ਤੁਸੀਂ ਜਾ ਕੇ 10 ਬੰਦੇ ਨੂੰ ਸਲਾਹ ਦਿਓਗੇ ਕਿ ਨਾ ਲਓ, ਪਰ ਸਰਕਾਰ ਨੂੰ ਲੱਗਦਾ ਹੈ ਕਿ ਸਾਡੇ ਟੈਕਸ ਪੇਅਰ ਪੈਸੇ ਵਰਤਣੇ ਚਾਹੀਦੇ ਆ ਇਹਨਾਂ ਨੂੰ ਖਰੀਦਣ ਲਈ। ਇਹ ਹੈ ਕਮਾਲ ਦੀ ਗੱਲ। ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਅਨਾਊਂਸਮੈਂਟ ਦੇ ਨਾਲ ਕੋਈ ਵੀ ਸਪੈਸੀਫਿਕ ਡੀਟੇਲਸ ਹਜੇ ਤੱਕ ਨਹੀਂ ਰਿਲੀਜ਼ ਕੀਤੀਆਂ ਗਈਆਂ ਹਨ, ਖਾਸ ਜੇਕਰ ਇਹਨਾਂ ਕਾਂਡੋਜ਼ ਨੂੰ ਫੁੱਲ ਪ੍ਰਾਈਸ ਜਾਂ ਕਰੰਟ ਮਾਰਕੀਟ ਪ੍ਰਾਈਸ ਜਾਂ ਈਵਨ ਲੋਅਰ ਡਿਸਕਾਊਂਟਡ ਪ੍ਰਾਈਸ 'ਤੇ ਖਰੀਦਿਆ ਜਾਊਗਾ। ਵੀ ਹੈਵ ਜ਼ੀਰੋ ਆਈਡੀਆ, ਵਰ ਕੰਪਲੀਟਲੀ ਇਨ ਦ ਡਾਰਕ। ਅਤੇ ਟੋਟਲ ਖਰਚਾ ਕਿੰਨਾ ਹੋਣਾ ਹੈ ਇਹਨਾਂ $5 billion ਦੇ ਵਿੱਚੋਂ? ਵੀ ਹੈਵ ਨੋ ਆਈਡੀਆ। ਸਿਰਫ ਇਹੀ ਦੱਸਿਆ ਗਿਆ ਹੈ ਕਿ ਕੁਛ ਇਨੋਵੇਟਿਵ ਫਾਈਨੈਂਸਿੰਗ ਟੂਲਸ ਯੂਜ਼ ਕੀਤੇ ਜਾਣਗੇ ਇਸ ਕੰਮ ਨੂੰ ਫਾਈਨੈਂਸ ਕਰਨ ਲਈ, ਜੋ ਕਿ ਕੋਡ ਵਰਡ ਹੈ ਕ੍ਰੀਏਟਿਵ ਅਕਾਊਂਟਿੰਗ, ਕਰਜ਼ਾ ਵਧਾਉਣਾ, ਰੈਂਟ ਓਨ ਵਰਗੇ ਸਕੈਮਸ ਲਈ। ਸੋ ਯੂਨੀਵਰਸਿਟੀ ਆਫ ਆਰਵਾ ਤੋਂ ਇੱਕ ਇਕਾਨਮਿਸਟ ਅਤੇ ਹਾਊਸਿੰਗ ਐਡਵੋਕੇਟ, ਜੋ ਕਿ ਫਾਊਂਡਰ ਆਫ ਦ ਮਿਸਿੰਗ ਮਿਡਲ ਕਲਾਸ ਇਨੀਸ਼ੀਏਟਿਵ ਹੈ, ਮਾਈਕ ਮਾਫਿਟ, ਪ੍ਰੋਫੈਸਰ ਮਾਈਕ ਮਾਫਿਟ। ਜਦੋਂ ਮੈਂ ਉੱਥੇ ਪੜ੍ਹਦਾ ਸੀ ਮੈਨੂੰ ਲੱਗਦਾ ਨਹੀਂ ਕਿ ਉਹ ਉੱਥੇ ਪ੍ਰੋਫੈਸਰ ਸੀ, ਬਾਅਦ 'ਚੋਂ ਆਇਆ ਹੋਊਗਾ। ਪਰ ਮਾਈਕ ਮਾਫਿਟ ਨੇ ਕਿਹਾ ਕਿ ਇੰਨੀ ਵੱਡੀ ਅਨਾਊਂਸਮੈਂਟ 'ਤੇ ਬਿਲਕੁਲ ਕੋਈ ਵੀ ਡੀਟੇਲਸ ਨਾ ਪੇਸ਼ ਹੋਣੀਆਂ, ਇਹਦੇ ਨਾਲ ਇਸ ਕੰਮ ਦੇ ਮੇਰਿਟ ਨੂੰ, ਫਾਇਦੇ ਨੂੰ ਅਵੈਲੂਏਟ ਕਰਨਾ ਹੀ ਇੰਪੋਸੀਬਲ ਹੈ, ਮੁਸ਼ਕਿਲ ਹੈ। ਸੇਮ ਟਾਈਮ 'ਤੇ ਇਹਨੇ ਮੰਨਿਆ ਹੈ ਕਿ ਉਹਨੂੰ ਚੰਗੀ ਤਰ੍ਹਾਂ ਸਮਝ ਹੈ ਕਿ ਲੋਕ ਕਿਉਂ ਹੁਣ ਕਹਿ ਰਹੇ ਨੇ ਕਿ ਇਹ ਬਿਗ ਡਿਵੈਲਪਰਸ ਲਈ ਇੱਕ ਗਵਰਨਮੈਂਟ ਬੇਲ ਆਊਟ ਹੈ। ਜਦੋਂ ਸਾਰੇ ਡੀਟੇਲਸ ਮਿਲਣਗੇ, ਇਹਨੇ ਕਿਹਾ ਅਸੀਂ ਵੀ ਲੋਕਾਂ ਨੂੰ ਦੱਸਾਂਗੇ ਕਿ ਕਿੰਨੀ ਕੁ ਛੋਟੀ ਜਾਂ ਕਿੰਨੀ ਕੁ ਵੱਡੀ ਇਹ ਬੇਲ ਆਊਟ ਹੈ ਡਿਵੈਲਪਰਸ ਲਈ, ਕਿਉਂਕਿ ਐਟ ਦ ਐਂਡ ਦ ਡੇ ਡਿਵੈਲਪਰ ਦਾ ਹੀ ਅੜਿਆ ਹੋਇਆ ਮਾਲ ਯਾਨੀ ਕਿ ਕਾਂਡੋਜ਼ ਉਹ ਹੀ ਕੱਢੇ ਜਾ ਰਹੇ ਆ। ਪਰ ਇੱਕ ਕਾਫੀ ਮਸ਼ਹੂਰ ਅਤੇ ਸਕਸੈਸਫੁਲ ਮੋਰਗੇਜ ਬ੍ਰੋਕਰ ਰੌਨ ਬਟਲਰ, ਜੋ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਕਾਫੀ ਮੋਟਾ ਝੋਟਾ ਬੰਦਾ, ਹੈਲਥੀ ਬੰਦਾ ਕਹਿ ਲਓ, ਕਾਫੀ ਜ਼ਿਆਦਾ ਇਹ ਆਪਦੇ ਤਿੱਖੇ ਵਿਚਾਰ ਪੇਸ਼ ਕਰਦਾ ਹੈ, ਅਕਸਰ ਹੀ ਅਲੱਗ ਅਲੱਗ ਮੀਡੀਆ ਆਊਟਲੈਟਸ 'ਤੇ ਵੀ ਆਪਣਾ ਪ੍ਰੋਫੈਸ਼ਨਲ ਬਿਆਨ ਦਿੰਦਾ ਹੈ। ਉਹਨੇ ਕਿਹਾ ਦਿਸ ਇਜ਼ ਏ ਮੋਰਲ ਹੈਜ਼ਰਡ, ਇਟਸ ਸੋਸ਼ਲਾਈਜ਼ਿੰਗ ਲਾਸਿਸ ਵਾਈਲ ਦ ਪ੍ਰੋਫਿਟਸ ਫਲੋ ਟੂ ਦ ਡਿਵੈਲਪਰਸ, ਸੋ ਡਿਵੈਲਪਰਸ ਕੈਨ ਓਨਲੀ ਵਿਨ, the government will come and bail them out, which is crazy. Hey, crazy. Hey, pagal pan, honestly. Hon, ehe free market capitalism de asoolan de sakht khilaf hai. ਜਿਹਦੇ ਰਾਹੀਂ ਕਿਸੇ ਵੀ ਪ੍ਰੋਡਕਟ, ਚਾਹੇ ਉਹ ਕਾਂਡੋ ਵੀ ਹੋਵੇ, ਜੇਕਰ ਉਹਦੇ ਲਈ ਡਿਮਾਂਡ ਹੋਊਗੀ ਭਾਈ ਫਿਰ ਵਿਕਣਗੇ, ਜੇ ਡਿਮਾਂਡ ਨਹੀਂ ਹੈਗੀ ਟਫ ਲੱਕ, ਵੀ ਡੋਨਟ ਕੇਅਰ, ਧੱਕੇ ਖਾਓ, ਖੂਹ ਛਾਲ ਮਾਰੋ, ਵੀ ਡੋਨਟ ਕੇਅਰ। ਜੇ ਤੁਹਾਡਾ ਹੁਣ 30-40 ਸਾਲਾਂ ਤੋਂ ਇੰਨੇ ਇਨਕਰੀਸਡ ਮਾਰਜਨ 'ਤੇ ਕਾਂਡੋਜ਼ ਵਿਕੇ ਨੇ, ਪ੍ਰੋਫਿਟ ਓਵਰ ਪ੍ਰੋਫਿਟ ਓਵਰ ਪ੍ਰੋਫਿਟ ਕਮਾਇਆ ਤੁਸੀਂ, ਵੱਡੇ ਵੱਡੇ ਡਿਵੈਲਪਰਸ ਨੇ ਆਲ ਓਵਰ ਕੈਨੇਡਾ, ਹੁਣ ਕਿਉਂਕਿ ਪ੍ਰੋਫਿਟ ਨਹੀਂ ਬਣ ਰਿਹਾ, ਹੁਣ ਸਾਡੀ ਜ਼ਿੰਮੇਵਾਰੀ ਹੋ ਗਈ ਹੈ ਤੁਹਾਨੂੰ ਬਚਾਉਣ ਲਈ। ਕਮਾਲ ਦੀ ਗੱਲ ਹੈ ਯਾਰ, ਇਟ ਮੇਕਸ ਨੋ ਸੈਂਸ ਐਟ ਆਲ। ਸੋ ਦੇ ਸੋਸ਼ਲਾਈਜ਼ਿੰਗ ਟੈਕਸ ਪੇਅਰਸ ਮਨੀ ਟੂ ਮੇਕ 2200 ਫੈਮਲੀਜ਼ ਗੈਟ ਕਾਂਡੋਜ਼, ਕਮਾਲ ਦੀ ਗੱਲ ਹੈ ਯਾਰ। ਸੋ ਹੈ ਸਿੱਧਾ ਇਹ ਟੈਕਸ ਪੇਅਰ ਦੀ ਬਰਬਾਦੀ, ਇਹ ਵੇਸਟ ਹੀ ਹੈ। 2 ਦਿਨ ਪਹਿਲਾਂ ਫੈਡਰਲ ਹਾਊਸਿੰਗ ਮਿਨਿਸਟਰ, ਜੋ ਕਿ ਫੋਰਮਰ ਵੈਨਕੂਵਰ ਸ਼ਹਿਰ ਦਾ ਮੇਅਰ ਹੈ, ਜਿਹਦੇ ਹੀ ਮਾੜੀਆਂ ਪਾਲਿਸੀਜ਼ ਕਰਕੇ ਵੈਨਕੂਵਰ ਪੂਰੇ ਕੈਨੇਡਾ ਦੇ ਵਿੱਚ ਅਤੇ ਪੂਰੀ ਦੁਨੀਆ ਦੇ ਵਿੱਚੋਂ ਟਾਪ ਮੁਲਕਾਂ ਦੇ ਵਿੱਚੋਂ, ਟਾਪ ਸ਼ਹਿਰਾਂ ਦੇ ਵਿੱਚੋਂ ਸਭ ਤੋਂ ਮਹਿੰਗਾ ਮੁਲਕ ਹੈ ਕੋਈ ਵੀ ਰੀਅਲ ਇਸਟੇਟ ਲਈ। ਜਿਹੜਾ ਬੰਦਾ ਇੰਨਾ ਬੇਕਾਰ ਰਿਹਾ ਵੈਨਕੂਵਰ ਸ਼ਹਿਰ ਨੂੰ ਇੰਨਾ ਮਹਿੰਗਾ ਬਣਾਉਣ ਲਈ, ਉਹੀ ਬੰਦਾ ਹਾਊਸਿੰਗ ਮਿਨਿਸਟਰ ਬਣਾਇਆ ਗਿਆ। ਆਮ ਨਾ ਜੋਕਿੰਗ, ਆਮ ਸੀਰੀਅਸ। ਫੈਡਰਲ ਹਾਊਸਿੰਗ ਮਿਨਿਸਟਰ ਗ੍ਰੈਗਰ ਰਾਬਰਟਸਨ 2 ਦਿਨ ਪਹਿਲਾਂ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਸੀ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਵੀ ਇੱਕ ਰੈਂਡਮ ਹਾਊਸਿੰਗ ਅਨਾਊਂਸਮੈਂਟ ਦੇ ਲਈ, ਜਿੱਥੇ ਇੱਕ ਜਰਨਲਿਸਟ ਨੇ ਅਸਲੀ ਜਰਨਲਿਜ਼ਮ ਪ੍ਰੈਕਟਿਸ ਕੀਤੀ ਅਤੇ ਗ੍ਰੈਗਰ ਰਾਬਰਟਸਨ ਸਾਡੇ ਫੈਡਰਲ ਹਾਊਸਿੰਗ ਮਿਨਿਸਟਰ ਨੂੰ ਪੁੱਛਿਆ ਕਿ ਭਾਈ ਵੈਨਕੂਵਰ ਦੇ ਵਿੱਚ ਤਕਰੀਬਨ 4,000 ਅਨਸੋਲਡ ਅੜੇ ਹੋਏ ਕਾਂਡੋ ਨੇ, ਜੀ ਟੀ ਏ ਦੇ ਵਿੱਚ ਤਾਂ ਸ਼ਾਇਦ 15,000 ਤੋਂ ਲੈ ਕੇ 20,000 ਦੀ ਰੇਂਜ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਹੋਰ ਕਿੰਨੀਆਂ ਸ਼ਹਿਰਾਂ ਦੇ ਵਿੱਚ ਅਤੇ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਫੈਡਰਲ ਸਰਕਾਰ ਖਰੀਦਣ ਦੇ ਬਾਰੇ ਸੋਚ ਰਹੀ ਆ, ਆਹ ਦੱਸੋ। ਜਿਹਦਾ ਜਵਾਬ ਦਿੱਤਾ ਹੀ ਨਹੀਂ ਗਿਆ, ਜ਼ੀਰੋ ਐਂਸਰ। ਅਤੇ ਫੈਡਰਲ ਗਵਰਨਮੈਂਟ ਨੂੰ ਕਿਉਂ ਲੱਗਦਾ ਹੈ ਕਿ ਟੈਕਸ ਪੇਅਰਸ ਦੇ ਪੈਸੇ ਯੂਜ਼ ਕਰਨੇ ਚਾਹੀਦੇ ਹਨ ਬਿਗ ਕਾਂਡੋ ਡਿਵੈਲਪਰਸ ਨੂੰ ਬੇਲ ਆਊਟ ਕਰਨ ਦੇ ਲਈ? ਵਰਡ ਫੋਰ ਵਰਡ ਆਹ ਪੁੱਛਿਆ ਗਿਆ ਬਾਏ ਅ ਜਰਨਲਿਸਟ। ਫੈਡਰਲ ਹਾਊਸਿੰਗ ਮਿਨਿਸਟਰ ਗ੍ਰੈਗਰ ਰਾਬਰਟਸਨ ਹਰੇਕ ਬੇਕਾਰ ਲਿਬਰੋ ਮੰਤਰੀ ਵਾਂਗੂ ਗੋਲ ਮੋਲ ਗੱਲਾਂ ਕਰਕੇ ਕੁਛ ਕਿਹਾ ਹੀ ਨਹੀਂ ਹੈਗਾ। ਕਿਹਾ ਕਿ ਇਸ ਤਰ੍ਹਾਂ ਦੇ ਔਖੇ ਟਾਈਮਸ ਦੇ ਵਿੱਚ ਜਦੋਂ ਹੋਮਲੈਸਨੈਸ ਰੇਟਸ ਇੰਨੇ ਹਾਈ ਨੇ, ਲੋਕਾਂ ਨੂੰ ਅਫੋਰਡੇਬਲ ਰੈਂਟੋ ਪ੍ਰਾਪਰਟੀਜ਼ ਮਿਲਦੀਆਂ ਹੀ ਨਹੀਂ, ਅਤੇ ਵੈਨਕੂਵਰ ਅਤੇ ਟੋਰਾਂਟੋ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਕਾਂਡੋ ਖਾਲੀ ਪਿਆ, ਇਹਨੇ ਕਿਹਾ ਵੀ ਨੀਡ ਟੂ ਟੇਕ ਐਕਸ਼ਨ ਔਨ ਦਿਸ ਐਂਡ ਮੇਕ ਦ ਮੋਸਟ ਰਿਸਪੋਂਸਿਬਲ ਡਿਸੀਜਨਸ। ਆਹ ਕਿਹੜੀ ਰਿਸਪੋਂਸਿਬਿਲਿਟੀ ਦੀ ਗੱਲ ਕਰ ਰਹੇ ਨੇ? ਇਹ ਕਿੰਨਾ ਕੁ ਰਿਸਪੋਂਸਿਬਲ ਯੂਸ ਹੈ ਟੈਕਸ ਪੇਅਰ ਦੇ ਪੈਸਿਆਂ ਦਾ? ਸਿਰਫ 2200 ਕਾਂਡੋਜ਼ ਲਈ ਬਿਲੀਅਨਸ ਖਰਚਣਾ, ਇਹ ਕਿਹੜੀ ਰਿਸਪੋਂਸਿਬਿਲਿਟੀ ਦੀ ਗੱਲ ਹੈ? ਸਾਨੂੰ ਪਤਾ ਹੈ ਕਿ ਇਹ ਰੈਕਰਡ ਹਾਈ ਡੈਫਿਸਿਟ ਬਜਟ 'ਤੇ ਸਪੈਂਡ ਕਰ ਰਹੇ ਨੇ, ਕੁਛ ਦਿਖਾਉਣ ਲਈ ਹੈ ਨਹੀਂ, ਕੁਛ ਹਾਸਲ ਕੀਤਾ ਨਹੀਂ ਗਿਆ। ਸਾਨੂੰ ਪਤਾ ਹੈ ਕਿ 2200 ਕਾਂਡੋਜ਼ ਜੋ ਕਿ ਬਣੇ ਬਣਾਏ ਨੇ ਕਿਹੜੀ ਪ੍ਰਾਈਸ 'ਤੇ ਮਿਲਣੇ ਆ, ਇੱਕ ਇੱਕ ਯੂਨਿਟ ਤਾਂ ਉਹ ਵੀ ਨਹੀਂ ਹਜੇ ਤੱਕ ਪਤਾ ਹੈਗਾ, ਅਤੇ ਕਿੰਨੇ ਰੈਂਟ 'ਤੇ ਦਿੱਤੇ ਜਾਣੇ ਇਹ ਵੀ ਨਹੀਂ ਪਤਾ ਹੈਗਾ, ਕਿੰਨਾ ਫਾਇਦਾ ਫਿਊਚਰ ਹੋਊਗਾ ਇਹ ਵੀ ਨਹੀਂ ਪਤਾ ਹੈਗਾ। ਸੋ ਆਮ ਲੋਕਾਂ ਨੂੰ ਜਾਂ ਈਵਨ ਰੈਫਿਊਜੀਜ਼ ਨੂੰ ਲਗਜ਼ਰੀ ਲਾਈਫ ਮਿਲੂਗੀ ਇਹਨਾਂ 'ਚ ਰਹਿ ਕੇ, ਇਹ ਵੀ ਨਹੀਂ ਪਤਾ ਹੈਗਾ। ਫੈਡਰਲ ਹਾਊਸਿੰਗ ਮਿਨਿਸਟਰ ਨੇ ਸਿਰਫ ਇਹੀ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹਦਾ ਲੈਜਿਸਲੇਸ਼ਨ ਤਿਆਰ ਕਰਾਂਗੇ ਅਸੀਂ ਹੋਰ ਜਾਣਕਾਰੀ ਪੇਸ਼ ਕਰਾਂਗੇ। ਕਰ ਲਓ ਗੱਲ, ਹੋਰ ਸੁਣ ਲਓ। ਬ੍ਰਿਟਿਸ਼ ਕੋਲੰਬੀਆ ਨਾਨ ਪ੍ਰੋਫਿਟ ਹਾਊਸਿੰਗ ਐਸੋਸੀਏਸ਼ਨ ਦੇ CEO ਜਿਲ ਐਕੀ ਨੇ ਕਿਹਾ ਕਿ ਮਾਰਕ ਕਾਰਨੀ ਦੀ ਗਵਰਨਮੈਂਟ ਦੀ ਇਹ ਕਾਂਡੋ ਬੇਲ ਆਊਟ ਡਿਸਇਨਜੈਨੂਅਸ ਹੈ, ਡਿਸਆਨੈਸਟ ਹੈ, ਮਿਸਲੀਡਿੰਗ ਹੈ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਇਸ ਐਕਸਪਰਟ ਨੇ ਕਿਹਾ ਕਿ ਇਸ ਹੀ ਸਾਲ ਦੇ ਵਿੱਚ ਫੈਡਰਲ ਬਜਟ ਦੇ ਵਿੱਚ BC ਦੇ ਲਈ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ ਦੇ ਲਈ ਫੰਡਿੰਗ ਕਾਫੀ ਹੱਦ ਤੱਕ ਕੱਟ ਕੀਤੀ ਗਈ ਆ, ਨਾ ਕਿ ਵਧਾਈ ਗਈ ਆ। ਸੋ ਇਹ ਇੱਕ ਟਰੂ ਵੱਡਾ ਕਾਂਡੋ ਡਿਵੈਲਪਰ ਬੇਲ ਆਊਟ ਹੀ ਹੈ, ਇਹ ਅਫੋਰਡੇਬਲ ਹਾਊਸਿੰਗ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਕਿਉਂਕਿ ਅਫੋਰਡੇਬਲ ਹਾਊਸਿੰਗ ਇਨੀਸ਼ੀਟਿਵਸ ਲਈ ਹੀ ਫੰਡਿੰਗ ਲਿਟਰਲੀ ਕੱਟ ਕੀਤੀ ਗਈ ਹੈ। ਸੋ ਇਹ ਝੂਠ ਤਾਂ ਇੱਥੇ ਹੀ ਐਕਸਪੋਜ਼ ਹੋ ਜਾਂਦਾ ਹੈ ਕਿ ਫਾਇਦਾ ਕਿਹਦਾ ਹੋਣਾ ਹੈ। ਨਾਲੇ ਆਏ ਨਾ ਕਹੋ ਕਿ ਟਿਨ ਫੋਲ ਹੈਡ ਪਾਈ ਹੋਈ ਆ, ਕੰਸਪੀਰੇਸੀ ਹੈ, ਤੁਸੀਂ ਆਪ ਆਪਣੇ ਆਪ ਦੀ ਰੀਸਰਚ ਕਰ ਲਓ। ਮਲਟੀਪਲ ਡਿਫਰੈਂਟ ਲੋਕ ਆਲਰੇਡੀ ਕਨੈਕਟ ਦਾ ਡਾਟ ਕਰ ਰਹੇ ਨੇ ਕਿ ਜਿਹੜੀ ਮਾਰਕ ਕਾਰਨੀ ਦੀ ਫਾਰਮਰ ਇੰਪਲੋਇਰ ਹੈ ਬਰੁਕਫੀਲਡ ਹੈ, ਬਹੁਤ ਵੱਡੀ ਕੰਪਨੀ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਵਿੱਚ ਹੈ, ਉਹਨਾਂ ਦੀ ਇੱਕ ਰੀਅਲ ਇਸਟੇਟ ਵੀ ਇੱਕ ਪੋਰਟਫੋਲੀਓ ਹੈ, ਕੰਪਨੀਜ਼ ਹੈ, ਸ਼ਾਇਦ ਉਹਨਾਂ ਨੂੰ ਵੀ ਕੁਛ ਨਾ ਕੁਛ ਕੰਟਰੈਕਟਸ ਮਿਲਣਗੇ ਇਹਨਾਂ 2200 ਕਾਂਡੋਜ਼ ਨੂੰ ਲੋਕਾਂ ਤੱਕ ਪ੍ਰੋਵਾਈਡ ਕਰਨ ਦੇ ਲਈ। ਸਭ ਕੁਝ ਗੋਲ ਮਾਲ ਹੈ ਯਾਰ। ਨਾਲ ਦੀ ਨਾਲ ਇਸ ਸਭ ਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਹੀ ਕੀ ਕਹਿਣਾ ਹੈ, ਅੱਜ ਹੀ ਇਹਨੂੰ ਗ੍ਰਿਲ ਕੀਤਾ ਗਿਆ, ਉਹਨੇ ਕਿਹਾ ਇਟਸ ਅਬਾਊਟ ਸਪੋਰਟਿੰਗ ਕੈਨੇਡੀਅਨਸ, ਨਾਟ ਬੇਲਿੰਗ ਆਊਟ ਡਿਸਟ੍ਰੈਸ ਡਿਵੈਲਪਰਸ। ਓਕੇ ਬੜੀ, ਉਹਨੇ ਵਰਡ ਫੋਰ ਵਰਡ ਕਿਹਾ ਵੀ ਡੋਂਟ ਕੇਅਰ ਅਬਾਊਟ ਦ ਡਿਵੈਲਪਰ, We care about the person, the family that can potentially move into the home. But jekar eh gal dosto sach hundi, fir ek ek condo $1 million da, 9 lakh da, 8 lakh da, 7 lakh da, 6 lakh da, 5 lakh da, 4 lakh da kyon khareedna? Ahi paisa je tusi kise takde builder na hun ral milke ਵੱਡੀ ਮੈਸਿਵ ਡਿਵੈਲਪਮੈਂਟ ਕਰਦੇ ਹੋ, ਅਪਾਰਟਮੈਂਟਸ ਦਾ ਤੁਸੀਂ ਯੂਨਿਟ ਤਿਆਰ ਕਰਦੇ ਹੋ, ਇਮੈਜਿਨ ਕਿ ਇੱਕ ਇੱਕ ਹੀ ਲੱਖ ਡਾਲਰ 'ਚ ਤਿਆਰ ਹੋ ਸਕਦਾ, ਜ਼ਿਆਦਾ ਫੰਕਸ਼ਨਲ ਘੱਟ ਲਗਜ਼ਰੀ, ਇਹ ਬਹੁਤ ਈਜ਼ਲੀ ਤੁਸੀਂ 5 ਗੁਣਾ 10 ਗੁਣਾ 20 ਗੁਣਾ ਵੱਧ ਯੂਨਿਟ ਤਿਆਰ ਕਰ ਸਕਦੇ ਹੋ ਉਨੇ ਹੀ ਵੱਧ ਪਰਿਵਾਰਾਂ ਦੇ ਲਈ। ਉਹੀ ਸੇਮ ਪੈਸਿਆਂ ਦਾ ਇਸਤੇਮਾਲ ਕਰੋਗੇ ਜੇ ਜੜ ਤੋਂ ਉਹਨਾਂ ਨੂੰ ਤਿਆਰ ਕਰੋਗੇ, ਯੂ ਕੈਨ ਮੇਕ ਇਮ ਫਰ ਮੱਚ ਚੀਪਰ, ਵਾਈ ਵੁੱਡ ਯੂ ਬਾਏ ਆਲਰੇਡੀ ਐਗਜ਼ਿਸਟਿੰਗ ਵਨਸ, ਰਾਈਟ? ਸੋ ਆਹ ਵੀ ਇੱਕ ਬਹੁਤ ਅਹਿਮ ਸਵਾਲ ਆ। ਤਾਂ ਹੀ ਤਾਂ ਲੋਕ ਕਹਿ ਰਹੇ ਨੇ ਕਿ ਵੱਡੇ ਬਿਲਡਰ ਦੀ ਡਿਵੈਲਪਰ ਦੀ ਬੇਲ ਆਊਟ ਹੈ, ਨਾ ਕਿ ਕੋਈ ਵੀ ਅਫੋਰਡੇਬਲ ਹਾਊਸਿੰਗ ਦੀ ਕੋਈ ਅਨਾਊਂਸਮੈਂਟ ਹੈ, ਅਤੇ ਸਬੂਤ ਤਾਂ ਸਾਡੇ ਸਾਹਮਣੇ ਹੀ ਹਨ। ਸੋ ਅੱਜ ਮਾਰਕ ਕਾਰਨੀ ਨੇ ਕਾਫੀ ਜ਼ਿਆਦਾ ਕ੍ਰਿਟੀਸਿਜ਼ਮ ਅਤੇ ਕੁਐਸਚਨ ਫੇਸ ਕੀਤੇ ਨੇ ਇਸ ਅਨਾਊਂਸਮੈਂਟ ਦੇ ਬਾਰੇ, ਅਤੇ ਉਹਨੇ ਮੁੱਢ ਤੋਂ ਹੀ ਮੰਨਿਆ ਕਿ ਉਹਦੀ ਗਵਰਨਮੈਂਟ ਨੇ ਬਹੁਤ ਪੂਅਰ ਜੌਬ ਕੀਤੀ ਹੈ, ਵਰਡ ਫੋਰ ਵਰਡ ਪੂਅਰ ਜੌਬ ਕੀਤੀ ਹੈ ਇਸ ਪ੍ਰੋਗਰਾਮ ਨੂੰ ਲੋਕਾਂ ਤੱਕ ਸਮਝਾਉਣ ਦੇ ਲਈ। ਪਰ ਸਮਝਣ ਸਮਝਾਉਣ ਦੀ ਗੱਲ ਨਹੀਂ ਹੈਗੀ, ਸਮਝੋ ਇਹ ਦੋਸਤੋ ਕਿ ਕਿਸ ਨਾ ਕਿਸੇ ਵੱਡੇ ਕਾਰਪੋਰੇਸ਼ਨ ਦਾ ਹੀ ਫਾਇਦਾ ਹੋਣਾ ਹੈ, ਸਾਡੇ ਟੈਕਸ ਪੇਅਰ ਦਾ ਤਾਂ ਐਬਸੋਲੂਟ ਨਾ ਰਹੋ, ਕਿਉਂਕਿ ਸਾਰੇ ਟੈਕਸ ਪੇਅਰ ਦੇ ਪੈਸੇ ਸਿਰਫ 2200 ਕਾਂਡੋ ਅਤੇ 2200 ਪਰਿਵਾਰਾਂ ਲਈ ਹੋਣੇ ਹਨ, ਅਤੇ ਉਹ ਵੀ ਸਾਨੂੰ ਪਤਾ ਕਿ ਆਮ ਮਿਹਨਤੀ ਪਰਿਵਾਰ ਜਾਂ ਕੋਈ ਰੈਫਿਊਜੀ ਪਰਿਵਾਰ, ਵੀ ਸਟਿਲ ਹੈਵ ਨੋ ਆਈਡੀਆ। ਅਤੇ ਇਹਨੇ ਅੱਜ ਇਹ ਵੀ ਕਿਹਾ ਕਿ ਕਿਸੇ ਡਿਵੈਲਪਰ ਨੇ ਮੈਨੂੰ ਨਹੀਂ ਅਪਰੋਚ ਕੀਤਾ, ਪ੍ਰਪੋਜ਼ਲ ਨਹੀਂ ਪੇਸ਼ ਕੀਤੀ ਫੋਰ ਬੇਲ ਆਊਟ। ਅਸਲ 'ਚ ਇਹਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਹੀ ਸਾਰੀ ਗੱਲਬਾਤ ਸ਼ੁਰੂ ਕੀਤੀ ਸੀ ਉਹਦੇ ਨਾਲ, ਜੋ ਕਿ ਇੱਕ ਬਹੁਤ ਕਨਵੀਨੀਅੰਟ ਬਲੀ ਦਾ ਬੱਕਰਾ ਹੈ, ਸਕੇਪ ਗੋਟ ਹੈ, ਕਿਉਂਕਿ ਲੱਗਦਾ ਤਾਂ ਹੈ ਕਿ ਅਗਲੀ ਇਲੈਕਸ਼ਨ ਦੇ ਵਿੱਚ ਤਾਂ ਲੋਕਾਂ ਨੇ ਇਹਨੂੰ ਵੀ ਜੁੱਤੀਆਂ ਦੇ ਹਾਰ ਦੇ ਨਾਲ ਤਾਂ ਕਹਿਣਾ ਕਿ ਭਾਈ ਦਫਾ ਹੋ। ਸੋ ਵੈਰੀ ਕਨਵੀਨੀਅੰਟ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ, ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ। ਭਾਈ ਇੱਥੇ ਸਰਕਾਰ ਦਾ ਕੋਈ ਭਰੋਸਾ ਨਹੀਂ ਹੈਗਾ, ਸਰਕਾਰ ਨੇ ਤੁਹਾਨੂੰ ਕੋਈ ਅਫੋਰਡੇਬਲ ਹਾਊਸਿੰਗ ਨਹੀਂ ਦਿਲਵਾਉਣੀ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ 5%, 10%, 15%, 20% ਡਿਪੋਜ਼ਿਟ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਪੱਕਾ ਹੀ ਪੱਕਾ ਮੋਰਗੇਜ ਤੁਹਾਡਾ ਆਨ ਟਾਈਮ ਕੰਮ ਕਰਵਾਇਆ ਜਾਵੇ ਜਿਹੜੇ ਮਰਜ਼ੀ ਤਰੀਕੇ ਨਾਲ, ਉਹ ਵੀ ਟਾਪ ਦੀ ਬੈਂਕ ਤੋਂ, ਚਾਹੇ ਪ੍ਰੀ ਕੰਸਟਰਕਸ਼ਨ 'ਚ ਪ੍ਰਾਪਰਟੀ ਬੁੱਕ ਕਰਨੀ ਆ, ਚਾਹੇ ਬਣਿਆ ਬਣਾਇਆ ਘਰ ਲੈਣਾ ਹੈ, ਸਾਡੀ ਗੱਲ ਮੰਨੋ, ਅੱਜ ਹੀ ਸੰਪਰਕ ਕਰੋ ਪ੍ਰਭਦੀਪ ਸਿੰਘ ਦੇ ਨਾਲ, ਜੋ ਕਿ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਅਤੇ ਐਬਸਲੂਟਲੀ ਲੋਵੈਸਟ ਮੋਰਗੇਜ ਇੰਟਰਸਟ ਰੇਟ ਅਤੇ ਕਿਸ਼ਤ ਦਾ ਪ੍ਰਬੰਧ ਕਰਨਗੇ। 416-710-7524, 416-710-7524, ਅੱਜ ਨਹੀਂ ਤਾਂ ਕੱਲ੍ਹ ਨੂੰ ਜੇ ਮੋਰਗੇਜ ਰਿਨਿਊਅਲ ਆ ਰਹੀ ਹੈ, ਇਹਨਾਂ ਨਾਲ ਸੰਪਰਕ ਕਰੋ, ਬੈਂਕ ਚੇਂਜ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰਵਾ ਸਕਦੇ ਆ। 416-710-7524 ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ, ਅਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ। ਅਤੇ ਹਮੇਸ਼ਾ ਦੀ ਤਰ੍ਹਾਂ ਸਮਰਾਜ ਵੀਰੇ, ਜਿਹੜੇ ਹਿਸਾਬ ਨਾਲ ਤੁਸੀਂ ਬ੍ਰੇਕ ਡਾਊਨ ਦੇ ਕੇ ਨਿਊਜ਼ ਦੱਸਦੇ ਹੋ, ਕਹਿ ਲਓ ਵੀ ਇੱਕ ਪ੍ਰੋਪਰ ਅੰਗਰੇਜ਼ੀ ਦੀ ਜਿਹੜੀ ਵੀ ਤੁਸੀਂ ਜਿੱਥੋਂ ਵੀ ਤੁਸੀਂ ਡਾਟਾ ਰਿਸੀਵ ਕਰਦੇ ਹੋ ਜਿਹੜੇ ਵੀ ਸੋਰਸਾਂ ਤੋਂ, ਅਤੇ ਉਹਦੀ ਪੂਰੀ ਪੰਜਾਬੀ ਦੇ ਵਿੱਚ ਬ੍ਰੇਕ ਡਾਊਨ ਦੇਣੀ, ਮੈਂ ਕਹਿੰਦਾ ਇੱਕ ਅੰਗਰੇਜ਼ੀ ਨਾ ਜਾਣਨ ਨਾਲ ਬੰਦਾ ਵੀ ਚੰਗੀ ਤਰ੍ਹਾਂ ਜਾਣ ਪਾਊਗਾ ਵੀ ਇਸ ਵਕਤ ਜੋ ਕੈਨੇਡਾ ਦੇ ਲੀਡਰਾਂ ਦੇ ਹਾਲ ਬਣੇ ਹੋਏ ਨੇ, ਇੰਡੀਆ ਨਾਲੋਂ ਜ਼ਿਆਦਾ ਬੱਤਰ ਹੋਏ ਹੋਏ
0: ਜੀ। ਆਈ ਅਪਰੀਸ਼ੀਏਟ ਬ੍ਰਦਰ, ਥੈਂਕ ਯੂ ਸੋ ਮਚ। ਹੁਣ ਬਾਈ ਜੀ ਆਪਾਂ ਗੱਲਬਾਤ ਕਰੀਏ ਕਿ ਜਿਹੜੇ ਵੀ ਲੋਕਾਂ ਦੀ ਪਰਿਵਾਰਾਂ ਦੀ ਘਰ ਦੀ ਮੋਰਗੇਜ ਦੀ ਜਿਹੜੀ ਰਿਨਿਊਅਲ ਹੈ, ਜੇ ਚਿੱਠੀ ਮਿਲ ਗਈ ਆ ਜਾਂ ਮਿਲਣ ਵਾਲੀ ਹੀ ਆ, ਮੰਨ ਲਓ ਇਸ ਸਾਲ ਦੇ ਵਿੱਚ, ਹੁਣ ਕਿੰਨਾ ਟਾਈਮ ਰਹਿ ਗਿਆ, 5 ਕੁ ਮਹੀਨੇ ਰਹਿ ਗਏ ਨੇ, ਜੇ ਹੁਣ ਇਸ ਸਾਲ ਦੇ ਵਿੱਚ ਰਿਨਿਊਅਲ ਹੈ, ਉਹਨਾਂ ਨੂੰ ਆਬਵੀਅਸਲੀ ਮੱਚ ਹਾਇਰ ਦੈਨ ਬਿਫੋਰ ਇੰਟਰਸਟ ਰੇਟ ਪੇ ਕਰਨਾ ਹੀ ਕਰਨਾ ਪੈਣਾ ਹੈ। ਉਹਨਾਂ ਲੋਕਾਂ ਨੂੰ ਤੁਸੀਂ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਮੇ ਬੀ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਕਿਸ਼ਤ ਘਟਾਈ ਜਾ ਸਕਦੀ ਆ ਜਾਂ ਵਿਆਜ ਘਟਾਇਆ ਜਾ ਸਕਦਾ ਕਿ ਨਹੀਂ?
1: ਬਿਲਕੁਲ ਸਮਰਾਜ ਵੀਰੇ, ਦੇਖੋ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਰੀਨਿਊਅਲ ਮੌਕਾ ਸਭ ਤੋਂ ਪਹਿਲਾਂ ਜਿਹੜਾ ਇਹਦਾ ਫਾਇਦਾ ਹੁੰਦਾ, ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਪੈਣੀ ਹੁੰਦੀ। ਤੇ ਹਮੇਸ਼ਾ ਹੀ ਕਹਿੰਦਾ ਹੁੰਦਾ ਜਦੋਂ ਵੀ ਆਪਾਂ ਲੈਂਡਰ ਸਵਿਚ ਕਰਨਾ, ਨਵੇਂ ਲੈਂਡਰ ਕੋਲੇ ਜਾਣਾ, ਉਹਨਾਂ ਨੂੰ ਕੰਪੈਟੀਟਿਵ ਰੇਟ ਮਿਲਣੇ ਹੀ ਮਿਲਣੇ ਆ। ਰੀਜ਼ਨ ਬੀਇੰਗ, ਨਵੇਂ ਲੈਂਡਰ ਕੋਲੇ ਐਜ਼ ਅ ਨਿਊ ਬਿਜ਼ਨਸ ਬਣ ਕੇ ਆਪਾਂ ਜਾਣਾ ਆ। ਜਿਹੜੇ ਪੁਰਾਣੇ ਨਾਲ ਤੁਸੀਂ ਹੈਗੇ ਹੋ, ਉਹਨਾਂ ਦਾ ਤੁਹਾਨੂੰ 2-4 ਫੋਨ ਤੇ ਗੱਲਾਂ ਕਰਕੇ ਅਸੀਂ ਜ਼ਿਆਦਾਤਰ ਆਮ ਤੌਰ ਤੇ ਕਹਿ ਦਿੰਦੇ ਹੁੰਦੇ ਆ ਵੀ ਦਿਸ ਇਜ਼ ਅ ਬੈਸਟ ਵੀ ਕੈਨ ਡੂ। ਸੋ ਜਿੱਥੇ ਤੁਸੀਂ ਕਰੰਟਲੀ ਹੈਗੇ ਹੋ ਉੱਥੇ ਤਾਂ ਚਲੋ ਤੁਸੀਂ ਹੈਗੇ ਹੋ, ਬਟ ਮੇਰਾ ਇਹ ਮੰਨਣਾ ਵੀ ਡੈਫੀਨੇਟਲੀ ਆਪਣੀ ਆਪਸ਼ਨ ਜ਼ਰੂਰ ਜ਼ਰੂਰ ਐਕਸਪਲੋਰ ਆਊਟ ਕਰਿਆ ਕਰੋ। ਜੇ ਤੁਹਾਡੀ ਨਹੀਂ ਤੁਹਾਨੂੰ ਲੱਗਦਾ ਗੱਲ ਜੱਚਦੀ ਲੱਗਦੀ ਤਾਂ ਤੁਸੀਂ ਜਿੱਥੇ ਬੈਠੇ ਹੈਗੇ ਆ ਅਲਟੀਮੇਟਲੀ ਤੁਸੀਂ ਉਹਨਾਂ ਕੋਲ ਵਾਪਸ ਫੇਰ ਜਾ ਸਕਦੇ ਹੋ। ਜੇ ਤੁਹਾਨੂੰ ਲੈਂਡਰ ਸਵਿੱਚ ਕਰਕੇ ਕੋਈ ਵਧੀਆ ਰੇਟ ਤੁਹਾਨੂੰ ਪ੍ਰਜੈਂਟ ਹੋ ਰਿਹਾ ਤਾਂ ਵਾਈ ਵੁਡਨ ਟੂ ਗੋ ਫੋਰ ਦੈਟ ਮੂਵ। ਸੋ ਕਿਸੇ ਵੀ ਭੈਣ ਭਰਾ ਦੀ ਕਿਸੇ ਵੀ ਲੈਂਡਰ ਤੋਂ ਰਿਨਿਵਲ ਆ ਰਹੀ ਹੈ, ਹਮੇਸ਼ਾ ਇਹ ਨਹੀਂ ਹੁੰਦਾ ਵੀ ਸਕੈਜੂਲ ਏ ਦੇ ਨਾਲ ਹੀ ਤੁਸੀਂ ਤੁਹਾਡੀ ਮੋਰਗੇਜ ਹੋਈ ਹੈ। ਬਥੇਰੀ ਵਾਰੀ ਕੀ ਹੁੰਦਾ ਭੈਣ ਭਰਾ ਹੁਣ ਕੀ ਧੱਕੇ ਨਾਲੇ ਪ੍ਰਾਈਵੇਟ ਦੇ ਰਾਹ ਤੇ ਪੈ ਗਏ ਹੁੰਦੇ ਹੈਗੇ, ਸਿਰਫ ਇਹ ਗੱਲ ਕਰਕੇ ਵੀ ਯਾਰ ਤੇਰਾ ਸਕੋਰ ਨੇ ਚੰਗਿਆ, ਬੈਂਕ ਨੇ ਫਾਈਲ ਚੱਕ ਲਈ, ਤਾਂ ਪ੍ਰਾਈਵੇਟ ਦੇ ਗਿਆ ਦਾ ਮਤਲਬ ਇਹ ਨਹੀਂ ਵੀ ਤੁਸੀਂ ਹਮੇਸ਼ਾ ਪ੍ਰਾਈਵੇਟ ਕੈਰੀ ਕਰਨੀ ਹੈਗੀ। ਹੁਣ ਫਸਟ ਪ੍ਰਾਈਵੇਟ ਮੋਰਗੇਜ ਤੇ 7-8% ਦਾ ਬਾਈ ਜੀ ਇੰਟਰਸਟ ਰੇਟ ਆ, ਉਹ ਤੁਸੀਂ ਬਚਾਉਣਾ ਕੀ ਹੈਗਾ ਉਹਦੇ ਵਿੱਚੋਂ। ਸੋ ਕੋਈ ਵੀ ਰੀਨੂਅਲ ਤੁਹਾਡੀ ਆ ਰਹੀ ਹੈ ਇਸ ਸਾਲ ਦੇ ਵਿੱਚ ਜਾਂ ਆਉਂਦੇ ਸਾਲ ਵਿੱਚ ਜਾਂ ਆਉਂਦੇ ਮਹੀਨਿਆਂ ਦੇ ਵਿੱਚ ਤੁਹਾਡੀ ਕਿਸੇ ਤਰੀਕੇ ਦੇ ਵੀ ਕਿਹੜੇ ਵੀ ਲੈਂਡਰ ਨਾਲ ਰੀਨੂਅਲ ਆ ਰਹੀ ਆ, ਡੈਫੀਨੇਟਲੀ ਕਾਲ ਬੈਕ ਕਰਿਓ ਜੀ, ਕਾਲ ਕਰਿਓ ਜੀ। ਤੁਹਾਨੂੰ ਦੱਸ ਦੇਣਾ ਤੁਹਾਨੂੰ ਇਹਦੇ ਫਾਇਦੇ ਕੀ ਹੋਣਗੇ। ਇੱਕ ਤਾਂ ਤੁਹਾਨੂੰ ਜ਼ਿਆਦਾ ਵੋਲਿਊਮ ਕੱਢਣ ਕਰਕੇ ਤੁਹਾਨੂੰ ਕੈਸ਼ ਬੈਕ ਦਵਾਵਾਂਗੇ ਜੀ, ਠੀਕ ਹੈ ਜੀ। ਨਾਲ ਦੀ ਨਾਲ ਬਥੇਰੀ ਵਾਰੀ ਭੈਣ ਭਰਾਵਾਂ ਦਾ ਇਹ ਵੀ ਹੁੰਦਾ ਵੀ ਸਾਨੂੰ ਘਰ ਦੇ ਨਾਲ ਸਾਡੀ ਹੀਲੌਕ ਨਹੀਂ ਬਣੀ, ਜਿਹਨੂੰ ਕਹਿੰਦੇ ਲਾਈਨ ਆਫ ਕ੍ਰੈਡਿਟ, ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਨ ਦਾ ਮੌਕਾ ਮਿਲਦਾ ਜੀ। ਤੇ ਜਿਹੜੇ ਵੀ ਤੁਹਾਨੂੰ ਅੱਜ ਕਰੰਟ ਲੈਂਡਰ ਨਾਲ ਇੰਟਰਸਟ ਰੇਟ ਆਫਰ ਹੋਇਆ ਉਦੋਂ ਬੈਟਰ ਹੀ ਰੇਟ ਦਵਾਵਾਂਗੇ, ਤੇ ਮੋਸਟ ਲਾਈਕਲੀ ਤੁਹਾਨੂੰ ਵੈਰੀਏਬਲ ਰੇਟ ਹੀ ਦਵਾਵਾਂਗੇ। ਕਈ ਵਾਰੀ ਭੈਣ ਭਰਾ ਫਿਕਸ ਮੋਰਗੇਜ ਕਰਕੇ ਵੀ ਸਟੱਕ ਹੋਏ ਹੁੰਦੇ ਨੇ। ਸੋ ਗੱਲ ਕੀ ਕਿਸੇ ਤਰੀਕੇ ਦੀ ਰੀਨੂਅਲ ਆ, ਉਹ ਭਾਵੇਂ ਤੁਹਾਡੀ ਪ੍ਰਾਈਵੇਟ ਮੋਰਗੇਜ ਹੈ ਭਾਵੇਂ ਬੀ ਲੈਂਡਰ ਨਾਲ ਸਟੱਕ ਹੈਗੇ ਹੋ, ਤੁਹਾਡਾ ਸਿਰਫ ਤੇ ਸਿਰਫ ਬਾਈ ਜੀ ਸਕੋਰ 650 ਚਾਹੀਦਾ, 650 ਤੋਂ ਉੱਤੇ ਹੋਵੇ ਵੈਲ ਐਂਡ ਗੁੱਡ ਹੈ, 650 ਤੋਂ ਘੱਟ ਹੈ ਤਾਂ ਬਾਈ ਜੀ ਬੈਂਕ ਨੇ ਫਾਈਲ ਐਕਸੈਪਟ ਨਹੀਂ ਕਰਨੀ। ਗੱਲ ਹਮੇਸ਼ਾ ਮੈਂ ਕਹਿੰਦਾ ਹੁੰਦਾ। ਤੇ ਹੋਰ ਵੱਡੀ ਅਨਾਊਂਸਮੈਂਟ ਮੈਂ ਦੇ ਦੇਣੀ ਚਾਹੁੰਦਾ ਸਵਰਾਜ ਵੀਰੇ, ਆਉਂਦੇ ਸਮੇਂ ਦੇ ਵਿੱਚ ਆਉਂਦੇ ਕੁਝ ਕੁ ਦਿਨਾਂ 'ਚ ਕੈਨੇਡਾ ਡੇ ਆਉਣਾ, ਸਾਨੂੰ ਲੈਂਡਰਸ ਵੱਲੋਂ ਈਮੇਲ ਵੀ ਆਈਆਂ ਨੇ, ਕੁਝ ਕੁ ਸਮੇਂ ਲਈ ਵਿੰਡੋ ਖੋਲ ਰਹੇ ਨੇ ਇਹ 1-2 ਹਫ਼ਤਿਆਂ ਦੇ ਵਿੱਚ, ਜਿਨ੍ਹਾਂ ਦੀ ਰੀਸੈਂਟ ਰੀਨੂਅਲ ਆ ਰਹੀਆਂ ਨੇ। ਜੇ ਆਪਣੇ ਆਪ ਦੇ ਤੁਸੀਂ ਰੇਟ ਲੌਕ ਇਨ ਕਰਵਾਉਣਾ ਚਾਹੁੰਦੇ ਹੋ ਤਾਂ 3-3.5% ਦੇ ਵਿੱਚ ਵੀ ਇੰਟਰਸਟ ਰੇਟ ਲੌਕ ਹੋ ਰਹੇ ਨੇ। ਸੋ ਜਿਹੜੇ ਵੀ ਭੈਣ ਭਰਾਵਾਂ ਦੀ ਆਉਂਦੇ ਟਾਈਮਾਂ ਦੇ ਵਿੱਚ ਰੀਨੂਅਲ ਆ ਰਹੀਆਂ ਨੇ, ਡੈਫੀਨੇਟਲੀ ਸੰਪਰਕ ਕਰ ਲਿਓ। ਹੋ ਸਕਦਾ ਤੁਸੀਂ ਉਸ ਵਿੰਡੋ ਦੇ ਵਿੱਚ ਫਿੱਟ ਇਨ ਬਹਿ ਜਾਓ ਤਾਂ ਤੁਹਾਨੂੰ 3-3.5% ਦੇ ਵਿੱਚ ਇੰਟਰਸਟ ਰੇਟ ਆਫਰ ਹੋ ਜਾਵੇ। ਗੱਲ ਕੀ ਤੁਹਾਡਾ ਜਿਹੜੀ ਰੀਨੂਅਲ ਮੌਕੇ ਤੇ ਤੁਹਾਨੂੰ ਇਹ ਆਸ ਸੀ, ਇਹ ਡਰ ਸੀਗਾ ਵੀ ਤੁਹਾਡੀ ਜਿਹੜੀ ਪੇਮੈਂਟ ਵੱਧ ਜਾਣੀ ਹੈ, ਹੋ ਸਕਦਾ ਤੁਹਾਡੀ ਪੇਮੈਂਟ ਵਧੇ ਨਾ। ਸੋ ਕਿਸੇ ਤਰੀਕੇ ਦੀ ਰੀਨੂਅਲ ਹੈ, ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਪੈਣੀ, ਕਿਸੇ ਗੱਲ ਦੀ ਤੁਹਾਨੂੰ ਫਿਕਰ ਨਹੀਂ ਗੀ। ਡੈਫੀਨੇਟਲੀ ਇੱਕ ਵਾਰੀ ਸ਼ੋਪ ਰਾਊਂਡ ਜ਼ਰੂਰ ਕਰੋ, ਤੁਹਾਨੂੰ ਜੇ ਗੱਲ ਜਚੂਗੀ, ਹਮੇਸ਼ਾ ਕਹਿੰਦਾ ਹੁੰਦਾ ਤਾਂ ਹੀ ਆਪਾਂ ਅਗਾਂਹ ਵਧਾਂਗੇ, ਤੁਹਾਨੂੰ ਇੰਟਰਸਟ ਰੇਟ ਬੈਟਰ ਮਿਲੂਗਾ, ਉਹਦੇ ਨਾਲ ਹੋਰ ਇਨਸੈਂਟਿਵਸ ਬੈਟਰ ਮਿਲਣਗੇ ਤਾਂ ਹੀ ਆਪਾਂ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ ਇੱਕ ਵਾਰੀ 416-710-7524, 416-710-7524, ਬੈਕ ਟੂ ਸੁਣਾਜ ਵੀਰੇ।
0: ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, 416-710-7524, 416-710-7524. ਬਾਈ ਜੀ, ਜੇਕਰ ਕਿਸੇ ਨੇ ਹੁਣ ਅਲੱਗ ਅਲੱਗ ਡਿਫਰੈਂਟ ਥਾਵਾਂ ਤੋਂ ਅਲੱਗ ਅਲੱਗ ਅਮਾਊਂਟ ਦਾ ਕਰਜ਼ਾ ਲਿਆ ਹੋਇਆ ਅਤੇ ਉਹ ਵੀ ਡਿਫਰੈਂਟ ਇੰਟਰਸਟ ਰੇਟ 'ਤੇ, ਕੁਛ ਹਾਇਰ ਕੁਛ ਲੋਅਰ, ਕੀ ਕੋਈ ਤਰੀਕਾ ਹੈਗਾ, ਕੋਈ ਸਹੀ ਸਹੀ ਪ੍ਰੋਪਰ ਤਰੀਕਾ ਹੈਗਾ ਜਿਹਦੇ ਨਾਲ ਮੰਨ ਲਓ ਕਿ ਸਾਰਾ ਕਰਜ਼ਾ ਇਕੱਠਾ ਕੀਤਾ ਜਾਊਗਾ ਅਤੇ ਐਬਸੋਲੂਟਲੀ ਲੋਵੈਸਟ ਇੰਟਰਸਟ ਰੇਟ ਦੇ ਨਾਲ ਲੋਵੈਸਟ ਕਿਸ਼ਤ ਪੇ ਕੀਤੀ ਜਾਊਗੀ ਅਤੇ ਲੌਂਗ ਟਰਮ ਫਾਇਦਾ ਹੋ ਜਾਵੇ ਕਿ ਨਹੀਂ?
1: ਦੇਖੋ ਸੁਣਾ ਵੀਰੇ, ਦੇਖੋ ਜਿਹੜਾ ਸਭ ਤੋਂ ਲੋਐਸਟ ਇੰਟਰਸਟ ਰੇਟ ਹੈ ਨਾ ਇਸ ਵਕਤ ਇਸ ਮੁਲਕ ਦੇ ਵਿੱਚ ਜਿਹੜਾ ਤੁਹਾਨੂੰ ਮਿਲਣਾ ਉਹ ਘਰ ਦੇ ਅਗੇਂਸਟ ਤੇ ਮਿਲਣਾ। ਸੋ ਗੱਲ ਕਰਦੇ ਜੇ ਭੈਣ ਭਰਾ ਅੱਜ ਵੱਖਰੋ ਵੱਖਰੇ ਕਿਸੇ ਤਰੀਕੇ ਦਾ ਕਰਜ਼ਾ ਲਈ ਬੈਠੇ ਨੇ, ਹੁਣ ਗੱਲ ਕਰਦੇ ਕੈਟੇਗਰਾਈਜ਼ ਵਜੋਂ, ਜਿਹਨਾਂ ਭੈਣ ਭਰਾਵਾਂ ਕੋਲ ਤਾਂ ਘਰ ਹੈਗਾ ਵਾ, ਜੇ ਤੁਸੀਂ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣਾਉਂਦੇ ਹੋ ਜਾਂ ਚੱਲਦੀ ਮੋਰਗੇ ਤੁਸੀਂ ਕਹਿੰਦੇ ਅਸੀਂ ਨਹੀਂ ਤੁੜਵਾਉਣੀ ਜੀ, ਅਸੀਂ ਲਾਈਨ ਆਫ ਕ੍ਰੈਡਿਟ ਬਣਾ ਲੈਂਦੇ ਹੋ, ਉਹ ਲਾਈਨ ਆਫ ਕ੍ਰੈਡਿਟ ਦੇ ਅੰਡਰ ਤੁਸੀਂ ਆਪਦੇ ਸਾਰੇ ਕਰਜ਼ੇ ਕੰਸੋਲੀਡੇਟ ਕਰਕੇ ਤੁਹਾਡੀ ਇੱਕ ਪੇਮੈਂਟ ਬਣ ਸਕਦੀ ਆ। ਉਹ ਲਾਈਨ ਆਫ ਕ੍ਰੈਡਿਟ ਦਾ ਇੰਟਰਸਟ ਰੇਟ ਕੀ ਹੋਊਗਾ? 5.5-6%। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਕੋਈ ਬਿਜ਼ਨਸ ਹੈ, ਬਿਜ਼ਨਸ ਅਗੇਂਸਟ ਤੁਸੀਂ ਲੋਨ ਲੈ ਸਕਦੇ ਹੋ, ਕੁਝ ਕੁ ਗਵਰਨਮੈਂਟ ਸਬਸਿਡਾਈਜ਼ਡ ਲੋਨਸ ਹੈਗੇ ਨੇ ਉਹ ਕਰ ਸਕਦੇ ਹੋ। ਬਟ ਅਨਫੋਰਚੁਨੇਟਲੀ ਸਮਰਾਜ ਵੀਰੇ, ਆਪਾਂ ਅੱਜ ਦੇ ਟਾਈਮ ਵਿੱਚ ਇਸ ਟਾਈਮ 'ਚ ਜੀ ਰਹੇ ਹਾਂ ਵੀ ਜਿੱਥੇ ਲੋਕ ਨਾ ਮਿਨੀਮਮ ਪੇਮੈਂਟਸ ਕਰਦੇ ਰੈਦਰ ਜ਼ਿਆਦਾ ਕੰਫਰਟੇਬਲ ਹੋਏ ਹੋਏ ਨੇ, ਜਾਂ ਜਿਹਨਾਂ ਜਿਹੜੇ ਔਨਲਾਈਨ ਛੋਟੇ ਛੋਟੇ ਲੈਂਡਰਸ ਦੀ ਜ਼ਿਆਦਾ ਪ੍ਰੈਜੈਂਸ ਹੈ ਨਾ, ਜਿਵੇਂ ਪੇਡੇ ਲੋਨ ਵਾਲੇ ਆ ਗਏ, ਦੂਜੇ ਤੀਜੇ ਕੋਈ ਆ ਗਏ, ਵੱਖਰੇ ਵੱਖਰੇ ਬ੍ਰਾਂਡ ਵਾਲੇ ਜਿਹੜੇ ਆ ਗਏ, ਕੈਸ਼ ਮਨੀ ਵਾਲੇ ਆ ਗਏ, ਰਾਈਟ? ਉਹਨਾਂ ਦੇ ਸਿਰਫ ਤੇ ਸਿਰਫ ਉਹਨਾਂ ਨੇ ਆਪਣੀ ਗਾਈਡਲਾਈਨਸ ਦੇ ਹਿਸਾਬ ਨਾਲ ਨਾ ਇੰਟਰਸਟ ਰੇਟ ਸਿਰਫ ਜ਼ਿਆਦਾਤਰ ਐਕਸਪੋਜ਼ ਕੀਤਾ ਹੁੰਦਾ 3-4% ਦਾ। ਉਹ ਦੇਖ ਲੈ ਬੰਦੇ ਨੂੰ ਲੱਗਦਾ ਯਾਰ ਇੰਨਾ ਘੱਟ ਇੰਟਰਸਟ ਰੇਟ, ਮੈਂ ਇਹਨਾਂ ਦਾ ਲੋਨ ਜੋ ਕਿ ਤੁਹਾਨੂੰ ਐਨੁਅਲੀ ਪੈ 30-40% ਦੇ ਵਿੱਚ, 48-50% ਤੱਕ ਵੀ ਪੈ ਜਾਂਦਾ। ਉਹ ਪਤਾ ਉਹ ਲੱਗਦਾ ਜਦੋਂ ਤੁਹਾਡੀ ਉਹਦੀ ਕਿਸ਼ਤ ਸ਼ੁਰੂ ਹੋ ਜਾਂਦੀ ਹੈ, 10,000 ਹੁੰਦਾ, ਅਖੀਰੀ ਮੁੜ ਨਾ 20,000 ਪੈਂਦਾ। ਸੋ ਇਹੋ ਜਿਹੇ ਜੇ ਜਾਲ 'ਚ ਫਸੇ ਹੈਗੇ ਹੋ, ਵੱਖਰੋ ਵੱਖਰੀ ਲਾਈਨ ਆਫ ਕ੍ਰੈਡਿਟਾਂ ਚੱਕੀਆਂ ਹੋਈਆਂ ਨੇ, ਕਾਰ ਲੋਨ ਹੈ, ਕੋਈ ਜ਼ਿਆਦਾ ਹੀ ਪਿਆ ਵਾ, ਤੁਹਾਡੀ ਮਿਨੀਮਮ ਪੇਮੈਂਟਸ ਕਰਕੇ ਕੋਈ ਸੁਧਾਰ ਲਿਆਉਣਾ ਚਾਹੁੰਦੇ ਹੋ, ਕਾਲ ਕਰ ਲਿਓ, ਡੈਫੀਨੇਟਲੀ ਤੁਹਾਨੂੰ ਕੋਈ ਨਾ ਕੋਈ ਚੰਗਾ ਰਾਹ ਦੱਸੂਗਾ, ਕੋਈ ਨਾ ਕੋਈ ਸਲੂਸ਼ਨ ਚੰਗਾ ਜ਼ਰੂਰ ਦੱਸੂਗਾ। ਤੇ ਐਂਡ 'ਚ ਇੱਕ ਇਹ ਵੀ ਦੱਸ ਦੇਣਾ, ਜੇ ਤੁਹਾਡੇ ਕੋਲ ਘਰ ਵੀ ਹੈ ਨਹੀਂ, ਬਿਜ਼ਨਸ ਵੀ ਹੈ ਨਹੀਂ, ਤਾਂ ਕੁਝ ਕੁ ਛੋਟੇ ਲੋਨਸ ਹੁੰਦੇ ਆ, ਹੋ ਸਕਦਾ ਤੁਸੀਂ ਉਹਨਾਂ ਲਈ ਕੁਆਲੀਫਾਈ ਕਰ ਜਾਓ ਜਿਹਦਾ ਇੰਟਰਸਟ ਰੇਟ ਜਮਾਂ ਹੀ ਰੌਕ ਬੋਟਮ ਲੋ ਹੋਊਗਾ ਤੇ ਕਿਸੇ ਲੋਅਰ ਦੀ ਵੀ ਇਨਵੋਲਵਮੈਂਟ ਹੈ ਨਹੀਂ, 35-40 ਹਜ਼ਾਰ ਡਾਲਰ ਤੱਕ ਦੇ ਲੋਨ ਉਹ ਵੀ ਅਪਰੂਵ ਹੋ ਜਾਂਦੇ ਹੈਗੇ। ਸੋ ਗੱਲ ਕੀ ਹੈ, ਜੇ ਗੱਲ ਕਰੋਗੇ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਪ੍ਰਜੈਂਟ ਕਰੂੰਗਾ। ਨੰਬਰ ਦੱਸ ਦਿੰਦਾ, 416-765-24-416-710-7524। ਕਿਸੇ ਵੀ ਤਰ੍ਹਾਂ ਦਾ ਮੋਰਗੇਜ ਸੰਬੰਧੀ, ਕੋਈ ਰੈਜੀਡੈਂਸ਼ੀਅਲ ਮੋਰਗੇਜ ਹੈ, ਕੋਈ ਕਮਰਸ਼ੀਅਲ ਮੋਰਗੇਜ ਹੈ, ਕੋਈ ਪ੍ਰੀ ਕੰਸਟਰਕਸ਼ਨ ਯੂਨਿਟ ਤੁਸੀਂ ਰੀਸੇਲ ਲਾਇਆ ਹੋਇਆ, ਅਸਾਈਨਮੈਂਟ ਤਾਂ ਨਹੀਂ ਵਿਕ ਰਿਹਾ, ਕਿਸੇ ਤਰੀਕੇ ਦੀ ਵੀ ਸਮੱਸਿਆ 'ਚ ਹੈਗੇ ਹੋ, ਕਾਲ ਕਰ ਲਿਓ। 7 ਦਿਨ ਮੇਰਾ ਫੋਨ ਅਵੇਲੇਬਲ ਹੈ ਤੁਹਾਡੇ ਕਰਕੇ, ਮੇਰਾ ਕੰਮ ਮੈਂ ਹਮੇਸ਼ਾ ਕਹਿੰਦਾ ਹੁੰਦਾ। ਨੰਬਰ ਵਨਸ ਅਗੇਨ ਫਿਰ ਦੱਸ ਦਿੰਦਾ ਜੀ, 416-765-24-416-710-7524। ਬਹੁਤ ਬਹੁਤ ਧੰਨਵਾਦ ਸਵਰਾਜ ਵੀਰੇ ਇਸ ਦੇ ਉੱਤੇ ਸਮਾਂ ਦੇਣ ਲਈ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ, ਅੱਜ ਵਧੀਆ ਖਾਣ ਪੀਣ ਦੇ ਲਈ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ, ਜਿਨ੍ਹਾਂ ਦੀਆਂ ਤਿੰਨ ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਹਨ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਤੇ ਅੱਜ ਤੋਂ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਕਿਹਾ ਕਿ ਭਾਵੇਂ ਕਣੀਆਂ ਪੈਂਦੀਆਂ ਹੋਣ ਜਾਂ ਨਾ ਹੋਣ, ਪਰ ਤੁਹਾਡੇ ਲਈ ਅੱਜ ਤੋਂ ਹੀ ਇਹਨਾਂ ਨੇ ਬਾਹਰ ਪ੍ਰਬੰਧ ਕੀਤਾ ਹੈ ਲਾਈਵ ਸਟਰੀਟ ਫੂਡ ਸਟੇਸ਼ਨ, ਰੇਹੜੀਆਂ, ਖਰਚ ਐਕਸੈਟਰਾ। ਇਹਨਾਂ ਨੇ ਹੁਣ ਆਪਣੀਆਂ ਸਾਰੀਆਂ ਲੋਕੇਸ਼ਨ 'ਤੇ ਬੰਦੋਬਸਤ ਕੀਤਾ ਹੈ, ਜੋ ਕਿ ਇੱਕ ਤੋਂ ਲੈ ਕੇ ਰਾਤ 10 ਵਜੇ ਤੱਕ ਨਿੱਤ ਰੋਜ਼ 1 PM ਅਤੇ 10 PM ਜੇ ਤੁਸੀਂ ਪਹੁੰਚੋਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ ਲੋਕੇਸ਼ਨ 'ਤੇ, ਬਾਹਰ ਹੀ ਤੁਹਾਨੂੰ ਲਾਈਨ ਲੱਗੀ ਹੋਈ ਨਜ਼ਰ ਆਉਣੀ ਆ, ਕਿਉਂਕਿ ਇਹਨਾਂ ਨੇ ਪ੍ਰਬੰਧ ਕੀਤਾ ਹੈ ਤੁਹਾਡੇ ਲਈ ਹੁਣ ਅਨਲਿਮਿਟਡ ਗੋਲ ਗੱਪੇ। ਕੁਛ ਲੋਕ ਤਾਂ ਪਾਣੀ ਪੂਰੀ ਵੀ ਇਹਨਾਂ ਨੂੰ ਕਹਿੰਦੇ ਆ। ਅਨਲਿਮਿਟਡ ਗੋਲ ਗੱਪੇ 9.99 ਦੇ ਵਿੱਚ, ਚੱਕ ਲਓ ਫੱਟੇ। ਜਿਹੜੇ ਵੀ ਗੋਲ ਗੱਪਿਆਂ ਖਾਣ ਦੇ ਸ਼ੌਕੀਨ ਆ, ਖਾਸ ਤਾਂ ਸ਼ੌਕੀਨ ਹਨ, 9.99 ਦੇ ਵਿੱਚ ਜਿੰਨੇ ਮਰਜ਼ੀ ਖਾਓ, 9.99 ਅਨਲਿਮਿਟਡ ਗੋਲ ਗੱਪੇ, ਚੱਕ ਦਿਓ ਫੱਟੇ। ਨਾਲ ਦੀ ਨਾਲ ਤੁਹਾਡੇ ਲਈ ਇਹਨਾਂ ਨੇ ਖਾਸ ਲਾਈਵ ਤੁਹਾਡੇ ਸਾਹਮਣੇ ਦਹੀਂ ਟਿੱਕੀ ਚਾਟ, ਚਨਾ ਸਮੋਸਾ ਪਲੇਟ, ਚਨਾ ਟਿੱਕੀ ਪਲੇਟ, ਸ਼ੂਗਰ ਕੇਨ ਜੂਸ ਯਾਨੀ ਕਿ ਗੰਨੇ ਦਾ ਰਸ, ਚਾਟ ਪਾਪੜੀਆਂ ਵੀ ਅਲੱਗ ਅਲੱਗ ਦੀਆਂ, ਚਟ ਪਟਾਏ ਬਹੁਤ ਹੀ ਸਵਾਦ ਪਕਵਾਨ ਤੁਹਾਡੇ ਸਾਹਮਣੇ ਹੀ ਤਿਆਰ ਕਰਨਾ ਹੈ। ਲਾਈਵ ਸਟਰੀਟ ਫੂਡ ਸਟੇਸ਼ਨਸ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ ਹੁਣ ਅੱਜ ਤੋਂ ਹੀ ਇਹਨਾਂ ਨੇ ਇੰਤਜ਼ਾਮ ਕੀਤਾ ਹੈ। ਤੁਸੀਂ ਐਵਰੀ ਸਿੰਗਲ ਡੇ 1 PM ਟੂ 10 PM ਰਾਤ 10 ਵਜੇ ਤੱਕ ਵੀ ਜਾਓ, ਤੁਹਾਨੂੰ ਲਾਈਵ ਸਟਰੀਟ ਫੂਡ ਵੀ ਮਿਲੂਗਾ। ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ, ਜਾਂ ਪਹੁੰਚੋ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ ਦੀ ਨੁੱਕਰ 'ਤੇ 85 ਮਾਂ ਫੈਲੀਏ ਸਟਰੀਟ, ਜਾਂ ਤਾਂ ਬੋਵੇਰਡ ਐਂਡ ਚੰਕੂਜ਼ੀ ਦੇ ਬਿਲਕੁਲ ਨਜ਼ਦੀਕ 15 ਫੈਂਡਰ ਵੇ। ਵੈੱਜ ਨਾਨ ਵੈੱਜ ਜੋ ਵੀ ਤੁਸੀਂ ਇੰਡੀਅਨ ਫੂਡ ਅੱਜ ਖਾਣਾ ਚਾਹੁੰਦੇ ਹੋ, ਬਹੁਤ ਹੀ ਸਵਾਦ ਫੂਡ ਤਿਆਰ ਕੀਤਾ ਜਾਂਦਾ ਹੈ, ਤਾਜ਼ਾ ਤਾਜ਼ਾ ਫੂਡ ਤਿਆਰ ਕੀਤਾ ਜਾਂਦਾ, ਉਹ ਵੀ 2 o'clock in the morning ਐਵਰੀ ਸਿੰਗਲ ਡੇ ਸਵੇਰੇ 2 ਵਜੇ ਤੱਕ ਹੀ ਤਾਜ਼ਾ ਫੂਡ ਮਿਲੂਗਾ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੋਂ। ਅਤੇ ਸਿੰਪਲੀ ਇੰਡੀਅਨ ਕਹਿੰਦੇ ਨੇ ਕਿ ਅਸੀਂ ਸਿੰਪਲੀ ਸਭ ਤੋਂ ਬੈਸਟ ਲਾਈਵ ਇੰਡੀਅਨ ਟਰੱਕ ਕੇਟਰਿੰਗ ਕਰਦੇ ਹਾਂ, ਤੁਹਾਡੇ ਖੁਸ਼ੀ ਦੇ ਮੌਕਿਆਂ ਨੂੰ ਹੋਰ ਵੀ ਕਮਾਲ ਦਾ ਬਣਾ ਦਿੰਦੇ ਹਾਂ। ਲਾਈਵ ਟਰੱਕ ਸੱਦੋ ਆਪਣੇ ਮਹਿਮਾਨਾਂ ਦੇ ਲਈ, ਵਿਆਹ ਸ਼ਾਦੀ ਜਾਂ ਜਿਹੜਾ ਮਰਜ਼ੀ ਫੰਕਸ਼ਨ ਹੋਵੇ। ਕਾਲ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਫੋਨ ਨੰਬਰ ਹੈ। ਜੇ ਦੋਸਤੋ ਕੋਈ ਵੀ ਸਪੈਸ਼ਲ ਪਾਰਟੀ, ਵਿਆਹ ਸ਼ਾਦੀ, ਜਾਗੋ ਮਾਈਆਂ ਐਕਸੈਟਰਾ, ਬਿਜ਼ਨਸ ਗ੍ਰੈਂਡ ਓਪਨਿੰਗ, ਮੇਲਾ ਮੂਲਾ, ਪਿਕਨਿਕ, ਕੁਛ ਵੀ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਨਾ ਕਿਸੇ ਪਾਰਕ ਦੇ ਵਿੱਚ ਵੀ, ਬੇਸ਼ੱਕ ਜਿੱਥੇ ਮਰਜ਼ੀ ਤੁਹਾਨੂੰ ਟੈਂਟ, ਟੇਬਲ, ਕੁਰਸੀਆਂ ਚਾਹੀਦੀਆਂ, ਮੱਲੀ ਟੈਂਟ ਸਰਵਿਸ ਨੰਬਰ 1 ਕੰਪਨੀ, ਮੱਲੀ ਟੈਂਟ ਸਰਵਿਸਿਸ ਦਾ ਫੋਨ ਨੰਬਰ ਹੈ 647 ਕਿੱਥੇ ਗਿਆ ਨੰਬਰ ਯਾਰ, ਨੰਬਰ ਹੈ ਮੱਲੀ ਟੈਂਟ ਸਰਵਿਸ ਵਾਲਿਆਂ ਦਾ 6479992569 6479992569 ਇਹ ਤੁਹਾਡੇ ਲਈ 10x10 ਛੋਟੇ ਟੈਂਟ ਤੋਂ ਲੈ ਕੇ 50x160 ਫੁੱਟ ਦੇ ਮੈਸਿਵ ਹੰਡਰਡ ਲੋਕਾਂ ਦੇ ਕਪੈਸਿਟੀ ਵਾਲੇ ਟੈਂਟ ਦਾ ਬੰਦੋਬਸਤ ਕਰਦੇ ਨੇ, ਉਹ ਵੀ ਸਾਰੇ ਸਾਫ਼ ਸੁਥਰੇ ਨਵੇਂ ਵਾਟਰਪਰੂਫ ਟੈਂਟ ਨੇ। ਕਲੀਅਰ ਟੈਂਟ ਦਾ ਹੁਣ ਨਵਾਂ ਟਰੈਂਡ ਸ਼ੁਰੂ ਹੋਇਆ, ਜਿਹੜੇ ਸੀਥਰੂ ਟੈਂਟ ਨੇ ਉਹ ਲਵਾਓ, ਜਾਂ ਟ੍ਰੈਡੀਸ਼ਨਲ ਵਾਈਟ ਟੈਂਟ ਲਵਾਓ, ਟੈਂਟ ਦੇ ਵਿੱਚ ਹੀ ਟੈਂਟ ਫਲੋਰ, ਟੈਂਟ ਕਾਰਪਟ, ਟੈਂਟ ਡਾਂਸ ਫਲੋਰ, ਟੈਂਟ ਸਟੇਜ, ਸਭ ਕੁਝ ਹੀ ਸੈਟਅਪ ਕਰ ਦਿੰਦੇ ਆ। ਬਾਰ ਵੀ, ਬਫੇ ਟੇਬਲ ਵੀ, ਡੀਜੇ ਟੇਬਲ ਵੀ ਪੂਰਾ ਬੰਦੋਬਸਤ ਕਰਦੇ ਨੇ। ਟੈਂਟ ਦੇ ਵਿੱਚ ਡੈਕੋਰੇਸ਼ਨ ਵੀ ਚਾਹੀਦਾ, ਉਹ ਵੀ ਸੈਟਅਪ ਕਰਦੇ ਆ। ਟੈਂਟ ਦੇ ਵਿੱਚ ਤੁਹਾਨੂੰ ਪੱਖੇ ਚਾਹੀਦੇ ਆ, ਹੀਟਰ ਚਾਹੀਦੇ ਆ, ਸਾਰਾ ਪ੍ਰਬੰਧ ਕਰਦੇ ਆ। ਨੰਬਰ ਇੱਕੋ ਹੀ ਕਮਾਉਣਾ ਹੈ, ਮੱਲੀ ਟੈਂਟ ਸਰਵਿਸਿਸ 6479992569 6479992569। ਜੇ ਦੋਸਤੋ ਤੁਸੀਂ ਇੱਕ AZ ਟਰੱਕ ਲਾਇਸੈਂਸ ਹੋਲਡਰ ਹੋ, ਵਧੀਆ ਕੰਪਨੀ ਲੱਭ ਰਹੇ ਹੋ, US ਦਾ ਕੰਮ ਕਰਨ ਲਈ ਤਿਆਰ ਹੋ, ਸ਼ੋਰਟ ਹਾਲ ਜਾਓ ਸਵੇਰ ਨੂੰ ਇੱਥੋਂ ਤੋਂ ਲੈ ਕੇ US ਤੱਕ, ਸ਼ਾਮ ਨੂੰ ਵਾਪਸ ਆਓ ਇੱਥੇ ਤੱਕ, ਘੱਟ ਟ੍ਰਾਂਸਫਰਡ। ਇਹਨਾਂ ਨੂੰ AZ ਡਰਾਈਵਰ ਚਾਹੀਦੇ ਆ US ਸ਼ੋਰਟ ਹਾਲ ਦੇ ਲਈ। ਐਵਰੀ ਸਿੰਗਲ ਡੇ ਸ਼ਾਮ ਘਰ ਨੂੰ ਵਾਪਸ ਆਓਗੇ, ਅਤੇ ਕੰਮ ਹੀ ਮੰਡੇ ਟੂ ਫਰਾਈਡੇ ਦਾ ਹੈ, 5 ਦਿਨ ਲਗਾਤਾਰ ਮੰਡੇ ਟੂ ਫਰਾਈਡੇ ਕੰਮ ਕਰੋ, ਵੀਕਐਂਡ 'ਤੇ ਛੁੱਟੀਆਂ। ਘੱਟ ਤੋਂ ਘੱਟ 2 ਸਾਲ ਦਾ ਤਜ਼ਰਬਾ ਚਾਹੀਦਾ ਹੈ, ਅਤੇ ਐਨ ਬਿਲਕੁਲ ਸਾਫ਼ ਐਬਸਟ੍ਰੈਕਟ ਰੈਕਡ ਚਾਹੀਦਾ ਹੈ। ਤੁਸੀਂ $2200 ਪਲੱਸ ਈਜ਼ਲੀ ਹਫ਼ਤੇ ਦਾ ਕਮਾ ਸਕਦੇ ਹੋ। ਕਾਲ ਟੱਟ ਟ੍ਰਾਂਸਫਰਡ 416-666-9520 ਟੱਟ ਟ੍ਰਾਂਸਫਰਡ ਵਾਲਿਆਂ ਨਾਲ ਸੰਪਰਕ ਕਰੋ। ਜੇ ਤੁਸੀਂ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ,
ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਅਸੀਂ ਇੱਕੋ ਇੱਕ ਜਗ੍ਹਾ ਰੈਕਮੈਂਡ ਕਰਦੇ ਹਾਂ, ANJ ਆਟੋ ਰਿਪੇਅਰ, ਜੋ ਕਿ ਹਾਈਵੇ 50 ਐਂਡ ਮੇਫੀਲਡ ਦੇ ਬਿਲਕੁਲ ਨਜ਼ਦੀਕ, ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਹਾਈਵੇ 50 ਅਤੇ ਮੇਫੀਲਡ 'ਤੇ, ਉਹਦੇ ਬਿਲਕੁਲ ਲਾਗੇ ਆ, 91 Healy Road Bolton, ANJ Auto Repair, ਜਿੱਥੇ ਕਿ ਤੁਹਾਡੇ ਲਈ ਨਵੇਂ ਟਾਇਰ, ਚਾਹੇ OEM, ਚਾਹੇ ਅਮੈਰੀਕਨ, ਚਾਹੇ ਚਾਈਨੀਜ਼, ਜਿਹੜੇ ਮਰਜ਼ੀ ਟਾਇਰ ਤੁਹਾਨੂੰ ਚਾਹੀਦੇ ਆ, ਜਿਹੜੇ ਮਰਜ਼ੀ ਰੇਂਜ ਦੇ ਵਿੱਚ ਚਾਹੀਦੇ ਆ, ਤੁਹਾਨੂੰ ਐਬਸਲੂਟਲੀ ਬੈਸਟ ਪ੍ਰਾਈਸ ਵਿੱਚ ਟਾਇਰ ਚੇਂਜ ਕਰਕੇ ਦੇਣਗੇ, ਵੀਲ ਅਲਾਈਨਮੈਂਟ ਕਰਕੇ ਦੇਣਗੇ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਓਇਲ ਚੇਂਜ ਦਾ ਕੰਮ, ਜਿਹੜਾ ਮਰਜ਼ੀ ਕੰਮ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਦਾ ਕੰਮ, ਨੰਬਰ 1 ਕੰਮ ਸਰਟੀਫਾਈਡ ਮਕੈਨਿਕ ਵੱਲੋਂ ਕੀਤਾ ਜਾਂਦਾ ਹੈ, ਜੋ ਕਿ ਤੁਹਾਡੀਆਂ ਬੋਲੀਆਂ ਬੋਲਦੇ ਨੇ. ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲਡ ਨੀਅਰ ਹੋਮ ਡੀਪੋ. ਕਾਲ 905-857-7596, 905-857-7596. ਅਤੇ ਜਿੱਥੇ ਇਹ ANJ ਆਟੋ ਰਿਪੇਅਰ ਵਾਲੇ ਨੇ, ਉਹਦੇ ਬਿਲਕੁਲ ਨੇੜੇ ਹੀ ਬਹੁਤ ਹੀ ਸ਼ਾਨਦਾਰ, ਬਹੁਤ ਹੀ ਵੱਡੀ ਨਵੀਂ ਕਮਿਊਨਿਟੀ ਤਿਆਰ ਹੋਣੀ ਆ, ਗੋਰ ਐਂਡ ਮੇਫੀਲਡ 'ਤੇ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ. ਮੈਸਿਵ ਨਿਊ ਕਮਿਊਨਿਟੀ, ਮੈਸਿਵ ਨਿਊ ਪਲਾਜ਼ੇ, ਪਲੂਜ਼ੇ, ਕਮਿਊਨਿਟੀ ਸੈਂਟਰ, ਸਕੂਲਸ, ਸ਼ਾਪਿੰਗ, ਐਵਰੀਥਿੰਗ ਯੂ ਨੇਮ ਇਟ, ਤਿਆਰ ਹੋਣੇ ਨੇ ਕੈਲਡਨ ਸ਼ਹਿਰ ਦੇ ਵਿੱਚ, ਦਾ ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ. ਟਾਊਨ ਹਾਊਸਿਸ ਵੀ, ਸੈਮੀ ਡੀਟੈਚ ਵੀ ਅਤੇ ਵੱਡੇ ਡੀਟੈਚ ਵੀ, ਅਤੇ ਤਿਆਰ ਹੋਣੇ ਆ 27 ਦੇ ਐਂਡ, ਯਾਨੀ ਕਿ ਇੱਕ ਤੋਂ ਵੀ ਵੱਧ ਸਾਲ ਪਿਆ ਹੈ ਕਲੋਜ਼ਿੰਗ ਤੱਕ, ਅਤੇ 28 ਦੀ ਸ਼ੁਰੂਆਤ ਤੱਕ. ਸੋ ਬੇਸਿਕਲੀ 1 ਈਅਰ, 1.5 ਈਅਰ, 2 ਈਅਰਸ ਤੱਕ ਦਾ ਵੀ ਟਾਈਮ ਹੈ. ਸੋ 2 ਫਲੋਰ ਟ੍ਰੈਡੀਸ਼ਨਲ ਫਰੀ ਹੋਲਡ ਟਾਊਨ ਹਾਊਸਿਸ, ਸਿਰਫ 749, 7.5 ਲੱਖ ਦੀ ਪ੍ਰਾਈਸ ਹੈ, ਫਸਟ ਟਾਈਮ ਹੋਮ ਬਾਇਰਸ ਜਾਂ ਫਿਰ ਇਨਵੈਸਟਰਸ ਲਈ. ਅਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਹੈ, 13% ਦੀ ਜਿਹੜੀ HST ਰੀਬੇਟ ਹੈ, ਹੁਣ ਪੱਕੀ ਹੋ ਗਈ ਹੈ, ਲੈਜਿਸਲੇਸ਼ਨ ਇਹਦੀ ਅਪਰੂਵ ਹੋ ਗਈ ਹੈ. ਸੋ ਸਾਰੇ ਹੀ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਕੁਆਲੀਫਾਈ ਕਰਨਗੇ. ਅਪ ਟੂ 2300 ਸਕੁਏਅਰ ਫੁੱਟ, 3 to 4 bedrooms, 2.5 to 3.5 bathrooms, single car garage plus driveway parking, big backyard, the unfinished basement. It is 749 to price shuru hundi ya, no monthly condo fees, maintenance fees, zero fees at all. 10% the deposit ek saal ch pura karna hai. The Gore Road and Mayfield Road te freehold townhouses sirf 7.5 lakh de vich. Call Team Sidhu, 416-302-0016, 416-302-0016. ਨਾਲੇ ਇੱਥੇ ਸਾਰੇ ਤੇ ਸਾਰੇ ਜਿਹੜੇ ਡੀਟੈਚ ਘਰ ਨੇ, ਡਬਲ ਕਾਰ ਗਰਾਜ ਨਾਲ ਹੀ ਤਿਆਰ ਹੋਣੇ ਆ. ਨੋ ਸਿੰਗਲ ਕਾਰ ਗਰਾਜ ਡੀਟੈਚ, ਸਾਰੇ ਡਬਲ ਕਾਰ ਗਰਾਜ ਡੀਟੈਚ, ਅਤੇ ਪ੍ਰਾਈਸ 949,000, 9.5 lakh ਦੀ ਪ੍ਰਾਈਸ ਹੈ. ਅਪ ਟੂ 2345 ਸਕੁਏਅਰ ਫੁੱਟ, up to 4 bedroom, 3.5 bathroom, double car garage, te 10% da deposit hi hai, 32 foot lot de double car garage detached kar 949 book kar sakde ho, te jehde 36 foot de lot wale ne oh ta 2600 plus square foot de ne, te oh tusi low 1 million under 1.1 ch book kar sakde ho. Call Team Sidhu, 416-302-0016, 416-302-0016, te inna de naal sampark kita ja sakda hai. Te dosto, je tusi ਹੁਣ ਗਰਮੀਆਂ ਦੇ ਵਿੱਚ, ਸਮਰ ਦੇ ਵਿੱਚ ਜਵਾਕਾਂ ਨੂੰ ਲੈ ਕੇ ਖਾਸ ਇੰਡੀਆ ਜਾਣਾ ਹੈ, ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਲਿਆਉਣਾ ਹੈ, ਜਾਂ ਤੁਸੀਂ ਮੰਨ ਲਓ ਅਮੈਰੀਕਾ ਜਾਣਾ, ਤੁਸੀਂ ਯੂਰਪ ਜਾਣਾ, ਜਿੱਥੇ ਮਰਜ਼ੀ ਏਅਰਪੋਰਟ ਤੱਕ ਟਰੈਵਲ ਕਰਨਾ ਹੈ, ਦਿਓਲ ਟਰੈਵਲ ਨੂੰ ਅੱਜ ਹੀ ਫੋਨ ਘੁਮਾਓ, ਅਤੇ ਇਹ ਤੁਹਾਨੂੰ ਐਬਸਲੂਟਲੀ ਲੋਵੈਸਟ ਏਅਰ ਫੇਅਰ ਪ੍ਰੋਵਾਈਡ ਕਰਨਗੇ. ਕਹਿੰਦੇ ਨੇ ਕਿ ਜਦੋਂ ਤੋਂ ਇਰਾਨ ਦੀ ਇਹ ਡੀਲ ਬਣ ਗਈ ਆ, ਥੋੜ੍ਹੇ ਬਹੁਤੇ ਪ੍ਰਾਈਸ ਹੁਣ ਘਟਣ ਲੱਗ ਗਏ ਨੇ. ਸੋ ਤੁਸੀਂ ਵੀ ਜੇ ਹੁਣ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀ ਆ ਇੰਡੀਆ ਆਉਣ ਜਾਣ ਦੇ ਲਈ ਖਾਸ, ਦਿਓਲ ਟਰੈਵਲ, 905-588-5100, 905-588-5100, ਜਾਂ ਇਹਦੀ ਇੱਕ ਦੂਜੀ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ, ਉਹ ਨੰਬਰ ਘੁਮਾ ਸਕਦੇ ਹੋ, 905-588-4200, 905-588-4200. ਜੇ ਤੁਸੀਂ ਆਪਦੇ ਘਰ ਦੇ ਵਿੱਚ, ਆਪਦੇ ਬਿਜ਼ਨਸ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਹੈ, ਅਪਗ੍ਰੇਡ ਕਰਵਾਉਣਾ ਹੈ ਕਿਚਨ ਨੂੰ, ਵਾਸ਼ਰੂਮਸ ਨੂੰ, ਕਮਰਿਆਂ ਨੂੰ, ਫਲੋਰਿੰਗ ਨੂੰ, ਜਾਂ ਕਸਟਮ ਘਰ ਤਿਆਰ ਕਰਵਾਉਣਾ ਹੋਵੇ, ਜਾਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੈ, ਗਾਰਡਨ ਸਵੀਟ ਤਿਆਰ ਕਰਵਾਉਣਾ ਹੈ, ਅਨਕਾਰ ਹੋਮਸ, ਪਾਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ. ਇਹਨਾਂ ਦਾ ਬਹੁਤ
ਬਹੁਤ ਹੀ ਖੂਬਸੂਰਤ ਕੀਤਾ ਹੋਇਆ ਕੰਮ ਵੀ ਦੇਖ ਸਕਦੇ ਹੋ। ਫਰੀ ਐਸਟੀਮੇਟ ਲਈ ਇਹਨਾਂ ਨੂੰ ਸੱਦੋ ਅਤੇ ਇਹ ਤੁਹਾਨੂੰ ਗਰੰਟੀ ਕਰਦੇ ਨੇ ਕਿ ਔਨ ਟਾਈਮ ਔਨ ਪ੍ਰਾਈਸ ਰਿਟਨ ਦੇ ਵਿੱਚ ਹੀ ਸਾਰਾ ਕੰਮ ਕਰਾਂਗੇ ਅਤੇ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਨਾਲ $5,000 ਡਿਸਕਾਊਂਟ ਪਹਿਲਾਂ ਨਾਮ ਨਾ ਹੀ ਲਓ, ਸੰਪਰਕ ਕਰ ਲਓ, ਪਤਾ ਕਰ ਲਓ ਬੇਸਮੈਂਟ ਬਣਾਉਣ ਦਾ ਖਰਚਾ ਕਿੰਨਾ, ਗਾਰਡਨ ਸਵੀਟ ਤਿਆਰ ਕਰਨ ਦਾ ਖਰਚਾ ਕਿੰਨਾ, ਫਿਰ ਬਾਅਦ ਚੋ ਕਿਹੋ ਸਾਡਾ ਨਾਮ ਅਤੇ $5,000 ਡਿਸਕਾਊਂਟ ਮਿਲੂਗਾ। 416-817-3600 ਅਨਕਾਰ ਹੋਮਸ ਗਰੇਵਾਲ ਨਾਲ ਸੰਪਰਕ ਕਰੋ 416-816-1736। ਦੋਸਤੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਪ੍ਰੋਗਰਾਮ। ਕੱਲ੍ਹ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਫਿਰ ਹਾਜ਼ਰ ਹੋਵਾਂਗੇ ਫਰਾਈਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ। ਅਤੇ ਪ੍ਰੋਗਰਾਮ ਤੋਂ ਬਾਅਦ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ AM5 ਤੇ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਗਿਵ ਅਸ ਅ ਟੈਕਸਟ, ਗਿਵ ਅਸ ਅ ਵਟਸਐਪ ਐਟ 416-457-3381 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਆਪਣੇ ਆਪ ਦੇ ਪਰਿਵਾਰ ਦੇ ਫਾਈਨੈਂਸ਼ੀਅਲ ਫਿਊਚਰ ਲਈ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸਮਝਣਾ ਚਾਹੁੰਦੇ ਹੋ, ਸਹੀ ਪਲਾਨ ਕਰਵਾਉਣਾ ਚਾਹੁੰਦੇ ਹੋ, ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਸਭ ਤੋਂ ਘੱਟ ਪ੍ਰਾਈਸਿਸ ਚਾਹੁੰਦੇ ਹੋ, ਜਾਂ ਫਿਰ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ ਅਤੇ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381 ਇੱਥੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: Another Dawn Clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
8: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: of locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈਪੀ ਟੀਵੀ ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045577 6475045557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164720 40।

ਸਭ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਬਾਤ ਹੈ ਫਰਾਈਡੇ ਜੂਨੀਅਰ, ਕੱਲ ਨੂੰ ਫਰਾਈਡੇ ਵੀਕਐਂਡ, ਵੀਕਐਂਡ ਤੇ ਵਿਆਹ ਸ਼ਾਦੀਆਂ ਫੰਕਸ਼ਨ ਹੈ, ਕਿਸ ਦਾ ਮੰਗਣਾ, ਕਿਸ ਦਾ ਸੰਗੀਤ, ਕਿਸ ਦੀ ਜਾਗੋ, ਕਿਸ ਦੀ ਇੰਗੇਜਮੈਂਟ, ਕਿਸੇ ਦਾ ਬੇਬੀ ਸ਼ਾਵਰ, ਕਿਸ ਦੀ ਬਰਥਡੇ ਪਾਰਟੀ, ਕਿਸੇ ਦੀ ਹੋਰ ਕੀ ਹੁੰਦਾ, ਆਪਣੇ ਤਾਂ ਫੰਕਸ਼ਨ ਹੀ ਬਾਹਲੇ ਨੇ ਯਾਰ। ਗੋਰਿਆਂ ਦੇ ਤਾਂ ਬਸ ਵਿਆਹ ਹੋ ਗਏ, ਇੰਗੇਜਮੈਂਟ ਪਾਰਟੀਆਂ ਘੱਟ ਹੀ ਕਰਦੇ ਆ, ਉਹ ਤਾਂ ਪ੍ਰਾਈਵੇਟ ਜੀ 'ਚ ਕਰ ਲੈਂਦੇ ਆ, ਇੰਗੇਜਮੈਂਟ ਪ੍ਰਪੋਜ਼ਲ ਕੀਤਾ ਚਲੋ ਜੀ, ਬਰਥਡੇ ਪਾਰਟੀਆਂ ਹੋ ਗਈਆਂ, ਐਨਵਰਸਰੀ ਵੀ ਘੱਟ ਹੀ ਕਰਦੇ। ਆਪਾਂ ਲੋਕ ਤਾਂ ਸਾਰਾ ਕੁਛ ਹੀ ਮਨਾਉਂਦੇ ਹਾਂ, ਆਪਣੇ ਤਾਂ ਜਿੰਨੇ ਨਾ ਹੋਰ ਕਮਿਊਨਿਟੀਜ਼ ਦੇ ਪੂਰੇ ਸਾਲ 'ਚ ਫੰਕਸ਼ਨ ਹੁੰਦੇ ਆ, ਆਪਣੇ ਉਨੇ ਫੰਕਸ਼ਨ ਇੱਕ ਹਫ਼ਤੇ 'ਚ ਹੁੰਦੇ ਆ। ਮੰਡੇ ਨੂੰ ਜੀ ਮੇਰੀ ਬੱਕਰਾ ਪਾਰਟੀ ਆ, ਟਿਊਜ਼ਡੇ ਨੂੰ ਜੀ ਮਹਿੰਦੀ ਹੈ, ਵੈਨਸਡੇ ਨੂੰ ਜੀ ਸੰਗੀਤ ਹੈ, ਥਰਸਡੇ ਨੂੰ ਜੀ ਜਾਗੋ ਹੈ, ਫਰਾਈਡੇ ਨੂੰ ਵੀ ਚੂੜਾ, ਸੈਟਰਡੇ ਨੂੰ ਵਿਆਹ, ਸੰਡੇ ਦੀ ਰਿਸੈਪਸ਼ਨ ਹੈ। ਸੋ ਪਾਰਟੀ ਕਿਵੇਂ ਕਰੀਦੀ ਹੈ ਕੋਈ ਪੰਜਾਬੀਆਂ ਤੋਂ ਸਿੱਖੇ, ਠੀਕ ਹੈ ਨਾ, ਗੱਲ ਚਾਹੀਦਾ ਵੀ ਹੈ ਯਾਰ, ਜ਼ਿੰਦਗੀ ਜਿਉਣ ਲਈ ਹੈ।

0: ਸਲੋਨੀਆ ਗੀਤ ਸੰਗੀਤ ਕਰਦੇ ਹਾਂ ਗੱਲਾਂ ਬਾਤਾਂ। ਨੰਬਰ ਆਪਣਾ ਇੱਕੋ ਇੱਕ ਹੈ 905-673-3337 3337 ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਐਸ ਆਲਵੇਜ਼ ਹੋ ਸਕਦੀਆਂ ਨੇ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਵੀ ਹੋਣਗੀਆਂ ਗੀਤ ਸੰਗੀਤ ਚਲੋ ਤੁਹਾਨੂੰ ਪਤਾ ਹੀ ਆਪਾਂ ਲਾ ਦੇਵਾਂਗੇ ਗਾਣੇ ਦੀਆਂ ਲਾਈਨਾਂ ਹੈ। ਰਾਈਨੋ ਫੈਂਸ ਵਾਲਿਆਂ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਕੋਈ ਬੈਕਯਾਰਡ ਦੇ ਵਿੱਚ ਡੈੱਕ ਤਿਆਰ ਕਰਾਉਣੀ ਹੈ ਜਾਂ ਤੁਸੀਂ ਫੈਂਸ ਜਾਂ ਡੈੱਕ ਦੀ ਰਿਪੇਅਰ ਕਰਾਉਣੀ ਹੈ, ਰਾਈਨੋ ਵਾਲੇ ਬਾਈਆਂ ਨੂੰ ਇਕਬਾਲ ਬਾਈ ਉਹਨਾਂ ਨੂੰ ਫੋਨ ਕਰ ਲਓ। ਬਹੁਤ ਹੀ ਸੋਹਣਾ ਫੈਂਸ ਦਾ ਕੰਮ ਕਰਦੇ ਆ, ਤੁਸੀਂ ਇਹਨਾਂ ਦੀਆਂ ਜੋਬਸ ਵੀ ਦੇਖ ਲਿਓ। ਮੈਂ ਕਹਿੰਦਾ ਫੈਂਸ ਐਸੀ ਲਾਉਣਗੇ ਕੋਈ ਅਬਲਾ ਤਾਂ ਰੱਬ ਕਰੇ ਨਾ ਹੀ ਆਵੇ, ਕੋਈ ਭੁਚਾਲ ਵੀ ਆ ਗਿਆ ਨਾ ਭੁਚਾਲ ਵੀ, ਕਿਉਂਕਿ ਨਹੀਂ ਯਾਰ ਇਹ ਫੈਂਸ ਤਾਂ ਬਾਹਲੀ ਕਹਿੰਦੇ ਹੁੰਦੇ ਆ ਕਿ ਪ੍ਰੋਫੈਸ਼ਨਲੀ ਲਾਈ ਹੋਈ ਆ। ਸੋ ਨਵੀਂ ਫੈਂਸ, ਫੈਂਸ ਦੀ ਰਿਪੇਅਰ 647-804-3220 ਨੰਬਰ ਹੈ, 6478043220 6478043220 7284, ਹਾਂਜੀ ਵੀਰੇ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਬਹੁਤ ਵਧੀਆ ਵੀਰੇ, ਕੀ ਬਣਦਾ?
1: ਬਸ ਵੀਰੇ ਕੰਮ ਡਨ ਕੀਤਾ, ਹੁਣ ਵਾਪਸੀ ਘਰ ਨੂੰ।
0: ਵੈਰੀ ਗੁੱਡ ਵੈਰੀ ਗੁੱਡ, ਕੀ ਪਲਾਨ ਹੈ ਅੱਜ ਸ਼ਾਮ ਦਾ ਫਿਰ?
1: ਅੱਜ ਵੀਰੇ ਸ਼ਾਮ ਦਾ ਕੋਈ ਪਲਾਨ ਨਹੀਂ,
0: ਕੁਛ ਨਹੀਂ, ਬਸ ਘਰੇ ਜਾਓਗੇ, ਟੀਵੀ ਦੇਖੋਗੇ, ਚਲੋ ਸੌਂਗੇ, ਬਸ ਡਨ। ਹਾਂ
1: ਜੀ ਹਾਂ ਜੀ, ਬਸ ਘਰੇ ਜਾਣਾ ਹੈ ਰੋਟੀ ਪਾਣੀ ਕਰਕੇ,
0: ਹਾਂ
1: ਫਿਰ
0: ਦੇਖ ਲੋ ਜ਼ਿੰਦਗੀ, ਬਸ ਇੱਥੇ ਕੰਮ ਨਾਲ ਹੀ ਆ, ਹੋਰ ਨਹੀਂ ਕੁਛ ਬੰਦਾ ਕਰਦਾ ਕਦੇ। ਨਹੀਂ ਠੀਕ ਹੈ, ਚਲੋ ਵਧੀਆ, ਸਟਰਗਲ ਵੀ ਜਿਹੜੀ ਹੈ ਨਾ ਇਹ ਜਿਹੜੀ ਸਟਰਗਲ ਹੈ ਜਿੰਨੇ ਸਾਲਾਂ ਦੀ ਕਰ ਰਹੇ ਹੋ, ਇਹਨੇ ਬੜਾ ਕੁਛ ਸਿਖਾਇਆ ਹੋ ਤੁਹਾਨੂੰ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਰਾਈਟ, ਸੋ ਸਟਰਗਲ ਹੀ ਸਾਰਾ ਕੁਛ ਹੈ ਤੇ ਸਟਰਗਲ ਹੀ ਸਕਸੈਸ ਦਾ ਨਾਮ ਹੈ। ਹੋਰ ਸੁਣਾ?
1: ਬਸ
0: ਵਧੀਆ, ਮੌਸਮ ਬਹੁਤ ਵਧੀਆ ਅੱਜ ਨਾ
1: ਸੁਬਹ
0: ਹਲਕੀ ਜੀ ਠੰਡ ਹੋ ਗਈ। ਠੀਕ ਹੈ, ਕੰਮ ਨਾਟ ਟੂ ਬੈਡ। ਹੋਰ ਸੁਣਾ?
1: ਬਾਕੀ ਅੱਜ ਨਾਲ ਭੂਰ ਦੀ ਵੀ ਪੈਂਦੀ ਰਹੀ।
0: ਬਿਲਕੁਲ, ਕੀ ਸੁਣਾਈਏ ਫਿਰ ਤੁਹਾਨੂੰ?
1: ਅੱਜ ਹੈਗਾ ਗਾਣਾ ਬਾਰਿਸ਼ਾਂ ਸ਼ਮਸ਼ੇਰ ਚੀਨੇ ਦਾ ਗਾਣਾ ਆ।
0: ਬਾਰਿਸ਼ਾਂ ਸ਼ਮਸ਼ੇਰ ਚੀਨਾ,
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ, ਤੇ ਸੁਦੇਸ਼ ਕੁਮਾਰੀ ਹੈ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਇਹਨਾਂ ਦੇ ਸ਼ਮਸ਼ੇਰ ਚੀਨੇ ਦੇ ਗਾਣੇ ਹੋਰ ਵੀ ਇੱਕ ਦੋ ਵਧੀਆ ਆਏ ਆ, ਹੈ ਨਾ?
1: ਹਾਂਜੀ ਇੱਕ ਬੰਬੀਹਾ ਬੋਲੇ ਗਾਣਾ ਆਇਆ ਸੀਗਾ,
0: ਬੰਬੀਹਾ ਬੋਲੇ ਇਹਨਾਂ
1: ਦਾ।
0: ਕਿਆ ਬਾਤ ਹੈ, ਸੁਣਾ ਦਿੰਦੇ ਵੀਰੇ, ਨੋ ਪ੍ਰੋਬਲਮ, ਲਾਉਂਦੇ ਥੋੜੇ, ਠੀਕ ਹੈ, ਥੈਂਕ ਯੂ ਵੀਰੇ, ਇੰਜੋਏ ਕਰੋ, ਬਹੁਤ ਸ਼ੁਕਰੀਆ ਤੁਹਾਡਾ। ਤੇ ਗੋਲੀ ਨੀ, ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ, ਕੱਲੀ ਦੇ ਭਾਵੇਂ ਗੋਲੀ ਮਾਰੇ। ਵਾਹ ਯਾਰ, ਇੰਨਾ ਪਿਆਰ ਕਿ ਬਸ ਕਿਸੇ ਦੇ ਸਾਹਮਣੇ ਨਹੀਂ ਮੇਰੀ ਬੇਇੱਜ਼ਤੀ ਹੋਣੀ ਚਾਹੀਦੀ, ਹੋਰ ਕਿਤੇ ਭਾਵੇਂ ਨੇੜੇ ਤੇੜੇ ਕੋਈ ਨਾ ਹੋਵੇ, ਉੱਥੇ ਜੋ ਮਰਜ਼ੀ ਕਰਦੀ ਹੈ। ਬੱਲੇ ਯਾਰ, ਲੋਕਾਂ 'ਚ ਸੱਚੀ ਬੜਾ ਹੀ ਪਿਆਰ ਹੈ, ਹੁਣ ਕੀ ਕਰੀਏ, ਅੱਜ ਕੱਲ੍ਹ ਨਹੀਂ ਰਿਹਾ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਹਿਸਾਬ ਦਾ ਪਿਆਰ ਚੱਲਦਾ। ਸੋ ਖੈਰ, 905-673-3337 ਨੰਬਰ ਹੈ ਆਪਣਾ, 905-673-3337 905-673-3337। ਅੱਜ ਯਾਰ ਬੜੀ ਹੈਰਾਨੀ ਦੀ ਗੱਲ ਹੋਈ, ਐਕਵਾਡੋਰ ਨੇ ਜਰਮਨੀ ਨੂੰ ਹਰਾ ਦਿੱਤਾ ਹੈ ਵਰਲਡ ਕੱਪ ਦੇ ਵਿੱਚ, ਪਤਾ ਨਹੀਂ ਕਿਵੇਂ। ਜਰਮਨੀ ਤਾਂ ਇੱਕ ਫੇਵਰੇਟ ਟੀਮ ਹੈ, ਕਈਆਂ ਨੂੰ ਤਾਂ ਇਹ ਵੀ ਉਮੀਦ ਕਿ ਜਰਮਨੀ ਸਾਰਾ ਜਿਹੜਾ ਟੂਰਨਾਮੈਂਟ ਹੈ ਯਾਨੀ ਕਿ ਵਰਲਡ ਕੱਪ ਹੈ ਉਹ ਜਿੱਤ ਜਾਣਗੇ, ਬਟ ਐਕਵਾਡੋਰ ਵਰਗੀ ਟੀਮ ਨੂੰ ਹਾਰਨਾ ਇਟਸ ਬੜੀ ਵੱਡੀ ਕਹਿ ਲਓ ਕਿ ਸਟੇਟਮੈਂਟ ਹੈ। ਐਂਡ ਐਕਵਾਡੋਰ ਆਲਰੇਡੀ ਇੱਕ ਗੇਮ ਹਾਰੇ ਨੇ, ਇੱਕ ਡਰਾਅ ਹੋਇਆ, ਬਟ ਚਲੋ ਫਿਰ ਵੀ ਜਰਮਨੀ ਆਪਣੇ ਗਰੁੱਪ ਦੇ ਵਿੱਚ ਹਜੇ ਵੀ ਪਹਿਲੇ ਨੰਬਰ 'ਤੇ ਆ। ਇੱਕ ਗੇਮ 7-1 ਜਿੱਤੇ ਸੀਗੇ, ਆਈ ਡੋਂਟ ਰਿਮੈਂਬਰ ਕਿਹਦੇ ਅਗੇਂਸਟ, ਬਟ ਖੈਰ ਇਟਸ ਬਿਗ ਥਿੰਗ। ਸੋ ਹੁਣ ਐਤਵਾਰ ਦੀ ਉਡੀਕ ਹੈ, ਐਤਵਾਰ ਨੂੰ ਨੌਕਆਊਟ ਸਟੇਜ ਹੈ ਜਿਹੜਾ ਉਹ ਸ਼ੁਰੂ ਹੈ, ਅਤੇ ਕੈਨੇਡਾ ਅਤੇ ਸਾਊਥ ਅਫਰੀਕਾ ਦਾ ਮੈਚ ਐਤਵਾਰ ਨੂੰ ਹੋ ਰਿਹਾ ਐਲਏ ਦੇ ਵਿੱਚ। ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ, ਨਿਵੇਲੇ ਨੂੰ ਇੱਕ ਟਿਕਟ ਮੈਨੂੰ ਲੱਗਦਾ $2,000 ਦੀ ਸ਼ੁਰੂ ਹੈ ਜੀ, ਕਿਸੇ ਨੇ ਜਾਣਾ ਕੈਨੇਡਾ ਵਾਲੇ, ਮੈਨੂੰ ਲੱਗਦਾ ਕਿ ਜਿੱਤ ਜਾਣਗੇ ਸਾਊਥ ਅਫਰੀਕਾ ਨੂੰ, ਬਾਕੀ ਚਲੋ ਪਤਾ ਨਹੀਂ ਹੁੰਦਾ। ਬਟ ਨੌਕਆਊਟ ਸਟੇਜਿਸ ਸ਼ੁਰੂ ਐਤਵਾਰ ਤੋਂ, ਅਤੇ ਲੈਟਸ ਸੀ ਵੀ ਕੀ ਬਣਦਾ। ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਦੇ ਉੱਤੇ ਗੱਲਾਂ ਬਾਤਾਂ ਥੋੜ੍ਹੀਆਂ ਸਾਡੀਆਂ ਥੋੜ੍ਹੀਆਂ ਹੋ ਰਹੀਆਂ ਨੇ। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕੁਝ ਕੁ ਦਿਨਾਂ ਤੋਂ ਯਾਰ, ਕਿ ਬਹੁਤ ਹੀ ਖੂਬਸੂਰਤ ਫਿਲਮ 40 ਦਿਨ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਜੀ, ਤੁਸੀਂ ਫਿਲਮ ਦੇਖੋਗੇ ਤਾਂ ਥੀਏਟਰ 'ਚੋਂ ਨਿਕਲ ਕੇ ਤੁਸੀਂ ਬਸ ਯਾਦ ਹੀ ਕਰਦੇ ਰਹੋਗੇ ਕਿ ਯਾਰ ਇੰਨੀ ਸੋਹਣੀ ਫਿਲਮ। 9.1 out of 10 ਫਿਲਮ ਦੀ ਰੇਟਿੰਗ ਹੈ, ਇੰਨੀ ਚਰਚਾ ਇਸ ਫਿਲਮ ਦੀ ਹੋ ਰਹੀ ਹੈ। ਅਤੇ ਤੁਸੀਂ ਅਗਰ ਸੋਚ ਰਹੇ ਹੋ ਕਿ ਨਵੀਂ ਯਾਰ ਦੇਖੀ ਹੈ ਜੀ, ਅੱਜ ਸਿਲਵਰ ਸਿਟੀ ਬਰੈਂਪਟਨ, ਹੁਣ 9 ਵਜੇ ਵਾਲਾ ਅਗਲਾ ਸ਼ੋਅ ਹੈ, ਕੋਰਟਨੀ ਪਾਰਕ ਮਿਸੀ ਸਾਗਾ 7:20 ਅਤੇ 10:10 'ਤੇ ਸ਼ੋਅ ਹੈ, ਵੌਨ ਦੇ ਵਿੱਚ 9 ਵਜੇ ਹੁਣ ਸ਼ੋਅ ਹੈ। ਸੋ 40 ਦਿਨ ਫਿਲਮ ਜ਼ਰੂਰ ਹਜੇ ਤੱਕ ਨਹੀਂ ਦੇਖੀ, ਤੁਸੀਂ ਬੈਠੋ ਗੱਡੀਆਂ 'ਚ ਅਤੇ ਫਿਲਮ ਦੇਖਣ ਜ਼ਰੂਰ ਜਲਦੀ ਤੋਂ ਜਲਦੀ ਜਾਓ, ਯੂ ਵਿਲ ਲਵ ਇਟ। ਇਹ ਮੇਰਾ ਤੁਹਾਨੂੰ ਵਾਅਦਾ ਕਿ ਤੁਹਾਡਾ ਕੋਈ ਨੈਗੇਟਿਵ ਐਕਸਪੀਰੀਅੰਸ ਨਹੀਂ ਹੋਊਗਾ, ਪੋਜ਼ਿਟਿਵ ਤੋਂ ਵੀ ਪੋਜ਼ਿਟਿਵ ਹੋਊਗਾ। ਸੋ ਪ੍ਰੋਗਰਾਮ ਪੰਜਾਬੀ ਨਾ, ਸਟੂਡੀਓ ਦਾ ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਹੋ ਰਹੀ ਹੈ ਆਪਣੀ, 905-673-3337 ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਯਾਦ ਰੱਖੋ ਇਹ ਨੰਬਰ। ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ, ਵਨ ਐਂਡ ਓਨਲੀ ਨੇਮ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨਵੀਂ ਲੋਕੇਸ਼ਨ, ਦੂਜੀ ਲੋਕੇਸ਼ਨ ਖੁੱਲ੍ਹ ਚੁੱਕੀ ਹੈ ਤੁਹਾਡੇ ਲਈ, ਮਿਲਟਨ ਦੇ ਵਿੱਚ, ਹਾਈਵੇ 401 ਤੋਂ ਉੱਤਰ ਅਨੁਸਾਰ 10

0: ਵਧੀਆ ਮੇਰੇ ਹਾਂ ਜੀ ਫਿਲਮਾਂ ਨਾ ਵੀਰੇ ਮੈਂ ਤਾਂ ਹੁਣ ਹਿਸਾਬ ਜਿਹਾ ਲਾਇਆ ਨਾ ਵੀ ਵਧੀਆ ਆਉਣ ਲੱਗ ਗਈਆਂ
1: ਜਿੱਦਾਂ ਦੀ ਆਡੀਅੰਸ ਹੈ ਉਦਾਂ ਦੀ ਫਿਲਮ ਆਊਗੀ ਹੁਣ ਆਡੀਅੰਸ ਪਹਿਲਾਂ ਪਹਿਲਾਂ ਲੋਕ ਕਹਿੰਦੇ ਗਏ ਕਿ ਇੱਦਾਂ ਦੀਆਂ ਫਿਲਮਾਂ ਉਦਾਂ ਦੀਆਂ ਬੜੀਆਂ ਚੱਲੀਆਂ ਵੀ ਨੇ
0: ਚਲੋ
1: ਹੁਣ ਦੇਖੋ ਇੰਨਾ ਪੈਸਾ ਲੱਗਿਆ ਫਿਲਮ ਦੇ ਉੱਤੇ ਤੇ ਬਾਕੀ ਫਿਲਮ ਬਣ ਵੀ ਚੁੱਕੀ ਹੈ ਉਹ ਲੱਗੇ ਹੋਣਗੇ ਏਡੀ ਵੱਡੀ ਟੀਮ ਉਹਨਾਂ ਦੇ ਪਿੱਛੇ ਆ ਸੋ ਕਈ ਵਾਰ ਲੱਗ ਜਾਂਦਾ ਸਮਾਂ ਬਟ ਜਿਹੜੀ ਚੀਜ਼ ਆਉਣੀ ਹੁੰਦੀ ਆ ਆਈ ਜਾਊਗੀ ਬੜਾ ਵਧੀਆ ਗਾਣਾ ਯਾਰ ਉਹ ਮੇਰਾ ਬੜਾ ਪਸੰਦੀਦਾ ਗੀਤ ਹੈ ਉਹ ਗਾਣੇ ਦੀ ਵਾਈਬ ਵੀ ਬਹੁਤ ਸੋਹਣੀ ਹੈ ਹਾਂ ਜਦੋਂ ਕਹਿੰਦੀ ਹੈ ਨਾ ਹੋ ਗਈ ਚਰਚਾ ਵੇ ਸਾਰੇ ਤਾਨੇ ਕੁੜੀਆਂ ਨੇ ਮਾਰੇ ਬਹੁਤ ਮੈਂ ਕਹਿੰਦਾ ਕਿ ਬਸ ਜੀ ਕਰਦਾ ਕਿ ਸੁਣੀ ਜਾਓ ਲਾਉਣੇ ਜ਼ਰੂਰ ਠੀਕ ਹੈ ਵੀਰੇ ਨੋ ਪ੍ਰੋਬਲਮ ਦੋ ਕਾਫੀ ਲੈਜੈਂਡਰੀ ਗੀਤਾਂ ਦੀ ਰਿਕੁਐਸਟ ਆਈ ਹੁਣ ਦੋਨੋਂ ਲੱਗਣਗੇ ਤੁਹਾਡੇ ਲਈ ਟੈਨਸ਼ਨ ਨਾ ਲਓ ਜਦੋਂ ਅਸੀਂ ਆ ਗਏ ਬਹਿ ਗਏ ਕੁਰਸੀ ਤੇ ਫਿਰ ਤੁਹਾਨੂੰ ਖੁਸ਼ੀ ਕਰਕੇ ਜਾਵਾਂਗੇ ਤੁਹਾਨੂੰ ਅਪਸੈਟ ਨਹੀਂ ਕਰਦੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਗੁਰਕਰਮ ਢੀਂਡਸਾ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਆਟੋ ਇੰਸ਼ੋਰੈਂਸ ਦੇ ਵਿੱਚ ਕਹਿ ਰਹੇ ਹੋ ਨਵੀਂ ਯਾਰ ਕੀ ਕਰੀਏ ਰੇਟ ਹੀ ਨਹੀਂ ਘੱਟ ਰਿਹਾ ਟੈਨਸ਼ਨ ਨਾ ਲਓ ਇੱਕ ਵਾਰ ਗੁਰਕਰਮ ਨੂੰ ਕੀਤਾ ਫੋਨ ਨਾ ਤੁਹਾਡੇ ਬਹੁਤ ਸਾਰੇ ਪੈਸੇ ਬਚਣਗੇ ਨੰਬਰ ਹੈ 416-876-4605 416-876-4605 ਦੇ ਉੱਤੇ ਕਾਲ ਕਰੋ ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ 7044 ਹੈਲੋ
0: ਕਲੱਬਿੰਗ ਦੀਆਂ ਹੋਰ ਆਊਟ ਚੱਲ ਕਲੱਬਿੰਗ ਤਾਂ ਨਹੀਂ ਹੂੰ ਜਿੱਦਾਂ ਵੀ ਕੋਈ ਵਧੀਆ ਜੀ ਪਲੇਸ ਹੋਵੇ ਬਈ
1: ਕਲੱਬਿੰਗ ਤਾਂ ਦੇਖੋ ਯਾਰ ਮੈਂ ਤਾਂ ਹੁਣ ਮੈਨੂੰ ਬਹੁਤ ਚੰਗਾ ਕਲੱਬਿੰਗ ਗਏ ਨੂੰ ਤੁਸੀਂ ਕਿੱਦਾਂ ਦੀ ਜਗ੍ਹਾ ਲੱਭ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਆਊਟਡੋਰ ਕਿਤੇ ਜਾਣਾ ਇੱਕ ਹੁੰਦਾ ਨਵੀਂ ਅਸੀਂ 2-3 ਘੰਟੇ ਵੀ ਡਰਾਈਵ ਕਰ ਆਵਾਂਗੇ ਇੱਕ ਹੁੰਦਾ ਬਸ ਯਾਰ ਕੋਈ ਵਧੀਆ ਜਿਹਾ ਰੈਸਟੋਰੈਂਟ ਦੱਸ ਦੋ
0: ਯਾਰ ਅੱਕ ਜੇ ਗਏ ਯਾਰ ਬਾਈ ਕੋਈ ਜਗ੍ਹਾ ਹੀ ਨਹੀਂ ਲੱਭਦੀ ਸਾਲੀ ਵਧੀਆ ਆਈ ਤੇਰੇ ਸਕੂਨ ਜਾਂ ਮੇਰੇ ਮਾਲ ਮੂਲ ਘੁੰਮ ਕੇ ਮੁੜਿਆ ਨੇ
1: ਨਹੀਂ ਮਾਲ ਤੋਂ ਕੀ ਕਰਨਾ ਜਗ੍ਹਾ ਹੁਣ ਦੇਖੋ ਤੁਸੀਂ ਕਿੱਥੇ ਤੱਕ ਡਰਾਈਵ ਕਰਨ ਨੂੰ ਤਿਆਰ ਹੋ
0: 2-3 ਘੰਟੇ ਕਰਨਾ ਹੈ ਬਈ ਹੁਣ ਥੰਡਰ ਵੀ ਨਾ ਦੱਸ ਦੀ ਕਦੇ 13 ਘੰਟਿਆਂ ਦੀ
1: ਨਹੀਂ ਮੈਂ ਇੰਨੀ ਦੂਰ ਨਹੀਂ ਦੱਸਦਾ ਤੁਸੀਂ ਨਾ ਇੱਕ ਕੰਮ ਕਰੋ ਤੁਸੀਂ ਸਾਨੂੰ ਨਾ ਇੰਸਟਾਗ੍ਰਾਮ ਤੇ ਇੱਕ ਮੈਸੇਜ ਕਰੋ
0: ਹਾਂਜੀ
1: ਤੇ ਮੈਂ ਸਾਡੀ ਨਾ ਇੱਕ ਲਿਸਟ ਬਣੀ ਹੋਈ ਹੈ ਤੇ ਉਸ ਲਿਸਟ ਦੇ ਉੱਤੇ ਮੈਨੂੰ ਲੱਗਦਾ ਕਿ 15-20 ਤੋਂ ਵੀ ਵੱਧ ਡੈਸਟੀਨੇਸ਼ਨ ਨੇ ਤੁਸੀਂ ਦੇਖ ਲਿਓ ਤੁਹਾਨੂੰ ਕਿਹੜੀ ਨੇੜੇ ਪੈਂਦੀ ਆ ਤੇ ਕਾਫੀ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਤੁਹਾਨੂੰ ਭੇਜ ਦਿਆਂਗੇ ਬਸ ਮਾਲ ਜਾ ਕੇ ਤੇ ਬਸ ਉਹਦੇ ਨਾਲ ਹੀ ਸਾਰ ਲਈਦਾ ਕੰਮ ਦੇਖੋ ਹੁਣ ਤਾਂ ਹੁਣ ਤੁਹਾਡੇ ਤੇ ਆ ਮਾਲ ਤਾਂ ਹਰੇਕ ਜਾ ਸਕਦਾ ਜਾਣੇ ਕਿਉਂ ਮਾਲ ਇੰਨਾ ਫਿਰ ਮਾਲ ਇੱਕ ਚਿਲ ਸਪੋਟ ਬਣ ਚੁੱਕਿਆ ਹੈ ਵੀ ਚਲੋ ਗੇੜੀ ਗੁੜੀ ਮਾਰ ਰਹੀ ਹੈ ਮਾਲ ਚੱਲਦੇ ਹਾਂ ਸੋ ਕਿ ਸਾਡੇ ਨਾ ਲਿਸਨਰਸ ਦੇ ਸਹਿਯੋਗ ਦੇ ਨਾਲ ਹੀ ਇੱਕ ਲਿਸਟ ਬਣੀ ਹੋਈ ਹੈ ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਪੰਜਾਬੀ ਲਹਿਰਾਂ PUNJABILERAN ਉੱਤੇ ਮੈਸੇਜ ਕਰਕੇ ਲਿਖ ਦਿਓ ਕਿ ਸੈਂਡ ਲਿਸਟ ਤੇ ਜਿਹੜੀ ਸਾਡੀ ਇੱਕ ਲਿਸਟ ਬਣੀ ਹੋਈ ਹੈ ਇਹ ਸਾਡੇ ਲਿਸਨਰਸ ਦੀਆਂ ਹੀ ਦੱਸੀਆਂ ਹੋਈਆਂ ਲੋਕੇਸ਼ਨਸ ਨੇ ਵੀ ਲੋਕਲ ਤੁਸੀਂ ਅੰਟੇਰੀਓ ਦੇ ਵਿੱਚ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ ਉੱਥੇ ਕਲਿਫਸ ਨੇ ਲੇਕਸ ਨੇ ਕੁਝ ਕੁ ਪਾਰਕਾਂ ਨੇ ਤੇ ਕਈ ਥਾਵਾਂ 'ਤੇ ਮੈਂ ਵੀ ਨਹੀਂ ਗਿਆ ਇਹਨਾਂ 'ਚੋਂ ਸੋ ਤੁਸੀਂ ਮੈਸੇਜ ਕਰ ਦਿਉ ਜਿਹਨੇ ਵੀ ਲੋਕਾਂ ਨੇ ਉਹ ਲਿਸਟ ਮੰਗਵਾਉਣੀ ਹੈ ਅਤੇ ਤੁਹਾਨੂੰ ਮੈਂ ਭੇਜ ਦੂੰਗਾ ਠੀਕ ਹੈ ਪੇਜ ਹੈ ਸਾਡਾ ਪੰਜਾਬੀ

0: ना PUNJABILEHREN ਇੰਸਟਾਗ੍ਰam ਤੇ ਲਿਸਟ ਅਸੀਂ ਥੋੜੇ ਤੱਕ ਪਹੁੰਚਦੀ ਕਰ ਦਿਆਂਗੇ, ਠੀਕ ਹੈ? ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਨੰਬਰ ਆਪਣਾ 905-673-3337 9056733337 ਦੇ ਉੱਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ ਲਵਾਨਾ ਵੈਲਨੈਸ ਸਪਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ, ਪਹਿਲੀ ਗੱਲ ਤਾਂ ਲੇਡੀਜ਼ ਤੁਹਾਡੇ ਲਈ ਆ ਖਾਸ ਤੌਰ 'ਤੇ, ਹਾਈਡਰਾਫੇਸ਼ੀਅਲ ਕਰਾਉਣਾ 150 ਵਾਲਾ 130 ਦੀ ਸੋਰੀ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ 120 ਫੁੱਲ ਬਾਡੀ ਉਹਦੇ ਥਾਂ 'ਤੇ $100 ਸਿਰਫ। ਸੋ ਅੰਡਰ ਆਰਮ ਫੇਸ਼ੀਅਲ ਕਰਾਉਣਾ 60 ਦੀ ਥਾਂ 'ਤੇ 50 'ਚ, ਬੈਕ ਫੇਸ਼ੀਅਲ 80 ਦੀ ਥਾਂ 'ਤੇ $60 'ਚ, ਅਤੇ ਬਹੁਤ ਵਧੀਆ ਮਸਾਜ ਥੈਰੇਪਿਸਟ ਵੀ ਇੱਥੇ ਨੇ, ਬੜੇ ਐਕਸਪੀਰੀਅੰਸਡ ਥੈਰੇਪਿਸਟ, ਡਾਇਰੈਕਟ ਬਿਲਿੰਗ ਵੀ ਕਰ ਦੇਣਗੇ ਇੰਸ਼ੋਰੈਂਸ ਕੰਪਨੀ ਨੂੰ ਜੇ ਬੈਨੀਫਿਟ ਹੈਗੇ ਆ। ਪੋਸਟ ਨੇਟਲ ਮਸਾਜ, ਸਰਵਾਈਕਲ ਇਸ਼ੂ ਹੈ ਕੋਈ, ਸਾਇਟਿਕ ਹੈ, ਬੈਕ ਪੇਨ ਆ ਸਾਡੇ ਟਰੱਕਾਂ ਵਾਲੇ ਬਾਈਆਂ ਨੂੰ, ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਲਵਾਨਾ ਵੈਲਨੈਸ ਸਪਾ ਦੇ ਉੱਤੇ ਪਹੁੰਚੋ। ਅਤੇ ਇਹਨਾਂ ਦਾ ਫੋਨ ਨੰਬਰ ਹੈ 416-881-5385 ਤੁਹਾਡੇ ਤਾਂ ਤੁਹਾਡੇ ਮੈਸੇਜ ਡਿੱਗਣੇ ਸ਼ੁਰੂ ਹੋ ਗਏ, ਕੋਈ ਨਾ ਮੈਂ ਭੇਜਦਾ ਸਾਰਿਆਂ ਨੂੰ ਲਿਸਟ। 1981 ਹੈਲੋ,
1: ਹਾਂਜੀ ਹਾਲ ਆ,
0: ਵਧੀਆ ਜੀ, ਕਿਵੇਂ ਹੋ?
1: ਬਸ ਵਧੀਆ ਜੀ। ਘੁੰਮਣ ਜਾਣਾ ਨਾ, ਤੇ ਨੇੜੇ ਤੇੜੇ ਜਾਣਾ, 1.5-2 ਘੰਟੇ ਦੀ ਵਾਟ ਆ। ਇਨਿਸਵੈਲ ਹੈਗਾ ਫਰਾਈਡੇ ਹਾਰਬਰ
0: ਹੈਗਾ, ਹਾਂਜੀ,
1: ਉਹ ਬਹੁਤ ਸੋਹਣੀ ਲੋਕੇਸ਼ਨ ਆ, ਬਹੁਤ ਵਧੀਆ ਟਾਈਮ ਸਪੈਂਡ ਕਰਨ ਨੂੰ ਆ। ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਉੱਥੇ, ਤੇ ਤੁਸੀਂ ਲਾਈਕ ਡਾਈਨਿੰਗ ਕਰ ਸਕਦੇ ਹੋ। ਬਹੁਤ ਸੋਹਣੀ ਥਾਂ ਆ ਉਹ,
0: ਨਹੀਂ ਫਰਾਈਡੇ ਹਾਰਬਰ ਵਧੀਆ, ਬਸ ਥੋੜੇ ਪ੍ਰਾਈਸੀ ਜ਼ਰੂਰ ਹੋ ਜਾਂਦਾ ਫਰਾਈਡੇ ਹਾਰਬਰ।
1: ਹਾਂ ਪ੍ਰਾਈਸੀ ਤਾਂ ਹੈਗਾ, ਜੇ ਤੁਸੀਂ ਪਹਾੜਾਂ ਵੱਲ ਜਾਣਾ, ਜੇ 3 ਘੰਟੇ ਡਰਾਈਵ ਕਰ ਲਓਗੇ ਫਿਰ ਜਾ ਸਕਦੇ ਹੋ ਬੈਨਕ੍ਰਾਫਟ। ਹਾਂਜੀ ਹਾਂਜੀ।
0: ਅੱਛਾ ਬੈਨਕ੍ਰਾਫਟ ਕੀ ਕਿੱਥੇ ਕਾ?
1: ਨੌਰਥ ਈਸਟ ਵਾਲੀ ਸਾਈਡ ਆ, ਰਾਸਤਾ ਸਾਰਾ ਪਹਾੜਾ, ਪਹਾੜੀ ਪਹਾੜਾ ਰਾਸਤੇ, ਤੁਹਾਨੂੰ ਬਹੁਤ ਹੀ ਲੇਕਸ ਮਿਲਣਗੀਆਂ, ਪਹਾੜ ਮਿਲਣਗੇ ਰਾਸਤੇ, ਤੁਸੀਂ ਸਟੇ ਵੀ ਕਰ ਸਕਦੇ ਹੋ, ਮੋਟਰਸ ਹੈਗੇ ਨੇ, ਤੇ ਜਿਵੇਂ ਜਿਹੜੇ ਬੰਦੇ ਨੇ ਇੰਡੀਆ ਵਿੱਚ ਮਨਾਲੀ ਦੇਖਿਆ, ਬਸ ਉਹ ਮਨਾਲੀ ਦੀ ਵਾਈਬ ਦਿੰਦਾ।
0: ਅੱਛਾ, ਕੀ ਬਾਤ ਹੈ। ਆਪਣੀ ਨਾ ਪ੍ਰੋਬਲਮ ਇਹ, ਆਪਾਂ ਬਾਹਰ ਨਿਕਲਦੇ ਨਹੀਂ, ਦੇਖਣ ਨੂੰ ਤਾਂ ਬਹੁਤ ਕੁਝ ਆ, ਹੁਣ ਬ੍ਰੈਮਲੀ ਸਿਟੀ ਸੈਂਟਰ ਚਲੇ ਗਏ, ਚਿੰਕੂਜੀ ਪਾਰਕ ਚਲੇ ਗਏ, ਚਲੋ ਜੀ ਦੇਖ ਰਹੇ ਹਾਂ ਟੋਰਾਂਟੋ, ਜਿੰਨਾ ਦੇਖਣਾ ਸੀ।
1: ਨਹੀਂ ਬਹੁਤ ਕੁਛ ਆ ਘੁੰਮਣ ਨੂੰ, ਲਾਈਕ ਆਪਾਂ ਜ਼ਿਆਦਾਤਰ ਲੋਕਾਂ ਸੁਣਦੇ ਆ ਵੀ ਲੋਕਾਂ ਕੋਲ ਕੈਨੇਡਾ ਕੋਲ ਪਾਣੀ ਆ, ਸੋਰੀ ਇੱਥੇ ਓਨਟਾਰੀਓ ਕੋਲ ਪਾਣੀ ਬਹੁਤ ਜ਼ਿਆਦਾ ਆ, ਲੇਕਸ ਆ ਕਾਫੀ। ਨਹੀਂ ਤੁਸੀਂ ਬਾਹਰ ਨਿਕਲੋ, ਤੁਹਾਨੂੰ ਪਤਾ ਲੱਗੂਗਾ, ਸਡਬਰੀ ਜਾਂਦੇ ਹੋ ਆਪਾਂ, ਤੇ ਉਹਦੇ ਵਿੱਚ ਰਾਸਤੇ ਬਹੁਤ ਜ਼ਿਆਦਾ ਡੈਸਟੀਨੇਸ਼ਨ ਆਉਂਦੀਆਂ ਨੇ। ਜੇ ਤੁਸੀਂ ਹੋਰ 2-2.5 ਘੰਟੇ ਲਾ ਲਓਗੇ ਮਸਕੋਕਾ ਚਲ ਜਾਓ, ਮਸਕੋਕਾ ਦੀ ਵਾਈਬ ਬਹੁਤ ਸੋਹਣੀ ਆ, ਬਹੁਤ ਸੋਹਣਾ ਏਰੀਆ ਉਹ, ਤੁਸੀਂ ਟਾਈਮ ਸਪੈਂਡ ਕਰ ਸਕਦੇ 5-6 ਘੰਟੇ, ਤੁਹਾਡੇ ਆਰਾਮ ਨਾਲ ਸਪੈਂਡ ਹੋ ਜਾਣਗੇ ਮਸਕੋਕਾ।
0: ਬਹੁਤ ਕੁਛ ਹੈ ਹੁਣ ਇਹ ਲਿਸਟ ਜਿਹੜੀ ਸਾਡੀ ਬਣੀ ਹੋਈ, ਇੱਥੇ ਵੀ ਬੜਾ ਕੁਛ ਹੈ। ਸੋ ਥੈਂਕ ਯੂ ਵੀਰੇ, ਬਹੁਤ ਤੁਹਾਡਾ ਵੀ ਧੰਨਵਾਦ, ਥੈਂਕਸ ਫੋਰ ਯੂਰ ਕਾਲ, ਥੈਂਕ ਯੂ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿੰਨੇ ਵੀ ਮੈਸੇਜ ਆਏ ਸਾਰਿਆਂ ਨੂੰ ਮੈਂ ਉਹ ਭੇਜ ਦੇਵਾਂ। ਸੋ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHREN, ਉੱਥੇ ਲਿਖ ਦਿਓ ਸੈਂਡ ਲਿਸਟ, ਅਤੇ ਕਾਫੀ ਜਾਣੇ ਨੂੰ ਮੈਂ ਭੇਜ ਵੀ ਦਿੱਤੀ, ਬਟ ਤੁਸੀਂ ਵੀ ਮੰਗਾਉਣੀ ਹੈ ਤਾਂ ਇੰਸਟਾਗ੍ਰਾਮ 'ਤੇ ਬਸ ਮੈਸੇਜ ਕਰ ਦਿਓ, ਅਤੇ ਤੁਹਾਨੂੰ ਅਸੀਂ ਸੈਂਡ ਕਰ ਦਿਆਂਗੇ। ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ, ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ, ਪੈਸੇ ਕਮਾ ਤਾਂ ਸਾਰੇ ਰਹਿੰਦੇ ਆ, ਬਟ ਕਈ ਵਾਰ ਪੈਸੇ ਉਹ ਪਏ ਰਹਿੰਦੇ ਆ ਤੁਹਾਡੇ। ਦੇਖੋ ਕੈਨੇਡਾ 'ਚ ਆਪਾਂ ਆਏ ਹਾਂ, ਤੁਸੀਂ ਆਪਣੇ ਪੈਸਿਆਂ ਨੂੰ ਆਪਣੇ ਲਈ ਕੰਮ ਕਰਨ ਲਾਓ, ਅਤੇ ਜ਼ਿੰਦਗੀ ਦੇ ਵਿੱਚ ਤਾਂ ਹੀ ਕਿਤੇ ਫ੍ਰੀ ਹੋਵੋਗੇ, ਨਹੀਂ ਤਾਂ ਬਸ ਸ਼ਿਫਟਾਂ 'ਤੇ ਸ਼ਿਫਟਾਂ ਲਾਉਂਦੇ ਰਹੋਗੇ। ਇੱਕ ਬਾਈ ਜੀ ਮੈਨੂੰ ਮਿਲੇ, ਦੋ ਭਰਾ ਸੀਗੇ, ਕਹਿੰਦੇ ਨਵੀਂ ਸਾਨੂੰ 30 ਸਾਲ ਹੋ ਗਏ, ਇੱਕ ਦਿਨ ਕੰਮ ਦਾ ਨਹੀਂ ਮਿਸ ਕੀਤਾ, ਅਤੇ ਕੋਈ ਸਾਡੇ ਕੋਲ ਦੇਖੋ ਇਨਵੈਸਟਮੈਂਟ ਨਹੀਂ ਹੈਗੀ, ਬਸ ਕੰਮ ਹੀ ਕੰਮ ਕਰੀ ਜਾ ਰਹੇ। ਮੈਂ ਕਿਹਾ ਇਹ ਤਾਂ ਫਿਰ ਤੁਹਾਡੀ ਗਲਤੀ ਹੈ। ਸੋ ਸੌਰਭ ਜੀ ਸਾਡੇ ਨਾਲ ਨੇ, ਸੌਰਭ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈਗੀ ਹੈ ਕਿ ਹਮੇਸ਼ਾ ਇੱਕ ਛੋਟੇ ਜਿਹੇ ਬੀਜ ਤੋਂ ਹੀ ਫਲ ਦੇ ਭਰੇ ਹੋਏ ਦਰਖਤ ਦੀ ਜਿਹੜੀ ਹੈਗੀ ਹੈ ਪੈਦਾਇਸ਼ ਹੁੰਦੀ ਹੈ, ਔਰ ਉਹਨੂੰ ਆਪਾਂ ਨੂੰ ਸਿੰਚਣਾ ਪੈਂਦਾ, ਪਾਣੀ ਦੇਣਾ ਹੁੰਦਾ, ਆਪਾਂ ਫਰਟੀਲਾਈਜ਼ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਠੰਡੇ ਗਰਮ ਇਨਵਾਇਰਮੈਂਟ ਤੋਂ ਵੀ ਬਚਾਈਏ। ਤੇ ਇਸੇ ਤਰ੍ਹਾਂ ਹੀ ਸਾਡਾ ਪੈਸਾ ਹੈ, ਪੈਸਾ ਇੱਕ ਐਸਾ ਸੀਡ ਹੈ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ, ਜਿਹਦੇ ਤੁਸੀਂ ਆਪ ਫਾਰਮਰ ਹੋ, ਤੁਸੀਂ ਆਪ ਗਾਰਡਨਰ ਹੋ, ਤੁਸੀਂ ਇਹ ਦੇਖਣਾ ਹੈਗਾ ਕਿ ਤੁਹਾਡਾ ਰਿਲੇਸ਼ਨਸ਼ਿਪ ਉਸ ਪੈਸੇ ਦੇ ਨਾਲ, ਤੁਹਾਡੀ ਥੋਟ ਪ੍ਰੋਸੈਸ ਉਸ ਪੈਸੇ ਦੇ ਪ੍ਰਤੀ, ਤੁਹਾਡੀ ਅਪਰੋਚ ਤੁਹਾਡੀ ਆਪਣੀ ਲਾਈਫ ਦੇ ਪ੍ਰਤੀ, ਫਾਈਨੈਂਸਿਸ ਦੇ ਪ੍ਰਤੀ, ਇਹ ਇੱਕ ਐਸੀ ਖਾਦ ਹੈ ਜਿਹੜੀ ਤੁਹਾਡੇ ਪੈਸੇ ਦੀ ਜਸਟੀਫਿਕੇਸ਼ਨ ਨੂੰ ਹਮੇਸ਼ਾ ਨਿਰਧਾਰਿਤ ਕਰਦੀ ਹੈ। ਜਸਟੀਫਿਕੇਸ਼ਨ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਹੈ, ਕੁਝ ਲੋਕ ਡਿਫਰੈਂਟਲੀ ਜਿਹੜਾ ਹੈਗਾ ਵੈ ਉਹ ਮਨੀ ਨੂੰ ਲੈ ਕੇ ਚੱਲਦੇ ਨੇ ਇਨਵੈਸਟਮੈਂਟ ਦੇ ਰੂਪ ਦੇ ਵਿੱਚ, ਕੋਈ ਸੈਕਿੰਡ ਮੌਰਗੇਜ ਕਰ ਰਿਹਾ, ਕੋਈ ਪੈਸੇ ਨਾਲ ਫਸਟ ਮੌਰਗੇਜ ਕਰ ਰਿਹਾ, ਕੋਈ ਸਟਾਕਸ ਖਰੀਦ ਰਿਹਾ, ਕੋਈ ਆਪਸ਼ਨਸ ਖਰੀਦ ਰਿਹਾ, ਕੋਈ ਸਟਰਕਚਰ ਨੋਟਸ ਖਰੀਦ ਰਿਹਾ, ਕੋਈ ਡੈਰੀਵੇਟਿਵ ਦੇ ਟ੍ਰੇਡ ਕਰ ਰਿਹਾ। ਹਰ ਬੰਦਾ ਅਲੱਗ ਅਲੱਗ ਪ੍ਰੋਡਕਟਸ ਦੇ ਵਿੱਚ, ਅਲੱਗ ਅਲੱਗ ਜਿਹੜੀ ਟੀਮਸ ਹੈ, ਫਾਈਨੈਂਸ਼ੀਅਲ ਪਲੈਨਰਸ ਨੇ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਜਾਂ ਡੂ ਇਟ ਯੋਰ ਸੈਲਫ ਉਹ ਕਰ ਰਹੇ ਹੈਗੇ ਨੇ। ਲੇਕਿਨ ਜ਼ਿਆਦਾਤਰ ਲੋਕ, ਜਦੋਂ ਆਪਾਂ ਆਪਣੀ ਕੈਨੇਡੀਅਨਸ ਦੀ ਐਵਰੇਜ ਦੀ ਗੱਲ ਕਰਦੇ ਹਾਂ, ਤੇ ਜ਼ਿਆਦਾ ਲੋਕ ਲੈਕ ਆਫ ਫਾਈਨੈਂਸ਼ੀਅਲ ਲਿਟਰੇਸੀ ਕਰਕੇ ਤੇ ਲੈਕ ਆਫ ਐਕਸ਼ਨਸ ਕਰਕੇ, ਕਿਉਂਕਿ ਸਾਨੂੰ ਇਹ ਲੱਗਦਾ ਹੈਗਾ ਕਿ ਉਹ ਕੰਮ ਜਿਹੜਾ ਅਸੀਂ ਆਪ ਕਰ ਲਾਂਗੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਜਾਏਗਾ, ਇਸ ਬਨਿਸਬਤ ਕਿ ਜੇ ਅਸੀਂ ਕਿਸੇ ਦੇ ਹੱਥ ਦੇ ਵਿੱਚ ਆਪਣੀ ਡੋਰ ਦੇਤੀ ਸਾਡੀ ਪਤੰਗ ਕਿਤੇ ਕੱਟੀ ਨਾ ਜਾਵੇ। ਇਹ ਐਵੇਂ ਹੋਣਾ ਨਹੀਂ ਹੈਗਾ। ਹੁਣ ਜੇ ਮੈਂ ਮੋਸਟ ਰੀਸੈਂਟਲੀ ਗੱਲ ਕਰਾਂ ਇਸ ਸਾਲ ਦੀ, ਤਾਂ S&P 500 ਦੀ ਕੁਛ ਮੈਂ ਟੈਕਨੀਕਲ ਗੱਲਾਂ ਸ਼ੇਅਰ ਕਰਦਾ ਤਾਂ ਕਰਕੇ, ਤਾਂ ਕਿ ਲੋਕਾਂ ਨੂੰ ਅੰਦਾਜ਼ਾ ਲੱਗ ਸਕੇ ਕਿ ਸਟਾਕ ਮਾਰਕੀਟ ਤੋਂ ਡਰਨਾ ਨਹੀਂ ਚਾਹੀਦਾ। ਸਟਾਕ ਮਾਰਕੀਟ ਨੂੰ ਇੰਟੈਲੀਜੈਂਟਲੀ ਤੇ ਐਜੂਕੇਸ਼ਨ ਦੇ ਨਾਲ ਅਡੋਪਟ ਕਰਨਾ ਚਾਹੀਦਾ ਹੈਗਾ। ਕਿਸ ਤਰ੍ਹਾਂ ਦੇ ਨਾਲ, ਹੁਣ ਮਾਰਕੀਟ ਦੇ ਵਿੱਚ AI ਦਾ ਰੋਲ ਜਿਹੜਾ ਹੈਗਾ ਹੈ ਤੇ ਆਇਲ ਦਾ ਰੋਲ, ਜੇ ਆਪਾਂ S&P 500 ਦੀ ਗੱਲ ਕਰੀਏ ਇਸ ਸਾਲ, ਉਹਦਾ ਰੋਲ ਹੈ ਸਭ ਤੋਂ ਵੱਡਾ ਇਨ ਟਰਮਸ ਆਫ ਗੈਟਿੰਗ ਦਾ ਰਿਟਰਨਸ। ਜੇ ਇਹਨਾਂ ਦੋਨਾਂ ਨੂੰ ਆਪਾਂ ਬਾਹਰ ਕੱਢ ਦਈਏ ਤੇ ਇੰਡੈਕਸ ਨੈਗੇਟਿਵ ਹੈ। ਬਟ ਇੰਡੀਵਿਜੁਅਲ ਸਟਾਕਸ ਦੀ ਗੱਲ ਕਰੀਏ ਜਾਂ ਫੰਡਸ ਦੀ ਗੱਲ ਕਰੀਏ, ਜਿਹੜੇ ਪੋਰਟਫੋਲੀਓ ਮੈਨੇਜਰ ਪੈਸੇ ਨੂੰ ਅੱਛਾ ਜਿਹੜਾ ਹੈਗਾ ਉਹ ਦੇ ਰਹੇ ਹੈ, ਤੇ ਉਹਨਾਂ ਦੀ ਰਿਟਰਨ 1000% ਤੋਂ ਲੈ ਕੇ 100% ਹੈਗੀ ਹੈ। ਹਾਈ ਨੋਟ ਤੇ ਦੇਖੀਏ ਤਾਂ 1000, ਜੇ ਆਪਾਂ ਲੋਅਰ ਨੋਟ ਤੇ ਦੇਖੀਏ ਤਾਂ 100%। ਇਹੀ ਜਦੋਂ ਫੰਡਸ ਦੇ ਵਿੱਚ ਆ ਜਾਂਦੀ ਹੈ ਤਾਂ ਰਿਟਰਨ 30-40% ਵਿਦਆਊਟ ਟੇਕਿੰਗ ਐਬਸੋਲੂਟ ਰਿਸਕ ਵੀ ਚੱਲ ਰਹੀ ਹੈਗੀ ਹੈ। ਸੋ ਮਾਰਕੀਟ ਦੇ ਵਿੱਚ ਰਿਸਕ ਜਿਹੜਾ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਐਬਸੋਲੂਟ ਹੀ ਲੈਣਾ ਹੈ ਕਿ ਭਾਵ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਜਾਂਦਾ ਲੱਗੇ। ਕਾਰਨ ਕੀ ਹੈ ਕਿ ਬਾਏ ਦਾ ਡਿਸਿਪਲਿਨ ਤਾਂ ਬਣ ਜਾਂਦਾ, ਸੈਲ ਦਾ ਡਿਸਿਪਲਿਨ ਬਣਾਉਣਾ ਬਹੁਤ ਔਖਾ। ਸੋ ਉਹ ਪੈਸਾ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਲੂਜ਼ ਨਾ ਹੋਵੇ, ਉਹ ਪੈਸਾ ਜਿਹੜਾ ਤੁਹਾਨੂੰ ਪ੍ਰੋਗਰੈਸਿਵ ਗਰੋਥ ਦਿੰਦਾ ਜਾਵੇ, ਉਹ ਪੈਸਾ ਜਿਹੜਾ ਐਕਟਿਵਲੀ ਮੈਨੇਜਡ ਹੋਵੇ, ਉਹ ਪੈਸਾ ਜਿਹੜੀ ਤੁਹਾਨੂੰ ਟੈਕਸ ਦੀ ਡਿਡਕਸ਼ਨਸ ਦੇਵੇ, ਉਹ ਪੈਸਾ ਜਿਹਦੇ ਵਿੱਚ ਬੈਂਕ ਦਾ ਪੈਸਾ ਜੁੜ ਜਾਏ, ਇੰਸਟੀਟਿਊਸ਼ਨ ਦਾ ਪੈਸਾ ਜੁੜ ਜਾਏ, ਮੀਨਸ ਅਦਰ ਪੀਪਲਸ ਮਨੀ, ਅਦਰ ਪਰਸਨ ਟੈਲੈਂਟ, ਯੋਰ ਮਨੀ ਗੈਟਿੰਗ ਇਨ ਟੂ ਦਾ ਪੋਜੀਸ਼ਨ ਆਫ ਕ੍ਰੀਏਟਿੰਗ ਗੁੱਡ ਵੈਲਥ। ਇਹ ਆਪਾਂ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਹਾਂ, ਹੋ ਸਕਦਾ ਹੈ, ਹੋ ਰਿਹਾ, ਸਾਡੇ ਨਾਲ ਨਹੀਂ ਹੋ ਰਿਹਾ ਜਾਂ ਸਾਡੇ ਪੈਸੇ ਨਾਲ ਨਹੀਂ ਹੋ ਰਿਹਾ, ਅਸੀਂ ਪੂਰ ਰਿਟਰਨਸ ਦੇ ਨਾਲ ਬੈਠੇ ਹਾਂ, ਸਾਨੂੰ ਇਹ ਲੱਗਦਾ ਕਿ RRSP ਹੀ ਰਿਟਾਇਰਮੈਂਟ ਹੈ, ਇਹ ਸਾਡੀ ਗਲਤੀ ਹੈ। ਇਹਦੇ ਵਿੱਚ ਗਵਰਨਮੈਂਟ ਨੂੰ ਦੋਸ਼ ਦੇਣਾ ਜਾਂ ਸਿਸਟਮ ਨੂੰ ਦੋਸ਼ ਦੇਣਾ ਹੀ ਸਭ ਕੁਝ ਨਹੀਂ ਹੈ। ਮੈਂ ਇਹੀ ਕਹਾਂਗਾ ਐਂਡਿੰਗ ਨੋਟ ਦੇ ਵਿੱਚ ਕਿ ਮਨੀ ਗਰੋਜ ਵੇਅਰ ਯੋਰ ਐਜੂਕੇਸ਼ਨ ਜਾਂ ਥੋਟ ਪ੍ਰੋਸੈਸ ਗਰੋਜ਼, ਭਾਵ ਕਿ ਇੱਕ ਚੰਗਾ ਐਜੂਕੇਟਡ ਮਾਇੰਡ ਹੀ ਚੰਗੇ ਬੀਜ ਤੋਂ ਚੰਗੀ ਪੈਦਾਵਾਰ ਜਿਹੜਾ ਹੈਗਾ ਲੈ ਸਕਦਾ ਹੈਗਾ। ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਹਾਊ ਆਈ ਕੈਨ ਟਰਨ ਯੋਰ $100,000 ਇਨ ਟੂ $1,000,000 ਵਿਦ ਮਿਨੀਮਲ ਐਫਰਟ ਐਂਡ ਗੁੱਡ ਰਿਟਰਨਸ। 416-833-8533, 416-833-8533 is the number to reach me.
0: ਚੱਕੀ ਕੰਮ ਨੂੰ ਥੋੜਾ ਜਿਹਾ ਫਿਰ ਕਰੀਏ ਗਰਮਾ ਗਰਮ, ਵੀਕਐਂਡ ਹੈ ਆ ਰਿਹਾ, ਪਰ ਕਾਲੀ ਜੀ ਹੋ ਤਾਂ ਜਾਂਦੀ ਹੈ ਬੰਦੇ ਨੂੰ। ਸੋ

0: ਓ ਵਾਹ ਯਾਰ ਕਿਆ ਬਾਤ ਹੈ, ਮੈਂ ਇਹ ਪਤਾ ਨਹੀਂ, ਮੈਂ ਲੱਗਦਾ ਸ਼ਾਇਦ ਮੈਂ ਪਹਿਲੀ ਵਾਰੀ ਸੁਣਿਆ, ਗਾਣਾ ਹੀ ਬੜਾ ਸੋਹਣਾ ਲਿਖਿਆ ਹੀ ਕਮਾਲ ਦਾ। ਗਾਣੇ 'ਚ ਕਿਹਾ ਗਿਆ ਕਿ ਬੇਦਿਲ ਦੇ ਆ ਗੀਤਾਂ ਦੇ ਆ ਨੇ, ਅੱਗੇ ਮੈਨੂੰ ਯਾਦ ਨਹੀਂ ਕੀ ਕਿਹਾ ਬਟ ਬਚਨ ਬੇਦਿਲ ਸਾਹਿਬ ਦਾ ਲਿਖਿਆ ਹੋਣਾ ਹੈ। ਵਾਹ ਕਿਆ ਬਾਤ ਹੈ, ਆਨੰਦ ਆ ਗਿਆ ਸੁਣ ਕੇ, ਖਾਸ ਤੌਰ 'ਤੇ ਮੌਸਮ ਹੋਵੇ ਥੋੜ੍ਹਾ ਜਿਹਾ ਬਦਲਾਈ ਵਾਲਾ ਅਤੇ ਸੁਣ ਕੇ ਹੋਰ ਵੀ ਮਜ਼ਾ ਆਉਂਦਾ। ਪ੍ਰੋਗਰਾਮ ਹੈ ਪੰਜਾਬੀ ਰਾਹ ਅਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ। ਸੁੱਖ ਭਾਜੀ ਸਾਡੇ ਨਾਲ ਨੇ ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਧਮਾਕੇਦਾਰ ਡੀਲਾਂ ਲੱਗ ਚੁੱਕੀਆਂ। ਸੁੱਖ ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਬੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਕੱਲ੍ਹ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਸਾਲ ਦੀ ਸਭ ਤੋਂ ਵੱਡੀ ਸੇਲ ਜਿਹੜੀ ਕੱਲ੍ਹ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਕੈਨੇਡਾ ਡੇ ਜਿਹੜੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ ਕੈਨੇਡਾ ਡੇ ਸੇਲ ਦੇ ਉੱਪਰ। ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਨੂੰ ਫਰਾਈਡੇ ਸੈਟਰਡੇ ਸੰਡੇ ਮਿਸ ਨਾ ਕਰਿਓ। ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਤੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਪ੍ਰਾਈਸ ਦਾ ਸਾਰੇ ਸਾਲ ਤੋਂ ਘੱਟ ਮਿਲਣੀ ਆ ਤੇ ਤੋਹਫੇ ਵੱਡੇ ਵੱਡੇ ਨਾਲ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਤੇ ਡੀਲ ਦੇ ਰਹੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $7,800 ਸੀ, $399 ਦਾ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਪੇਟੀ ਵਾਲਾ ਬੈੱਡ ਤੁਸੀਂ ਕੁਈਨ ਸਾਈਜ਼ ਦਾ $399 ਦਾ ਲੈ ਕੇ ਜਾਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ, ਤੇ ਨਾਲ ਇੱਕ ਕੈਨੇਡਾ ਡੇ ਦਾ ਤੋਹਫਾ ਲੈਣਾ ਵੀ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਭਾਜੀ।
0: ਕਿਆ ਬਾਤ ਹੈ, ਕੈਨੇਡਾ ਡੇ ਸੇਲ ਲੱਗ ਚੁੱਕੀ ਹੈ ਤੇ ਕੱਲ੍ਹ ਨੂੰ ਲੱਗਣਗੀਆਂ ਰੌਣਕਾਂ, ਤੇ ਹੋ ਜਾਓ ਰੈਡੀ ਯਾਰ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣ ਦੀ ਲੋੜ ਹੀ ਨਹੀਂ, ਹੁਣ ਅਸੀਂ ਤੁਹਾਨੂੰ ਏਡੀ ਡੀਲ ਦੇਤੀ। ਸੋ ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਨੂੰ ਦੱਸ ਰਿਹਾ ਵਾਰ ਵਾਰ, ਸੁਖਵਿੰਦਰ ਭਾਜੀ ਨੂੰ ਕਾਲ ਕਰੋ। ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਤੁਹਾਡਾ ਕੋਈ ਸੱਜਣ ਮਿੱਤਰ ਹੈ ਉਹਦੇ ਕੋਲ ਹੈਗਾ ਐਕਸਪੀਰੀਅੰਸ, ਭੇਜ ਦਿਓ ਜੋਬ ਯਾਰ ਉਹਨਾਂ ਨੂੰ। ਤੇ ਟਰੱਕ ਮਕੈਨਿਕ ਦੀ ਲੋੜ ਇਨ ਬ੍ਰੈਂਪਟਨ, ਨੰਬਰ ਹੈ 416-616-3345 'ਤੇ ਕਾਲ ਕਰੋ, 416-616-3345 'ਤੇ ਕਾਲ ਤੁਸੀਂ ਕਰ ਸਕਦੇ ਹੋ। ਟਰੱਕ ਮਕੈਨਿਕ ਦੀ ਜੋਬ ਤੁਹਾਡੇ ਲਈ ਬਿਲਕੁਲ ਅਵੇਲੇਬਲ। ਓਕੇ, ਇੱਕ ਤੁਹਾਨੂੰ ਖੁਸ਼ਖਬਰੀ ਦੱਸੀਏ ਕਿ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਹੁੰਚ ਰਹੀ ਹੈ ਜੈਸਮਿਨ ਸੈਂਡਲੈਸ 8 ਤਾਰੀਖ ਨੂੰ ਬ੍ਰੈਂਪਟਨ CAA ਸੈਂਟਰ ਦੇ ਗਰਾਊਂਡਸ ਦੇ ਵਿੱਚ ਪਰਫਾਰਮ ਕਰਨ ਲਈ ਆ ਰਹੀ ਹੈ। ਤੇ ਜੈਸਮਿਨ ਸੈਂਡਲੈਸ ਜਦੋਂ ਹੈਡਲਾਈਨ ਕਰੇਗੀ, ਸਟੇਜ ਤੇ ਆਵੇਗੀ, ਤੇ ਹੁਣ ਤਾਂ ਜੈਸਮਿਨ ਦੀ ਤਾਂ ਯਾਰ ਇੰਟਰਨੈਸ਼ਨਲ ਇੱਕ ਫੇਮ ਬਣ ਚੁੱਕੀ ਹੈ। ਹੁੰਦਾ ਨਾ ਕਈ ਵਾਰੀ ਇੱਕ ਆਰਟਿਸਟ ਪਹਿਲਾਂ ਚਲੋ ਪੰਜਾਬੀ ਮਿਊਜ਼ਿਕ ਦੇ ਦਾਇਰੇ ਜੇ 'ਚ ਹੈ, ਹੁਣ ਜੈਸਮਿਨ ਤਾਂ ਧੁਰੰਦਰ ਤੋਂ ਬਾਅਦ ਖਾਸ ਤੌਰ 'ਤੇ ਮੈਂ ਕਹਿੰਦਾ ਕਿ ਚਾਰੇ ਪਾਸੇ ਜੈਸਮਿਨ ਆ, ਇੰਡੀਆ ਦੀ ਟੌਪ ਲਿਸਨ ਟੂ ਆਈ ਥਿੰਕ ਆਰਟਿਸਟ ਹੈ ਹੁਣ। ਸੋ 8 ਤਾਰੀਖ ਨੂੰ ਹੈਰੀਟੇਜ ਸਾਊਂਡ ਫੈਸਟੀਵਲ ਬੀਟ ਆਨ ਮੈਗਾਫਿਸਟ ਦੀ ਹੈਡਲਾਈਨਰ ਜੈਸਮਿਨ ਸੈਂਡਲੈਸ। ਸੋ ਟਿਕਟਾਂ ਲਈ ਤੁਸੀਂ ਇੱਕ ਕੰਮ ਕਰਨਾ, ਪਹਿਲਾਂ ਸੁਣ ਲਓ ਪਹਿਲਾਂ

0: ਕਿਆ ਬਾਤ ਹੈ। ਸੋ ਤੁਸੀਂ ਜ਼ਰੂਰ ਇੱਕ ਵਾਰ ਟਿਕਟਾਂ ਲਈ heritagesounds.ca ਤੇ ਜਾਣਾ, heritagesounds.ca ਬਹੁਤ ਹੀ ਰੀਜ਼ਨੇਬਲੀ ਪ੍ਰਾਈਸ ਟਿਕਟਾਂ ਨੇ, ਤੇ ਜੈਸਮਿਨ ਸੈਨਲੈਸ 8 ਤਾਰੀਖ ਨੂੰ ਲਾਈਵ ਤੁਹਾਡੇ ਸ਼ਹਿਰ heritagesounds.ca 9409। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਅੱਜ ਮੇਰਾ ਬਰਥਡੇ ਆ। ਪਹਿਲਾਂ ਤਾਂ
0: ਹਾਈ ਨਿਤਿਨ ਨੂੰ ਹੈਪੀ ਬਰਥਡੇ ਨੀ।
1: ਥੈਂਕ ਯੂ। ਇੱਕ ਗਾਣਾ ਲਾ ਦੋਗੇ ਮੇਰਾ?
0: ਕਿਹੜਾ?
1: ਪ੍ਰੀਤ ਹਰਪਾਲ ਦਾ ਜਿਹੜਾ ਨਵਾਂ ਆਇਆ, ਨੀ ਆਏ ਹਾਏ।
0: ਪ੍ਰੀਤ ਹਰਪਾਲ ਦਾ ਨੀ ਆਏ ਹਾਏ?
1: ਹਾਂਜੀ।
0: ਕੀ ਬਾਤ ਹੈ, ਕਿੰਨੇ ਯੰਗ ਹੋ ਗਏ ਤੁਸੀਂ?
1: 16
0: ਸਾਲ ਦੇ?
1: ਨਹੀਂ
0: ਨਹੀਂ 28 ਸਾਲ ਦੀ ਹੋਈ।
1: ਹਰੇਕ
0: ਬੰਦਾ ਆਪਣੇ ਬਸ ਸੁਪਨੇ ਹੋ ਕੇ ਘੱਟ ਗਿਆ ਕਿਉਂ ਉਮਰ ਦੇ ਨਾਲੇ? ਤਾਂ ਕਹਿੰਦੇ ਕਿ ਜਿਉਂ ਉਮਰ ਵੱਧਦੀ ਹੈ ਬੰਦੇ ਨੂੰ ਸਿੱਖਣ ਨੂੰ ਬੜਾ ਕੁਛ ਮਿਲਦਾ, ਬੰਦਾ ਬਹੁਤ ਮਚੋਰ ਹੋ ਜਾਂਦਾ। ਹਾਂਜੀ, ਉਹ ਤਾਂ ਹੈ, ਸਿੱਖਿਆ ਤਾਂ ਬਹੁਤ ਕੁਛ ਹੈ। ਬੰਦੇ ਦੀ ਉਮਰ ਵੱਧ ਜਾਂਦੀ ਹੈ, ਬੰਦਾ ਕਹਿੰਦਾ ਨਹੀਂ ਯਾਰ ਜਵਾਨੀ ਵਾਲਾ ਸਮਾਂ ਹੀ ਠੀਕ ਸੀਗਾ।
1: ਹਾਂਜੀ, ਹੁਣ ਸਿਆਣੇ ਹੋ ਗਏ, ਮੈਚਿਓਰ ਹੋ ਗਏ। ਜਦੋਂ ਪਹਿਲਾਂ ਫੋਟੋ ਵਗੈਰਾ ਦੇਖਦੇ ਉਦੋਂ ਸੋਚਦੇ ਕਿੱਦਾਂ ਦੇ ਹੁੰਦੇ ਸੀ।
0: ਹਾਂ, ਸਹੀ ਗੱਲ ਹੈ ਤੁਹਾਡੀ। ਹੁਣ ਤੁਹਾਡੇ ਪਤਾ ਨੀ ਆਏ ਨਹੀਂ, ਬਟ ਜਦੋਂ ਧੌਲੇ ਜੇ ਥੋੜੇ ਜੇ ਸ਼ੁਰੂ ਹੋ ਜਾਂਦੇ ਫਿਰ ਬੰਦੇ ਨੂੰ ਹੋਰ ਵੀ ਹੋ ਜਾਂਦਾ।
1: ਹਾਂਜੀ, ਉਹ ਤਾਂ ਨੀ ਹਜੇ
0: ਹਜੇ ਕੋਈ ਇੱਕ ਵੀ ਨੀ ਤੁਹਾਡੇ ਧੌਲਾ ਨੀ ਆਇਆ?
1: ਨਹੀਂ, ਔਲੇ ਖਾਂਦੀ ਆ ਨਾ ਮੈਂ, ਔਲੇ ਖਾਣ ਨਾਲ ਨੀ ਆਉਂਦੇ।
0: ਅੱਛਾ, ਔਲੇ ਖਾਣ ਨਾਲ ਨਹੀਂ ਆਉਂਦੇ?
1: ਹਾਂਜੀ।
0: ਅੱਛਾ, ਪੱਕੀ ਗੱਲ ਆ?
1: ਪੱਕੀ ਗੱਲ ਆ, ਔਲਿਆਂ ਦਾ ਜੂਸ ਸਵੇਰੇ ਸਵੇਰੇ ਪੀਓ ਨਾ ਫਰੈਸ਼ ਕੱਢ ਕੇ।
0: ਹਾਂ,
1: ਉਹਦੇ ਨਾਲ ਸਿਹਤ ਵੀ ਠੀਕ ਰਹਿੰਦੀ, ਵਧੀਆ ਰਹਿੰਦੀ ਆ, ਤੇ ਧੌਲੇ ਵੀ ਨੀ ਆਉਂਦੇ ਜਲਦੀ।
0: ਚਲੋ ਦੇਖਦੇ ਆ ਫਿਰ, ਪਤਾ ਕਰਦੇ ਆ, ਥੋੜੇ ਜਿਹੇ ਮੰਗਾਉਣੇ ਆ।
1: ਹਾਂਜੀ, ਬਹੁਤ ਵਧੀਆ ਨੇ ਆਪਣੇ ਵਾਲਾਂ ਲਈ ਤੇ ਸਕਿਨ ਲਈ।
0: ਫੋਰ ਹੇਅਰ ਮੈਂ ਲੱਭਦਾ, ਜੇ ਤੁਸੀਂ ਬਾਕੀ ਅਸਲ ਗੱਲ ਕਰ ਰਹੇ ਹੋ ਫਿਰ ਤੁਹਾਨੂੰ ਫ੍ਰੀ ਔਲਿਆਂ ਦਾ ਇੱਕ ਪੈਕ ਦਵਾਂਗੇ।
1: ਠੀਕ ਆ,
0: ਚਲੋ ਥੈਂਕ ਯੂ। ਓਕੇ, ਹੈਪੀ ਬਰਥਡੇ, ਤੁਹਾਡੇ ਲਈ ਗਾਣਾ ਲਾਉਣੇ ਆ। ਦੱਸਿਓ ਯਾਰ, ਇਹ ਵਾਕਈ ਇਹਨਾਂ ਦੀ ਗੱਲ ਸੱਚ ਹੈ? ਸਾਡੇ ਨਾਲ ਹਰਮਨ ਜੁੜ ਚੁੱਕੇ ਆ, ਸਾਡੀ ਨੰਬਰ 1 ਮੌਰਗੇਜ ਦੀ ਟੀਮ। ਹਰਮਨ ਬੱਤਾ ਸਾਡੇ ਨਾਲ ਨੇ। ਹਰਮਨ, ਕਿਵੇਂ ਹੋ?
2: ਗੁੱਡ ਈਵਨਿੰਗ ਐਵਰੀਵਨ। ਨਵੀ, ਮੈਂ ਰੀਸੈਂਟਲੀ ਇੱਕ ਵੀਡੀਓ ਪਾਈ ਸੀ ਆਪਣੇ ਸੋਸ਼ਲ ਮੀਡੀਆ ਚੈਨਲ ਤੇ, ਜਿੱਥੇ ਸਾਡੀ ਟੀਮ ਨੇ ਐਕਸਪਲੇਨ ਕੀਤਾ ਸੀਗਾ ਕਿ ਜੇ ਤੁਸੀਂ ਇੰਡੀਆ ਕੋਈ ਪ੍ਰੋਪਰਟੀ ਸੈੱਲ ਕਰਦੇ ਹੋ ਤੇ ਉਹਦੇ ਪੈਸੇ ਤੁਸੀਂ ਕੈਨੇਡਾ ਲੈ ਕੇ ਆਉਂਦੇ ਹੋ, ਕਿਵੇਂ ਲੈ ਕੇ ਆਉਣੇ ਨੇ ਟੈਕਸ ਫ੍ਰੀ, ਤੇ ਲੀਗਲ ਵੇ ਕੀ ਆ ਉਹਦਾ, ਕਿਹੜੇ ਕਿਹੜੇ ਅਕਾਊਂਟਸ ਇਨਵੋਲਵਡ ਨੇ ਤੇ ਕਿਹੜੇ ਕਿਹੜੇ ਡਾਕੂਮੈਂਟਸ ਇਨਵੋਲਵਡ ਨੇ। ਉਹਦੇ ਚ ਤਿੰਨ ਤਰ੍ਹਾਂ ਦੇ ਡਾਕੂਮੈਂਟਸ ਦੀ ਗੱਲ ਕੀਤੀ ਆ ਸੀ ਜੋ ਇੰਡੀਆ ਚ ਵੱਲੋਂ ਚਾਹੀਦੇ ਹੁੰਦੇ ਨੇ, ਬੜੇ ਹੀ ਸਿੰਪਲ ਨੇ। ਫਾਰਮ 15CB ਜਿਹਨੂੰ 146 ਫਾਰਮ ਵੀ ਕਹਿੰਦੇ ਨੇ, ਤੇ ਫਾਰਮ 15CA ਤੇ ਇੱਕ ਬੈਂਕ ਦਾ ਰਿਮਿਟੈਂਸ ਫਾਰਮ A2। ਜੇ ਤੁਸੀਂ ਬਹੁਤ ਚੰਗੀ ਤਰ੍ਹਾਂ ਡੀਟੇਲ ਦੇ ਵਿੱਚ ਇਹ ਅੰਡਰਸਟੈਂਡ ਕਰਨਾ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਲੈ ਕੇ ਆ ਰਹੇ ਹੋ, ਕਿਉਂਕਿ ਕਾਫੀ ਸੁਣਨ ਨੂੰ ਮਿਲਦਾ ਕਿ ਜਦੋਂ ਵੀ ਇੰਡੀਆ ਤੋਂ ਪੇਰੈਂਟਸ ਮਨੀ ਸੈਂਡ ਕਰਦੇ ਨੇ ਬਹੁਤ ਟੈਕਸ ਦੇਣਾ ਪੈਂਦਾ ਕਲਾਇੰਟਸ ਨੂੰ, ਸੋ ਉਹ NRO ਅਕਾਊਂਟ ਕਿੱਦਾਂ ਓਪਨ ਕਰਾਉਣਾ, ਤੁਸੀਂ ਮੇਰੀ ਉਹ ਵੀਡੀਓ ਦੇਖ ਸਕਦੇ ਹੋ ਟੀਮ ਹਰਮਨ ਬੱਤਾ ਚੈਨਲ ਤੇ, ਚਾਹੇ ਤੁਸੀਂ ਇੰਸਟਾਗ੍ਰਾਮ ਯੂਜ਼ ਕਰ ਰਹੇ ਹੋ ਜਾਂ ਟਿਕਟੌਕ ਜਾਂ ਫੇਸਬੁੱਕ, ਟੀਮ ਹਰਮਨ ਬੱਤਾ ਤੇ ਜਾ ਕੇ ਤੁਸੀਂ ਲੇਟੈਸਟ ਵੀਡੀਓਜ਼ ਦੇਖੋਗੇ, ਤੁਹਾਨੂੰ ਮਿਲੂਗੀ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਆਪਣੀ ਇੰਡੀਆ ਤੋਂ ਕੈਨੇਡਾ ਲੈ ਕੇ ਆ ਸਕਦੇ ਹੋ। ਤੁਸੀਂ ਉਹ ਮਨੀ ਆਪਣੀ ਡਾਊਨ ਪੇਮੈਂਟ ਲਈ ਵੀ ਯੂਜ਼ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਆ ਤਾਂ ਸਾਡੀ ਟੀਮ ਨੂੰ ਵੀ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਤੁਹਾਡੀ ਹੋਰ ਮੌਰਗੇਜ ਦੇ ਸੰਬੰਧੀ ਕੋਈ ਕੁਐਸਚਨ ਆ ਤਾਂ ਐਨੀ ਟਾਈਮ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਆ ਜਾਂ ਬੈਂਕ ਨੇ ਲਾਸਟ ਮਿੰਟ ਡੀਲ ਡਿਕਲਾਈਨ ਕਰਤੀ, ਟੀਮ ਹਰਮਨ ਬੱਤਾ 6476859000
0: ਹਰਮਨ ਨੇ ਹੈ ਹੀ ਬਹੁਤ ਵਧੀਆ। ਇੱਕ ਤੁਸੀਂ ਹੁਣ ਦੋ ਨੰਬਰ ਯਾਦ ਰੱਖੋ, ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ। ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕੋਈ ਵੀ ਕੰਮ ਹੈ, ਪੈਸ਼ਨ ਰੂਫਿੰਗ 647-919-9913 6479199413 ਪੈਸ਼ਨ ਰੂਫਿੰਗ, ਫੁੱਲੀ ਇੰਸ਼ੋਰਡ ਕੰਪਨੀ ਹੈ, ਗੁਰਲਾਲ ਭਾਜੀ ਨੂੰ ਕਾਲ ਕਰ ਲਓ, ਰੇਟ ਵਧੀਆ, 6479199413 ਉਸ ਦੇ ਨਾਲ ਨਾਲ ਬ੍ਰੈਂਡ ਨਿਊ ਨਵੀਂ ਕਿਚਨ ਰੈਡੀ ਕਰਾਉਣੀ ਹੈ, ਕੈਬਨਿਟਸ, ਕਾਊਂਟਰ ਟੋਪ, ਵੈਨਿਟੀਜ਼, ਕਿਚਨ ਦੇਖਿਓ ਸਹੀ ਇਹਨਾਂ ਦਾ ਕੀਤਾ ਹੋਇਆ ਕੰਮ ਹੈ ਨਾ, ਜਿਹੜਾ ਕਹਿੰਦੇ ਨੇ ਮੂੰਹੋਂ ਬੋਲਦਾ। ਸੋ ਯਾਦ ਰੱਖੋ ਨਿਊ ਹਾਈਟਸ ਕਿਚਨ, ਜਸਪਾਲ ਰਾਏ ਭਾਅ ਜੀ, 416-859-1920, 416-859-1920 ਤੇ ਕਾਲ ਜ਼ਰੂਰ ਕਰੋ। ਤੇ ਗਲੋਬਲ ਕੰਫਰਟ ਏਅਰ ਦੇ ਸਾਡੇ ਤੇਜਪਾਲ ਭਾਅ ਜੀ, ਜੇ ਕਿਸੇ ਨੇ ਵੀ ਏਸੀ ਨਵਾਂ ਲਗਾਉਣਾ, ਫਰਨੈਸ ਨਵੀਂ ਲਗਾਉਣੀ ਹੈ, ਫਰਨੈਸ ਏਸੀ ਬ੍ਰੈਂਡ ਨਿਊ ਲਗਵਾਓ ਤੇ $1800 ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਜਾਂ ਏਸੀ ਫਰਨੈਸ ਦੀ ਕੋਈ ਰਿਪੇਅਰ ਹੈ, ਅਗਲੇ ਹਫ਼ਤੇ ਪਤਾ ਕਿੰਨੀ ਗਰਮੀ ਹੈ, ਅਗਲੇ ਹਫ਼ਤੇ ਟਿਊਜ਼ਡੇ ਨੂੰ 32 degrees, ਵੈਨਸਡੇ ਨੂੰ 34 degrees, ਥਰਸਡੇ ਨੂੰ 33 degrees। ਸੋ ਏਸੀ ਰਿਪੇਅਰ ਕਰਾ ਲਓ ਹੁਣ। ਨੰਬਰ ਹੈ 9057909080, 9057909080, 905-790-9080। ਸੋ ਹੈਪੀ ਬਰਥਡੇ ਕੁੜੀ ਜੀ ਜਿਹੜੀ 18 ਸਾਲਾਂ ਦੀ ਹੋਈ ਹੈ, ਬਹੁਤ ਬਹੁਤ ਮੁਬਾਰਕਾਂ।

0: क्या बात है, नहीं आए हाय, वल्ले वल्ले यार, छा गई प्रीथरपाल। प्रीथरपाल दी यार पहला काफी अच्छे अच्छे गाने, केड़ा सी एक केड़ा चले सी, बीए फेल है एक, वह बड़ा चलिया सी एक, प्रीथरपाल उन्होंने कंगन गाना सी वह भी बड़ा चलिया सी। प्रीथरपाल के होर केड़े केड़े गाने, एक अद्धा लावांगे यार प्रीथरपाल दा। सो खैर प्रोग्राम है पंजाबी रहा, ते नंबर है अपना 905-673-3337, 905-673-3337 अपना नंबर है, 905-673-3337। सो गीत संगीत ऑलरेडी घंटा अपना लांघ गया, क्योंकि आपां अज डेस्टिनेशन की गल करनी है, क्योंकि हुण समर सीजन आ रहा। मैं हर साल यही इन्हों एक दिन रखता हूं भी थोनू कुछ एक डेस्टिनेशन दसीए ताकि तुसी अपनी समर इंजॉय कर सको। एक तो गल यह है, साड़ी ऑलरेडी एक लिस्ट बनी हुई है भी लोकल इंटेरियो दे विच घूमन फिरन केड़ियां केड़ियां डेस्टिनेशन ने। जे वो लिस्ट तुसी चाहुंदे हो मैं तुहानू भेज देना, सानू इंस्टाग्राम ते मैसेज कर दो ते फॉलो कर लो, लिख दो लिस्ट प्लीज़ या कुछ भी, ते असी तुहानू लिस्ट अज भेज देंगे। उहदे ते 15-20 लोकेशनस ने, मतलब 15-20 तो भी ज़्यादा लोकेशनस ने, एक दो तीन चार घंटे की ड्राइव दे विच फिर तुसी समर च कित्थे घूमन फिरन जा सकते हो। सो पेज है पंजाबी लहरा इंस्टाग्राम से, उत्ते मैसेज कर दो, लिस्ट भेज देंगे। PUNJABILHRAN पंजाबी लहरा इंस्टाग्राम, PUNJABILHRAN। तो अज आप एक होर नवी लिस्ट बनाने, हर साल ही असं ये करते हों, मैं यदा नाम रख रहा डेस्टिनेशनज इन अंटेरियो 2026। ते तुसी काम करो, हुण स्टूडियो च फोन करो ते तुसी दसना वी कित्थे कित्थे घूमण फिरन जा सकदे हो अपने विद इन की कहिंदे हुंदे आ कि घंटे दो घंटे दी ड्राइव। कोई बड़ी महंगी जगह ना होवे देखण नूं, कोई माउंटेन्स, कोई लेक, कोई अपना बीच है, कोई हाइकिंग ट्रेल्स ने। हुणे बाई जी दस के हटिया कि इहने नां लिया सी, मतलब बैंकक्राफ्ट क्या सीगा भी नवी, उत्थे पहाड़ी पहाड़ है, उत्थे बहुत सारे वाटरफॉल भी ने, आइलैंड टाइप एरिया, नेचर बहुत वधिया। बैंकक्राफ्ट वैसे पैंदा कित्थे कि इत्थों जे आपां, नॉट बैड यार, दो तकरीबन 2.5 घंटे, दैट्स इट। भले बैंकक्राफ्ट मैं भी नहीं कदे गया, जम्मे पड़े इत्थे आ ते कदे टाउन ही नहीं देखिया। सो इदां दे ना बड़े टाउन बड़े एरियाज ने जिहड़े आपां कदे देखे नहीं, मैं हुणे बैंकक्राफ्ट नूं देखने आ, इट्स वेरी नाइस। सो स्टूडियो दा फोन नंबर है 905-673-3337, 905-673-3337। थोड़ियां कुछ कॉल्स लै लैंदे आ ते देखदे आ कि नेड़े तेड़े तुसीं किहड़ी किहड़ी डेस्टिनेशन दसदे हो। 905-673-3337, 905-673-3337, 905-673-3337 नंबर है अपना, 905-673-3337, 905-673-3337 ते कॉल थोड़ी आ सकती है। याद रखो नाल दी नाल एरिन मिल्स एक्यूरा नूं एक्यूरा दी गड्डी लैनी है, एक्यूरा दा एसयूवी लैना। एरिन मिल्स एक्यूरा दे जगदीप भल्ला ते करण शर्मा दोनों साढ़े वीर मैनेजर्स ने, इन्नी कमाल दी एक डीलरशिप दे। एरिन मिल्स एक्यूरा 905-828-5800, 905-828-5800 दे उत्ते तुसी कॉल करो एरिन मिल्स एक्यूरा। उसे नाल नाल एक तुसी याद रखो जरूर HK मूवर्स नूं, नंबर वन मूविंग कंपनी अपने शहर दी, HK मूवर्स 416-524-6704। नवा घर लिया मुबारक, हुण मूविंग कंपनी दी भाल चों 416-524-6704। 1323 हेलो, हाँ जी वेलकम
1: ਭਾਜੀ। ਇੱਕ ਨਾ ਨੰਬਰ ਚਾਹੀਦਾ ਮੈਨੂੰ, ਮੈਡਮ ਦੱਸ ਦਿਆਂ ਨੇ ਥਾਇਰਾਇਡ ਦੇ ਬਾਰੇ, ਉਹਦੀ ਦਵਾਈ ਲੈਣੀ ਹੈ।
0: ਮੈਡਮ ਜੀ ਦਾ ਨੰਬਰ ਹੈ 647-856-2516। ਠੀਕ ਹੈ ਜੀ,
1: 647-856-2516
0: ਜੀ, 647-856-2516 ठीक है, लिख लिया,
1: 647
0: 856
1: ਹਾਂਜੀ
0: ਤੇ 2516 2516
1: ਮੈਂ ਲਿਖ ਲਿਆ ਬਾਈ। ਹਾਂਜੀ
0: ਕੋਈ ਘੁੰਮਣ ਫਿਰਨ ਦੀ ਜਗ੍ਹਾ ਹੀ ਦੱਸ ਦੋ ਨਾਲ।
1: ਮੈਨੂੰ ਪਤਾ ਨਹੀਂ ਭਾਈ ਕੁਛ ਨੋਲੇਜ ਨਹੀਂ ਤੇ ਵਾਰੀ।
0: ਕਿਉਂ ਘੁੰਮਦੇ ਫਿਰਦੇ ਨਹੀਂ?
1: ਨਹੀਂ ਨਹੀਂ ਘੁੰਮਦੇ ਫਿਰਦੇ ਨਹੀਂ।
0: ਕਿਉਂ ਕੀ ਕਰਦੇ ਫਿਰ ਸਾਰਾ ਦਿਨ?
1: ਬਾਈ ਦੇ ਕੰਮ ਤੇ ਵੀ
0: ਕੰਮ ਹੀ ਕਰਦੇ ਹੋ ਸਾਰਾ ਦਿਨ? ਚਲੋ ਕੋਈ ਨਾ, ਘੁੰਮਣ ਫਿਰਨ ਦੇ ਵੀ ਦਿਨ ਆਉਣਗੇ। ਠੀਕ ਹੈ ਵੀਰੇ, ਥੈਂਕ ਯੂ। ਸੋ ਦੇਖੋ ਜਿਹੜੇ ਘੁੰਮਦੇ ਫਿਰਦੇ ਲੋਕ ਆ ਯਾਰ, ਤੁਸੀਂ ਤਾਂ ਦੱਸ ਦਿਓ। ਮੈਂ ਸਿੰਪਲ ਪੁੱਛਿਆ ਵੀ ਯਾਰ ਹੁਣ ਸਮਰ ਹੈ, ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਚਾਹੁੰਦੇ ਆ, ਐਜ਼ ਅ ਫੈਮਿਲੀ ਘੁੰਮਣ ਫਿਰ ਜਾਣਾ ਚਾਹੁੰਦੇ ਨੇ। ਅੰਟੇਰੀਓ ਦੇ ਵਿੱਚ ਆਪਣੇ ਤੋਂ GTA ਤੋਂ ਕਹਿ ਲਓ ਕਿ 2-3 ਘੰਟੇ ਦੀ ਡਰਾਈਵ ਤੇ ਕਿਹੜੀਆਂ ਕਿਹੜੀਆਂ ਡੈਸਟੀਨੇਸ਼ਨਸ ਨੇ, ਕਿਹੜੇ ਕਿਹੜੇ ਲੇਕ ਨੇ, ਕਿਹੜੀਆਂ ਬੀਚਸ ਨੇ, ਕਿਹੜੀਆਂ ਟ੍ਰੇਲਸ ਨੇ ਜੋ ਤੁਸੀਂ ਰੈਕਮੈਂਡ ਕਰਦੇ ਹੋ? ਨੇੜੇ ਤੇੜੇ ਕਿਤੇ ਤੁਸੀਂ ਗਏ ਹੋ, ਤੁਹਾਨੂੰ ਲੱਗਿਆ ਹਾਂ ਯਾਰ ਬਹੁਤ ਹੀ ਸੋਹਣੀ ਜਗ੍ਹਾ ਤੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ, ਤਾਂ ਉਹ ਕਿਹੜੀ ਲੋਕੇਸ਼ਨ ਹੈ ਤੁਸੀਂ ਸ਼ੇਅਰ ਕਰਨਾ ਚਾਹੋਗੇ? ਨੰਬਰ ਹੈ ਆਪਣਾ 9056733337, 9056733337। ਆਮ ਤੌਰ 'ਤੇ ਯਾਰ ਬਹੁਤ ਸਾਰੇ ਲੋਕ ਬੜੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਦੱਸ ਦਿੰਦੇ ਹੁੰਦੇ ਆ ਤੇ ਫਿਰ ਉਸਦਾ ਸਾਰਿਆਂ ਨੂੰ ਹੀ ਫਾਇਦਾ ਹੁੰਦਾ। 9757 ਹੈਲੋ।
2: ਤੁਸੀਂ ਜਾਓ, ਜੰਗਲ ਟਾਈਪ ਹੀ ਆ।
0: ਅੱਛਾ ਕੀ ਹੈ ਨਾਮ, ਕੀ ਤੁਸੀਂ ਦੱਸਿਆ? ਤੁਸੀਂ ਦੇਖੋ ਯਾਰ ਕਿੰਨੀ ਨੇੜੇ ਫਾਲਸ ਹੈ, ਕਿਸੇ ਨੂੰ ਪਤਾ ਹੀ ਨਹੀਂ, ਮੈਂ ਤਾਂ ਕਦੇ ਸੁਣਿਆ ਹੀ ਨਹੀਂ।
2: ਸਨੇਕ
0: ਫਿਰ ਐਵੇਂ ਨਾ ਡਰਾ ਦੋ ਯਾਰ, ਹੁਣ ਤਾਂ ਕਿਸੇ ਨੇ ਨੀ ਜਾਣਾ।
2: ਨਹੀਂ ਪਰ ਅਸੀਂ ਅਸੀਂ ਜੱਗੇ ਆ ਵੈਸੇ, ਤਾਂ ਉਹਨਾਂ ਨੇ ਲਿਖਿਆ ਤਾਂ ਹੈਗਾ ਪਰ ਧਿਆਨ ਵਿੱਚ ਕਿਸੇ ਨਾਲ ਤਾਂ ਕੁਝ ਟੱਪਣ ਹੋਇਆ ਨਹੀਂ ਅੱਜ ਤੱਕ।
0: ਅੱਛਾ DQ ਫਿਰ ਨਹੀਂ ਵਧੀਆ ਯਾਰ, ਬੜੀ
2: ਵਧੀਆ ਹੈਗੀ ਆ।
0: ਹਾਂ ਮੈਂ YouTube ਤੇ ਵੀ ਦੇਖ ਰਿਹਾ ਯਾਰ, ਕਾਫੀ ਸੋਹਣੀ ਏਰੀਆ,
2: ਬਹੁਤ ਸੋਹਣੀ। ਅਗਰ ਤੁਸੀਂ ਇੱਕ ਹੈਗਾ ਤੁਸੀਂ ਸ਼ੋਰਟ ਲੈਣਾ, ਲੰਬੀ ਲੰਬੀ ਰੱਸੀਆਂ ਲੱਗੀਆਂ 10-10 ਫੁੱਟ ਦੀਆਂ, ਤੁਸੀਂ ਉੱਥੋਂ ਲਮਕ ਕੇ ਤਲੇ ਦੇ ਜਾਓ, ਅਗਰ ਮੁੰਡੇ ਖੁੰਡੇ ਹੈਗੇ ਆ ਤੇ।
0: ਵੈਰੀ ਗੁੱਡ,
2: ਬੜੀ ਫਨ ਵਾਲੀ ਹੈਗੀ,
0: ਪਾਣੀ ਵੀ ਬੜਾ ਕਲੀਅਰ ਹੈ ਯਾਰ।
2: ਅਰੇ ਮੈਂ ਵੀ ਅਸੀਂ ਜਦੋਂ ਗਏ ਸੀ ਸ਼ੂ ਹੀ ਉਤਾਰਨੇ ਸੀ, ਪਾਣੀ ਪਾਣੀ ਵਿੱਚੋਂ ਗਏ ਸੀ, ਡੰਗੀ ਡੰਗੀ ਪੈ ਰਹੀ ਜਾ ਤੇ।
0: ਵੈਰੀ ਗੁੱਡ,
2: 2-3 ਫੋਲਾਂ ਆਉਂਦੀਆਂ ਉੱਥੇ, ਤੁਸੀਂ ਨਾ ਵੀ ਲਓ ਉੱਥੇ,
0: ਠੀਕ ਹੈ?
2: ਬਹੁਤ ਉੱਥੇ ਫਨ ਕਰ।
0: ਚਲੋ ਥੈਂਕ ਯੂ ਵੀਰੇ, ਥੈਂਕਸ ਫਾਰ ਸ਼ੇਅਰਿੰਗ, ਜ਼ਰੂਰ ਕਿਤੇ ਮੌਕਾ ਮਿਲੇ ਜਾਵਾਂਗੇ। ਥੈਂਕ ਯੂ
2: ਜੀ ਜੀ ਦਵੀ ਭਾਈ, ਬਿਲਕੁਲ ਜਾ ਕੇ, ਬਹੁਤ ਸੋਹਣੀ,
0: ਬਹੁਤ ਸ਼ੁਕਰੀਆ। ਸੋਰੀ ਯਾਰ ਤੁਹਾਡੀ ਕਾਲ ਕੱਟੀ, ਬਹੁਤ ਸ਼ੁਕਰੀਆ। ਪਰ 9409 ਹੈਲੋ।
3: ਹਾਂਜੀ ਮੈਂ ਦੁਬਾਰਾ ਆ ਗਈ।
0: ਹਾਂਜੀ ਕੋਈ ਨਾ, ਤੁਹਾਡਾ ਜਨਮ ਦਿਨ ਹੈ, ਜਿੰਨੀ ਵਾਰ ਮਰਜ਼ੀ ਆਓ।
3: ਇੱਕ ਹੋਰ ਬਹੁਤ ਵਧੀਆ ਜਗ੍ਹਾ ਘੁੰਮਣ ਲਈ, ਤੁਸੀਂ ਉੱਥੇ ਗਏ ਹੋ? ਬੈਰੀ ਸੈਂਟੇਨੀਅਲ ਬੀਚ।
0: ਬੈਰੀ ਚ ਸੈਂਟੇਨੀਅਲ ਬੀਚ? ਨਹੀਂ ਮੈਂ ਇਹ ਵੀ ਨਹੀਂ ਕਦੇ ਦੇਖੀ ਚੀਜ਼।
3: ਉਹ ਬਹੁਤ ਵਧੀਆ ਜਗ੍ਹਾ, ਉਹਦੇ ਅੰਦਰ ਜਿੱਦਾਂ ਵਾਟਰ ਪਾਰਕ ਬਣੀ ਹੋਈ ਹੈ ਬੀਚ ਦੇ ਉੱਪਰ, ਬਹੁਤ ਸੋਹਣੀ ਜਗ੍ਹਾ।
0: ਕਿਆ ਬਾਤ ਹੈ, ਬੀਚ ਦੇ ਉੱਤੇ ਵਾਟਰ ਪਾਰਕ ਹੈ?
3: ਹਾਂਜੀ ਉਹਨਾਂ ਦਾ ਪੇਜ ਸਰਚ ਕਰਕੇ ਦੇਖਿਓ ਇੰਸਟਾਗ੍ਰਾਮ ਤੇ, ਸਪਲੈਸ਼ ਔਨ ਵਾਟਰ ਪਾਰਕ।
0: ਲਿਖ ਲਵਾਂ ਇੱਕ ਮਿੰਟ, ਸੈਂਟੇਨੀਅਲ ਬੀਚ ਇਨ ਬੇਰੀ ਹੈ।
3: ਹਾਂਜੀ ਕੱਲ ਤੋਂ ਓਪਨ ਹੋ ਜਾਣੀ ਉਹ।
0: ਤੁਸੀਂ ਕੀ ਦੱਸਿਆ?
3: ਜਾ ਰਹੇ ਸੰਡੇ ਨੂੰ।
0: ਸਪਲੈਸ਼ ਔਨ
3: ਵਾਟਰ ਪਾਰਕ,
0: ਸਪਲੈਸ਼ ਔਨ ਵਾਟਰ ਪਾਰਕ ਇਨ, ਉਹ ਵਾਹ ਵੀ ਵਾਹ ਨਹੀਂ, ਹਾਂ ਆਪਣੇ ਲੇਕ ਦੇ ਵਿੱਚ ਹੀ ਪੂਰੀ ਵਾਟਰ ਪਾਰਕ ਬਣੀ ਹੈ।
3: ਹਾਂਜੀ ਅਸੀਂ ਹਰ ਸਾਲ ਜਾਂਦੇ ਹਾਂ ਇੱਥੇ।
0: ਇਹ ਸਿਰਫ ਬੱਚੇ ਲਈ ਹੈ ਜਾਂ ਐਡਲਟਸ ਲਈ ਵੀ ਹੈ?
3: ਨਹੀਂ ਨਹੀਂ ਸਾਰਿਆਂ ਲਈ।
0: ਅੱਛਾ ਤੁਸੀਂ ਚੱਲੇ ਹੋ ਜਨਮ ਦਿਨ ਮਨਾਉਣ ਹੈ?
3: ਹਾਂਜੀ।
0: ਕਿਆ ਬਾਤ ਹੈ, ਵੈਰੀ ਗੁੱਡ,
3: ਹਰ ਸਾਲ ਜਾਂਦੇ ਹਾਂ ਅਸੀਂ, ਇਸ ਵਾਰ ਵੀ ਸੰਡੇ ਨੂੰ ਜਾਵਾਂਗੇ।
0: ਚਲੋ ਵੈਰੀ ਨਾਈਸ ਯਾਰ, ਵਧੀਆ ਚੀਜ਼ ਹੈ, ਨਾਲੇ ਆਪਣੇ ਤੋਂ ਬਸ ਬ੍ਰੈਂਪਟਨ ਤੋਂ ਹੈ ਹੀ 40-45 ਮਿੰਟ ਹੈ।
3: ਹਾਂਜੀ ਨੇੜੇ ਆ।
0: ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਬਹੁਤ ਧੰਨਵਾਦ। ਦੇਖਿਆ ਇਹ ਦੇਖਿਆ ਲੋਕ ਹੁਣ ਮੈਂ ਹੁਣ ਬਹੁਤ ਸਾਰੇ ਲੋਕ ਨੇ ਚਲੋ ਜਿਹੜੇ ਨਵੇਂ ਇੱਥੇ ਆਏ ਨੇ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ ਲੋਕੇਸ਼ਨ ਬਾਰੇ, ਹੁਣ ਅਸੀਂ ਤਾਂ ਸਾਰੀ ਉਮਰ ਰਹੇ ਇੱਥੇ ਹਾਂ, ਹੁਣ ਮੈਨੂੰ ਵੀ ਨਹੀਂ ਪਤਾ, ਮੈਂ ਤਾਂ ਕਦੇ ਸੁਣਿਆ ਨਹੀਂ ਵੀ ਬੈਰੀ ਦੇ ਵਿੱਚ ਕੋਈ ਸੈਂਟੈਨੀਅਲ ਬੀਚ ਹੈ, ਨੈਵਰ ਨਿਊ। ਬਸ ਵਸੇਗਾ ਦਾ ਪਤਾ, ਸੋਬਲ ਬੀਚ ਦਾ ਪਤਾ, ਅਤੇ ਅਸੀਂ ਵੀ ਬਸ ਉਹਦੇ ਨਾਲ ਹੀ ਸਾਰ ਲੈਂਦੇ ਹਾਂ ਜਦੋਂ ਵੀ ਕਿਤੇ ਬੀਚ 'ਤੇ ਜਾਈਦਾ। ਸੋ ਬਾਈ ਜੀ ਕਹਿੰਦੇ ਡੈਕਿਊ ਜਾਂ ਡੀ ਕਿਊ ਜੋ ਵੀ ਪ੍ਰੋਨਾਂਸੀਏਸ਼ਨ ਹੈ ਫੋਲਸ ਨੇ, ਅਤੇ ਹੁਣੇ ਦੱਸ ਕੇ ਹਟੇ ਆ ਬੈਰੀ ਦੇ ਵਿੱਚ ਸੈਂਟੈਨੀਅਲ ਬੀਚ ਹੈ। ਅਤੇ ਚਲੋ ਦੋ ਚਾਰ ਲੋਕੇਸ਼ਨਸ ਮੈਂ ਵੀ ਤੁਹਾਨੂੰ ਕੁਝ ਦੱਸਦਾ, ਅਤੇ ਬਾਕੀ ਤੁਸੀਂ ਸਾਰੇ ਦੱਸੀ ਚੱਲੋ, ਅਤੇ ਮੈਂ ਲਿਖੀ ਜਾਂਦਾ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਪ੍ਰੋਗਰਾਮ ਤੋਂ ਬਾਅਦ ਜੇ ਹੋ ਸਕਿਆ ਤਾਂ ਲਿਸਟ ਬਣਾ ਕੇ ਫਿਰ ਔਨਲਾਈਨ ਪਾਵਾਂਗੇ। ਨਾਲੇ ਦੇਖੋ ਤੁਹਾਨੂੰ ਬੈਨੀਫਿਟ ਹੈ, ਨਾਲੇ ਸਾਰਿਆਂ ਨੂੰ ਬੈਨੀਫਿਟ ਹੈ, ਲੋਕ ਫਿਰ ਯਾਦ ਰੱਖਣਗੇ ਕਿ ਵਾਹ ਯਾਰ ਨਵੀਂ ਹੋਣਾ ਕਰਕੇ ਤਾਂ ਸਾਡੀ ਸਮਰ ਹੀ ਬਣ ਗਈ। ਦੇਖੋ ਜੇ ਹੁਣ 15-20 ਲੋਕੇਸ਼ਨ ਮਿਲ ਜਾਂਦੀਆਂ ਨੇ, ਹੋਰ ਕੀ ਚਾਹੀਦਾ, ਬੰਦਾ ਹਰ ਹਫ਼ਤੇ ਕਿਤੇ ਨਾ ਕਿਤੇ ਜਾਇਆ ਹੁੰਦਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਇਜ਼ ਨੰਬਰ 1, ਪ੍ਰਾਈਸ ਤਾਂ ਸਭ ਤੋਂ ਵਧੀਆ ਹੈ ਹੀ ਹੈ, ਨਾਲੇ ਸਰਵਿਸ ਨੰਬਰ 1 ਦੁਆਬਾ ਟਰੈਵਲ। 905-796-7800, 905-796-7800, ਦੁਆਬਾ ਟਰੈਵਲ, 905-796-7800, ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਨਾਲ ਗੱਲਬਾਤ ਕਰੋ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਹਾਜ਼ਰ ਹੈ ਫਰੈਸ਼ ਫੂਡ ਸੈਂਟਰ 'ਤੇ। ਜਾਓ ਅਤੇ ਆਪਣੇ ਮਨਪਸੰਦ ਦੀ ਗਰੋਸਰੀ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਜੀ ਮਨਜੀਤ ਵੈਲਕਮ।
4: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਪ੍ਰੀਮੀਅਮ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਦਾ ਆਈਸਰ ਵਾਟਰ ਡਿਸਪੈਂਸਰ ਔਨ ਦਾ ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹੋ। ਤੇ ਬ੍ਰਾਂਡ ਤੁਸੀਂ ਸੈਮਸੰਗ, ਵਰਲਪੂਲ, ਐਲ ਜੀ ਤੇ ਫਰਿਜਡੇਅਰ, ਚਾਰਾਂ ਚੋਂ ਕੋਈ ਵੀ ਚੂਜ਼ ਕਰ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਕੋਂਬੋ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਤੇ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 $18.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, 0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ।
0: ਥੈਂਕ ਯੂ ਮਨਜੀਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-450-0054 ਤੇ ਤੁਸੀਂ ਮਨਜੀਤ ਹੋਣਾ ਦੇ ਨਾਲ ਗੱਲਬਾਤ ਜ਼ਰੂਰ ਕਰੋ। ਸੋ ਅੱਜ ਸਿੰਪਲ ਤੁਹਾਨੂੰ ਮੈਂ ਥੋੜ੍ਹੇ ਚਿਰ ਲਈ ਪੁੱਛ ਰਿਹਾ, ਤੁਸੀਂ ਕਿਤੇ ਗਏ ਹੋ, ਕੋਈ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ ਜਿਹੜੀ ਤੁਹਾਨੂੰ ਲੱਗੀ ਕਿ ਹਾਂ ਯਾਰ ਲੋਕਲ ਦੇਖਣ ਨੂੰ ਵਧੀਆ, ਨਾਲੇ ਸਾਰੇ ਲਈ ਨੇੜੇ ਆ, ਅਤੇ ਉਹ ਲੋਕੇਸ਼ਨ ਕਿਹੜੀ ਹੈ? ਹੁਣੇ ਦੱਸ ਕੇ ਹਟਿਆ ਕਿ ਨਵੀਂ ਬੈਰੀ ਦੇ ਵਿੱਚ ਕੋਈ ਬੀਚ ਹੈ, ਵੀਰ ਹੁਣੇ ਦੱਸ ਕੇ ਹਟਿਆ ਨਵੀਂ ਸੇਂਟ ਕੈਥਰਨ ਦੇ ਵਿੱਚ ਫੋਲਸ ਨੇ, ਬਹੁਤ ਵਧੀਆ, ਉੱਥੇ ਜਾ ਸਕਦੇ ਹੋ। ਅਤੇ ਬਾਕੀ ਸਾਡੇ ਕੋਲ ਇੱਕ ਲਿਸਟ ਬਣੀ ਹੋਈ ਹੈ, ਉਹਦੇ ਮੈਂ ਨਾ ਚਾਹੁੰਦਾ ਕਿ ਕੁਝ ਨਵੀਆਂ ਲੋਕੇਸ਼ਨਸ ਐਡ ਕਰੀਏ। ਸੋ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ, ਤੁਸੀਂ ਕਿਤੇ ਵੀ ਗਏ ਹੋ, ਕਿਸੇ ਬੀਚ 'ਤੇ, ਕਿਸੇ ਲੇਕ 'ਤੇ, ਕਿਸੇ ਪਾਰਕ 'ਤੇ, ਕਿਸੇ ਟ੍ਰੇਲਸ 'ਤੇ ਵੀ ਤੁਸੀਂ ਯੂਨੋ ਸਾਰਿਆਂ ਨਾਲ ਉਹ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ, ਤਾਂ ਕਿ ਸਮਰ ਹੈ, ਹਰੇਕ ਬੰਦਾ ਚਾਹੁੰਦਾ ਕਿ ਬੱਚਿਆਂ ਨੂੰ ਲੈ ਕੇ ਜਾਈਏ, ਆਪ ਜਾਈਏ, ਸਮਰ ਨੂੰ ਇੰਜੋਏ ਕਰੀਏ। ਤਾਂ ਕਿੱਥੇ ਕਿੱਥੇ ਆਪਾਂ ਜਾ ਸਕਦੇ ਹਾਂ ਲੋਕਲੀ? ਇੰਟੀਰੀਅਰ ਦੇ ਵਿੱਚ ਵਿੱਚ ਦੀ ਗੱਲ ਕਰ ਰਹੇ ਹਾਂ, ਆਏ ਨਾ ਕਹਿੰਦੇ ਕਿ ਨਵੀਂ ਮੈਕਸੀਕੋ ਚਲ ਜਾਓ, ਹੁਣ ਕਿਹੜਾ ਜਾਊਗਾ ਮੈਕਸੀਕੋ, ਟਿਕਟਾਂ ਅੱਜ ਕੱਲ੍ਹ ਬੜੀਆਂ ਮਹਿੰਗੀਆਂ। ਸੋ ਗੱਲ ਅਸੀਂ ਕਰ ਰਹੇ ਹਾਂ ਲੋਕਲ ਟੂਰਿਜ਼ਮ ਦੀ, ਕਿ ਆਪਣੇ GTA ਤੋਂ 2-3 ਘੰਟੇ ਦੀ ਡਰਾਈਵ ਦੇ ਵਿੱਚ ਵਿੱਚ ਕੋਈ ਲੋਕੇਸ਼ਨ ਹੋਵੇ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋਗੇ, ਤੁਸੀਂ ਕਦੇ ਵਿਜ਼ਿਟ ਕੀਤੀ, ਤੁਸੀਂ ਤੁਹਾਨੂੰ ਲੱਗਿਆ ਕਿ ਯਾਰ ਨਵੀਂ ਤਾਂ ਚੀਜ਼ ਹੀ ਬੜੀ ਵਧੀਆ, ਸਾਰਿਆਂ ਨੂੰ ਜਾਣਾ ਚਾਹੀਦਾ ਅਤੇ ਬਾਹਲੀ ਮਹਿੰਗੀ ਨਾ ਹੋਵੇ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਅਫੋਰਡੇਬਿਲਿਟੀ ਦੇ ਵਿੱਚ ਵਿੱਚ ਹੋਵੇ। ਹੁਣ ਮੈਂ ਕਹਿ ਦੇਵਾਂ ਕਿ ਡਾਊਨਟਾਊਨ ਟੋਰਾਂਟੋ ਯੋਰਕਵਿਲ ਆ, ਉੱਥੇ ਜਾਓ, ਉੱਥੇ ਹੋਟਲ ਬੁੱਕ ਕਰੋ, ਉਹਦਾ ਪੈ ਜਾਣਾ ਵੀਕਐਂਡ ਤੁਹਾਨੂੰ ਦੋ ਢਾਈ ਹਜ਼ਾਰ ਦਾ ਨੇ। ਸੋ ਬੀਚਿਸ, ਲੇਕਸ, ਪਾਰਕਸ, ਕੋਈ ਟ੍ਰੇਲਸ, ਕੋਈ ਹਾਈਕਿੰਗ, ਕੋਈ ਬਾਈਕ ਟ੍ਰੇਲਸ, ਕਿਤੇ ਵੀ ਲੋਕਲ ਦੋ ਤਿੰਨ ਘੰਟੇ ਦੀ ਡਰਾਈਵ ਦੇ ਵਿੱਚ ਵਿੱਚ ਤੁਸੀਂ ਅਗਰ ਕਿਤੇ ਗਏ ਹੋ, ਤੁਸੀਂ ਰੈਕਮੈਂਡ ਕਰਨਾ ਚਾਹੋਗੇ ਸਾਰਿਆਂ ਨੂੰ। ਅਤੇ ਮੈਂ ਅੱਜ ਇੱਕ ਲਿਸਟ ਬਣਾ ਰਿਹਾ ਹੋਰ, ਅਤੇ ਉਸ ਲਿਸਟ ਦੇ ਵਿੱਚ ਸਾਰੀਆਂ ਤੁਹਾਡੀਆਂ ਲੋਕੇਸ਼ਨਸ ਨੂੰ ਅਸੀਂ ਫਿਰ ਸ਼ਾਮਿਲ ਕਰ ਦਿਆਂਗੇ, ਅਤੇ ਫਿਰ ਮੈਂ ਔਨਲਾਈਨ ਪੋਸਟ ਕਰ ਦੂੰਗਾ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 9056733337, 9056733337। ਸਾਰੇ ਸ਼ੇਅਰ ਕਰੋ, ਕਿਉਂਕਿ ਹਰੇਕ ਬੰਦਾ ਕਿਤੇ ਨਾ ਕਿਤੇ ਗਿਆ ਹੋਊਗਾ, ਘਰੇ ਤਾਂ ਨਹੀਂ ਬਹਿੰਦੇ। ਇੱਕ ਬਾਈ ਜੀ ਕਹਿੰਦੇ ਮੈਨੂੰ ਵੀ, ਮੈਂ ਤਾਂ ਘੁੰਮਦਾ ਨਹੀਂ, ਕੰਮ ਹੀ ਕਰਦਾ। ਸੋ ਹੋ ਨਹੀਂ ਸਕਦਾ ਵੀ ਬਸ ਕੰਮ ਹੀ ਕਰਦੇ ਹੋ, ਕਿਤੇ ਨਾ ਕਿਤੇ ਤਾਂ ਘੁੰਮਣ ਫਿਰਨ ਗਏ ਹੋਵੋਗੇ। ਸੋ 9056733337 ਨੰਬਰ ਹੈ ਆਪਣਾ, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਐਂਡ 4717, ਹਾਂਜੀ
5: ਹਾਂਜੀ ਨਵੀ ਭਾਜੀ, ਕੀ ਹਾਲ ਹੈ? ਠੀਕ ਹੋ?
0: ਵਧੀਆ ਜੀ, ਕਿਵੇਂ ਹੋ?
5: ਵਧੀਆ ਭਾਜੀ, ਵਧੀਆ। ਅਜੇ ਟੋਬਰ ਮਰੀ ਗਏ ਹੋ ਤੁਸੀਂ?
0: ਓ ਟੋਬਰ ਮਰੀ ਯਾਰ, ਮੈਂ ਇੱਕ ਵਾਰ ਗਿਆ, ਮੈਨੂੰ ਲੱਗਦਾ ਟੋਬਰ ਮੋਰੀ ਵੀ ਬਹੁਤ ਵਧੀਆ।
5: ਹਾਂਜੀ ਟੋਬਰ ਮਰੀ ਬਹੁਤ ਵਧੀਆ, ਉਹਦੇ ਬੀਚਸ ਜਿਹੜੇ ਨੇ ਬਹੁਤ ਲਾਈਕ ਨੀਲਾ ਪਾਣੀ ਉਹਨਾਂ ਦਾ, ਸਾਫ਼ ਸੁਥਰਾ, ਕੋਈ ਕੰਮ ਨਹੀਂ ਸਾਡੇ ਤੇ। ਅਤੇ ਜਿਹੜੇ ਵੀ ਬੀਚ ਨੇ ਬਹੁਤ ਲਾਈਕ ਡਸਟੀ ਨੇ।
0: ਹਾਂ
5: ਟੋਬਰ ਮੋਰੀ ਦੇ ਬੀਚ, ਹਾਂਜੀ
0: ਟੋਬਰ ਮੋਰੀ ਦਾ ਇਹ ਹੈ ਵੀ ਪਾਣੀ ਬੜਾ ਕਲੀਅਰ ਹੈ।
5: ਹਾਂਜੀ ਪਾਣੀ ਬਹੁਤ ਬਹੁਤ ਕਲੀਅਰ ਹੈ ਉੱਥੇ ਪਾਣੀ।
0: ਤੇ ਟੋਬਰ ਮੋਰੀ ਨਾਲ ਦੀ ਨਾਲ ਉੱਥੇ ਨਾ ਕੈਬਿਨਸ ਮਿਲ ਜਾਂਦੀ ਨੇ ਰੈਂਟ ਕਰਨ ਨੂੰ, ਬੜੀ ਕੋਈ ਮਹਿੰਗੀਆਂ ਵੀ ਨਹੀਂ ਹੈਗੀਆਂ।
5: ਹਾਂਜੀ ਬਿਲਕੁਲ, ਉੱਥੇ ਤੁਹਾਨੂੰ ਕਾਟੇਜ ਵਗੈਰਾ ਮਿਲ ਜਾਂਦੇ ਨੇ, ਜਿਆਦਾ ਮਹਿੰਗੇ ਵੀ ਨਹੀਂ ਹਨ, ਬਹੁਤ ਅੱਛੀ ਲੋਕੇਸ਼ਨ।
0: ਟੋਬਰ ਮੋਰੀ ਹਰ ਸਾਲ ਹੀ ਜਾਂਦੇ ਹੋ ਟੋਬਰ ਮੋਰੀ?
5: ਮੈਂ ਹਰ ਸਾਲ ਹੀ ਜਾਈਦਾ, ਇਸ ਸਾਲ ਬੈਂਫ 'ਚ ਆ ਰਿਹਾ, ਬੈਂਫ ਤੇ ਜੈਸਪਰ।
0: ਓ ਵਾਹ ਵੀ ਵਾਹ, ਫਿਰ ਤਾਂ ਸਵਰਗ ਦੇਖੋਗੇ ਤੁਸੀਂ।
5: ਡਰਾਈਵ
0: ਕਰਕੇ ਜਾਓਗੇ ਕੈਲਗਰੀ ਟੂ ਵੈਨਕੂਵਰ?
5: ਹਾਂਜੀ
0: ਉਹ ਮੈਂ ਉਹ ਤਾਂ ਡਰਾਈਵ ਹੀ ਬਹੁਤ ਸੋਹਣੀ ਹੈ।
6: ਅਲੋਰਾ ਦੇ ਵਿੱਚ ਭਾਜੀ ਕੰਜ਼ਰਵੇਸ਼ਨ ਏਰੀਆ, ਅਲੋਰਾ ਗੋਰਜ ਕਰਕੇ।
0: ਹਾਂਜੀ ਹਾਂਜੀ ਸੁਣਿਆ ਮੈਂ
6: ਇਹ ਭਾਜੀ ਬ੍ਰੈਂਪਟਨ ਤੋਂ। ਹਾਂਜੀ ਹਾਂਜੀ ਬ੍ਰੈਂਪਟਨ ਤੋਂ ਘੰਟੇ ਦੀ ਡਰਾਈਵ ਤੇ ਆ ਜੀ। ਤੇ ਇੱਥੇ ਮਤਲਬ ਕਿ ਜਿੱਦਾਂ ਇੱਕ ਲੇਕ ਜੀ ਵਗਦੀ ਆ, ਤੇ ਨਾਲ ਦੇ ਦੋ ਤਿੰਨ ਛੋਟੇ ਛੋਟੇ ਟਾਊਨ ਆ, ਇੱਕ ਫਰਗਸ ਹੋ ਗਿਆ, ਫਰਗਸ ਤੇ ਅਲੋਰਾ, ਤੇ ਇੱਕ ਨਾਲ ਤੁਸੀਂ ਜਾਣਾ ਜੇ ਪੈਰਿਸ ਵੀ ਜਾ ਸਕਦੇ ਹੋ।
0: ਇੱਥੇ ਨਾ ਅਲੋਰਾ ਚ ਮੈਨੂੰ ਤਾਂ ਲੇਕ ਕਾਫੀ ਵੱਡਾ ਹਨਾ?
6: ਹਾਂਜੀ ਹਾਂਜੀ ਬਹੁਤ ਵੱਡੀ ਲੇਕ ਆ ਜੀ,
0: ਬੜੇ ਲੋਕ ਉੱਥੇ ਮੈਨੂੰ ਲੱਗਦਾ ਬੋਟਿੰਗ ਵੀ ਕਰਦੇ ਆ ਤੇ ਸਵਿਮਿੰਗ ਵੀ ਕਰਦੇ ਨੇ।
6: ਹਾਂਜੀ ਹਾਂਜੀ ਸਰ, ਬੋਟਿੰਗ ਹੁੰਦੀ ਆ ਆਪਣੀ, ਜਿਹੜਾ ਆਪਣਾ ਉਹ ਟਿਊਬ ਜੀ ਪਾ ਕੇ ਪਾਣੀ ਦੇ ਵਿੱਚ ਬੰਦੇ ਰਾਫਟਿੰਗ ਜੀ ਕਰਦੇ ਹੁੰਦੇ, ਉਹ ਵੀ ਤੁਸੀਂ ਕਰ ਸਕਦੇ ਹੋ।
0: ਜੀ ਜੀ ਜੀ ਜੀ ਜੀ
6: ਹਾਂਜੀ, ਬੜੀ ਬੜੀ ਜਗ੍ਹਾ ਜੀ, ਮੈਂ ਇੱਥੇ ਜਾਂਦਾ ਹੀ ਰਹਿੰਦਾ ਹੁੰਦਾ
0: ਉੱਥੇ ਨਾ
6: ਡਿੰਗੀ ਡਰਾਈਵ ਆ ਬ੍ਰੈਂਪਟਨ ਤੋਂ।
0: ਅਲੋਰਾ ਚ ਉੱਥੇ ਇੱਕ ਬਹੁਤ ਸੋਹਣਾ ਹੋਟਲ ਵੀ ਹੈ, ਅਲੋਰਾ ਮਿਲ।
6: ਹਾਂਜੀ ਅਲੋਰਾ ਮਿਲਦੇ, ਹਾਂਜੀ ਹੈਗਾ ਹੋਟਲ ਉੱਥੇ ਆਪਣਾ, ਉਹ ਝਰਨੇ ਦੇ ਉੱਪਰ ਹੀ ਬਣਿਆ।
0: ਹਾਂ ਉੱਥੇ ਹੀ ਬਣਿਆ ਜਿਹੜੀ, ਜਿਹੜਾ ਲੇਕ ਹੈ ਉਹਦੇ ਉੱਤੇ, ਤੇ ਉੱਥੇ ਰੈਸਟੋਰੈਂਟ ਪੂਲ ਪਾਲ, ਮੈਂ ਕਦੇ ਗਿਆ ਨਹੀਂ ਬਟ ਮੈਂ ਸੁਣਿਆ ਕਿ ਹੋਟਲ ਬਹੁਤ ਸੋਹਣਾ।
6: ਹਾਂਜੀ ਹਾਂਜੀ ਬਹੁਤ ਸੋਹਣੀ ਜਗ੍ਹਾ, ਮਤਲਬ ਕਿ ਫੈਮਿਲੀ ਨਾਲ ਤੁਸੀਂ ਮਸਟ ਵਿਜ਼ਿਟ ਆ, ਇੱਕ ਜਦੋਂ ਬੰਦਾ ਜਾ ਕੇ ਆਵੇ ਵੀਕਐਂਡ ਤੇ।
0: ਠੀਕ ਹੈ ਅਲੋਰਾ, ਓਕੇ ਵੀ ਰਾਈਟ, ਮੈਂ ਵੈਸੇ ਦੂਜੀ ਲਿਸਟ
6: ਤੇ ਅਲੋਰਾ ਗੋਰਜ,
0: ਹਾਂ ਮੈਂ ਸਾਡੀ ਜਿਹੜੀ ਪੁਰਾਣੀ ਲਿਸਟ ਹੈ ਉੱਤੇ ਲਿਖਿਆ ਹੋਇਆ ਤੇ ਅੱਜ ਵੀ ਲਿਖ ਲੈਂਦੇ ਹਾਂ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਸੋ ਨਹੀਂ ਪੁਰਾਣੀ ਤੇ ਵੀ ਅਲੋਰਾ ਵੀ ਹੈਗਾ, ਟੋਬਰ ਮੋਰੀ ਵੀ ਹੈਗਾ। ਜਿਵੇਂ ਨਾ ਪਹਿਲੇ ਦੋ ਸੱਜਣ ਦੱਸ ਕੇ ਹਟੇ, ਇੱਕ ਵੀਰ ਨੇ ਡੈਕਿਊ ਫਾਲਸ ਦੱਸਿਆ, ਸੇਂਟ ਕੈਥਰੀਨ, ਉਦਾਂ ਦੀ ਬੜੀ ਜਿਹੜੀਆਂ ਲੁਕੀਆਂ ਜਿਹੀਆਂ ਡੈਸਟੀਨੇਸ਼ਨਸ ਨੇ ਉਹ ਬੜੀਆਂ ਨੇ, ਉਹ ਲੱਭਣੀਆਂ ਮੈਂ ਤੁਹਾਡੇ ਰਾਹੀਂ। ਤੇ ਚਲੋ ਬਾਕੀ ਕਾਲਸ ਲੈਂਦੇ ਹਾਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ ਯਾਦ ਰੱਖੋ, ਸਿੰਪਲੀ ਇੰਡੀਅਨ, ਤੇ ਇਹਨਾਂ ਨੇ ਨਾ ਲਾਈਵ ਸਟੇਸ਼ਨ, ਲਾਈਵ ਸਟਾਲ ਲਾਏ ਹੋਏ ਆ। ਅਨਲਿਮਿਟਿਡ ਗੋਲ ਗੱਪੇ $9.99, ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਫਰੈਸ਼ ਤੁਹਾਡੀਆਂ ਅੱਖਾਂ ਸਾਹਮਣੇ ਬਣੋ। ਲਾਈਵ ਸਟਰੀਟ ਫੂਡ ਸਟੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਤੇ 15 ਸੌਰੀ ਨਹੀਂ ਇਹ ਇਹਨਾਂ ਦੋ ਲੋਕੇਸ਼ਨ ਤੇ 85 ਮਾਂਟ ਪੈਲੀਅਰ ਸਟਰੀਟ ਤੇ ਨਾਲ ਆਪਣਾ ਕੀ ਕਹਿੰਦੇ ਆ 275 ਗਾਰਡਨ ਬਰੁੱਕ 1981। ਹੈਲੋ,
7: ਹਾਂਜੀ ਹਾਂਜੀ ਵੀਰੇ, ਮੈਂ ਦੁਬਾਰਾ ਕਾਲ ਕੀਤੀ ਤੁਹਾਨੂੰ ਕੀਤੀ ਆ
0: ਹਾਂਜੀ
7: ਦੱਸਣ ਵਾਸਤੇ। ਇੱਕ ਲੋਕੇਸ਼ਨ ਹੈਗੀ ਵੀ ਨੈਗਰਾ ਔਨ ਦਾ ਲੇਕ।
0: ਹਾਂ ਨੈਗਰਾ ਦਾ ਲੇਕ ਵੀ ਆ,
7: ਹਾਂ ਉਹ ਵੀ ਲੋਕੇਸ਼ਨ ਗੁੱਡ ਆ
0: ਨੈਗਰਾ ਦਾ ਲੇਕ ਤਾਂ ਬਾਕੀ
7: ਹਨਾ। ਤੇ ਇੱਕ ਹੈਗੀ ਆ 1000 ਆਈਲੈਂਡ, ਉਹ ਇੱਧਰ ਆ ਈਸਟ ਵਾਲੀ ਸਾਈਡ ਆ ਉਹ।
0: ਹਾਂ 1000 ਆਈਲੈਂਡ ਵੀ ਹੈਗਾ, ਮੇਰਾ ਇੱਕ ਮਿੱਤਰ ਹੈ ਉਹਨੇ ਨੈਗਰਾ ਔਨ ਦਾ ਲੇਕ ਤੇ ਪ੍ਰਪੋਜ਼ ਕੀਤਾ ਸੀਗਾ।
7: ਛੋਟੇ
0: ਹੁੰਦੇ ਕਦੇ ਗਏ ਸੀ ਮੈਂ, ਅਸਲ ਚ ਯਾਰ ਇੰਟੀਰੀਅਰ ਘੁੰਮਿਆ ਬਹੁਤ ਘੱਟ ਆ।
7: ਮੈਂ ਤਾਂ ਘੁੰਮਿਆ ਥੋੜਾ ਬਹੁਤ, ਤੇ ਜਿਹੜੇ ਬਾਈ ਦੱਸ ਕੇ ਕੈਲਗਰੀ ਮੈਂ ਲਾਸਟ ਮੰਥ ਜਾਗ ਆਇਆ ਸਾਰਾ, ਮੈਂ ਟ੍ਰਿਪ ਲਾਇਆ ਸੀਗਾ ਕੈਲਗਰੀ, ਕੈਲਗਰੀ ਤੋਂ ਸਾਰਾ ਦੇਖਿਆ, ਜੈਸਪਰ, ਬੈਂਫ, ਲੇਕ ਲੂਇਸ, ਮੈਂ ਸਾਰਾ ਕੁਝ ਦੇਖ ਕੇ ਆਇਆ ਲਾਸਟ ਮੰਥ, ਤੇ ਰੋਡ ਟ੍ਰਿਪ ਲਾਇਆ ਸੀਗਾ ਉਧਰ ਨੂੰ, ਉਹ ਜੰਨਤ ਆ ਵਾਕਈ।
0: ਟੌਰ ਤਾਂ ਤੁਹਾਡੀ ਹੈ ਫਿਰ।
7: ਨਹੀਂ ਬਸ ਏਦਾਂ ਹੀ ਸੁੱਪ ਬਣ ਗਿਆ, ਅਸੀਂ ਹਰ ਸਾਲ ਇੱਕ ਪ੍ਰੋਗਰੈਸ ਦੇਖੀ ਹੈ। ਲਾਸਟ ਈਅਰ ਅਸੀਂ ਗਏ ਸੀ ਮੌਂਟਰੀਅਲ, ਇਸ ਸਾਲ ਚਲੋ ਅਸੀਂ ਕੈਲਗਰੀ ਜਾ ਆਏ, ਨੈਕਸਟ ਈਅਰ ਦੇਖ ਰਹੇ ਸੀ ਅਸੀਂ ਵੈਨਕੂਵਰ ਜਾਵਾਂਗੇ, ਪਲਾਨ ਕਰ ਰਹੇ ਹਾਂ।
0: ਵੈਰੀ ਗੁੱਡ, ਕਰੋ ਇੰਜੋਏ ਵੀਰੇ, ਤੇ ਥੈਂਕ ਯੂ ਸੋ ਮਚ। 1427 ਹੈਲੋ,
8: ਅਮਿਨ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
8: ਵਧੀਆ ਭਾਈ, ਤੁਸੀਂ ਸੁਣਾਓ ਜੀ।
0: ਬਹੁਤ ਵਧੀਆ ਸਰ।
8: ਹਾਂਜੀ ਭਾਈ, ਮੈਂ ਜਗ੍ਹਾ ਹੀ ਉੱਤਰ ਲੱਗਾ, ਟ੍ਰੇਨ ਹੈ ਜੀ ਇੱਕ, ਬ੍ਰੇਸ ਬ੍ਰਿਜ ਦੇ ਕੋਲ ਆ।
0: ਓਕੇ,
8: ਇਹਦਾ ਨਾਮ ਆ ਜੀ ਹਸਲਬੈਰੀ ਰੌਕ ਲੁੱਕ ਆਊਟ ਟ੍ਰੇਲ। ਬਾਈ ਜੀ ਤੁਸੀਂ 40 ਮਿੰਟ ਦੀ ਹਾਈਕ ਕਰਨੇ, ਜ਼ਿਆਦਾ ਥੱਕਣਾ ਵੀ ਨੀ ਹੈਗਾ, 40 ਮਿੰਟ ਦੀ ਹਾਈਕ ਕਰਕੇ ਉੱਪਰ ਇੰਨਾ ਸੋਹਣਾ ਵਿਊ ਆਉਂਦਾ ਜੀ, ਤੁਸੀਂ ਦੇਖ ਵੀ ਸਕਦੇ ਹੋ ਗੂਗਲ ਉੱਤੇ।
0: ਨੀ ਕੀ ਟ੍ਰੇਲ ਦਾ ਕੀ ਨਾਮ ਹੈ?
8: ਹਸਲਬੈਰੀ, ਹਸਲਬੈਰੀ ਰੌਕ ਲੁੱਕ ਆਊਟ ਟ੍ਰੇਲ।
0: ਲੌਕ ਲੁੱਕ ਆਊਟ ਹਸਲਬੈਰੀ ਜਾਂ ਹਸਲਬੈਰੀ?
8: ਹਸਲਬੈਰੀ ਸਰ, ਹਸਲਬੈਰੀ
0: ਹਕਲਬੈਰੀ ਲੌਕ ਰੌਕ ਲੁੱਕ ਆਊਟ। ਓਕੇ,
8: ਹਕਲਬੈਰੀ ਰੌਕ,
0: ਹਾਂ ਮੈਨੂੰ ਲੱਭ ਗਈ, ਮੈਨੂੰ ਲੱਗ ਗਈ। ਓਕੇ, ਸੋ ਹਕਲਬੈਰੀ ਰੌਕ ਲੁੱਕ ਆਊਟ ਟ੍ਰੇਲ ਕਿੱਥੇ ਪੈਂਦੀ ਹੈ ਇਹ?
8: ਉਹ ਭਾਜੀ ਬ੍ਰੇਸ ਬ੍ਰਿਜ ਕੋਲ ਆ, ਮਸਕੋਕਾ ਜਾਂਦੇ ਆ ਜਣਾ ਆਪਾਂ।
0: ਹਾਂ ਹਾਂ ਹਾਂ, ਕਿੰਨੀ ਕਿ ਲੰਬੀ ਟ੍ਰੇਲ ਹੈ ਯਾਰ?
8: ਭਾਜੀ 40 ਮਿੰਟ ਦੀ ਟ੍ਰੇਲ ਹੈ, ਬਹੁਤ ਸੋਹਣੀ ਆ।
0: ਹਾਂ
8: ਤੇ ਨਾ ਆਪਾਂ ਜਾ ਸਕਦੇ ਆ, ਹਾਫ ਐਨ ਆਰ ਟੂ 40 ਮਿੰਟ ਦੀ ਆ, ਪਰ ਜਿਹੜਾ ਆਪਾਂ ਉੱਪਰ ਜਾਂਦੇ ਆ ਬਹੁਤ ਸੋਹਣਾ ਵਿਊ ਮਿਲਦਾ ਭਾਜੀ।
0: ਆਪਣੇ ਲੋਕ ਯਾਰ ਹਾਈਕਿੰਗ ਬਹੁਤ ਘੱਟ ਕਰਦੇ ਆ। ਮੈਨੂੰ ਐਪ ਦਾ ਨਾਮ ਨੀ ਯਾਦ ਕੀ ਹੈ, ਪਰ ਨਹੀਂ ਤੁਹਾਡੀ ਗੱਲ ਠੀਕ ਹੈ। ਇੱਕ ਨਾ BC ਦੇ ਲੋਕ ਜਿਹੜੇ ਨੇ ਉਹ ਬਹੁਤ ਹਾਈਕਿੰਗ ਕਰਦੇ ਆ, ਕਿਉਂਕਿ ਉੱਥੇ ਟ੍ਰੇਲਸ ਬਹੁਤ ਜ਼ਿਆਦਾ ਨੇ।
8: ਭਾਜੀ ਮੇਰਾ ਇੱਕ ਫਰੈਂਡ ਹੈ ਜੀ, ਉਹਨੇ ਇੰਨੀਆਂ ਹਾਈ, ਮੈਨੂੰ ਲੱਗਦਾ ਮੈਂ ਜਿੰਨੀਆਂ ਵੀ ਹਾਈਕ ਸੋਹਣੀਆਂ BC ਦੇ ਵਿੱਚ ਸਾਰੀਆਂ ਕਰ ਚੁੱਕਿਆ ਭਾਜੀ, ਇੰਨੀਆਂ ਸੋਹਣੀਆਂ, ਇੰਨੀਆਂ ਟੌਪ ਦੀਆਂ, ਲਾਈਕ 3-3, 4-4 ਘੰਟੇ ਦੀਆਂ ਹਾਈਕ ਕਰਕੇ ਉਹ, ਮਤਲਬ ਇੰਨੇ ਸੋਹਣੇ ਉਹਦੇ ਇੰਸਟਾਗ੍ਰਾਮ ਦਾ ਵਿਊ ਹੈ ਜੀ,
0: ਸ਼ੌਕੀਨ ਨੇ ਹਕਲਬੈਰੀ ਰੌਕ ਲੁੱਕ ਆਊਟ ਟ੍ਰੇਲ, ਹਕਲਬੈਰੀ ਰੌਕ ਲੁੱਕ ਆਊਟ ਟ੍ਰੇਲ ਹੈ, ਤੇ ਉਹ ਵੀ ਤੁਸੀਂ ਨੋਟ ਕਰ ਲਓ, ਮੈਂ ਵੀ ਲਿਖ ਲਵਾਂ। ਪੈਰਾਡਾਈਜ਼ ਡਿਵੈਲਪਮੈਂਟ ਵਾਲਿਆਂ ਦੇ ਨਵੇਂ ਘਰ ਰਿਲੀਜ਼ ਹੋਏ ਨੇ, ਸਿਰਫ ਯਾਰ 6.5 ਲੱਖ ਤੋਂ ਟਾਊਨ ਹਾਊਸ ਪ੍ਰਾਈਸ, ਕਦੇ ਸੁਣੀ ਆ? ਤੇ ਨੰਬਰ ਤੁਸੀਂ ਨੋਟ ਕਰੋ, ਤੇ ਕਿੱਥੇ ਗਿਆ ਨੰਬਰ ਨਵੀਂ, ਆ ਲਓ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਪੈਰਾਡਾਈਜ਼ ਡਿਵੈਲਪਮੈਂਟਸ ਵਾਲੇ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਅਤੇ ਜਦੋਂ ਨਾ ਆਪਣੀ ਏਜ ਥੋੜ੍ਹੀ ਜਿਹੀ ਹੋ ਜਾਂਦੀ ਹੈ ਨਿਗਾਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਲਈ ਇੱਕ ਸਰਜਰੀ ਹੈ ਕੈਟਰੈਕਟ ਆਈ ਸਰਜਰੀ ਦੁਨੀਆ ਦੀ ਵਨ ਆਫ ਦਾ ਸੇਫੈਸਟ ਸਰਜਰੀ ਹੈ ਨਿਗਾਹ ਪਰਫੈਕਟ ਹੋ ਜੂਗੀ ਆਪਣੀ ਬੋਲੀ ਬੋਲਦੇ ਡਾਕਟਰ ਲਿਖੋ ਨੰਬਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ ਵੈਰੀ ਗੁੱਡ ਥੈਂਕ ਯੂ ਜੀ ਨਵੀ ਚੱਕਤੇ ਫੱਟੇ 2525 ਹੈਲੋ
9: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ
0: ਕਿਵੇਂ ਹੋ ਜੀ ਵੈਲਕਮ
9: ਬਸ ਵਧੀਆ ਵੀਰੇ ਤੁਸੀਂ ਸੁਣਾਓ
0: ਬਹੁਤ ਵਧੀਆ ਸਰ
9: ਵੀਰੇ ਇੱਕ ਮੈਂ ਜਗ੍ਹਾ ਦੱਸਣੀ ਸੀ ਇੱਕ ਨਾ ਆਈਸਲੈਂਡ ਹੈਗਾ ਔਰੇਂਜ ਵਿਲੇਜ
0: ਸੌਰੀ ਤੁਹਾਡੀ ਆਵਾਜ਼ ਕੱਟ ਗਈ ਸੀ ਕੀ ਹੈਗਾ ਇੱਕ
9: ਔਰੇਂਜ ਵਿਲੇਜ ਵਿੱਚ ਆ ਭਾਜੀ ਆਈਸਲੈਂਡ ਆ ਇੱਕ ਲੇਕ ਆ
0: ਔਰੇਂਜ ਵਿਲ ਦੇ ਵਿੱਚ
9: ਜੀ ਜੀ ਭਾਜੀ ਬਹੁਤ ਸੋਹਣੇ ਪੇਡ ਆ ਪਰ ਆਈ ਥਿੰਕ 12 ਤੋਂ $14 ਦੇ ਵਿੱਚ ਵਿੱਚ ਪਰ ਪਰਸਨ ਟਿਕਟ ਹੈ ਉਹਦੀ
0: ਆਈਲੈਂਡ ਲੇਕ
9: ਜੀ ਜੀ
0: ਓਕੇ ਠੀਕ ਹੈ ਸੋ ਆਈਲੈਂਡ ਲੇਕ ਔਰੇਂਜ ਵਿਲ ਦੇ ਵਿੱਚ ਅੱਛਾ

0: ਰੀਜਨੇਬਲ ਹੀ ਆ ਭਾਜੀ, ਬਟ ਬਹੁਤ ਵਧੀਆ ਅਗਰ ਤੁਸੀਂ ਆਪਣਾ ਡੇ ਸਪੈਂਡ ਕਰਨਾ ਉੱਥੇ ਜਾ ਕੇ ਤੁਸੀਂ ਕਰ ਸਕਦੇ ਜੇ, ਹੁਣ ਬਹੁਤ ਸੋਹਣੀ ਮਤਲਬ ਕਿ ਲੇਕ ਆ ਉੱਥੇ,
1: ਨਾਲੇ ਨਾਲੇ ਬਾਹਲੀ ਦੂਰ ਨਹੀਂ ਹੈਗੀ ਆ, ਨੇੜੇ ਹੀ ਆ। ਪੰਜਾਬੀ ਲਹਿਰਾਂ ਕਰ ਰਿਹਾ ਗ੍ਰੈਂਡ ਹੋਮ ਫਰਨੀਚਰ ਤੇ, ਐਂਡ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਜੀ ਬਾਰੀ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਫਰਾਈਡੇ ਸੈਚਰਡੇ ਸੰਡੇ ਕੀ ਕਿਸੇ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਪ੍ਰਾਈਸਸ ਗਰੰਟੀ ਦੇ ਨਾਲ, ਹਰੇਕ ਪਰਚੇਜ਼ ਨਾਲ ਅਪਲਾਈਸ ਦੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕਿਉਂਕਿ ਫਰਾਈਡੇ ਸੈਚਰਡੇ ਸੰਡੇ ਇਸ ਵੀਕਐਂਡ ਦੇ ਉੱਪਰ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਲੱਗਣ ਜਾ ਰਹੀ ਆ। ਸੋ ਪਰਿਵਾਰਾਂ ਨੇ ਜੇ ਬੈਡਰੂਮ ਸੈੱਟ ਅਪਗ੍ਰੇਡ ਕਰਨਾ, ਡਾਇਨਿੰਗ ਟੇਬਲ ਲੈਣਾ, ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਤੇ ਫਰਨੀਚਰ ਆਪਣੇ ਘਰ ਲੈ ਕੇ ਜਾਓ ਤੇ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਓ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਦੋਨੇ ਅਵੇਲੇਬਲ ਹੈਗੇ ਨੇ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਕੰਟੇਨਰ ਲੈ ਜਾਂਦਾ ਪਰਿਵਾਰਾਂ ਵਾਸਤੇ ਕੈਨੇਡਾ ਦੇ ਸੇਲ ਦੇ ਉੱਪਰ। ਰੀਅਲ ਮਾਰਬਲ ਦਾ ਟੇਬਲ ਸਿਰਫ 399 ਦਾ, 399 ਡਾਲਰ, 399 ਡਾਲਰ ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ ਗੋਲਡਨ ਬੇਸ ਦੇ ਨਾਲ ਮਿਲੂਗਾ, ਤੇ ਨਾਲ ਮਾਈਕਰੋਵੇਵ, ਮਾਈਕਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ, ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਨੇ ਕੈਨੇਡਾ ਡੇ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ ਸੇਲ ਸੇਲ ਸੇਲ। ਨਵੀਂ ਭਾਜੀ
1: ਕਿਆ ਬਾਤ ਹੈ, ਵੈਰੀ ਗੁੱਡ। ਸੋ ਸੁਖ ਭਾਜੀ ਹੁਣਾਂ ਨਾਲ ਤੁਸੀਂ ਜੁੜੋਗੇ ਤੇ ਤੁਹਾਨੂੰ ਤੋਹਫੇ ਤੋਹਫੇ ਤੋਹਫੇ ਤੋਹਫੇ ਮਿਲਣਗੇ, ਤੇ ਬਹੁਤ ਹੀ ਰੀਜ਼ਨੇਬਲੀ ਪ੍ਰਾਈਸਡ ਫਰਨੀਚਰ। ਇੱਕ ਨਾ ਰੋਇਲ ਆਟੋ ਸੈਂਟਰ ਦੀ ਟੀਮ ਦਾ ਮੈਸੇਜ ਵੀ ਯਾਦ ਰੱਖੋ ਤੁਸੀਂ ਜ਼ਰੂਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478 ਰੋਇਲ ਆਟੋ ਸੈਂਟਰ। ਵੈਰੀ ਗੁੱਡ ਜੀ, 6986 ਹਾਂਜੀ ਵੀਰੇ।
3: ਹਾਂਜੀ ਵੀਰੇ, ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ, ਠੀਕ ਠਾਕ ਹੈ। ਤੇ ਵੀਰੇ ਤੁਸੀਂ ਉਹ ਦੇਖਿਆ ਗ੍ਰੈਂਡ ਬੈਂਡ ਬੀਚ?
1: ਮੈਂ ਯਾਰ ਗ੍ਰੈਂਡ ਬੈਂਡ ਵੀ ਨਹੀਂ ਕਦੇ ਗਿਆ, ਮੈਂ ਸੁਣਿਆ ਜ਼ਰੂਰ ਹੈ ਬਟ ਕਦੇ ਗਿਆ ਨਹੀਂ।
3: ਬਹੁਤ ਘੈਂਟ ਹੈ ਵੀਰੇ, ਉਹ ਵੀ ਬਹੁਤ ਸੋਹਣਾ ਵਿਊ ਉੱਥੇ।
1: ਗ੍ਰੈਂਡ ਬੈਂਡ, ਗ੍ਰੈਂਡ ਬੈਂਡ ਹਾਂ ਹੈ, ਮੈਂ ਸੁਣਿਆ ਕਿ ਬੀਚ ਵੀ ਬੜੀ ਵਧੀਆ ਉੱਥੇ।
3: ਹਾਂ ਬੀਚ ਬਹੁਤ ਸੋਹਣੀ ਆ, ਪਾਣੀ ਪੂਣੀ ਵੀ ਪੂਰਾ ਸਾਫ ਆ, ਤੇ ਉੱਥੇ ਹੋਰ ਵੀ ਨਾ ਆਲੇ ਦੁਆਲੇ ਲਾਈਕ ਕਾਫੀ ਜਗ੍ਹਾ ਹੈਗੀਆਂ ਨੇ ਜਿਹੜੀਆਂ ਬੜੀਆਂ ਬਹਿ ਕੇ ਸ਼ਾਂਤੀ ਨੀ ਆਉਂਦੀ ਹੁੰਦੀ, ਜਿਵੇਂ ਆਪਣੇ ਬਹੁਤ ਦਰਖਤ ਦਰੁਖਤ ਬਹੁਤ ਜ਼ਿਆਦਾ ਨੇ
1: ਜੀ,
3: ਤੇ ਬੜੀ ਬੜੀ ਪੀਸਫੁਲ ਜੀ ਜਗ੍ਹਾ ਉਹ,
1: ਇੱਥੋਂ ਨਾਲੇ
3: ਜਿਹੜਾ ਉੱਥੇ ਮਾਹੌਲ ਆ ਉਹ ਵੀ
1: 2 ਘੰਟੇ ਆ ਲੰਡਨ ਵਾਲੇ ਲਈ, ਬਹੁਤ ਨੇੜੇ ਆ।
3: ਹਾਂ ਹਾਂ, ਲੰਡਨ ਤੋਂ ਆਪਾਂ ਨੂੰ 40-45 ਮਿੰਟ ਲੱਗਦੇ ਨੇ। ਹਾਂ ਬਹੁਤ ਸੋਹਣਾ ਵਿਊ ਆ ਉੱਥੇ ਵੀ,
1: ਜਿਹੜੇ ਜਿਹੜੇ ਲੰਡਨ ਦੇ ਨੇੜੇ ਤੇੜੇ ਰਹਿੰਦੇ ਉਹ ਸਾਰੇ ਜਾਂਦੇ ਹੀ ਉੱਥੇ ਆ।
3: ਹਾਂ ਉੱਥੇ ਜਾਂਦੇ ਨੇ, ਅਸੀਂ ਨਾ ਲਾਸਟ ਈਅਰ ਗਏ ਤੇ ਨਾ ਅਸੀਂ ਉੱਥੇ ਨਾ ਵਿੱਚ ਵਾਲੀਬਾਲ ਖੇਡਣ ਲੱਗ ਗਏ, ਤੇ ਉਹਨਾਂ ਨੇ ਉਦੋਂ ਬਾਅਦ ਵਾਰਨਿੰਗ ਦਿੱਤੀ ਨਾ ਵੀ ਹਾਂ ਜਿਹੜੀਆਂ ਉੱਥੇ ਆਪਣੇ ਪਾਣੀ ਦੀਆਂ ਵਾਈਬਸ ਜਿਹੜਾ ਵੱਧ ਰਹੀਆਂ ਨੇ ਕਾਫੀ, ਤੇ ਵੀਰੇ ਸਾਡੇ ਦੇਖਦੇ ਦੇਖਦੇ ਪਾਣੀ ਦਾ ਫਲੋ ਇੰਨਾ ਜ਼ਿਆਦਾ ਵੱਧ ਗਿਆ, ਤੇ ਐਨ ਚੱਕ ਚੱਕ ਮਾਰਦਾ ਸੀ ਪੂਰਾ।
1: ਚਲੋ ਵਧੀਆ, ਕਈ ਕਈ ਲੋਕਾਂ ਨੂੰ ਤਾਂ ਵਧੀਆ ਲੱਗਦਾ ਵੀ ਪਾਣੀ ਚੱਕ ਚੱਕ ਮਾਰੇ, ਚਲੋ ਘੱਟ ਉਮਰ ਦੇ ਨੂੰ ਨਹੀਂ ਸਵਿਮਿੰਗ ਆਉਂਦੀ, ਆਉਣੀ ਚਾਹੀਦੀ ਹੈ। ਤੁਹਾਨੂੰ ਆਉਂਦੀ ਹੈ ਸਵਿਮਿੰਗ?
3: ਨਹੀਂ ਵੀਰੇ ਮੈਨੂੰ ਨੀ ਆਉਂਦੀ, ਮੈਂ ਤੁਹਾਨੂੰ ਉਹ ਵੀ ਦੱਸਦਾ ਨਾ, ਅਸੀਂ ਨਾ ਤੇ ਪਹਿਲਾਂ ਕਾਫੀ ਵਿੱਚ ਚਲੇ ਗਏ, ਚਲ ਪਹਿਲਾਂ ਪੈਰ ਲੱਗਦੇ ਸੀਗੇ ਵਿੱਚ ਨਾ, ਜਦੋਂ ਪਾਣੀ ਵਧਣ ਲੱਗ ਗਿਆ ਤੇ ਉਹਨਾਂ ਦਾ ਸਾਨੂੰ ਚੱਕ ਕੇ ਮਾਰਿਆ ਉੱਪਰ ਨੂੰ, ਇਸਦਾ ਫਟਾਫਟ ਬਾਹਰ
1: ਨਿਕਲੇ। ਯਾਰ ਬੰਦਿਆਂ ਨੂੰ ਬਹੁਤ ਘੱਟ ਸਵਿਮਿੰਗ ਆਉਂਦੀ ਹੈ, ਨਾਲੇ ਤਾਂ ਕਹਿੰਦੇ ਅਸੀਂ ਤਾਂ ਛੱਪੜਾਂ ਚ ਤੈਰਦੇ ਤੂਰਦੇ ਰਹੇ ਆ ਪਰ ਸਵਿਮਿੰਗ ਆਉਂਦੀ ਨੀ ਹੈ
3: ਨਾ। ਹਾਂ ਜਿਹੜੇ ਨਾ ਇੰਡੀਆ ਚ ਆਪਣੇ ਨਹਿਰਾਂ ਨੂਹਰਾਂ ਚ ਨਹਾਉਂਦੇ ਰਹੇ ਨੇ ਮੁੰਡੇ, ਉਹ ਤਾਂ ਉਹਨਾਂ ਨੂੰ ਤਾਂ ਆਉਂਦੀ ਹੁੰਦੀ ਆ,
1: ਉਹਨਾਂ ਨੂੰ ਵੀ ਨਹੀਂ ਆਉਂਦੀ ਮਿਲਾਦੇ ਯਾਰ ਉਹ ਤਾਂ।

0: ਚਲੋ ਸਵਿਮਿੰਗ ਹੋਰ ਹੈ, ਬਸ ਥੋੜੇ ਜਿਹਾ ਪਾਣੀ ਛਾਲ ਮਾਰਨੀ ਉਹ ਹੋਰ ਹੈ।
1: ਹਾਂ ਤੁਹਾਨੂੰ ਆਉਂਦੀ ਹੈ ਵੀਰੇ?
0: ਹਾਂ ਨਹੀਂ ਮੈਨੂੰ ਤਾਂ ਆਉਂਦੀ ਹੈ, ਮੈਂ ਤਾਂ ਇੱਥੇ ਲੈਸਨਸ ਲਈਆਂ ਨੇ ਸ਼ੁਰੂ ਤੋਂ ਹੀ। ਆਪਣੇ ਮੁੰਡੇ ਬੀਚਸ ਤੇ ਲੇਕ ਲੂਕ ਚਲੇ ਜਾਂਦੇ ਆ, ਲਾਈਫ ਜੈਕਟ ਪਾਉਂਦੇ ਨੀ, ਸਵਿਮਿੰਗ ਆਉਂਦੀ ਨੀ, ਤੇ ਫਿਰ ਕੋਈ ਨਾ ਕੋਈ ਏਦਾਂ ਦਾ ਹਾਦਸਾ ਹੁੰਦਾ। ਸੋ ਜੇ ਨਹੀਂ ਨਾ ਸਵਿਮਿੰਗ ਆਉਂਦੀ, ਪੰਗਾ ਨਾ ਲਓ ਪਾਣੀ ਦੇ ਅੱਗੇ ਯਾਰ, ਤੁਸੀਂ ਕੁਛ ਨੀ ਕਰ ਸਕਦੇ। ਜੇ ਕਿਤੇ ਮਾੜਿਆ ਬੰਦਾ ਡੁੱਬਣਾ ਸ਼ੁਰੂ ਹੋ ਜਾਵੇ ਤੇ ਬਾਕੀ ਨੂੰ ਵੀ ਸਵਿਮਿੰਗ ਨਹੀਂ ਆਉਂਦੀ, ਬਚਾਊਗਾ ਕਿਹੜਾ? ਸੋ ਜਸਟ ਬੀ ਕੇਅਰਫੁਲ।

0: Sportsnet.ca. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਪੈਰਾਡਾਈਜ਼ ਡਿਵੈਲਪਮੈਂਟਸ ਪੈਰਾਡਾਈਜ਼ ਡਿਵੈਲਪਮੈਂਟਸ ਦੀ ਬੱਲੇ ਬੱਲੇ ਸੋ ਓਕੇ ਦੋ ਚਾਰ ਚੀਜ਼ਾਂ ਫਿਰ ਅਗਲੀ ਕਾਲ ਥੋੜ੍ਹੀ ਲਵਾਂਗੇ ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ ਸੋ ਪਹਿਲੀ ਗੱਲ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਨਸ਼ੇ ਦੀ ਅਡਿਕਸ਼ਨ ਹੋ ਗਈ ਯਾਰ ਕਾਹਨੂੰ ਇਹਨਾਂ ਪੰਗਿਆਂ 'ਚ ਪਏ ਹੋ ਨਿਕਲੋ
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਅਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਅਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਅਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
1: ਵੈਰੀ ਗੁੱਡ ਲਖਬੀਰ ਸਿੰਘ MD ਜ਼ਰੂਰ ਤੁਸੀਂ ਕਾਲ ਕਰੋ ਇੱਕ ਤੁਸੀਂ ਯਾਦ ਰੱਖੋ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੀ ਦੇ ਕੋਰਨਰ ਤੇ ਰੋਮੀ ਬਾਈ ਜੀ ਤੇ ਬਿਯੋਂਡ ਆਈਵਰ ਵਾਲੇ ਨੇ ਤੇ ਨਿਗਾਹ ਆਪਣੀ ਚੈੱਕ ਕਰਾ ਲਓ ਟਾਈਮ ਸਿਰ ਡਿਲੇ ਨਾ ਕਰਿਆ ਕਰੋ ਇਹਨਾਂ ਕੰਮਾਂ ਦੇ ਵਿੱਚ ਸੋ ਤੁਹਾਨੂੰ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਚਾਹੀਦੀਆਂ ਸਨ ਗਲਾਸਿਸ ਚਾਹੀਦੀਆਂ ਤਾਂ ਬਿਯੋਂਡ ਆਈਵਰ 905-793-3937 ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਫੈਸ਼ਨ ਆਈ ਕਿਊ ਦੀ ਟੀਮ ਨੇ ਮੈਨੂੰ ਬਹੁਤ ਹੀ ਜ਼ਬਰਦਸਤ ਡੀਲਾਂ ਭੇਜੀਆਂ ਕੁਝ ਇੱਕ ਫੈਸ਼ਨ ਆਈ ਕਿਊ 'ਤੇ ਜਾਓਗੇ ਕੈਨੇਡਾ ਡੇ ਸਪੈਸ਼ਲ ਇੱਕ ਤੁਸੀਂ ਲੇਡੀ ਸੂਟ ਲਓ ਦੂਜਾ 30% ਔਫ ਨੋਨ ਬ੍ਰਾਈਡਲ ਲਹਿੰਗੇ ਵੀ ਇੱਕ ਲਓ ਦੂਜਾ 30% ਔਫ ਵੀਰਾਂ ਲਈ ਕੋਟ ਪੈਂਟ ਕੁੜਤੇ ਪਜਾਮੇ ਜੁੱਤੀਆਂ ਵੈਸਟ ਬਲੇਜ਼ਰ ਐਕਸਟਰਾ ਸੇਵਿੰਗ ਅਤੇ ਬਾਈ ਮੋਰ ਸੇਵ ਮੋਰ ਇਵੈਂਟ ਹੈ $100 ਖਰਚੋ $10 ਔਫ 200 ਖਰਚੋ 20 ਔਫ 300 ਖਰਚੋ 30 ਔਫ 400 ਖਰਚੋ $40 ਔਫ 500 ਖਰਚੋ $50 ਔਫ $1000 ਖਰਚੋ $100 ਔਫ ਫੈਸ਼ਨ ਆਈ ਕਿਊ ਏਅਰਪੋਰਟ ਏਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਸੋ ਗਾਣੇ ਦੀ ਰਿਕੁਐਸਟ ਆਈ ਸੀ ਉਹ ਵੀ ਲਾਉਂਦੇ ਹਾਂ ਤੁਹਾਡੇ ਲਈ ਅਤੇ ਫਿਰ ਆਉਂਦੇ ਵਾਪਸ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 6475 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ। ਵੈਰੀ ਗੁੱਡ। ਸੋ 9056733337 ਨੰਬਰ ਹੈ ਆਪਣਾ, ਤੇ ਤੁਹਾਡੇ ਲਈ ਦੋ ਬੋਲ ਲਾਉਣੇ ਆ, ਤੇ ਸਟੂਡੀਓ ਦਾ ਨੰਬਰ ਨੋਟ ਕਰ ਲਓ 9056733337 9056733337।

ਕੁਝ ਕੁ ਲੋਕੇਸ਼ਨਸ ਹੈਗੀਆਂ ਨੇ ਸਿਟੀ ਦੇ ਵਿੱਚ, ਐਂਡ ਆਈ ਥਿੰਕ ਜਿਹੜੇ ਆਪਣੇ ਕਮਿਊਨਿਟੀ ਸੈਂਟਰ ਨੇ ਉੱਥੇ ਲੈਸਨਸ ਅਵੇਲੇਬਲ ਨੇ। ਸੋ ਸਟੂਡੀਓ ਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ। ਨੰਬਰ ਹੈ ਆਪਣਾ 9056736337। ਰਾਜਵੰਤ ਕੌਰ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੁਹਾਡੀ ਨਹੀਂ ਘੱਟ ਰਹੀ, ਟੈਨਸ਼ਨ ਨਾ ਲਓ, ਰਾਜਵੰਤ ਕੌਰ ਨੂੰ ਕਾਲ ਕਰ ਲਓ। ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ 6476744735, 6476744735। ਇੱਕ ਤੁਸੀਂ ਯਾਦ ਰੱਖਣਾ, ਮਾਸਟਰ ਜੂਲਰਸ ਏਅਰਪੋਰਟ ਰੋਡ ਅਤੇ ਮੇਫੀਅਰ ਦੇ ਕੋਰਨਰ ਤੇ ਤੁਹਾਡੇ ਲਈ ਮਾਸਟਰ ਜੂਲਰਸ ਲੋਕੇਟਡ ਹੈ, 6231 ਮੇਫੀਅਲ ਰੋਡ। ਵਧੀਆ ਟੌਪ ਦੀ ਜੂਲਰੀ, ਸੋਨੇ ਦੀ, ਡਾਇਮੰਡ ਦੀ, ਤੇ 3000 ਸਕੁਏਅਰ ਫੁੱਟ ਦੇ ਵਿੱਚ ਬਣਿਆ ਹੋਇਆ ਲਗਜ਼ਰੀ ਸ਼ੋਰੂਮ ਹੈ ਮਾਸਟਰ ਮਾਸਟਰ ਮਾਸਟਰ ਜੂਲਰਸ, ਏਅਰਪੋਰਟ ਰੋਡ ਐਂਡ ਮੇਫੀਅਲਡ। ਇਹਨਾਂ ਨੇ ਗਾਣਾ ਰਿਕੁਐਸਟ ਕੀਤਾ, ਦੋ ਕਬੋਲੇ ਦੇ ਸੁਣ ਲੈਂਦੇ ਹਾਂ, ਜੇ ਪੂਰਾ ਨਾ ਲੱਗਿਆ ਮਾਫ਼ ਕਰਿਓ, ਦੇਖਦੇ ਹਾਂ ਪਹਿਲਾਂ ਸੁਣ ਲਈਏ।

ਆਵਾਜ਼ ਕਿੰਨੀ ਦਮਦਾਰ ਹੈ ਪੁਰੇਨ ਕਹਿੰਦੇ ਹੁੰਦੇ ਕਿ ਹਿੱਕ ਦੇ ਜ਼ੋਰ ਨਾਲ ਗਾਇਆ ਗੀਤ ਹੈ। ਮੈਂ ਹੁਣ ਜਾਣਦਾ ਨਹੀਂ ਐਸ ਕੌਰ ਹੈ ਕੁੜੀ ਦਾ ਨਾਂ, ਬਟ ਵਾਹ ਕਿਆ ਯਾਰ ਗਾਏ ਬੜਾ ਸੋਹਣਾ, ਕਮਾਲ ਹੀ ਕਰਤੀ। ਸੋ ਪ੍ਰੋਗਰਾਮ ਪੰਜਾਬੀ ਰਾ ਨੰਬਰ ਹੈ ਆਪਣਾ 905-673-3337 905-673-3337।